0: ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ
1: ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੇਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2545।

0: ਰੇਡੀਓ। ਹਾਂਜੀ 1674 ਪ੍ਰੋਗਰਾਮ, ਹਾਂਜੀ ਮੈਲਬਨ, ਅੱਜ ਦਿਨ ਮੰਗਲਵਾਰ ਦਾ, ਅੱਜ 7/7/2026 ਆ ਅੱਜ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਹੈ ਅੱਜ, ਅਤੇ ਪ੍ਰੋਗਰਾਮ ਦੇ ਵਿੱਚ ਸੁੱਖ ਪਰਮਾਰ ਨੇ ਅੱਜ। ਸੁੱਖ ਜੀ, ਚਾਹ ਪਾਣੀ ਪੀ ਲਿਆ?
1: ਬਿਲਕੁਲ ਰਣਜੋਤ ਜੀ, ਧੁੱਪ ਤੇ ਨਹੀਂ ਲੱਗੀ? ਧੰਨਵਾਦ, ਬਹੁਤ ਠੰਡ ਲੱਗੀ।
0: ਧੁੱਪ ਤੇ ਨਹੀਂ ਲੱਗੀ ਹੋਣੀ?
1: ਨਹੀਂ, ਠੰਡ ਲੱਗੀ ਹੋ ਬਾਹਰ ਤਾਂ ਹਜੇ।
0: ਅੱਛਾ,
1: ਸਾਡੇ ਤਾਂ ਨਹੀਂ ਧੁੱਪ ਨਿਕਲੀ, ਤੁਹਾਡੇ ਤਾਂ ਨਹੀਂ ਨਿਕਲੀ?
0: ਨਹੀਂ, ਸਾਡੇ ਤੇ ਸਾਡੇ ਭਾਅ ਦੀ ਕਾਹਦੀ ਠੰਡ, ਧੁੱਪ ਅਸੀਂ ਤੇ ਲਾਇਆ ਹੀਟਰ ਗੱਲੇ ਤੇ ਬੈਠੇ ਹਾਂ, ਤੇ ਵੇਖ ਲਓ ਇੰਨੀ ਠੰਡ ਆ, ਤੇ ਇੰਨੀ ਠੰਡ ਦੇ ਵਿੱਚ ਇੱਕ ਆ ਭਾਊ ਵੇਖ ਲਓ ਹਲੇ ਵੀ ਚੜਿਆ ਜੇ ਬ੍ਰਿਜ ਦੇ ਉੱਤੇ,
1: ਉਹ ਤਾਂ ਸਵੇਰੇ ਤੜਕੇ ਚੜ ਗਿਆ ਸੀ।
0: ਹਾਂਜੀ, ਹੁਣ ਮੈਂ ਵੇਖ ਰਿਹਾ ਖਬਰ, ਹਾਲੇ ਤੱਕ ਵੀ ਉਹ
1: ਉੱਥੇ ਹੀ ਆ।
0: ਹਾਂਜੀ, ਹਲੇ ਵੀ ਉੱਤੇ ਹੀ ਆ, ਨੈਗੋਸ਼ੀਏਸ਼ਨ ਚੱਲ ਰਹੀਆਂ ਨੇ। ਉਹਨੇ ਉੱਤੋਂ ਬਹਿ ਕੇ ਤੇ ਆਪਣੇ ਉਹਦੇ ਤੇ ਇੰਸਟਾਗ੍ਰਾਮ ਦੇ ਉੱਤੇ ਪੋਸਟ ਪਾਈ ਆ, ਤੇ ਬਾਕੀ ਉਹਦੀਆਂ ਮੰਗਾਂ ਚੱਲ ਰਹੀਆਂ ਨੇ। ਉਹਨੇ ਸਵੇਰੇ ਮੰਗਾਇਆ ਸੀ ਵੀ ਮੈਨੂੰ ਕੰਬਲ ਭੇਜੋ, ਅਤੇ ਇੱਕ ਹੋਰ ਕੀ ਚੀਜ਼ ਮੰਗਾਈ, ਦੋ ਚੀਜ਼ਾਂ ਮੰਗਾਈਆਂ ਸੀ ਉਹਨੇ, ਅਤੇ ਮਤਲਬ ਠੰਡ ਲੱਗ ਰਹੀ ਆ, ਅਤੇ ਮੈਨੂੰ ਸ਼ਾਇਦ ਕਾਫੀ ਕਾਫੀ ਵੀ ਮੰਗਾ ਲਈ ਹੋਣੀ ਆ, ਅਤੇ 3 ਵਜੇ ਚੜਿਆ ਕਹਿੰਦੇ ਸਵੇਰੇ ਭਾਊ। ਅੱਛਾ, ਜਿਨ੍ਹਾਂ ਨੂੰ ਨਹੀਂ ਪਤਾ ਖਬਰ, ਜਿਨ੍ਹਾਂ ਨੇ ਤੁਸੀਂ ਨਹੀਂ ਪੜ੍ਹੀ, ਬੋਲਟੀ ਬ੍ਰਿਜ ਦੇ ਉੱਤੇ ਇੱਕ ਨੌਜਵਾਨ ਚੜਿਆ ਵਾ, ਹਾਲੇ ਕੌਣ ਆ ਇਹ ਨਹੀਂ ਪਤਾ ਲੱਗਾ, ਅਤੇ ਪਰ ਟ੍ਰੈਫਿਕ ਸਵੇਰ ਦੀ ਜ਼ਰੂਰ ਪ੍ਰਭਾਵਿਤ ਹੈ। 140 ਮੀਟਰ ਉੱਚਾ ਇਹ ਬੈਠਾ ਵਾ, ਅਤੇ ਪੁਲਿਸ ਇਸ ਟਾਈਮ ਤਰਲੇ ਮਾਰ ਰਹੀ ਆ ਵੀ ਆ ਜਾ ਥੱਲੇ ਭਾਈ, ਆ ਜਾ ਚਿੜੀਏ, ਤੈਨੂੰ ਦਾਣਾ ਦਿਆਂਗੇ। ਅਤੇ 3 ਵਜੇ ਤੜਕੇ ਇਹ ਚੜਕੇ ਤੇ ਉੱਤੇ ਬਹਿ ਗਿਆ ਸੀ। ਸੋ ਇਹਨੇ ਜਿਹੜੀ ਰੱਸੀ ਕਹਿੰਦੇ ਵੇਖੀ ਗਈ ਹੈ, ਦੇਖੋ ਜਿਹੜੀਆਂ ਕੈਮਰੇ ਕੁਮਰੇ ਪਾਏ ਨੇ ਇਹਨਾਂ ਨੇ, ਹੈ ਨਾ, ਉੱਤੇ ਜਾਂ ਡਰੋਨ ਚੱਲ ਰਹੇ ਨੇ। ਅਤੇ ਸਭ ਤੋਂ ਵੱਡੀ ਚੀਜ਼ ਜਿਹੜੀ ਆ, ਪਹਿਲਾਂ ਸਵੇਰੇ ਚਰਚਾ ਬਣੀ ਸੀ, ਉਹ ਜਿਹੜਾ ਉਹ ਬਣਾਉਂਦੇ ਆ ਪੈਮ ਦਾ ਬਰਡ,
1: ਹਾਂਜੀ ਗ੍ਰੈਫਟੀ,
0: ਹਾਂਜੀ ਉਹ ਗ੍ਰੈਫਟੀ ਉਹਨੇ ਬਣਾਈ ਸੀ। ਅਤੇ ਮਤਲਬ ਸਵੇਰੇ 9 ਵਜੇ ਤੱਕ ਦੀਆਂ, ਅੱਛਾ ਹੁਣ ਕਹਿੰਦੇ ਹੋ ਗਿਆ, ਅੱਛਾ 10-10 ਸੋਚ ਲਿਆ, ਓਕੇ। ਅਤੇ ਜਿਹੜੇ ਰਿਪੀਟ ਸੁਣਨਗੇ ਉਹ ਥੋੜ੍ਹਾ ਜਿਹਾ ਉਸ ਹਿਸਾਬ ਦੇ ਨਾਲ ਐਡਜਸਟ ਕਰ ਲਿਓ। ਸਵੇਰੇ ਲਗਭਗ 9 ਵਜੇ ਉਹਨੇ ਰੱਸੀ ਦੇ ਰਾਹੀਂ ਜਿਹੜਾ ਪਿਲਰ ਦੇ ਕਹਿੰਦੇ ਨੇ ਕਿ ਇੱਕ ਪਾਸੇ ਨੂੰ ਥੋੜ੍ਹਾ ਜਿਹਾ ਹੇਠਾਂ ਆਇਆ ਸੀ, ਕੁਛ ਮਿੰਟ ਦੇ ਲਈ ਉਹ ਹਵਾ ਦੇ ਵਿੱਚ ਇੱਧਰ ਉੱਧਰ ਝੂਲਿਆ ਵੀ, ਜਿਹਨੂੰ ਲੈ ਕੇ ਕਹਿੰਦੇ ਸੀ ਵੀ ਇਹ ਖਤਰਾ ਹੋ ਸਕਦਾ ਇਹਨੂੰ, ਪਰ ਫਿਰ ਉਹ ਵਾਪਸ ਚੜ ਗਿਆ ਅਤੇ ਫਿਰ ਦੁਬਾਰਾ ਤੋਂ ਅੱਖਾਂ ਦੇ ਓਹਲੇ ਦੇ ਉੱਤੇ ਜਾ ਕੇ, ਅਤੇ ਉਹਨੇ ਕਹਿੰਦੇ ਕਿ ਅਕਾਊਂਟ ਦੇ ਉੱਤੇ ਜਿਹੜਾ ਕਿ ਪੈਮ ਬਰਡ ਓਫੀਸ਼ੀਅਲ ਇੰਸਟਾਗ੍ਰਾਮ ਦੇ ਉੱਤੇ ਅਕਾਊਂਟ ਆ, ਉਹਦੇ ਉੱਤੇ ਸੈਲਫੀਆਂ ਵੀ ਪਾਈਆਂ ਆਪਣੀਆਂ, ਅਤੇ ਪੁਲਿਸ ਨੂੰ ਮਜ਼ਾਕ ਵੀ ਕੀਤਾ, ਹੋਰ ਵੀ ਕਈ ਗੱਲਾਂ ਜਿਹੜੀਆਂ ਚਲੋ ਆਪਾਂ ਇੱਥੇ ਨਹੀਂ ਵੀ ਦੱਸ ਸਕਦੇ। ਅਜੀਬੋ ਗਰੀਬ ਮੰਗਾਂ ਦੇ ਵਿੱਚ ਸ਼ਾਮਿਲ ਸੀ ਵੀ ਟੈਕਸ ਘਟਾਓ, ਅਤੇ ਮੈਨੂੰ ਡਰੋਨ ਦੇ ਰਾਹੀਂ ਕੁਛ ਖਾਣ ਪੀਣ ਦੇ ਲਈ ਭੇਜੋ, ਅਤੇ ਮੈਨੂੰ ਕੰਬਲ ਭੇਜੋ ਅਤੇ ਠੰਡ। ਸੋ ਇਹ ਚੱਲ ਰਿਹਾ ਅੱਜ ਮੈਲਬਨ ਦੇ ਵਿੱਚ, ਜਿਹੜੇ ਬਾਹਰੋਂ ਬੈਠੇ ਸੁਣ ਰਹੇ ਨੇ। ਇਹ ਇੱਕੋ ਭਾਊ ਹੀ ਜਿਹਨੇ, ਦੋ ਜਣੇ ਹੀ ਉਹਦੇ, ਉਹਨਾਂ ਨੇ ਪ੍ਰਪੋਜ਼ ਮਾਰਿਆ ਉੱਤੇ ਚੜ੍ਹ ਕੇ, ਅਤੇ ਇਹ ਹੁਣ ਉਹਨੇ, ਵੈਸੇ ਪਹਿਲੀ ਵਾਰ ਨਹੀਂ ਹੋਇਆ, ਅੱਗੇ ਵੀ ਇੱਦਾਂ ਦੀਆਂ ਕਈ ਵਾਰੀ ਹਰਕਤਾਂ ਹੋਈਆਂ ਨੇ।
1: ਮੈਂ ਜਦੋਂ ਸਵੇਰੇ ਦੇਖਿਆ ਸੀ ਨਾ ਰਣਜੋਤ ਜੀ, ਸੋਰੀ, ਮੈਨੂੰ ਲੱਗਿਆ ਕਿ ਸਿਰਫ ਉਹ ਬਸ ਆਪਣੀ ਚਿੱਤਰਕਾਰੀ ਕਰਨ ਨੂੰ ਚੜਿਆ ਹੋਣਾ,
0: ਤੇ
1: ਮੈਨੂੰ ਇਹੀ ਲੱਗਾ। ਮੈਂ ਕਿਹਾ ਹਾਂ ਅੱਛਾ, ਸਵੇਰੇ ਮੈਂ ਕਿਹਾ ਤੜਕੇ 5 ਵਜੇ ਉੱਠ ਕੇ ਜਦੋਂ, ਮੈਂ ਕਿਹਾ ਅੱਛਾ ਕਰ ਲੈਣ ਦੇ, ਫਿਰ ਬਾਅਦ ਚੋਂ ਪੂਰਾ ਫਿਰ ਦੇਖਾਂਗੇ ਕੀ ਕਰਦਾ।
0: ਮੈਨੂੰ ਲੱਗਦਾ ਚੜਿਆ ਤੇ ਇਸੇ ਕੰਮ ਹੀ ਹੋਣਾ ਵਾ,
1: ਬਾਅਦ
0: ਚ ਸੋਚਿਆ ਵੀ ਚਲੋ ਕੁਛ ਧਰਮ ਕਰਮ ਦਾ ਵੀ ਕਰ ਜਾਂਦੇ ਹਾਂ ਕੁਛ, ਮੈਨੂੰ ਵੀ ਚਲੋ ਆਏ ਤੇ ਹੈਗੇ ਹੀ ਆ, ਕਿਉਂਕਿ ਜਿਹੜੇ ਲਹਿਜੇ ਦੇ ਵਿੱਚ ਕਹਿੰਦੇ ਨੇ ਉਹ ਗੱਲਾਂ ਕਰ ਰਿਹਾ ਵਾ, ਉਹ ਥੋੜ੍ਹੀਆਂ ਜਿਹੀਆਂ ਇੱਦਾਂ ਦੀਆਂ ਨੇ, ਮਤਲਬ ਹਾਸਾ ਮਜ਼ਾਕ ਪੁਲਿਸ ਦੇ ਨਾਲ ਮਤਲਬ ਫਨ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ। ਅਤੇ ਸਟੋਰੀ ਕਹਿੰਦੇ ਉਹਨੇ ਪਾਈ ਆ ਵੀ ਪੁਲ ਦੇ ਉੱਪਰ ਮੈਂ ਥੋੜ੍ਹੀ ਦੇਰ ਮੈਂ ਨੈਬ ਲੈਣੀ ਆ, ਅਤੇ ਮੈਂ ਹਾਂ ਮਤਲਬ ਮੈਂ ਤਿਆਰੀ ਕਰ ਰਿਹਾ ਅਤੇ ਮੈਨੂੰ ਡਿਸਟਰਬ ਨਾ ਕਰੋ। ਅਤੇ ਮਤਲਬ ਖਾਣ ਦੇ ਲਈ ਉਹਨੇ ਮੰਗਿਆ ਵਾ ਪੀਨਟ ਬਟਰ ਅਤੇ ਜੈਲੀ ਸੈਂਡਵਿਚ ਅਤੇ 1 ਗਲਾਸ ਦੁੱਧ।
1: ਛੁੱਟੀਆਂ ਹੋਈਆਂ ਨਾ, ਜੰਕ ਫੂਡ ਖਾ ਸਕਦੇ
0: ਹੋਰ, ਤੁਹਾਨੂੰ ਇੱਥੇ ਕਮਰੇ 'ਚ ਬੈਠਿਆਂ ਵੇਲੇ ਠੰਡ ਲੱਗੀ ਜਾਂਦੀ ਆ, ਅਗਲਾ 140 ਮੀਟਰ ਉੱਚਾ ਚੜ ਕੇ ਬੈਠਾ।
1: ਇਹ ਨਾ ਉਹ ਵਾਲੀ ਗੱਲ ਹੋ ਗਈ ਵੀ ਜੇ ਤੁਸੀਂ ਵੈਸੇ ਦੇਖਦੇ ਨਹੀਂ ਹੋਣੇ, ਮੈਨੂੰ ਪਤਾ ਤੁਹਾਡਾ, ਜੇ ਤੁਸੀਂ ਟਿਕਟੋਕ ਦੇਖਦੇ ਹੋ, ਹੁਣ ਜਿਹੜੇ ਦੇਖਦੇ ਹੋਣੇ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਜੇ ਦੇਖਦੇ ਹੋ ਉਹ, ਲੈ ਭੈਣੋ ਮੈਂ ਤਾਂ ਉਦੀ ਗੱਲਬਾਤ ਕਰਨ ਆਈ ਸੀ, ਅੱਛਾ ਤੁਸੀਂ 103 ਹੋ ਗਈਆਂ ਹੁਣ, ਅੱਛਾ ਠੀਕ ਆ, ਚਲੋ ਫਿਰ ਮੈਂ 2-4 ਸੂਟ ਤੇ ਜੁਐਲਰੀ ਵੀ ਦਿਖਾਈ ਜਾਂਦੀ ਹਾਂ।
0: ਅੱਛਾ, ਮਤਲਬ ਉਹ ਜਿਹੜੀਆਂ ਵੇਖਣ ਵਾਲੀਆਂ
1: ਗਿਆ ਤਾਂ ਚਿੱਤਰਕਾਰੀ ਕਰਨ ਸੀ, ਉਹ ਤਾਂ ਫੋਲੋਅਰ ਜ਼ਿਆਦਾ ਆ ਗਏ ਹੁਣ, ਉਹ ਕਹਿੰਦੇ ਹੁਣ ਚਲੋ ਹੁਣ ਥੋੜ੍ਹਾ ਜਿਹਾ ਹੋਰ
0: ਚੱਲਣ ਨਹੀਂ ਦੇਣਾ, ਹੁਣ ਸਜ਼ਾ ਤਾਂ ਜਿਹੜੀ ਹੋਣੀ ਹੋਣੀ ਹੈ ਨਾ,
1: 2 ਘੰਟੇ ਵੱਧ ਗਈ ਤਾਂ 4 ਘੰਟੇ ਘੱਟ ਗਏ।
0: ਅਤੇ ਪੁਲਿਸ ਕਹਿੰਦੀ ਆ ਵੀ ਉਹਨੇ ਜਿੱਦਾਂ ਉਹਨੇ ਅਪਡੇਟ ਕੀਤਾ ਪ੍ਰੋਫਾਈਲ 'ਤੇ ਵੀ ਨੋਟ ਕਮਿੰਗ ਡਾਊਨ, ਹੈਸ਼ਟੈਗ ਨੋਟ ਕਮਿੰਗ ਡਾਊਨ, ਅਤੇ ਇਹਦੇ ਤੋਂ ਇਹ ਲੱਗਦਾ ਵਾ ਵੀ ਨਹੀਂ ਵੀ ਹਾਲੇ ਥੱਲੇ ਨਹੀਂ ਇੰਨੇ ਛੇਤੀ ਆਉਣਾ, ਲੰਮੀ ਚੱਲ ਸਕਦੀ ਗੱਲਬਾਤ।
1: ਚਲ ਤੁਸੀਂ ਕਾਫੀ ਕੂਫੀ ਪੀ ਲਓ ਰਣਜੋਤ ਜੀ।
0: ਨਹੀਂ ਮੈਨੂੰ ਤਾਂ ਇਹੀ ਵੀ ਮੈਂ ਥੋੜ੍ਹਾ ਜਿਹਾ ਲੇਟ ਵੀ ਇਸ ਕਰਕੇ ਹੋਇਆ, ਗਾਣਾ ਵੀ ਵੱਧ ਚਲਾਉਣਾ ਪਿਆ ਮੈਨੂੰ, ਇਹ ਵੀ ਥੱਲੇ ਆ ਹੀ ਜਾਵੇ ਕਿਉਂਕਿ ਉਦੋਂ ਖਬਰੇ ਆ ਰਹੀ ਵੀ ਬਸ ਲਾਉਣ ਹੀ ਲੱਗੇ ਥੱਲੇ, ਅਤੇ ਪਰ ਹੁਣ ਜਦੋਂ ਕੋਈ ਤੁਹਾਡੇ ਕੋਲ ਅਪਡੇਟ ਆਜੂਗੀ ਭਾਈ ਉਦੋਂ ਤੁਸੀਂ ਸਾਨੂੰ ਦੱਸ ਦਿਓ।
1: ਇੱਕ ਤਾਂ ਸਾਨੂੰ ਉਹ ਚਾਹੀਦੇ ਨਾ, ਬਹੁਤ ਚੜਾ ਹੋਇਆ ਹੈ ਕਿਸਾਨ ਉੱਪਰ, ਬ੍ਰਿਜ ਕੇ ਉੱਪਰ ਦੇਖਤੇ ਹੈ ਕਬ ਆਏਗਾ ਨੀਚੇ, ਉਸਸੇ ਪਹਿਲੇ ਇੱਕ ਛੋਟਾ ਸਾ ਬ੍ਰੇਕ, ਆਪ ਕਹੀਂ ਮਤ ਜਾਣਾ।
0: ਸਹੀ ਗੱਲ ਹੈ, ਇਹ ਨਾ ਕੰਮਾਂ ਕਾਰਾਂ ਦੇ ਵਿੱਚ ਬੰਦਾ ਬੜਾ ਉਲਝਿਆ ਹੁੰਦਾ, ਤੇ ਨਹੀਂ ਤੇ ਇੱਥੇ ਵੀ ਹੋ ਜਾਏ ਉਹ ਕੰਮ ਕੇ,
1: ਹਨਾ। ਚਲੋ ਹੋਪਫੁਲੀ ਛੇਤੀ ਲਾ ਲੈਣਗੇ ਉਹਨੂੰ, ਐਵੇਂ ਵਿਚਾਰਾ ਠੰਡ ਦੇ ਵਿੱਚ, ਕਿਸੇ ਮਾਂ ਦਾ ਪੁੱਤ ਇੰਨੀ ਠੰਡ ਵਿੱਚ, ਦਿੱਤਾ ਮੈਨੂੰ ਤਾਂ ਇੱਥੇ ਅੰਦਰ ਬੈਠੀ ਨੂੰ ਠੰਡ ਲੱਗੀ ਜਾਂਦੀ ਅੱਜ।
0: ਹੈਸ਼ਟੈਗ ਨੋਟ ਕਮਿੰਗ ਡਾਊਨ, ਵੇਖੋ ਇਹ ਪਤਾ ਲੱਗਦਾ ਨਾ ਵੀ ਤੁਹਾਡੇ ਕੀ ਤੁਹਾਡਾ ਜਿਹੜਾ ਹੁੰਦਾ ਜਜ਼ਬਾ, ਜਜ਼ਬੇ ਜਨੂੰਨ ਤੁਹਾਡਾ,
1: ਉਹਦੇ ਮੂਹਰੇ ਠੰਡ ਕੀ ਤੇ ਧੁੱਪ ਕੀ ਨਾ, ਡ੍ਰਿਜ਼ਲਿੰਗ ਕੀ ਤੇ।
0: ਹੈਸ਼ਟੈਗ ਨੋਟ ਕਮਿੰਗ ਡਾਊਨ, ਹੈਸ਼ਟੈਗ ਕਿਹੜਾ ਪੋਮ ਦਾ ਬਰਡ, ਪੋਮ ਦਾ ਬਰਡ। ਤੇ ਚਲੋ ਖੈਰ, ਇਹ ਸੀਗੀ ਹੁਣੇ ਹੁਣੇ ਦੀ
1: ਚੱਲ ਰਹੀ,
0: ਹਾਂ ਮੈਲਬਨ ਦੀ ਇੱਕ ਅਪਡੇਟ ਜੋ ਹੁਣੇ ਚੱਲ ਰਿਹਾ ਵਾ ਇਸ ਟਾਈਮ ਦੇ ਉੱਤੇ ਮੈਲਬਨ ਦੇ ਵਿੱਚ, ਜੋ ਇਸ ਟਾਈਮ ਦੇ ਉੱਤੇ ਸਨਸਨੀ ਚੱਲ ਰਹੀ ਹੈ, ਜੋ ਇਸ ਟਾਈਮ ਦੇ ਉੱਤੇ ਲਾਈਵ ਚੱਲ ਰਿਹਾ, ਟ੍ਰੈਫਿਕ ਦੇ ਵਿੱਚ ਚੱਲ ਰਿਹਾ, ਉਹ ਤੁਹਾਡੇ ਨਾਲ ਸਾਂਝਾ ਕੀਤਾ। ਤੇ ਹੁਣ ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ, ਅੱਜ ਦਿਨ ਮੰਗਲਵਾਰ ਦਾ। ਅੱਜ ਦਾ ਫਰਕ ਇਹ ਹੈ ਵੀ ਅੱਜ ਸਾਡੇ ਨਾਲ ਆਏ ਨੇ ਸੁੱਖ ਜੀ, ਅਤੇ ਬਾਕੀ ਰੂਪ ਰੇਖਾ ਤੁਹਾਨੂੰ ਇਹ ਦੱਸਦੇ ਨੇ
1: ਜੀ। ਬਿਲਕੁਲ, ਬਾਕੀ ਰੂਪ ਰੇਖਾ ਉੱਦਾਂ ਹੀ ਜਿੱਦਾਂ ਹਮੇਸ਼ਾ ਹੁੰਦੀ ਆ, ਸੱਤ ਸ਼ਬਦ। ਮੈਂ ਕਿਹਾ ਮੈਂ ਤਾਂ ਡਾਊਨ ਆਵਾਂ ਛੇਤੀ, ਨੋਟ ਕਮਿੰਗ ਡਾਊਨ ਤਾਂ ਮੈਂ ਹੈਸ਼ਟੈਗ ਕੱਟ ਕਰਾਂ, ਹੈ ਨਾ। ਬੱਚੇ ਵੇਟ ਕਰਦੇ ਹੋਣੇ ਆ, ਅਤੇ ਵੱਡੇ ਵੀ ਸਾਰੇ ਜਣੇ ਗੱਲਾਂ ਬਾਤਾਂ ਕਰਨ ਦੇ ਲਈ, ਕਿਉਂਕਿ ਸਮਾਂ ਹੋ ਚੁੱਕਾ। ਅਤੇ ਅੱਜ ਮੰਗਲਵਾਰ ਆ, ਸੱਤ ਸ਼ਬਦ ਵੀ ਆਏ ਨੇ, ਸੋਸ਼ਲ ਮੀਡੀਆ 'ਤੇ ਕੀ ਚੱਲ ਰਿਹਾ ਉਹ ਵੀ ਆਇਆ, ਅਤੇ ਵਿਸ਼ਾ ਵੀ ਆਇਆ। ਆਪਾਂ ਪਹਿਲਾਂ ਫਟਾਫਟ ਇਹ ਤੋਂ ਪਹਿਲਾਂ ਕਿ ਉਹ ਭਾਊ ਥੱਲੇ ਆਵੇ, ਆਪਾਂ ਸ਼ਬਦ ਰੱਖ ਦਿੰਦੇ ਹਾਂ, ਫਿਰ ਅਸੀਂ ਤਾਂ ਪਹਿਲਾ ਸ਼ਬਦ ਸਾਡਾ ਆ ਜਿਹਦਾ ਲੀਰ,
0: ਮਤਲਬ ਅੱਜ ਕੱਲ ਘਟਿਆ ਸਗੋਂ।
1: ਤੀਸਰਾ ਸ਼ਬਦ ਆ ਲਾਣਾ,
0: ਅੱਛਾ ਲਾਣਾ।
1: ਚੌਥਾ ਸ਼ਬਦ ਆ ਲਾਂਬੂ, ਪੰਜਵਾਂ ਸ਼ਬਦ ਆ ਲਾਰੀ, ਛੇਵਾਂ ਸ਼ਬਦ ਆ ਲੋਚਾ
0: ਜੀ,
1: ਸੱਤਵਾਂ ਤੇ ਆਖਰੀ ਸ਼ਬਦ ਆ ਲੂੰਬਾ।
0: ਓਕੇ, ਲੂੰਬਾ
1: ਜੀ,
0: ਓਕੇ ਲੂੰਬਾ
1: ਜੀ,
0: ਓਕੇ। ਤੇ ਮੈਂ ਕਰੀ ਰਿਪੀਟ ਕਰ ਦੇਣਾ, ਲੀਰ
1: ਜੀ,
0: ਲੀਖ ਲਾਵਾਂ,
1: ਲਾਣਾ
0: ਲਾਣਾ, ਓਕੇ ਸੋਰੀ ਲਾਣਾ ਤੇ ਲਾਵਾਂ ਵੀ ਕਰ ਹੀ ਲੈਂਦੇ ਕਿ, ਚਲੋ ਲਾਵਾਂ ਵੀ ਕਰ ਲੈਂਦੇ,
1: ਲਾਵਾਂ ਵੀ ਕਰ ਲੈਂਦੇ,
0: ਲਾਵਾਂ ਵੀ ਕਰ ਲੈਂਦੇ, ਚਲੋ ਹੈ ਨਾ। ਤੇ ਲਾਂਬੂ, ਲਾਰੀ, ਲੋਚਾ ਤੇ ਲੂੰਬਾ,
1: ਬਿਲਕੁਲ
0: ਠੀਕ ਹੈ ਜੀ। ਤੇ ਲਾਵਾਂ ਆ ਗਿਆ ਆਪਣਾ ਅਡੀਸ਼ਨਲ
1: ਜੀ,
0: ਅਡੀਸ਼ਨਲ ਆ ਗਿਆ
1: ਆਪਣਾ ਵਿਸ਼ਾ ਵੀ ਅੱਜ,
0: ਹਾਂਜੀ
1: ਥੋੜਾ ਕੁਛ ਨੇੜੇ ਤੇੜੇ ਹੀ ਆ, ਲਾਵਾਂ ਤੋਂ ਪਹਿਲਾਂ ਵਾਲੀ ਗੱਲ ਆ।
0: ਓਕੇ
1: ਜੀ,
0: ਤੇ ਤੁਸੀਂ ਇਹਨਾਂ ਸ਼ਬਦਾਂ ਦੇ ਉੱਤੇ ਭਾਈ ਪਾ ਸਕਦੇ ਹੋ ਤੁਸੀਂ ਸਾਂਝ, ਤੇ ਤੁਸੀਂ ਦੱਸ ਸਕਦੇ ਹੋ ਵੀ ਕੀ ਕਹਿੰਦੇ ਨੇ ਤੁਹਾਡੇ ਇਲਾਕੇ, ਤੇ ਤੁਹਾਡੀ ਸਮਝ ਦੇ ਮੁਤਾਬਕ ਤੁਸੀਂ ਕੀ ਅਤੇ ਕਿੱਥੇ ਕਿੱਥੇ ਵਰਤਦੇ ਹੋ ਅਤੇ ਕਿੱਦਾਂ ਅਤੇ ਕੀ। ਸੋ ਇਹ ਚੀਜ਼ਾਂ ਆਪਾਂ ਅੱਜ ਕਰਨੀਆਂ ਨੇ। ਅਤੇ ਇਸ ਤੋਂ ਇਲਾਵਾ ਸਾਡਾ ਜਿਹੜਾ ਵਾਪਸੀ ਜੇ ਆਪਾਂ ਕਰੀਏ ਤਾਂ ਉਹ ਹੁੰਦਾ ਵਾ ਸਾਡਾ ਵੀ ਕੀ ਚੱਲ ਰਿਹਾ
1: ਸੋਸ਼ਲ
0: ਮੀਡੀਆ ਦੇ ਉੱਤੇ, ਕੀ ਚੱਲ ਰਿਹਾ
1: ਮੀਡੀਆ ਤੇ ਕੀ ਚੱਲ ਰਿਹਾ।
0: ਇੱਕ ਤਾਂ ਤੁਹਾਨੂੰ ਆਪਾਂ ਦੱਸ ਹੀ ਦਿੱਤਾ, ਅੱਜ ਸੋਸ਼ਲ ਮੀਡੀਆ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਚਾਰ ਸ਼ਫਿਰੇ ਇਹੋ ਹੀ ਛਾਇਆ ਵਾ, ਪੈਮ ਬਰਡ ਅਫੀਸ਼ੀਅਲ
1: ਜੀ। ਸੋ ਨੋਟ ਕਮਿੰਗ ਡਾਊਨ ਕੀ ਸੀ ਹੈਸ਼ਟੈਗ?
0: ਹਾਂ ਹੈਸ਼ਟੈਗ ਨੋਟ ਕਮਿੰਗ,
1: ਨੋਟ ਕਮਿੰਗ ਡਾਊਨ ਆਸਟ੍ਰੇਲੀਆ ਦੇ ਵਿੱਚ, ਨੋਟ ਕਮਿੰਗ ਡਾਊਨ ਆ ਅਮੈਰੀਕਾ ਦੇ ਵਿੱਚ, ਕਮਿੰਗ ਡਾਊਨ ਹੋ ਚੁੱਕੇ ਆ। ਤੁਸੀਂ ਸਾਰਿਆਂ ਨੇ ਦੇਖ ਲਿਆ ਹੋਣਾ ਸੋਸ਼ਲ ਮੀਡੀਆ 'ਤੇ ਕਿ ਦੋ ਜਣੇ ਕਪਲ, ਇੱਕ ਉਹਨਾਂ ਨੇ ਮੋਸਟ ਇਲੀਗਲ ਜਿਹੜਾ ਪ੍ਰਪੋਜ਼ਡ ਸੀਗਾ ਉਹ ਹੁਣੇ ਹੁਣੇ ਹੋ ਕੇ ਹਟਿਆ ਆ। ਉਹਨੇ ਆਪਣੀ ਜਿਹੜੀ ਆ ਹੋਣ ਵਾਲੀ ਘਰ ਵਾਲੀ, ਉਹਨੇ ਮੰਨ ਲਿਆ, ਕਹਿੰਦੀ ਯੈਸ ਯੈਸ ਮੈਂ ਲੈਂਦੀ ਹਾਂ ਤੇਰੀ ਰਿੰਗ। ਅਤੇ ਉਹਨਾਂ ਨੇ ਜਾ ਕੇ ਇੰਪਾਇਰ ਸਟੇਟ ਬਿਲਡਿੰਗ ਦੇ ਉੱਪਰ ਐਨ ਟੋਪ 'ਤੇ ਚੜ੍ਹ ਕੇ, ਬਿਨਾਂ ਕੋਈ ਸੇਫਟੀ, ਕੋਈ ਬੈਲਟ ਬੰਨੇ, ਕੋਈ ਕੋਈ ਡੰਡਾ, ਕੋਈ ਰੱਸੀ ਲਏ, ਅਤੇ ਅਗਲੇ ਚੜ੍ਹ ਗਏ ਛੂਹ ਛਾਂ ਛੈ ਕਰਦੇ, ਅਤੇ ਅਗਲਿਆਂ ਨੇ ਆਉਣ ਲੱਗੇ ਨੇ ਪ੍ਰਪੋਜ਼ ਵੀ ਕਰ ਦਿੱਤਾ। ਅਗਲਿਆਂ ਦੇ ਕੋਲ ਬੈਨਰ ਵੀ ਸੀਗਾ, ਅਤੇ ਬੈਨਰ ਵੀ ਸੀਗਾ ਜਿਹੜਾ, ਅਤੇ ਬੈਨਰ 'ਤੇ ਬੈਨਰ ਹੋਈ ਪਈ ਆ ਹੁਣ ਸੋਸ਼ਲ ਮੀਡੀਆ 'ਤੇ ਨਾਲ ਦੀ ਨਾਲ। ਅਤੇ ਜਿਹੜਾ ਬੈਨਰ ਸੀਗਾ ਉਹ ਕਹਿੰਦਾ ਸੀ, ਵੈਨ ਵੈਨ ਦ ਲਵ ਆਫ ਵੈਨ ਦ ਪਾਵਰ ਆਫ ਲਵ ਬੀਟਸ ਦਾ ਲਵ ਆਫ ਪਾਵਰ ਦਾ ਵਰਲਡ ਨੋਸ ਪੀਸ ਸੋ ਇਸ ਲਈ
0: ਪੰਜਾਬੀ ਦੱਸੋ
1: ਪੰਜਾਬੀ ਕਹਿੰਦਾ ਜਦੋਂ ਜਿਹੜਾ ਪਿਆਰ ਜਦੋਂ ਪਿਆਰ ਦੀ ਸ਼ਕਤੀ ਹੈ ਨਾ ਸ਼ਕਤੀ ਦੇ ਪਿਆਰ ਨੂੰ ਹਰਾਉਂਦੀ ਹੈ ਤੇ ਦੁਨੀਆ ਜਿਹੜੀ ਆ ਉਹ ਸ਼ਾਂਤੀ ਨੂੰ ਜਾਣਦੀ ਹੈ
0: ਤਨ ਕੀ ਸ਼ਕਤੀ ਮਨ ਕੀ ਸ਼ਕਤੀ
1: ਜੀ ਬਿਲਕੁਲ ਸੋ ਜੇ ਆਪਾਂ ਇਹਨਾਂ ਬਾਰੇ ਗੱਲ ਕਰ ਲਈਏ ਪਹਿਲਾਂ ਥੋੜੀ ਥੋੜੀ ਫੇਰ ਆਪਾਂ
0: ਵਿਸ਼ੇ ਵੱਲ ਫੇਰ ਆਪਾਂ ਤੁਹਾਡੇ ਬਾਰੇ ਹਾਂ ਜੀ ਤੁਸੀਂ ਥੋੜਾ ਜਿਹਾ ਦਿਓ ਜੀ ਸਾਨੂੰ ਟਾਈਮ ਹਾਂਜੀ
1: ਜੀ ਇਹ ਦੋਨੇ ਜਣੇ ਚੜ ਗਏ ਜੀ ਬਿਲਡਿੰਗ ਦੇ ਉੱਪਰ ਤੇ ਇਹਨਾਂ ਨੂੰ ਹਜ਼ਾਰਾਂ ਹੈਲਦੀ ਹਜ਼ਾਰਾਂ ਨਹੀਂ ਜ਼ਿਆਦਾ ਹੋ ਜਾਣਾ ਫਿਰ ਮੈਂ ਪਹਿਲੇ ਦਿਨ ਹੀ ਆਉਂਦੀ ਗੱਪਾਂ ਮਾਰਨ ਲੱਗ ਜਾਂਦੀ
0: ਹਾਂ ਕੋਈ ਹਲਾ ਗੁਲਾ ਜਿਹਾ ਹੋਣ ਦਿਓ
1: ਹਜੇ 25 ਚਾਰਜਰਾਂ ਦਾ ਰੌਲਾ ਲਈ ਸੌਟ ਆਊਟ ਹੋਇਆ ਤੇ ਮੈਂ ਹਜ਼ਾਰਾਂ ਹੈਲੀਕਾਪਟਰ ਲਵਾ ਦਵਾਂ ਕੁਛ ਕੁ ਸੌ ਕਹਿ ਲਓ ਨਹੀਂ ਚੱਲ ਜੇ ਗੱਪ ਮਾਰਨੀ ਤਾਂ ਹੁਣ ਥੋੜ੍ਹੀ ਜਿਹੀ ਤਾਂ ਮਾਰ ਨਹੀਂ ਗੱਪ ਨਹੀਂ ਹੈਗੀ ਵੈਸੇ ਕੁਛ ਕੁ ਹੈਲੀਕਾਪਟਰ ਡਰੋਨ ਸਾਰਾ ਕੁਛ ਉਹਨਾਂ ਨੂੰ ਜਿਹੜਾ ਰਿਕਾਰਡ ਕਰਨ 'ਤੇ ਲੱਗ ਗਿਆ ਅਤੇ ਫਿਰ ਬੰਦੇ ਨੇ ਕੱਢੀ 1,20,000 ਦੀ ਰਿੰਗ ਅਤੇ ਉਹਨੇ ਉਹਨੂੰ ਕਿਹਾ ਵੀ ਤੂੰ ਮੇਰੇ
0: 1,20,000 ਡਾਲਰ ਦੀ
1: ਏਦੀ ਹੋਣੀ ਆ ਰੁਪਈ ਨਹੀਂ ਡਾਲਰ ਅਮੈਰੀਕਨ ਡਾਲਰ ਹੋਣੇ ਆ ਤੇ ਉਹਨੇ ਕੱਢੀ ਰਿੰਗ ਤੇ ਉਹਨੇ ਕਿਹਾ ਵੀ ਤੂੰ ਮਤਲਬ ਮੇਰੇ ਨਾਲ ਵਿਆਹ ਕਰਾਉਂਗੀ ਤੇ ਉਹਨੇ ਕਹਿੰਦੇ ਵੀ ਉਹਨੇ ਰਿੰਗ ਪਾ ਲਈ ਪਰ ਜਦੋਂ ਹੁਣ ਉਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਉਹਨਾਂ ਨੂੰ ਉਹ ਕੋਰਟ ਤੋਂ ਬਾਹਰ ਆਏ ਆਪਣੀ ਉਹ ਕਰਕੇ ਤੇ ਉਹਦੇ ਹੱਥ 'ਚ ਹੈ ਨਹੀਂ ਸੀ ਕਹਿੰਦੇ ਰਿੰਗ ਤੇ
0: ਮਤਲਬ ਉਹਨਾਂ ਖੋਲੀ ਪੁਲਸੀਆਂ
1: ਨੇ ਨਹੀਂ ਪੁਲਸੀਆਂ ਨੇ ਤਾਂ ਨਹੀਂ ਖੋਈ ਹੋਣੀ ਉਹਨੇ ਮਤਲਬ ਲਕੋਲੀ ਹੋਣੀ ਜਾਂ ਕਿੱਦਾਂ ਵੀ ਇਹ ਸਾਰਾ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਕਿ ਕੋਈ ਕਹਿੰਦਾ ਹੈਗੀ ਸੀ ਕੋਈ ਕਹਿੰਦਾ ਨਹੀਂ ਸੀ ਤੇ ਜਿਹੜੇ ਜਿਹੜੀ ਉਹ ਬਿਲਡਿੰਗ ਦੇ ਉੱਤੇ ਚੜ੍ਹੇ ਆ ਉਹ 450 meters ਜਿਹੜੀ ਸੀਗੀ ਉਹ ਬਿਲਡਿੰਗ ਸੀਗੀ ਤੇ ਜਿਹੜਾ ਪ੍ਰਪੋਜ਼ਲ ਦਾ ਅੰਤ ਸੀਗਾ ਉਹਦਾ ਰਿੰਗ ਪਾਉਣ ਤੋਂ ਬਾਅਦ ਇਹਨਾਂ ਰਸ਼ੀਅਨ ਰੂਫ ਟੋਪਰ ਦੇ ਹੱਥਾਂ ਦੇ ਵਿੱਚ ਹੱਥ ਕੜੀਆਂ ਸੀਗੀਆਂ ਇਹ ਐਂਡ ਸੀਗਾ ਕਿ ਉਹਨਾਂ ਨੇ ਜਦੋਂ ਉਹਨਾਂ ਨੂੰ ਥੱਲੇ ਉਤਾਰਿਆ ਤੇ ਉਹ ਫੜ ਕੇ ਲੈ ਕੇ ਗਏ ਕਿ ਤੁਸੀਂ ਬਿਨਾਂ ਉਹ ਤੋਂ ਚਲੇ ਗਏ ਨਾ ਬਿਨਾਂ ਇਜਾਜ਼ਤ ਤੋਂ ਬਿਨਾਂ ਕਿਸੇ ਸੇਫਟੀ ਤੋਂ ਤੇ ਦੇਖ ਲਓ ਰਣਜੋਤ ਜੀ ਇਹ ਜਿਹੜੀ ਬਿਲਡਿੰਗ ਹੈ 41 ਸਾਲਾਂ ਤੱਕ ਦੁਨੀਆ ਦੀ ਸਭ ਤੋਂ ਉੱਚੀ ਬਿਲਡਿੰਗ ਰਹੀ ਹੈ ਇਹ ਤੇ ਅਗਲੇ ਜਾ ਚੜ੍ਹੇ ਉੱਤੇ ਤੇ ਇਹਨਾਂ ਨੂੰ ਜੇ ਆਪਾਂ ਇਹਨਾਂ ਦੋਨਾਂ ਬਾਰੇ ਗੱਲ ਕਰੀਏ ਜਿਹੜੀ ਲੇਡੀ ਸੀ ਉਹਦਾ ਨਾਂ ਸੀ ਐਂਜਲਾ ਨਿਕਲਾਓ ਤੇ ਮੁੰਡੇ ਦਾ ਨਾਂ ਸੀਗਾ ਇਵਾਨ ਵਿਰਕਸ ਤੇ ਇਹਨਾਂ ਨੇ ਜਿਹੜੀ ਆਪਣੀ ਪਹਿਲੀ ਫੋਟੋ ਸੀਗੀ ਉਹ ਸਭ ਤੋਂ ਉੱਚੀ ਇਹ ਰੂਫ ਟੋਪਰ ਆ ਲਾਈਕ ਚੜ੍ਹਦੇ ਆ ਇਹ ਹੋਰ ਵੀ ਬਹੁਤ ਸਾਰੀਆਂ ਬਿਲਡਿੰਗਸ ਤੇ ਚੜ੍ਹ ਚੁੱਕੇ ਆ ਦੁਨੀਆ ਦੀ ਸੈਕਿੰਡ ਜਿਹੜੀ ਲੰਬੀ ਬਿਲਡਿੰਗ ਹੈ ਉਹਦੇ ਉੱਤੇ ਵੀ ਚੜ੍ਹ ਚੁੱਕੇ ਆ ਇਹ ਤੇ ਇਹਨਾਂ ਨੇ ਪਹਿਲੀ ਫੋਟੋ ਜਿਹੜੀ ਆਪਣੀ ਪਾਈ ਸੀਗੀ ਉਹ ਸੀ ਮੋਸਕੋ ਦੇ ਵਿੱਚ ਜਿਹੜੀ ਉਚਾਈ ਦੇ ਉੱਤੇ ਜਿਹੜੀ ਪਹਿਲੀ ਫੋਟੋ ਪਾਈ ਸੀਗੀ ਤੇ ਕਹਿੰਦੇ ਇਹਨਾਂ ਨੂੰ ਜਾਣੀ ਇਹਨਾਂ ਨੇ ਜਦੋਂ ਫੋਟੋ ਪਾਈ ਸੀ ਨਾ ਉਹਦੇ ਕੁਛ ਮਿਲੀਅਨ ਜਾਣੀ 8.6 million ਵਿਊ ਹੋਏ ਸੀਗੇ ਉਸ ਵੀਡੀਓ ਦੇ ਵਿੱਚ ਜਿਹੜੀ ਇਹਨਾਂ ਨੇ 2022 ਦੇ ਵਿੱਚ ਪਾਈ ਸੀਗੀ ਜਦੋਂ ਇਹ ਮਲੇਸ਼ੀਆ ਦੇ ਵਿੱਚ ਚੜ੍ਹੇ ਸੀਗੇ ਬਿਲਡਿੰਗ ਦੇ ਉੱਤੇ ਤੇ ਹੁਣ 1 July 2026 ਨੂੰ ਇਹ ਜੋੜਾ ਜਿਹੜਾ ਨਿਊਯਾਰਕ ਸਿਟੀ ਦੇ ਵਿੱਚ

0: ਤੇ ਚੱਲੇਗਾ ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈ
1: ਮਤਲਬ ਭਾਵੇਂ ਪੁੱਲ ਤੇ ਚੱਲਿਆ ਜਿੱਥੇ ਇਹਦੇ ਉਹ ਗਿਆ ਨਾ ਜਿੱਥੇ ਚੜੇਗਾ ਚੜੂੰਗੀ ਨਾਲ ਤੇਰੇ
0: ਟਿਕਟਾਂ ਦੋ ਲੈ ਲਈ ਰੱਸੀ ਭਾਵੇਂ ਇੱਕ ਲਈ ਟਿਕਟਾਂ ਟਿਕਟ ਵੀ ਨੀ ਲਈ ਇਹਨਾਂ ਨੇ ਤਾਂ ਐਂ ਚੜ ਗਏ ਕਿ
1: ਹਾਂ ਸੋ ਇਹ ਚੱਲ ਰਿਹਾ ਜੀ ਅੱਜ ਕੱਲ੍ਹ ਮਾਹੌਲ ਚਾਲ ਅਤੇ ਵੇਖਿਆ ਜਾਵੇ ਤਾਂ ਧਰਤੀ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਆ ਪੁਲਾਂ ਦੇ ਉੱਤੇ ਉੱਚਾਈਆਂ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਹੈ ਅਤੇ ਕੁਛ ਵੱਖਰਾ ਦੁਨੀਆਂ ਦੇ ਉੱਤੇ ਕਰਨ ਦੀ ਕੋਸ਼ਿਸ਼ ਹੈ ਸੋ ਇਸ ਕੋਸ਼ਿਸ਼ ਦੇ ਕਰਕੇ ਦੁਨੀਆਂ ਦੇ ਵਿੱਚ ਖਬਰਾਂ ਲੱਗਦੀਆਂ ਨੇ ਕੋਸ਼ਿਸ਼ ਇਹ ਕੀਤੀ ਜਾਂਦੀ ਆ ਵੀ ਵੱਧ ਤੋਂ ਵੱਧ ਕੁਛ ਇੱਦਾਂ ਦਾ ਕੀਤਾ ਜਾਵੇ ਜਿਹਦੇ ਨਾਲ ਅਖਬਾਰਾਂ ਦੀਆਂ ਮੀਡੀਆ ਦੀਆਂ ਨਜ਼ਰਾਂ ਉਹਨਾਂ ਵੱਲੋਂ ਆਉਣ ਉਹ ਗੱਲਾਂ ਬਾਤਾਂ ਲੋਕਾਂ ਦੀ ਚਰਚਾ ਦੇ ਵਿੱਚ ਆਉਣ ਅਤੇ ਆਪਣੀ ਗੱਲ ਮਨਸੇ ਅਲੱਗ ਅਲੱਗ ਹੋ ਸਕਦੇ ਨੇ ਕਿ ਆਪਣੀ ਗੱਲ ਜਿਹੜੀ ਆ ਉਹ ਲੋਕਾਂ ਤੱਕ ਪਹੁੰਚ ਜੇ ਆਪਣੀ ਗੱਲ ਜਿਹੜੀ ਆ ਉਹ ਇਹ ਤੁਹਾਡੇ ਵਾਲੀ ਜਿਹੜੀ ਖਬਰ ਆ ਇਹਦਾ ਇਹ ਆ ਵੀ ਮੇਰੇ ਪਿਆਰੇ ਤੱਕ ਪਹੁੰਚ ਜਾਵੇ ਵੈਸੇ ਉਹਦੇ ਪਿੱਛੇ ਵੀ ਜੇ ਵੇਖਿਆ ਜਾਵੇ ਤਾਂ ਕੀਤਾ ਉਹਨਾਂ ਨੇ ਪ੍ਰਪੋਜ਼ ਜਿਹੜਾ ਉਹ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਪਰ ਦੂਸਰੇ ਪਾਸੇ ਉਹਨਾਂ ਨੇ ਵੀ ਉੱਤੇ ਝੰਡਾ
0: ਹਾਂਜੀ
1: ਲਹਿਰਾਇਆ ਸੀ ਉਹਨਾਂ ਨੇ ਸੋ ਇਹ ਵੀ ਚੀਜ਼ ਆਪਾਂ ਜਿਹੜਾ ਹੁਣ ਅੱਜ ਜਿਹੜੀ ਸਵੇਰੇ ਇੱਥੇ ਮੈਲਬਨ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਵੀ ਉਹ ਚੀਜ਼ ਇੱਕ ਕੌਮ ਨੇ ਕਿ ਹਾਂ ਚਲੋ ਠੀਕ ਹੈ ਆਪਣਾ ਕੰਮ ਦੇ ਨਾਲ ਕਰਨਾ ਪਰ ਜਿਹੜੀ ਲੋਕਾਂ ਦੀ ਸਾਂਝੀ ਪੀੜ ਆ ਸਾਂਝਾ ਦਰਦ ਆ ਉਹਦੀ ਵੀ ਗੱਲ ਕਰ ਦਿੱਤੀ ਜਾਵੇ ਹੁਣ ਇੰਨੇ ਉੱਤੇ ਤਾਂ ਆਏ ਹਾਂ
0: ਬਿਲਕੁਲ
1: ਭਾਵੇਂ ਕਿਸੇ ਤਰੀਕੇ ਦੇ ਨਾਲ ਹੀ ਆ ਪਰ ਜਿਹੜਾ ਉਹਨਾਂ ਨੇ ਵੀ ਪੀਸ ਦੀ ਮੰਗ ਕੀਤੀ ਹੈ ਉਹ ਇੰਨੀ ਦੁਨੀਆਂ ਦੇ ਵਿੱਚ ਖਬਰ ਉੰਨੀ ਉਹ ਨਹੀਂ ਜ਼ਿਆਦਾ ਵੇਖ ਲਓ ਮਸ਼ਹੂਰ ਹੋਈ ਜਿੰਨੀ ਉਹਨਾਂ ਦਾ ਪ੍ਰਪੋਜ਼ ਮਸ਼ਹੂਰ ਹੋ ਗਿਆ
0: ਬਿਲਕੁਲ ਹਾਂ ਉਹਨਾਂ ਨੇ ਐਕਟ ਇੱਦਾਂ ਦਾ ਕੀਤਾ ਕਿ ਲਾਈਕ ਇਹਨੂੰ ਜ਼ਿਆਦਾ ਜੇ ਉੱਦਾਂ ਹੀ ਚੜ੍ਹਦੇ ਤਾਂ ਸਾਰਿਆਂ ਨੇ ਕਹਿਣਾ ਸੀਗਾ ਕਿ ਨਹੀਂ ਅੱਛਾ ਚੜ੍ਹੇ ਹੋਣੇ ਆ ਨਾ ਇੱਦਾਂ ਹੋਇਆ ਹੋਣਾ ਚਲੋ ਹੋ ਗਿਆ ਹੋਣਾ ਪਰ ਉਹਨਾਂ ਨੇ ਉਹਨੂੰ ਕਹਿ ਲਓ ਕਿ ਕਿਉਰਿਓਸਿਟੀ ਪੈਦਾ ਕਰਨ ਦੇ ਲਈ ਲੋਕਾਂ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਲਾਈਕ ਤਾਂਘ ਜਿਹੀ ਬਣਾ ਕੇ ਰੱਖੀ ਕਿ ਹਾਂ ਇਹ ਪ੍ਰਪੋਜ਼ ਕਰਨੇ ਨੇ ਚੜ੍ਹੇ ਸੀ ਪਰ ਹੁਣ ਕਿੰਨਾ ਔਖਾ ਬਾਕੀ ਵਿਚਾਰੇ ਜਿਨ੍ਹਾਂ ਨੇ ਹਲੇ ਪ੍ਰਪੋਜ਼ ਕਰਨਾ ਆ ਉਮੀਦਾਂ ਵੱਧ ਜਾਂਦੀਆਂ ਜੋ ਜੀ ਕੀ ਕਰੀਏ ਮੈਂ ਕਿਹਾ ਸਾਡੇ ਘਰ ਦੇ ਤਾਂ ਸਾਨੂੰ ਐਂ ਡਰਾਈ ਰੱਖਿਆ ਉਹ ਕੁੜੀ ਦੇਖੀ ਤੁਸੀਂ ਜਿਹੜੀ ਹੈਗੀ ਆ ਇਹ ਕੁੜੀ ਜਿਹੜੀ ਚੜ੍ਹੀ ਆ ਨਾਲ ਨਿਕਲੋ
1: ਦੂਰੋਂ ਹੀ ਫੋਟੋ ਜਿਹੜੀ ਉਹ
0: ਮਤਲਬ ਪੂਰੀ ਫਿੱਟ ਆ ਪਤਲੀ ਆ ਮੈਂ ਕਿਹਾ ਜਦ ਜੰਮੀ ਹੁੰਦੀ ਪੰਜਾਬ ਚ ਲੋਕਾਂ ਨੇ ਕਹਿਣਾ ਬਾਹਰ ਨਾ ਨਹੀਂ ਉੱਡ ਜਾਣਾ ਹਵਾ ਆ ਗਈ
1: ਨਹੀਂ ਤੋ ਵੇਖੋ ਫੇਟੀ ਸੀ ਤੇ ਤਾਂ ਹੀ ਡੀਪ ਚ ਤੁਮੇ ਚੜ੍ਹ ਗਏ
0: ਹਾਂ ਸਾਡੇ ਵਰਗਾ ਤਾਂ ਇੱਥੇ ਰੇਡੀਓ ਦੀਆਂ ਪੌੜੀਆਂ ਨੇ ਚੜ੍ਹ ਹੁੰਦਾ ਉੱਤੇ
1: ਸਾਰਾ
0: ਦੋ ਮਹੀਨੇ ਬਾਅਦ ਪੌੜੀਆਂ ਚੜ੍ਹ ਕੇ ਹਾਏ ਦੋ ਲਵਾਵੇ ਫੜ ਕੇ ਚਾਹ ਚੜ੍ਹਿਆ ਸੀਗਾ
1: ਸਭ ਤੋਂ ਪਹਿਲਾਂ ਤਾਂ ਵੇਖੋ ਫਿੱਟ ਤੁਹਾਡਾ ਹੋਣਾ ਬੜਾ ਜ਼ਰੂਰੀ ਹੈ ਸੋ ਅੱਜ ਦਾ ਅਗਲੇ ਹਿੱਸੇ ਦੇ ਵਿੱਚ ਆ ਕੇ ਤੁਸੀਂ ਗੱਲਬਾਤ ਜਦੋਂ ਕਰੋਗੇ ਅਤੇ ਸਾਡਾ ਵਿਸ਼ਾ ਵੀ ਇਹੋ ਹੀ ਆ ਪ੍ਰਪੋਜ਼ ਸੋ ਅੱਜ ਦਾ ਜਿਹੜਾ ਆਪਾਂ ਗਾਣਾ ਵੀ ਤੁਹਾਨੂੰ ਇਸ ਕਰਕੇ ਸੁਣਾਇਆ ਵਾ ਤੁਹਾਨੂੰ ਆਪਣਾ ਅਰਜੈਂਟਲ ਹੁੰਦਾ ਵੀ ਅਜੀਬੋ ਗਰੀਬ ਪ੍ਰਪੋਜ਼ ਜਾਂ ਫਿਰ ਤੁਹਾਡਾ ਤੁਸੀਂ ਆਪਣਾ ਪ੍ਰਪੋਜ਼ ਦੱਸਣਾ ਚਾਹੋ ਜਾਂ ਫਿਰ ਆਸ ਪਾਸ ਕਿਸੇ ਦਾ ਤੁਸੀਂ ਸੁਣਿਆ ਹੋਵੇ ਜਾਂ ਫਿਰ ਪਹਿਲੀ ਵਾਰ ਤੁਸੀਂ ਜਦੋਂ ਪ੍ਰਪੋਜ਼ ਸੁਣਿਆ ਵੀ ਹਾਂ ਭਾਈ ਇੱਦਾਂ ਇੱਦਾਂ ਇੱਦਾਂ ਕਰਕੇ ਅਤੇ ਪ੍ਰਪੋਜ਼ ਵੀ ਹੁੰਦੇ ਆ ਇੱਦਾਂ ਇੱਦਾਂ ਕਰਕੇ ਅਤੇ ਆਹ ਵੀ ਕੰਮ ਹੁੰਦਾ ਅਤੇ ਇਸ ਤਰੀਕੇ ਦੇ ਨਾਲ ਵੀ ਇਹ ਦੱਸਿਆ ਜਾਂਦਾ ਵੀ ਪੁੱਛਿਆ ਜਾਂਦਾ ਵੀ ਹਾਂ ਵੀ ਮੈਂ ਵਿਆਹ ਕਰਵਾਉਣ ਤੇਰੇ ਨਾਲ ਕਿਉਂਕਿ ਇਹ ਚੀਜ਼ਾਂ ਮੈਨੂੰ ਲੱਗਦਾ ਜਦੋਂ ਆਪਾਂ ਬਹੁਤ ਨਿੱਕੇ ਹਾਂ ਉਦੋਂ ਤਾਂ ਨਹੀਂ ਕਦੀ ਇਹ ਚੀਜ਼ਾਂ ਸੁਣੀਆਂ ਹੈਗੀਆਂ ਅਤੇ ਆਪਣੇ ਵੈਸਟਰਨ ਸਮਾਜ ਦੀਆਂ ਹੀ ਨੇ ਸ਼ਾਇਦ
0: ਬਿਲਕੁਲ ਰੰਜੋ ਜੀ ਜਦੋਂ ਆਪਾਂ ਨਿੱਕੇ ਸੀਗੇ ਉਦੋਂ ਮਤਲਬ ਪ੍ਰਪੋਜ਼ ਇੱਦਾਂ ਨਹੀਂ ਸੀ ਹੁੰਦੇ ਉਦੋਂ ਮਤਲਬ ਇਹੀ ਹੁੰਦਾ ਸੀਗਾ ਵੀ ਘਰਦੇ ਹੁੰਦੇ ਸੀ ਮੋਸਟਲੀ ਹਾਂ ਉਹ ਲੱਭਦੇ ਹੁੰਦੇ ਸੀ ਰਿਸ਼ਤਾ ਅਤੇ ਫਿਰ ਜਿਹੜਾ ਪ੍ਰਪੋਜ਼ ਜਦੋਂ ਹੁੰਦੇ ਵੀ ਸੀ ਮਤਲਬ ਪਤਾ ਹੁੰਦਾ ਸੀ ਤਾਂ ਜੁੱਤੀਆਂ ਪੈਣੀਆਂ
1: ਵੱਡੇ ਲੋਕਾਂ ਦੇ ਹੋਣਗੇ ਜੇ ਹੋਣਗੇ ਹਾਂ ਫਿਰ ਉਹ ਵੇਖਣ ਲਈ ਜ਼ਰੂਰ ਲੋਕੀ ਖੜ
0: ਜਾਂਦੇ ਉਹ ਖੜ ਜਾਂਦੇ ਹੁੰਦੇ ਸੀ ਪਹਿਲਾਂ ਕੁੜੀ ਮਾਰ ਦਿੰਦੀ ਹੁੰਦੀ ਸੀ ਘਰਦੇ ਤੱਕ ਤਾਂ ਬਾਅਦ 'ਚ ਪਹੁੰਚਦਾ ਸੀ ਫਿਰ ਹੌਲੀ ਹੌਲੀ ਹੌਲੀ ਹੌਲੀ ਘਰਦੇ ਤੱਕ ਪਹੁੰਚਣਾ ਸ਼ੁਰੂ ਹੋਇਆ ਹੁਣ ਹੌਲੀ ਹੌਲੀ ਹੌਲੀ ਹੌਲੀ ਘਰਦੇ ਵੀ ਕਹਿੰਦੇ ਚੱਲ ਕੋਈ ਗੱਲ ਨਹੀਂ ਸਮਾਂ ਬਦਲ ਰਿਹਾ ਨਾ ਅਤੇ ਪ੍ਰਪੋਜ਼ ਤੋਂ ਮੈਨੂੰ ਗੱਲ ਯਾਦ ਆ ਗਈ ਰੰਜੋਤ ਜੀ ਮੇਰਾ ਬੇਟਾ ਨਾ ਛੋਟਾ ਜਿਹਾ ਸੀਗਾ ਗ੍ਰੇਡ 1 ਕਿ 2 ਚ ਸੀਗਾ ਤੇ ਆ ਕੇ ਮੈਨੂੰ ਕਹਿੰਦਾ ਮੰਮਾ ਤੁਹਾਡੀ ਉਹ ਕਿੱਥੇ ਆ ਇੰਗੇਜਮੈਂਟ ਰਿੰਗ ਕਿੱਥੇ ਆ ਮੈਂ ਕਿਹਾ ਇਹਨੂੰ ਕਿਹਨੇ ਦੱਸਤੀ ਇੰਗੇਜਮੈਂਟ ਰਿੰਗ ਤੇ ਮੈਂ ਕਿਹਾ ਤੈਨੂੰ ਕਿੱਦਾਂ ਪਤਾ ਇੰਗੇਜਮੈਂਟ ਰਿੰਗ ਹੁੰਦੀ ਕਹਿੰਦਾ ਮੇਰੀ ਟੀਚਰ ਨੇ ਸਾਨੂੰ ਆਪਣੀ ਵੀਡੀਓ ਦਿਖਾਈ ਕਿ ਉਹ ਉਹਨਾਂ ਦੇ ਜਿਹੜੇ ਬੋਏਫ੍ਰੈਂਡ ਸੀਗੇ ਉਹ ਉਹਨਾਂ ਨੂੰ ਲੈ ਕੇ ਗਏ ਹੈਲੀਕਾਪਟਰ ਦੇ ਵਿੱਚ ਗਲੇਸ਼ੀਅਰ ਤੇ ਅਤੇ ਸਨੋਅ 'ਤੇ ਜਾ ਕੇ ਕਹਿੰਦਾ ਉਹਨਾਂ ਨੇ ਉਹਨਾਂ ਨੂੰ ਪ੍ਰਪੋਜ਼ ਕੀਤਾ ਅਤੇ ਉਹ ਇੱਦਾਂ ਵੀਡੀਓ ਦੇ ਵਿੱਚ ਸੀਗੇ ਕਿ ਉਹ ਇੱਦਾਂ ਬੈਠੇ ਸੀਗੇ ਅਤੇ ਉਹਨਾਂ ਨੇ ਉਹਨੂੰ ਰਿੰਗ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਹਾਂ ਵੀ ਮੈਂ ਤਾਂ ਇੰਨਾ ਵਿਲਿਊ ਉਹਨੇ ਕਿਹਾ ਵਿਲਿਊ ਮੈਰੀ ਮੀ ਅਤੇ ਉਹਨੇ ਨਾ ਟੀਚਰ ਨੇ ਕਿਹਾ ਉਹ ਇੱਦਾਂ ਕਰਕੇ ਪੂਰੀ ਐਕਟਿੰਗ ਕੀਤੀ ਅਤੇ ਫਿਰ ਨਾ ਉਹਨੇ ਟੀਚਰ ਨੇ ਕਿਹਾ ਯੈਸ ਨਾ ਆਈ ਵਿਲ ਹੈ ਨਾ ਅਤੇ ਉਹਨੇ ਉਹਦੇ ਰਿੰਗ ਪਾਈ ਮੰਮਾ ਆਹ ਰਿੰਗ ਫਿੰਗਰ ਹੁੰਦੀ ਤੁਹਾਡੀ ਰਿੰਗ ਫਿੰਗਰ ਕਿਉਂ ਖਾਲੀ ਆ

0: ਬਣੀਓ ਆਪਣੀ ਉਹ ਆ ਕੀ ਉਹਨੂੰ ਕਹਿੰਦੇ
1: ਆ, ਉਹਨੇ ਰਿੰਗ ਫਿੰਗਰ ਉਹਨੇ ਦੇਖ ਲਿਆ ਵੀ ਮੇਰੀ ਮਾਂ ਨੇ ਕੋਈ ਹੱਥ ਚ ਮੁੰਦੀ ਨੀ ਪਾਈ, ਇਹ ਵਿਆਹ ਹੋਇਆ ਇਹ ਕਿੱਥੋਂ ਨਾ ਬਿਨਾਂ ਇੰਗੇਜਮੈਂਟ ਤੋਂ ਹੀ ਇੱਥੇ ਨੋਰਮਲ ਆ ਇੱਦਾਂ ਕਰਦੀਆਂ ਉਹ ਹਨਾ, ਤੇ ਮਤਲਬ ਮੈਂ ਹੈਰਾਨ ਸੀ ਉਦੋਂ, ਤੇ ਉਹ ਪ੍ਰਪੋਜ਼ ਮੈਨੂੰ ਯਾਦ ਆ, ਮਤਲਬ ਮੇਰੇ ਲਈ ਉਹ ਬਹੁਤ ਵੱਡੀ ਗੱਲ ਸੀ ਵੀ
0: ਇਦਾਂ
1: ਨਿਆਣੇ ਤੇ ਦੱਸਦਾ ਤੇ ਸਨੋਹ ਤੇ ਲਿਜਾ ਕੇ ਪ੍ਰਪੋਜ਼ ਕਰਨਾ ਹਨਾ
0: ਕੁਛ ਵੱਖਰਾ ਕਰਨਾ, ਮਤਲਬ ਇਹ ਵੀ ਦੁਨੀਆ ਦੇ ਵਿੱਚ ਜਿਹੜੀ ਹੋੜ ਆ ਵੀ ਕੁਛ ਵੱਖਰਾ ਕਰਨਾ,
1: ਪਤਾ ਲੱਗਿਆ ਉਹਨੇ ਕਿਹਾ ਨਹੀਂ ਤੇ ਮੁੜ ਕੇ ਧੱਕਾ ਦੇ ਤਾ
0: ਆਹੋ, ਇਹ ਨਹੀਂ ਕਦੀ ਆਈ ਖਬਰ ਬਾਹਰ ਵੀ ਹਨਾ ਵੀ ਕੋਈ ਨਾਮ ਮੰਨਿਆ ਹੋਵੇ ਤੇ ਫਿਰ ਅਗਲੇ ਨੇ ਭਲਾ ਕੀ ਕੀਤਾ,
1: ਪਹਿਲਾਂ ਤਾਂ ਸਾਰੇ ਡਰਾਮੇ ਹੀ ਆ ਰਣਜੋਤ ਜੀ, ਉਹ ਮੰਨੀਆਂ ਹੀ ਹੁੰਦੀਆਂ ਪਹਿਲਾਂ ਹੀ ਜਮਾ ਨਹੀਂ ਹੁੰਦੇ ਆ ਨਾ,
0: ਆਈਡੀਆ ਹੁੰਦਾ
1: ਹਾਂ ਤਾਂ ਹੀ ਪ੍ਰਪੋਜ਼ ਕਰਦੇ ਹਾਂ,
0: ਨਹੀਂ ਤਾਂ ਨਾਲ ਕੋਈ ਕੋ ਚੱਲ ਜਾਏ ਏਡੀ ਉੱਚੇ ਖੰਬੇ ਤੇ ਜੋ ਖੈਰ ਤੁਸੀਂ ਆਪਣਾ ਉਹਨਾਂ ਚਿਰ ਯਾਦ ਕਰੋ ਤੇ ਆਪਾਂ ਉਹਨਾਂ ਚਿਰ ਅਰਨਵ ਨਾਲ ਗੱਲ ਕਰ ਲੈਂਦੇ, ਅਰਨਵ ਅੱਜ ਲੇਟ ਉੱਠਿਆ ਲੱਗਦਾ, ਸਤਿ ਸ਼੍ਰੀ ਅਕਾਲ ਅਰਨਵ ਤੁਸੀਂ ਆਉਂਦੇ ਰਹੋ,
1: ਜਦੋਂ ਨਾ ਅਰਨਵ ਪਹਿਲੀ ਵਾਰ ਸਤਿ ਸ਼੍ਰੀ ਅਕਾਲ ਕਹਿੰਦਾ ਮੈਨੂੰ ਏਦਾਂ ਲੱਗਦਾ ਜਿੱਦਾਂ ਸਮਰ ਹੁੰਦਾ, ਸਮਰ ਗਾਬਾ ਉਹਦੇ ਵਰਗੀ ਆਵਾਜ਼ ਮੈਨੂੰ ਹਮੇਸ਼ਾ ਹੀ ਮਤਲਬ ਹਮੇਸ਼ਾ ਭੁਲੇਖਾ ਪੈਂਦਾ, ਤੁਸੀਂ ਕਹਿੰਦੇ ਅਰਨਵ, ਮੈਂ ਕਹਿੰਦੀ ਤਾਂ ਸਮਰ ਆ, ਪਤਾ ਨੀ ਕਿਉਂ ਮੈਨੂੰ ਆਵਾਜ਼ ਮਿਲਦੀ ਲੱਗਦੀ ਨਾ ਦੋਨਾਂ ਜਣਿਆਂ ਦੀ, ਅਰਨਵ ਮਿਲਦੀ ਆ ਕਿ
2: ਪਤਾ ਨੀ,
0: ਓਕੇ ਉਹਨੇ ਸੁਣੀ ਨੀ ਨਾ ਧਿਆਨ ਦੇ ਨਾਲ ਫਿਰ, ਹਾਂ ਇੱਕ ਇੱਕ ਮਿੰਟ ਅਰਨਵ ਮੈਂ ਨਾ
1: ਗੱਡੀ ਚੜਾ ਲਈਏ,
0: ਹਾਂਜੀ ਮੈਂ ਮਤਲਬ ਗੱਡੀ ਚੜਾ ਲਾਂ ਇੱਕ ਹੋਰ ਸਵਾਰੀ, ਤੇ ਹਾਂਜੀ ਅਰਨਵ ਕੀ ਸੁਣਾਓਗੇ ਅੱਜ, ਲੇਟ ਉੱਠੇ ਅੱਜ ਸੱਚ ਠੰਡ ਹੀ ਤਾਂ ਕਰਕੇ,
2: ਹਾਂਜੀ ਹਾਂਜੀ
0: ਓਕੇ, ਤੇ ਲੇਟ ਉੱਠ ਕੇ ਕੀ ਲੈ ਆਇਓ ਫਿਰ,
2: ਅੱਜ ਲੈ ਬਾਜ਼ਾਰ,
0: ਓਕੇ
2: ਉਹ ਕਿਹੜੀ ਲੈਂਗੁਏਜ ਆ ਜਿਹੜੀ ਆਪਾਂ ਖਾ ਵੀ ਸਕਦੇ ਆ ਤੇ ਬੋਲ ਵੀ ਸਕਦੇ ਆ,
0: ਖਾ ਵੀ ਸਕਦੇ ਆ,
1: ਚੀਨੀ,
2: ਹਾਂਜੀ
0: ਹੈਂ ਕਿਦਾਂ ਕਿਦਾਂ ਕੀ ਹੀਗਾ, ਖਾ ਵੀ ਸਕਦੇ ਆ ਤੇ
1: ਚੀਨੀ, ਖਾ ਵੀ ਸਕਦੇ ਤੇ ਬੋਲ ਵੀ ਸਕਦੇ,
0: ਮਤਲਬ ਇਹਦਾ ਕੀ ਸੈਂਸ ਕੀ ਹੋਈ, ਖਾ ਵੀ ਸਕਦੇ ਤੇ ਬੋਲ ਵੀ ਸਕਦੇ,
1: ਚੀਨੀ ਖੰਡ,
0: ਹਾਂ
1: ਚੀਨੀ,
0: ਹਾਂ
1: ਚੀਨੀ ਲਾਈਕ ਉਹਨੂੰ ਭਾਸ਼ਾ ਨਹੀਂ ਹੈਗੀ ਉਦਾਂ, ਮਤਲਬ ਚੀਨ ਨੂੰ ਦੀ ਲੈਂਗੁਏਜ ਆਈ ਥਿੰਕ ਮੈਂਡਰਿਨ, ਹਾਂ ਪਰ ਉਹ ਚੀਨੀ ਕਹਿ ਰਿਹਾ ਨਾ ਉਹਨੂੰ ਵੀ ਭਾਸ਼ਾ, ਆਪਾਂ ਕਹਿੰਦੇ ਨੀ ਪੰਜਾਬੀ, ਪੰਜਾਬੀਆਂ ਦੀ ਭਾਸ਼ਾ ਪੰਜਾਬੀ, ਚੀਨ ਦੀ ਭਾਸ਼ਾ ਚੀਨੀ,
0: ਅੱਛਾ ਅੱਛਾ ਅੱਛਾ ਅੱਛਾ ਅੱਛਾ ਓਕੇ ਓਕੇ ਓਕੇ ਓਕੇ ਠੀਕ ਹੈ ਠੀਕ ਹੈ ਠੀਕ ਹੈ, ਸੋਰੀ ਮੇਰੀ ਪ੍ਰੋਸੈਸਿੰਗ ਚ ਟਾਈਮ ਲੱਗ ਗਿਆ,
1: ਠੰਡ ਲੱਗ ਗਈ,
0: ਹਾਂ ਪੁਰਾਣਾ ਸਿਸਟਮ
3: ਹੈਂਗ ਹੋ ਜਾਂਦਾ, ਸਿਸਟਮ ਹੈਂਗ ਹੋ
0: ਜਾਂਦਾ, ਹੋਰ ਕੀ, ਥੈਂਕ ਯੂ ਅਰਨਵ, ਆਪਾਂ ਚਲੋ ਇੱਕ ਕਾਲਰ ਆਪਾਂ ਨਾ ਲੈ ਜਾਈਏ ਤੇ ਫਿਰ ਆਪਾਂ ਅਗਲੇ ਹਿੱਸੇ ਚ ਪ੍ਰਵੇਸ਼ ਕਰਦੇ ਹਾਂ, ਤੇ ਹਾਂਜੀ ਗੁਰਨੇਕ ਭਾਅ ਜੀ ਤੁਸੀਂ ਆਉਂਦੇ ਰਹੋ,
4: ਸਤਿ ਸ਼੍ਰੀ ਅਕਾਲ ਰਣਜੋਤ ਜੀ, ਸਤਿ ਸ਼੍ਰੀ ਅਕਾਲ ਸੁਖ ਜੀ,
1: ਸਤਿ ਸ਼੍ਰੀ ਅਕਾਲ ਜੀ,
4: ਹੋਰ ਕੀ ਹਾਲ ਚਾਲ ਨੇ
0: ਜੀ, ਬਹੁਤ
1: ਬਹੁਤ ਵਧੀਆ, ਤੁਸੀਂ ਸੁਣਾਓ,
0: ਤੁਸੀਂ ਠੀਕ,
4: ਵਧੀਆ
0: ਜੀ, ਤੁਸੀਂ ਠੀਕ ਨਹੀਂ ਹੋਏ ਆਏ ਪਤਾ ਲੈਣ ਕਿ ਨਹੀਂ,
1: ਕੌਣ ਇਹ ਠੀਕ ਨਹੀਂ ਸੀ ਕਿ ਮੈਂ ਠੀਕ,
0: ਤੁਸੀਂ ਠੀਕ ਨਹੀਂ ਹੀ, ਜੀਜੂ ਪਤਾ ਲੈਣ ਆਏ ਕਿ ਨਹੀਂ,
1: ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਇੰਨੀ ਲੇਟ ਲੱਗਾ ਹੋਣਾ ਮੈਨੂੰ ਲੱਗਦਾ, ਹਾਂ
4: ਜਦੋਂ ਇਹ ਹੋ ਨਾ ਐਨ ਬਿਲਕੁਲ ਨੌ ਬਣਨਾ ਹੋ ਗਿਆ,
0: ਹੁਣੇ ਬਾਅਦ ਚ ਮੈਨੂੰ ਤੁਸੀਂ ਲਾਮਾ ਦਿਓ, ਹੁਣੇ ਕਰ ਲੋ ਜੋ ਕਰਨਾ ਚਾਹੋ,
1: ਪਤਾ ਲੱਗਿਆ ਅਗਲਾ ਵਿਆਹ ਗਿਆ ਹੋਵੇ, ਹਾਂ ਕੀ ਹੋਇਆ ਤੂੰ ਬਿਮਾਰ ਸੀ,
0: ਨਹੀਂ ਨਹੀਂ ਵਿਆਹ ਦੇ ਲਈ ਤੇ ਥੋੜੇ ਦਿਨ ਹੁੰਦੇ ਆ, ਤੇ ਉਹਦੇ ਲਈ ਤੇ ਕਹਿ ਦਈਦਾ ਵੀ ਵਿਆਹ ਗਏ, ਉਹਦੇ ਲਈ ਕਹਿ ਦਈਦਾ ਵੀ ਇੰਡੀਆ ਗਏ,
1: ਹਾਂ ਇਹ ਵੀ ਗੱਲ ਆ, ਫੇ ਉਦਾਂ ਕੀ ਕਹਿੰਦੇ ਹੁੰਦੇ ਆ,
0: ਕਿਦਾਂ ਉਹ ਕੁਛ ਵੀ ਨਹੀਂ ਕਹਿੰਦਾ, ਕਹਿਣਾ ਕੀ ਆ ਫਿਰ, ਉਦਾਂ ਸਭ ਜਾਣੀ ਜਾਣ ਲੱਗੇ, ਮੈਨੂੰ ਓਦਾਂ ਫਿਰ ਖੁੱਲਾ ਛੱਡ ਦਈਦਾ ਵੀ ਲੋਕ ਆਪਣੇ ਆਪਣੇ ਆਈਡੀਆ ਦੇ ਲਾ ਲੈਣ ਕੀ ਆ ਫਿਰ ਮੈਨੂੰ ਇਧਰੋਂ ਉਧਰੋਂ ਕਈ ਸੁਣਨ ਨੂੰ ਮਿਲ ਜਾਂਦੀਆਂ ਥੋੜੀਆਂ ਥੋੜੀਆਂ ਕਨਸੋਆਂ ਜੀਆਂ ਵੀ ਉਹਨੇ ਇਹਦੇ ਨਾਲ ਆ ਕਿਹਾ ਸੀ ਫਿਰ ਕੋਈ ਹੁੰਦਾ ਨਾ ਇੱਕ ਕ ਚੱਲਣ ਦੋ ਫਿਰ
1: ਰੂਮਰਸ,
0: ਕਿਉਂਕਿ ਇਹਦਾ ਵੀ ਇੱਕ ਅਲੱਗ ਹੀ ਸਵਾਦ ਹੁੰਦਾ ਨਾ, ਵੀ ਤੁਸੀਂ ਤੁਹਾਨੂੰ ਕੁਛ ਨਹੀਂ ਪਤਾ, ਤੁਸੀਂ ਸਿਰਫ ਆਈਡੀਆ ਲਾਉਣਾ, ਇਮੈਜੀਨੇਸ਼ਨ, ਸਵਾਦ ਬਹੁਤ ਆਉਂਦਾ ਤੁਹਾਨੂੰ।
1: ਹਾਂਜੀ,
0: ਹੋਰ ਭਾਜੀ ਬਿਲਕੁਲ ਬਿਲਕੁਲ।
4: ਬਾਕੀ ਸੋਸ਼ਲ ਮੀਡੀਆ ਤੇ ਪਤਾ ਨਹੀਂ, ਲੋਕਲ ਮੀਡੀਆ ਤੇ ਇੱਕ ਗੱਲ ਬੜੀ ਫੈਲੀ
0: ਆ। ਹਾਂ
3: ਹਾਏ ਮਾਨੀ ਆਇਓ।
0: ਅੱਛਾ
3: ਐਮ ਗੁੱਡ,
0: ਕੀ ਗੱਲ ਫੈਲੀ ਜੀ?
4: ਉਹ ਗੱਲ ਇਹ ਫੈਲੀ ਭਈ ਸੁੱਖ ਜੀ ਕਹਿੰਦੇ ਭਾਜੀ ਨੂੰ ਭਈ ਹਾਲਾਤ ਬੜੇ ਖਰਾਬ ਹੋ ਗਏ ਆ, ਭਈ ਕੋਈ ਹਥਿਆਰ ਲੈ ਲਈ।
0: ਅੱਛਾ,
4: ਉਹ ਕਹਿੰਦੇ ਛੱਡ ਪਰੇ ਕੀ ਲੋੜ ਆ, ਇਹ ਕਹਿੰਦੇ ਨਹੀਂ ਨਹੀਂ ਹਾਲਾਤ ਬੜੇ ਖਰਾਬ ਆ, ਉਹ ਅਸਲਾ ਲੈ ਲਈਏ।
0: ਅੱਛਾ,
4: ਉਹ ਕਹਿੰਦੇ ਛੱਡ ਪਰੇ ਧਾਗੇ ਨਾਲ ਤਾਂ ਬੰਦਾ ਛਿਲ ਸੱਟਦੀ ਆ, ਹਥਿਆਰ ਲੈ ਕੇ ਕੀ ਕਰਨਾ।
1: ਵੈਸੇ ਉਹਨਾਂ ਨੇ ਧਾਗਾ ਨਹੀਂ ਕਿਹਾ, ਸਾਨੂੰ ਕਿਹਾ ਤੇਰੀ ਜੀਭ ਕਾਫੀ ਆ।
0: ਹਾਂ ਲੈ ਲੈ ਹੁਣ ਦੱਸੋ,
4: ਇੰਨੀ ਜ਼ੋਰ ਤੇ ਕਿੱਥੇ ਉਹਨਾਂ ਦੀ, ਇੰਨੀ ਜ਼ੋਰ ਤਾਂ ਮੇਰੇ ਬੰਦ ਸਾਹਿਬ, ਇੰਨੀ ਹਿੰਮਤ ਕਿੱਥੋਂ ਕਰੀਏ, ਜੇ ਇੰਨੀ ਹਿੰਮਤ ਹੁੰਦੀ ਤਾਂ ਲਈ ਹੋਰ ਸੀ। ਰਣਜੋਤ ਜੀ ਮੈਂ ਬਾਕੀ ਏਦਾਂ ਆ ਭਈ
1: ਸਾਡੀ
4: ਵਾਰੀ ਤਾਂ ਹੁਣ ਮੈਂ ਤੁਹਾਨੂੰ ਦੱਸਾਂ, ਮੇਰੀ ਸਰਦਾਰਨੀ ਗੁਰਦੁਆਰੇ, ਸਾਡੀ ਭਾਬੀ ਬਚੋਲੀ ਸੀ ਤੇ ਗੁਰਦੁਆਰੇ ਲੰਗਰ ਛਕ ਗਏ, ਉੱਥੇ ਲੈ ਗਏ ਸਾਡੇ
0: ਮਤਲਬ ਕੀ ਪਤਾ ਹੁਣ ਐਡਵਾਂਸ ਬੰਦੇ ਨੇ ਦੱਸ, ਪੁੱਛਣਾ ਤਾਂ ਬਣਦਾ ਹੀ ਆ ਨਾ,
4: ਟਿਸ਼ੂ ਕਿੱਥੇ ਹੁੰਦੇ ਸੀਗੇ ਉਦੋਂ, ਟਿਸ਼ੂ ਤਾਂ ਹੁਣ ਚੱਲੇ ਆ।
1: ਵੈਸੇ ਹੋ ਵੀ ਸਕਦੇ ਇੰਗਲਿਸ਼ ਟੀਚਰ ਤਾਂ ਟਿਸ਼ੂ ਯੂਜ਼ ਕਰਦੇ ਹੋਣੇ ਆ,
4: ਕਿੱਥੇ ਸਾਡੇ ਤਾਂ ਇੰਗਲਿਸ਼ ਟੀਚਰਾਂ ਦਾ ਏਦਾਂ ਦਾ ਹਾਲ ਸੀਗਾ ਬਈ, ਸਾਡੇ ਭੈਣ ਆਈ ਕੈਨੇਡਾ ਤੋਂ ਤੇ ਭੈਣ ਜੀ ਸਾਡੇ ਤਾਂ ਉਹ ਨਾ ਸਾਨੂੰ ਦੇ ਗਏ ਉਹ ਕੀ ਕਹਿੰਦੇ ਹੁੰਦੇ ਰੱਬ ਤੁਹਾਡਾ ਭਲਾ ਕਰੇ ਸੈਂਟੇ ਨੂੰ, ਮੇਰੀ ਮੈਡਮ ਨੂੰ
0: ਜੀ,
4: ਤੇ ਉਹ ਜਿਹੜੇ ਇਹਨੂੰ ਵੀ ਨੀ ਸੀ ਪਤਾ ਤਾਂ ਮੈਨੂੰ ਵੀ ਨੀ ਸੀ ਪਤਾ, ਮੈਂ ਵੀ ਉਹ ਛਿੜਕ ਲੈਣਾ ਹਨਾ,
0: ਤੇ ਦੋਵਾਂ ਨੇ ਇੱਕੋ ਪਾ ਲੈਣਾ,
4: ਆਹ ਛੜਕਾ ਕਰਕੇ ਦਫ਼ਤਰ ਚਲ ਜਾਣਾ। ਸਾਡੇ ਇੱਕ ਰੈਵਨਿਊ ਅਕਾਊਂਟੈਂਟ ਹੁੰਦੀ ਸੀ ਕੁੜੀ, ਤਾਂ ਉਹ ਸ਼ਹਿਰ ਦੀ ਜੰਮਪਲ ਸੀ, ਪੜ੍ਹੀ ਲਿਖੀ ਸੀ, ਤਾਂ ਉਹ ਇੱਕ ਦਿਨ ਏਦਾਂ ਮੈਨੂੰ ਲਾਗੇ ਹੋ ਕੇ ਨਾ
0: ਨੱਕ ਜਿਹਾ ਵਟਿਆ,
4: ਆਹੋ ਸੁੰਘ ਕੇ ਮੈਨੂੰ, ਤੇ ਹੋਰ ਤਰ੍ਹਾਂ ਦਾ ਕੀਤਾ। ਮੈਂ ਕਿਹਾ ਵੀ ਆਰੇ ਸਾਹਿਬ ਤੁਹਾਨੂੰ ਨੀ ਪਤਾ ਇਹ ਬਾਹਰ ਲਾਇਆ, ਕਹਿੰਦੀ ਚਲੋ ਬਾਹਰਲੇ ਦੀ ਤਾਂ ਗੱਲ ਛੱਡੋ, ਮੈਂ ਤਾਂ ਉਹ ਦੇਖਦੀ ਆ ਫਿਰ ਇਹ ਬੀਬੀਆਂ ਵਾਲਾ ਵੀ ਤੁਸੀਂ ਲਾਈ ਫਿਰਦੇ।
0: ਪਹਿਲਾਂ ਕਿੱਥੇ ਹੁੰਦਾ ਸੀ,
4: ਭਾਬੀ ਨੂੰ ਪੁੱਛਿਆ ਮੈਂ, ਭਾਬੀ ਉਹਨਾਂ ਦਾ ਪਿੰਡ ਕਿਹੜਾ ਆ, ਤੇ ਉਹ ਕੋਲ ਸਾਡੇ ਬੀਜੀ ਵੀ ਸੀਗਾ, ਆਹੋ ਤੈਨੂੰ ਹੁਣੇ ਪਿੰਡ ਦੱਸ ਦਈਏ, ਤੂੰ ਉਹਦੇ ਮਗਰ ਕੁੱਤੇ ਵਾਂਗੂ ਗੇੜੇ ਮਾਰੇ,
0: ਤੂੰ ਉੱਥੇ ਵਲੇ ਲਾਉਣੇ ਆਂਦਾ ਸੀ।
4: ਇਦਾਂ ਦੇ ਸਾਡੇ ਪ੍ਰਪੋਜ਼ ਹੋਏ, ਸਾਡੇ ਕਾਹਦੇ ਪ੍ਰਪੋਜ਼ ਆਈ ਤਾਂ ਪ੍ਰਪੋਜ਼ ਹੀ ਹੋਏ ਸੀ,
1: ਅਸਲ ਪ੍ਰਪੋਜ਼ ਹੀ ਹੋਏ ਸੀ।
0: ਹਾਂਜੀ,
1: ਵੈਸੇ ਵੈਸੇ ਇੱਕ ਗੱਲ ਆ, ਵੈਸੇ ਚੰਗਾ ਹੋਇਆ ਉਦੋਂ ਪ੍ਰਪੋਜ਼ ਨਹੀਂ ਸੀ ਹੁੰਦੇ, ਨਹੀਂ ਤਾਂ ਕਈਆਂ ਦੇ ਦਿਲ ਟੁੱਟਣੇ ਸੀ।
0: ਉਦੋਂ ਤਾਂ ਉਦੋਂ ਤਾਂ ਉਹਨਾਂ ਸਮੇਂ ਤੇ ਹਾਂ ਵੀ ਹਾਂ ਨਹੀਂ ਹੁੰਦੀ,
1: ਹਾਂ ਨਾ ਦਾ ਮਤਲਬ ਵੀ ਹਾਂ ਸੀ ਨਾ,
5: ਪਤਾ ਹੀ ਨਹੀਂ ਸੀ ਲੱਗਦਾ ਹਾਂ ਦਾ। ਜੇ ਚਲੋ ਮੁੰਡਾ ਮਾੜਿਆ ਸਿਰ ਹਿਲਾਉਂਦਾ ਸੀ ਤਾਂ ਕੁੜੀਆਂ ਚੁੰਨੀ ਦਾ ਮੂੰਹ ਜਿਹਾ ਢੱਕ ਲੈਂਦੀਆਂ ਹੁੰਦੀਆਂ, ਇੰਨਾ ਹੀ ਤਾਂ ਕੰਮ ਸੀ।
1: ਇਹ ਪੂਰੀ ਫਿਲਮੀ ਆ ਨਾ।
0: ਹਾਂਜੀ ਸ਼ਬਦਾਂ ਲਾਈਏ ਫਿਰ ਹੁਣ, ਅੱਜ ਤੇ ਸੌਖੇ ਹੀ ਆ, ਅੱਜ ਤੇ ਤੁਸੀਂ ਨੇਰ ਬੰਨ੍ਹਣਾ ਤੇ
5: ਇੱਕ ਇੱਕ ਇੱਕ ਨਹੀਂ ਚਲੋ ਆ ਵੀ ਆ ਇੱਕ ਖਬਰ ਹੋਰ ਲੋਕਲ ਮੀਡੀਆ ਤੇ ਬਹੁਤ ਆ।
0: ਹਾਂਜੀ
1: ਵਾਹ ਬੜੀਆਂ ਖਬਰਾਂ ਲੈ ਗਈ ਨਾ ਇੱਥੇ ਨਾ ਸੱਦ ਲਈਏ।
0: ਨਹੀਂ
5: ਕਿਸੇ ਨੇ
1: ਆਪਾਂ ਚਾਹ ਦੀ ਬ੍ਰੇਕ ਤੇ ਚੱਲ ਜਾ ਕਰਾਂਗੇ।
0: ਹੋ ਹਾਂਜੀ
5: ਕਿਸੇ ਨੇ ਘਰ ਦੇ ਵਿੱਚ ਨਾ ਪਾਰਟੀ ਰੱਖ ਲਈ।
0: ਅੱਛਾ
5: ਤੇ ਉਹ ਆਪ ਤਿਆਰ ਨਹੀਂ ਹੋਏ, ਪ੍ਰਾਹੁਣਿਆਂ ਨੇ ਉਹਨਾਂ ਨੂੰ ਜਾਣੀ ਬਰਮੂਡੇ ਤੇ ਕਮਰੇ ਚੋਂ ਬਾਹਰ ਕੱਢਿਆ ਤਾਂ ਫੇ ਉਹਨਾਂ ਦੇ ਫੇਰ ਬੰਦ।
1: ਨਹੀਂ ਵੈਸੇ ਇੱਕ ਗੱਲ ਆ, ਅਗਲੇ ਵਿਚਾਰੇ ਤਿਆਰੀਆਂ ਕਰਦੇ ਹੋਣ ਤੇ ਫਿਰ ਪ੍ਰਾਹੁਣੇ ਬਾਹਰ ਜਾ ਕੇ ਇਦਾਂ ਦੇ ਪ੍ਰਾਹੁਣਿਆਂ ਨੂੰ ਸੱਦਿਓ ਨਾ ਜੇ ਉਹ ਸੁਣਦੇ ਹੋਣ ਜਿਨ੍ਹਾਂ ਦੇ ਘਰ ਪਾਰਟੀ ਸੀ।
0: ਇਹ ਕਿਤੇ ਆਪਣਾ ਭਾਜੀ ਉਹ ਪਾਰਟੀ ਤੇ ਨੀ ਜਿਨ੍ਹਾਂ ਨੇ ਚੀਨੀ ਗਿਫਟ ਵੀ ਦਿੱਤੇ ਬਾਅਦ ਚੋਂ?
1: ਚੀਨੀ ਗਿਫਟ
5: ਮੈਂ ਪਹਿਲਾਂ ਹੀ ਆ ਗਿਆ ਸੀ, ਮੈਨੂੰ ਲੱਗਦਾ ਨਹੀਂ।
1: ਆ ਦੇਖੋ ਹੋਰ ਫਸਾਉਂਦੇ ਕਹਿ ਕਹਿ ਕੇ।
0: ਲਓ ਫਿਰ ਤੁਹਾਨੂੰ ਨਹੀਂ ਮਿਲਿਆ,
1: ਲਓ ਦੇ ਲਓ ਪਹਿਲਾਂ ਜਾਣ ਦਾ ਤੇ ਪਹਿਲਾਂ ਆਉਣ ਦਾ ਨੁਕਸਾਨ ਦੇਖ ਲਓ ਵੇ।
5: ਉਹਨਾਂ ਨੂੰ ਇਹ ਵੀ ਪੁੱਛ ਲਓ ਬਈ ਭਾਈ ਜੇ ਏਦਾਂ ਦੇ ਪ੍ਰਾਹੁਣੇ ਜਿਹੜੇ ਰੇਡੀਓ ਤੇ ਕਾਲਾਂ ਕਰਦੇ ਉਹ ਸੱਦਣੇ ਆ ਤਾਂ ਟਾਈਮ ਨਾਲ ਤਿਆਰ ਹੋਇਆ ਕਰੋ, ਜਿੰਨੇ ਵਜੇ ਟਾਈਮ ਦਿੱਤਾ ਹੋਵੇ ਉਨੇ ਵਜੇ ਬਾਹਰ ਖੜੇ ਹੋਣਾ ਚਾਹੀਦਾ ਤੁਹਾਨੂੰ।
0: ਵੇਖੋ ਜਿੰਨੇ ਬਹੁਤਾ ਤਿਆਰ ਹੋਣਾ ਹੋਵੇ ਨਾ ਉਹਨੂੰ ਟਾਈਮ ਲੱਗਦਾ ਹੀ ਆ, ਤੁਹਾਨੂੰ ਪਤਾ ਡਿਆਨਾ ਕਿੰਨਾ ਟਾਈਮ ਲਾਉਂਦੀ ਸੀ ਤਿਆਰ ਹੁੰਦਿਆਂ?
1: ਤੇ ਹੋਰ ਕੀ ਕਿੰਨਾ ਲਾਉਂਦੀ ਸੀ ਤੁਹਾਨੂੰ ਬੜਾ ਪਤਾ,
5: ਇਹ ਤਾਂ ਕਰਦੇ ਰਹੇ ਉਹਨੂੰ।
1: ਤੁਸੀਂ ਤਾਂ ਉਹਦੇ ਮੇਕਅਪ ਆਰਟਿਸਟ ਸੀਗੇ ਨਾ,
5: ਇਹ ਤਾਂ ਤਿਆਰ ਕਰਦੇ ਹੁੰਦੇ ਸੀ ਉਹਨੂੰ ਐਦਾਂ
0: ਐ ਵੇਖ ਦੋਵੇਂ ਹੈ ਸਾਲੀ ਭਾਈਆ ਕਿੱਦਾਂ ਦਿਵਾਲੀ ਹੋਈ ਵੇਖ।
1: ਨਹੀਂ ਮੈਂ ਤੁਹਾਡੇ ਵੱਲ ਦੀ
0: ਤੇ ਹੁਣ ਹੀ ਪੈਣਾ ਮੈਂ ਹੀਟਰ ਬੰਦ ਕਰ ਦੇਣਾ।
5: ਇਹ ਤਾਂ ਉਦਾਂ ਗੱਲ ਕਰਦੇ ਆ ਭਾਈ ਜਿੱਦਾਂ ਨਾ
0: ਚਿੱਕੜ ਦੱਸਦੇ ਆ,
1: ਪਹਿਲਾਂ ਮੋਇਸਚਰਾਈਜ਼ਰ ਲਾਈਦਾ ਆ, ਉਹ ਚਿੱਕੜ ਨੀ ਹੁੰਦਾ, ਉਹ ਕਿਹੜੀ ਚੀਜ਼ ਨੂੰ ਚਿੱਕੜ ਕਹਿੰਦੇ ਹੁੰਦੇ ਤੁਸੀਂ ਦੱਸਿਓ ਜਰਾ ਮੈਨੂੰ,
5: ਕਿਤੇ ਮੀਂਹ ਪਵਾ ਕੇ ਦੇਖੋ ਚਿੱਕੜੇ ਹੋ
1: ਜਾਂਦਾ। ਵਧੀਆ ਬ੍ਰਾਂਡ ਯੂਜ਼ ਕੀਤਾ ਵਾ, ਕੋਈ ਚਿੱਕੜ ਨੀ ਹੁੰਦਾ, ਮੀਂਹ ਛੱਡੋ ਭਾਵੇਂ ਕੋਈ ਪਾਣੀ ਡੋਲ ਜਾਵੇ ਮੂੰਹ ਤੇ
0: ਵੇਖ ਲਓ। ਚਲੋ ਹੁਣ ਤੇ ਗਾਂ ਲੋੜ ਵੀ ਨਹੀਂ ਪੈਣੀ ਭਾਈ। ਅੱਛਾ
5: ਨਾ ਹੁਣ ਲੋੜ ਕਾਦੀ ਆ, ਲੋੜ ਸਾਡੀ ਕਈ ਦਿਨ ਦੀ ਮੁੱਕ ਗਈ ਆ,
1: ਲੋੜ ਪੈਂਦੀ ਹੋਣੀ ਆ, ਪਹਿਲਾਂ ਤਾਂ ਹੈ ਹੀ ਨਹੀਂ ਸੀ,
0: ਹੋਣੀ ਹੋਣੀ ਤੇ ਸਾਥ ਚਾਹੀਦਾ ਹੁੰਦਾ ਵਾ ਇਹ ਦੱਸਣ ਲਈ ਵੀ ਇੱਕ ਮਿੰਟ ਹੌਲੀ ਹੌਲੀ ਹੌਲੀ ਗੱਡੀ ਆ ਗਈ, ਰੈਡ ਹੋ ਗਈ ਜੀ, ਰੈਡ ਹੋ ਗਈ ਜੀ, ਹੋਣੀ ਤੇ ਲੋੜ ਪੈਂਦੀ ਹੈ ਇੱਥੋਂ ਮੁੜਨਾ ਜੀ,
1: ਬੰਦਾ ਖਿੱਚ ਕੇ ਕਹੇ ਚੱਲ ਥੱਲੇ ਉੱਧਰ ਗੱਡੀ ਚੋਂ,
0: ਹਾਂ ਹੋਣੀ ਹੋਣੀ ਤੇ ਲੋੜ ਪੈਂਦੀ ਆ, ਲਿਫਾਫੇ ਰੱਖ ਲੈ ਜੇ, ਇਹੋ ਜਿਹੀਆਂ ਚੀਜ਼ਾਂ ਕੌਣ ਦੱਸੂਗਾ, ਇਸੇ ਉਮਰ 'ਚ ਤੇ ਇਹ ਚੀਜ਼ਾਂ ਦੱਸਦੇ ਆ ਸਾਰੇ।
1: ਮੈਂ ਇਹਨਾਂ ਵੱਲਦੀ ਆ, ਮੈਂ ਹੁਣ ਕੁਛ ਨਹੀਂ
0: ਕਹਿਣਾ, ਫੜੇ ਗਏ ਫੜੇ ਗਏ ਭਾਈ, ਫੜੇ ਗਏ ਜੇ ਫੜੇ ਗਏ ਜੇ,
1: ਗੰਡਿਆਂ ਦਾ ਬੈਗ ਰੱਖ ਕੇ ਕੋਈ ਆਪਣੀ ਗੱਡੀ ਚ ਕਿਸੇ ਹੋਰ ਦੁਕਾਨ ਤੇ ਵੜਿਆ, ਉਹ ਵੀ ਜਦੋਂ ਬਹੁਤ ਧੁੱਪ ਹੋਵੇ,
0: ਪਤਾ ਨਹੀਂ ਇਹ ਤੁਹਾਨੂੰ ਪਤਾ ਹੋਊਗਾ,
5: ਸਾਰੇ ਭੇਤ ਨੀ ਖੋਲੀ ਦੇ।
0: ਹਾਂਜੀ ਭਾਜੀ
5: ਚਲੋ ਲਾਭ ਜਾਣ ਨੂੰ ਆ ਜਾਓ
0: ਜੀ,
5: ਬੋਲੋ ਜੀ ਲਫ਼ਜ਼ ਪਹਿਲਾਂ ਤੁਸੀਂ ਦੱਸੀ
1: ਲੀਰ
5: ਤਰਤੀਬ। ਹਾਂਜੀ
1: ਲੀਰ
5: ਲੀਰਾਂ ਹੀ ਕਰ ਦਿੱਤੀਆਂ, ਲੀਰ ਜੀ ਟਾਕੀ ਜਾਣੀ ਜਿਵੇਂ ਪਾਟੇ ਕੱਪੜੇ ਦੀ, ਜਿੱਦਾਂ ਤੁਸੀਂ ਕਹਿ ਲਓ ਭਾਈ ਥੋੜੀ ਪਤਲਾ ਜਿਹਾ ਜਿਵੇਂ ਸਿਫਕੀ ਹੁੰਦੀ ਆ ਓਦਾਂ ਦਾ ਕੱਪੜਾ ਪਾੜ ਲੈਣਾ ਲੀਰ ਜੀ, ਜਿੱਦਾਂ ਜ਼ਖਮ ਤੇ ਬੰਨਣ ਨੂੰ ਜਾਂ ਹੋਰ
1: ਜਾਂ
5: ਓਦਾਂ ਵੀ ਨਿਸ਼ਾਨੀ ਲਾਉਣ ਨੂੰ,
1: ਮੈਂ ਤਾਂ ਟ੍ਰੈਵਲ ਟੈਗਸ ਯੂਜ਼ ਕਰਦੀ ਆ, ਹੋਏ
0: ਹੈਸ਼ਟੈਗ ਮੀ ਟੂ
1: ਅਸੀਂ ਪਹਿਲੀ ਵਾਰੀ ਜਦੋਂ ਇੱਥੋਂ ਇਕੱਠੇ ਇੰਡੀਆ ਗਏ ਨਾ ਬਾਪਾ ਮੈਂ ਗਈ ਕੱਲੀ ਸੀ ਵਾਪਸ ਅਸੀਂ ਇਕੱਠੇ ਆਏ ਤੇ ਮੇਰੇ ਨਾ ਟੈਗ ਮੈਂ ਲਏ ਸੀ ਇੱਥੋਂ ਨਾ ਜਿੱਦਾਂ ਉਹ ਟੈਗ ਉਹ ਹਰੇ ਜਿਹੇ ਰੰਗ ਦੇ ਦੂਰੋਂ ਦੀਦੇ ਉਹ ਟੈਗ ਨਾ ਤੋਤਾ ਰੰਗੀ ਜਿਹੇ ਆ ਤੇ ਮੈਨੂੰ ਕਹੀ ਜਾਣਾ ਉਹ ਟੈਚੀ ਦਾ ਸਾਡਾ ਲੱਗਦਾ ਆਹ ਭਲਾ ਉੱਪਰ ਆਹ ਲੀਰ ਕਿੱਥੋਂ ਬੰਨੀ ਆ ਮੈਂ ਕਿਹਾ ਲੀਰ ਨੀ ਹੈਗੀ ਇਹ ਕਹਿੰਦੇ ਕਿਹੜੇ ਰੰਗ ਦਾ ਕੱਪੜਾ ਬਣੇ ਦੂਰੋਂ ਆਉਂਦਾ ਸੀ ਟੈਚੀ ਮੈਂ ਕਿਹਾ ਕੱਪੜਾ ਨੀ ਹੈਗਾ ਇਹਨੂੰ ਟਰੈਵਲ ਟੈਗ ਕਹਿੰਦੇ
0: ਆ ਤੁਹਾਨੂੰ ਕੀ ਪਤਾ
5: ਫਰਕ ਆ ਸੁੱਖ ਜੀ ਫਰਕ ਹੁੰਦਾ ਇੱਕ ਬੰਦਾ ਜਿਹੜਾ ਪੁਰਾਣੇ ਜਮਾਨੇ ਦਾ ਉਹਨੂੰ ਨਹੀਂ ਪਤਾ ਹੁਣ ਨਵੀਆਂ ਗੱਲਾਂ
0: ਲੀਖ ਤੇ ਆਓ ਤਾਂ
5: ਦੂਜਾ ਕੀ ਜੀ
1: ਲੀਖ ਲੀਖ ਲੀਖ
5: ਲੀਕ ਤਾਂ ਹੁਣ ਜਿੱਦਾਂ ਹੁਣ ਇੰਡੀਆ ਦੇ ਉਹ ਕੈਟ
0: ਹਾਂਜੀ
5: ਵਗ ਗਈ ਵਗ ਜਾਣਾ ਚੋ ਜਾਣਾ
0: ਨਹੀਂ ਨਹੀਂ ਲੀਖ ਲੀਖ ਧੱਖ
1: ਪ੍ਰਾਇਮਰੀ ਸਕੂਲ ਵੱਲ ਨੂੰ ਜਾਓ
5: ਜਿਹੜੀਆਂ ਲਾਣੇਦਾਰ ਨੀ ਜਾਣੀ ਲਾਣਾ ਟੱਬਰ ਜਿਹੜਾ ਟੱਬਰ ਦਾ ਜਿੱਦਾਂ ਇਕੱਠੇ ਟੱਬਰ ਨੂੰ ਜੁਆਇੰਟ ਫੈਮਿਲੀ ਨੂੰ ਲਾਣਾ ਕਹਿੰਦੇ ਆ
1: ਖਾਨਦਾਨ ਨੂੰ
5: ਹਾਂ ਖਾਨਦਾਨ ਚਲੋ
1: ਲਾਂਬੂ
5: ਲਾਂਬੂ ਜਿਹੜਾ ਆਪਾਂ ਅਗਨੀ ਦਿਖਾਉਂਦੇ ਆ ਮੁਰਦੇ ਨੂੰ ਤੇ ਜਦੋਂ ਸੰਸਕਾਰ ਕਰਦੇ ਆ ਪੰਜਾਬ ਆਪਾਂ ਅਗਨੀ ਭੇਟ ਕਰਦੇ ਆ ਤੇ ਉਹਨੂੰ ਜਿਹੜਾ ਅੱਗ ਲਾਈ ਜਾਂਦੀ ਆ ਉਹਨੂੰ ਕਹਿੰਦੇ ਲਾਂਬੂ ਲਾਉਣਾ
1: ਜੀ
5: ਜਾਂ ਫਿਰ ਉੱਤਾਂ ਵੀ ਕਿਸੇ ਚੀਜ਼ ਨੂੰ ਅੱਗ ਲਾ ਦੇਣੀ ਤਾਂ ਉਹਨੂੰ ਕਹਿੰਦੇ ਲਾਂਬੂ ਲਾ ਦਿੱਤਾ
1: ਲਾਵਾਂ
5: ਬਹੁਤਾ ਉੱਥੇ ਲਾਵਾਂ ਹੁੰਦੀਆਂ ਜੀ ਜਿਹੜੀਆਂ ਤੁਸੀਂ ਚਾਰ ਲਈਆਂ ਸੀਗੀਆਂ
1: ਜੀ ਤੁਸੀਂ ਨੀ ਲਈਆਂ
0: ਨਹੀਂ ਇਹਨਾਂ ਨੇ ਛੇ ਲਈਆਂ
5: ਤੇਰੀਆਂ ਹੋਈਆਂ ਸੀ ਲਈਆਂ ਨਹੀਂ ਸੀ ਮੈਂ
1: ਸਾਡੇ ਸੀਗੇ ਇੱਕ ਉਹਨਾਂ ਦੀ ਨਾ ਅਮੈਰੀਕਾ ਦੇ ਆਂਟੀ ਸੀਗੇ ਉਹਨਾਂ ਦੀ ਅਮੈਰੀਕਾ ਨਾਲ ਇੰਟਰਵਿਊ ਆ ਗਈ ਐਮਬੈਸੀ ਦੇ ਵਿੱਚ ਤੇ ਉਹ ਨਾ ਬਹੁਤ ਦੇਖਦੇ ਹੁੰਦੇ ਸੀ ਜੀ ਟੀਵੀ ਸੋਨੀ ਟੀਵੀ ਹਨਾ ਉਦੋਂ ਬੜਾ ਚੱਲਦਾ ਹੁੰਦਾ ਸੀਗਾ ਉਹਨਾਂ ਦੀ ਬੇਟੀ ਮੇਰੇ ਨਾਲ ਪੜ੍ਹਦੀ ਕਹਿੰਦੀ ਮੰਮੀ ਨੇ ਤਾਂ ਅੱਜ ਸਾਨੂੰ ਫੇਲ ਕਰਾ ਦੇਣਾ ਸੀ ਉਹਨਾਂ ਜਿੱਦਾਂ ਜਿਹੜਾ ਇੰਟਰਵਿਊ ਲੈਣ ਵਾਲਾ ਹੋਣਾ ਥੋੜਾ ਦੂਰ ਬੈਠਾ ਹੋਣਾ ਨਾ ਤਾਂ ਉਹ ਇੱਧਰਲੀ ਸਾਈਡ ਬੈਠੇ ਹੋਣੇ ਤੇ ਕਹਿੰਦੇ ਉਹਨਾਂ ਨੇ ਪੁੱਛਿਆ ਵੀ ਕਿੰਨੀਆਂ ਪਹਿਲਾਂ ਲਾਵਾਂ ਕਿੰਨੀਆਂ ਹੋਈਆਂ ਸੀ ਨਾ ਤੇਰੀਆਂ ਕਹਿੰਦੀ ਕਹਿੰਦੀ 7 ਕਹਿੰਦੀ ਮੈਂ ਮੰਮੀ ਦੇ ਜੋਰ ਰਕੂੜੀ ਮਾਰੀ ਕਹਿੰਦੀ ਮੈਂ ਕਿਹਾ ਸੋਨੀ ਟੀਵੀ ਤੋਂ ਬਾਹਰ ਆ ਜਾ ਕਹਿੰਦੀ ਕਹਿੰਦੀ ਮੈਂ ਨਾ ਦੁਬਾਰਾ ਉਹਨੇ ਪੰਜਾਬੀ 'ਚ ਦੁਬਾਰਾ ਪੁੱਛਿਆ ਜਿਹੜਾ ਟਰਾਂਸਲੇਟਰ ਸੀਗਾ ਨਾ ਤੇ ਕਹਿੰਦੀ ਫਿਰ ਕਹਿੰਦੀ 4 ਉਹ ਹਿਸਾਬ ਇਹਨਾਂ ਦਾ ਕਹਿੰਦੇ ਮੈਂ ਲਾਵਾਂ ਲਈਆਂ ਨੀ ਮੇਰੀਆਂ ਤਾਂ ਹੋਈਆਂ ਸੀ ਲਾਰੀ
5: ਲਾਰੀ ਜੀ ਬੱਸ ਗੱਡੀ ਜਿੱਦਾਂ ਕਹਿੰਦੇ ਆ ਜਿਹਦੇ ਵਿੱਚ ਚੜ ਕੇ ਸਫ਼ਰ ਕਰਦੇ ਆ ਗਈ ਰੋਡਵੇਜ ਦੀ ਲਾਰੀ
1: ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ
5: ਬਾਰੀ ਕਿੱਧਰੋਂ ਆਈ ਕਿੱਧਰ ਨੂੰ ਜਾਣੀ ਕਿੱਧਰ ਦੀ ਤਿਆਰੀ ਆ
1: ਵਾਹ ਲੋਚਾ
5: ਲੋਚਾ ਲੋਚਾ ਹੁੰਦਾ ਵੀ ਲੋਚਣਾ ਕਿਸੇ ਚੀਜ਼ ਨੂੰ ਜਿੱਦਾਂ ਵੀ ਮੈਂ ਲੋਚਾ
1: ਜਿੱਦਾਂ
0: ਨਹੀਂ ਨਹੀਂ ਨਹੀਂ ਇਹ ਨਹੀਂ
5: ਲੋਚਾ ਜਿੱਦਾਂ ਵੀ ਲੋਚਾ ਗੁਰ ਚਾਹਤ ਹੋਣੀ ਜਾਣੀ ਲੋਚਣਾ
1: ਲੂੰਬਾ
5: ਲੂੰਬਾ ਹੋ ਗਿਆ ਜਿੱਦਾਂ ਇੱਕ ਤਾਂ ਹੁੰਦੀ ਲੂੰਬੀ ਤੇ ਇੱਕ ਜਿਹੜਾ ਜਿੱਦਾਂ ਆਪਾਂ ਤੁਸੀਂ ਕਹਿ ਲਓ ਵੀ ਆਪਾਂ ਗੁੜ ਕੱਢਦੇ ਆ ਨਾ ਤੇ ਚੁੱਭ ਬਣਾਈ ਦੀ ਜਿਹੜੀ ਉਹਦਾ ਉਹਦੀ ਜਿਹੜੀ ਲੂੰਬੀ ਹੁੰਦੀ ਉਹਨੂੰ ਲੂੰਬਾ ਵੀ ਕਹਿੰਦੇ ਆ ਤੇ ਜਿਹੜੀ ਜਾਣੀ ਵੱਡੀ ਚਿਮਨੀ ਨੂੰ ਕਹਿ ਦੇਣਾ ਪਈ ਲੂੰਬਾ
1: ਜੀ ਧੰਨਵਾਦ ਤੁਹਾਡਾ ਬਹੁਤ ਬਹੁਤ
0: ਤੁਹਾਡਾ ਦਿਨ ਵਧੀਆ ਵਧੀਆ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਇਹ ਸਨ ਸਾਡੇ ਨਾਲ ਗੁਰਨੇਕ ਜੀ ਅਤੇ ਹੁਣ ਆਪਾਂ ਇੱਕ ਫਟਾਫਟ ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਦੇ ਹਾਂ ਜੀ ਰੇਡੀਓ ਹਾਂਜੀ
6: 30 years ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499 2535 45 ਤੇ

0: ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਜ਼ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 0433-280-2500।

0: ब्रोकर्स अपने इंश्योरेंस की हर लोड ले। याद रखो बस अमरिंदर गिद्दा कॉल 0491-999-555। गिद्दा इंश्योरेंस शर्ता लागू।
1: अल्फा
2: सबसे दमदार और रोमांच कहानी।
1: अल्फा प्रोग्राम उसका चुनिंदा
2: शानदार एक्शन एंटरटेनर 3 जुलाई को।
1: मैं जो बना रहा हूँ वो इतिहास है।
2: आलिया भट्ट, शर्वरी, अनिल कपूर और बॉबी देओल स्टारर।
3: शुरू करो अग्नि परीक्षा
2: 3 जुलाई को आपके नजदीकी सिनेमा घरों में। अल्फा
1: इंडिया अल्फा से डरेगा।
4: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਫਿਲਮ ਇਸ ਟਾਈਮ ਸਿਨੇਮੇ ਘਰਾਂ ਦੇ ਵਿੱਚ ਲੱਗੀ ਹੈ ਜਾਨੀ ਕਿ ਅਲਫਾ, ਅਤੇ ਤੁਸੀਂ ਜਾ ਕੇ ਅਤੇ ਵੇਖ ਸਕਦੇ ਹੋ। ਜਿਨ੍ਹਾਂ ਨੇ ਵੇਖੀ ਆ ਉਹ ਤੁਸੀਂ ਆਪਣੀ ਫੀਡਬੈਕ ਦੇ ਸਕਦੇ ਹੋ। ਆਉਣ ਵਾਲੇ ਦਿਨਾਂ ਦੀਆਂ ਕੁਛ ਹੋਰ ਇੱਕ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਕਿ ਤੁਸੀਂ ਸਰਪੰਚ ਦੀ ਵੀ ਐਡ ਸੁਣੀ ਆ। ਸੋ ਫਿਲਮਾਂ ਹੀ ਫਿਲਮਾਂ ਅਤੇ ਪ੍ਰੋਗਰਾਮ ਹੀ ਪ੍ਰੋਗਰਾਮ ਆਉਣ ਵਾਲੇ ਦਿਨਾਂ ਦੇ ਵਿੱਚ ਮੈਲਬਰਨ, ਆਸਟ੍ਰੇਲੀਆ ਖਾਸ ਤੌਰ ਦੇ ਉੱਤੇ ਮਨੋਰੰਜਨ ਦਾ ਅਖਾੜਾ ਜਿਹੜਾ ਲੱਗਾ ਹੀ ਰਹਿੰਦਾ। ਅਤੇ ਇਸੇ ਦੇ ਵਿੱਚ ਫਿਲਮ ਦਸਤਾਰ ਵੀ ਰਿਲੀਜ਼ ਹੋਣੀ ਆ 17 ਤਰੀਕ ਨੂੰ। ਤਰਸੇਮ ਜੱਸੜ ਦੀ ਇਹ ਫਿਲਮ, ਅਤੇ 10 ਤਰੀਕ ਨੂੰ ਸਰਪੰਚ ਰਿਲੀਜ਼ ਹੋ ਜਾਣੀ ਆ। 10 ਨੂੰ 2 ਫਿਲਮਾਂ ਰਿਲੀਜ਼ ਹੋਣੀਆਂ, ਇੱਕ ਹਿੰਦੀ ਦੀ ਧਮਾਲ ਰਿਲੀਜ਼ ਹੋਣੀ ਆ ਅਤੇ ਇੱਕ ਹੋਣੀ ਆ ਸਰਪੰਚ, ਅਤੇ 17 ਨੂੰ ਵੀ 2 ਫਿਲਮਾਂ ਰਿਲੀਜ਼ ਹੋ ਜਾਣੀਆਂ। ਇਸ ਟਾਈਮ ਦੇ ਉੱਤੇ ਹੋ ਚੁੱਕੀਆਂ ਜਿਹੜੀਆਂ ਫਿਲਮਾਂ ਨੇ ਉਹ ਕੈਰੀ ਔਨ ਜੱਟਾ 4 ਅਤੇ ਮੈਂ ਵਾਪਸ ਆਊਂਗਾ। ਸੋ ਇਹ ਫਿਲਮਾਂ ਹਾਲੇ ਚੱਲ ਰਹੀਆਂ ਨੇ। ਅਤੇ ਇਸ ਤੋਂ ਇਲਾਵਾ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਰਾਹਤ ਫਤਿਹ ਅਲੀ ਖਾਨ, ਇਹਨਾਂ ਦਾ ਵੀ ਪ੍ਰੋਗਰਾਮ ਇਸੇ ਮਹੀਨੇ 19 ਤਰੀਕ ਨੂੰ ਹੋਣ ਜਾ ਰਿਹਾ ਮੈਲਬਰਨ ਐਗਜੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਦੇ ਵਿੱਚ। ਅਤੇ ਨਾਲ ਦੀ ਨਾਲ ਇਸੇ ਹੀ ਹਾਲ ਦੇ ਵਿੱਚ ਹਰਭਜਨ ਮਾਨ ਦਾ ਵੀ ਪ੍ਰੋਗਰਾਮ ਆ। ਅਤੇ ਵਧੇਰੇ ਜਾਣਕਾਰੀਆਂ ਤੁਸੀਂ ਸਾਡੇ ਫੇਸਬੁੱਕ ਪੇਜ ਤੋਂ ਜਾ ਕੇ ਅਤੇ ਲੈ ਸਕਦੇ ਹੋ। ਇੱਕ ਫਿਲਮ ਜਿਹੜੀ ਕਿ ਹਟਾ ਦਿੱਤੀ ਗਈ ਹੈ ਇਸ ਟਾਈਮ ਦੇ ਉੱਤੇ, ਕਾਫੀ ਜ਼ਿਆਦਾ ਜਿਹੜੀ ਫਿਲਮ ਦੇ ਚਰਚੇ ਅਖਬਾਰਾਂ ਦੇ ਵਿੱਚ ਵੀ ਰਹੇ, ਸਤਲੁਜ ਫਿਲਮ ਜਿਹੜੀ ਕਿ ਵਾਪਸ ਤੁਸੀਂ ਹੁਣ ਹੋ ਸਕਦਾ ਤੁਹਾਡੇ ਕੋਲ ਲਿੰਕ ਹੁਣ ਤੱਕ ਪਹੁੰਚ ਗਿਆ ਹੋਵੇ, ਜੇ ਨਹੀਂ ਤਾਂ ਫਿਰ ਦੁਬਾਰਾ ਤੋਂ ਇਹਨੂੰ ਅਪਲੋਡ ਬੜੇ ਲੋਕ ਕਰ ਰਹੇ ਨੇ। ਅਤੇ ਇਸ ਫਿਲਮ ਨੂੰ ਵੀ ਤੁਸੀਂ ਲਿੰਕ ਲੱਭ ਕੇ ਅਤੇ ਵੇਖ ਸਕਦੇ ਹੋ। ਵੈਸੇ ਮੈਂ ਜਿੱਦਾਂ ਸੁੱਖ ਜੀ ਤੁਸੀਂ ਦੱਸ ਰਹੇ ਕਿ ਪਿੰਡਾਂ ਦੇ ਵਿੱਚ ਲੋਕ ਵੱਡੀਆਂ ਸਕਰੀਨਾਂ ਦੇ ਉੱਤੇ ਵਿਖਾ ਰਹੇ ਨੇ।
5: ਜੀ ਬਿਲਕੁਲ ਰਣਜੋਤ ਜੀ, ਬਹੁਤ ਸਾਰੇ ਪਿੰਡਾਂ ਦੇ ਵਿੱਚ ਸਕਰੀਨਸ ਲੱਗੀਆਂ ਹੋਈਆਂ ਅਤੇ ਸਾਰੇ, ਮਤਲਬ ਮੈਨੂੰ ਯਾਦ ਆ ਕਿ ਇੱਕ ਵਾਰੀ ਫਿਲਮ ਆਈ ਸੀਗੀ ਸਾਹਿਬਜ਼ਾਦਿਆਂ ਦੀ, ਤੇ ਉਹਦੇ ਉਦੋਂ ਸਕਰੀਨ ਲੱਗੀ ਸੀਗੀ ਤੇ ਸਾਰਾ ਪਿੰਡ ਹਾਂਜੀ ਇਕੱਠਾ ਹੋ ਗਿਆ ਸੀਗਾ। ਤੇ ਉਹੀ ਹਾਲ ਮਤਲਬ ਹੁਣ ਇਸ ਟਾਈਮ ਤੇ ਲੋਕੀ ਬੜੇ, ਮੈਨੂੰ ਲੱਗਦਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਰੋਕਦੇ ਆ ਨਾ, ਮਤਲਬ ਤੁਹਾਨੂੰ ਐਕਸਾਈਟਮੈਂਟ ਹੋਰ ਜ਼ਿਆਦਾ ਹੋ ਜਾਂਦੀ ਵੀ ਕਿਉਂ ਰੋਕਿਆ ਜਾ ਰਿਹਾ ਨਾ।
4: ਬਿਲਕੁਲ।
5: ਤੇ ਸੋਸ਼ਲ ਮੀਡੀਆ ਤੇ ਇਹਦਾ ਵੀ ਬੜਾ ਟਰੈਂਡ ਆ, ਟਰੈਂਡ ਇਨ ਦਾ ਸੈਂਸ ਕਿ ਲੋਕੀ ਇਹਦੇ ਬਾਰੇ ਵੀ ਬਹੁਤ ਗੱਲਬਾਤ ਕਰ ਰਹੇ ਆ। ਮੈਂ ਕੱਲ੍ਹ ਪਰਸੋਂ ਹੀ ਸੁਣ ਰਹੀ ਸੀ ਕੁੜੀ, ਉਹ ਪੰਜਾਬ ਦੀ ਨਹੀਂ ਸੀ, ਮਤਲਬ ਹਿੰਦੀ ਬੋਲਦੀ ਸੀਗੀ, ਪਤਾ ਨਹੀਂ ਕਿਹੜੀ ਸਟੇਟ ਤੋਂ ਸੀ, ਅਤੇ ਉਹ ਕਹਿੰਦੀ ਸੀਗੀ ਕਿ ਮੈਂ ਪੰਜਾਬ ਦੀ ਨਹੀਂ ਹੈਗੀ, ਪਰ ਮੈਨੂੰ ਇੰਨਾ ਜ਼ਿਆਦਾ ਸੀਗਾ ਕਿ ਕਿਹੜੀ ਇੱਦਾਂ ਦੀ ਚੀਜ਼ ਹੈ, ਕਿਉਂ ਰੋਕਿਆ ਜਾ ਰਿਹਾ ਇਸ ਚੀਜ਼ ਨੂੰ, ਮੈਂ ਦੇਖਣਾ ਆ। ਅਤੇ ਕਹਿੰਦੀ ਮੈਨੂੰ ਪਤਾ ਨਹੀਂ ਕਿ ਮੈਂ ਕਿੰਨੀ ਵਾਰੀ ਮੈਂ ਆਪਣੀ ਫੈਮਿਲੀ ਦੇ ਨਾਲ ਮੂਵੀ ਦੇਖੀ ਆ, ਅਤੇ ਸਾਡਾ ਕਹਿੰਦੀ ਕੋਈ ਟੱਚ ਵੀ ਨਹੀਂ ਹੈਗਾ ਪੰਜਾਬ ਦੇ ਨਾਲ, ਅਤੇ ਅਸੀਂ ਪਤਾ ਨਹੀਂ ਕਿੰਨੀ ਕੁ ਵਾਰੀ ਰੋਏ ਹੋਣੇ ਆ ਵੀ, ਹੈ ਨਾ, ਵੀ ਕਿਉਂ ਇੱਦਾਂ ਹੋਇਆ ਉੱਥੇ ਵੀ ਉਹ ਲੋਕ, ਫਿਰ ਵੀ ਕਹਿੰਦੀ ਅਸੀਂ ਤਾਂ ਮਤਲਬ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹੱਸਦੇ ਖੇਡਦੇ, ਮਤਲਬ ਇੰਨੇ ਦਰਦ ਦੇ ਵਿੱਚੋਂ ਕਹਿੰਦੀ ਉਹ ਨਿਕਲ ਕੇ ਵੀ ਮਤਲਬ ਇੰਨੇ ਖੁਸ਼, ਕਹਿੰਦੀ ਕਿੱਦਾਂ ਹੋ ਸਕਦੇ ਆ, ਮਤਲਬ ਕਹਿੰਦੀ ਕਦੀ ਜਿੱਦਾਂ ਜਿਨ੍ਹਾਂ ਨੂੰ ਵੀ ਆਪਾਂ ਮਿਲਦੇ ਹਾਂ ਕਿ ਮਤਲਬ ਕਿੰਨਾ ਉਹਨਾਂ ਨੇ ਹੰਢਾਇਆ 84 ਵੀ ਅਤੇ ਬਾਅਦ ਵਿੱਚ ਵੀ ਸਾਰਾ, ਕਹਿੰਦੀ ਮੈਂ ਕਹਿੰਦੀ ਮੈਂ ਸਲੂਟ ਕਰਦੀ ਹਾਂ ਇਹਨਾਂ ਨੂੰ ਵੀ ਇੰਨੇ, ਫਿਰ ਵੀ ਇਹ ਖੁਸ਼ ਆ, ਮਤਲਬ ਉਹ ਹੈਗਾ ਵੀ ਨਹੀਂ ਸੀ ਟੱਚ, ਪਰ ਫਿਰ ਵੀ ਉਹਦੇ ਬਾਰੇ ਗੱਲ ਕਰ ਰਹੀ ਸੀ, ਉਹਨੇ ਐਕਸਾਈਟਮੈਂਟ ਸੀਗੀ ਉਹਨੂੰ।
4: ਇਹ ਵੀ ਇੱਕ ਪੱਖ ਆ ਨਾ, ਮਤਲਬ ਲੋਕਾਂ ਨੂੰ ਜਾਂ ਬਾਕੀਆਂ ਨੂੰ ਇਹ ਚੀਜ਼ ਦਾ ਪਤਾ ਹੋਵੇ ਵੀ ਪਿੱਛੇ ਹਿਸਟਰੀ ਕੀ ਆ, ਫਿਰ ਬਾਵਜੂਦ ਵੀ ਹੱਸਣਾ ਕੀ ਆ। ਸੋ ਉਹ ਸਾਰੀਆਂ ਚੀਜ਼ਾਂ ਕਿਸੇ ਵੇਲੇ ਨਹੀਂ ਹੋ ਪਾਉਂਦੀਆਂ, ਕਿਉਂਕਿ ਅੱਜ ਕੱਲ੍ਹ ਸਿਨੇਮਾ ਇੱਕ ਵਧੀਆ ਮਾਧਿਅਮ ਹੈ। ਸੋ ਇਸ ਮਾਧਿਅਮ ਦੇ ਰਾਹੀਂ ਚੀਜ਼ਾਂ ਪਹੁੰਚ ਰਹੀਆਂ ਨੇ। ਸੋ ਜੇਕਰ ਤੁਸੀਂ ਇਹ ਫਿਲਮ ਵੇਖਣੀ ਆ ਅਤੇ ਤੁਹਾਨੂੰ ਲਿੰਕ ਹੁਣ ਤੱਕ ਮਿਲ ਚੁੱਕਾ ਹੋਊਗਾ, ਅਤੇ ਜੇ ਨਹੀਂ ਤਾਂ ਬਹੁਤ ਸਾਰੇ ਤੁਸੀਂ ਸਰਚ ਮਾਰੋ, ਬਹੁਤ ਸਾਰੇ ਸੋਰਸਿਸ ਦੇ ਉੱਤੇ ਤੁਹਾਨੂੰ ਲਿੰਕ ਮਿਲ ਵੀ ਰਹੇ ਨੇ। ਅਤੇ ਜਿਹਨਾਂ ਕੋਲ ਨਹੀਂ ਹੈਗਾ ਤੁਸੀਂ ਮੈਸੇਜ ਪਾ ਦਿਓ, ਕੋਈ ਨਾ ਕੋਈ ਲਿੰਕ ਲੱਭ ਕੇ ਅਤੇ ਤੁਹਾਨੂੰ ਆਪਾਂ ਵੀ ਸੈਂਡ ਕਰ ਦਿਆਂਗੇ ਜੇ ਤੁਸੀਂ ਇਹ ਫਿਲਮ ਵੇਖਣਾ ਚਾਹੁੰਦੇ ਹੋ ਤਾਂ। ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਆਪਾਂ ਵਧਾਉਂਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ ਅੱਗੇ। ਅਤੇ ਸੰਜੂ ਜੀ ਧੰਨਵਾਦ ਤੁਹਾਡਾ। ਅੱਛਾ, ਇਹਨਾਂ ਨੇ ਓਕੇ ਪੇਜ ਹੀ ਦਿੱਤੀ ਇਹਨਾਂ ਨੇ। ਸੋ ਹੁਣ ਤੱਕ ਮੈਨੂੰ ਲੱਗਦਾ ਵੀ ਲਗਭਗ ਸਾਰਿਆਂ ਕੋਲ ਪਹੁੰਚ ਹੀ ਗਈ ਹੈ ਫਿਲਮ। ਅਤੇ ਧੰਨਵਾਦ, ਮਿਹਰਬਾਨੀ ਰਹਿਲ ਪਰਿਵਾਰ ਵੱਲੋਂ। ਕਹਿੰਦੇ ਨੇ ਕਿ ਸਭ ਦਾ ਦਿਨ ਵਧੀਆ ਵਧੀਆ ਹੋਵੇ, ਬਹੁਤ ਸ਼ੁਕਰੀਆ। ਅਤੇ ਲੋਪ ਹੋ ਰਹੇ ਸ਼ਬਦ ਸਾਨੂੰ ਭੇਜ ਰਹੇ ਨੇ ਮਨਦੀਪ ਸਿੰਘ ਜੀ। ਤੇ ਧੰਨਵਾਦ ਇਹ ਵੀ ਮੈਂ ਰੱਖ ਲੈਣਾ ਸਾਈਡ ਤੇ ਕਰਕੇ ਇਹ ਵੀ ਆਪਾਂ
5: ਥੈਂਕ ਯੂ ਜੀ
4: ਸਾਂਝ ਪਾਉਂਦੇ ਹਾਂ ਪ੍ਰਦੀਪ ਜੀ ਤੁਹਾਨੂੰ ਵੈਲਕਮ ਬੈਕ ਕਰ ਰਹੇ ਨੇ
5: ਥੈਂਕ ਯੂ ਜੀ
4: ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਜੀ ਤੇ ਸੁੱਖ ਜੀ ਤੇ ਮਿਸ ਯੂਅਰ ਵੋਇਸ ਤੇ ਕਹਿੰਦੇ ਆਈ ਐਮ ਸਾਇਲੈਂਟ ਲਿਸਨਰ ਤੇ ਹੈਵ ਅ ਗ੍ਰੇਟ ਡੇ
5: ਥੈਂਕ ਯੂ ਜੀ
4: ਤੇ ਜਸਪ੍ਰੀਤ ਜੀ ਕਹਿੰਦੇ ਕਿ ਮੇਰੀ ਫਰੈਂਡ ਨੂੰ ਕੀਤਾ ਸੀ ਕਿਸੇ ਨੇ ਪ੍ਰਪੋਜ਼ ਉਸਨੇ ਤਾਜ ਮਹਿਲ ਦਿੱਤਾ ਸੀ ਸਾਈਕਲ ਤੇ ਰੱਖ ਦਿੱਤਾ ਉਹਨੇ ਸਾਈਕਲ ਭਜਾ ਲਿਆ ਤੇ ਤਾਜ ਮਹਿਲ ਟੁੱਟ ਗਿਆ
5: ਇਹ ਹੋਇਆ ਨਾ ਪ੍ਰਪੋਜ਼ ਅਸਲੀ
4: ਤੇ ਗੁਰਜੀਤ ਜੀ ਕਹਿੰਦੇ ਨੇ ਇੰਜੋਏ ਕਰ ਰਹੇ ਹਾਂ ਚਾਹ ਦੇ ਨਾਲ ਗਾਣੇ
5: ਤੇ
4: ਸਿੱਖੋ ਜੀ ਗੁੱਡ ਮਾਰਨਿੰਗ ਭੇਜਦੇ ਨੇ ਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਖੁਸ਼ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਹੱਸਦੇ ਖੇਡਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਪਰਥ ਤੋਂ ਪਾਉਂਦੇ ਨੇ ਸਾਂਝਾ ਤੇ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਤੁਹਾਡਾ ਤੇ ਬਹੁਤ ਮਿਹਰਬਾਨੀ ਐਪਰੀਸੀਏਸ਼ਨ ਦੇ ਲਈ ਤੇ ਇੱਧਰ ਇੱਕ ਚੀਜ਼ ਜਿਹੜੀ ਅਪਡੇਟਸ ਦੀ ਜੇ ਆਪਾਂ ਗੱਲ ਕਰ ਹੀ ਰਹੇ ਹਾਂ ਤੇ ਇੱਕ ਹੋਰ ਤੁਹਾਡੇ ਨਾਲ ਅਪਡੇਟ ਸਾਂਝੀ ਕਰ ਦਈਏ ਕਿ ਜੇਕਰ ਹੁਣ ਤੱਕ ਤੁਸੀਂ ਆਪਣੀ ਰਜਿਸਟ੍ਰੇਸ਼ਨ ਜਿਹੜੀ ਗੱਡੀ ਦੀ ਰਜਿਸਟ੍ਰੇਸ਼ਨ ਦੇ ਪੈਸੇ ਤੁਸੀਂ ਵਾਪਸ ਨਹੀਂ ਕਰਵਾਏ ਤਾਂ ਤੁਸੀਂ ਕਰਵਾ ਸਕਦੇ ਹੋ 31 ਤਰੀਕ ਲਾਸਟ ਆ ਇਹ ਮਹੀਨਾ ਹਾਲੇ ਹੈਗਾ ਵਾ ਪਰ ਜੇ ਤੁਸੀਂ ਬਿਹਤਰ ਆ ਕੇ ਛੇਤੀ ਤੋਂ ਛੇਤੀ ਤੁਸੀਂ ਕਰਵਾ ਲਓ ਅਤੇ ਉਹਦੇ ਵਿੱਚ ਕੀ ਨੁਕਸਾਨ ਹੈ ਬਾਅਦ 'ਚ ਵੀ ਤਾਂ ਕਰਵਾਉਣਾ ਹੀ ਆ ਮੋਟੀ ਮੋਟੀ ਜੀ ਜਾਣਕਾਰੀ ਇਹ ਆ ਕਿ ਵਿਕਟੋਰੀਆ ਸਰਕਾਰ ਦੇ ਵੱਲੋਂ ਤੁਹਾਨੂੰ ਮਹਿੰਗਾਈ ਤੋਂ ਥੋੜ੍ਹੀ ਜਿਹੀ ਰਾਹਤ ਦੇਣ ਦੇ ਲਈ 20% ਔਫ ਕੀਤਾ ਗਿਆ ਸੀ ਰੈਜੋ ਦੇ ਉੱਤੇ ਸੋ ਇਹ ਸਕੀਮ ਜਿਹੜੀ ਹੈ ਇਸ ਮਹੀਨੇ ਚੱਲਣੀ ਆ ਅਤੇ ਜੇ ਤੁਸੀਂ ਨਹੀਂ ਹਾਲੇ ਤੱਕ ਰੀਫੰਡ ਲਈ ਅਪਲਾਈ ਕੀਤਾ ਤਾਂ ਰੀਫੰਡ ਤੁਸੀਂ ਕਰਨਾ ਕਿੱਦਾਂ ਤੁਸੀਂ ਸਰਵਿਸ ਵਿਕਟੋਰੀਆ ਦੀ ਵੈਬਸਾਈਟ ਦੇ ਉੱਤੇ ਜਾਣਾ ਜੋ ਕਿ ਤੁਹਾਡੇ ਕੋਲ ਅਕਾਊਂਟ ਹੋਊਗਾ ਹੀ ਕੋਵਿਡ ਦੇ ਦਿਨਾਂ 'ਚ ਇਹ ਤਾਂ ਸਾਨੂੰ ਪਤਾ ਲੱਗ ਹੀ ਗਿਆ ਸਰਵਿਸ ਵਿਕਟੋਰੀਆ ਦਾ ਵੀ ਅਤੇ ਉਹਦੇ ਉੱਤੇ ਜਾ ਕੇ ਅਤੇ ਤੁਹਾਨੂੰ ਉੱਤੇ ਹੀ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਪਏ ਲਿੰਕ ਤੁਹਾਨੂੰ ਮਿਲ ਜਾਣਗੇ ਜੇ ਨਹੀਂ ਤਾਂ ਉੱਤੇ ਤੁਸੀਂ ਭਰ ਲਿਓ ਰੈਜੋ ਰੀਬੇਟ ਆ ਰਹੀ ਜੀਓ ਅਤੇ ਇੰਨੇ ਕੁ ਦੇ ਨਾਲ ਆ ਜਾਂਦਾ ਵਾ ਸੋ 10 June 2026 ਤੱਕ ਜਿਹੜਾ ਵਾ 20 ਲੱਖ ਲੋਕ ਕਰ ਚੁੱਕੇ ਸੀ ਅਪਲਾਈ ਸੋ ਵੈਸੇ ਤਾਂ ਪਹਿਲੇ 48 ਘੰਟਿਆਂ ਦੇ ਵਿੱਚ ਹੀ ਕਹਿੰਦੇ ਨੇ ਕਿ 10 ਲੱਖ ਲੋਕਾਂ ਨੇ ਅਰਜ਼ੀਆਂ ਦੇ ਦਿੱਤੀਆਂ ਸੀ 1 June ਤੋਂ ਇਹ ਸਕੀਮ ਸ਼ੁਰੂ ਹੋਈ ਅਤੇ 31 July ਤੱਕ ਇਹ ਚੱਲਣੀ ਆ ਹਾਲੇ ਸਮਾਂ ਹੈਗਾ ਵਾ ਜੇਕਰ ਤੁਹਾਡੇ ਆਪਣੇ ਨਾਂ ਦੇ ਉੱਤੇ ਗੱਡੀ ਹੈ ਸੋ ਕੰਪਨੀ ਵਾਲੀ ਨਹੀਂ ਹੋਣੀ ਤੁਹਾਡੀ ਆਪਣੀ ਜਿਹੜੀ ਗੱਡੀ ਆ ਜੇਕਰ ਤੁਸੀਂ ਉਹਦੇ 'ਤੇ ਪੈਸੇ ਵਾਪਸ ਲੈਣੇ ਆ ਤਾਂ ਮੋਟਾ ਮੋਟਾ ਜਿਹਾ $186 ਤੁਹਾਨੂੰ ਮਿਲ ਜਾਣੇ ਆ ਅਤੇ ਮਤਲਬ ਓਕੇ ਰਿਪੋਰਟ ਆ ਹੋਰ ਕੀ ਚਾਹੀਦਾ
5: ਦੇਖ ਲਓ ਰਣਜੋਤ ਜੀ 185 ਨੂੰ ਅੱਜ ਉਹ ਆ
4: ਰੀਫੰਡ ਲੈ ਕਰਾਇਆ ਤੇ ਤੁਸੀਂ ਰੀਫੰਡ ਕਰਵਾ ਸਕਦੇ ਹੋ ਕੋਈ ਤੁਹਾਨੂੰ ਸਮੱਸਿਆ ਆਵੇ ਤੇ ਤੁਸੀਂ ਸਾਨੂੰ ਮੈਸੇਜ ਕਰ ਲਿਓ ਤੇ ਆਓ ਹੁਣ ਆਪਾਂ ਤੁਰਦੇ ਹਾਂਗੇ 008 ਤੁਸੀਂ ਆਉਂਦੇ ਰਹੋ ਇਸ ਤੋਂ ਪਹਿਲਾਂ ਤੁਹਾਨੂੰ ਆਪਾਂ ਦੱਸ ਦਈਏ ਵਿਸ਼ਾ ਅੱਜ ਦਾ ਫਿਰ ਇੱਕ ਵਾਰੀ ਕਿ ਪ੍ਰਪੋਜ਼ ਜਿਹੜਾ ਅਜੀਬੋ ਗਰੀਬ ਹੋਇਆ ਉਹਦੇ ਤੋਂ ਗੱਲ ਸ਼ੁਰੂ ਹੋਈ ਸੀ ਅਤੇ ਤੁਹਾਡੀਆਂ ਜਾਣਕਾਰੀਆਂ ਦੇ ਵਿੱਚ ਜੇਕਰ ਕੋਈ ਇੱਦਾਂ ਦਾ ਪ੍ਰਪੋਜ਼ ਹੈ ਆਸ ਪਾਸ ਤਾਂ ਤੁਸੀਂ ਕੀਤਾ ਵਾ ਜਾਂ ਫਿਰ ਕਿਸੇ ਤਰ੍ਹਾਂ ਦਾ ਤੁਹਾਨੂੰ ਪਤਾ ਹੋਵੇ ਤਾਂ ਉਹ ਤੁਸੀਂ ਸਾਂਝਾ ਕਰ ਸਕਦੇ ਹੋ ਬਾਕੀ ਸਾਡੀਆਂ ਜਾਣਕਾਰੀਆਂ ਇਰਦ ਗਿਰਦ ਸਾਂਝੀਆਂ ਹੁੰਦੀਆਂ ਰਹਿਣਗੀਆਂ 008 ਤੁਸੀਂ ਆਉਂਦੇ ਹੋ ਜੀ
6: ਜੀ
4: ਸਤਿ ਸ਼੍ਰੀ ਅਕਾਲ ਜੀ ਅਤੇ ਬਾਕੀ ਜਿਹੜੇ ਇਸ ਟਾਈਮ ਹੋਲਡ 'ਤੇ ਵੀ ਨਹੀਂ ਅਤੇ ਸਾਰਿਆਂ ਦੇ ਅੱਗੇ ਬੇਨਤੀ ਹੈ ਵੀ ਜਦੋਂ ਤੁਸੀਂ ਆਉਂਦੇ ਹੋ ਤੁਸੀਂ ਹੋਲਡ 'ਤੇ ਹੁੰਦੇ ਹੋ ਤਾਂ ਪਲੀਜ਼ ਆਪਣਾ ਮਿਊਟ ਦੇ ਉੱਤੇ ਕਰ ਲਿਆ ਕਰੋ ਆਸ ਪਾਸ ਦੀਆਂ ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ ਕਿਸੇ ਹੋਰ ਦੇ ਨਾਲ ਕੋਈ ਚੱਲ ਰਹੀਆਂ ਨੇ ਪਰਿਵਾਰ ਦੇ ਵਿੱਚ ਚੱਲ ਰਹੀਆਂ ਨੇ ਅਤੇ ਉਹ ਤੁਹਾਨੂੰ ਧਿਆਨ ਦੇ ਵਿੱਚ ਨਹੀਂ ਰਹਿੰਦਾ ਉਹ ਸਾਡੇ ਤੱਕ ਪਹੁੰਚਦੀਆਂ ਰਹਿੰਦੀਆਂ ਸੋ ਇਹਨੀ ਇੱਕ ਬੇਨਤੀ ਪ੍ਰਵਾਨ ਕਰੋ ਹਾਂਜੀ ਕੌਣ ਸਾਹਿਬ ਬੋਲ ਰਹੇ ਜੀ
6: ਹਾਂਜੀ ਗੁਰਪ੍ਰੀਤ ਸਿੰਘ ਬੋਲ ਰਹੀ ਮੈਂ
4: ਹਾਂਜੀ ਗੁਰਪ੍ਰੀਤ ਸਿੰਘ ਕੀ ਹਾਲ ਜੀ
6: ਸਾਲ ਤੋਂ ਪਹਿਲਾਂ ਲਾਉਂਦਾ ਹੁੰਦਾ ਸੀ ਵੈਲਡਿੰਗ ਕਰਦਾ ਸੀ ਮੈਂ
4: ਅੱਛਾ ਅੱਛਾ ਓਕੇ ਓਕੇ ਓਕੇ ਤੇ ਕੀ ਗੱਲ ਵਿੱਚ ਜੇ ਮਤਲਬ ਕੀ ਲੱਕੜ ਦਾ ਕੰਮ ਸ਼ੁਰੂ ਕਰ ਲਿਆ ਫਿਰ
6: ਮੈਂ ਇੰਡੀਆ ਚਲ ਗਿਆ ਸੀ ਰਿਕਸ ਵਾਲਾ
4: ਓਕੇ ਓਕੇ ਹੁਣ ਫਿਰ ਵਾਪਸ ਆ ਗਏ
6: ਹਾਂਜੀ ਹਾਂਜੀ
4: ਓਕੇ ਕੀ ਗੱਲ ਠੀਕ ਠਾਕ ਸਭ ਘਰ ਵਧੀਆ ਓਕੇ
6: ਹਾਂ ਹਾਂ ਠੀਕ ਹੈ ਜੀ ਠੀਕ ਹੈ ਵੈਸੀ
4: ਅੱਛਾ ਤੇ ਕਿੰਨਾ ਚਿਰ ਲਾਇਆ ਫਿਰ
6: ਯਾਰ 2-3 ਮਹੀਨੇ ਲਈ ਸੀ ਪਰ ਐਂ ਵਾਧਾ ਤੁਰ ਗਿਆ ਕੰਮ
4: ਓਕੇ ਓਕੇ ਓਕੇ ਮਤਲਬ ਤੁਸੀਂ ਤਾਂ ਵਿਆਹ ਕਰਾਉਣ ਗਏ ਸ਼ਾਇਦ
6: ਨਹੀਂ ਨਹੀਂ ਲੋਕਾਂ ਦੀ ਦੇਖਣੇ ਇਦਾਂ
4: ਅੱਛਾ ਲੋਕਾਂ ਦੇ ਵੇਖਿਆ ਆਪਣੀ ਨਹੀਂ ਗੱਲ ਬਣੀ ਫਿਰ
6: ਟੂ ਯੰਗ
5: ਕਿੰਨੀ ਵਾਰੀ ਪਲੱਸ ਹੋਏ ਏਦਾਂ ਪੁੱਛਦੇ ਹੋਣੇ 30 ਕਿੰਨੀ ਵਾਰੀ ਪਲੱਸ ਹੋਇਆ
6: ਕਿੰਨਾ ਪਲੱਸ ਆ ਕਹਿੰਦੇ ਕਿੰਨਾ ਪਲੱਸ ਆ 30 ਪਲੱਸ ਤਾਂ ਕਹਿੰਦੇ ਸਮਝ ਗਏ ਸੀ
5: ਨਹੀਂ ਨਹੀਂ ਫਿਰ ਤੇ ਟਾਈਮ
4: ਆ ਟਾਈਮ ਆ ਪਈ ਕਰਾ ਲਓ ਪਈ ਫਿਰ ਤੇ ਫਿਰ ਤੇ ਮਾਂ ਪਿਓ ਸਹੀ ਕਹਿੰਦੇ ਆ ਚਲੋ
6: ਕੋਸ਼ਿਸ਼ਾਂ ਜਾਰੀ ਨੇ
4: ਹਾਂਜੀ ਕੋਸ਼ਿਸ਼ਾਂ ਜਾਰੀ ਨੇ ਅੱਛਾ ਅੱਛਾ ਅੱਛਾ ਓਕੇ ਚਲੋ ਕੋਸ਼ਿਸ਼ਾਂ ਹੀ ਕਾਮਯਾਬ ਹੁੰਦੀਆਂ ਕੋਈ ਕੀਤਾ ਕੋਈ ਪ੍ਰਪੋਜ਼ ਕੋ ਵਲੇ ਵਲੇ ਤੇ ਚੜ ਕੇ ਪ੍ਰਪੋਜ਼ ਕਰਕੇ ਵੇਖਣਾ
6: ਨਹੀਂ ਮੈਂ ਇੱਕ ਦੇਖਿਆ ਸੀਗਾ
4: ਹਾਂਜੀ
6: ਸਾਡਾ ਕਾਲਜ ਪੜ੍ਹਦੇ ਸੀ ਜਦੋਂ ਅਸੀਂ ਤੇ ਉਹਨਾਂ ਪੰਪ ਪੰਪ ਨਹੀਂ ਦੇਣਾ ਪੈਂਦਾ ਸੀਗਾ ਉਦੋਂ ਇੰਨਾ ਨਹੀਂ ਸੀ ਹਨਾ '93 ਬੋਰਨ ਤਾਂ ਉਦੋਂ ਇੰਨਾ ਡਰਦੀ ਹੁੰਦੀ ਸੀ ਤੇ ਕੁੜੀ ਨੂੰ ਪ੍ਰਪੋਜ਼ ਕਰਨ ਚ ਲੈ ਗਿਆ ਮੁੰਡਾ
4: ਅੱਛਾ
6: ਉਹ ਵੈਸੇ ਨਾ ਉਹ ਫਲੋ ਉਹਦੇ ਹੱਥ ਚ ਹੈਗੀ ਸੀ ਨੋਟਬੁੱਕ ਨੋਟਬੁੱਕ ਹੀ ਚੱਬੀ ਗਿਆ
4: ਅੱਛਾ ਚੱਬੀ ਗਿਆ
6: ਦੇਖ ਕੇ ਉਹ ਵੀ
5: ਨੋਟਬੁੱਕ
6: ਇੱਕ ਸਕੂਲ ਚ ਹੁੰਦੀ ਸੀ ਕੁੜੀ ਮੇਰੇ ਨਾਲ ਤੇ ਬਾਬਾ ਪੜਾਕੂ ਜੀ ਸੀ ਹਨਾ ਚਲੋ ਅਸੀਂ ਫਰੈਂਡ ਸੀ ਮੇਰੇ ਦੋਸਤ ਕਿਆ ਕਰਨ ਵੀ ਕਰ ਲਾ ਹਨਾ ਵੀ ਤੂੰ ਗੱਲਾਂ ਤਾਂ ਮਾਰਦਾ ਰਹਿਣਾ ਤੇ ਮੈਂ ਜਦੋਂ ਵੀ ਕੋਸ਼ਿਸ਼ ਕਰਦਾ ਕੋਈ ਹੋਰ ਉਹਨੂੰ ਕਰ ਦਿੰਦਾ ਪ੍ਰਪੋਜ਼ ਤੇ ਉਹ ਕਟਾ ਦਿੰਦੀ ਪ੍ਰਿੰਸੀਪਲ ਤੋਂ ਜਦੋਂ ਮੈਂ ਕੋਸ਼ਿਸ਼ ਕਰੀ ਆ ਉਹਨਾਂ ਵਾਰੀ ਮੁੰਡੇ ਕਟਾ ਦੇ ਫਿਰ ਫੇਰ ਬ੍ਰੇਕਾਂ ਲੱਗ ਜਾ ਕਰਨ ਫਿਰ ਤਾਂ ਉਹਨੇ ਧੱਕੇ ਨਾਲ ਕਰਵਾਇਆ ਇਹ ਜੇ ਕਰਕੇ ਫਿਰ ਉਹਨੂੰ ਕਿਹਾ
5: ਕੁੱਟ ਬਈ
6: ਕਹਿੰਦੀ
5: ਹਾਂ ਹੋ ਗਈ
4: ਚਲੋ ਬਸ ਇਹ ਵੀ ਵਧੀਆ ਲੱਗਾ ਵੀ ਜਾਣ ਕੇ ਵੀ ਇਹ 93 ਵਾਲਿਆਂ ਨਾਲ ਵੀ ਇਹ ਕੰਮ ਹੁੰਦਾ ਹੈ ਬਹੁਤ ਮਤਲਬ ਤੁਹਾਡੇ ਤੇ ਬੜਾ ਨਵਾਂ ਜਾ ਦੌਰ ਵਾਲਾ ਕੰਮ ਆ ਕੇ ਉਦੋਂ ਵੀ ਮਤਲਬ
5: 96-97 ਤੋਂ ਬਾਅਦ ਹੀ ਸ਼ੁਰੂ ਹੋਇਆ ਨਵਾਂ ਜਿਹਾ ਕੰਮ ਉਸ ਤੋਂ ਪਹਿਲੇ ਤਾਂ ਆਪਣੇ ਵਰਗੇ ਸੀ ਸਾਰੇ
6: 97-98 ਵਾਲੇ ਬੜੇ ਉਹ
5: ਹੋਏ ਨੇ ਹਾਂ ਉਹ ਹੀ ਹੋਇਆ ਦੇਖਿਆ ਹਾਂ ਹਾਂ ਹਾਂ 2000 ਦੇ ਜਿਹੜੇ
6: 2000 ਦਾ ਅਗਰੀਆਂ ਨਾਲ ਹੀ ਨੇ ਇਹਨਾਂ ਨਾਲ ਕੋਈ ਮੇਲ
4: ਹੁਣ ਫਿਰ ਇੱਥੇ ਰਾਧਾ ਰਹਿਣ ਤੱਕ ਜਾਣਾ ਫਿਰ
6: ਹਾਂ ਨਾ ਨਾ ਰਹਿਣਾ ਤਾਂ ਇੱਥੇ ਹੈ ਜੀ
4: ਅੱਛਾ
6: ਮੈਂ ਸੋਈ ਮਹੀਨੇ ਬਾਅਦ ਤੇ ਤੁਰੇ ਗਏ
4: ਓਕੇ
5: ਨਹੀਂ ਵਧੀਆ ਗੱਲ ਆ ਤੁਸੀਂ ਲਾਇਆ ਇੰਨਾ ਟਾਈਮ ਮਤਲਬ
6: ਘੁੰਮਿਆ ਫਿਰਿਆ ਹਾਂ
5: ਜੀ ਗੁੱਡਿਆ ਗੁੱਡਿਆ ਜੀ
6: ਘੁੰਮਣ ਫਿਰਨ ਲਈ ਬਹੁਤ ਵਧੀਆ
5: ਹਾਂ ਨਹੀਂ ਨਹੀਂ ਗੁੱਡਿਆ ਜਾਣਾ ਚਾਹੀਦਾ ਜਦੋਂ ਜਿਹੜਾ ਜਾ ਸਕਦਾ ਉਹਨੂੰ ਜਾ ਕੇ ਥੋੜਾ ਜਿਹਾ ਰਹਿਣਾ ਚਾਹੀਦਾ
6: ਹਜੇ ਫਿਰ ਉਹ ਪਈ ਨਹੀਂ ਕੀ ਕਹਿੰਦੇ ਹੁੰਦੇ ਨੇ ਪੰਜਾਲੀ ਗੱਲ ਚ ਫਿਰ ਤੇ ਕਿੱਥੇ
5: ਪੰਜਾਲੀ ਤਾਂ ਪਈ ਆ ਪਰ ਬੇੜੀਆਂ ਨੀ ਪਈਆਂ ਹਾਲੇ ਪੰਜਾਲੀ ਤਾਂ ਜਿਲ੍ਹਾ ਸਟੈਂਪ ਲੱਗਦੀ ਨਾ ਇੱਦਾਂ ਵੀਜ਼ੇ ਦੀ ਪਾਸਪੋਰਟ ਦੇ ਉੱਤੇ ਉਦੋਂ ਪੈ ਜਾਂਦੀ ਆ ਉਹ ਬੇੜੀਆਂ ਫਿਰ ਉਦੋਂ ਪੈਂਦੀਆਂ ਜਦੋਂ ਤੁਹਾਡੇ ਸਿਟੀਜ਼ਨਸ਼ਿਪ ਜਿਲ੍ਹੇ ਨਾ ਉਹ ਸ਼ੇਰ ਜਾ ਕੇ ਕੈਂਗਰੂ ਰੱਖ ਹੁੰਦਾ ਬੇੜੀਆਂ ਉਦੋਂ ਪੈਂਦੀਆਂ ਅਸਲੀ
4: ਹਾਂ ਹੁਣ ਯਾਦ ਰੱਖੇ ਆਂਟੀ ਦੱਸਣਗੇ ਸਾਨੂੰ ਸਾਰੀ ਗੱਲ
7: ਸਤਿ ਸ੍ਰੀ ਅਕਾਲ ਭਾਈ ਬਾਲਾ ਕੁਛ ਲਾਇਆ ਵਾ ਸੀ ਕਹੇ ਤਾਂ ਮਿਊਟ ਮਾਟ ਲਾ ਲਾ
4: ਓ ਹਾਂ ਜੀ ਹਾਂ ਜੀ ਮੈਂ ਦੋ ਕਹਿਤ ਮੈਸੇਜ ਵੀਰ ਨੂੰ ਰਿਹਾ ਹਾਂ ਜਿਹੜਾ ਗੱਲ ਕਰਕੇ ਗਿਆ ਇਹਨੇ ਵੈ ਵੀ ਨਹੀਂ ਨਾ ਲੇ
5: ਬੋਤੀ ਇਹ ਗੱਲ ਕਰਨ ਨੂੰ ਇਹ ਕੰਨ ਕਰ ਉਹ ਸਾਹ ਸੀ ਸਾਡਾ
7: ਮੈਂ ਵੀ ਲਾ ਲਾਂ ਫਿਰ ਮੈਂ ਇਧਰੋਂ ਹੋਰ ਕੁੱਤਿਆਂ ਨੂੰ ਪੈ ਜਾ ਪਿੱਛੇ ਕੁੱਤਿਆਂ ਦੇ ਤੁਸੀਂ ਧੰਕੀ ਜਾਂਦੇ ਹੋ ਮੈਨੂੰ
4: ਆਂਟੀ ਆਂਟੀ FIFA FIFA ਵੇਂਦੇ ਹੁੰਦੇ ਹੋ
7: ਮੈਂ ਨਹੀਂ ਕੁਛ ਵੇਂਦੀ ਮੈਨੂੰ ਤਾਂ ਪਤਾ ਨਹੀਂ FIFA ਕੀ
4: ਨਹੀਂ ਆ ਜਿਹੜਾ ਸੌਕਰ ਜਿਹੜਾ ਵਰਲਡ ਕੱਪ ਹੁੰਦਾ
7: ਫੂਫਾ ਤੁਸੀਂ ਗੱਲਾਂ ਰੇਡੀਓ ਤੇ ਗੱਲਾਂ ਕਰਦੇ ਹੁੰਦੇ ਬੜਾ ਰੌਲਾ ਚੱਲਦਾ ਉਧਰ ਮੈਂ ਸੁਣਦੀ ਹੁੰਨੀ ਆ ਗੇਮ ਆ ਕਹੇ
4: ਹਾਂ ਗੇਮ ਆ ਸਭ ਫੁੱਟਬਾਲ
5: ਦੱਸ ਕੋਈ ਘਰ ਘਰ ਦੇਖਦਾ
4: ਵੈਸੇ ਕੋਈ ਮੈਂ ਜੇ ਕੋ ਵੇਂਦਾ ਤੇ ਫਿਰ ਵੇਖ ਲੈਂਦੇ ਹੁਣੇ ਨਾ ਜਾਣਿਆ ਨਾ ਕਿ ਨਹੀਂ
7: ਨਹੀਂ ਨਹੀਂ ਨਹੀਂ ਨਹੀਂ ਪਿੱਛੇ ਹਟਣ ਵਾਲੇ ਆ, ਬਾਲ ਦੂਰ ਆਉਂਦੀ ਹੁੰਦੀ ਆ ਮੇਰੇ ਵਰਗੀ, ਪਹਿਲਾਂ ਹੀ ਉਹ ਵੱਜ ਜਾਂਦੀ ਆ ਵੀ ਹੋਰ ਨਾ ਵੱਜੇ ਜਾ ਕੇ ਫਿਰ ਚੋ।
5: ਮੈਂ ਕਿਹਾ ਸ਼ਾਇਦ ਤੁਹਾਡੇ ਘਰ ਵੀ
7: ਜਵਾਕ ਹੋਣੇ ਆਪਣੇ,
5: ਮੈਂ ਕਿਹਾ ਆਂਟੀ ਸ਼ਾਇਦ ਤੁਹਾਡੇ ਘਰ ਵੀ ਹੌਲੀ ਹੌਲੀ ਦਰਵਾਜ਼ੇ ਖੋਲ ਕੇ ਸਾਰੇ ਜਣੇ ਤਿੰਨ ਚਾਰ ਜਣੇ ਘਰ ਦੇ ਮੈਂਬਰ ਇੱਕ ਕਮਰੇ ਚ ਵੜਦੇ ਹੋਣ ਤੇ ਤੁਸੀਂ ਆਪ ਵੜਵਾਏ ਉੱਠ ਜਾਓ
4: ਬੈਲਜੀਅਮ ਤੇ ਅਮਰੀਕਾ ਦਾ ਮੈਚ ਆ, ਬੈਲਜੀਅਮ 2-1 ਦੇ ਨਾਲ ਜਿੱਤ ਰਿਹਾ ਜੀ। ਹਾਂਜੀ ਆਂਟੀ,
7: ਇਹ ਤਾਂ ਬਾਹਰ ਨੂੰ ਉੱਤੋਂ ਦੀਆਂ ਗੱਲਾਂ ਭਰਾਵਾ, ਦੂਜੇ ਦੇਸ਼ਾਂ ਦੀਆਂ, ਆਪਣਾ ਆਪ ਦੀਆਂ ਨਿਬੜ ਜਾਣ, ਦੱਸ ਤੂੰ ਹੋਰ ਮੁਸੀਬਤਾਂ ਪਾਈ ਜਾਂਦਾ ਮੇਰੀ ਜਾਨ ਨੂੰ।
5: ਥੋੜੀ ਸੇਵਾ ਸੁਵਾ ਕਰਾ ਲਈ ਘਰ ਬਹਿ ਕੇ।
7: ਸਹੀ ਗੱਲ ਹੈ, ਸਹੀ ਗੱਲ ਕਰੋ, ਸੇਵਾ ਕੀ ਤੋਂ ਕਰਾਉਣੀ ਹੈ ਗੁੜੇ ਤੋਂ,
4: ਕਲਾਸ ਲੱਗਣ ਵਾਲੀ ਹੋਈ ਆਂਟੀ ਇਹਨਾਂ ਦੀ,
7: ਮੇਰਾ ਅਰਗੀ ਆ ਕੇ ਹੋਰ ਕੰਮ ਦਾ ਚਾਹ ਪੀਣ ਦੇ ਪਤਾ ਲੈਣ ਆਈ ਆ ਤੇਰਾ, ਫਿਰ ਤੈਨੂੰ ਚਾਹ
4: ਬਣਾਉਣੀ
7: ਪਊਗੀ, ਭੱਜਣਾ ਪਊ ਚਾਰ ਸਵੇਰੇ ਉਧਰ ਉਧਰ, ਤੇਰੇ ਉਹ ਬੈਠਾ ਹੋਣਾ ਕਸਟਮਰ ਵੀ ਪਾਸੇ ਜਾਏਗੀ,
5: ਸਾਰਾ ਸਾਰਾ ਸਨੈਰੀਓ ਦੱਸ ਦਿੱਤਾ
7: ਪਤਾ ਹੀ ਆ ਹੁਣ ਮੈਨੂੰ, ਫਿਰ ਮੈਂ ਨਾ ਤੂੰ ਜਾਏ ਐਂ ਕਹਿਣਾ ਵੀ ਤੁਹਾਨੂੰ ਜਦੋਂ ਆ ਹੀ ਗਿਆ ਘਰੇ ਕੋਈ, ਹਨਾ ਸਨੈਰੀਓ ਪਤਾ ਹੀ ਸਭ ਦਾ ਹੀ ਹਾਲ ਹੈ ਵੇਲੇ। ਇਦੋਂ ਤਾਂ ਮੈਂ ਇਹਨਾਂ ਦੇ ਰਣਜੋਤ ਕੇ ਘਰੇ ਚਾਹ ਪੀ ਕੇ ਆਉਣੀ, ਆਰਾਮ ਨਾਲ ਚਾਹ ਪੀ ਕੇ ਆਉਣੀ, ਇਹਨਾਂ ਦੇ ਘਰੇ ਮਿਲਦੀ ਆ ਰਿਲੈਕਸ ਚਾਹ, ਇਹਨਾਂ ਦੇ ਘਰੇ ਕੋਈ ਟੈਨਸ਼ਨ ਨਹੀਂ।
5: ਤੁਹਾਨੂੰ ਪਤਾ ਸੱਚੀ ਆਂਟੀ ਜੀ, ਇਹ ਮੈਂ ਨਾ ਮੈਂ ਆਹ ਪਿਛਲੇ 3 ਮਹੀਨਿਆਂ ਚ ਜਿੱਦਾਂ ਕਈ ਵਾਰੀ ਨਾ ਤੁਹਾਨੂੰ ਲੱਗਦਾ ਹੁੰਦਾ ਕਿ ਹਾਏ ਮਤਲਬ ਇਹ ਇੰਨਾ ਸਲੋਅ ਕਿੱਦਾਂ ਹੋ ਸਕਦਾ, ਜਿੱਦਾਂ ਕੋਈ ਤੁਹਾਡੇ ਕੋਲ ਆਉਂਦਾ ਨਾ ਵੀ ਮੇਰੀ ਇੱਕ ਕਜ਼ਨ ਆ ਉਹ ਬੜੀ ਸਲੋਅ ਆ, ਲਾਈਕ ਉਹਨੂੰ ਕੋਈ ਇੱਦਾਂ ਨਹੀਂ ਹੁੰਦੀ, ਉਹਦੇ ਭਾਵੇਂ ਕੰਮ ਇੱਦਾਂ ਪਿਆ ਹੋਵੇ ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਮੈਂ ਸੋਚਦੀ ਹੁੰਦੀ ਸੀ ਉਹ ਇੰਨਾ ਸਲੋਅ ਕਿੱਦਾਂ ਆ, ਲਾਈਕ ਕਿ ਉਹ ਇੱਦਾਂ ਸ਼ਾਂਤ ਜਿਹੇ ਕਿੱਦਾਂ ਹੈ ਨਾ ਵੀ ਮਤਲਬ ਇੰਨਾ ਸਿਰ 'ਤੇ ਕੰਮ ਪਿਆ ਪਰ ਫਿਰ ਵੀ ਉਹ ਇੰਨੀ ਸ਼ਾਂਤ ਆ। ਹੁਣ ਮੈਂ ਇਹਨਾਂ 3 ਮਹੀਨਿਆਂ 'ਚ ਇੰਨੀ ਸ਼ਾਂਤ ਸੀ ਨਾ ਵੀ ਘਰੇ ਵੀ ਸਾਰੇ ਜਣੇ ਹੈਰਾਨ ਸੀਗੇ ਵੀ ਮਤਲਬ ਕਿਉਂਕਿ ਕੁਛ ਹੈ ਨਹੀਂ ਸੀ ਕਰਨੇ ਨੂੰ, ਕੰਮ ਵੀ ਨਹੀਂ ਸੀ ਕਰਨਾ, ਕੋਈ ਕੁਛ ਨਹੀਂ ਸੀ ਕਰਨਾ, ਆਰਾਮ ਦੇ ਨਾਲ ਉੱਠੋ, ਕੋਈ ਯੈਲਿੰਗ ਨਹੀਂ ਕਰਦੇ ਵਿੱਚ, ਆਰਾਮ ਨਾਲ ਜੇ ਕੋਈ ਨਾ ਕਿਸੇ ਨੂੰ ਉੱਚੀ ਬੋਲ ਵੀ ਰਿਹਾ ਸੀਗਾ ਵੀ ਤੁਸੀਂ ਲੇਟ ਆ, ਅਤੇ ਮੈਂ ਕਹਿੰਦੀ ਸੀ ਹੌਲੀ ਹੌਲੀ ਤੁਰ ਕੇ ਗੱਡੀ ਵੱਲ ਨੂੰ ਜਾਣਾ, ਹੌਲੀ ਹੌਲੀ ਰਾਈਕ ਬੈਡ ਤੋਂ ਉੱਠ ਕੇ ਸੋਫੇ ਤੇ ਜਾਣਾ, ਹੌਲੀ ਹੌਲੀ ਰੋਟੀ ਖਾਧੀ ਮੈਂ 3 ਮਹੀਨੇ ਪੂਰੀ ਪਚਾ ਪਚਾ ਕੇ। ਚਾਹ ਪੀ ਕੇ ਗਲਾਸ ਵੀ ਉੱਥੇ ਰੱਖ ਦੀ, ਮੈਂ ਕਿਹਾ ਪੂਰੀ ਸੇਵਾ ਕਰੋ, ਐਡੀ ਗੱਲ ਨੀ ਹੈਗੀ,
4: ਆ ਚੁੱਕੋ ਗਲਾਸ,
7: ਤੰਦਰੁਸਤੀ ਚਾਹੀਦੀ ਹੈ ਸਾਰਿਆਂ ਨੂੰ ਵੱਡੀ,
4: ਬਿਲਕੁਲ,
7: ਪਰ ਜੇ ਮਨ ਹਰਾਮੀ ਨਾ ਕੀਤੀ ਫਿਰ ਤੇਰੇ ਵਾਸਤੇ ਮਾੜੀ ਗੱਲ, ਜੇ ਵਾਕਈ ਕਰਨਾ ਚਾਹੁੰਦੀ ਛੋਟੀ
5: ਵਿੱਚ ਮੇਰਾ ਮਨ ਹਰਾਮੀ ਹੋ ਗਿਆ ਸੀ,
7: ਆ ਵੀ ਜੇ ਮੁੰਡੇ ਨੂੰ ਤੰਗ ਕਰਨ ਦਾ ਮਿਲਿਆ ਸੀ ਤਾਂ ਉਹ ਮਾੜੀ ਗੱਲ ਹੈ,
4: ਫਿਰ ਮਾੜੀ ਗੱਲ ਹੈ,
5: ਦਿਲੋਂ ਲੈ ਦੇ ਕੇ ਨਾ ਮੁੰਡਿਆਂ ਵੱਲ ਦੀ ਮਾਵਾ।
7: ਨਹੀਂ ਨਹੀਂ ਮੈਂ ਤੇਰੀ ਗੱਲ ਸੁਣੀ ਪੂਰੇ ਧਿਆਨ ਨਾਲ, ਪਰ ਮੈਨੂੰ ਲੱਗਿਆ ਵੀ ਜਾਂ ਤਾਂ ਮੈਂ ਤੈਨੂੰ ਪਹਿਲਾਂ ਹੀ ਪੁੱਛਿਆ ਵੀ ਤੂੰ ਸੱਚੀ ਬਿਮਾਰ ਸੀ ਭਾਈ, ਫਿਰ ਤਾਂ ਮੈਂ ਉਸ ਤੂੰ ਕਿਹਾ ਨਹੀਂ, ਫਿਰ ਤਾਂ ਭਾਈ ਮਨ ਹਰਾਮੀ ਸੀ, ਹਰਾਮੀ ਮਨ ਨਾ ਨਹੀਂ ਕਰਨਾ ਚਾਹੀਦਾ, ਚੱਲ ਕੋਈ
4: ਹਾਂਜੀ ਹਾਂਜੀ
7: ਵਧੀਆ ਤੂਰ ਨੇ ਲਾਏ ਭਾਈ ਤੇ ਇਥੋਂ ਮਗਰੋਂ ਰੌਣਕ ਮੇਲਾ, ਪਰ ਉਹ ਸ਼ਬਦ ਬੜੇ ਔਖੇ ਪਾਉਂਦਾ ਸੀ ਅੱਖਰ, ਮੈਨੂੰ ਤਾਂ ਕਦੀ ਨੇ ਵਜਦਾ ਆਉਂਦੀ ਨੀ ਸੀ, ਮੈਂ ਤਾਂ ਤਰ ਬਜਾਰ ਕਰਦੀ ਸੀ ਵੀ ਸੌਖਾ ਵੀ ਤਾਂ ਸੌਖੇ ਚ ਪਾਉਂਦੀ, ਉਹ ਮੇਰੇ ਅਰਗ ਕਰ ਲੈਂਦਾ
5: ਹਰਿਆਣੇ ਦੇ ਸ਼ਬਦ ਸੀ
7: ਔਖੇ ਔਖੇ, ਮੈਂ ਤਾਂ
5: ਹਰਿਆਣੇ ਰਾਜਸਥਾਨ ਦੇ ਸ਼ਬਦ
4: ਫਿਰ ਤਾਊ ਸ਼ਬਦ ਸੀ ਨਾ।
7: ਸਹੀ ਗੱਲ ਹਾਂ, ਲੀਰਾਂ ਇਕੱਠੀਆਂ ਕਰਕੇ ਤੇ ਭਾਈ ਬਾਲ ਬਣਾਈ ਨਿਆਣਿਆਂ ਨੇ ਤੇ ਉਹ ਫਿਰ ਮਾਰੀ ਚਲਾਵੀ ਉਹ ਬੱਜੀ ਸਿਰ ਦੇ ਵਿੱਚ ਜਾ ਕੇ
4: ਹਨਾ,
7: ਮੇਰੀ ਤਾਂ ਭਾਈ ਪੋਤੀ ਤੇ ਪੈ ਗਈਆਂ ਜੂਆਂ ਤੇ ਸਾਰੀਆਂ ਲੀਖਾਂ ਲੀਖਾਂ ਮੈਂ ਕੱਢ ਦਿੱਤੀਆਂ ਉਹਦੇ ਲੀਖ ਹਨਾ ਲੀਖਾਂ ਤੇ ਲਾਣਾ ਸਾਡੇ ਨਾ ਗੁਆਂਢ ਚ ਚਾਰ ਪੰਜ ਸੀਗੇ ਉਹ ਬਾਬੇ ਹੋਣੀ ਤੇ ਉਹਨਾਂ ਦੀਆਂ ਬੱਚੇ ਹੋ ਗਏ ਅੱਠ ਨੌ ਜਾਣੇ ਤਾਏ ਚਾਚੇ ਤੇ ਉਦੋਂ ਉਹਨਾਂ ਦੇ ਗਾਂ ਨਿਆਣੇ ਤੇ ਉਹਨਾਂ ਦਾ ਏਡਾ ਵੱਡਾ ਲਾਣਾ ਤੇ ਅਸੀਂ ਦੇਖ ਕੇ ਹੈਰਾਨ ਹੀ ਹੁੰਦੇ ਸੀ। ਨਾਲ ਹੀ ਫਿਰ ਕਿਸੇ ਨੇ ਲਾਂਬੂ ਲਾ ਤਾ ਉਹਨਾਂ ਦੇ ਲਾਣੇ ਨੂੰ, ਉਹ ਲਾਂਬੂ ਦੂਜਾ ਵੀ ਹੁੰਦਾ ਵੀ ਇੱਕ ਤਾਂ ਵੀ ਮੁਰਦੇ ਨੂੰ ਲਾਉਣ ਵਾਲਾ ਜਾਂ ਅੱਗ, ਉਹ ਕਿਸੇ ਦੇ ਘਰੇ ਵੀ ਲਾਂਬੂ ਲਾ ਦਿੰਦੇ ਹੁੰਦੇ ਆਪਾਂ
5: ਜੀ,
7: ਉਹ ਵੀ ਹੁੰਦਾ ਵਿੱਚ ਹੁੰਦੇ ਆ
4: ਨਾ
7: ਵੀ ਉਹ ਕੋਈ
5: ਲਾਂਬੂ ਲਾਉਣ ਵਾਲੇ
7: ਲਾਂਬੂ ਲਾ ਤਾ ਤੇ ਉਹ ਸਾਰਾ ਲਾਣਾ ਉਹਨਾਂ ਦਾ ਖੰਡਾ ਤਾ। ਲਾਰੀ ਆ ਗਈ ਰੋਡਵੇਜ ਦੀ ਲਾਰੀ ਜਿਹਦੇ ਚ ਆਪਾਂ ਬੈਠ ਕੇ ਸਫ਼ਰ ਕਰਦੇ ਆ, ਇਹ ਆਮ ਹੀ ਬਣੀ ਆ ਵੀ ਆ ਗਈ ਰੋਡਵੇਜ ਦੀ ਲਾਰੀ,
4: ਨਾ ਕੋਈ ਗੁਫਾ
7: ਨਾ ਕੋਈ ਬਾਰੀ। ਲੋਚਾ, ਲੋਚਾ ਹੈਗਾ ਵੀ ਮੇਰਾ ਜਿਵੇਂ ਮਨ ਲੋਚੇ ਆਪਣਾ ਆਮ ਹੀ ਮਨ ਲੋਚੇ ਗੁਰਦਰਸ਼ਨ ਤਾਈ ਤੇ ਮਨ ਲੋਚੇ ਕੋਈ ਚੀਜ਼ ਨੂੰ ਮਨ ਲੋਚਦਾ ਆਪਣਾ ਜਿਵੇਂ
5: ਜੀ।
7: ਲੂੰਬਾ, ਲੂੰਬਾ ਹੁੰਦਾ ਚਿਮਣੀ, ਜਿਵੇਂ ਆਪਣੇ ਪਿੰਡਾਂ ਚ ਜਿਹੜੀਆਂ ਰਸੋਈਆਂ ਹੁੰਦੀਆਂ ਸੀ ਜਿਵੇਂ ਸਿਆਲ ਚ ਜਾਂ ਆਪਾਂ ਮੀਂਹ ਕਣੀ ਚ ਅੰਦਰ ਅੱਗ ਮਚਾਉਂਦੇ ਹੁੰਦੇ ਸੀ, ਉਹਦੇ ਵਿੱਚ ਬਣਾਇਆ ਹੁੰਦਾ ਸੀਗਾ ਉਹ ਇੱਟਾਂ ਦੀਆਂ ਲਾ ਕੇ ਨਾ ਪਾਸੇ ਤੇ ਉਹ ਤਾਂ ਵੀ ਥੋੜੀ ਜਿਹੀ ਕੱਢ ਕੇ ਬਾਹਰ ਛੱਤ ਤੋਂ ਬਿਰਲ ਜੀ ਸਾਡੇ ਤਾਂ ਆਏ ਸੀ, ਉਵੇਂ ਚਿਮਣੀ ਵਾਲਾ ਵੀ ਹੁੰਦਾ ਗਾ ਤੇ ਉਹ ਵੀ ਉਵੇਂ ਪਾਈਪ ਜੀ ਵਾਲੀ ਚਿਮਣੀ ਵੀ ਵਿੱਚ ਲਾ ਕੇ ਬਣਾ ਲੈਂਦੇ ਜਿਵੇਂ ਉਹਨਾਂ ਨੇ ਦੱਸਿਆ ਗੰਨੇਕ ਨੇ ਵੀ ਉਹਦੇ ਚ ਹੁੰਦਾ ਜਦੋਂ ਗੰਨੇ ਦਾ ਰਸ ਵਗੈਰਾ ਕੱਢਦੇ, ਇਹ ਘਰਾਂ ਚ ਵੀ ਆਮ ਹੀ ਹੁੰਦਾ ਸੀਗਾ ਵੀ ਉਹ ਤਾਂ ਛੱਤ ਤੋਂ ਥੋੜਾ ਜਾ ਉੱਚਾ ਰੱਖ ਕੇ ਫਿਰ ਛੱਤ ਜੀ ਪਾ ਦੇਣੀ ਥੋੜਾ ਕ ਦੋ ਤਿੰਨ ਫੁੱਟ ਵੀ ਧੂੰਆਂ ਨਿਕਲ ਜੇ ਬਾਹਰ ਜਾਣੀ ਘਰ ਚੋਂ ਬਾਹਰ ਧੂੰਆਂ ਨਾ ਆਵੇ ਅੰਦਰ, ਉਹਨੂੰ ਲੂੰਬਾ ਕਹਿੰਦੇ।
5: ਸਿਆਲਾਂ ਦੇ ਦਿਨਾਂ ਨੂੰ ਉਹਦੇ ਵਿੱਚ ਉਹ ਨਿਕਲ ਜਾਂਦੀ ਸੀ ਨਾ ਕਾਲਕ ਜਿਹੀ ਧੁੰਦ ਵਾਲੇ ਦਿਨ ਉਹ ਡਿੱਗਣ ਲੱਗ ਜਾਂਦੀ ਸੀ ਕਈ ਵਾਰੀ,
7: ਪਰ ਉਹ ਸਾਫ਼ ਕਰਨੀ ਪੈਂਦੀ ਸੀਗੀ ਨਾ।
5: ਉਹੀ ਫੇਰ ਮੈਂ ਤਾਂ ਫੇਰ ਆਪਣੇ ਘਰ ਦੀ ਗੱਲ ਕਰਦੀ ਨਾ, ਨਿਕੰਮੀ ਮੈਂ ਸੀ।
7: ਨਹੀਂ ਮੰਮੀ ਐਵੇਂ ਤੂੰ ਨਿਕੰਮੀ ਸੀ, ਤੂੰ ਤਾਂ ਬਹੁਤ ਹੋਣੀ ਨੀ, ਉਹ ਡਿੱਗਦੀ ਤਾਂ ਤੱਕ ਜਾਂਦਾ ਨੀ ਸੀ ਨਾ ਬਿਲਕੁਲ ਕੁਛ ਉਹਦੇ ਵਿੱਚੋਂ ਢਿੱਡ, ਕਿਉਂਕਿ ਨਾ ਤਾਂ ਕੋਈ ਚੀਜ਼ ਪੈਂਦੀ
5: ਸੀਗੀ
7: ਪੈਂਦਾ ਸੀਗਾ ਉਦੋਂ, ਅੱਜ ਤਾਂ ਇੰਨਾ ਹੈ ਨੀ ਸੀ ਵੀ ਕੋਈ ਆਪਾਂ ਹਾਂ ਜਿਵੇਂ ਪਾਇਪ ਪੂਪ ਵਾਲੀ ਹੈਗੀ ਇਹ ਜੀ ਲੈ ਲਓ ਵੀ ਇਹ ਤਾਂ ਹੌਲੀ ਹੌਲੀ ਤਾਂ ਨੂੰ ਕਰਦੇ, ਇੰਨਾ ਉਦੋਂ ਦੇਖੋ ਦੇਖ ਤਾਂ ਅੱਗ ਮਚਾਉਣੀ ਹੈ
5: ਤੇ
7: ਚਲੋ ਐਡੀ ਮੇਰੀ ਬਾਤ ਉੱਤੋਂ ਪੈ ਗਈ ਰਾਤ,
5: ਰਾਤ ਨੂੰ ਲੱਗੇ ਤਾਰੇ ਸੌ ਜਾਣ ਸਾਰੇ ਮੇਰਾ ਇਹ ਆ ਚੱਲ ਮਦਾਰੀ ਪੈ ਗਈ,
7: ਮੇਰੀ ਬਾਤ ਉੱਤੋਂ ਪੈ ਗਈ ਰਾਤ, ਛੱਤਣਾ ਸੀ ਕੋਠਾ ਸੱਤ ਦੀ ਸਵਾਤ।
4: ਵਾਹ
5: ਵਾਹ, ਹੁਣ ਮੈਂ ਇਹ ਯਾਦ ਕਰੂੰਗੀ।
4: ਥੈਂਕ ਯੂ ਆਂਟੀ,
5: ਥੈਂਕ ਯੂ ਆਂਟੀ,
7: ਓਕੇ ਬਲੇ ਓਕੇ ਲਓ ਹੋਰ ਵੀ ਕਿਸ
4: ਜੀ। ਥੈਂਕ ਯੂ ਆਂਟੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਆਂਟੀ ਨੂੰ ਸੱਚ ਪ੍ਰਪੋਜ਼ ਦਾ ਤੇ ਪੁੱਛਿਆ ਨਹੀਂ, ਹੋਰ ਗੱਲਾਂ ਸੁਣਨ ਪੈਣੀਆਂ
5: ਆਂਟੀ, ਦੁਬਾਰਾ ਫੋਨ ਕਰ ਲਿਓ ਕੋਈ ਗੱਲ ਨਹੀਂ।
4: ਤੇ ਨੈਕਸਟ ਸਾਡੇ ਨਾਲ ਅਸੀਸ ਕੌਰ ਆਈ ਆ ਫੇਰ, ਅਸੀਸ ਕੌਰ ਜੀ ਕੀ ਹਾਲ ਨੇ?
8: ਸਵੇਰੇ
5: ਨੀਂਦ ਆਈ ਹੋ ਸੀ?
8: ਨਹੀਂ ਮੈਂ ਟੀਚਰ ਨੀ ਬਣਨਾ ਚਾਹ ਰਹੀ ਕਿਉਂਕਿ ਤੁਸੀਂ ਆਈ ਨੀ,
5: ਹੁਣ ਨੀ ਮੈਂ ਛੁੱਟੀਆਂ ਕਰਨੀਆਂ, ਪਿੰਕੀ ਪ੍ਰੋਮਿਸ।
8: ਨਹੀਂ ਤੁਸੀਂ ਆਏ ਨੀ ਹੁਣ, ਫਿਰ ਮੈਨੂੰ ਪਤਾ ਹੀ ਨੀ ਮੈਂ ਕੀ ਸੁਣੂ, ਸਰਕਾਰੀ ਸੀ ਨਹੀਂ, ਹੁਣ ਟੀਚਰ ਬਣਾ, ਹੁਣ ਮੈਂ ਟੀਚਰ ਨਾ,
5: ਮੈਂ ਫਿਰ
8: ਹੋ ਕੇ ਹੀ ਬਣ,
5: ਮੈਂ ਫਿਰ ਆਉਣੋ ਹਟ ਜਾਣਾ ਜੇ ਟੀਚਰ ਨੀ ਬਣਨਾ ਤਾਂ। ਮੈਂ ਫਿਰ ਮੈਂ ਤਾਂ ਹੀ ਆ, ਮੈਂ ਮਿਸ ਕਰਦੀ ਸੀ ਆਪਣੇ ਟੀਚਰ ਨੂੰ, ਮੈਂ ਰੋਜ਼ ਰਣਜੋਤ ਅੰਕਲ ਨੂੰ ਕਹਿੰਦੀ ਸੀ ਵੀ ਮੈਂ ਹੁਣ ਆ ਜਾਣਾ, ਬਸ ਆ ਜਾਣਾ ਆ ਜਾਣਾ, ਉਹ ਮੈਨੂੰ ਰੋਜ਼ ਸੁਨੇਹਾ ਭੇਜਦੇ ਹੁੰਦੇ ਸੀਗੇ ਵੀ ਅੱਜ ਫਿਰ ਟੀਚਰ ਮਿਸ ਕਰਦੇ ਸੀ, ਅੱਜ ਫਿਰ ਮਿਸ ਕਰਦੇ ਸੀ, ਅਤੇ ਫਿਰ ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਤੁਸੀਂ ਮੇਰਾ ਸੁਨੇਹਾ ਲਾ ਦਿਓ ਵੀ ਮੈਂ ਛੇਤੀ ਛੇਤੀ ਆਊਂਗੀ, ਅਤੇ ਮੈਂ ਵੀ ਬਹੁਤ ਮਿਸ ਕਰਦੀ ਹਾਂ ਆਪਣੇ ਟੀਚਰ ਨੂੰ।
4: ਹੈ ਟੀਚਰ ਜੀ,
5: ਫਿਰ ਇਹ ਤਾਂ ਗੱਲ ਗਲਤ ਹੋ ਗਈ ਨਾ ਵੀ ਟੀਚਰ ਹੀ ਹਟ ਗਈ ਨਹੀਂ ਮੈਂ ਸਕੂਲ ਨੀ ਲਾਈਕ ਕਰਦੀ ਮੈਂ ਟੀਚਰ ਲਾਈਕ ਕਰਦੀ ਆ ਮੈਂ ਸਕੂਲ ਤਾਂ ਆਉਣਾ ਜੇ ਟੀਚਰ ਆਊਗਾ ਬ੍ਰੇਕਫਾਸਟ ਕਦੇ ਕਹਿੰਦੇ ਆ
8: ਅੱਜ ਤਾਂ ਮੈਂ ਕਿਤੇ ਹਾਈਡ ਕੀਤਾ ਸੀ ਨਾ ਰਿਮੋਟ ਜਿੱਥੇ ਪਾਪਾ ਨੂੰ ਪਤਾ ਹੀ ਨਹੀਂ ਉਹ ਵੀ ਕਿੱਥੇ ਆ ਫੇਰ ਅੱਜ ਘਰ ਆਇਆ ਰਿਮੋਟ
4: ਅੱਛਾ ਅੱਜ ਤੁਸੀਂ ਪਹਿਲਾਂ ਲਗਾਤਾ ਸੀ ਹਾਂ
5: ਪਾਪਾ ਲੈ ਜਾਂਦੇ ਨਹੀਂ ਤਾਂ
4: ਹੋਰ ਪਾਪਾ ਲੈ ਜਾਂਦੇ ਆਗੇ
5: ਗੁੱਡ ਜੌਬ ਪਾਪਾ
8: ਹਾਂਜੀ ਪਾਪਾ ਲੈ ਜਾਂਦੇ ਜੇ ਮੈਂ ਨਹੀਂ ਬਟ ਕੱਲ ਨੂੰ ਮੈਨੂੰ ਪਤਾ ਸੀ ਵੀ ਅੱਜ ਵੀ ਲੈ ਜਾਣਗੇ ਫਿਰ ਮੈਂ ਪਹਿਲਾਂ ਹਾਈਡ ਕੀਤਾ ਰਾਤ ਨੂੰ ਜਦੋਂ ਅਸੀਂ ਰੇਡੀਓ ਸੁਣ ਰਹੇ ਸੀ ਮੇਰੀ ਗੱਲ ਰਿਪੀਟ 10 ਵਜੇ
5: ਤੁਸੀਂ ਬਣਦੇ ਟੀਚਰ ਪਹਿਲਾਂ ਟੀਚਰ ਬਣੋ ਦੂਜਾ ਤਰੀਕਾ ਇਹ ਆ ਕਿ ਜਿਹੜਾ ਪਲੱਗ ਆ ਉਹ ਲਾ ਦੋ ਉਹ ਲਾ ਕੇ ਨਾਲ ਲੈ ਜਾਓ ਤਾਰ ਪਿੱਛੋਂ ਚੌਥਾ ਤਰੀਕਾ ਇਹ ਵੀ ਟੀਵੀ ਨਾਲ ਲੈ ਜਾਓ
8: ਪਾਪਾ
5: ਮੈਂ ਇੱਕ ਘੰਟਾ ਹੀ ਦੇਖੂਗੀ ਜਾਂ ਦੋ ਘੰਟੇ ਦੇਖੂਗੀ ਫਿਰ ਇੱਦਾਂ ਆ
8: ਇੱਕ ਘੰਟਾ ਦੋ ਘੰਟਾ ਉਹ ਤਾਂ ਬਹੁਤ ਹੁੰਦਾ
5: ਕਿੰਨਾ ਦੇਖਦੇ ਆ ਵੇ
8: ਮੈਨੂੰ ਦੋ ਘੰਟੇ ਨਹੀਂ ਮਿਲਦੇ ਮੈਨੂੰ
5: ਇੱਕ ਘੰਟਾ ਗਿਆ
8: ਹੁਣ ਮੈਂ ਗੱਲ ਕਰ ਰਹੀ ਹੁਣ ਜਦੋਂ ਮੈਂ ਗੱਲ ਕਰਨੀ ਮੈਨੂੰ 1 ਆਵਰ ਦੇਖਣ ਦੇਣਗੇ ਮੰਮਾ
5: ਗੁੱਡ ਜੋਬ ਫਿਰ ਬਸ ਬਹੁਤ ਹੈ ਇੱਕ ਘੰਟਾ ਫਿਰ ਬਾਕੀ ਦਾ
8: ਟਾਈਮ ਮੰਮਾ ਤਾਂ ਕਦੇ ਦੇਖਦਾ ਹੀ ਨਹੀਂ
5: ਹਾਂ ਵਧੀਆ ਗੱਲ ਆ
4: ਤੁਸੀਂ ਵੇਂਦੇ ਹੋ ਸਾਰਾ
8: ਨਹੀਂ ਮੈਂ ਨਹੀਂ ਸਾਰੀ ਦੇਖਦੀ ਪਾਪਾ ਵੀ ਦੇਖਦੇ ਨੇ
4: ਅੱਛਾ ਤੁਸੀਂ ਕੀ ਵੇਖਦੇ ਹੁੰਦੇ ਹੋ ਮੈਚ ਵੇਖਦੇ
8: ਮੰਮਾ ਜੀ ਥੋੜਾ ਜਿਹਾ ਸੀਰੀਅਲ ਦੇਖਦੇ ਆਪ
4: ਥੋੜਾ ਜਿਹਾ ਸੀਰੀਅਲ
5: ਥੋੜਾ ਜਿਹਾ ਓਕੇ ਸੀਰੀਅਲ ਤਾਂ ਖਾਈਦੇ ਨਹੀਂ ਹੁੰਦੇ
8: ਨਹੀਂ ਨਾਟਕ ਨੂੰ ਸੀਰੀਅਲ ਵੀ ਕਹਿੰਦੇ
5: ਉਹ ਅੱਛਾ ਅੰਗਰੇਜ਼ੀ ਵਿੱਚ ਕਹਿੰਦੇ ਆ ਹੈ ਅੰਗਰੇਜ਼ੀ ਵਿੱਚ ਕਹਿੰਦੇ ਉਹਨੂੰ
8: ਪੰਜਾਬੀ ਚ ਨਾਟਕ ਹੁੰਦਾ ਇੰਗਲਿਸ਼ ਚ ਸੀਰੀਅਲ ਹੁੰਦਾ
4: ਲੱਗ ਗਿਆ ਪਤਾ
5: ਓਕੇ ਅੱਛਾ
4: ਟੀਚਰ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਦੱਸੋ ਇਹਨਾਂ ਨੂੰ ਸਾਰਾ ਕੁਝ ਭੁੱਲਿਆ ਪਿਆ
5: ਭੁੱਲ ਜਾਂਦਾ ਕੀ
8: ਕਰ ਆਹ ਹੁਣ ਟੀਚਰ ਨੇ ਸੁਣ ਦੱਸਣਾ ਇਹ ਸਿੱਖ ਲੋ
5: ਹਾਂ ਸਿੱਖ ਲਿਆ ਨੋਟ ਕਰ ਲਿਆ
8: ਨਾਟਕ ਨੂੰ ਸੀਰੀਅਲ ਚ
5: ਓਕੇ ਨਾ ਮੈਂ ਲਿਖ ਲਿਆ ਹੁਣ
8: ਇਵਨ ਦੋ ਤੁਸੀਂ ਸੀਰੀਅਲ ਖਾਣੇ ਹੋ
5: ਇਵਨ ਦੋ
8: ਨਾਟਕ ਨੂੰ ਵੀ ਸੀਰੀਅਲ ਕਹਿੰਦੇ
5: ਓਕੇ
4: ਚਲੋ ਕੀ ਸੁਣਾਓਗੇ ਫਿਰ ਹੁਣ
8: ਮੈਂ ਸੁਣਾਉਂਗੀ ਮੈਂ
4: ਤੁਸੀਂ ਤੇ ਸਵੇਰੇ ਸੁਣਾ ਗਏ ਹੀ ਸੱਚ
8: ਹਾਂਜੀ ਬਟ ਮੈਂ ਦੁਬਾਰਾ ਸੁਣਾਉਣਾ ਚਾਹਦੀ
4: ਓਕੇ ਕੀ ਸੁਣਾਓਗੇ
5: ਆਉਣ ਦਿਓ
4: ਕੀ ਕੀ ਕੀ ਕੀ ਕੀ
8: ਮੈਂ ਗਾਣਾ ਸੁਣਾਉਂ
4: ਕੀ ਕੀ
5: ਕੀ ਕੀ

0: ਸਾਡੇ ਨਾਲ ਸਾਡੇ ਨਾਲ ਸਾਡੇ ਸਾਡੇ ਨਾਲ
1: ਰਹੋਗੇ ਗਾਣੇ ਸੁਣੋਗੇ ਸਾਡੇ ਨਾਲ ਥੈਂਕ ਯੂ ਅਸੀਸ
2: ਖਤਮ
0: ਹੋ ਗਿਆ ਕੰਮ ਥੈਂਕ ਯੂ ਤੂੰ
2: ਜੀ ਤੇ ਮੈਂ ਵੀ ਪਰਫਾਰਮ ਕੀਤਾ ਸੀ ਤੀਆਂ ਮੇਰੀਆਂ ਹੋ ਗਈਆਂ
0: ਇੱਕ ਆਪਾਂ ਹੁਣ ਬ੍ਰੇਕ ਲੈ ਕੇ ਅਤੇ ਫਿਰ ਭਾਈ ਕਰਦੇ ਹਾਂ ਵਾਪਸੀ ਅਤੇ ਅਗਲੇ ਹਿੱਸੇ 'ਚ ਹੁੰਦੀਆਂ ਨੇ ਤੁਹਾਡੇ ਨਾਲ ਮੁਲਾਕਾਤਾਂ ਰੇਡੀਓ ਹਾਂਜੀ
1: 1674 AM
3: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮਿਲਟਨ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
4: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਂਡ ਐਜ਼ ਸਰਪੰਚ।
5: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
4: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ।
5: ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
4: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
6: Ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
0: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 3 saal di free service. Chadston Ford. Ready, set,
7: ਆਪਣੇ ਭੈਣ ਭਰਾਵਾਂ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
8: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
7: ਸੂਰਜ ਦੇਵਤਾ
8: ਕੀ ਮਤਲਬ?
7: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
8: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
7: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
9: ਆਪਾਂ 2 ਸਾਲਾਂ ਤੋਂ ਇਕੱਠੇ ਸੀ, ਮੈਂ ਇੱਕ ਵਾਰੀ ਵੀ ਬੋਲਿਆ ਨੀ। ਅੱਜ ਸੋਚਦਾ ਮੈਂ ਸਭ ਦੱਸ ਦੇਣਾ, ਤਾਂ ਹੀ ਫੇਰ ਮੈਂ ਦਿਲ ਦਾ ਖੋਲਿਆ ਨੀ। ਦੇਵਨ ਤੋਂ ਤੇਰਾ ਕਰਦਾ ਸੀ, ਬਸ ਤੇਰੇ ਤੇ ਹੀ ਮਰਦਾ ਸੀ। ਤੈਨੂੰ ਕਾਲੀ ਦੁਨੀਆਂ ਦਾ

0: ਜਾਂ ਟਿਕਾਣਾ ਡਾਊਨ ਵੀ ਹੋ ਸਕਦਾ।
1: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ, ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਕੋਈ ਅਜੀਬੋ ਗਰੀਬ ਪ੍ਰਪੋਜ਼ ਜੋ ਕਿ ਇਹਨਾਂ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ, ਅਤੇ ਉਸੇ ਤੋਂ ਆਪਾਂ ਅੱਜ ਦੀ ਗੱਲਬਾਤ ਕਰ ਰਹੇ ਹਾਂ, ਅਤੇ ਨਾਲ ਦੀ ਨਾਲ ਤੁਹਾਡੇ ਨਾਲ ਕੁਛ ਹੋਰ ਇੱਧਰ ਉੱਧਰ ਦੀਆਂ ਜਾਣਕਾਰੀਆਂ ਵੀ ਸਾਂਝੀਆਂ ਕਰ ਰਹੇ ਹਾਂ। ਅਤੇ ਇੱਧਰ ਉੱਧਰ ਦੀਆਂ ਜਾਣਕਾਰੀਆਂ ਦੇ ਵਿੱਚ ਅੱਜ ਦੀ ਜਾਣਕਾਰੀ ਇੱਕ ਇਹ ਵੀ ਆ ਵੀ ਯੂਰਪ ਦੇ ਵਿੱਚ ਗਰਮੀ ਦੀਆਂ ਫਿਰ ਕਾਫੀ ਭਿਆਨਕ ਖਬਰਾਂ ਆ ਰਹੀਆਂ ਨੇ। ਇੱਥੋਂ ਤੱਕ ਭਿਆਨਕ ਵੀ 10,000 ਦੇ

0: ਕਰੀਬ ਲੋਕਾਂ ਨੂੰ ਫਰਾਂਸ, ਗਰੀਸ, ਸਪੇਨ, ਪੁਰਤਗਾਲ ਵਗੈਰਾ ਤੋਂ ਜਿਹੜਾ ਉਹ ਵਿਹਲਿਆਂ ਕਰਵਾ ਲਿਆ ਗਿਆ ਵਾ, ਜਿਹੜੇ ਘੁੰਮਣ ਫਿਰਨ ਦੇ ਲਈ ਗਏ ਸੀ ਉਹਨਾਂ ਦੇ ਲਈ ਵੀ ਕਾਫੀ ਔਖਾ ਵਾ ਅਤੇ ਕਾਫੀ ਜ਼ਿਆਦਾ ਰਿਕਾਰਡ ਟੁੱਟ ਰਹੇ ਨੇ ਗਰਮੀ ਦੇ। ਸੋ ਮੌਸਮ ਨੂੰ ਲੈ ਕੇ ਕਾਫੀ ਸਮੱਸਿਆ ਦੁਨੀਆ ਭਰ ਦੇ ਵਿੱਚ ਆਉਣੀ ਸ਼ੁਰੂ ਹੋ ਚੁੱਕੀ ਆ। ਪ੍ਰੋਗਰਾਮ ਨੂੰ ਅੱਗੇ ਤੋਰਦੇ ਆ, ਮੇਰੇ ਨਾਲ ਨੇ ਸੁੱਖ ਪ੍ਰਮਾਤ।
1: ਜੀ ਹਾਂ ਬਿਲਕੁਲ, ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀਗੀਆਂ ਕਿ ਤੁਸੀਂ ਕਿਸੇ ਨੂੰ ਪ੍ਰਪੋਜ਼ ਕੀਤਾ ਹੋਵੇ ਕਿ ਉਹ ਸਕਸੈਸਫੁਲੀ ਮਤਲਬ ਚੱਲ ਰਿਹਾ ਹਜੇ ਵੀ ਜਾਂ ਫਿਰ ਉਦੋਂ ਹੀ ਖਤਮ ਹੋ ਗਿਆ ਹੋਵੇ, ਜਾਂ ਤੁਸੀਂ ਕਿਸੇ ਨੂੰ ਪ੍ਰਪੋਜ਼ ਕਰਦੇ ਦੇਖਿਆ ਹੋਵੇ, ਇੱਦਾਂ ਦਾ ਪ੍ਰਪੋਜ਼ ਜਿਹੜਾ ਕਿ ਤੁਹਾਨੂੰ ਯੂਨੀਕ ਲੱਗਿਆ ਹੋਵੇ ਕਿ ਹਾਂ ਇੱਦਾਂ ਨਹੀਂ ਕੋਈ ਕਿਸੇ ਨੂੰ ਪ੍ਰਪੋਜ਼ ਕਰ ਸਕਦਾ, ਅਤੇ ਤੁਸੀਂ ਸਾਨੂੰ ਆ ਕੇ ਦੱਸ ਸਕਦੇ ਹੋ, ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ, ਤੁਸੀਂ ਚਾਹੇ ਆਪ ਵੀ ਕੀਤਾ ਹੋਵੇ ਤੁਸੀਂ ਇੱਦਾਂ ਵੀ ਕਹਿ ਸਕਦੇ ਹੋ ਕਿ ਫਲਾਨੇ ਬੰਦੇ ਨੇ ਕੀਤਾ ਸੀਗਾ, ਕੋਈ ਜ਼ਰੂਰੀ ਨਹੀਂ ਹੈਗਾ ਆਪਣਾ ਨਾਂ ਲੈਣਾ, ਜਾਂ ਫਿਰ ਤੁਹਾਨੂੰ ਲੱਗਦਾ ਹੋਵੇ ਕਿ ਹਾਂ ਥੋੜ੍ਹਾ ਜਿਹਾ ਮੈਂ ਆਪਣਾ ਨਾਂ ਲੈ ਸਕਦਾ ਕਿਸੇ ਦਾ ਡੇਰ ਆਪਣੇ ਨਾਂ ਲੈ ਕੇ, ਅਤੇ ਤੁਸੀਂ ਸਾਨੂੰ ਤਾਂ ਵੀ ਆ ਕੇ ਦੱਸ ਸਕਦੇ ਹੋ ਕਿ ਮੈਂ ਇੱਦਾਂ ਕੀਤਾ ਸੀਗਾ। ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਸਾਨੂੰ ਜਿਹੜੀ ਇਹ ਗੱਲ ਉਹ ਸਾਡੇ ਤੱਕ ਪਹੁੰਚਾਉਣੀ ਆ, ਤੇ ਅੱਗੇ ਗੱਲ ਸੁਣ ਕੇ ਗਾਹ ਕਿੱਦਾਂ ਵਧਾਉਣੀ ਉਹ ਅਸੀਂ ਤੁਹਾਨੂੰ ਦੱਸ ਦਾਂਗੇ।
0: ਦੇਖੋ ਜੇ ਤੇ ਤੁਸੀਂ ਕੁਝ ਵਾਕੇ ਸੁਣਨਾ ਚਾਹੁੰਦੇ ਹੋ ਤੇ ਇਹ ਤਾਂ ਫਿਰ ਇੱਕ ਦੋ ਹੀ ਬੰਦੇ ਨੇ ਸਾਡੇ ਕੋਲ ਡੇਰਿੰਗ
1: ਹੈ
0: ਜਿਹੜੇ ਦੱਸ ਸਕਦੇ ਆ, ਤੇ ਨੀਤੂ ਜੀ ਇਜ਼ ਵਨ ਆਫ ਦੈਮ। ਜੇ ਤੁਸੀਂ ਕੁਝ ਸੁਣਨੀ ਆ ਤੇ ਬਾਕੀ ਤੇ ਇਹੋ ਜਿਹੀਆਂ ਗੱਲਾਂ ਨਹੀਂ
1: ਲੁਕਾਉਂਦੇ ਆ ਨਾ,
0: ਡੇਰਿੰਗ ਨਹੀਂ ਹੁੰਦੇ, ਇਹ ਤੁਹਾਨੂੰ ਦੱਸ ਦੇਣਗੇ। ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ। ਹੈਲੋ
2: ਹੈਲੋ,
0: ਹਾਂਜੀ ਹਾਂਜੀ, ਕੀ ਹਾਲ
2: ਜੀ? ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ?
2: ਸਤਿ ਸ਼੍ਰੀ ਅਕਾਲ ਸੁਖ ਜੀ। ਹਾਂਜੀ ਵਧੀਆ ਵਧੀਆ, ਵੈਲਕਮ।
1: ਸਤਿ ਸ਼੍ਰੀ ਅਕਾਲ ਜੀ ਨੀਤੂ ਜੀ, ਥੈਂਕ ਯੂ ਥੈਂਕ ਯੂ। ਹੋਰ ਕਿੱਦਾਂ ਹਾਲ ਚਾਲ ਹੈ ਤੁਹਾਡਾ?
2: ਹਾਂਜੀ ਵਧੀਆ ਵਧੀਆ। ਮੈਂ ਤਾਂ ਗੱਲਾਂ ਤਾਂ ਸਹੀ ਗੱਲ ਹੈ ਚੱਲ ਰਹੀਆਂ ਨੇਗੀਆਂ। ਮੈਂ ਕਿਹਾ ਭਾਈ ਰੱਬਾ ਇੰਨਾ ਕੁਛ ਹੈ, ਪਰ ਮੈਂ ਕਿਹਾ ਮੈਂ ਕਿੱਦਾਂ ਮਤਲਬ ਸਟਾਰਟ ਕਰਾਂ ਹੈਗਾ ਨਾ,
1: ਮਟੀਰੀਅਲ ਜ਼ਿਆਦਾ ਤੁਹਾਡੇ ਕੋਲ?
2: ਨਹੀਂ ਨਹੀਂ ਜ਼ਿਆਦਾ ਵੀ ਨਹੀਂ ਹੈ, ਬਸ ਮੇਰਾ ਹਾਸੇ ਵਾਲੀ ਗੱਲ ਹੈ, ਮੈਂ ਤੁਹਾਨੂੰ ਹਾਸੇ 'ਚ ਹੀ ਦੱਸ ਦਿੰਦੀ ਹੈਗੀ, ਫਿਰ ਮੈਂ ਬੱਚਿਆਂ ਦੀ ਗੱਲ ਕਰਾਉਂਦੀ ਹਾਂ। ਐਕਚੁਅਲੀ ਜਦੋਂ ਇਹਨਾਂ ਨੇ ਮੈਨੂੰ ਪਹਿਲੀ ਵਾਰੀ ਪ੍ਰਪੋਜ਼ ਕੀਤਾ ਨਾ, ਤੇ ਮੈਨੂੰ ਸਮਝ ਨਹੀਂ ਆਇਆ ਕਿ ਇਹ ਪ੍ਰਪੋਜ਼ ਹੈ ਕੀ ਹੈਗਾ ਨਾ, ਤੇ ਪਹਿਲੀ ਵਾਰ 'ਚ ਮਤਲਬ ਹਾਂ ਮੈਨੂੰ ਕਹਿੰਦੇ ਦੇਖੋ ਮੈਂ ਨਾ ਚਾਹੁੰਦਾ ਮੈਂ ਮੈਰਿਜ ਕਰਵਾਉਣਾ ਚਾਹੁੰਦਾ, ਮੈਂ ਚਾਹੁੰਦਾ ਕਿ ਤੁਸੀਂ ਹੋਵੋ, ਠੀਕ ਹੈ, ਪਰ ਜੇ ਤੁਸੀਂ ਐਵੇਂ ਕਹੋਗੇ ਨਾ ਕਿ ਮੈਂ ਤੁਹਾਡੇ ਪਿੱਛੇ ਮਰ ਜਾਊਂਗਾ ਜਾਂ ਮੈਂ ਕੁਛ ਕਰ ਲਾਂਗਾ, ਇਹੋ ਜਿਹਾ ਕੁਛ ਤਾਂ ਨਹੀਂ ਮੈਂ ਕਰੂੰਗਾ, ਪਰ ਮੈਂ ਚਾਹੁੰਦਾ ਕਿ ਤੁਹਾਡੇ ਵਰਗੀ ਕੁੜੀ ਆਵੇ ਮੇਰੀ ਲਾਈਫ ਦੇ ਵਿੱਚ, ਹੈਨਾ। ਮੈਨੂੰ ਸਮਝ ਨਹੀਂ ਲੱਗਿਆ
0: ਕੰਮੋ ਜੀ
2: ਬੰਦਾ
1: ਇਹ ਪ੍ਰਪੋਜ਼ ਆ ਕੀ ਆ,
0: ਕੰਮੋ ਜੀ ਵਾਲਾ ਪ੍ਰਪੋਜ਼ ਹੈ।
2: ਹਾਂ ਸਮਝ ਨਹੀਂ ਲੱਗਾ ਨਾ ਮੈਨੂੰ ਵੀ ਹੈ ਕੀ ਹੈਗਾ। ਚਲੋ ਉਸ ਟਾਈਮ ਤਾਂ ਮੈਂ ਮਨਾ ਕਰਤਾ ਜੀ, ਮਤਲਬ ਕਿਉਂਕਿ ਮੇਰੇ ਤੇ ਜ਼ਿੰਮੇਵਾਰੀ ਇੰਨੀਆਂ ਸੀ, ਮੈਂ ਕਿਹਾ ਜੇ ਮੈਂ ਆ ਚੱਕਰਾਂ 'ਚ ਪੈ ਗਈ, ਇੱਕ ਤਾਂ ਬੰਦਾ ਜ਼ਿਆਦਾ ਹੋਵੇ ਨਾ, ਵੀ ਬੰਦਾ ਕਵੇ ਕੋਈ ਗੱਲ ਨਹੀਂ ਜੀ ਮੈਂ ਵੇਟ ਵੀ ਕਰਾਂਗਾ, ਜੀ ਹੈ ਵੋ ਹੈ ਨਾ, ਬਸ ਕਹਿ ਤਾ, ਕਿਉਂਕਿ ਮੈਂ ਵੀ ਆਪਣੇ ਕੰਮ 'ਚ ਦੀਦੀ ਸੀਗੀ ਹੈ ਨਾ, ਕਹਿ ਕੇ ਚੱਲ ਛੱਡਤਾ ਨਾ, ਤੇ ਮੈਂ ਕਹ ਗਿਆ। ਫਿਰ ਉਸ ਤੋਂ ਬਾਅਦ ਜਦੋਂ ਫਿਰ ਸਾਡੀ 2-3 ਸਾਲ ਬਾਅਦ ਜਿੱਦਾਂ ਨੋਰਮਲੀ ਗੱਲ ਹੋਈ ਨਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਪਾਰਟਨਰ ਬਣਨਾ ਹੈ ਨਾ, ਤੇ ਫਿਰ ਮੈਨੂੰ ਆਇਆ, ਮੈਂ ਕਿਹਾ ਹਾਏ ਰੱਬਾ ਵੀ ਹੁਣ ਤਾਂ ਮੇਰਾ ਕੰਮ ਸੈੱਟ ਜਿਹਾ ਹੋ ਗਿਆ ਘਰ ਦਾ, ਜੋ ਵੀ ਮੈਂ ਕਰਨਾ ਸੀਗਾ ਹੁਣ ਤਾਂ ਬਾਕੀ। ਮੈਂ ਕਿਹਾ ਵੀ ਇੱਕ ਵਾਰੀ ਬੰਦਾ ਜੀ ਮੈਨੂੰ ਕਹਿ ਦੇਵੇ ਨਾ ਦੁਬਾਰਾ ਕਰਦੇ ਪ੍ਰਪੋਜ਼, ਹੁਣ ਨੀ ਮੈਂ ਜਾਣ ਦੇਣਾ। ਉਹ ਸਹੀ ਗੱਲ ਆ, ਜਦੋਂ ਦੁਬਾਰਾ ਗੱਲ ਹੋਈ ਫਿਰ ਦੁਬਾਰਾ ਤਾਂ ਅਸੀਂ ਪ੍ਰਪੋਜ਼ ਕੀਤਾ ਹੀ ਨੀ ਇਹਨਾਂ ਨੇ, ਫਿਰ ਤਾਂ ਸਾਡੀ ਮਤਲਬ ਇਹੋ ਜਿਹੀ ਸਾਡੀ ਗੱਲ ਤੁਰੀ, ਇਹੋ ਜਿਹੀ ਗੱਲ ਤੁਰੀ ਨਾ, ਸਾਨੂੰ ਇੱਕ ਦੂਜੇ ਦੀਆਂ ਸ਼ਕਲਾਂ ਯਾਦ, ਅਸੀਂ ਕਿੱਦਾਂ ਦੇ ਲੱਗ ਰਹੇ, ਕਿਉਂਕਿ ਅਸੀਂ ਕਦੀ ਮਿਲੇ ਤਾਂ ਹੈ ਨੀ, ਫੋਨ 'ਤੇ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਨਾ, ਬਸ ਫਿਰ ਤਾਂ ਸਿੱਧੀ ਵਿਆਹ 'ਤੇ ਗੱਲ, ਫਿਰ ਤਾਂ ਇਹ ਹੋ ਗਿਆ ਦੁਨੀਆ ਮੰਨੇ ਨਾ ਮੰਨੇ ਘਰ ਦੇ ਮੰਨਣ, ਬਸ ਜੇ ਵਿਆਹ ਕਰਾਉਣਾ ਤਾਂ ਇਸੇ ਕੁੜੀ ਨਾਲ ਕਰਾਉਣਾ।
1: ਤੇ ਤੁਸੀਂ ਭਾਜੀ ਨੂੰ ਕਦੇ ਦੇਖਿਆ ਨਹੀਂ ਸੀ?
2: ਨਹੀਂ ਇੱਕ ਵਾਰੀ ਦੇਖਿਆ ਸੀਗਾ, ਸਿਰਫ ਇੱਕ ਵਾਰ।
1: ਹਾਂ ਮੈਂ ਕਿਹਾ ਇੱਦਾਂ ਕਿੱਦਾਂ ਬੰਦੇ ਨੂੰ ਦੇਖਿਆ ਨੀ, ਫੋਨ ਤੇ ਕਿੱਦਾਂ ਗੱਲ ਕਰ ਲਈ?
0: ਵਾਵਾ ਚਿਰ ਬਾਅਦ, ਵਾਵਾ ਚਿਰ ਪਹਿਲਾਂ ਵੇਖਿਆ, ਅੱਗੇ ਦੱਸੀ ਨੇ ਇਹਨਾਂ ਨੇ ਕਹਾਣੀ।
1: ਓਕੇ
2: ਹਾਂ ਪੂਰੀ ਸੁਣਾਈ ਹੋਈ ਆ ਸਟੋਰੀ ਮੈਂ। ਹਾਂਜੀ ਤੇ ਫਿਰ ਉਸ ਤੋਂ ਬਾਅਦ ਬਸ ਫਿਰ ਗੱਲਾਂ ਕਰਦੇ ਰਹੇ, ਫਿਰ ਮੇਰੇ ਫਾਦਰ ਨਾਲ ਨਹੀਂ ਮੰਨਦੇ ਸੀਗੇ ਹਨਾ, ਵਿੱਚ ਦੀ ਮਤਲਬ ਕਿੰਨੇ ਸਾਰੇ ਇਸ਼ੂ ਹੋ ਜਾਂਦੇ ਆ ਵੀ ਤੇਰੀ ਜੋ ਐਜੂਕੇਸ਼ਨ ਹੈ ਨਹੀਂ ਹੈ, ਆਪਾਂ ਇੰਟਰਕਾਸਟ ਆ ਜੀ ਉਧਰ, ਮੇਰੇ ਮਾਮਾ ਜੀ ਵੀ ਨਹੀਂ ਮੰਨਦੇ ਸੀ ਹਨਾ। ਤੇ ਫਿਰ ਇਹਨਾਂ ਨੇ ਇੱਕ ਗੱਲ ਕਹਿਤੀ ਸੀਗੀ, ਉਹ ਚੀਜ਼ ਮੈਨੂੰ ਬੜੀ ਵਧੀਆ ਲੱਗੀ, ਕਹਿੰਦੇ ਮੈਂ ਵਿਆਹ ਕਰਾ ਲੂੰਗਾ ਕਿਤੇ ਹੋਰ ਜਿੱਥੇ ਤੁਸੀਂ ਕਹੋਗੇ, ਪਰ ਕਹਿੰਦੇ ਮੈਂ ਉਦੋਂ ਕਰਾਊਂਗਾ ਜਦੋਂ ਇਹ ਕੁੜੀ ਦਾ ਕਿਤੇ ਹੋਰ ਹੋ ਜਾਊਗਾ, ਮਤਲਬ ਮੈਂ ਇਹਦੀ ਲਾਈਫ ਨੀ ਕਰਾਵਾਂ। ਮੈਂ ਕਿਹਾ ਮੈਂ ਵੀ ਫਿਰ ਇਹੋ ਜਿਹੀ ਨੀ ਹੈਗੀ, ਮੈਂ ਵੀ ਨੀ ਫਿਰ ਕਿਸੇ ਹੋਰ ਨਾਲ ਗਾਣਾ ਕਰਾਊਂਗੀ, ਤਾਂ ਫਿਰ ਤੇਰੇ ਨਾਲ ਹੀ ਕਰਾਊਂਗੀ ਮੈਂ ਵੀ।
0: ਇੱਕ ਪ੍ਰਪੋਜ਼ ਸੁਣੀਏ, ਫਿਰ ਪ੍ਰਪੋਜ਼ ਸੁਣੀਏ ਇੱਕ, ਫਿਰ ਆਪਾਂ
2: ਕੀ ਸੁਣੀਏ।
3: ਐਸੇ ਗੌਰ ਤੇ ਕਿਉਂ ਜੀ?
4: ਮੇਰੇ ਮਨ ਮੇ ਬਾਤ ਆਈ ਹੈ।
3: ਕਿਆ?
4: शिव जी की कृपा हुई तो एक दिन फूल सरी का एक छोटा सा लल्ला होगा मेरा कमोजी, और उसका नाम मैं रखूंगा श्री गंगा प्रसाद।
3: तो
4: कमोजी आप मेरे उस लल्ले की मां बनेगी।
1: ल
0: ਮੈਨੂੰ ਲੱਗਦਾ ਬਾਲੀਵੁੱਡ ਕੀ ਹਾਲੀਵੁੱਡ ਤੋਂ ਵੀ ਬੈਸਟ ਪ੍ਰਪੋਜ਼ਲ ਹੈ
1: ਦੇਖ ਲਓ
2: ਆਪਾਂ ਨੂੰ ਪਤਾ ਸੀਗਾ ਇੱਕ ਦੂਜੇ ਨੂੰ ਹਨਾ ਮੈਂ ਕਿਹਾ ਤੁਸੀਂ ਬਜਾਜ ਲਾਈਨ ਮੈਨੂੰ ਉੱਥੇ ਆਫਿਸ ਚ ਮਿਲੇ ਸੀਗੇ ਤੇ ਮੈਂ ਕਿਹਾ ਦੇਖੋ ਆਪਣੇ ਨਿਆਣੇ ਵੀ ਮਤਲਬ ਲਾਈਫ ਹੈ ਤੁਸੀਂ ਦੇਖੋ ਕੁਛ ਨੀ ਪਤਾ ਮੈਨੂੰ ਜ਼ਿੰਦਗੀ ਦੇ ਸਫ਼ਰ ਚ ਕਿੱਦਾਂ ਦਾ ਕੋਈ ਇਨਸਾਨ ਮਿਲਦਾ ਹੈ ਹਨਾ ਨੋਰਮਲੀ ਕਿ ਆਪਾਂ ਪਾਰਟਨਰ ਬਣ ਜਾਂਦੇ ਹਾਂ ਨਾ
1: ਮੈਂ ਤਾਂ ਇਸ ਗੱਲ ਤੋਂ ਮੈਨੂੰ ਇਹ ਗੱਲ ਨੀ ਸਮਝ ਲੱਗ ਰਹੀ ਉਦੋਂ ਦੀ ਮਤਲਬ ਤੁਸੀਂ ਇੱਕ ਕਿੰਨੇ ਸਾਲ ਪਹਿਲਾਂ ਭਾਜੀ ਨੂੰ ਦੇਖਿਆ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਕਿਹਾ ਹਾਂ ਠੀਕ ਹੈ ਹੁਣ ਮੈਂ ਮਤਲਬ ਤੁਸੀਂ ਇੱਕ ਵਾਰ ਨੀ ਸੋਚਿਆ ਉਹ ਬੰਦੇ ਦੇ ਵਾਲ ਝੜ ਗਏ ਹੋਣਗੇ ਉਹ ਬੰਦਾ ਮੋਟਾ ਹੋ ਗਿਆ ਹੋਊਗਾ ਉਹ ਬੰਦੇ ਨੇ ਕਿਤੇ ਹੋਰ ਵਿਆਹ ਕਰਾ ਲਿਆ ਹੋਊਗਾ
0: ਤੇ ਬੰਦਾ ਵੀ ਤੇ ਸੋਚ ਹੀ ਸਕਦਾ ਹੈ ਫਿਰ
1: ਨਹੀਂ ਉਹੀ ਗੱਲ ਆ ਬੰਦਾ ਵੀ ਸੋਚ ਸਕਦਾ ਮਤਲਬ ਉਹਨੇ ਵਿਆਹ ਕਰਾ ਲਿਆ ਹੋਊਗਾ ਮਤਲਬ ਬੜਾ ਅਜੀਬ ਆ ਇਹ
2: ਸਾਰੀਆਂ ਅਸੀਂ ਗੱਲਾਂ ਕਰਦੇ ਰਹੇ ਨਾ ਉਹੀ ਤਾਂ ਗੱਲਾਂ ਮੈਂ ਇਹਨਾਂ ਨੂੰ ਵੀ ਖੁਦ ਕਈ ਵਾਰੀ ਕਹਿ ਦਿੰਦੀ ਆ ਵੀ ਜਿੱਦਾਂ ਮੰਨ ਲਓ ਹੱਥ ਪੈ ਜਾਂਦਾ ਨਾ ਜੋਬ ਨੇ ਕਿਹਾ ਹੁਣ ਤੁਸੀਂ ਕਹਿੰਦੇ ਹੋ ਵੀ ਹਾਏ ਦੇਖ ਕੇ ਕੁੜੀ ਤਾਂ ਇੰਨਾ ਕੰਮ ਕਰਦੀ ਹੈ ਜੇ ਸਾਰਾ ਨਾ ਮੈਂ ਕਿਹਾ ਐਕਚੁਅਲੀ ਤੁਸੀਂ ਕੀਤਾ ਮੇਰੇ ਨਾਲ ਇਸ਼ਕ ਮਜਾਜੀ ਮੈਂ ਕਿਤੇ ਇਸ਼ਕ ਹਕੀਕੀ ਜਦੋਂ ਬੰਦਾ ਇਸ਼ਕ ਹਕੀਕੀ ਚ ਪਿਆ ਹੁੰਦਾ ਨਾ ਫਿਰ ਕਿਤੇ ਪਤਾ ਹੁੰਦਾ ਕਿ ਬੰਦਾ ਕਿੱਦਾਂ ਦਾ ਲੱਗਦਾ ਹੁਣ ਵੀ ਮੈਂ ਇਹਨਾਂ ਨੂੰ ਕਹਿ ਦਿੰਦੀ ਹਾਂ ਕਹਿੰਦੀ ਜਿੱਦਾਂ ਨੋਰਮਲੀ ਆ ਹਰ ਇੱਕ ਇਨਸਾਨ ਦੇ ਫੇਸ ਦੇ ਵਿੱਚ ਹਨਾ ਪਰਮਾਤਮਾ ਨੇ ਜੋ ਬਣਾਇਆ ਹੁੰਦਾ ਹਨਾ ਕਹਿੰਦੀ ਤੁਹਾਨੂੰ ਮੇਰਿਆ ਲੱਗਦਾ ਨੀ ਤੇਰੇ ਫੇਸ ਤੇ ਆ ਮੇਰੀ ਮੈਂ ਕਿਹਾ ਇਹ ਤੁਹਾਡੀ ਬਿਊਟੀ ਆ ਮੈਂ ਕਿਹਾ ਤੁਸੀਂ ਇੱਦਾਂ ਨਾ ਸੋਚਿਆ ਕਰੋ ਮੈਂ ਕਿਹਾ ਰੂਹਾਂ ਦਾ ਰਿਸ਼ਤਾ ਹੁੰਦਾ ਲੋਕੀ ਅਸੀਂ ਤਾਂ ਨੀ ਕਹਿ ਦਿੰਦੇ ਕਿ ਵਿਆਹ ਕਰਾਉਣਾ ਇਹ ਮੇਰਾ ਰੂਹ ਦਾ ਸਾਥੀ ਆ ਮੈਂ ਕਿਹਾ ਉਹਦੇ ਵਿੱਚ ਤਾਂ ਸਰੀਰ ਦੀ ਕੋਈ ਬਣਾਵਟ ਆਉਂਦੀ ਹੀ ਨਹੀਂ ਜਦੋਂ ਰੂਹਾਂ ਦਾ ਰਿਸ਼ਤਾ ਹੁੰਦਾ ਤਾਂ
0: ਹੋਰ ਇਹਨਾਂ ਨੂੰ
2: ਕੋਈ ਮੈਟਰ ਨਹੀਂ ਕਰਦਾ
0: ਅੱਜ ਵੀ ਫਰੈਸ਼ ਹੈ ਇਹਨਾਂ ਦਾ ਪਿਆਰ ਹੈ ਨਾ ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮੈਂ ਆਏ ਤੁਸੀਂ ਹਾਲੇ ਵੀ ਚੱਲਦਾ ਇਹਨਾਂ ਦਾ
2: ਬਚਾਰੇ ਬਿਲਕੁਲ ਬਿਲਕੁਲ ਓਦਾਂ ਦਾ ਹੀ ਸਾਡਾ ਚੱਲਦਾ ਫਿਲਮੀ ਤਾਂ ਜਿਹੜੇ ਦੇਖਦੇ ਆ ਨਾ ਲੋਕੀ ਅਸੀਂ ਤਾਂ ਕਹਿੰਦੇ ਕਈ ਵਾਰੀ ਵੀ ਕੀ ਫਿਲਮ ਵਾਲੇ ਦੇਖਦੇ ਨੇ ਗੇ ਹਨਾ ਸਾਡੇ ਤਾਂ ਰੀਅਲ ਲਾਈਫ ਦੇ ਵਿੱਚ ਹੀ ਚੱਲਦਾ ਐਜ ਏ ਫਰੈਂਡਲੀ ਹਾਸਾ ਮਜ਼ਾਕ ਇਹ ਹੋਆ ਔਰ ਰੀਅਲ ਚ ਜਦੋਂ ਵੀ ਅਸੀਂ ਦੇਖਿਆ ਸੀ ਨਾ ਇੱਕ ਵਾਰ ਤਾਂ ਲੱਗਾ ਸੀ ਕਿ ਅਸੀਂ ਦੱਸਿਆ ਇੰਨਾ ਨੀ ਵੀ ਨੀ ਮੈਨੂੰ ਕਿ ਮੈਂ ਤੁਹਾਨੂੰ ਪਸੰਦ ਨੀ ਕੀਤਾ ਥੋੜਾ ਜਿਹਾ ਮੈਨੂੰ ਵੀ ਲੱਗਿਆ ਅਸੀਂ 5-6 ਮਹੀਨਿਆਂ ਬਾਅਦ ਗੱਲ ਕੀਤੀ ਆਪਸ ਚ ਵੀ ਹਨਾ ਵੀ ਮੈਨੂੰ ਉਸ ਟਾਈਮ ਚ ਨਹੀਂ ਲੱਗਿਆ ਬਸ ਨਹੀਂ ਪਰ ਉਹੀ ਗੱਲ ਹੈ ਨਾ ਸੋਚ ਨਾਲ ਐਕਚੁਅਲੀ ਲੋਕ ਕਰਾਉਂਦੇ ਆਪਾਂ ਕਹਿੰਦੇ ਹਾਂ ਬਣਾਵਟੀ ਬਰਤਨ ਦੇ ਨਾਲ ਐਕਚੁਅਲੀ ਵਿਆਹ ਤਾਂ ਸੋਚ ਦੇ ਨਾਲ ਹੁੰਦਾ ਇਨਸਾਨ ਦੇ ਨਾ ਜਦੋਂ ਸੋਚ ਮਿਲ ਜਾਂਦੀ ਹੈ ਇਨਸਾਨ ਦੀ ਆਪਸ ਦੇ ਵਿੱਚ ਉਹ ਚੀਜ਼ ਆਉਂਦੀ ਹੈ ਜ਼ਿਆਦਾ
1: ਤੁਹਾਡੀਆਂ ਭਾਈ ਸਾਧੂ ਗੱਲਾਂ
0: ਇਹ ਤੁਹਾਡੇ ਉੱਤੋਂ ਦੀ
1: ਸਾਡੇ ਉੱਤੇ ਦੀ ਲੰਘਣ ਵਾਲੀਆਂ ਗੱਲਾਂ
0: ਤੁਸੀਂ ਨਹੀਂ ਸਮਝ ਸਕਦੇ
1: ਤੁਸੀਂ ਅਮਰ ਹੋ ਗਏ
2: ਇੱਕ ਮਿੰਟ ਮੈਂ ਨਾਲ ਗੱਲ ਕਰੋ ਜ਼ਰੂਰ ਹਾਂਜੀ
0: ਜੀ ਹੈਲੋ ਸਤਿ ਸ਼੍ਰੀ ਅਕਾਲ ਜਪਮਨ
1: ਸਤਿ ਸ਼੍ਰੀ ਅਕਾਲ ਜਪਮਨ ਮੰਮਾ ਦੀ ਆਵਾਜ਼ ਬੜੀ ਵਧੀਆ ਹੁੰਦੀ ਹੈ ਤੁਹਾਡੀ ਆਵਾਜ਼ ਇਦਾਂ ਕਿਉਂ ਹੁੰਦੀ ਹੈ ਕਿ ਸਤਿ ਸ਼੍ਰੀ ਅੰਕਲ ਜੀ ਇਦਾਂ ਕਦੇ ਹੁੰਦੀ ਤੁਹਾਡੀ ਆਵਾਜ਼
5: ਪਤਾ ਨਹੀਂ
0: ਇਹ ਕਾਲੀ ਚ ਹੁੰਦੇ ਆ ਨਾ
1: ਚਲੋ ਕੋਈ ਤਾਂ ਮੇਰੇ ਵਾਂਗੂ ਕਾਲੀ ਚ ਹੈਗਾ
0: ਕਾਲੀ ਚ ਹੁੰਦੇ
5: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਆਂਟੀ ਜੀ ਬੁਰਾ ਜਪਮਨ
1: ਸਿਡਨੀ ਵਾਲਾ ਕਿੱਦਾਂ ਹਾਲ ਚਾਲ ਆ ਫੇਰ
5: ਮੈਂ ਠੀਕ ਆ ਤੁਸੀਂ ਠੀਕ ਹੋ
1: ਅਸੀਂ ਤਾਂ ਬਹੁਤ ਵਧੀਆ ਤੁਹਾਡਾ ਪਹਿਲਾ ਹਫਤਾ ਨਾ ਛੁੱਟੀਆਂ ਦਾ
5: ਹਾਂਜੀ
1: ਵਾਹ ਕਿੰਨੇ ਲੱਕੀ ਆ ਤੁਸੀਂ ਸਾਡੀਆਂ ਖਤਮ ਹੋਣ ਵਾਲੀਆਂ ਹੁੰਦੀਆਂ ਤੇ ਤੁਹਾਡੀਆਂ ਸ਼ੁਰੂ ਹੁੰਦੀਆਂ
5: ਹਾਂਜੀ
1: ਹੋਰ ਫਿਰ ਕੀ ਸੁਣਾਉਣਾ ਅੱਜ
5: ਅੱਜ ਮੈਂ ਸੁਣੂੰਗਾ ਬੁਝਾਲਤ
1: ਓਕੇ ਆਉਣ ਦਿਓ ਫਿਰ ਅਸੀਂ ਕਿਹੜਾ ਬੁਝਣੀ ਆ ਸਾਨੂੰ ਆਉਣੀ ਨੀ
5: ਉਹ ਚੀਜ਼ ਦੱਸੋ ਜਿਹੜੀ ਪਾਣੀ ਚ
0: ਥੋੜੇ ਦਿਨ ਪਹਿਲਾਂ ਵੀ ਆਈ ਸੀ ਪਰ ਮੈਨੂੰ ਫੇਰ ਭੁੱਲ ਗਈ ਆ
1: ਕਿਹੜੀ ਚੀਜ਼ ਹੈ ਜਿਹੜੀ ਪਾਣੀ ਚ ਗਿੱਲੀ ਨੀ ਹੁੰਦੀ
0: ਸਵਿਮਿੰਗ ਪੂਲ
5: ਨਹੀਂ
1: ਫਿਸ਼
0: ਮੱਛੀ ਮੋਟਰ
1: ਮੱਛੀ ਕਦੀ ਬਾਹਰ ਆਊਗੀ ਤੁਹਾਨੂੰ ਪਤਾ ਲੱਗੂਗਾ ਗਿੱਲਾ ਸੁੱਕਾ ਕੀ ਹੁੰਦਾ ਉਹਨੂੰ ਤਾਂ ਇੱਧਰ ਲੱਗਦਾ ਵੀ ਇੱਦਾਂ ਦੀ ਜ਼ਿੰਦਗੀ ਹੈ
0: ਨਹੀਂ ਇਹ ਕੋਈ ਹੋਰ ਚੀਜ਼ ਆ ਚਲੋ ਹਾਰ ਗਏ ਜੀ
1: ਕਲੂ ਦੇ ਦੋ ਕਿ ਹਾਰ ਜਾਈਏ
0: ਆਪਾਂ
5: ਕਲੂ ਹੈਗਾ ਉਹ ਇਫ ਨਾ ਕੀ ਹੈ ਤੁਸੀਂ ਇੱਕ ਨਾ ਪਰਸਨ ਹੋਣਾ ਚਾਹੀਦਾ ਨੈਕਸਟ ਟੂ ਜਿਹੜਾ ਵਾਟਰ ਹੈ ਨਾ ਉਹ ਕੋਈ ਹੋਣਾ ਚਾਹੀਦਾ ਉੱਥੇ
0: ਉੱਥੇ ਹੋਣਾ ਚਾਹੀਦਾ ਮੀ
1: ਸਵਿਮਿੰਗ ਟੀਚਰ
5: ਨਹੀਂ
0: ਨਹੀਂ
1: ਹਾਰ ਗਏ ਅਸੀਂ, ਹਾਰ ਗਏ, ਹਾਰ ਗਏ ਅਸੀਂ, ਹਾਰ ਗਏ।
5: ਪਰਛਾਵਾ
1: ਗੱਲ ਕਰਾ ਦੋ ਰੂਹਾਨੀ ਨਾ।
0: ਸਤਿ ਸ੍ਰੀ ਅਕਾਲ ਰੂਹਾਨੀ।
5: ਬੋਲੋ,
1: ਸਤਿ ਸ੍ਰੀ ਅਕਾਲ ਰੂਹਾਨੀ।
0: ਕੀ ਕਰਦੇ ਸੀ?
5: ਟੀਵੀ
0: ਵੇਖਦੀ।
1: ਮੈਂ ਟੀਵੀ
0: ਓਕੇ ਕੀ ਕੀ ਵੇਖਦੇ ਹੋ ਟੀਵੀ ਤੇ?
1: ਕਿਊਟ।
0: ਟੀਵੀ ਤੇ ਕੀ ਵੇਖਦੇ ਹੋ? ਹੈ
5: ਸਿੰਗਮ।
0: ਸਿੰਗਮ
5: ਇਹ ਫਿਲਮ ਆ।
0: ਫਿਲਮ
1: ਸਿੰਗਮ। ਓਕੇ,
0: ਅੱਛਾ ਸਿੰਗਮ ਫਿਲਮ ਵੇਖਦੇ ਹੋ।
5: ਅੱਜ
1: ਤੁਹਾਡਾ ਬਰਥਡੇ ਆ।
0: ਓਏ, ਹੈਪੀ ਬਰਥਡੇ ਟੂ ਯੂ।
1: ਇੰਨੇ ਤੁਸੀਂ ਹਾਲੇ ਨਿੱਕੇ ਜਾਏ, ਮੇਕਅਪ ਕੀ ਕਰਨਾ?
2: ਕਹਿੰਦੇ ਤੁਸੀਂ ਕੀ ਕਰਨਾ ਮੇਕਅਪ?
1: ਮੇਕਅਪ ਇੰਨੇ ਛੋਟ, ਜਿਹੜੇ ਛੋਟੇ ਬੱਚੇ ਹੁੰਦੇ ਉਹ ਤਾਂ ਇੰਨੇ ਕਿਊਟ ਹੁੰਦੇ, ਉਹ ਮੇਕਅਪ ਲਾ ਕੇ ਤਾਂ ਹੋਰ ਗੰਦੇ ਲੱਗਦੇ ਆ। ਮੇਕਅਪ ਤਾਂ ਆਂਟੀਆਂ ਲਾਉਂਦੀਆਂ ਹੁੰਦੀਆਂ, ਬੱਚੇ ਥੋੜੀ ਮੇਕਅਪ ਲਾਉਂਦੇ ਆ। ਡੋਲੀ ਦਾ ਕਰਨਾ ਮੇਕਅਪ? ਓਕੇ, ਫਿਰ ਇੱਦਾਂ ਕਹੋ ਨਾ, ਫਿਰ ਉਹ ਲੈ ਦਾਂਗੇ, ਕੋਈ ਗੱਲ ਨੀ। ਦੱਸੋ ਕਿੰਨਾ ਮੇਕਅਪ, ਕਿੰਨੇ ਕਿਲੋ ਭੇਜੀਏ?
5: ਇੱਕ ਕਿਲੋ
1: ਬਸ, 2 ਕਿਲੋ। ਓਕੇ ਠੀਕ ਆ, ਅਸੀਂ ਮੰਮਾ ਨੂੰ ਦੱਸਾਂਗੇ ਵੀ ਉਹ ਸਟੋਰ ਤੇ ਜਾ ਕੇ ਮੇਕਅਪ ਲੈ ਕੇ ਆਓ ਰੂਹਾਨੀ ਲਈ, ਠੀਕ ਆ?
0: ਹਾਂਜੀ,
1: ਓਕੇ, ਸੁਣਾ ਦੋ ਗਾਣਾ।

0: cae soy chuva volada.
1: Uy. Thank you, Rohani.
0: Bado vadi.
1: Bye.
0: Bado vadi, bye.
1: Bye, Rohani. Bye, Neetu ji.
0: Bye,
1: Japman.
2: Hui. Hi. Thank you. ਦਿਆ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ, ਸ਼ਬਦਾਂ ਦੀ ਸਾਂਝ ਕੁਛ ਇਸ ਤਰ੍ਹਾਂ। ਲੀਰ ਕਹਿੰਦੇ ਕੱਪੜੇ ਦਾ ਹੌਲੀ ਹੌਲੀ ਘਸ ਕੇ ਪਾਟ ਜਾਣਾ ਜਾਂ ਫਿਰ ਆਪ ਹੀ ਘਸੇ ਹੋਏ ਕੱਪੜੇ ਨੂੰ ਪਾੜ ਕੇ ਛੋਟੇ ਛੋਟੇ ਟੁਕੜੇ ਕਰ ਦੇਣੇ, ਇਹਨਾਂ ਨੂੰ ਲੀਰਾਂ ਆਖਦੇ ਨੇ। ਅਤੇ ਆਪਣੀ ਕਿਸੇ ਕਵਿਤਾ ਦੇ ਵਿੱਚ ਸ਼ਿਵ ਕੁਮਾਰ ਜੀ ਆਖਦੇ ਸਨ ਕਿ ਲੰਘਦੇ ਜਵਾਨੀਆਂ ਦਾ ਹਾੜ ਬੜੀ ਛੇਤੀ ਛੇਤੀ, ਸੌਣ ਹੀ ਜੰਗਾਲ ਦਿੰਦਾ ਨੈਣਾਂ ਦਿਆਂ ਤੀਰਾਂ ਨੂੰ, ਸੌਣ ਨੂੰ ਤਾਂ ਲੱਖ ਵਾਰੀ ਸੀਂਡੀਆਂ ਵੀ ਜਾਂਦੀਆਂ ਨੇ, ਸਿਉਣ ਨੂੰ ਤਾਂ ਲੱਖ ਵਾਰੀ ਸੀਤੀਆਂ ਵੀ ਜਾਂਦੀਆਂ ਨੇ, ਨਾ ਪਰ ਲੀਰਾਂ ਹੀ ਰਹਿੰਦਾ ਸਿਉਂ ਨੇ ਵੀ ਲੀਰਾਂ ਨੂੰ,
1: ਸਿਉਂ ਕੇ ਵੀ ਲੀਰਾਂ
2: ਨੂੰ। ਧੰਨਵਾਦ ਜੀ ਤੁਹਾਡਾ, ਬਹੁਤ ਮਿਹਰਬਾਨੀ ਤੁਹਾਡੀ। ਅਤੇ ਲੀਖ ਕਹਿੰਦੇ ਨੇ ਕਿ ਜੂੰ ਨਾਮ ਦੇ ਪਰਜੀਵੀ ਦੇ ਲਾਈਫ ਸਾਈਕਲ ਦਾ ਇੱਕ ਪੜਾਅ ਆ, ਤੱਖ ਲੀਖ ਅਤੇ ਫਿਰ ਬਣ ਜਾਂਦੀ ਹੈ ਜੂੰ। ਬਿਲਕੁਲ ਜੀ, ਲਾਣਾ ਕੁੰਬਾ ਕਬੀਲਾ ਖਾਨਦਾਨ ਲਾਂਬੂ ਲੰਬੇ ਸੋਟੇ ਦੇ ਇੱਕ ਸਿਰੇ 'ਤੇ ਕੱਪੜਾ ਜਾਂ ਫਿਰ ਸੁੱਕੇ ਪੱਤੇ ਬੰਨ ਕੇ ਅੱਗ ਲਾਉਣ ਦੇ ਲਈ ਬਣਾਇਆ ਗਿਆ। ਅਤੇ ਲਾਰੀ ਕਹਿੰਦੇ ਕਿ ਅੰਗਰੇਜ਼ਾਂ ਦੇ ਵੇਲਿਆਂ ਦੇ ਵਿੱਚ ਚੱਲੇ ਟਰੱਕ ਜਾਂ ਬੱਸਾਂ ਨੂੰ ਵੀ ਕਿਹਾ ਜਾਂਦਾ ਹੈ ਸ਼ਾਇਦ ਲਾਰੀ। ਅਤੇ ਲੋਚਾ ਕਹਿੰਦੇ ਕਿ ਲੋਚਣਾ ਇੱਛਾ ਤਾਂਗ ਨੂੰ ਕਹਿੰਦੇ ਨੇ, ਜਿਵੇਂ ਕਿ ਮਨ ਦੀ ਲੋਚ, ਅਤੇ ਲੋਚ ਕਿਸੇ ਪਏ ਹੋਏ ਪੰਗੇ ਨੂੰ ਵੀ ਕਹਿ ਦਿੱਤਾ ਜਾਂਦਾ ਲੋਚਾ। ਮੇਰੇ ਕੋਲ ਉਹ ਹਿੰਦੀ ਦੇ ਵਿੱਚ ਕਹਿ ਦਿੱਤਾ ਜਾਂਦਾ ਸ਼ਾਇਦ, ਹੈ ਨਾ, ਲੋਚਾ
1: ਜੀ, ਲੋਚਾ।
2: ਹਾਂ, ਅਤੇ ਲੂੰਬਾ ਸ਼ਾਇਦ ਇਹ ਅੱਗ ਦੇ ਨਾਲ ਸੰਬੰਧਿਤ ਕੋਈ ਚੀਜ਼ ਹੋਵੇ, ਪਰ ਪੱਕਾ ਨਹੀਂ ਪਤਾ। ਬਹੁਤ ਬਹੁਤ ਧੰਨਵਾਦ,
1: ਥੈਂਕ ਯੂ ਜੀ,
2: ਸ਼ੁਕਰੀਆ ਤੁਹਾਡਾ, ਬੜੀ ਸੋਹਣੇ ਤਰੀਕੇ ਦੇ ਨਾਲ ਤੁਸੀਂ ਲਿਖ ਕੇ ਭੇਜਿਆ। ਅਤੇ ਬਲਜੀਤ ਜੀ, ਅਮਰਜੀਤ, ਧੰਨਵਾਦ ਤੁਹਾਡਾ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਾਡੇ ਕਾਲਜ ਦੇ ਵਿੱਚ ਇੱਕ ਨਾਲ ਦੇ ਮੁੰਡੇ ਨੇ ਪੰਪ ਦੇ ਤਾਂ ਉਹ ਵੀ ਕੁੜੀ ਤੇਰੇ ਵੱਲ ਵੇਖਦੀ ਰਹਿੰਦੀ ਆ, ਅਤੇ ਇੱਕ ਦਿਨ ਉਹਨੇ ਪ੍ਰਪੋਜ਼ ਕਰਤਾ, ਕਹਿੰਦਾ ਜੀ ਮੈਂ ਤੁਹਾਡੇ ਨਾਲ ਫਰੈਂਡਸ਼ਿਪ ਕਰਨੀ ਆ। ਕੁੜੀ ਕਹਿੰਦੀ ਕਿਸ ਬੇਸ 'ਤੇ? ਅਤੇ ਅੱਗੋਂ ਨਰਵਸ ਹੋ ਕੇ ਕਹਿੰਦਾ ਸੀ ਸਪੋਰਟਸ ਬੇਸ 'ਤੇ, ਮੈਂ ਬਾਸਕਿਟਬਾਲ ਖੇਡਦਾ। ਥੈਂਕ ਯੂ, ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਕਹਿੰਦੇ ਪਲੀਜ਼ ਸੈਂਡ ਸਤਲੁਜ ਮੂਵੀ ਲਿੰਕ। ਅਤੇ ਮਨ ਸਾਹਿਬ ਕਹਿੰਦੇ ਇੱਕ ਵੈਰੀ ਇਮੋਸ਼ਨਲ ਆ ਮੂਵੀ, ਧੰਨਵਾਦ ਤੁਹਾਡਾ ਮਨ ਸਾਹਿਬ। ਅਤੇ ਗੁਰਜੀਤ ਜੀ ਧੰਨਵਾਦ, ਸੁਖਵਿੰਦਰ ਜੀ ਧੰਨਵਾਦ, ਅਤੇ ਮਨਿੰਦਰ ਰੱਖੜਾ ਜੀ ਕਹਿੰਦੇ ਨੇ ਕਿ ਪਰਛਾਈ, ਅੱਛਾ ਉਹਦਾ ਆਂਸਰ ਭੇਜ ਰਹੇ ਹਾਂ। ਜਿਤੇਂਦਰ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵੈਲਕਮ ਸੁੱਖ ਜੀ, ਅਤੇ ਆਈ ਹੈਵ ਵਾਚ ਦ ਅਲਫਾ ਮੂਵੀ, ਗੁੱਡ ਟੂ ਵਾਚ, ਮੈਂ ਵਾਪਸ ਆਊਂਗਾ, ਮਸਟ ਵਾਚ ਸਤਲੁਜ, ਟਰੁੱਥ ਐਂਡ ਮਸਟ ਵਾਚ ਫੋਰ ਐਵਰੀ ਵਨ, ਆਈ ਹੈਵ ਅਪਲੋਡਿਡ ਫੁੱਲ ਮੂਵੀ ਟੂ ਟਿਕਟੋਕ ਐਂਡ ਸਟਿਲ ਹੈਵ ਦ ਫੁੱਲ ਮੂਵ, ਇਫ ਸਮਨ ਵਾਂਟ ਆਈ ਕੈਨ ਸੈਂਡ, ਬਟ ਫਰੋਮ ਮਾਈ ਟਿਕਟੋਕ ਇਟਸ ਕਾਪੀਰਾਈਟ ਕਰਕੇ ਰਿਮੂਵ ਹੋ ਗਈ ਹੈ। ਓਕੇ
1: ਓਕੇ
2: ਜੀ, ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ $100 ਫੋਰ ਈਚ ਡਰਾਈਵਿੰਗ ਲਾਇਸੈਂਸ, $100 ਫੋਰ ਈਚ ਡਰਾਈਵਿੰਗ ਲਾਇਸੈਂਸ, ਇਹ ਕੀ ਚੀਜ਼ ਹੈ ਜੀ, ਥੋੜ੍ਹਾ ਜਿਹਾ ਦੱਸਿਓ ਮੈਨੂੰ ਇਹ ਕੀ ਚੀਜ਼। ਹਾਂ, ਥੋੜ੍ਹਾ ਜਿਹਾ ਕਲੀਅਰ ਕਰ ਦਿਓ, ਕਿਉਂਕਿ ਹੁਣ ਮੈਸੇਜ ਪਹਿਲਾਂ ਦਾ ਵਾ, ਸ਼ਾਇਦ ਆਪਾਂ ਕੁਛ ਮਿਸ ਕਰ ਰਹੇ ਹੋਈਏ, ਕਿਉਂਕਿ ਉਹ ਤਾਂ 100 ਨਹੀਂ ਆ, ਇੱਥੇ ਤਾਂ 20% ਆ,
1: 186 ਯਾਦ ਹੋ ਗਿਆ।
2: ਹਾਂਜੀ, ਅਤੇ ਸੰਦੀਪ ਜੀ ਕਹਿੰਦੇ ਨੇ ਕਿ ਕਹਿੰਦੇ ਕਿ ਬਈ ਅਰਬੀ ਸਬਜ਼ੀ ਖਾਓ ਬਈ ਬੋਲੋ ਬਈ, ਅੱਛਾ ਭਾਬੀ ਕਹਿੰਦੇ ਨੇ ਕਿ ਅਰਬੀ ਸਬਜ਼ੀ ਖਾਓ ਬਈ ਬੋਲੋ ਬਈ। ਓਕੇ, ਮੈਂ ਮਾਫ਼ੀ ਚਾਹੁੰਦਾ ਜੀ, ਮੇਰੇ ਕਸੂਰ ਹੈ, ਮੈਨੂੰ ਨਹੀਂ ਇਹ ਚੀਜ਼ ਸਮਝ ਲੱਗੀ, ਕਿਉਂਕਿ ਸ਼ਾਇਦ ਪਹਿਲਾਂ ਤਾਂ ਆਇਆ ਪਿਆ ਮੈਸੇਜ ਕੁਛ ਹੋਰ
1: ਜੀ,
2: ਤੁਸੀਂ ਸੈਂਸ ਦੇ ਵਿੱਚ ਭੇਜਿਆ ਹੋਵੇ। ਅਤੇ ਚਲੋ ਆਓ ਆਪਾਂ ਹੁਣ ਸਮਾਪਤੀ ਵੱਲ ਨੂੰ ਵੱਧਦੇ ਹਾਂ ਪ੍ਰੋਗਰਾਮ। ਹਾਂਜੀ, ਮੈਲਬਨ 'ਤੇ ਜਿੱਥੇ ਆਪਾਂ ਗੱਲਾਂ ਕਰ ਰਹੇ ਸਾਂ ਅੱਜ ਪ੍ਰਪੋਜ਼ ਦੀਆਂ, ਅਤੇ ਗੱਲਾਂ ਇੱਥੋਂ ਤੁਰੀਆਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਚਰਚੇ ਨੇ ਇੱਕ ਅਜੀਬੋ ਗਰੀਬ ਪ੍ਰਪੋਜ਼ ਦੇ, ਵੈਸੇ ਇਹ ਪਹਿਲਾ ਪ੍ਰਪੋਜ਼ ਨਹੀਂ ਹੈ, ਇਸ ਤੋਂ ਪਹਿਲਾਂ ਵੀ ਦੁਨੀਆਂ ਦੇ ਉੱਤੇ ਕਈ ਤਰ੍ਹਾਂ ਦੇ ਪ੍ਰਪੋਜ਼ਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਆਈਆਂ ਨੇ, ਕਦੀ ਕਿਸੇ ਤਰ੍ਹਾਂ ਅਤੇ ਕਦੀ ਕਿਸੇ ਤਰ੍ਹਾਂ ਦੇ ਨਾਲ, ਪਰ ਦੁਨੀਆਂ ਭਰ ਦਾ ਇੱਕ ਜਿਹੜਾ ਰੁਝਾਨ ਮੈਂ ਵੇਖ ਰਿਹਾ ਸੀ, ਦੁਨੀਆਂ ਭਰ ਦੇ ਵਿੱਚ 30 ਦੇਸ਼ਾਂ ਦੇ ਵਿੱਚੋਂ 76% ਜਿਹੜੇ ਅਡਲਟ ਨੇ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਨੇ ਕਿ ਸਾਨੂੰ ਪਿਆਰ ਹੋਇਆ ਵਾ 30 ਕੁ ਦੇਸ਼ਾਂ ਦੇ ਵਿੱਚੋਂ। ਅੱਛਾ, ਇਸ ਸੰਬੰਧ ਦੇ ਵਿੱਚ ਮੈਕਸੀਕੋ ਸਭ ਤੋਂ ਉੱਪਰ ਆ, ਵੀ ਜਿਹੜੇ ਜਿੱਥੋਂ ਦੇ ਨੌਜਵਾਨ ਮਹਿਸੂਸ ਕਰਦੇ ਨੇ ਮੁੰਡੇ ਕੁੜੀਆਂ ਵੀ ਹਾਂ ਪਿਆਰ ਨਾਂ ਦੀ ਕੋਈ ਚੀਜ਼ ਹੈਗੀ ਆ, ਹੋਇਆ ਵਾ 86%। ਜਪਾਨ ਦੇ ਵਿੱਚ ਸਰਪ੍ਰਾਈਜ਼ਿੰਗਲੀ ਕਹਿੰਦੇ ਕਿ ਇਹ ਚੀਜ਼ ਸਭ ਤੋਂ ਘੱਟ ਆ, ਇਸ ਪਾਸੇ ਨੂੰ ਉਹਨਾਂ ਦਾ ਬਿਲਕੁਲ ਵੀ ਘੱਟ ਰੁਝਾਨ ਹੈ, 55% ਇਹ ਰੇਸ਼ੋ ਰਹਿ ਜਾਂਦੀ ਹੈ। ਬਾਕੀ ਆਪਣੇ ਦੇਸ਼ਾਂ 'ਚ ਕਿੰਨੀ ਗਏ ਤਾਂ ਆਪਾਂ ਚਲੋ ਜਾਣਦੇ ਹੀ ਹਾਂ, ਜਨਰੇਸ਼ਨ ਜ਼ੀ ਦੀ ਜੇ ਗੱਲ ਕਰੀਏ ਤਾਂ 68% ਅਤੇ ਜਿਹੜੇ ਮਲੇਨੀਅਨਸ ਨੇ ਉਹਨਾਂ ਦੇ ਵਿੱਚ 62% ਲੋਕ ਜਿਹੜੇ ਆ ਉਹ ਹਾਲੇ ਵੀ ਪ੍ਰਪੋਜ਼ ਕਰਨ, ਵਿਆਹ ਕਰਨ ਦੇ ਹੱਕ ਦੇ ਵਿੱਚ ਹਾਮੀ ਭਰਦੇ ਨੇ ਫਿਲਹਾਲ, ਪਰ ਇਹ ਆ ਕਿ ਇਹ ਚੀਜ਼ ਦਿਨੋਂ ਦਿਨ ਘੱਟ ਰਹੀ ਆ, ਇਸ ਵਜ੍ਹਾ ਦੇ ਕਰਕੇ ਸ਼ਾਇਦ ਇਹ ਚੀਜ਼ਾਂ ਜ਼ਿਆਦਾ ਚਰਚਾ ਦੇ ਵਿੱਚ ਆ ਜਾਂਦੀਆਂ, ਕਿਉਂਕਿ ਲੋਕਾਂ ਦੇ ਵਿੱਚੋਂ ਇਹ ਭਾਵਨਾਵਾਂ ਘੱਟ ਰਹੀਆਂ ਨੇ, ਕਿਉਂਕਿ ਇਹ ਵੀ ਮੰਨਿਆ ਜਾਂਦਾ ਕਿ ਅੱਜ ਕੱਲ੍ਹ ਉਹ ਉਨੀ ਜ਼ਿਆਦਾ ਜਿਹੜੀ ਜਦੋਜਹਿਦ ਨਹੀਂ ਰਹਿ ਜਾਂਦੀ ਇੱਕ ਦੂਸਰੇ ਨੂੰ ਪਾਉਣ ਦੇ ਲਈ, ਇੱਕ ਦੂਸਰੇ ਦੇ ਨਾਲ ਇਜ਼ਹਾਰ ਕਰਨ ਦੇ ਲਈ। 2017 ਦੇ ਵਿੱਚ ਜਿਹੜੀ ਗਲੋਬਲ ਤਲਾਕ ਦੀ ਦਰ ਸੀ ਉਹ ਪ੍ਰਤੀ 1000 ਦੇ ਪਿੱਛੇ 1.8% ਸੀ। ਮਾਲਦੀਵ ਦੇ ਵਿੱਚ ਕਹਿੰਦੇ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਤਲਾਕ ਦੀ ਦਰ ਆ, ਜਿੱਥੇ 10.97 ਜਿਹੜਾ ਉਹ ਪ੍ਰਤੀ 1000 ਬੰਦੇ ਦੇ ਪਿੱਛੇ ਤਲਾਕ ਹੋ ਰਹੇ ਨੇ। ਸੋ ਦੂਸਰੇ ਪਾਸੇ 2025 ਦੇ ਵਿੱਚ ਸ਼੍ਰੀਲੰਕਾ ਦੀ ਤਲਾਕ ਦੀ ਦਰ ਜਿਹੜੀ ਆ ਸਭ ਤੋਂ ਘੱਟ ਦਰਜ ਕੀਤੀ ਗਈ ਹੈ, ਜਿੱਥੇ ਕਿ 0.15% ਪ੍ਰਤੀ 1000 ਬੰਦੇ ਪਿੱਛੇ ਦਰਜ ਕੀਤੀ ਗਈ ਹੈ। ਸੋ ਇਹ ਇਸ ਤਰੀਕੇ ਦੇ ਨਾਲ ਆਪਾਂ ਵੇਖ ਰਹੇ ਹਾਂ ਕਿ ਜਿੱਥੇ ਤਲਾਕ ਦੀਆਂ ਦਰਾਂ ਵੱਧ ਰਹੀਆਂ ਨੇ, ਲੋਕਾਂ ਦੇ ਵਿੱਚ ਪਿਆਰ ਦਾ ਜਿਹੜਾ ਇਜ਼ਹਾਰ ਕਰਨਾ, ਇਕਬਾਲ ਕਰਨਾ, ਉਹ ਚੀਜ਼ਾਂ ਘੱਟ ਰਹੀਆਂ ਨੇ, ਉਹਨਾਂ ਦੇ ਪਿੱਛੇ ਬਹੁਤ ਸਾਰੇ ਕਾਰਨ ਵੀ ਇਸ ਰਿਪੋਰਟ ਦੇ ਵਿੱਚ ਦੱਸੇ ਗਏ ਨੇ ਕਿ ਆਖਿਰਕਾਰ ਉਹ ਕਿਉਂ ਆ, ਅਤੇ ਉਹਦੇ ਪਿੱਛੇ ਸਾਡੀ ਸੋਚ ਵੀ ਦਿਨੋਂ ਦਿਨ ਪਤਾ ਲੱਗ ਰਹੀ ਹੈ ਕਿ ਸਾਡੀ ਸੋਚ ਕਿਹੜੇ ਤਰੀਕੇ ਦੇ ਨਾਲ ਬਦਲ ਰਹੀ ਹੈ, ਕਿਹੜੇ ਤਰੀਕੇ ਦੇ ਨਾਲ ਆਪਾਂ ਹੁਣ ਹੌਲੀ ਹੌਲੀ ਜਜ਼ਬਾਤਾਂ ਤੋਂ ਇੱਕ ਦੂਸਰੇ ਦੇ ਜਿਹੜੇ ਇਜ਼ਹਾਰ ਨੇ ਉਹਨਾਂ ਦੀ ਸ਼ਿੱਦਤ ਤੋਂ ਆਪਾਂ ਕਿੱਦਾਂ ਹੌਲੀ ਹੌਲੀ ਪਿੱਛੇ ਹੋ ਰਹੇ ਹਾਂ, ਕਿੱਦਾਂ ਸਾਨੂੰ ਹੌਲੀ ਹੌਲੀ ਇਹ ਚੀਜ਼ ਸਮਝ ਆ ਰਹੀ ਆ ਕਿ ਇਹ ਸਭ ਕੁਝ ਸ਼ਾਇਦ ਜਾਂ ਪਹਿਲਾਂ ਝੂਠ ਹੀ ਅਤੇ ਜਾਂ ਫਿਰ ਹੁਣ ਝੂਠ ਸਾਬਤ ਹੋ ਰਿਹਾ। ਪਰ ਇਹ ਚੀਜ਼ ਜ਼ਰੂਰੀ ਆ ਕਿ ਜਦੋਂ ਵੀ ਕੋਈ ਕਿਸੇ ਨੂੰ ਪ੍ਰਪੋਜ਼ ਕਰਦਾ ਵਾ ਤਾਂ ਇਹਦਾ ਮਤਲਬ ਇਹ ਕਿ ਉਹਨੇ ਆਪਣਾ ਮਨ ਦੀ ਗੱਲ ਹਾਲੇ ਤੱਕ ਕਿਸੇ ਦੇ ਨਾਲ ਕੀਤੀ ਨਹੀਂ ਆ। ਪਰ ਇਹ ਰਿਪੋਰਟ ਦੇ ਵਿੱਚ ਇਹ ਵੀ ਆਪਾਂ ਵੇਖ ਸਕਦੇ ਹਾਂ, ਮਨੋਵਿਗਿਆਨ ਇਹ ਕਹਿੰਦਾ ਕਿ ਜਦੋਂ ਤੁਸੀਂ ਕਿਸੇ ਨੂੰ ਪਿਆਰ ਤੁਸੀਂ ਕਰਦੇ ਹੋ ਜਾਂ ਕਿਸੇ ਪ੍ਰਤੀ ਤੁਹਾਡਾ ਝੁਕਾਅ ਹੁੰਦਾ ਤਾਂ ਉੱਥੇ ਫਿਰ ਦੱਸਣ ਦੀ ਲੋੜ ਨਹੀਂ ਪੈਂਦੀ, ਉੱਥੇ ਫਿਰ ਤੁਹਾਡੀ ਬੋਡੀ ਲੈਂਗੁਏਜ ਜਾਂ ਫਿਰ ਜੇ ਅੱਗੋਂ ਵੀ ਕੋਈ ਉੱਦਾਂ ਦਾ ਇਜ਼ਹਾਰ ਅਹਿਸਾਸ ਕੋਈ ਹੋਵੇ ਤਾਂ ਫਿਰ ਉਹ ਆਪਣੇ ਆਪ ਚੀਜ਼ਾਂ ਅਗਲੇ ਨੂੰ ਸਮਝ ਆ ਚੁੱਕੀਆਂ ਹੁੰਦੀਆਂ ਨੇ, ਉਹ ਫਿਰ ਬੋਲ ਕੇ ਕਹਿ ਕੇ ਦੱਸਣਾ ਸਿਰਫ ਇੱਕ ਫੋਰਮੈਲਿਟੀ ਹੋ ਜਾਂਦੀ ਹੈ। ਸੋ ਇੱਦਾਂ ਦਾ ਹੀ ਸ਼ਾਇਦ ਆਪਾਂ ਇਹਨਾਂ ਪ੍ਰਪੋਜ਼ਿਜ਼ ਦੇ ਪਿੱਛੇ ਵੇਖਦੇ ਹਾਂ, ਕਿਉਂਕਿ ਲਗਭਗ ਬੰਦਾ ਪਹਿਲਾਂ ਹੀ ਪਤਾ ਹੁੰਦਾ ਤੁਹਾਨੂੰ ਵੀ ਇਹਨੇ ਕਿਹੜੇ ਪਾਸੇ ਨੂੰ ਜਾਣਾ ਵਾ ਕਿਹੜੇ ਪਾਸੇ ਨੂੰ ਨਹੀਂ, ਅਤੇ ਜੇ ਕਿਸੇ ਨੂੰ ਇਹ ਵੀ ਸਮਝ ਨਹੀਂ ਹੈਗੀ ਜਾਂ ਫਿਰ ਇਹ ਵੀ ਜੇ ਕੋਈ ਨਹੀਂ ਸਮਝ ਪਾਇਆ ਵੀ ਇਹਦੇ ਮਨ ਦੇ ਵਿੱਚ ਮੇਰੇ ਪ੍ਰਤੀ ਕੁਛ ਹੈ ਜਾਂ ਨਹੀਂ ਹੈ, ਅਤੇ ਉਸ ਸੰਬੰਧ ਦੇ ਵਿੱਚ ਕਹਿੰਦੇ ਫਿਰ ਟਿਊਨਿੰਗ ਹੋਣੀ ਵੀ ਥੋੜ੍ਹੀ ਜਿਹੀ ਔਖੀ ਹੈ, ਨਹੀਂ ਤਾਂ ਉਹ ਬੀਜ ਪਹਿਲਾਂ ਹੀ ਪਨਪ ਚੁੱਕੇ ਹੁੰਦੇ ਆ, ਪਹਿਲਾਂ ਹੀ ਇੱਕ ਦੂਸਰੇ ਦਾ ਪਤਾ ਹੁੰਦਾ ਵਾ, ਨਹੀਂ ਤਾਂ ਫਿਰ ਇੰਨੀ ਉੱਤੇ ਚੜ੍ਹ ਕੇ ਬੰਦਾ ਜਦੋਂ ਪ੍ਰਪੋਜ਼ ਕਰੇ ਇੰਨੀ ਉੱਚੀ ਥਾਂ ਦੇ ਉੱਤੇ ਜਾ ਕੇ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਹੈ, ਅਤੇ ਫਿਰ ਉੱਥੋਂ ਹੋਰ ਕੁਛ ਟੁੱਟੇ ਨਾ ਟੁੱਟੇ ਫਿਰ ਦਿਲ ਬੰਦੇ ਦਾ ਜ਼ਰੂਰ ਟੁੱਟ,
1: ਬਹੁਤ ਜ਼ੋਰ ਨਾਲ ਟੁੱਟੂਗਾ ਨਾ,
2: ਨਹੀਂ ਤਾਂ ਹੱਡੀਆਂ 'ਤੇ ਜ਼ਰੂਰ ਟੁੱਟ।
1: ਜੋ ਤੁਸੀਂ ਇੱਕ ਗੱਲ ਨੋਟ ਕੀਤੀ, ਜਿੰਨੇ ਵੀ ਆਪਾਂ ਪ੍ਰਪੋਜ਼ ਦੇਖ ਰਹੇ ਸੀ, ਮੈਂ ਥੋੜ੍ਹੇ ਦਿਨ ਪਹਿਲਾਂ ਦੇਖਦੀ ਸੀਗੀ ਕਿ ਕੋਈ ਪ੍ਰੋਟੈਸਟ ਚੱਲ ਰਿਹਾ ਸੀ, ਉਹਦੇ ਵਿੱਚ ਵੀ ਕਿਸੇ ਮੁੰਡੇ ਨੇ ਕੁੜੀ ਨੂੰ ਪ੍ਰਪੋਜ਼ ਕੀਤਾ ਨਾ, ਪ੍ਰੋਟੈਸਟ ਦੀ ਵੀਡੀਓ ਦੇ ਵਿੱਚ, ਯਾਨੀ ਉਹਨਾਂ ਦੀ ਵੀਡੀਓ ਜ਼ਿਆਦਾ ਵਾਇਰਲ ਹੋ ਗਈ ਉਸ ਪ੍ਰੋਟੈਸਟ ਨਾਲੋਂ। ਮੈਂ ਇਹ ਸੋਚਦੀ ਸੀ ਕਿ ਕਦੀ ਵੀ ਕੁੜੀ ਨੇ ਨਹੀਂ, ਕੋਈ ਵੀ ਕਮਿਊਨਿਟੀ ਹੋਵੇ, ਕੁੜੀ ਨਹੀਂ ਪ੍ਰਪੋਜ਼ ਕਰਦੀ, ਮਤਲਬ ਇਹ ਬਣਿਆ ਹੀ ਆ ਵੀ ਮੁੰਡੇ ਨੇ ਪ੍ਰਪੋਜ਼ ਕਰਨਾ ਹੈ ਨਾ, ਮਤਲਬ ਹੋਰ ਸਾਰਾ ਕੁਛ ਹੋ ਗਿਆ, ਫੈਮਨਿਜ਼ਮ ਸਾਰਾ ਕੁਛ, ਲਾਈਕ ਅਸੀਂ ਘੱਟ ਨਹੀਂ ਹੈਗੇ ਇਸ ਤੋਂ, ਪਰ ਫਿਰ ਵੀ ਇਸ ਮਾਮਲੇ ਦੇ ਵਿੱਚ ਹਾਲੇ ਵੀ ਕੁੜੀਆਂ ਨੂੰ ਹੈਗਾ ਵੀ ਨਹੀਂ ਮੁੰਡਾ ਹੀ ਪ੍ਰਪੋਜ਼ ਕਰੇ, ਮੈਂ ਨਹੀਂ ਕਰਨਾ,
2: ਨਹੀਂ ਹੋਊਗਾ। ਸ਼ਾਇਦ ਇੱਦਾਂ ਦੀਆਂ ਐਗਜ਼ਾਮਪਲਸ ਤਾਂ ਜ਼ਰੂਰ ਹੋਣਗੀਆਂ, ਪਰ ਇਹ ਆ ਕਿ ਉਹ ਸਾਡਾ ਹੁਣ ਆਲ ਟੁਗੈਦਰ ਆਪਾਂ ਵੇਖੀਏ ਤੇ ਸਮਾਜ ਹੀ ਇਦਾਂ ਦਾ ਹੀ, ਸਾਡਾ ਤਾਣਾ ਬਣਾ ਇਦਾਂ ਦਾ ਹੀ ਬਣਿਆ ਵਾ ਨਾ,
1: ਵੈਸਟਰਨ ਕਲਚਰ ਵੀ ਮਤਲਬ ਸਾਰੇ ਜਣੇ ਮੁੰਡੇ ਹੀ ਕਰਦੇ ਆ।
2: ਵੈਸੇ ਵੀ ਜਿਹੜਾ ਪੇਸ਼ੈਂਸ ਆ ਅਤੇ ਉਹ ਜ਼ਿਆਦਾਤਰ ਜਿਹੜਾ ਸੰਜਮ ਆ ਪੇਸ਼ੈਂਟਸ ਆ ਉਹ ਜ਼ਿਆਦਾ ਜਨਾਨੀ ਦੇ ਹਿੱਸੇ ਆਇਆ ਵਾ। ਦੂਸਰੀ ਗੱਲ ਇਹ ਆ ਕਿ ਚੀਜ਼ਾਂ ਨੂੰ ਲਕਾ ਲੈਣਾ, ਅੰਦਰ ਦੱਬ ਲੈਣਾ, ਇਹ ਵੀ ਚੀਜ਼ ਜਿਹੜੀ ਹੈ ਲੇਡੀਜ਼ ਦੇ ਹੱਕ ਆ। ਬੰਦੇ ਜਿਹੜੇ ਆ ਬਹੁਤਾ ਚਿਰ ਤੱਕ ਉਹ ਚੀਜ਼ ਨਹੀਂ ਇਸ ਲਿਹਾਜ ਦੇ ਨਾਲ
1: ਜੀ
2: ਬਹੁਤੀ ਚੀਜ਼ ਨਹੀਂ ਆਪਣੇ ਅੰਦਰ ਰੱਖ ਪਾਉਂਦੇ, ਜਾਂ ਫਿਰ ਇੱਕ ਬਣ ਗਈ ਆ ਨਾ ਇਹ ਗੱਲ, ਜਾਂ ਇੱਕ ਹੋਰ ਐਂਗਲ ਤੋਂ ਆਪਾਂ ਵੇਖੀਏ ਤਾਂ ਉਹ ਬਣ ਗਈ ਆ ਵੀ ਇਹ ਗੱਲ ਤੁਸੀਂ ਕਹਿਣੀ ਹੁੰਦੀ ਆ ਆਪਣੇ ਮਰਦ ਨੇ ਕਹਿਣੀ ਹੁੰਦੀ ਆ, ਜਨਾਨੀ ਦੇ ਮੂੰਹ ਚੰਗੀ ਨਹੀਂ ਲੱਗਦੀ ਜੇ ਉਹ ਕਹਿ ਦੇਣ ਤੇ ਉਹਦੀ ਵੈਲਿਊ ਨਹੀਂ ਉਨੀ ਰਹੀ,
1: ਘਟ ਜਾਂਦੀ ਆ।
2: ਹਾਂ ਇਹ ਵੀ ਮੰਨਿਆ ਜਾਂਦਾ ਨਾ ਵੀ ਉਹ ਨਹੀਂ, ਫਿਰ ਉਹ ਚੀਜ਼ ਗਲਤ ਮੰਨੀ ਜਾਂਦੀ ਆ, ਫਿਰ ਉਹ ਸਹੀ ਹੋਣ ਦੀ ਥਾਂ ਤੇ।
1: ਮੈਂ ਕਿਹਾ ਜਦੋਂ ਲੜਾਈ ਕਰਦੇ ਨਾ ਤਾਂ ਕਹਿੰਦੇ ਤੂੰ ਹੀ ਆਇਆ ਸੀ ਐਡੇ ਵੱਡੀ ਬਰਾਤ ਲੈ ਕੇ, ਮੈਂ ਤਾਂ ਨਹੀਂ ਆਈ ਸੀ ਭੱਜੀ ਨਾ ਠੀਕ ਹੀ ਵਿਆਹ ਕਰਾਉਣ ਨਾ, ਤੇ ਹੁਣ ਇਹ ਕੀ ਕਹਿੰਦੇ ਹੁਣ ਤੂੰ ਹੀ ਹੋਇਆ ਸੀ ਗੋਡਿਆਂ ਭਾਰ ਲੈ ਮੇਲਾ ਵਿਆਹ ਕਰਾਉਂਗੀ, ਮੈਂ ਨਹੀਂ ਸੀ ਹੋਈ। ਉਹ ਵੀ ਗੱਲ ਹੋਣੀ ਨਾ ਚੱਲ ਸਾਡਾ ਕਿਤੇ ਤਾਂ ਰਹਿ ਜਾ ਲੜਾਈ ਦੇ ਲਈ, ਇੱਕ ਪੁਆਇੰਟ ਤਾਂ ਰਹਿ ਜਾ ਲੜਾਈ ਲਈ।
2: ਤੇ ਚਲੋ ਆਪਾਂ ਸ਼ਬਦਾਂ ਵੱਲ ਨੂੰ ਹੋਈਏ, ਮੈਨੂੰ ਲੱਗਦਾ ਦੱਸ ਹੀ ਚੁੱਕੇ ਨੇ ਸਾਰੇ
1: ਜੀ ਬਿਲਕੁਲ,
2: ਫਿਰ ਵੀ ਆਪਾਂ ਇੱਕ ਆਪਣੀ ਜਿਹੜੀ ਦੂਰ ਉਹਦੇ ਉੱਤੇ ਪਾ ਲੈਂਦੇ ਹਾਂ ਅਤੇ ਉਸਦੇ ਦਰਜੇ ਦੇ ਦਰਮਿਆਨ ਤੁਸੀਂ ਆਪਣੀ ਲਿਸਟ ਕੱਢਦੇ ਹੋ। ਜੇ ਮੈਂ ਇੱਧਰ ਦੱਸਦਾ ਕਿ ਮੈਚ ਇਸ ਟਾਈਮ ਲਾਈਵ ਚੱਲ ਰਿਹਾ ਬੈਲਜੀਅਮ ਅਤੇ USA ਦਾ, 3-1 ਦੇ ਨਾਲ ਬੈਲਜੀਅਮ ਇਸ ਟਾਈਮ ਦੇ ਉੱਤੇ ਜਿੱਤ ਰਿਹਾ ਅਤੇ ਲਗਭਗ ਆਪਾਂ ਕਹਿ ਲਈਏ ਕਿ ਅਮਰੀਕਾ ਬਾਹਰ ਹੋਣ ਨੂੰ, ਸੋ ਹੋਸਟ ਦੇਸ਼ਾਂ ਦੇ ਵਿੱਚੋਂ 2 ਜਿੱਥੇ ਪਹਿਲਾਂ ਹੀ ਬਾਹਰ ਹੋ ਚੁੱਕੇ ਨੇ ਅਤੇ ਉੱਥੇ ਹੁਣ ਤੀਸਰਾ ਅਮਰੀਕਾ ਸੀ ਅਤੇ ਉਹ ਵੀ ਲਗਭਗ ਆਪਾਂ ਕਹਿ ਲਈਏ ਕਿ ਬਾਹਰ ਹੋਣ ਦੇ ਕਗਾਰ ਦੇ ਉੱਤੇ ਆ। ਇਸ ਟਾਈਮ ਮੈਚ ਜਿਹੜਾ ਉਹ 83ਵੇਂ ਮਿੰਟ ਦੇ ਵਿੱਚ ਚੱਲ ਰਿਹਾ, ਆਪਾਂ ਸਵੇਰੇ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ, ਜੇ ਤੁਸੀਂ ਰਿਪੀਟ ਸੁਣ ਰਹੇ ਹੋਗੇ ਤਾਂ ਮਾਫ਼ੀ ਚਾਹੁੰਦੇ, ਉਹਦੇ ਵਿੱਚ ਤੁਸੀਂ ਐਡਜਸਟਮੈਂਟ ਆਪਣੇ ਆਪ ਜ਼ਰੂਰ ਕਰ ਲਿਓ। ਇਸ ਟਾਈਮ ਲਾਈਵ ਚੱਲ ਰਿਹਾ ਵਾ USA ਬੈਲਜੀਅਮ ਦਾ ਅਤੇ 3-1 ਦੇ ਨਾਲ ਬੈਲਜੀਅਮ ਜਿੱਤ ਰਿਹਾ। ਹੁਣ ਉਹਨੇ ਸ਼ਬਦਾਂ ਦੇ
1: ਜੀ ਬਿਲਕੁਲ, ਅੱਜ ਦਾ ਸਾਡਾ ਪਹਿਲਾ ਸ਼ਬਦ ਸੀ ਲੀਰ। ਲੀਰ ਹੁੰਦੀ ਹੈ ਕੱਪੜੇ ਦੇ ਵਿੱਚੋਂ ਜਿਹੜਾ ਕੋਈ ਵੀ ਪਾੜਿਆ ਹੋਇਆ ਲੰਬਾ ਜਿਹਾ ਟੁਕੜਾ ਹੋਵੇ ਉਹਨੂੰ ਆਪਾਂ ਲੀਰ ਕਹਿ ਦਿੰਦੇ ਹਾਂ। ਦੂਸਰਾ ਸ਼ਬਦ ਸੀ ਲੀਖ। ਲੀਖ ਹੁੰਦੀ ਆ ਜਿਹੜੀਆਂ ਜੂਆਂ ਪੈਂਦੀਆਂ ਸਿਰ ਵਿੱਚ, ਜਿਹੜੀਆਂ ਉਹ ਆਂਡੇ ਦਿੰਦੀਆਂ ਆ, ਉਹ ਹੁੰਦੀਆਂ ਲੀਖਾਂ। ਲੀਖਾਂ ਕਦੀ ਵੀ ਤੁਹਾਡੀ ਸਕਿਨ ਦੇ ਨਾਲ ਨਹੀਂ ਹੁੰਦੀਆਂ, ਹਮੇਸ਼ਾ ਵਾਲਾਂ ਦੇ ਨਾਲ ਚੁੰਬੜੀਆਂ ਹੁੰਦੀਆਂ। ਉਸ ਤੋਂ
2: ਨਹੀਂ ਤੱਖ ਆਂਡੇ ਹੁੰਦੇ ਆ ਕਿ ਉਸ ਤੋਂ ਬਾਅਦ 'ਚ ਫਿਰ ਉਹ ਡਿਵੈਲਪ ਹੋ ਕੇ ਲੀਖ ਫਿਰ ਜੂ ਬਣਦੀ ਆ।
1: ਹਾਂਜੀ ਲੀਖ
2: ਦਿਆ ਜੀ ਨੇ ਦੱਸਿਆ ਵਾ, ਉਹਦਾ ਇੱਕ ਪ੍ਰੋਸੈਸ ਹੀ ਹੈ ਇਹਨਾਂ ਦਾ ਕਿ ਅਲੱਗ ਅਲੱਗ ਸਟੇਜਿਸ ਦੇ ਉੱਤੇ ਜਿਹੜੇ ਤਰੀਕੇ ਦੇ ਨਾਲ ਮਤਲਬ ਵੱਧ ਵੱਧ ਕੇ ਅਤੇ ਫਿਰ ਮਤਲਬ ਜਿਹੜੀ ਉਹ ਹੀ ਗਾਂ ਜੂ ਬਣ ਜਾਂਦੀ ਹੈ
1: ਜੀ। ਉਸ ਤੋਂ ਅਗਲਾ ਸ਼ਬਦ ਸੀ ਲਾਣਾ। ਲਾਣਾ ਹੁੰਦਾ ਖਾਨਦਾਨ ਜਾਂ ਟੱਬਰ, ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਫਲਾਨਿਆਂ ਦੇ ਲਾਣੇ 'ਚੋਂ, ਉਹਨਾਂ ਦੇ ਖਾਨਦਾਨ 'ਚੋਂ ਜਾਂ ਉਹਨਾਂ ਦੇ ਟੱਬਰ 'ਚੋਂ। ਉਸ ਤੋਂ ਅਗਲਾ ਸ਼ਬਦ ਸੀ ਲਾਂਬੂ। ਲਾਂਬੂ ਹੁੰਦਾ ਜਿਹੜੀ ਚਿਤਾ ਨੂੰ ਜਦੋਂ ਆਪਾਂ ਅੱਗ ਲਾਉਂਦੇ ਹਾਂ ਅਤੇ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਹਾਂ ਉਹਨਾਂ ਨੇ ਉਹਨੂੰ ਲਾਤਾ ਲਾਂਬੂ। ਹਾਂਜੀ ਅਤੇ ਉਸ ਤੋਂ ਅਗਲਾ ਸ਼ਬਦ ਸੀ ਲਾਰੀ। ਲਾਰੀ ਆਪਾਂ ਕਿਸੇ ਮੋਟਰ ਜਾਂ ਬੱਸ ਨੂੰ ਵੀ ਕਹਿ ਦਿੰਦੇ ਹਾਂ, ਸਾਰੇ ਜਣੇ ਗਾਣਾ ਗਾ ਕੇ ਗਏ ਆ। ਉਸ ਤੋਂ ਅਗਲਾ ਸ਼ਬਦ ਸੀ ਲੋਚਾ। ਲੋਚਾ ਹੁੰਦਾ ਇੱਛਾ, ਕਿ ਮੇਰਾ ਮਨ ਇਹ, ਮੇਰੀ ਮਨ ਦੀ ਇਹ ਇੱਛਾ ਹੈ ਜਾਂ ਮੇਰਾ ਮਨ ਲੋਚਦਾ ਇਹ ਕਰਨੇ ਨੂੰ।
2: ਆਈ ਥਿੰਕ ਇਹ ਜਿਹੜਾ ਲਾਰੀ ਹੈ ਨਾ ਇੰਗਲਿਸ਼ ਦਾ ਵਰਡ ਹੈ, ਉਹਦੇ ਤੋਂ ਬਣਿਆ ਵਾ ਲੋਰੀ ਇਦਾਂ ਕਰਕੇ।
1: ਜੀ ਜੀ ਜੀ ਜੀ ਜੀ ਜੀ ਮੋਟਰ ਤੋਂ। ਹਾਂਜੀ ਹਾਂ ਜੀ। ਸੱਤਵਾਂ ਸ਼ਬਦ ਸੀ ਲੂੰਬਾ। ਲੂੰਬਾ ਹਾਂਜੀ ਚਿਮਨੀ ਜਾਂ ਭੱਠੀ ਹੈ ਜਿਹੜੀ, ਉਹਦਾ ਧੂੰਆਂ ਬਾਹਰ ਕੱਢਣ ਲਈ ਜਿਹੜੀ ਆਪਾਂ ਥਾਂ ਬਣੀ ਹੁੰਦੀ ਆ ਉਹਨੂੰ ਆਪਾਂ ਲੂੰਬਾ ਕਹਿ ਦਿੰਦੇ ਹਾਂ, ਅਤੇ ਲੂੰਬੀ ਵੀ ਕਹਿ ਦਿੰਦੇ ਹਾਂ। ਜਿਹੜਾ ਚੌੜੇ ਤਰੀਕੇ 'ਚ ਹੁੰਦਾ ਉਹਨੂੰ ਆਪਾਂ ਲੂੰਬਾ ਕਹਿ ਦਿੰਦੇ ਹਾਂ, ਜਿਹੜੀ ਪਤਲੀ ਜਿਹੀ ਹੁੰਦੀ ਅਤੇ ਲੰਬੀ ਲੰਬੀ ਬਣੀ ਜਿੱਦਾਂ ਆਂਟੀ ਜੀ ਨੇ ਕਿਹਾ ਘਰਾਂ ਦੇ ਵਿੱਚ, ਅਤੇ ਉਹਨੂੰ ਆਪਾਂ ਲੂੰਬੀ ਵੀ ਕਹਿ ਦਿੰਦੇ ਹਾਂ। ਅਤੇ ਆਪਾਂ ਇੱਕ ਸ਼ਬਦ ਐਡ ਕੀਤਾ ਸੀ ਲਾਵਾਂ। ਲਾਵਾਂ ਆਪਾਂ ਜਿਹੜੇ ਆਪਾਂ ਗੁਰੂ ਮਰਿਆਦਾ ਦੇ ਨਾਲ ਆਪਾਂ ਆਨੰਦ ਕਾਰਜ ਦੇ ਟਾਈਮ 'ਤੇ ਆਪਾਂ ਚਾਰ ਲਾਵਾਂ ਜਿਹੜੀਆਂ ਲੈਂਦੇ ਹਾਂ ਉਹਨਾਂ ਨੂੰ ਆਪਾਂ ਕਹਿੰਦੇ, ਸਾਨੂੰ ਸਾਰਿਆਂ ਨੂੰ ਹੀ ਪਤਾ ਹੋਣਾ ਅਸੀਂ ਵੈਸੇ ਅੱਜ ਦਾ ਜਿਹੜਾ ਵਿਸ਼ਾ ਸੀ ਉਹਦੇ ਨਾਲ ਹਾਂਜੀ ਅਸੀਂ ਐਡ ਕਰ ਲਿਆ ਸੀ। ਸੋ ਇਹ ਸੀ ਸਾਡੇ ਅੱਜ ਦੇ 7 ਸ਼ਬਦ। ਆਸ ਕਰਦੇ ਹਾਂ ਤੁਸੀਂ ਪ੍ਰਪੋਜ਼ ਕੀਤਾ ਹੋਵੇਗਾ ਕਿਸੇ ਨੂੰ ਅਤੇ ਤੁਹਾਨੂੰ ਯਾਦ ਵੀ ਆਇਆ ਹੋਵੇਗਾ ਅੱਜ ਉਹਨਾਂ ਯਾਦਾਂ, ਜੇ ਉਹ ਤੁਹਾਡੀਆਂ ਯਾਦਾਂ ਤੁਹਾਡੇ ਨਾਲ ਹੀ ਆ ਅਤੇ ਉਹਨਾਂ ਨੂੰ ਨਾਲ ਹੀ ਫੜ ਕੇ ਰੱਖਿਓ, ਜਾਣ ਨਾ ਦਿਓ। ਅਤੇ ਉਹ ਯਾਦਾਂ ਨਹੀਂ ਹੈਗੀਆਂ ਨਾਲ ਨਾ ਤਾਂ ਫਟਾਫਟ ਕੱਢ ਦਿਓ ਦਿਮਾਗ 'ਚੋਂ ਅਤੇ ਘਰ ਵਾਪਸ ਵੀ ਜਾਣਾ।
2: ਕੁਛ ਕੁ ਤੁਹਾਡੇ ਆਪਣਾ ਆਪਣਾ ਵੈਸੇ ਸੁਭਾਅ ਹੁੰਦਾ ਵਾ ਹਰ ਇੱਕ ਦਾ, ਪਰ ਇਹ ਸੁਭਾਅ ਦੇ ਹੀ ਮੁਤਾਬਿਕ ਇਹ ਉਹ ਕੁਛ ਉਹ ਪਲ ਨੇ ਜਿਹੜੇ ਤੁਹਾਡੇ ਆਪਣੇ ਪਰਸਨਲ ਹੁੰਦੇ
1: ਆ।
2: ਕੁਛ ਲੋਕ ਆਪਣਾ ਜਿਹੜਾ ਪਬਲਿਕਲੀ ਉਹਨੂੰ ਦੱਸ ਕੇ ਜਾਂ ਉਹਨੂੰ ਫੋਟੋਆਂ ਫਾਟੋਆਂ ਵੀ ਪਾ ਦਿੰਦੇ ਨੇ, ਉਹ ਚੀਜ਼ਾਂ ਇੱਦਾਂ ਵੀ ਚੱਲਦੀਆਂ, ਪਰ ਬਹੁਤ ਉਹਨੂੰ ਆਪਣੇ ਆਪ ਤੱਕ ਵੀ ਸੀਮਿਤ ਰੱਖਦੇ ਨੇ। ਅਤੇ ਉਹ ਤੁਹਾਡਾ ਆਪਣਾ ਆਪਣਾ ਸੁਭਾਅ ਹੈ ਅਤੇ ਜਾਂਦੇ ਜਾਂਦੇ ਦੱਸ ਦਈਏ, ਸੁਪ੍ਰੀਤ ਜੀ ਪੁੱਛ ਰਹੇ ਵੀ ਕੀ ਬਣਿਆ ਉਸ ਬੰਦੇ ਦਾ। ਸੋ ਆਪਾਂ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਬੰਦੇ ਇਸੇ ਬੰਦੇ ਤੋਂ ਅਤੇ ਹੁਣ ਪ੍ਰੋਗਰਾਮ ਫਿਨਿਸ਼ ਕਰਦਿਆਂ ਕਰਦਿਆਂ ਨੇ ਸਰੈਂਡਰ ਕਰਤਾ ਜੀ।
1: ਆ ਗਿਆ ਹਲੇ?
2: ਹਾਂਜੀ
1: ਓਕੇ, ਬ੍ਰੇਕ ਚ ਨਹੀਂ ਸੀ ਆਇਆ ਹਲੇ।
2: ਹਾਂਜੀ, ਅੱਛਾ ਹਾਂ, ਬ੍ਰੇਕ ਚ ਨਹੀਂ ਆਇਆ ਤੇ ਹਾਲ ਹੀ ਦੇ ਵਿੱਚ ਜੋ ਆਈ ਨਿਊਜ਼ ਹੈ ਉਹਦੇ ਵਿੱਚ ਪੁਲਿਸ ਦੇ ਕੋਲ ਇਹਨੇ ਸਰੈਂਡਰ ਕਰਤਾ, ਤੁਰਿਆ ਆਉਂਦਾ ਵਾ ਤੇ ਪੁਲਿਸ ਨੇ ਕਿਹਾ ਵੀ ਪਰੇ ਹੋ ਪਹਿਲਾਂ ਹੱਥ ਪਿੱਛੇ ਕਰ, ਤੇ ਹੱਥ ਪਿੱਛੇ ਕਰਕੇ ਤੇ ਉਹਨੇ ਹੁਣ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਵਾ। ਹੁਣ ਅਗਲੀ ਵੇਖਣ ਵਾਲੀ ਚੀਜ਼ ਇਹ ਹੈ, ਜੋ ਤੁਹਾਡੇ ਸਵਾਲ ਸੀ ਵੀ ਇਹਦੇ ਇਹਨੂੰ ਕਿੰਨਾ ਕੁ ਫਾਈਨ ਹੋਊਗਾ, ਕਿੰਨੀ ਕਿਹਨੂੰ ਸਜ਼ਾ ਹੋਊਗੀ, ਅਤੇ ਉਹ ਅੱਜ ਦਿਨੇ ਚਰਚੇ ਸ਼ਾਇਦ ਇਹੋ ਹੀ ਆਸਟ੍ਰੇਲੀਆ ਦੇ ਵਿੱਚ
1: ਚੱਲਣਗੇ। ਅਤੇ ਜਾਂਦੇ ਜਾਂਦੇ ਮੈਂ ਵੀ ਤੁਹਾਨੂੰ ਇੱਕ ਨਾਲ ਦੀ ਗੱਲ ਦੱਸਦਾ, ਪੁਲਿਸ ਵਾਲੀ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ। ਸਾਡੇ ਕੋਈ ਫਰੈਂਡ ਸੀਗੇ, ਉਹ ਦੱਸਦੇ ਸੀ, ਉਹ ਕਹਿੰਦੇ ਮੈਂ ਨਵਾਂ ਨਵਾਂ ਆਸਟ੍ਰੇਲੀਆ ਆਇਆ, ਅਤੇ ਕਹਿੰਦੇ ਜਦੋਂ ਮੈਂ ਆਇਆ ਮੈਨੂੰ ਪਤਾ ਨਹੀਂ ਸੀਗਾ ਵੀ ਜੇ ਤੁਹਾਨੂੰ ਪੁਲਿਸ ਰੋਕਦੀ ਆ ਸੜਕ ਦੇ ਉੱਤੇ ਤਾਂ ਤੁਸੀਂ ਗੱਡੀ 'ਚ ਬੈਠੇ ਰਹਿਣਾ। ਕਹਿੰਦਾ ਉਹਨਾਂ ਨੇ ਲਾਈਟਾਂ ਲਾਈਆਂ ਮਗਰ ਮੇਰੇ, ਮੈਂ ਰੁਕਿਆ ਅਤੇ ਮੈਂ ਗੱਡੀ 'ਚੋਂ ਉੱਤਰ ਕੇ ਉਹਨਾਂ ਵੱਲ ਨੂੰ ਤੁਰਨ ਲੱਗ ਗਿਆ। ਉਹ ਹਲੇ ਨਿਕਲਦੇ ਸੀ, ਕਹਿੰਦਾ ਉਹਨਾਂ ਨੇ ਗੰਜ ਦੇ ਉੱਤੇ ਹੱਥ ਰੱਖ ਲਿਆ ਆਪਣੇ, ਇੱਕ ਨੇ ਗੱਡੀ, ਕਹਿੰਦੇ ਮੈਨੂੰ ਫਟਾਫਟ ਕਹਿਣ ਲੱਗ ਗਏ ਕਿ ਗੱਡੀ 'ਚ ਬਹਿ ਜਾ, ਹੈ ਨਾ। ਅਤੇ ਕਹਿੰਦਾ ਮੈਂ ਡਰ ਗਿਆ, ਕਹਿੰਦਾ ਮੈਂ ਹੋਰ ਉਹਨਾਂ ਵੱਲ ਨੂੰ ਵਧਣਾ ਸ਼ੁਰੂ ਕੀਤਾ, ਕਹਿੰਦਾ ਉਹਨਾਂ ਨੇ ਤੁੱਕਾ ਤਾਲ ਲਈਆਂ ਮੇਰੇ, ਕਹਿੰਦਾ ਮੈਂ ਸ਼ੇਕ ਕਰ ਲਾ ਪਿਆ, ਕਹਿੰਦਾ ਮੈਨੂੰ ਉਹਨਾਂ ਦੀ ਅੰਗਰੇਜ਼ੀ ਸਮਝਣ ਲੱਗੇ ਵੀ ਤੂੰ ਜਾ ਕੇ ਗੱਡੀ 'ਚ ਬੈਠ, ਹੈ ਨਾ। ਅਤੇ ਕਹਿੰਦਾ ਮੈਂ ਹੈਰਾਨ ਪਰੇਸ਼ਾਨ, ਅਤੇ ਮੈਂ ਕਿਹਾ ਇਹ ਮੈਨੂੰ ਪਿੱਛੇ ਗੱਡੀ 'ਚ ਬੈਠਣ ਨੂੰ ਕਹਿੰਦੇ, ਕੀ ਹੋ ਗਿਆ, ਮੈਂ ਇੱਦਾਂ ਦਾ ਕੀ ਕਰਦਾ। ਕਹਿੰਦਾ ਮੈਂ ਗੱਡੀ 'ਚ ਬੈਠਾ, ਅਤੇ ਉਹ ਫਿਰ ਆਏ ਪਰ ਅਤੇ ਉਹਨਾਂ ਨੇ ਮੈਨੂੰ ਦੱਸਿਆ, ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਤਾਂ ਕੁਛ ਕੀਤਾ ਹੀ ਨਹੀਂ, ਕੀ ਹੋਇਆ ਵੀ ਮੈਂ ਤਾਂ, ਤੁਸੀਂ ਆਪ ਰੋਕਿਆ ਮੈਨੂੰ, ਮੈਂ ਤਾਂ ਆਉਣਾ ਹੀ ਤੁਹਾਡੇ ਕੋਲ। ਉਹ ਕਹਿੰਦਾ ਉਹਨੇ ਮੈਨੂੰ ਕਿਹਾ ਵੀ ਤੂੰ ਨਿਊ ਆ ਵੀ ਨਹੀਂ, ਇੱਥੇ ਨਹੀਂ ਆਉਣਾ, ਵੀ ਪੁਲਿਸ ਨੇ ਤੇਰੇ ਕੋਲ ਆਉਣਾ, ਤੂੰ ਨਹੀਂ ਬਾਹਰ ਨਿਕਲ ਕੇ ਆਉਣਾ। ਕਹਿੰਦਾ ਮੈਂ ਕਿਹਾ ਅੱਛਾ, ਇੱਦਾਂ ਵੀ ਸਾਡੇ ਤਾਂ ਉੱਥੇ ਆਪ ਜਾਣਾ ਪੈਂਦਾ।
2: ਚਲੋ,
1: ਇੰਨਾ ਕਹਿੰਦੇ ਹੋਏ ਆਪਾਂ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ।
2: ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਹੋਰ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ ਐਮਾਜ਼ੋਨ ਦੇ ਉੱਤੇ ਜਿਹੜੀਆਂ ਸੇਲ ਲੱਗ ਚੁੱਕੀ ਅੱਜ ਤੋਂ, ਇਹ 7 ਜੁਲਾਈ
1: ਤੋਂ,
2: ਹਾਂਜੀ 7 ਜੁਲਾਈ ਤੋਂ ਸ਼ੁਰੂ ਹੋਣੀ ਸੀ, ਅਤੇ ਇਹ ਤੁਹਾਡੀ ਚੱਲਣੀ ਹੈ 13 ਜੁਲਾਈ ਤੱਕ, ਰਾਤ 12 ਵਜੇ ਤੱਕ। ਅਤੇ ਜੇ ਤੁਸੀਂ ਕੁਛ ਖਰੀਦੋ ਫਰੋਖਤ ਕਰਨੀ ਆ ਅਤੇ ਉਹ ਤੁਸੀਂ ਅੱਜ ਦੇ ਦਿਨ ਤੋਂ ਲੈ ਕੇ ਕਰ ਸਕਦੇ ਹੋ। ਕਾਫੀ ਵੱਡੇ ਵੱਡੇ ਡਿਸਕਾਊਂਟ ਤੁਹਾਨੂੰ ਡਿਪੈਂਡ ਹੈ ਤੁਸੀਂ ਕੀ ਲੈਣਾ ਵਾ। ਤੁਸੀਂ ਜੈਪਲ ਦੇ ਪ੍ਰੋਡਕਟ ਲੈਣੇ ਆ ਅਤੇ ਉਹਨਾਂ ਦੇ ਉੱਤੇ ਵੀ ਕਾਫੀ ਵੱਡੇ ਵੱਡੇ ਡਿਸਕਾਊਂਟ ਨੇ। ਤੁਸੀਂ ਕਰੋਕਸ ਵਗੈਰਾ ਜੇ ਲੈਣੇ ਆ, ਕਰੋਕਸ ਦੇ ਉੱਤੇ ਕਾਫੀ 52% ਤੱਕ ਦੇ ਡਿਸਕਾਊਂਟ ਜਿਹੜੇ ਨੇ ਕਰੋਕਸ ਦੇ ਉੱਤੇ ਵੀ ਨੇ। ਇਸ ਤੋਂ ਇਲਾਵਾ ਤੁਸੀਂ ਜਿਹੜੀ ਆ ਕਿੰਡਲ ਜਿਹੜੀ ਉਹ ਡਿਜੀਟਲ ਬੁੱਕ ਜੀ ਆਉਂਦੀ ਹੈ ਉਹ ਲੈਣੇ ਆ, ਜਾਂ ਫਿਰ ਹੋਰ ਕੁਛ ਵੀ ਤੁਸੀਂ ਇੱਕ ਵਾਰੀ ਜੰਪ ਕਰਕੇ ਤੁਸੀਂ ਵੇਖ ਲਓ, ਜੰਪ ਨਹੀਂ ਮਤਲਬ ਜਾ ਕੇ ਵੇਖ ਲਓ। ਤੁਸੀਂ ਜੇ ਵੈਕਿਊਮ ਲੈਣਾ ਤਾਂ ਵੈਕਿਊਮ ਦੇ ਉੱਤੇ ਵੀ 62% ਤੱਕ ਦਾ ਡਿਸਕਾਊਂਟ ਹੈ, ਇਕੋਵੈਕਸ ਵਗੈਰਾ ਜਿਹੜੇ ਰੋਬੋਟ ਵਾਲੇ ਜਿਹੜੇ ਜਿਹਦੀ ਆਪਾਂ ਗੱਲ ਕਰਦੇ ਹੁੰਦੇ ਹਾਂ। ਸੋ ਉਹ ਵੀ ਜਿਹੜਾ 749 ਦਾ ਵਾ 284 ਦਾ ਲੱਗਾ ਵਾ ਇਸ ਟਾਈਮ। ਸੋ ਕਾਫੀ ਵੱਡੇ ਵੱਡੇ ਡਿਸਕਾਊਂਟ ਨੇ। ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰਾ ਕੁਛ, ਅਤੇ ਜੇ ਤੁਸੀਂ ਮਤਲਬ ਸ਼ੋਪਿੰਗ ਕਰਨੀ ਆ, ਪਲੇ ਸਟੇਸ਼ਨ ਲੈਣਾ ਵਾ, ਤੁਸੀਂ ਐਕਸਬੋਕਸ ਲੈਣਾ ਵਾ, ਅਤੇ ਇਸ ਟਾਈਮ ਦੇ ਉੱਤੇ ਤੁਸੀਂ ਐਮਾਜ਼ੋਨ ਤੋਂ ਇਹਨਾਂ ਦੀ ਜਿਹੜੀ ਲੱਗੀ ਸੇਲ ਆ ਉਹਦਾ ਤੁਸੀਂ ਆਨੰਦ ਮਾਣ ਸਕਦੇ। ਈਵਨ ਕੋਈ ਕੌਫੀ ਕੁਫੀ ਵਾਲੀ ਮਸ਼ੀਨ ਵੀ ਤੁਸੀਂ ਲੈਣੀ ਹੈ, ਜਿੱਦਾਂ ਬ੍ਰੈਵਿਲ ਦੀ ਮਸ਼ੀਨ ਜਿਹੜੀ ਕੌਫੀ ਮਸ਼ੀਨ ਹੈ ਉਹਦੇ 'ਤੇ 41% ਤੱਕ ਦਾ ਡਿਸਕਾਊਂਟ ਲੱਗਾ ਵਾ। ਹੋਰ ਤੁਸੀਂ ਕਿਚਨ ਦਾ ਕੋਈ ਵੀ ਸਮਾਨ ਤੁਸੀਂ ਲੈਣਾ ਵਾ ਅਤੇ ਲੁੱਟ ਲਓ ਦਿੱਲੀ ਤੋਂ।
1: ਐਮਾਜ਼ੋਨ ਪ੍ਰਾਈਮ ਪ੍ਰਾਈਮ ਮੈਂਬਰ ਆਈ ਥਿੰਕ ਤੁਸੀਂ ਹੋਣੇ ਚਾਹੀਦੇ ਹਾਂ ਜੇ ਤੁਸੀਂ ਇਹ ਸੇਲ 'ਚ ਜਾਣਾ ਕਿ ਨਹੀਂ।
2: ਨਹੀਂ, ਉਹ ਚਲੋ ਤੁਸੀਂ ਪਤਾ ਕਰ ਹੀ ਲਿਓ ਜਦੋਂ ਤੁਸੀਂ ਜਾਓਗੇ ਉਹਦੇ 'ਤੇ, ਅਤੇ ਨਾ ਵੀ ਹੋਊਗਾ ਤਾਂ ਇੱਕ ਵਾਰੀ ਤੁਸੀਂ ਮੈਂਬਰਸ਼ਿਪ ਲੈ ਕੇ,
1: ਨਾ ਵੀ ਹੋਇਆ ਤਾਂ ਆਂਢ ਗੁਆਂਢ ਪੁੱਛ ਲਿਓ, ਮੇਰੇ ਵਾਂਗੂ ਕਰ ਲਿਓ।
2: ਹਾਂ, ਸੋ ਕਿਸੇ ਦਾ ਵੀ ਪ੍ਰਾਈਮ ਤੁਸੀਂ ਉਹ ਲੈ ਕੇ ਅਤੇ ਉਹਦੇ 'ਤੇ ਤੁਸੀਂ ਕਰ ਸਕਦੇ ਹੋ ਸ਼ੋਪਿੰਗ। ਸੋ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਅਤੇ ਤੁਹਾਡਾ ਦਿਨ ਵਧੀਆ ਵਧੀਆ ਰਹੇ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ, ਤੇ ਸੁਣਦੇ ਰਹੋ ਰੇਡੀਓ ਹਾਂਜੀ
1: 1674 AM।
3: ਇੱਕ ਵਾਰੀ ਵੀ ਬੋਲਿਆ ਨੀ, ਅੱਜ ਸੋਚਦਾ ਮੈਂ ਸਭ ਦੱਸ ਦੇਣਾ, ਤਾਂ ਹੀ ਫੇਰ ਮੈਂ ਦਿਲ ਦਾ ਖੋਲਿਆ ਨੀ, ਦੇਵਨ ਤੋਂ ਤੇਰਾ ਕਰਦਾ ਸੀ ਬਸ ਤੇਰੇ ਤੇ ਹੀ ਮਰਦਾ ਸੀ, ਤੈਨੂੰ ਕਾਲੀ ਦੁਨੀਆਦਾਰੀ ਵਿੱਚ ਮੈਂ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
3: ready set go Chadston Ford, Dandenong road te tuhanu udik reha hai। Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available। aao te apni navi Ford da test drive karo, business fleet lai gal karo vehicle experts Tim Forbes ya Corey Nal। radio hanji de hawale nal pao 3 saal di free service। Chadston Ford, ready set Ford।
4: Tension nidi tension
5: ki hoya
4: athe immigration de enne pange ne yaar mukde ni।
5: Kaka ji, tension chaddo, phone chakko, call karo VY immigration nu, jithe immigration expert Harpal Singh Bajwa, employer sponsor, partner ya parents ya visa, skilled migration, student visa, MRT ya RRT appeals te skills assessments de mahir baithe ne। Hune hi appointment li call karo 0410-503-503
4: ya 90-77-97-33
5: ya email info@vyimmigration.com.au।
4: ਯਾਦ ਰੱਖੋ 9077-9733।
5: VY Immigration and Education Consultant,
4: ਹਰ ਕਦਮ ਤੁਹਾਡੇ ਨਾਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਅੱਜ 7 ਤਰੀਕ ਹੈ ਜੁਲਾਈ ਦਾ ਮਹੀਨਾ ਅਤੇ ਮੰਗਲਵਾਰ ਦਾ ਦਿਨ, ਉਹ ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ, ਸਭ ਤੋਂ ਪਹਿਲਾਂ ਰਾਮ ਮੰਦਿਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਦਾ ਅਸਤੀਫਾ ਮਨਜ਼ੂਰ ਕਰ ਲਿਆ। ਉਹਦੇ ਨਾਲ ਇੱਕ ਹੋਰ ਮੈਂਬਰ ਜਿਹੜੇ ਟਰੱਸਟੀ ਦਾ ਅਸਤੀਫਾ ਹੀ ਮਨਜ਼ੂਰ ਕਰ ਲਿਆ। ਤੇ ਹੁਣ ਕ੍ਰਿਸ਼ਨ ਮੋਹਨ ਨੂੰ ਜਿਹੜਾ ਹੈਗਾ ਅੰਤਰਿਮ ਜਨਰਲ ਸੈਕਟਰੀ ਲਾਇਆ, ਤੇ ਇਹਦੇ ਨਾਲ ਹੀ ਇੱਕ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜਿਹੜੀ ਸੀਓ ਦੀ ਚੋਣ ਕਰੇਗੀ। ਉਧਰ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਬੀਜੇਪੀ ਨੇ ਹਿੰਦੂ ਧਰਮ ਦਾ ਵੱਡਾ ਨੁਕਸਾਨ ਕੀਤਾ। ਤੇ ਜੇ ਆਪਾਂ ਪੰਜਾਬ ਵੱਲ ਆਈਏ ਤਾਂ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਪੰਜਾਬ ਦੇ ਦੌਰੇ ਤੇ ਕੱਲ ਆ ਗਏ ਨੇ, ਤੇ ਕਾਂਗਰਸੀਆਂ ਦੀ ਖਾਨਾ ਜੰਗੀ ਜਿਹੜੀ ਹੋਰ ਤੇਜ਼ ਹੋ ਗਈ ਹੈ। ਪ੍ਰਗਟ ਸਿੰਘ ਤੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਹੈ ਉਹ ਚੰਨੀ ਦੇ ਖੇਮੇ ਚ ਸ਼ਾਮਿਲ ਹੋ ਗਏ ਨੇ, ਤੇ ਨਾਲ ਹੀ ਜਿਹੜਾ ਹੈਗਾ ਉਹ ਰਾਜਾ ਵੜਿੰਗ ਦੇ ਪ੍ਰੋਗਰਾਮਾਂ ਦੇ ਬਾਈਕਾਟ ਦਾ ਐਲਾਨ ਵੀ ਕੀਤਾ ਗਿਆ। ਤੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਸਤਲੁਜ ਫਿਲਮ ਉੱਪਰ ਪਾਬੰਦੀ ਲਾਉਣ ਦੀ ਨਿੰਦਾ ਕੀਤੀ ਹੈ, ਤੇ ਆਪ ਦੇ ਬੁਲਾਰੇ ਨੇ ਮੰਗ ਕੀਤੀ ਹੈ ਕਿ ਫਿਲਮ ਤੇ ਜਿਹੜੀ ਹੈ ਪਾਬੰਦੀ ਤੁਰੰਤ ਹਟਾਈ ਜਾਵੇ। ਤੇ ਉਧਰ ਜਿਹੜੀ NIA ਹੈ, ਨੈਸ਼ਨਲ ਇਨਵੈਸਟੀਗੇਸ਼ਨ ਜਿਹੜੀ ਏਜੰਸੀ ਹੈ, ਉਸਨੇ ਪਹਿਲਗਾਮ ਹਮਲੇ ਸੰਬੰਧੀ ਜਿਹੜਾ ਹੈ ਕੇਸ 'ਚ ਲਸ਼ਕਰ ਏ ਤਾਇਬਾ ਦੇ ਮੁਖੀ ਹਾਫਿਜ਼ ਸਈਦ ਨੂੰ ਨਾਮਜ਼ਦ ਕੀਤਾ, ਜੋ ਪਾਕਿਸਤਾਨ ਦੇ ਵਿੱਚ ਰਹਿੰਦਾ, ਤੇ ਉਹਦੇ ਖਿਲਾਫ਼ ਜਿਹੜੀ ਹੁਣ ਇਸ ਕੇਸ ਦੇ ਵਿੱਚ ਜ਼ਿਮਨੀ ਫਰਦ ਜੁਰਮ ਜਿਹੜੀ ਆ ਉਹ ਦਾਇਰ ਕੀਤੀ ਗਈ ਆ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਕਾਂਗਰਸ ਦੀ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਹਾਂ, ਅਤੇ ਹੁਣ ਤੁਸੀਂ ਜਿੱਦਾਂ ਦੱਸ ਰਹੇ ਹੋ ਵੀ ਹੋਰ ਵੀ ਤੇਜ਼ ਹੋ ਗਈ ਹੈ, ਸੋ ਇਹਦੇ ਵਿੱਚ ਇੱਕ ਚੀਜ਼ ਤਾਂ ਪੱਕੀ ਹੈ ਕਿ ਉੱਧਰਲੇ ਪਾਸਿਓਂ ਜਿਹੜੀ ਸਾਰੀ ਗੱਲਬਾਤ ਆਮ ਆਦਮੀ ਪਾਰਟੀ ਦੀ ਜੋ ਚੱਲ ਰਹੀ ਸੀ, ਜੋ ਟੱਕਰ ਚੱਲ ਰਹੀ ਸੀ ਜਥੇਦਾਰ ਸਾਹਿਬ ਦੇ ਨਾਲ, ਜਾਂ ਫਿਰ ਅਕਾਲੀ ਦਲ ਦਾ ਉਹ ਜਿਹੜਾ ਸਾਰਾ ਖਬਰਾਂ ਦੇ ਵਿੱਚ ਰਹਿਣਾ ਕਿਸੇ ਨਾ ਕਿਸੇ ਲਿਹਾਜ਼ ਦੇ ਨਾਲ, ਉਹ ਸਾਰਾ ਕੁਛ ਹੁਣ ਇੱਕ ਪਾਸੇ ਹੋ ਕੇ ਅਤੇ ਅਖਬਾਰਾਂ ਦੀਆਂ ਸੁਰਖੀਆਂ ਇੱਕਦਮ ਦੇ ਨਾਲ ਇੱਧਰਲੇ ਪਾਸੇ ਨੂੰ ਬਦਲ ਗਈਆਂ ਨੇ, ਅਤੇ ਵੇਖਣ ਵਾਲੀ ਚੀਜ਼ ਹੁਣ ਇਹ ਆ ਕਿ ਇਹਦੇ ਵਿੱਚੋਂ ਕਾਂਗਰਸ ਹਲੇ ਸਮਾਂ ਰਹਿੰਦਿਆਂ ਕੁਛ ਨਾ ਕੁਛ ਖੱਟ ਕੇ ਨਿਕਲੂਗੀ ਜਾਂ ਫਿਰ ਗਵਾ ਕੇ। ਹੁਣ ਕੀ ਲੱਗ ਰਿਹਾ, ਕਿਹੜੇ ਕਿਹੜੇ ਪਾਸੇ ਅਤੇ ਕਿਹੜੇ ਕਿਹੜੇ ਪਲੜੇ ਭਾਰੀ ਆ? ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਹਾਂ ਕਿ ਦੋ ਤੋਂ ਵੀ ਵੱਧ ਧੜੇ ਬਣਦੇ ਜਾਪ ਰਹੇ ਨੇ, ਫਿਲਹਾਲ ਕੀ ਕਨਸੋਆਂ ਨੇ, ਕਿਹੜੇ ਪਾਸੇ ਨੂੰ ਅਤੇ ਕਿੱਦਾਂ ਇਲਾਜ ਇਹਦਾ ਕੇਂਦਰ ਕਰਨ ਨੂੰ ਫਿਰ ਸੋਚ ਰਿਹਾ, ਜਾਂ ਫਿਰ ਜਿਹੜੀ ਰਾਹੁਲ ਗਾਂਧੀ ਨੇ ਹੁਣ ਅੱਗੇ ਕੀ ਪੈਤੜਾ ਅਜਮਾਉਣਗੇ?
1: ਦੇਖੋ, ਇਹਦੇ 'ਚ ਆਪਾਂ ਕੱਲ੍ਹ ਵੀ ਰਣਜੋਤ ਜੀ ਜਿਹੜੀ ਗੱਲਬਾਤ ਕੀਤੀ ਸੀ, ਤੇ ਕੱਲ੍ਹ ਤਾਂ ਆਪਾਂ ਖੈਰ ਵਿਸਥਾਰ ਦੇ ਵਿੱਚ ਗੱਲ ਕੀਤੀ ਕਿ ਕਦੋਂ ਕਦੋਂ ਕਿਸ ਤਰ੍ਹਾਂ ਦੀ ਧੜੇਬੰਦੀ ਕਿਹੜੇ ਕਿਹੜੇ ਲੀਡਰਾਂ ਦੇ ਵਿੱਚ ਜਿਹੜੇ ਹੈ ਖੇਮੇਬੰਦੀ ਹੋਈ, ਤੇ ਕਿਹੜੀਆਂ ਚੋਣਾਂ ਦੇ ਨੇੜੇ ਹੋਈ, ਤੇ ਕਿਸ ਤਰ੍ਹਾਂ ਦਾ ਪਾਰਟੀ ਨੂੰ ਕਿਵੇਂ ਨੁਕਸਾਨ ਹੋਇਆ। ਤੇ ਹੁਣ 2027 ਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਹੈ ਇਹ ਤੇਜ਼ ਹੋ ਜਾਣਾ ਖਾਨਾ ਜੰਗੀ, ਇਹ ਹੋਰ ਵੀ ਜਿਹੜੀ ਖਤਰਨਾਕ ਆ। ਇੱਕ ਗੱਲ ਤਾਂ ਬੜੀ ਬਿਲਕੁਲ ਸਪਸ਼ਟ ਹੈ ਕਿ ਇਹ ਕਾਂਗਰਸ ਦੇ ਵਿੱਚ ਹੁਣ, ਖਾਸ ਕਰਕੇ ਪੰਜਾਬ ਦੀ ਕਾਂਗਰਸ ਦੇ ਵਿੱਚ, ਭਾਵੇਂ ਪੂਰੇ ਦੇਸ਼ ਦੇ ਵਿੱਚ ਇਹ ਹਾਲ ਹੈ ਕਿ ਜਿਹੜੀ ਪ੍ਰਤੀਬੱਧਤਾ, ਵਚਨਬੱਧਤਾ ਜਾਂ ਆਪਾਂ ਕਮਿਟਮੈਂਟ ਕਹਿੰਦੇ ਹਾਂ, ਉਹ ਖਤਮ ਹੁੰਦੀ ਜਾ ਰਹੀ ਹੈ। ਹੁਣ ਕਾਂਗਰਸ ਨੂੰ ਸ਼ਾਇਦ ਇਹ ਇੱਕ ਭੁਲੇਖਾ ਜਿਹਾ ਲੱਗਣ ਲੱਗ ਪਿਆ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹਨਾਂ ਦੀ ਪਾਰਟੀ ਸੱਤਾ 'ਚ ਆ ਸਕਦੀ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਜਿਹੜਾ ਹੈਗਾ ਉਹ ਐਂਟੀ ਇਨਕੰਬੈਂਸੀ ਫੈਕਟਰ ਹੁੰਦਾ ਹੀ ਹੈ, ਜਿਹਦੀ ਸਰਕਾਰ ਹੁੰਦੀ ਹੈ, ਇੱਕ ਸੱਤਾ ਵਿਰੋਧੀ ਇੱਕ ਲਹਿਰ ਸ਼ੁਰੂ ਹੋ ਜਾਂਦੀ ਹੈ ਕਈ ਵਾਰੀ। ਤੇ ਦੂਸਰਾ ਉਹਨਾਂ ਨੂੰ ਇਹ ਕਿ ਅਕਾਲੀ ਦਲ ਅਜੇ ਸੰਭਲ ਨਹੀਂ ਸਕਿਆ, ਤੇ ਬੀਜੇਪੀ ਬਾਰੇ ਵੀ ਉਹਨਾਂ ਨੂੰ ਇਹ ਹੈ ਕਿ ਅਜੇ ਉਹਨਾਂ ਦਾ ਕੋਈ ਐਂਟਰੀ ਉਸ ਰੂਪ ਦੇ ਵਿੱਚ ਨਹੀਂ ਆ ਰਹੀ, ਜਾਂ ਜੇ ਬੰਦੇ ਕੋਸ਼ਿਸ਼ ਵੀ ਕਰਦੇ ਆ ਤੇ ਹਰ ਦਿਨ ਕੋਈ ਨਾ ਕੋਈ ਏਦਾਂ ਦੀ ਘਟਨਾ ਹੋਰ ਵਾਪਰ ਜਾਂਦੀ ਹੈ ਜਿਹਦੇ 'ਚ ਫਿਰ ਬੀਜੇਪੀ ਜਿਹੜੇ ਆ 4 ਕਦਮ ਪਿੱਛੇ ਚਲੀ ਜਾਂਦੀ ਹੈ। ਇਸ 'ਚੋਂ ਜਿਹੜਾ ਕਾਂਗਰਸ ਨੂੰ ਇਹ ਲੱਗਦਾ ਕਿ ਸਾਡੀ ਪਾਰਟੀ ਸੱਤਾ 'ਚ ਆ ਸਕਦੀ ਹੈ, ਤੇ ਇਕੱਲੀ ਕਾਂਗਰਸ ਨੂੰ ਨਹੀਂ ਲੱਗਦਾ, ਹੋਰਾਂ ਨੂੰ ਵੀ ਇਹ ਗੱਲ ਲੱਗਦੀ ਸੀ। ਤੇ ਪਰ ਜੇ ਹੁਣ ਕਾਂਗਰਸ ਆਪਣੀ ਜਿਹੜੀ ਇਹ ਖਾਨਾ ਜੰਗੀ ਨੂੰ ਬੰਦ ਨਹੀਂ ਕਰਦੀ, ਜਾਂ ਜਿਹੜੀ ਕੁਰਬਾਨੀ ਦੀ ਭਾਵਨਾ ਲੀਡਰਾਂ ਦੇ ਵਿੱਚ ਨਹੀਂ ਆਉਂਦੀ, ਫਿਰ ਮੇਰਾ ਖਿਆਲ ਹੈ ਕਿ ਕਾਂਗਰਸ ਦੀ ਵੀ ਜਿਹੜੀ ਖੇਡ ਜੀ ਉਹ ਖਿਲਰ ਜਾਏਗੀ। ਤੇ ਕਿਉਂਕਿ ਇੱਥੋਂ ਜਿਹੜਾ ਹੈਗਾ ਇਹ ਲੱਗਦਾ ਕਿ ਹਰੇਕ ਜਿਹੜੇ ਵੱਡੇ ਆਗੂ ਨੇ, ਖਾਸ ਕਰਕੇ ਭਾਵੇਂ ਚੰਨੀ ਹੋਵੇ, ਭਾਵੇਂ ਰਾਜਾ ਵੜਿੰਗ ਹੋਵੇ, ਭਾਵੇਂ ਮਿਸਟਰ ਬਾਜਵਾ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਸੁਖਜਿੰਦਰ ਰੰਧਾਵਾ ਹੋਣ, ਤੇ ਉਹਨਾਂ ਨੂੰ ਇਹ ਲੱਗਦਾ ਕਿ ਹੁਣ ਅਸੀਂ ਦਾ ਮਾਰ ਜੀਏ ਜੇ ਕਾਂਗਰਸ ਦੇ ਹੱਕ ਚ ਕੋਈ ਗੁਣਾ ਪੈਂਦਾ ਜਾਂ ਵੋਟਰ ਫਤਵਾ ਦਿੰਦੇ ਆ, ਤੇ ਫਿਰ ਘੱਟੋ ਘੱਟ ਵੀ ਮੁੱਖ ਮੰਤਰੀ ਦਾ ਅਸੀਂ ਹੋਣੇ ਚਾਹੀਦੇ ਹਾਂ ਨਾ। ਹੁਣ ਮੁੱਖ ਮੰਤਰੀ ਦੇ ਜਿਹੜੇ ਚਾਰ ਪੰਜ ਕੈਂਡੀਡੇਟ ਬਣੇ ਫਿਰਦੇ ਆਪਣੇ ਆਪ ਹੀ, ਪ੍ਰਗਟ ਸਿੰਘ ਵੀ ਉਹਨਾਂ ਚ ਸ਼ਾਮਿਲ ਹੈ। ਪ੍ਰਗਟ ਸਿੰਘ ਭਾਵੇਂ ਥੋੜਾ ਜਿਹਾ ਸੁਭਾਅ ਪੱਖੋਂ ਨਰਮ ਕਹਿ ਲਓ ਜਾਂ ਜਿਹੜਾ ਡਿਸਾਈਲ ਨੇਚਰ ਕਹਿ ਲਓ, ਤੇ ਜਾਂ ਬਿਲਕੁਲ ਹੇਠਲੇ ਪੱਧਰ ਤੇ ਵਿਚਰਨ ਵਾਲੇ ਆਗੂ ਦੇ ਤੌਰ ਤੇ ਕਹਿ ਦਓ ਕਿ ਕੋਈ ਵੱਡੀ ਉੱਪਰ ਤੇਜੀ ਗੱਲ ਉੱਦਾਂ ਨਹੀਂ ਕਰਦੇ, ਤੇ ਪਰ ਅੰਦਰ ਜਿਹੜੀ ਗੱਲ ਆ ਉਹ ਉਹਨਾਂ ਦੇ ਵੀ ਹੈ ਕਿ ਸ਼ਾਇਦ ਜਿਹੜਾ ਹੈਗਾ ਆਉਣ ਵਾਲੇ ਸਮੇਂ ਚ ਕੋਈ ਏਦਾਂ ਦੀ ਗੱਲ ਜਿਹੜੀ ਆ ਉਹ ਬਣ ਜੇ। ਤੇ ਹੁਣ ਜਿਹੜੀ ਇੱਕ ਜਿਹੜੀਆਂ ਕੁਛ ਜਥੇਬੰਧਕ ਮਜਬੂਰੀਆਂ ਹੁੰਦੀਆਂ ਪਾਰਟੀ ਦੀਆਂ, ਤੇ ਉਸ ਨੂੰ ਜਿਹੜੀ ਹੈ ਉਹ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਸਮਝ ਨਹੀਂ ਰਹੇ। ਹਰੇਕ ਨੂੰ ਇਹ ਲੱਗਦਾ ਹੈ ਕਿ ਕੇਡਰ ਮੇਰੇ ਨਾਲ ਹੈ ਤੇ ਲੋਕ ਮੇਰੇ ਨਾਲ ਨੇ, ਮੇਰੇ ਕਾਂਗਰਸੀ ਜਿਹੜੇ ਹੇਠਲੇ ਵਰਕਰ ਨੇ ਉਹ ਮੇਰੇ ਨਾਲ ਨੇ, ਵੀ ਸਿਰਫ ਤੇ ਸਿਰਫ ਜਿਹੜੀ ਹੈ ਹਾਈ ਕਮਾਨ ਨੂੰ ਇਹ ਗੱਲ ਜਚਾਉਣ ਦੀ ਜ਼ਰੂਰਤ ਹੈ, ਇਸੇ ਕਰਕੇ ਵਾਰ ਵਾਰ ਹਾਈ ਕਮਾਨ ਤੱਕ ਪਹੁੰਚ ਕੀਤੀ ਜਾਂਦੀ ਹੈ, ਇਹ ਸਾਰਾ ਕੁਛ ਜਿਹੜਾ ਕੀਤਾ ਜਾਂਦਾ। ਤੇ ਪਰ ਹੁਣ ਕਿਉਂਕਿ ਜਦੋਂ ਤੋਂ ਵੈਸੇ ਤਾਂ ਇਹ ਪਿਛਲੇ ਹਫ਼ਤੇ ਤੋਂ ਹੀ ਜਿਹੜੀਆਂ ਏਦਾਂ ਦੀਆਂ ਗਤੀਵਿਧੀਆਂ ਐਕਟੀਵਿਟੀ ਸਰਗਰਮੀਆਂ ਚੱਲ ਰਹੀਆਂ ਨੇ, ਪਰ ਪਰਸੋਂ ਤੋਂ ਜ਼ਿਆਦਾ ਤੇਜ਼ ਹੋ ਗਈਆਂ। ਤੇ ਜਦੋਂ ਚੰਨੀ ਨੇ ਜਿਹੜੇ ਆਪਣੇ ਘਰ ਮੀਟਿੰਗ ਬੁਲਾ ਲਈ, ਤੇ ਫਿਰ ਕੱਲ ਉਹਨਾਂ ਨੇ ਗੁਪਤ ਮੀਟਿੰਗ ਰੱਖੀ, ਉਹਦੇ ਚ ਜਿਹੜੀ ਹੈ ਖੇਮਾਬੰਦੀ ਹੈ ਜਿਹੜੀ ਆ ਹੋਰ ਜ਼ਿਆਦਾ ਜਿਹੜੀ ਉਹ ਮਜ਼ਬੂਤ ਹੋ ਗਈ ਧੜੇਬੰਦੀ। ਤੇ ਹੁਣ ਇਹਦੇ ਚ ਕੀ ਨਿਕਲਦਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ 5 ਦਿਨਾਂ ਦੌਰੇ ਤੇ ਭੁਪੇਸ਼ ਬਘੇਲ ਉਹ ਪੰਜਾਬ ਦੇ ਦੌਰੇ ਤੇ ਆਏ ਹੋਏ ਨੇ, ਤੇ ਉਹਨਾਂ ਨੇ ਚੰਡੀਗੜ੍ਹ ਹੀ ਕਾਂਗਰਸ ਭਵਨ ਚ ਡੇਰੇ ਲਾਉਣੇ ਆ, ਤੇ ਉਹਨਾਂ ਨੇ ਕਿਹਾ ਕਿ ਉਹ ਸਾਰੇ ਲੀਡਰਾਂ ਨੂੰ ਮਿਲਣਗੇ, ਸਾਰੇ ਗਰੁੱਪਾਂ ਦੇ ਆਗੂਆਂ ਨਾਲ ਗੱਲਬਾਤ ਕਰਨਗੇ, ਉਹਨਾਂ ਦੀਆਂ ਜਿਹੜੇ ਉਹਨਾਂ ਦੇ ਵਿਚਾਰ ਜਾਣਨਗੇ। ਤੇ ਮੇਰਾ ਖਿਆਲ ਹੈ ਕਿ ਇਹ ਵੀ ਜਿਹੜੀ ਸਾਰੀ ਐਕਸਰਸਾਈਜ਼ ਹੈ ਇਹਦੇ ਚੋਂ ਕੁਛ ਨਿਕਲੇਗਾ ਨਹੀਂ, ਕਿਉਂਕਿ ਕੋਈ ਵੀ ਪਿੱਛੇ ਹਟਣ ਨੂੰ ਤਿਆਰ ਹੈ ਨਹੀਂ ਕਿਸੇ ਵੀ ਇਸ਼ੂ ਦੇ ਉੱਤੇ। ਜੇ ਭਾਵੇਂ ਹੁਣ ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਗਟ ਸਿੰਘ ਉਹ ਚੰਨੀ ਦੇ ਨਾਲ ਆ ਗਏ ਨੇ, ਉਹਨਾਂ ਨੂੰ ਇਹ ਲੱਗਦਾ ਕਿ ਜੇ ਉਹ ਇਕੱਲੇ ਇਕੱਲੇ ਆਪਣੇ ਆਪਣੇ ਤੌਰ ਤੇ ਜਿਹੜੇ ਹੈ ਆਪਣੀਆਂ ਆਪਣੀਆਂ ਮੰਜੀਆਂ ਡਾਹ ਕੇ ਬੈਠਣਗੇ, ਤੇ ਵੀ ਸ਼ਾਇਦ ਫਿਰ ਜ਼ਿਆਦਾ ਖਲਾਰਾ ਪੈ ਜੇ। ਤੇ ਉਹਨਾਂ ਨੂੰ ਇਹ ਲੱਗਦਾ ਕਿ ਘੱਟੋ ਘੱਟ ਜਿਹੜਾ ਸਟਰੋਂਗ ਧੜਾ ਲੱਗਦਾ ਉਹਨਾਂ ਨੂੰ ਇਸ ਵੇਲੇ ਰਾਜਾ ਵੜਿੰਗ ਦੇ ਖਿਲਾਫ਼, ਤੇ ਜਿਹੜਾ ਉਹ ਕੈਂਪ ਹੈ ਚੰਨੀ ਵਾਲਾ, ਘੱਟੋ ਘੱਟ ਉਹਦੇ ਚ ਸ਼ਾਮਿਲ ਹੋਇਆ ਜਾਵੇ। ਤੇ ਪਰ ਉਹ ਕਿੰਨੇ ਕੁ ਸੱਚੇ ਦਿਲੋਂ ਸ਼ਾਮਿਲ ਹੁੰਦੇ ਆ ਜਾਂ ਕੀ ਉਹ ਚਾਹੁੰਦੇ ਆ ਕਿ ਚੰਨੀ ਨੂੰ ਅੱਗੇ ਲਾਇਆ ਜਾਵੇ ਜਾਂ ਚੰਨੀ ਨੂੰ ਅੱਗੇ ਲਾ ਕੇ ਇਹ ਆਉਂਦੀਆਂ ਚੋਣਾਂ ਲੜੀਆਂ ਜਾਣ, ਤੇ ਚੰਨੀ ਹੀ ਉਹਨਾਂ ਦਾ ਮੁੱਖ ਮੰਤਰੀ ਦਾ ਜਿਹੜਾ ਹੈਗਾ ਉਹ ਉਮੀਦਵਾਰ ਹੋਵੇ। ਤੇ ਫਿਰ ਤਾਂ ਚਲੋ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਬਿਲਕੁਲ ਵਰਟੀਕਲ ਜਿਹੜੀ ਸਪਲਿਟ ਹੈ ਫਿਰ ਉਹ ਸਾਹਮਣੇ ਆਪਾਂ ਵੇਖ ਸਕਦੇ ਹਾਂ। ਹਾਲਾਂਕਿ ਜਦੋਂ ਭੁਪੇਸ਼ ਬਘੇਲ ਆਏ ਨੇ ਤੇ ਉਹਨਾਂ ਨੂੰ ਇਹ ਧੜਾ ਤਾਂ ਖੈਰ ਵੈਲਕਮ ਕਰਨ ਗਏ ਹੀ ਨੀ, ਤੇ ਉਧਰੋਂ ਜਿਹੜਾ ਹੈ ਰਾਜਾ ਵੜਿੰਗ ਉਹਨਾਂ ਨੂੰ ਵੈਲਕਮ ਕਰਨ ਗਏ ਆ, ਤੇ ਹਾਰ ਹੂਰ ਵੀ ਲੈ ਕੇ ਗਏ, ਤੇ ਨਾਲ ਪਰ ਉਹਨਾਂ ਦੇ ਨਾਲ ਜਿਹੜੇ ਬਾਜਵਾ ਸਾਹਿਬ ਉਹਨਾਂ ਦੇ ਨਾਲ ਨੀ ਗਏ ਜੋ ਵਿਰੋਧੀ ਧਿਰ ਦੇ ਨੇਤਾ ਨੇ, ਤੇ ਉਹਨਾਂ ਨੇ ਅਲੱਗ ਤੌਰ ਤੇ ਜਿਹੜਾ ਹੈ ਉਹਨਾਂ ਦਾ ਸਵਾਗਤ ਕੀਤਾ। ਇੱਥੋਂ ਹੁਣ ਜਾਪਦਾ ਹੈ ਕਿ ਜਿਹੜੇ ਹੈਗੇ 3 ਧੜੇ ਦਾ ਜਿਹੜੇ ਹੈ ਉੱਭਰ ਕੇ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਜਿਹੜੇ ਉਹ ਸਾਹਮਣੇ ਆ। ਤੇ ਪਰ ਜੇ ਏਦਾਂ ਦੀ ਜਿਹੜੀ ਇਹ ਗੱਲ ਤੇਜ਼ ਰਹਿੰਦੀ ਹੈ ਜਾਂ ਹਾਈਕਮਾਂਡ ਜਿਹੜੀ ਗੱਲ ਨੂੰ ਸੰਭਾਲਦੀ ਨਹੀਂ, ਕਿਉਂਕਿ ਹਾਈਕਮਾਂਡ ਨੂੰ ਵੀ ਕਈ ਵਾਰੀ ਇਸ ਚੋਂ ਇਹ ਲੱਗਦਾ ਹੈ ਕਿ ਕਿਉਂਕਿ ਹੁਣ ਜਿਹੜੀ ਰਣਜੋਤ ਜੀ ਜਿਹੜੀ ਰਾਜਨੀਤੀ ਇੰਨੀ ਇਹ ਸਭ ਤੋਂ ਵੱਧ ਜਿਹੜਾ ਹੈਗਾ ਇਹ ਵਲਨਰੇਬਲ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਖਤਰੇ ਵਾਲਾ ਜਾਂ ਜੋਖਮ ਵਾਲਾ ਜਾਂ ਰਿਸਕ ਵਾਲਾ ਜਿਹੜਾ ਹੈਗਾ ਉਹ ਇੱਕ ਤਰੀਕੇ ਦਾ ਵਰਤਾਰਾ ਬਣ ਗਿਆ, ਤੇ ਉਹ ਇਹ ਲੱਗਦਾ ਕਿ ਛਾਲ ਮਾਰ ਕੇ ਦੂਜੀ ਪਾਰਟੀ ਚ ਨਾ ਚਲੇ ਜਾਣ। ਤੇ ਕਿਉਂਕਿ ਬੀਜੇਪੀ ਤਿਆਰ ਬੈਠੀ ਹੈ ਤੇ ਬੀਜੇਪੀ ਨੇ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਮਿਲ ਕੀਤਾ, ਜਾਖੜ ਸਾਹਿਬ ਨੂੰ ਕੀਤਾ ਉਧਰੋਂ, ਤੇ ਗੁਰੂ ਹਰ ਸਹਾਏ ਵੱਲ ਜਿਹੜੇ ਵੱਡੇ ਇਹਨਾਂ ਦੇ ਲੀਡਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੇ ਸਚਿਵਾਂ ਰਾਣਾ ਸੋਢੀ ਉਹਨਾਂ ਨੂੰ ਬੀਜੇਪੀ ਜੁਆਇਨ ਕੀਤਾ, ਹੋਰ ਛੋਟੇ ਮੋਟੇ ਲੀਡਰ ਤਾਂ ਅਨੇਕਾਂ ਹੀ ਜਿਹੜੇ ਆ ਉਹ ਬੀਜੇਪੀ ਜੁਆਇਨ ਉਹਨਾਂ ਨੇ ਕਰਾਇਆ। ਇਸ ਕਰਕੇ ਇਹਨਾਂ ਚੋਂ ਵੀ ਜੇ ਕੋਈ ਅੰਦਰ ਖੱਤ ਕਿਤੇ ਗੱਲ ਹੋਊਗੀ ਤਾਂ ਉਹ ਤਿਆਰ ਬੈਠੇ ਆ ਲੈਣ। ਤੇ ਪਰ ਗੱਲ ਅਸਲ ਦੇ ਵਿੱਚ ਹਾਈਕਮਾਂਡ ਨੂੰ ਵੀ ਇਹ ਲੱਗਦਾ ਹੈ ਕਿ ਫਿਰ ਸਾਡਾ ਜਿਹੜਾ ਹੈ ਉਹ ਗੱਲ ਜ਼ਿਆਦਾ ਅਸਰ ਪਏਗਾ ਉਹਦਾ, ਤੇ ਇਸੇ ਕਰਕੇ ਕੋਈ ਏਦਾਂ ਦਾ ਜਿਹੜਾ ਹੈਗਾ ਉਹ ਡਿਸੀਜਨ ਹਾਈਕਮਾਂਡ ਨਹੀਂ ਲੈ ਰਹੀ। ਤੇ ਹਾਈਕਮਾਂਡ ਡਿਸੀਜਨ ਨਹੀਂ ਲੈ ਰਹੀ ਤੇ ਜਿਹੜਾ ਇੱਥੇ ਜਿਹੜੀ ਧੜੇਬੰਦੀ ਆ ਉਹ ਖਤਮ ਨਹੀਂ ਹੋ ਰਹੀ, ਕਿਉਂਕਿ ਕੋਈ ਵੀ ਲੀਡਰ ਪਿੱਛੇ ਹਟਣ ਲਈ ਤਿਆਰ ਨਹੀਂ, ਦੂਜੇ ਦੀ ਅਗਵਾਈ ਮੰਨਣ ਲਈ ਤਿਆਰ ਨਹੀਂ। ਰਾਜਾ ਵੜਿੰਗ ਦੀ ਤਾਂ ਇੱਕ ਪ੍ਰਧਾਨ ਦੇ ਤੌਰ ਤੇ ਕੋਈ ਵੀ ਨਹੀਂ ਅਗਵਾਈ ਜਿਹੜੀ ਮੰਨ ਰਿਹਾ, ਇੱਥੋਂ ਤੱਕ ਕਿ ਰਾਜਾ ਵੜਿੰਗ ਦੇ ਆਪਣੇ ਹਲਕੇ ਦੇ ਵਿੱਚ ਵੀ ਕੋਈ ਇੰਨੀ ਕੋਈ ਗੱਲ ਨਹੀਂ ਜਿਹੜੀ ਆ ਉਹ ਚੱਲੀ। ਹਾਲਾਂਕਿ ਪਹਿਲਾਂ ਜਦੋਂ ਕਿਸੇ ਨੂੰ ਪ੍ਰਧਾਨ ਇਦਾਂ ਲਾਇਆ ਜਾਂਦਾ ਸੀ ਥਾਂ ਥਾਂ ਤੇ, ਵੈਲਕਮ ਫਲੈਕਸਾਂ ਤੇ ਹੋਰ ਕੀਤਾ ਜਾਂਦਾ ਸੀ, ਨਾਲ ਛੋਟੇ ਲੀਡਰ ਆਪਣੀਆਂ ਫੋਟੋਆਂ ਵੀ ਚਮਕਾ ਲੈਂਦੇ ਸੀ, ਤੇ ਉਹ ਹੁਣ ਉਦਾਂ ਦਾ ਵਰਤਾਰਾ ਜਿਹੜਾ ਹੈਗਾ ਉਹ ਸਾਹਮਣੇ ਨਹੀਂ ਆ ਰਿਹਾ, ਤੇ ਜਿੱਥੋਂ ਇਹ ਲੱਗਦਾ ਹੈ ਕਿ ਇਹ ਖਲਾਰਾ ਜਿਹੜਾ ਹੈ ਅਜੇ ਹੋਰ ਅੱਗੋਂ ਵੱਧ ਸਕਦਾ। ਹੁਣ 5 ਦਿਨਾਂ ਦੇ ਵਿੱਚ ਕੀ ਭੁਪੇਸ਼ ਬਘੇਲ ਸਾਰਿਆਂ ਨੂੰ ਮਨਾ ਸਕਦੇ ਆ, ਸਿਰ ਜੋੜ ਕੇ ਤੋਰ ਸਕਦੇ ਆ, ਤੇ ਇਹ ਹੁਣ ਕਾਬਲੀਅਤ ਤੇ ਜਿਹੜਾ ਹੈਗਾ ਨਿਰਭਰ ਕਰਦਾ, ਕਿਉਂਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਾਂਗਰਸ ਹਾਈ ਕਮਾਨ ਉਸ ਸਥਿਤੀ ਦੇ ਵਿੱਚ ਹੈ ਨਹੀਂ ਕਿ ਅੱਖਾਂ ਦਿਖਾ ਸਕੇ ਜਾਂ ਬਾਂਹ ਮਰੋੜ ਕੇ ਕਹੇ ਤੂੰ ਇਹਦੀ ਅਗਵਾਈ ਮੰਨ ਜਿਵੇਂ ਪਹਿਲਾਂ ਹੁੰਦਾ।

0: ਕਿ ਇਹਨਾਂ ਨੂੰ ਨਿਗਾਹ ਮਾਰ ਲੈਣੀ ਚੱਲ ਲੈਣੀ ਚਾਹੀਦੀ ਹੈ, ਜਿਹੜੇ ਪਿੱਛੇ ਇਹਨਾਂ ਦੇ ਲੀਡਰ ਪਹਿਲਾਂ ਬੀਜੇਪੀ ਚ ਗਏ ਨੇ, ਕਿ ਵਰਕਰ ਕਿੰਨੇ ਕੁ ਉਹਨਾਂ ਦੇ ਨਾਲ ਚਲੇ ਗਏ, ਜਾਂ ਉਹਨਾਂ ਨੂੰ ਪੋਲੀਟੀਕਲੀ ਉਹਨਾਂ ਨੂੰ ਗੇਨ ਕੀ ਹੋਇਆ, ਜਾਂ ਬੀਜੇਪੀ ਨੇ ਉਹਨਾਂ ਨੂੰ ਕਿੰਨੀ ਕੁ ਸਪੇਸ ਦਿੱਤੀ ਆਪਣੀ ਪਾਰਟੀ ਚ ਜਾਂ ਆਪਣੀ ਸਰਕਾਰ ਦੇ ਵਿੱਚ। ਹਾਲਾਂਕਿ ਉਹਨਾਂ ਨੂੰ ਇਹ ਉਮੀਦ ਸੀ ਕੈਪਟਨ ਅਮਰਿੰਦਰ ਸਿੰਘ ਵਗੈਰਾ ਨੂੰ ਕਿ ਜੇ ਹੋਰ ਨਹੀਂ ਤਾਂ ਕਿਤੇ ਸ਼ਾਇਦ ਛੋਟੇ ਮੋਟੇ ਕਿਤੇ ਉਹਨਾਂ ਨੂੰ ਗਵਰਨਰ ਜਾਂ ਲੈਫਟੀਨੈਂਟ ਗਵਰਨਰ ਹੀ ਲਾ ਦੇਣ, ਤੇ ਪਰ ਨਹੀਂ, ਕਿਤੇ ਉਹਨਾਂ ਨੇ ਉਹ ਕਰਨਾ ਵੀ ਨਹੀਂ ਸੀ, ਤੇ ਨਾ ਹੀ ਉਹਨਾਂ ਨੇ ਜਾਖੜ ਸਾਹਿਬ ਨੂੰ ਸਿਰਫ ਇੱਕ ਇਹਦੇ ਤੌਰ ਤੇ ਉਹਨਾਂ ਦਾ ਨਾਂ ਵਰਤਣ ਵਾਸਤੇ ਕਿ ਪੰਜਾਬ ਦਾ ਕਾਂਗਰਸ ਦਾ ਵੱਡੇ ਲੀਡਰ ਰਹੇਗਾ, ਵੱਡਾ ਆਗੂ ਹੈ, ਪ੍ਰਧਾਨ ਬਣਾਤਾ ਬੀਜੇਪੀ ਦਾ, ਪਰ ਜਾਖੜ ਸਾਹਿਬ ਦੀ ਕਦੇ ਮੰਨੀ ਨਹੀਂ, ਜਾਖੜ ਸਾਹਿਬ ਦੀ ਕਦੇ ਰਾਏ ਨਹੀਂ ਲਈ ਗਈ ਕਿਸੇ ਮਾਮਲੇ ਦੇ ਵਿੱਚ, ਕੋਈ ਪੰਜਾਬ ਬਾਰੇ ਡਿਸੀਜਨ ਲੈਣ ਦੇ ਵਿੱਚ ਕੋਈ ਰਾਏ ਨਹੀਂ ਲਈ ਗਈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਸਾਡੇ ਜਿਹੜੇ ਇਹ ਲੀਡਰ ਨੇ, ਇਹਨਾਂ ਨੂੰ ਇਹ ਗੱਲ ਸਮਝ ਨਹੀਂ, ਜਾਂ ਸਮਝ ਹੈ ਉਹ ਜਾਣਬੁੱਝ ਕੇ ਕਰ ਰਹੇ ਨੇ, ਕਿਸੇ ਦਾ ਤੇ ਖੇਡ ਰਹੇ ਨੇ, ਜਿਵੇਂ ਸ਼ਤਰੰਜ ਦੇ ਵਿੱਚ ਹੁੰਦਾ ਵੀ ਚਲੋ ਇੱਕ ਵਾਰੀ ਆਪਾਂ ਦਾ ਤਾਂ ਲਾਈਏ, ਦੇਖੀ ਜੋ ਕਾਮਯਾਬ ਹੁੰਦੇ ਆ ਜਾਂ ਨਹੀਂ ਹੁੰਦੇ, ਪਰ ਪਾਰਟੀ ਦਾ ਬਹੁਤ ਨੁਕਸਾਨ ਹੋ ਰਿਹਾ ਪੋਲੀਟੀਕਲੀ, ਕਿਉਂਕਿ ਪੋਲੀਟੀਕਲੀ ਜਿਹੜਾ ਹੈਗਾ ਕੇਡਰ ਹੇਠਾਂ ਉਹ ਇੰਨਾ ਨਿਰਾਸ਼ਾ ਦੇ ਵਿੱਚ ਹੈ ਇਸ ਧੜੇਬੰਦੀ ਕਰਕੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਹਦੇ ਨਾਲ ਜਾਣ, ਕਿਹਨੂੰ ਵੱਡਾ ਕਹਿਣ, ਕਿਹਨੂੰ ਛੋਟਾ ਕਹਿਣ। ਹਾਲਾਂਕਿ ਇਹ ਸਿਚੁਏਸ਼ਨ ਜਿਹੜੀ ਉਹ ਪਹਿਲਾਂ ਨਹੀਂ ਸੀ ਹੁੰਦੀ, ਤੇ ਇਹ ਹੁਣ ਇਹਨੂੰ ਕਾਂਗਰਸ ਹਾਈਕਮਾਂਡ ਕਿੱਦਾਂ ਸੰਭਾਲੇਗੀ, ਕਿਉਂਕਿ ਇਹ ਹਾਈਕਮਾਨ ਦੇ ਜਿਹੜਾ ਉਹ ਗੱਲ ਹੱਥ ਹੈ, ਤੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਉਹ ਕੁਛ ਪੱਤਰਕਾਰਾਂ ਦੇ ਜਾਂ ਕੁਛ ਜਿਹੜੇ ਪੋਲੀਟੀਕਲ ਬੰਦੇ ਉਹਨਾਂ ਦੇ ਨਾਲ, ਤਾਂ ਉਹ ਤਾਂ ਇਹ ਕਹਿੰਦੇ ਰਹੇ ਨੇ ਕਿ ਚੰਨੀ ਜਿਹੜਾ ਹੈਗਾ ਤੇ ਉਹਦੀ ਅਫੈਕਟਿਵਿਟੀ ਹੈਗੀ ਹੈ ਪੰਜਾਬ ਦੇ ਵਿੱਚ, ਤੇ ਲੋਕ ਸਮਝਦੇ ਵੀ ਹਾਂ ਉਹ ਲੀਡਰ ਹੈ ਕਾਂਗਰਸ ਦਾ। ਤੇ ਹੁਣ ਇਹੋ ਜਿਹੀਆਂ ਗੱਲਾਂ ਉਹ ਕਿਹੜਾ ਫਾਰਮੂਲਾ ਅਪਣਾਉਣਗੇ, ਜਾਂ ਕੀ ਇੱਥੇ ਰੈਫਰੈਂਡਮ ਕਰਾਉਣਗੇ, ਕੀ ਮਤਲਬ ਕਿ ਜਿਹੜੀ ਕਿੱਦਾਂ ਦੀ ਰਾਇਸ਼ੁਮਾਰੀ ਆਪਣੇ ਵਰਕਰਾਂ ਚ ਜਾਂ ਏਦਾਂ ਕਰਨਗੇ, ਇਹ ਅਜੇ ਗੱਲ ਸਮਝ ਤੋਂ ਬਾਹਰ ਹੈ। ਇਹਦੇ ਬਾਰੇ ਜਿਹੜੀ ਹੈ ਹਾਈਕਮਾਨ ਵੀ ਕੋਈ ਪੱਤੇ ਨਹੀਂ ਖੋਲ ਰਹੀ, ਬਸ ਸਿਰਫ ਤੇ ਸਿਰਫ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਇੰਚਾਰਜ ਨੇ ਪੰਜਾਬ ਦੇ, ਉਹਨਾਂ ਨੂੰ ਦੁਬਾਰਾ ਫੇਰ ਇੱਥੇ ਦੌਰੇ ਲਈ ਭੇਜਤਾ, ਤੇ ਹੁਣ ਉਹਦੇ ਚੋਂ ਅੱਗੋਂ ਕੀ ਕੱਢ ਪਾਉਂਦੇ ਆ ਉਹ, ਇਹ ਤਾਂ ਹੁਣ ਆਉਣ ਵਾਲਾ ਜਿਹੜਾ ਸਮਾਂ ਦੱਸੂਗਾ। ਕਿਉਂਕਿ ਸੁਰਖੀਆਂ ਦੇ ਵਿੱਚ ਹਰ ਰੋਜ਼, ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਵਿੱਚ ਹੁਣ ਕਾਂਗਰਸ ਦੀ ਜਿਹੜੀ ਹੈ ਉਹੀ ਗੱਲ ਜਿਹੜੀ ਵਾਰ ਵਾਰ ਚੱਲ ਰਹੀ ਹੈ, ਜਿੱਦਾਂ ਤੁਸੀਂ ਸ਼ੁਰੂ ਚ ਕਿਹਾ ਸੀ ਗੱਲ ਸ਼ੁਰੂ ਕਰਨ ਵੇਲੇ ਕਿ ਜਿਹੜਾ ਉਹ ਅਕਾਲੀ ਦਲ ਵਾਲਾ ਅਕਾਲ ਤਖ਼ਤ ਵਾਲਾ ਜਿਹੜਾ ਉਹ ਪੈਂਤੜਾ ਸੀ, ਜਾਂ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ਼ ਉਹ ਫਤਵਾ ਦੇਣ ਵਾਲੀ ਗੱਲ ਸੀ, ਹੋਰ ਹੈ, ਉਹ ਕਿਤੇ ਹੁਣ ਰੁਲ ਗਈ ਮੀਡੀਆ ਚ, ਕਿਤੇ ਹੈ ਹੀ ਨੀ, ਕਿਤੇ ਸਾਹਮਣੇ ਨੀ ਕਿਤੇ ਗੱਲ ਆ ਰਹੀ ਕਿਸੇ ਵੀ ਰੂਪ ਦੇ ਵਿੱਚ। ਸੋ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਬਣੀ ਹੋਈ ਹੈ ਪਾਰਟੀ ਦੇ ਵਿੱਚ, ਤੇ ਇਹ ਵੀ ਲੱਗਦਾ ਹੈ ਕਿਉਂਕਿ ਜਦੋਂ ਜਿਹੜੇ ਇਹਨਾਂ ਦੇ ਕੇਡਰ ਦੇ ਨਾਲ ਜਾਂ ਲੀਡਰਾਂ ਦੇ ਨਾਲ ਜਿਹੜੇ ਸੈਕਿੰਡ ਫਰੰਟ ਲਾਈਨ ਦੇ ਲੀਡਰ, ਉਹਨਾਂ ਨਾਲ ਗੱਲ ਕਰੀਦੇ, ਉਹਨਾਂ ਉਹ ਕਹਿੰਦੇ ਆ ਉੱਤੋਂ ਕਿ ਹਾਂ ਸਾਡੀ ਪਾਰਟੀ ਹੁਣ ਠੀਕ ਹੈ, ਚੋਣਾਂ ਦੀ ਤਿਆਰੀ ਚ ਇਹ ਆ ਸਾਰਾ ਅਸੀਂ ਕਰ ਰਹੇ ਹਾਂ, ਪਰ ਕਿਤੇ ਉਹ ਜਿਹੜੀ ਗੱਲ ਚੱਲ ਨਹੀਂ ਰਹੀ। ਸ਼ਾਇਦ ਇਸੇ ਗੱਲ ਤੋਂ ਹੀ ਡਰਦੀ ਜਿਹੜੀ ਇਹ ਪੰਜਾਬ ਦੀ ਲੀਡਰਸ਼ਿਪ ਹੈ, ਜਾਂ ਇਹ ਕਹਿ ਲਈਏ ਕਿ ਭਾਵੇਂ ਅੱਡ ਅੱਡ ਖੇਮੇ ਨੇ, ਉਹ ਕੋਈ ਪਬਲਿਕ ਗੈਦਰਿੰਗ ਨਹੀਂ ਕਿਤੇ ਕਰ ਰਹੀ, ਜਾਂ ਕਿਤੇ ਲੋਕਾਂ ਚ ਉਸ ਰੂਪ ਚ ਜਾ ਨਹੀਂ ਰਹੇ, ਮਾਸੇ ਦੇ ਵਿੱਚ ਨਹੀਂ ਜਾ ਰਹੇ, ਤੇ ਉਹਨਾਂ ਨੂੰ ਉਹੀ ਡਰ ਲੱਗੀ ਜਾਂਦਾ ਵੀ ਕਿਤੇ ਪਤਾ ਨਹੀਂ ਉਹਨੂੰ ਰਿਸਪੋਂਸ ਮਿਲੇਗਾ ਜਾਂ ਨਹੀਂ ਮਿਲੇਗਾ, ਜਾਂ ਕਿੰਨਾ ਕੁ ਮਿਲੇਗਾ, ਉਹ ਇਸ ਗੱਲ ਦੀ ਜਿਹੜੀ ਉਹ ਸਮਝ ਤੋਂ ਜਿਹੜੀ ਆ ਉਹ ਬਾਹਰ ਹੈ। ਤੇ ਸੋ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ ਚ ਜਿਹੜੀ ਹੈ, ਕਹਿੰਦੇ ਹੁੰਦੇ ਆ ਊਠ ਕਿਸ ਕਰਵਟ ਬੈਠਦਾ।
1: ਬਿਲਕੁਲ, ਇਹ ਤੇ ਹੁਣ ਸਮਾਂ ਦੱਸੂਗਾ। ਇੱਧਰ ਜੇ ਆਪਾਂ ਵੇਖ ਲਈਏ ਕਾਂਗਰਸ ਦੇ ਸੂਰਤ ਹਾਲ, ਤੇ ਇੱਕ ਹਾਈਕਮਾਂਡ ਪਹਿਲਾਂ ਹੁੰਦਾ ਸੀ ਕਿ ਡਰ ਹੁੰਦਾ ਸੀ, ਹੁਣ ਉਹ ਡਰ ਰਹਿ ਨਹੀਂ ਗਿਆ। ਇੱਕ ਹੁੰਦਾ ਵੀ ਜੇਕਰ ਤੁਸੀਂ ਆਹ ਨਾ ਮੰਨੀ ਸਾਡੀ ਤਾਂ ਤੁਹਾਨੂੰ ਆਹ ਵਾਲਾ ਖਮਿਆਜ਼ਾ ਭੁਗਤਣਾ ਪਊਗਾ, ਤੇ ਹੁਣ ਉਹ ਵਾਲੀ ਚੀਜ਼ ਕੋਈ ਰਹਿ ਨਹੀਂ ਗਈ। ਅਗਲੇ ਕੋਈ 36 ਆਪਸ਼ਨਾਂ ਨੇ, ਜਿੱਦਾਂ ਤੁਸੀਂ ਦੱਸਿਆ ਹੀ ਆ ਕਿ ਕੋਈ ਬੀਜੇਪੀ ਉੱਧਰ ਤਿਆਰ ਬੈਠੀ ਹੁੰਦੀ ਆ ਕਿ ਕੋਈ ਇੱਧਰ ਆ ਜਾਵੇ, ਜੇ ਨਹੀਂ ਆ ਤਾਂ ਹੋਰ ਵੀ ਕਈ ਆਪਸ਼ਨਾਂ ਨੇ। ਸੋ ਇਸ ਤਰੀਕੇ ਦੇ ਨਾਲ ਕੋਈ ਸਖ਼ਤ ਕਾਰਵਾਈ ਵੀ ਹਾਲੇ ਤੱਕ ਆਪਾਂ ਵੇਖਿਆ ਵੀ ਹਾਈਕਮਾਂਡ ਨੇ ਨਾ ਪਿਛਲੀ ਵਾਰ ਕੀਤੀ ਨਾ ਉਸ ਤੋਂ ਪਹਿਲਾਂ, ਅਤੇ ਉਹ ਤੋਂ ਬਗੈਰ ਗੱਲ ਕੋਈ ਬਣਦੀ ਜਾਪਦੀ ਵੀ ਨਹੀਂ ਆ। ਹਰ ਵਾਰ ਇਹ ਲੱਗਦਾ ਵੀ ਕਾਂਗਰਸ ਦਾ ਪੱਲਾ ਭਾਰੀ ਆ, ਪਰ ਇਸੇ ਵਜ੍ਹਾ ਦੇ ਕਰਕੇ ਹਰ ਵਾਰ ਕਾਂਗਰਸ ਹਾਰ ਜਾਂਦੀ। ਕੋਈ ਇਸ ਵਾਰੀ ਕੋਈ ਇੱਦਾਂ ਦਾ ਕਦਮ ਪੁੱਟਣ ਦੇ ਆਸਾਰ ਨੇ ਹਾਈਕਮਾਂਡ ਦੇ ਵੱਲੋਂ ਵੀ ਇੱਕ ਵਾਰੀ ਕੋਈ ਸਖ਼ਤੀ ਦੇ ਨਾਲ ਹੀ ਕੋਈ ਕੰਮ ਕਰਕੇ ਵੇਖ ਲਏ ਜਾਂ ਫੈਸਲੇ ਲੈ ਕੇ ਵੇਖ ਲਏ, ਜਾਂ ਫਿਰ ਇਸੇ ਤਰੀਕੇ ਦੇ ਨਾਲ ਸਮਝਾ ਬੁਝਾ ਕੇ ਇੱਦਾਂ ਹੀ ਚੱਲੂ?
0: ਨਹੀਂ ਦੇਖੋ, ਜਿਹੜਾ ਰਣਜੋਤ ਜੀ, ਆਪਾਂ ਕਾਂਗਰਸ ਹਾਈਕਮਾਨ ਦਾ ਹਾਲ ਤਾਂ ਆਪਾਂ ਇਸ ਗੱਲ ਤੋਂ ਦੇਖ ਸਕਦੇ ਹਾਂ ਕਿ ਪਿੱਛੇ ਜਦੋਂ ਕੇਰਲ ਦੀ ਇਲੈਕਸ਼ਨ ਹੋਈ, ਕੇਰਲ ਦੇ ਵਿੱਚ ਕਾਂਗਰਸ ਜਿੱਤ ਗਈ, ਚੰਗੀ ਮੈਜੋਰਟੀ ਨਾਲ ਜਿੱਤ ਗਈ, ਤੇ 10 ਦਿਨ ਕਾਂਗਰਸ ਹਾਈਕਮਾਨ ਇਹੀ ਨਹੀਂ ਫੈਸਲਾ ਕਰ ਸਕੀ ਕਿ ਮੁੱਖ ਮੰਤਰੀ ਉੱਥੇ ਕਿਹਨੂੰ ਬਣਾਇਆ ਜਾਵੇ, ਇਹ ਡਰਦੇ ਰਹੇ ਕਿ ਜੇ ਇਹਨੂੰ ਲਾਤਾ ਦੂਜਿਆਂ ਨਾਲ ਬਗਾਵਤ

0: ਕਰ ਜੇ, ਰੁਲਾ ਤਾਂ ਦੂਜਿਆਂ ਨਾਲ ਬਗਾਵਤ ਕਰ ਜੇ। ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਪੋਲੀਟੀਕਲੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ, ਜਿਹੜੀਆਂ ਪਾਰਟੀਆਂ ਨੇ, ਉਹਨਾਂ ਦਾ ਜਥੇਬੰਦਕ ਆਧਾਰ ਜਿਹੜਾ ਹੈਗਾ ਉਹ ਖੁਰ ਰਿਹਾ। ਉਹ ਇਸੇ ਕਰਕੇ ਖੁਰ ਰਿਹਾ ਕਿ ਉਹ ਸੱਤਾ ਨੂੰ ਤਰਜੀਹ ਦਿੰਦੇ ਆ। ਪਾਰਟੀ ਦੇ ਵਿੱਚ ਆਰਗੇਨਾਈਜੇਸ਼ਨਲ ਸਟਰਕਚਰ ਆ ਜਿਹੜਾ ਹੈਗਾ ਉਹਦੇ ਵੱਲ ਬਿਲਕੁਲ ਉਹ ਧਿਆਨ ਨਹੀਂ ਮਾਰਦੇ। ਜਦੋਂ ਇੱਕ ਵਾਰੀ ਸੱਤਾ ਚ ਕਿਤੇ ਆ ਗਏ, ਕਿਸੇ ਸਟੇਟ ਚ ਆ ਗਏ ਜਾਂ ਸੈਂਟਰ ਚ ਆ ਗਏ, ਤੇ ਫਿਰ ਉਹ ਸਾਰਾ ਕੁਛ ਜਿਹੜਾ ਹੇਠਾਂ ਉਹ ਰੁਲਦਾ ਰਹਿੰਦਾ। ਤੇ ਜਾਂ ਕੋਈ ਜਿਹੜਾ ਹੈ ਕੋਈ ਪਰਸਨੈਲਿਟੀ ਦੀ ਏਦਾਂ ਦੀ ਜਿਹੜੀ ਕੋਈ ਡਿਵੈਲਪਮੈਂਟ, ਤੇ ਕਿ ਉਹ ਪਰਸਨੈਲਿਟੀ ਦੇ ਨਾਂ ਤੇ ਜਿਹੜੇ ਹੈਗੇ ਉਹ ਲੋਕ ਇਕੱਠੇ ਹੋ ਜਾਣ ਜਾਂ ਜਥੇਬੰਦੀ ਇਕੱਠੀ ਰਹੇ, ਉਹ ਅਜੇ ਉਹ ਵੀ ਨਹੀਂ ਠੀਕ ਹੈ। ਰਾਹੁਲ ਗਾਂਧੀ ਦੀ ਜਿਹੜਾ ਹੈਗਾ ਸਹੀ ਸਟੈਂਡ ਲੈਣ ਕਰਕੇ ਸੇ ਹੈਗੀ ਹੈ, ਪਾਰਟੀ ਚ ਵੀ ਹੈਗੀ ਹੈ, ਆਮ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਵੀ ਜਿਹੜੀ ਉਹ ਹੈਗੀ ਹੈ। ਲੋਕ ਚਾਹੁੰਦੇ ਆ ਕਿ ਜਿਹੜੀ ਜਿੱਦਾਂ ਦੀ ਗੱਲ ਉਹ ਕਰਦੇ ਆ ਕੰਟਰੀ ਬਾਰੇ ਜਾਂ ਦੇਸ਼ ਬਾਰੇ, ਤੇ ਉਹ ਗੱਲ ਜਿਹੜੀ ਆ ਉਹ ਚੱਲਣੀ ਚਾਹੀਦੀ ਹੈ ਜਾਂ ਅੱਗੇ ਤੁਰਨੀ ਚਾਹੀਦੀ ਹੈ। ਤੇ ਇੱਥੋਂ ਤੱਕ ਕਿ ਜਿਹੜੀਆਂ ਰੀਜਨਲ ਪਾਰਟੀਆਂ ਨੇ ਉਹਨਾਂ ਨੂੰ ਵੀ ਕਈ ਵਾਰੀ ਇਹ ਚੰਗਾ ਲੱਗਦਾ। ਤੇ ਪਰ ਇਹ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਜਾਂ ਜਿਵੇਂ ਹੁਣ ਬੀਜੇਪੀ ਚ ਨਰਿੰਦਰ ਮੋਦੀ ਹੈ ਜਾਂ ਅਮਿਤ ਸ਼ਾਹ ਨੇ, ਤੇ ਖੈਰ ਅਮਿਤ ਸ਼ਾਹ ਨੂੰ ਵੀ ਉਸ ਰੂਪ ਚ ਨਹੀਂ ਜਦੋਂ ਲੋੜ ਹੁੰਦੀ ਉਦੋਂ ਕੱਢਿਆ ਜਾਂਦਾ, ਜਾਂ ਰਾਜਨਾਥ ਸਿੰਘ ਨੂੰ, ਤੇ ਨਰਿੰਦਰ ਮੋਦੀ ਦੇ ਉੱਤੇ ਸਾਰੀ ਜਿਹੜੀ ਆ ਉਹ ਬੀਜੇਪੀ ਆਪਣੀ ਪੋਲਿਟਿਕਸ ਵੀ ਘੁਮਾ ਰਹੀ ਹੈ ਤੇ ਸੱਤਾ ਵੀ ਜਿਹੜੀ ਆ ਉਹਦੇ ਦੁਆਲੇ ਸਾਰੀ ਉਹ ਕੇਂਦਰਿਤ ਹੈ। ਤੇ ਉੱਥੇ ਕਿਉਂਕਿ ਲੋਕਾਂ ਦੀਆਂ ਗਰਜ਼ਾਂ ਨੇ ਸਾਰੀਆਂ ਉਹ ਗੱਲਾਂ ਜੁੜੀਆਂ ਹੋਈਆਂ ਨੇ, ਇਸ ਕਰਕੇ ਉਹ ਸਾਰੀ ਕਿਤੇ ਜਿਹੜੀ ਉਹ ਬੱਲੇ ਬੱਲੇ ਆ। ਉਹ ਇਹ ਵੀ ਲੱਗਦਾ ਕਿ ਹਾਂ ਪਾਰਟੀ ਬੜੀ ਜਿਹੜੀ ਆ ਉਹ ਇਕੱਠੀ ਹੈ, ਕੰਸੋਲੀਡੇਟਡ ਹੈ, ਤੇ ਪਰ ਕਿਉਂਕਿ ਇਹ ਪਤਾ ਉਦੋਂ ਲੱਗਦਾ ਹੁੰਦਾ ਜਦੋਂ ਸੱਤਾ ਤੋਂ ਬਾਹਰ ਹੋ ਜਾਏ ਕਿ ਪਾਰਟੀ ਕਿੰਨੀ ਕੁ ਇਕੱਠੀ ਹੈ। ਉਹ ਹੁਣ ਅਸੀਂ ਤ੍ਰਿਣਮੂਲ ਕਾਂਗਰਸ ਦਾ ਹਾਲ ਦੇਖ ਹੀ ਰਹੇ ਹਾਂ, ਕਿਉਂਕਿ ਬੰਗਾਲ ਦੇ ਵਿੱਚ 15 ਸਾਲ ਸੱਤਾ ਚ ਰਹਿਣ ਤੋਂ ਬਾਅਦ ਜਦੋਂ ਸੱਤਾ ਤੋਂ ਲਾਂਭੇ ਹੋਈ ਤਾਂ ਅੰਦਰ ਸਾਰਾ ਇਹ ਹਾਲ ਹੋ ਗਿਆ। ਤੇ ਇਹ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਹੈਗਾ ਪਾਰਟੀ ਨੂੰ ਜਿਹੜਾ ਹੈਗਾ ਇੱਕ ਸੰਗਠਨ ਦੇ ਜਿਹੜਾ ਤੌਰ ਤੇ, ਤੇ ਉਹ ਫਿਰ ਜਿਹੜਾ ਹੈਗਾ ਸਾਰਾ ਕੁਛ ਜਿਹੜਾ ਇਹ ਲੂਜ਼ ਹੋ ਜਾਂਦਾ, ਖਤਮ ਹੋ ਜਾਂਦਾ। ਅਕਾਲੀ ਦਲ ਵੀ ਏਦਾਂ ਹੀ ਖਤਮ ਹੋਇਆ। ਬਾਦਲ ਪਰਿਵਾਰ ਕੋਲੇ ਸੱਤਾ ਆ ਗਈ, ਦੋ ਵਾਰੀ ਲਗਾਤਾਰ ਉਹਨਾਂ ਨੂੰ ਮੌਕਾ ਮਿਲ ਗਿਆ ਜਦੋਂ ਉਹ ਦੁਬਾਰਾ ਆਏ ਨੇ, ਤੇ 2012 ਤੋਂ ਬਾਅਦ ਇਸ ਤੋਂ ਬਾਅਦ 2007 ਤੋਂ ਬਾਅਦ ਤੇ ਪਹਿਲਾਂ 2007 ਦੇ ਵਿੱਚ ਆ ਗਏ, ਫਿਰ 2012 ਦੇ ਵਿੱਚ ਆ ਗਏ, ਤੇ ਉੱਥੇ ਵੀ ਕਿਉਂਕਿ ਫਿਰ ਉਸ ਪਾਸੇ ਨੂੰ ਸਾਰੇ ਲੋਕ ਤੁਰ ਪਏ ਕਿ ਮੈਨੂੰ ਚੇਅਰਮੈਨ ਨਹੀਂ ਮਿਲੇ, ਮੈਨੂੰ ਆਹ ਮਿਲ ਜੇ, ਤੇ ਉਹ ਇੱਕ ਪਰਿਵਾਰ ਤੇ ਕੇਂਦਰਿਤ ਹੋ ਗਈ ਸਾਰੀ ਸੱਤਾ ਅਕਾਲੀ ਦਲ ਦੀ। ਬਾਦਲ ਸਾਹਿਬ ਦੇ ਪਰਿਵਾਰ ਤੇ, ਬਾਦਲ ਸਾਹਿਬ ਮੁੱਖ ਮੰਤਰੀ, ਮੁੰਡਾ ਉਪ ਮੁੱਖ ਮੰਤਰੀ, ਨੂੰਹ ਕੇਂਦਰ ਚ ਮੰਤਰੀ, ਤੇ ਜਵਾਈ ਵੀ ਮੰਤਰੀ, ਤੇ ਉਧਰੋਂ ਨੂੰਹ ਦਾ ਭਰਾ ਵੀ ਮੰਤਰੀ, ਮਤਲਬ ਕਿ ਉਹ ਇੱਕ ਉਸ ਕਰਕੇ ਉਹ ਪਰਿਵਾਰ ਤੇ ਉਹ ਹੋਣ ਕਰਕੇ ਹੇਠੋਂ ਪਾਰਟੀ ਸਾਰੀ ਖਿਲਰ ਗਿਆ, ਕੰਮ ਖਿਲਾਰਾ ਪੈ ਗਿਆ। ਤੇ ਇਹੀ ਹਾਲ ਜਿਹੜਾ ਹੈਗਾ ਇੱਥੇ ਕਾਂਗਰਸ ਦਾ, ਕਿਉਂਕਿ ਕਾਂਗਰਸ ਦੀ ਜਿਹੜੀ ਇੱਥੋਂ ਦੀ ਇੱਕ ਰੀਜਨਲ ਯੂਨਿਟ ਹੈ ਜਿਹੜੀ ਉਹਨਾਂ ਦੀ ਇੱਥੋਂ ਦੀ ਹੈ, ਉਹ ਤਾਂ ਹੀ ਮਜ਼ਬੂਤ ਹੋਏਗੀ ਜੇ ਕੇਂਦਰ ਦੇ ਵਿੱਚ ਮਜ਼ਬੂਤ ਹੋਏਗੀ, ਤੇ ਜਥੇਬੰਦੀ ਵੱਲ ਜਿਹੜਾ ਹੋਣਾ ਉਸ ਰੂਪ ਦੇ ਵਿੱਚ ਉਹ ਧਿਆਨ ਹੋਏਗਾ। ਕਿਉਂਕਿ ਕੇਂਦਰ ਦੇ ਵਿੱਚ ਜਾਂ ਜਿਹਨੂੰ ਆਲ ਇੰਡੀਆ ਕਾਂਗਰਸ ਕਮੇਟੀ AICC ਕਹਿੰਦੇ ਹਾਂ ਆਪਾਂ, ਉੱਥੇ ਵੀ ਆਪਾਂ ਦੇਖਦੇ ਹਾਂ ਕਿ ਲੰਬੇ ਸਮੇਂ ਤੋਂ ਕੋਈ ਨਾ ਉਹਨਾਂ ਦਾ ਕੋਈ ਇਜਲਾਸ, ਕੋਈ ਏਦਾਂ ਦੀ ਜਿਹੜੀ ਗੱਲ ਹੈ, ਨਾ ਦੇਸ਼ ਬਾਰੇ ਕੋਈ ਕੀ ਦੇਸ਼ ਦੇ ਵਿੱਚ ਹੋ ਰਿਹਾ, ਉਸ ਲੈਵਲ ਤੇ ਉਹ ਵਿਚਾਰੇ ਨੀ ਗਏ ਸਾਰੀ ਗੱਲ। ਇਹੀ ਜਿਹੜੀ PPCC ਦੀ ਇੱਥੇ ਜਿਹੜੀ ਅਪੋਜੀਸ਼ਨ ਹੈ, ਤੇ ਇਹੀ ਕਾਰਨ ਹੈ ਕਿ ਹੁਣ ਪੋਲੀਟੀਕਲ ਪਾਰਟੀਆਂ ਦਾ ਕਿਸੇ ਵੇਲੇ ਹੁੰਦਾ ਸੀ ਸੰਗਠਨ ਤੇ ਜ਼ੋਰ ਕਿ ਸਾਡੀ ਪਾਰਟੀ ਮਜ਼ਬੂਤ ਹੋਵੇ, ਤਾਂ ਹੀ ਜਿਹੜਾ ਹੈਗਾ ਅਸੀਂ ਆਪਣੀ ਗੱਲ, ਭਾਵੇਂ ਵਿਰੋਧੀ ਧਿਰ ਚ ਬੈਠੇ ਹੋ ਤੁਸੀਂ, ਭਾਵੇਂ ਸੱਤਾ ਦੇ ਵਿੱਚ ਹੋ, ਤਾਂ ਉਹ ਗੱਲ ਮਨਾ ਸਕਦੇ। ਤੇ ਉਦੋਂ ਬਲਕਿ ਪਾਵਰ ਸੈਂਟਰ ਬਕਾਇਦਾ ਹੁੰਦੇ ਸੀ, ਉਧਰੋਂ ਪਾਰਟੀ ਦਾ ਪ੍ਰਧਾਨ ਵੀ ਪਾਵਰ ਸੈਂਟਰ ਹੁੰਦਾ ਸੀ, ਭਾਵੇਂ ਮੁੱਖ ਮੰਤਰੀ ਆ ਤੁਹਾਡਾ, ਦੂਜੇ ਪਾਸੇ ਤੁਹਾਡੀ ਪਾਰਟੀ ਸੱਤਾ ਚ ਆ, ਭਾਵੇਂ ਪ੍ਰਧਾਨ ਮੰਤਰੀ ਆ, ਉਹ ਅਲੱਗ ਤਰ੍ਹਾਂ ਦਾ ਇੱਕ ਪਾਵਰ ਸੈਂਟਰ ਹੁੰਦਾ ਸੀ। ਉਹ ਹੁਣ ਜਦੋਂ ਸੱਤਾ ਚ ਆ ਜਾਂਦਾ, ਸਾਰਾ ਕੁਛ ਜਿਹੜਾ ਹੈਗਾ ਉਹ ਮੁੱਖ ਮੰਤਰੀ ਦੇ ਹੱਥ ਚ ਆ ਜਾਂਦਾ, ਹੇਠੋਂ ਪਾਰਟੀ ਜਿਹੜੀ ਹੈ ਉਹ ਖਿਲਰ ਜਾਂਦੀ ਹੈ, ਫਿਰ ਇੱਧਰ ਉੱਧਰ ਇਹ ਦੇਖਣ ਲੱਗ ਜਾਂਦੇ। ਇਹੀ ਹਾਲ ਜਿਹੜਾ ਹੈਗਾ ਉਹ ਕਾਂਗਰਸ ਦਾ, ਇਹੀ ਕਾਰਨ ਹੈ ਕਿ ਕਾਂਗਰਸ ਇੱਕ ਸਹੀ ਨੀਤੀਆਂ ਦੇ ਬਾਵਜੂਦ ਦੇਸ਼ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਨਾਲ ਰੱਖਣ ਜਾਂ ਜੋੜਨ ਦੇ ਵਿੱਚ ਜਾਂ ਸਟੇਟਾਂ ਦੇ ਵਿੱਚ ਆਪਣੀਆਂ ਪੋਲਿਸੀ ਪ੍ਰੋਗਰਾਮ ਲਾਗੂ ਕਰਨ ਚ ਉਹ ਕਾਮਯਾਬ ਜਿਹੜੀ ਆ ਉਹ ਨਹੀਂ ਹੋ ਰਹੀ। ਇੱਥੇ ਵੀ ਹੁਣ ਕਈ ਮੁੱਦਿਆਂ ਤੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ, ਤੇ ਕਾਂਗਰਸ ਨੂੰ ਜਿੱਥੇ ਉਹ ਸਟੈਂਡ ਲੈਣਾ ਬਣਦਾ ਤੇ ਉੱਥੇ ਉਹ ਨਹੀਂ ਸਟੈਂਡ ਲੈਂਦੇ, ਜਾਂ ਨੈਸ਼ਨਲ ਲੈਵਲ ਤੇ ਉਹਨਾਂ ਦੀ ਪੋਲਿਸੀ ਹੋਰ ਹੁੰਦੀ ਹੈ, ਸਟੇਟ ਲੈਵਲ ਤੇ ਹੋਰ ਹੁੰਦੀ ਹੈ, ਨੈਸ਼ਨਲ ਲੈਵਲ ਤੇ ਕਈ ਵਾਰੀ ਕੇਜਰੀਵਾਲ ਕਾਂਗਰਸ ਨਾਲ ਹੱਥ ਵੀ ਮਿਲਾਉਂਦੇ ਆ, ਇਕੱਠੇ ਵੀ ਹੋਣ ਦੀ ਕੋਸ਼ਿਸ਼ ਕਰਦੇ ਆ, ਤੇ ਇੱਥੇ ਸਭ ਤੋਂ ਵੱਧ ਜਿਹੜਾ ਹੈਗਾ ਵਿਰੋਧ ਇੱਥੇ ਆਮ ਆਦਮੀ ਪਾਰਟੀ ਦਾ ਉਹ ਕਾਂਗਰਸ ਕਰਦੀ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਜਥੇਬੰਦੀਆਂ ਦੇ ਵਿੱਚ ਜਾਂ ਇੱਕ ਜਿਹੜੇ ਸੰਗਠਨ ਇੱਕ ਪਾਰਟੀ ਦੀ ਜਿਹੜੀ ਪੋਜੀਸ਼ਨ ਹੁੰਦੀ ਆ ਤੇ ਉਵੇਂ ਜਿਹੜੀਆਂ ਉਹ ਰਹੀਆਂ ਨੇ। ਹੁਣ ਟਾਰਗੇਟ ਇੱਕੋ ਇੱਕ ਬਣ ਗਿਆ ਕਿ ਸੱਤਾ ਕਿਵੇਂ ਲਈ ਜਾਵੇ, ਮੁੱਖ ਮੰਤਰੀ ਕਿਵੇਂ ਬਣਿਆ ਜਾਵੇ, ਜੇ ਮੁੱਖ ਮੰਤਰੀ ਨੇ ਘੱਟੋ ਘੱਟ ਮੰਤਰੀ ਤਾਂ ਬਣਿਆ ਜਾਵੇ। ਇਹ ਇਹ ਜਿਹੜੀ ਗੱਲ ਹੈ ਇਹ ਸਾਰੀ ਅੱਗੇ ਹੈ, ਪਾਰਟੀ ਕਿਤੇ ਹੈ ਨਹੀਂ। ਇਹੀ ਕਾਰਨ ਹੈ ਕਿ ਇਹ ਖਲਾਰਾ ਪੈਂਦਾ।
1: ਜੀ ਬਿਲਕੁਲ, ਇਹ ਖਲਾਰਾ ਹੁਣ ਬਹੁਤਾ ਹਲੇ ਸਿਮੜਦਾ ਨਜ਼ਰ ਨਹੀਂ ਆ ਰਿਹਾ, ਅਤੇ ਜਿੱਦਾਂ ਅੱਗੇ ਕਹਿ ਲਓ ਵੀ ਥੋੜ੍ਹਾ ਬਹੁਤਾ ਐਵੇਂ ਠੁੰਮਣੇ ਲਾ ਲਾ ਕੇ ਖੜਾ ਕੀਤਾ ਗਿਆ ਢਾਂਚਾ, ਸੋ ਉਹ ਵੀ ਕੋਈ ਬਹੁਤਾ ਚੱਲਦਾ ਨਜ਼ਰ ਨਹੀਂ ਆ ਰਿਹਾ। ਜੇ ਆਪਾਂ ਪਹਿਲੇ ਚਿਹਰੇ ਵੇਖੀਏ ਤਾਂ ਫਿਰ ਵੀ ਉਹ ਵੱਡੇ ਕੱਦ ਸੀ, ਕੈਪਟਨ ਅਮਰਿੰਦਰ ਸਿੰਘ ਇੱਧਰੋਂ, ਨਵਜੋਤ ਸਿੱਧੂ, ਇਹਨਾਂ ਦਾ ਆਪਸ ਦੇ ਵਿੱਚ ਟਾਕਰਾ, ਅਤੇ ਉਹਦੇ ਦਰਮਿਆਨ ਚਲੋ ਬਾਜਵਾ ਨੂੰ ਸ਼ਾਇਦ ਇਹ ਚੀਜ਼ ਲੱਗ ਰਹੀ ਹੋਊਗੀ ਕਿ ਉਹ ਬਹੁਤ ਸੀਨੀਅਰ ਨੇ, ਅਤੇ ਹੁਣ ਬਾਕੀ ਸਾਰੇ ਜਿਹੜੇ ਆ ਉਹ ਚਲੋ ਪਾਸੇ ਪਾਸੇ ਹੋ ਗਏ, ਅਤੇ ਹੁਣ ਉਹਨਾਂ ਦੀ ਜਿਹੜੀ ਖਾਲੀ ਵਾਰੀ ਉਹਨਾਂ ਦੀ ਰਹਿ ਗਈ। ਪਰ ਅਸਲ ਦੇ ਵਿੱਚ ਇਹ ਚੀਜ਼ ਹੋਈ ਨਹੀਂ, ਇਹ ਚੀਜ਼ ਹਲੇ ਹੋਰ ਵੀ ਜ਼ਿਆਦਾ ਪਾਟੋ ਧਾੜ ਦੇ ਵਜੋਂ ਪ੍ਰਤੱਖ ਦਿਖਾਈ ਦੇ ਰਹੀ ਹੈ। ਹੁਣ ਸਮਾਂ ਹੀ ਦੱਸੂਗਾ ਕਿ ਕਿਹੜੇ ਤਰੀਕੇ ਦੇ ਨਾਲ ਕਾਂਗਰਸ ਦਾ ਇਹ ਕੀ ਬਣਦਾ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੀ ਪੰਜਾਬ ਦੇ ਵਿੱਚ ਕੀ ਕਾਰਗੁਜ਼ਾਰੀ ਰਹਿੰਦੀ ਹੈ। ਵੈਸੇ ਇਸ ਚੀਜ਼ ਤੋਂ ਵੇਖਿਆ ਜਾਵੇ ਤਾਂ ਆਮ ਲੋਕ ਵਰਕਰ ਵੀ ਕਾਫੀ ਖਫਾ ਹੀ ਨਜ਼ਰ ਆ ਰਹੇ ਨੇ। ਫਿਲਹਾਲ ਸਾਡੀਆਂ ਨਜ਼ਰਾਂ ਇਸੇ ਤਰ੍ਹਾਂ ਦੇ ਨਾਲ ਬਣੀਆਂ ਰਹਿਣਗੀਆਂ। ਅੱਜ ਦੇ ਇਸ ਖਬਰਨਾਮੇ 'ਚੋਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ
1: ਜੀ। ਦੋਸਤੋ, ਇਸ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
1: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਐਜ਼ ਸਰਪੰਚ।
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: मेरा नाम जी गौतम कपिल, रेडियो दा नाम रेडियो हाँ जी 1674 AM, प्रोग्राम दा नाम डीप टॉक शो ते होस्ट वैसे तो मैं होस्ट कर रही हूँ बट मैं होस्ट नहीं हैगा असली इस प्रोग्राम दे पेशकर्ता दा नाम डॉक्टर संदीप कौर। प्रोग्राम दे विच असी अज इहदी दूजी किश्त लैके आए हैं जिथे पिछली बार गल छड्डी सी उत्थों ही अज दे दिन शुरू करांगे। एरिस्टोटल ते उहदी न्यूरोसाइंस दे नाल जुड़ियां होईयां एक दो थ्यूरीज दे उत्ते गल करदे होया आपां अगे वधे सी ते इस तो पहला होर ज़्यादा अगे वधीए ते मैं सारा ही प्रोग्राम एदां दीआं गल्लां करके लंघा दां क्योंकि पिछलिया भी लंघ गया सी। संदीप कौर जी नूं करदे आं हुणे। संदीप जी सति श्री अकाल जी, आयां नूं जी की हाल चाल ने? जी बहुत धन्नवाद, बहुत वधिया ते शुक्रिया तुहाडा। ते प्रोग्राम दे विच जिन्हां ने जिहड़े अज नवें सिरे तो जुड़े हैगे ने जे नहीं पता तां फिलोसफर एरिस्टोटल दे हवाले दे नाल संदीप जी ने एक गल तोरी सीगी कि फिलोसफर जिहड़ा एरिस्टोटल सी उहदा एक आइडिया की सीगा ब्रेन नूं लैके जिहड़ी एक फिलोसफी सी उहदे उत्ते एक ओपरी ओपरी जी असीं गल वी कीती सीगी। ते तो इलावा ब्रेन दी कंपोजिशन ते ब्रेन दे नाल जुड़े कुछ फैक्ट्स जिन्हां दे उत्ते आपां गल मुकाई सीगी, कंपोजिशन ते आके गल मुकी सीगी ते फैक्ट बड़े शानदार संदीप जी ने दसे सीगे। सो वो सारा एपीसोड होपफुली जदों तक तुसीं सुन रहे होए ते वो एपीसोड जिहड़ा पॉडकास्ट साडा हो गया होएगा। ते हाल फिलहाल जिहड़ी अज दे दिन गल करनी है वो तो अगे ही गल करनी है मोटे मोटे तौर दे उत्ते, तुहानूं अज दे टॉपिक दे बारे पता होवे इस करके दो तीन डॉट पॉइंट्स दिंदे चलदे आ। एक तां न्यूरोप्लास्टिसिटी दे उत्ते गल करनी है, न्यूरोप्लास्टी दे उत्ते नहीं न्यूरोप्लास्टिसिटी, दो अलग अलग चीज़ां हुंदियां ने। न्यूरोप्लास्टी जिहड़ी हुंदी है बेसिकली स्पाइन दे विच सूई मार के जिहड़ी है एक किस्म दा प्रोसीजर हुंदा है, एक इनवेजिव प्रोसीजर हुंदा है, उहदी गल नहीं आपां कर रहे, वह साइंस दी एक धारा हैगी है। न्यूरोप्लास्टिसिटी जिहड़ी है वह एक वह की चीज़ है उहदे ते आपां संदीप जी तो समझांगे ते किद्दां इह दिमाग जिहड़ा हैगा उह दिमाग दे नाल किद्दां जुड़ी हुई है और किद्दां जिहड़ा इनफ्लुएंस हुंदी हैगी है और इहदे नाल ही इह किद्दां पता लगी सीगी और इह तो इलावा कुछ रिसर्च जिहड़ी हैगी इस मसले दे उत्ते जुड़ी हुई उह तुहाडे नाल सांझी करांगे। मोटे तौर दे उत्ते जे पंजाबी च तुहानूं दसदा चला तां संदीप जी ने पिछली वार एक गल कही सी उहदे उहनूं ही अगे इहदे च तोड़ना हैगा। वह गल कही सी कि इंसान का दिमाग जिहड़ा हैगा ना वो अपनी संरचना तो नहीं बदलता बट हाँ उहदियां कुछ चीज़ा उहदे अंदर बदल दियां रहिंदियां हैगियां ने। और जिवें एरिस्टोटल दियां अलग अलग फिलोसफीज़ की आपां गल करदे हां तां एक फिलोसफी उहदी इह वी सीगी कि दिमाग जिहड़ा हैगा तुहाडा उही तय करता है कि तुहाडी शख्सियत की हैगी कि तुहाडा जिद्दां दिमाग चलता उद्दां दी तुहाडी शख्सियत बन जाती। वैसे एरिस्टोटल दियां जिहड़ियां फिलोसफी ने बड़ियां सिंपल जिहियां रहियां ने। वो टाइम ते आपां जिवें गल कीती सीगी कि ग्रीक लोग जिहड़े कैसे दौर चों गुजर रहे सीगे कि ठा करके विच वजदे सीगे, तुसीं फिल्मां वी देखियां होणियां स्पार्टन्स दियां 300 वगैरह, ये ग्रीक जिहड़े फौजी सीगे हैगे रिष्ट पुष्ट सी हटे कटे सी, इहनां लगदा हुंदा सीगा कि इहनां नूं कोई हथियार नहीं मार सकदा ते जदों इह लगदा है बंदे नूं कि उह मर गया तो असल च मरिया नहीं हुंदा, उह अमर हो जांदे ने ते उह फिर तो लड़न लग पैंदे ने, जदके सच्चाई ये नहीं सीगी। एरिस्टोटल ने उहनां नूं बंदियां दी तरह समझाया कि देखो बंदे बनो हथियार बजिया तुहाडे ते तुसीं खत्म हो ते मुड़ के तुसीं हो नहीं सकदे। तो एक थ्योरी बड़ी सिंपल सीगी और बड़ी इंट्रस्टिंग मैनूं लगदी है एरिस्टोटल दी थ्योरी, उहनूं सिलोगिज़म दे विच वरत लैंदे आ। सिलोगिज़म जिहड़ा है वह एरिस्टोटल अक्सर सिलोगिज़म ही वरतदा है, लॉजिक किस तरीके दे नाल रखता सीगा लोकां दे अगे कि ऑल मैन आर मोर्टल, ये तो तुसीं मानदे हो कि सारे जिन्ने भी पुरुष ने या वैसे उन्हें मैन कहता सीगा बट सारे जिन्ने भी बंदे ने वो मरते ने ते ऑल ग्रीक्स आर मैन, ये भी तुसीं मानदे हो भी सारे ग्रीक जिहड़े ने वह बंदे ने, इहदा मतलब ऑल ग्रीक्स आर मोर्टल यानी कि सारे ग्रीक भी मरणगे। सो संदीप जी इस किस्म दियां थ्योरियां जिहड़ियां ने दिमाग दी उपज दे विचों निकलियां सीगियां एरिस्टोटल दियां, ते अज जिहड़ी थ्योरी दे उत्ते तुसीं गल कर रहे हो जिथों आपां गल तोरी सीगी उहदे वल आईए न्यूरोप्लास्टिसिटी दे वल। ते इस तों पहलां उहदे ते आईए कुछ, तुसीं ठीक ठाक हो पहलां इह तां दसो?
1: ਹਾਂਜੀ ਮੈਂ ਬਿਲਕੁਲ ਠੀਕ ਆ, ਮੈਂ ਸੁਣ ਰਹੀ ਸੀ ਤੁਹਾਡੀ ਅਰਿਸਟੋਟਲ ਵਾਲੀ ਗੱਲਾਂ ਤੇ ਮੈਨੂੰ ਦਿਮਾਗ ਚ ਆ ਗਿਆ ਕਿ ਜਦੋਂ ਆਪਾਂ ਲਾਸਟ ਐਪੀਸੋਡ ਚ ਵੀ ਗੱਲ ਕੀਤੀ ਸੀ ਕਿ ਆਪਾਂ ਨੂੰ ਫਸਟ ਟਰੂ ਸਾਇੰਟਿਸਟ ਕਹਿੰਦੇ ਆ, ਔਰ ਇਹ ਨਹੀਂ ਸੀ ਕਿ ਉਹ ਸਿਰਫ ਫਿਲੋਸਫੀ ਦੀਆਂ ਗੱਲਾਂ ਕਰਦਾ ਸੀ, ਉਹ ਲੌਜਿਕ ਦੀ ਗੱਲ ਕਰਦਾ ਸੀ, ਹਨਾ, ਹਰ ਮਤਲਬ ਫੀਲਡ ਦੀ ਗੱਲ ਕਰਦਾ ਸੀ, ਮੈਡੀਸਿਨ ਦੀ ਗੱਲ ਕਰਦਾ ਸੀ, ਮੈਥਸ ਦੀ ਗੱਲ ਕਰਦਾ ਸੀਗਾ, ਚਾਹੇ ਉਹ ਪੋਲੀਟਿਕਸ ਆ, ਫਿਲੋਸਫੀ ਤਾਂ ਚਲੋ ਹੈਗੀ ਹੈਗੀ ਆ, ਹਨਾ, ਜ਼ੂਲੋਜੀ ਆ, ਮਤਲਬ ਹਰ ਇੱਕ ਚੀਜ਼ ਦੀ ਹੀ ਉਹਨੇ ਗੱਲ ਕੀਤੀ ਆ ਕਿ, ਔਰ ਉਹਦੇ ਸ਼ਾਇਦ ਸਮਝਾਉਣ ਦਾ ਤਰੀਕਾ ਜਿੱਦਾਂ ਤੁਸੀਂ ਸਮਝਾਇਆ ਬਹੁਤ ਵਧੀਆ ਸੀਗਾ, ਹਨਾ, ਕਿ ਉਹ ਪੂਰਾ ਪੂਰਾ ਐਕਸਪਲੇਨ ਕਰਨਾ ਕਿ ਤੁਸੀਂ ਬੰਦੇ ਆ ਨਾ, ਤਾਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਨਹੀਂ ਅਸੀਂ ਨਹੀਂ ਬੰਦੇ ਹੈਗੇ, ਤੇ ਉਹਨਾਂ ਨੂੰ ਮੰਨਣੀ ਹੀ ਪੈਣੀ, ਮੰਨਣੀ ਹੀ ਪੈਣੀ ਸੀ ਕਿ ਅਸੀਂ, ਹਾਂ ਅਸੀਂ ਬੰਦੇ ਹੈਗੇ ਤੇ ਅਸੀਂ ਵੀ ਮਰਦੇ ਹੈਗੇ। ਹਾਂਜੀ
0: ਨਹੀਂ ਵਾਕਈ ਯਾਰ, ਮੋਸ਼ਨ ਦੇ ਲੋਸ ਤੋਂ ਲੈ ਕੇ ਗਣਿਤ ਦੀਆਂ ਕੈਲਕੂਲੇਸ਼ਨਸ ਤੱਕ, ਸਾਹਿਤ ਦੀਆਂ ਅਲੱਗ ਅਲੱਗ ਵਿਧਾ ਤੋਂ ਲੈ ਕੇ ਔਰ ਫਿਲੋਸਫੀ ਦੀਆਂ ਇਹ ਜਿਹੜੀਆਂ ਥਿਊਰੀਜ਼ ਨੇ ਇਹਨਾਂ ਤੱਕ, ਵੈਸੇ ਅੱਗੇ ਵੀ ਕਦੇ ਕਰਾਂਗੇ ਗੱਲ, ਹੋਰ ਵੀ ਫਿਲੋਸਫਰ ਦੀ, ਸੁਕਰਾਤ ਦੀ ਗੱਲ ਕਰਾਂਗੇ, ਅਰਿਸਟੋਟਲ ਦੀ ਅੱਜ ਹੋ ਗਈ, ਪਲੈਟੋ ਦੀ ਗੱਲ ਕਰਾਂਗੇ, ਇਹਦਾ ਜਿਹੜਾ ਗੁਰੂ ਸੀਗਾ, ਅਤੇ ਅਲੱਗ ਅਲੱਗ ਜਿਹੜਾ ਮਾਡਰਨ ਜਾਂ ਫਿਰ ਪੁਰਾਣਾ ਜਿੰਨਾ ਫਿਲੋਸਫੀਕਲ ਜਿੰਨੇ ਥਿੰਕਰਸ ਹੈਗੇ ਨੇ ਉਹਨਾਂ ਦੇ ਨਾਲ ਜੁੜੀਆਂ ਗੱਲਾਂ ਆਪਾਂ ਕਰਾਂਗੇ ਜ਼ਰੂਰ। ਪਰ ਅੱਜ ਜਦੋਂ ਐਰਿਸਟੋਟਲ ਦੀ ਗੱਲ ਕਰ ਰਹੇ ਤੇ ਮੈਂ ਚਾਹੁੰਦਾ ਸੰਦੀਪ ਜੀ, ਜੇ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਸਿੰਪਲੀਫਾਈ ਕਰਕੇ ਦੱਸਿਓ ਕਿ ਜਿਹੜੀ ਨਿਊਰੋਪਲਾਸਟੀਸਿਟੀ ਹੈ ਉਹ ਹੈ ਕੀ, ਤਾਂ ਕਿ ਉਹ ਤੋਂ ਬਾਅਦ ਫਿਰ ਅੱਗੇ ਆਪਾਂ ਇਹਦੇ ਬਾਰੇ ਸਮਝ ਸਕੀਏ, ਪੰਜਾਬੀ 'ਚ ਥੋੜ੍ਹਾ ਜਿਹਾ ਸਾਦੀ ਭਾਸ਼ਾ 'ਚ ਸਮਝਾ ਸਕੀਏ, ਅਤੇ ਨਾਲ ਹੀ ਜੇ ਉਹਦੇ ਨਾਲ ਆਪਾਂ ਪਿਛਲੀ ਵਾਰ ਜਿੱਥੇ ਛੱਡਿਆ ਸੀ ਪ੍ਰੋਗਰਾਮ ਉੱਥੋਂ ਹੀ ਥੋੜ੍ਹਾ ਜਿਹਾ ਚੱਕ ਕੇ, ਕਿ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਕਿ ਬ੍ਰੇਨ ਦੀਆਂ ਕੰਪੋਜੀਸ਼ਨਸ ਉਹ ਆਪਣੀਆਂ ਪੂਰੀਆਂ ਹੋ ਗਈਆਂ, ਕੰਪੋਜੀਸ਼ਨ ਜਿਹੜਾ ਤੁਸੀਂ ਦੱਸਿਆ ਸੀਗਾ ਕਿ ਲੈਫਟ ਰਾਈਟ ਸਾਈਡ ਤਾਂ ਹੁੰਦੀ ਉਹ ਹੈ ਬ੍ਰੇਨ ਦੀ, ਬਟ ਉਹ ਤੋਂ ਇਲਾਵਾ ਜਿਹੜੇ ਦੋ ਤਿੰਨ ਨਾਮ ਤੁਸੀਂ ਦੱਸੇ ਸੀਗੇ ਹੁਣ ਤਾਂ ਨਾਮ ਵੀ ਨਹੀਂ ਯਾਦ ਰਹੇ ਹੈਗੇ ਮੇਰੇ, ਇੱਕ ਵਾਰ ਫਿਰ ਤੋਂ ਥੋੜ੍ਹਾ ਜਿਹਾ ਰੀਕੈਪ ਕਰਕੇ ਅਤੇ ਫਿਰ ਨਿਊਰੋਪਲਾਸਟੀਸਿਟੀ ਵੱਲ ਆਈਏ ਸੰਦੀਪ ਜੀ।
1: ਹਾਂਜੀ ਹਾਂਜੀ ਭਾਜੀ, ਉਹ ਥੋੜਾ ਜਿਹਾ ਰਹਿ ਗਿਆ ਸੀ ਆਪਣਾ, ਜਿਵੇਂ ਆਪਾਂ ਸੈਰੀਬ੍ਰਮ ਸੈਰੀਬੈਲਮ ਦੀ ਗੱਲ ਕਰ ਲਈ ਸੀ ਕਿ ਜਿਹੜਾ ਫਰੰਟ ਪਾਰਟ ਹੋ ਗਿਆ ਬ੍ਰੇਨ ਦਾ ਜਾਂ ਜਿਹੜਾ ਲਿਟਲ ਬ੍ਰੇਨ ਹੋ ਗਿਆ, ਹਨਾ, ਤੇ ਉਸ ਤੋਂ ਇਲਾਵਾ ਜਿਹੜਾ ਲੈਫਟ ਰਾਈਟ ਸਾਈਡ ਦੀ ਗੱਲ ਹੋ ਗਈ, ਤੇ ਉਸ ਤੋਂ ਇਲਾਵਾ ਜਿਹੜੀਆਂ ਹੁਣ ਮੈਂ ਟਰਮਸ ਬੋਲੂੰਗੀ ਆਪਾਂ ਬਹੁਤ ਸੁਣੀਆਂ ਵੀ ਹੁੰਦੀਆਂ ਕਾਫੀ ਜਾਣਿਆਂ ਨੇ, ਜਿਵੇਂ ਜਿਹੜੀਆਂ ਡੀਪਰ ਸਟਰਕਚਰ ਜਿਹੜੀਆਂ ਸਾਡੇ ਬ੍ਰੇਨ ਚ ਹੋਰ ਕੀ ਕੀ ਹੁੰਦੀਆਂ, ਜਿਵੇਂ ਪਿਚੂਟਰੀ ਗਲੈਂਡ ਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਜਿਹੜੀ ਜਿਹਨੂੰ ਮਾਸਟਰ ਗਲੈਂਡ ਵੀ ਕਹਿੰਦੇ ਆ, ਤੇ ਇੱਕ ਮਟਰ ਦੇ ਦਾਣੇ ਜਿੰਨੀ ਬਸ ਇੱਕ ਸਟਰਕਚਰ ਹੁੰਦੀ ਆ, ਇਹ ਗਲੈਂਡ ਹੁੰਦੀ ਆ ਜਿਹੜੀ ਸਾਡੇ ਨੱਕ ਦੇ ਜਿਹੜੀ ਪਿੱਛੇ ਪ੍ਰੈਜੈਂਟ ਹੁੰਦੀ ਆ, ਤੇ ਇਹ ਸਾਡੀ ਬਾਡੀ ਦੇ ਵਿੱਚ ਜਿਹੜਾ ਹਾਰਮੋਨ ਫਲੋ ਜਿਹੜਾ ਹੋ ਗਿਆ ਮੇਜਰ, ਇਹਦਾ ਕੰਮ ਜਿਹੜਾ ਉਹਨੂੰ ਜਿਹੜਾ ਮੂਵ ਕਰਨਾ ਹੁੰਦਾ ਬਾਡੀ ਤੋਂ, ਹਨਾ, ਇੱਕ ਔਰਗਨ ਤੋਂ ਦੂਜੇ ਔਰਗਨ ਦੇ ਵਿੱਚ, ਤੇ ਇਹ ਜਿਹੜਾ ਹਾਈਪੋਥੈਲਮਸ ਇੱਕ ਅਨਦਰ ਔਰਗਨ ਹੁੰਦਾ ਆ ਜਿਹੜਾ ਇਸ ਪਿਚਿਟਰੀ ਗਲੈਂਡ ਤੋਂ ਅੱਗੇ ਉੱਪਰ ਜਿਹੜਾ ਲੱਗਿਆ ਹੁੰਦਾ, ਤੇ ਇਹ ਜਿਹੜਾ ਆ ਇਹਨੂੰ ਸਿਗਨਲ ਭੇਜਦਾ ਆ ਪਿਚੂਟਰੀ ਗਲੈਂਡ ਨੂੰ ਹਾਈਪੋਥੈਲਮਸ। ਸੋ ਜਿਹੜਾ ਹਾਰਮੋਨ ਦਾ ਸਿਗਨਲ ਜਿਹੜਾ ਆ ਉਹਨੂੰ ਕੈਮੀਕਲ ਮੈਸੇਜ ਪਿਚੂਟਰੀ ਗਲੈਂਡ ਜਿਹੜੀ ਰਿਲੀਜ਼ ਕਰਦੀ ਆ ਹਾਰਮੋਨਸ ਨੂੰ, ਪਿਚੂਟਰੀ ਗਲੈਂਡ ਮੇਨਲੀ ਉਹ ਹੁੰਦੀ ਆ, ਤੇ ਜਿਹੜਾ ਅੱਗੇ ਸੈਕਿੰਡ ਇਹ ਮੈਂ ਹਾਈਪੋਥੈਲਮਸ ਦੱਸ ਰਹੀ, ਇਸ ਹਾਈਪੋਥੈਲਮਸ ਦੀ ਵਜ੍ਹਾ ਨਾਲ ਪਿਚੂਟਰੀ ਗਲੈਂਡ ਜਿਹੜੀ ਆ ਉਹ ਹਾਰਮੋਨਸ ਨੂੰ ਰਿਲੀਜ਼ ਕਰ ਸਕਦੀ ਆ, ਤੇ ਇਹ ਸਾਰੇ ਜਿਹੜਾ ਇੱਕ ਜਿਹੜੇ ਹੋਰ ਦੋ ਪਾਰਟ ਹੈਗੇ ਆ ਜਿਹੜੇ ਰੋਲ ਪਲੇ ਕਰਦੇ ਆ, ਤੇ ਇਸ ਤੋਂ ਇਲਾਵਾ ਪਿਚੂਟਰੀ ਗਲੈਂਡ ਨੂੰ ਕੰਟਰੋਲ ਕਰਨ ਦੇ ਇਲਾਵਾ ਹਾਈਪੋਥੈਲਮਸ ਜਿਹੜਾ ਆ ਟੈਂਪਰੇਚਰ ਬਾਡੀ ਦਾ ਰੈਗੂਲੇਟ ਕਰਦਾ ਹੈ, ਜਾਂ ਸਾਡਾ ਸਲੀਪ ਪੈਟਰਨ ਵੀ ਇਹ ਵੀ ਇਹੀ ਜਿਹੜਾ ਆ ਉਹਨੂੰ ਬਣਾ ਕੇ ਰੱਖਦਾ ਹੈ, ਤੇ ਸਾਡੀ ਭੁੱਖ ਤੇ ਪਿਆਸ ਵੀ ਹਾਈਪੋਥੈਲਮਸ ਨਾਂ ਦਾ ਜਿਹੜਾ ਰੀਜਨ ਹੁੰਦਾ ਹੈ ਇਹ ਕੰਟਰੋਲ ਕਰਦਾ, ਇਨਕਲੂਡਿੰਗ ਆਰ ਮੈਮਰੀ ਤੇ ਸਾਡੇ ਇਮੋਸ਼ਨ। ਸੋ ਇਹ ਸਾਰੀ ਜਿਹੜੇ ਆ ਮੇਨ ਚੀਜ਼ ਮੈਨੂੰ ਲੱਗਦਾ ਆਪਾਂ ਡੇਲੀ ਫੀਲ ਕਰਦੇ ਆ ਜਾਂ ਹਨਾ ਜੋ ਸਾਡੀ ਐਕਟੀਵਿਟੀ ਹੁੰਦੀ ਹੈ ਹਾਈਪੋਥੈਲਮਸ ਜਿਹੜਾ ਉਹਨਾਂ ਨੂੰ ਕੰਟਰੋਲ ਕਰਦਾ। ਉਸ ਸਮਾਂ ਇਲਾਵਾ ਇੱਕ ਐਮਿਗਡਲਾ ਕਰਕੇ ਸਟਰਕਚਰ ਹੁੰਦੀ ਹੈ ਜਿਹੜੀ ਬਦਾਮ ਦੇ ਵਰਗੀ, ਇੱਕ ਬਦਾਮ ਦੇ ਦਾਣੇ ਵਰਗੀ ਸਟਰਕਚਰ ਹੁੰਦੀ ਹੈ, ਤੇ ਇਹ ਸਾਡੇ ਜਿਹੜੀ ਆ ਬ੍ਰੇਨ ਦੇ ਦੋਨੋਂ ਪਾਰਟ ਮਤਲਬ ਲੈਫਟ ਔਰ ਰਾਈਟ ਦੇ ਥੱਲੇ ਜਿਹੜੀ ਲੱਗੀ ਹੁੰਦੀ, ਮਤਲਬ ਇਹਦਾ ਕਹਿਣ ਦਾ ਮਤਲਬ ਦੋ ਪਾਰਟ ਹੋ ਗਏ ਜਿਹੜੇ ਦੋ ਸਟਰਕਚਰ ਹੋ ਗਈਆਂ ਦੋਨੋਂ ਹਿੱਸਿਆਂ ਚ ਬ੍ਰੇਨ ਦੇ, ਚਾਹੇ ਉਹ ਖੱਬਾ ਹਿੱਸਾ ਤੇ ਸੱਜਾ ਹਿੱਸਾ, ਇਹ ਵੀ ਸਾਡੀ ਮੈਮਰੀ ਤੇ ਇਮੋਸ਼ਨ ਨੂੰ ਅੱਗੇ ਜਿਹੜਾ ਰੈਗੂਲੇਟ ਕਰਦਾ ਹੈ, ਤੇ ਸਾਡਾ ਜਿਹੜਾ ਫਲਾਈਟ ਔਰ ਫਾਈਟ ਔਰ ਫਲਾਈਟ ਰਿਸਪੋਂਸ ਅਸੀਂ ਸੁਣਿਆ ਹੁੰਦਾ ਨਾ ਕਿ ਜਦੋਂ ਕੋਈ ਚੀਜ਼ ਐਕਟੀਵਿਟੀ ਸਾਡੇ ਸਾਹਮਣੇ ਕੁਛ ਹੁੰਦਾ ਸੀ ਜਾਂ ਤਾਂ ਫਾਈਟ ਕਰਦੇ ਹਾਂ ਜਾਂ ਫਿਰ ਅਸੀਂ ਭੱਜ ਜਾਂਦੇ ਹਾਂ ਉੱਥੋਂ, ਤੇ ਉਹ ਸਾਡੀ ਐਕਟੀਵਿਟੀ ਕੀ ਰਿਸਪੋਂਡ ਕਰ ਰਹੀ ਆ, ਉਹ ਵੀ ਮੇਨ ਐਮਿਗਡਲਾ ਨਾਮ ਦਾ ਜਿਹੜਾ ਰੀਜਨ ਇਹ ਇਹ ਦੱਸਣਾ ਇੱਥੇ ਇਸ ਲਈ ਇੰਪੋਰਟੈਂਟ ਹੈ ਕਿ ਜਦੋਂ ਅਸੀਂ ਰਿਸਰਚ ਅੱਗੇ ਦੀ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਕਿਹੜੇ ਹਿੱਸੇ ਨੂੰ, ਕਿਉਂਕਿ ਜਿੱਦਾਂ ਅਸੀਂ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀ ਕਿ ਬਹੁਤ ਸਾਰੇ ਕਨੈਕਸ਼ਨ ਹੈਗੇ ਆ ਬ੍ਰੇਨ ਦੇ ਵਿੱਚ, ਤਾਂ ਓਬਵੀਅਸਲੀ ਜਦੋਂ ਕੋਈ ਜਿਹੜੇ ਆ ਸਟੱਡੀ ਕਰਨ ਲੱਗਦੇ ਆ ਸਾਇੰਟਿਸਟ, ਤਾਂ ਪੂਰੇ ਬ੍ਰੇਨ ਨੂੰ ਇੱਕ ਟਾਈਮ ਦੇ ਉੱਤੇ ਸਟੱਡੀ ਨਹੀਂ ਕਰ ਸਕਦੇ, ਤਾਂ ਉੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਿ ਕਿਹੜਾ ਹਿੱਸਾ ਜਿਹੜਾ ਬ੍ਰੇਨ ਦਾ ਕਿਹੜੀ ਚੀਜ਼ ਨੂੰ ਕੰਟਰੋਲ ਕਰਦਾ, ਤਾਂ ਕਿ ਡਿਪੈਂਡਿੰਗ ਔਨ ਉਹ ਕੀ ਸਰਚ ਕਰ ਰਹੇ ਆ, ਕੀ ਰਿਸਰਚ, ਕਿਹੜੇ ਟੋਪਿਕ ਕੀ ਆ ਉਹਨਾਂ ਦੀ ਰਿਸਰਚ ਦਾ, ਉਸ ਹਿੱਸੇ ਦੇ ਉੱਤੇ ਫਿਰ ਫੋਕਸ ਕਰਦੇ ਆ, ਹਨਾ। ਫਿਰ ਇੱਕ ਹੋਰ ਖਾਸ ਹਿੱਸਾ ਸਾਡੇ ਬ੍ਰੇਨ ਦਾ ਹੁੰਦਾ ਜਿਹਨੂੰ ਅਸੀਂ ਹਿਪੋਕੈਂਪਸ ਕਹਿੰਦੇ ਆ, ਜਿਹੜਾ ਸਾਡੀ ਮੈਮਰੀ ਦੇ ਨਾਲ ਜਿਹੜਾ ਆ ਰਿਲੇਟਡ ਹੁੰਦਾ, ਜਿਹੜੀ ਸਾਡੀ ਯਾਦਦਾਸ਼ਤ ਆ, ਜੋ ਅਸੀਂ ਲਰਨ ਕਰਦੇ ਹਾਂ, ਨੈਵੀਗੇਸ਼ਨ ਕਰਦੇ ਹਾਂ। ਅੱਜ ਕੱਲ੍ਹ ਤਾਂ ਚਲੋ ਅਸੀਂ ਗੂਗਲ ਮੈਪਸ ਵਗੈਰਾ ਯੂਜ ਕਰਦੇ ਹਾਂ, ਬਟ ਜਦੋਂ ਅਸੀਂ ਅੱਜ ਦਾ ਐਪੀਸੋਡ ਕਰਾਂਗੇ ਤਾਂ ਆਈ ਥਿੰਕ ਬਹੁਤ ਜਾਣੇ ਲੱਗੂਗਾ ਕਿ ਸ਼ਾਇਦ ਆਪਾਂ ਨੂੰ ਥੋੜੇ ਗੂਗਲ ਮੈਪ ਘੱਟ ਕਰ ਦੇਣਾ ਚਾਹੀਦਾ ਯੂਜ਼, ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਜਿੰਨਾ ਅਸੀਂ ਯੂਜ਼ ਕਰਾਂਗੇ ਉਨਾ ਐਕਟਿਵ ਰਹਿੰਦਾ ਬ੍ਰੇਨ, ਹਨਾ। ਕਿ ਜਦੋਂ ਅਸੀਂ, ਔਰ ਹੁੰਦਾ ਕਿ ਜਦੋਂ ਅਸੀਂ ਪਹਿਲਾਂ ਹੁੰਦੇ, ਮਤਲਬ ਆਪਣੇ ਕੋਲ ਨਹੀਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ, ਫੋਨ ਨੰਬਰ ਏਦਾਂ ਹੀ ਯਾਦ ਰਹਿ ਜਾਂਦੇ ਹੁੰਦੇ ਸੀ, ਹਨਾ। ਮਤਲਬ ਮੈਨੂੰ ਸਾਰਿਆਂ ਦੇ ਫੋਨ ਨੰਬਰ ਯਾਦ ਹੁੰਦੇ ਸੀ, ਹੁਣ ਮੈਨੂੰ ਯਾਦ ਨਹੀਂ ਰਹਿੰਦੇ ਹੈਗੇ। ਮੈਂ ਵੀ ਮਤਲਬ ਸਾਰਿਆਂ ਦੇ ਨੰਬਰ, ਹਨਾ, ਫੋਨ 'ਚ ਹੁੰਦੇ, ਕਿਉਂਕਿ ਅਸੀਂ ਕਿਉਂ ਇੰਨਾ ਔਖੇ ਹੋਣਾ ਚਾਹਾਂਗੇ। ਅੱਗੇ ਵੀ ਸਾਨੂੰ ਗੱਲੀਆਂ
0: ਦਿਮਾਗ ਨੂੰ ਨਾ ਉਹਨਾਂ ਪਤਾ ਹੁੰਦੀ, ਕੈਲਕੂਲੇਸ਼ਨਸ ਨਹੀਂ ਕਰ ਰਹੇ ਹੈਗੇ।
1: ਹਾਂਜੀ, ਉਹ ਆਪਾਂ ਧਿਆਨ ਹੀ ਨਹੀਂ ਦਿੰਦੇ ਹੈਗੇ। ਜਦੋਂ ਮੈਂ ਛੋਟੀ ਹੁੰਦੀ ਸੀ ਅਸੀਂ ਕਿਤੇ ਜਾਂਦੇ ਹੁੰਦੇ ਸੀ, ਮੈਂ ਸਾਰੀਆਂ ਗੱਡੀਆਂ ਦੇ ਨੰਬਰ ਨੋਟ ਕਰ ਲੈਂਦੀ ਹੁੰਦੀ ਸੀ, ਵਧੀਆ ਲੱਗਦਾ ਸੀ। ਬਟ ਹੁਣ ਮੇਰੇ ਤੋਂ ਨਹੀਂ ਹੁੰਦੇ, ਯਾਦ ਹੀ ਨਹੀਂ ਰਹਿੰਦੇ, ਕਿਉਂਕਿ ਆਦਤ ਹੀ ਨਹੀਂ ਹੈਗੀ ਸਾਨੂੰ, ਹਨਾ। ਕੈਲਕੂਲੇਟਰ ਨਹੀਂ ਅਸੀਂ ਕੈਲਕੂਲੇਟਰ ਯੂਜ਼ ਕਰਦੇ ਆ ਆਪਣਾ, ਨਹੀਂ ਛੋਟੀ ਮੋਟੀ ਕੈਲਕੂਲੇਸ਼ਨ ਲਈ ਵੀ ਅਸੀਂ ਉਹ ਕਰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ, ਇਹ ਅਲੱਗ ਅਲੱਗ ਜਿਹੜੀਆਂ ਰੋਲ ਪਲੇ ਕਰਦੀਆਂ। ਸੋ ਮੈਮਰੀ ਦੇ ਲਈ ਹਿਪੋਕੈਂਪਸ ਜਿਹੜਾ ਇਹ, ਸਾਨੂੰ ਸੀ ਹਾਰਸ ਦਾ ਪਤਾ ਹੁੰਦਾ, ਇੱਕ ਐਨੀਮਲ ਹੈਗਾ ਜਿਹੜਾ ਉੱਥੇ ਮਿਲਦਾ ਸਾਨੂੰ, ਤੇ ਉਹਦੀ ਉਹਦੇ ਵਰਗੀ ਇਹਦੀ ਸਟਰਕਚਰ ਹੁੰਦੀ ਆ। ਤੇ ਇਹ ਨਾ ਸਾਰੀਆਂ ਚੀਜ਼ਾਂ ਐਲਜ਼ਾਈਮਰ ਡਿਜ਼ੀਜ਼ ਦੇ ਵਿੱਚ ਵੀ ਹੋ ਸਕਦਾ ਕਿ ਇਹ ਰੋਲ ਪਲੇ ਕਰਦਾ ਹੋਵੇ, ਕਿਉਂਕਿ ਮੈਮਰੀ ਦੇ ਵਿੱਚ ਇਹ ਰੋਲ ਪਲੇ ਕਰਦਾ, ਹਨਾ। ਫਿਰ ਇੱਕ ਹੋਰ ਪੀਨੀਅਲ ਗਲੈਂਡ ਹੁੰਦੀ ਆ, ਜਿਹੜੀ ਕਿ ਸਾਨੂੰ ਲਾਈਟ ਜਾਂ ਡਾਰਕ, ਜਿਹੜੀ ਜਦੋਂ ਹਨੇਰਾ ਹੁੰਦਾ ਜਾਂ ਲਾਈਟ ਹੁੰਦੀ ਆ, ਉਹਦੇ ਉਹਨੂੰ ਜਿਹੜੀ ਰਿਐਕਸ਼ਨ ਜਿਹੜੀ ਸਾਡੀ, ਉਹ ਪੀਨੀਅਲ ਗਲੈਂਡ ਜਿਹੜੀ ਸਾਡੀ ਦਿੰਦੀ ਆ। ਇਸੇ ਲਈ ਸਾਡਾ ਸਰਕੇਡੀਅਨ ਰਿਦਮ ਜਿਹੜਾ ਆ, ਉਹ ਵੀ ਇਹ ਗਲੈਂਡ ਹੀ ਕਰਦੀ ਆ, ਕਿਉਂਕਿ ਇਹ ਹਨੇਰੇ ਨੂੰ ਜਾਂ ਲਾਈਟ ਨੂੰ ਪਛਾਣ ਸਕਦੀ ਆ, ਤਾਂ ਸਾਨੂੰ ਓਬਵੀਅਸਲੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਆ ਜਦੋਂ ਰਾਤ ਹੁੰਦੀ ਆ, ਹਨਾ। ਤੇ ਸਾਡਾ ਜਿਹੜਾ ਇਹ ਸਾਈਕਲ ਮੇਨਟੇਨ ਕਰਕੇ ਰੱਖਦੀ ਆ। ਤੇ ਲਾਸਟ ਜਿਹੜਾ ਇੱਕ ਫਲੂਇਡ ਸਾਡੇ ਬ੍ਰੇਨ ਦੇ ਵਿੱਚ ਹੁੰਦਾ ਆ, ਉਹਨੂੰ ਵਾਟਰੀ ਫਲੂਇਡ ਅਸੀਂ ਕਹਿੰਦੇ ਆ, ਸੈਰੀਬਰੋ ਸਪਾਈਨਲ ਫਲੂਇਡ। ਸੈਰੀਬਰਲ ਮਤਲਬ ਬ੍ਰੇਨ, ਔਰ ਸਪਾਈਨਲ ਸਾਡਾ ਸਪਾਈਨਸ ਹੋ ਗਈ, ਹਨਾ। ਤੇ ਇਹਨੇ ਇਹ ਜਿਹੜਾ ਸਾਡੇ ਸਪਾਈਨਲ ਕਾਰਡ ਤੇ ਬ੍ਰੇਨ ਨੂੰ ਜਿਹੜਾ ਇੱਕ ਤਰ੍ਹਾਂ ਕੁਸ਼ਨ ਕਹਿ ਸਕਦੇ ਤੁਸੀਂ, ਪ੍ਰੋਵਾਈਡ ਕਰਦਾ, ਮਤਲਬ ਸੋਫਟਨੈਸ ਪ੍ਰੋਵਾਈਡ ਕਰਦਾ ਆ। ਸਾਰੇ ਵੇਸਟ ਸਾਡੇ ਜਿਹੜਾ ਬ੍ਰੇਨ ਦੇ ਵਿੱਚੋਂ ਬਾਹਰ ਕੱਢਦਾ ਆ, ਤੇ ਨਿਊਟ੍ਰੀਐਂਟਸ ਬ੍ਰੇਨ ਨੂੰ ਡਿਲੀਵਰ ਕਰਾਉਂਦਾ ਆ। ਸੋ ਇੱਕ ਇਹ ਬਹੁਤ ਖਾਸ ਜਿਹੜਾ ਫਲੂਇਡ ਹੈਗਾ, ਜਿਹੜਾ ਮਤਲਬ ਜਿਵੇਂ ਬਲੱਡ ਬਾਡੀ ਦੇ ਵਿੱਚ ਰੋਟੇਟ ਕਰਦਾ ਰਹਿੰਦਾ, ਉਦਾਂ ਬ੍ਰੇਨ ਦੇ ਵਿੱਚ ਇਹ ਫਲੂਇਡ ਜਿਹੜਾ ਰੋਟੇਟ ਕਰਦਾ ਰਹਿੰਦਾ, ਜਿਹੜਾ ਮੇਜਰ ਰੋਲ ਪਲੇ ਕਰਦਾ। ਫਿਰ ਜਿਹੜੀਆਂ ਅੱਗੇ ਬਲੱਡ ਸਪਲਾਈ ਲਈ ਤਾਂ ਆਰਟਰੀਜ਼ ਵਗੈਰਾ ਹੁੰਦੀਆਂ ਹੀ ਆ, ਉਹ ਆਕਸੀਜਨ ਤੇ ਬਲੱਡ ਜਿਹੜਾ ਸਪਲਾਈ ਕਰਦੀਆਂ ਬ੍ਰੇਨ ਨੂੰ। ਹਾਂਜੀ,
0: ਆਲ ਰਾਈਟ, ਠੀਕ ਹੈ। ਥੋੜ੍ਹਾ ਜਿਹਾ ਇਸ ਕਰਕੇ ਵੀ ਜ਼ਰੂਰੀ ਸੀਗਾ ਕਿ ਬ੍ਰੇਨ ਦੀ ਜਿਹੜੀ ਇੱਕ ਕਿਸਮ ਦੀ ਸਟਰਕਚਰ ਹੈਗੀ ਆ ਉਹ ਤੁਹਾਨੂੰ ਸਮਝ ਲੱਗ ਜਾਵੇ, ਤਾਂ ਕਿ ਹੁਣ ਅਗਲਾ ਜਿਹੜਾ ਜਿਹਦੇ ਉੱਤੇ ਗੱਲ ਕਰਨ ਲੱਗੇ ਹਾਂ ਸੰਦੀਪ ਜੀ, ਉਹਦੇ ਬਾਰੇ ਮੈਨੂੰ ਵੀ ਨਹੀਂ ਪਤਾ। ਪਹਿਲਾਂ ਤਾਂ ਨਿਊਰੋਪਲਾਸਟੀਸਿਟੀ ਆਪਾਂ ਉਹਦੇ ਬਾਰੇ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਇਹ ਡਿਸਕਵਰ ਹੋਈ ਸੀ, ਕਿਹੜੇ ਫੈਕਟਰ ਹੈਗੇ ਨੇ ਜਿਹੜੇ ਇਹਨੂੰ ਇਨਫਲੂਐਂਸ ਕਰਦੇ ਨੇ, ਕਿਵੇਂ ਕੰਮ ਕਰਦੀ ਹੈ। ਪਰ ਬੇਸਿਕ ਕੁਐਸਚਨ, ਵਟ ਇਜ਼ ਨਿਊਰੋਪਲਾਸਟੀਸਿਟੀ ਸਾਦੀ ਭਾਸ਼ਾ 'ਚ?
1: ਹਾਂਜੀ, ਨਿਊਰੋਪਲਾਸਟੀਸਿਟੀ ਦਾ ਮਤਲਬ ਜਿਵੇਂ ਅਰਿਸਟੋਟਲ ਨੇ ਕਿਹਾ ਸੀ ਕਿ ਕਰੈਕਟਰ ਇਜ ਸ਼ੇਪ ਥਰੂ ਯੋਰ ਐਕਸ਼ਨਸ, ਮਤਲਬ ਤੁਸੀਂ ਕੀ ਆ ਉਹ ਤੁਹਾਡੇ ਐਕਸ਼ਨਸ ਤੇ ਡਿਪੈਂਡ ਕਰਦਾ। ਇਹ ਸ਼ਾਇਦ ਜਦੋਂ ਅਸੀਂ ਮੈਮਰੀ ਵਾਲਾ ਐਪੀਸੋਡ ਕਰਾਂਗੇ ਉਦੋਂ ਥੋੜਾ ਹੋਰ ਕਲੀਅਰ ਹੋਊਗਾ ਸਾਨੂੰ ਕਿ ਕਿਵੇਂ ਸਾਡਾ ਕਰੈਕਟਰ ਡਿਪੈਂਡ ਕਰਦਾ ਸਾਡੇ ਐਕਸ਼ਨਸ ਤੇ, ਨਾ ਕਿ ਸਾਡੀ ਮੈਮਰੀ ਤੇ ਜਾਂ ਐਜ਼ ਐਨ ਇੰਡੀਵਿਜੁਅਲ ਤੇ, ਹਨਾ। ਸੋ ਨਿਊਰੋਪਲਾਸਟੀਸਿਟੀ ਦਾ ਹੁਣ, ਕਿਉਂਕਿ ਇੱਥੇ ਪਲਾਸਟਿਕ ਵਰਡ ਆ, ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕੁਛ ਪਲਾਸਟਿਕ ਨਾਲ ਰਿਲੇਟਡ ਹੈਗਾ। ਜਿਵੇਂ ਪਲਾਸਟੀਸਿਟੀ ਦਾ ਮਤਲਬ ਕਿ ਬਹੁਤ ਈਜ਼ੀਲੀ, ਮਤਲਬ ਈਜ਼ੀਲੀ ਤਾਂ ਨਹੀਂ, ਮਤਲਬ ਕਿ ਮੋਲਡ ਕਰ ਸਕਦਾ, ਤੁਸੀਂ ਇਹ ਕਹਿ ਸਕਦੇ ਕਿ ਆਪਣੇ ਆਪ ਨੂੰ, ਹਨਾ। ਇਹ ਬ੍ਰੇਨ ਦੀ ਐਬਿਲਿਟੀ ਆ ਚੇਂਜ ਕਰਨ ਦੀ ਔਰ ਅਡੈਪਟ ਕਰਨ ਦੀ, ਕਿਉਂਕਿ ਬ੍ਰੇਨ ਦੀ ਆ, ਤਾਂ ਅਸੀਂ ਨਿਊਰੋਨ ਜਿਹੜਾ ਵਰਡ ਯੂਜ਼ ਕਰਦੇ, ਇਸ ਲਈ ਅਸੀਂ ਨਿਊਰੋਪਲਾਸਟੀਸਿਟੀ ਕਹਿ ਦਿੰਦੇ ਹਾਂ। ਜਿਵੇਂ ਅਸੀਂ ਪਹਿਲਾਂ ਟੀਵੀ ਸੀਰੀਅਲਸ 'ਚ ਬਹੁਤ ਹੁੰਦਾ ਸੀ ਪਲਾਸਟਿਕ ਸਰਜਰੀ ਵਗੈਰਾ ਹੁੰਦੀ ਸੀ, ਨਾ। ਹੁਣ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਉਹ ਮੂੰਹ ਤੇ ਪਲਾਸਟਿਕ ਲਾ ਦਿੰਦੇ ਸੀ, ਉਹ ਆਲਟਰ ਕਰ ਦਿੰਦੇ ਸੀ ਸਟਰਕਚਰ, ਹਨਾ, ਜਾਂ ਕੋਈ ਡਿਫੈਕਟਿਵ ਆਰਗਨ ਹੈਗਾ, ਮਤਲਬ ਫੇਸ ਦਾ ਕੋਈ ਸਟਰਕਚਰ ਹੈਗੀ ਉਹਨੂੰ। ਸੋ ਏਦਾਂ ਹੀ ਸਿਮੀਲਰ ਬ੍ਰੇਨ ਦੀ ਜਿਹੜੀ ਆਪਣੇ ਆਪ ਨੂੰ ਚੇਂਜ ਕਰਨ ਦੀ ਐਬਿਲਿਟੀ ਹੈਗੀ, ਉਹਨੂੰ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ, ਕਿ ਕਿੰਨੀ ਛੇਤੀ ਉਹ ਕਿੰਨੀਆਂ ਚੀਜ਼ਾਂ ਨੂੰ ਜਿਹੜੀਆਂ ਅਡੈਪਟ ਕਰਦਾ, ਉਹ ਚਾਹੇ ਐਕਸਪੀਰੀਅੰਸ ਦੀ ਵਜ੍ਹਾ ਨਾਲ ਹੋ ਸਕਦਾ, ਹਨਾ, ਕਿ ਤੁਹਾਨੂੰ ਕੀ ਐਕਸਪੀਰੀਅੰਸ ਹੋ ਗਿਆ ਜਾਂ ਤੁਸੀਂ ਕੀ ਓਬਜ਼ਰਵ ਕਰ ਲਿਆ ਜਾਂ ਤੁਹਾਡੇ ਪਾਸਟ ਦੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਕੀ ਜਿਹੜੇ ਆ ਕੋਈ ਮੇਜਰ ਚੇਂਜਸ ਹੋਏ ਆ ਜਾਂ ਫਿਰ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੇ ਕੀ ਮਤਲਬ ਆਪਸ ਜਿਹੜੇ ਤੁਹਾਡੇ ਰਿਲੇਸ਼ਨਸ ਕੀ ਆ ਸੋਸਾਇਟੀ ਦੇ ਨਾਲ, ਕਿਉਂਕਿ ਅਰਿਸਟੋਟਲ ਨੇ ਇਹ ਵੀ ਕਿਹਾ ਸੀ ਕਿ ਜਿਹੜਾ ਹਿਊਮਨ ਇੱਕ ਪੋਲੀਟੀਕਲ ਐਨੀਮਲ ਹੈਗਾ, ਉਹਦਾ ਮਤਲਬ ਸੀ ਕਿ ਉਹ ਪੋਲੀਟਿਕਸ ਦੀ ਗੱਲ ਨਹੀਂ ਕਰ ਰਿਹਾ ਸੀ, ਉਹ ਸੋਸ਼ਲ ਕਨੈਕਸ਼ਨ ਦੀ ਗੱਲ ਕਰ ਰਿਹਾ ਸੀ ਕਿ ਅਸੀਂ ਬਹੁਤ ਜਲਦੀ ਸੋਸ਼ਲ ਕਨੈਕਸ਼ਨ ਜਿਹੜੇ ਬਣਾ ਲੈਂਦੇ ਹਾਂ, ਹਨਾ, ਇਹੀ ਹਿਊਮਨ ਦੀ ਖਾਸੀਅਤ ਹੈਗੀ ਆ। ਸੋ ਇਹ ਸਾਰੀ ਜਿਹੜੀ ਬ੍ਰੇਨ ਦੀ ਇੱਕ ਅਬਿਲਿਟੀ ਹੈ ਇਹਨੂੰ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ ਹਾਂ। ਇਹਦਾ ਮਤਲਬ ਹੈਗਾ ਕਿ ਬ੍ਰੇਨ ਆਪਣੇ ਆਪ ਨੂੰ ਰੀਸ਼ੇਪ ਕਰ ਲੈਂਦਾ ਜਾਂ ਰੀਓਰਗਨਾਈਜ਼ ਕਰ ਲੈਂਦਾ। ਉਹ ਰੀਸ਼ੇਪ ਦਾ ਮਤਲਬ ਵੀ ਇਹ ਨਹੀਂ ਹੈਗਾ ਕਿ ਸਾਡੇ ਬ੍ਰੇਨ ਜਿਹੜਾ ਆ ਉਹ ਜਿਹੜੀ ਬ੍ਰੇਨ ਦੀ ਸਟਰਕਚਰ ਖੋਪੜੀ ਵਰਗੀ ਹੈਗੀ ਆ ਉਹ ਚੇਂਜ ਹੋ ਜਾਂਦੀ ਹੈ। ਇਹਦਾ ਮਤਲਬ ਹੈਗਾ ਕਿ ਨਿਊਰੋਨਸ ਜਿਹੜੇ ਆ ਉਹਨਾਂ ਦੀ ਸਟਰਕਚਰ ਜਾਂ ਉਹਨਾਂ ਦੇ ਕਨੈਕਸ਼ਨ, ਕਿਉਂਕਿ ਇੱਕ ਨਿਊਰੋਨ ਮੈਂ ਪਹਿਲਾਂ ਦੱਸਿਆ ਸੀ ਕਿ ਬਹੁਤ ਸਾਰੇ ਸਨ ਉਹਦੇ ਵਿੱਚ ਗੈਪ ਹੁੰਦੇ ਆ ਹਨਾ, ਜਿਹੜੇ ਇੱਕ ਨਿਊਰੋਨ ਨੂੰ ਦੂਜੇ ਨਿਊਰੋਨ ਨਾਲ ਕਨੈਕਟ ਕਰਦੇ ਆ, ਤੇ ਇੱਕ ਨਿਊਰੋਨ ਅੱਗੇ ਹਜ਼ਾਰਾਂ ਹੋਰ ਨਿਊਰੋਨਸ ਦੇ ਨਾਲ ਜੁੜਿਆ ਹੁੰਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਕਨੈਕਸ਼ਨ ਕਹਿ ਦਿੰਦੇ ਹਾਂ ਜਦੋਂ ਅਸੀਂ ਸਾਇੰਟਿਫਿਕ ਟਰਮ ਚ ਗੱਲ ਕਰਦੇ ਹਾਂ। ਸੋ ਇਹ ਜਿਹੜੇ ਆ ਨਿਊਰੋਪਲਾਸਟੀਸਿਟੀ ਨਵੇਂ ਨਿਊਰਲ ਕਨੈਕਸ਼ਨ ਬਣਾਉਣ ਦੇ ਵਿੱਚ ਹੈਲਪ ਕਰਦੀ ਆ, ਜਿਵੇਂ ਜਿਹੜੇ ਨਿਊਰੋਨਸ ਨਵੇਂ ਬਣਦੇ ਰਹਿੰਦੇ ਆ, ਉਹ ਇੱਕ ਨਿਊਰੋਨ ਦਾ ਦੂਜੇ ਨਿਊਰੋਨ ਨਾਲ ਕਨੈਕਸ਼ਨ ਟੁੱਟ ਜਾਂਦਾ ਪਰ ਕਿਸੇ ਤੀਜੇ ਨਿਊਰੋਨ ਨਾਲ ਕਨੈਕਸ਼ਨ ਬਣ ਜਾਂਦਾ, ਹਨਾ, ਜਾਂ ਫਿਰ ਜਿਹੜੇ ਐਗਜ਼ਿਸਟਿੰਗ ਨਿਊਰੋਨ ਸੀ ਜਿਹੜੇ ਆਲਮੋਸਟ ਹੁਣ ਮਤਲਬ ਜਾਂ ਤਾਂ ਡੈਡ ਹੋ ਗਿਆ ਨਿਊਰੋਨਸ ਜਾਂ ਫਿਰ ਉਹ ਕੰਮ ਨਹੀਂ ਕਰ ਰਹੇ ਹੈਗੇ, ਹਨਾ, ਉਹਨਾਂ ਨੂੰ ਇਹ ਬਾਹਰ ਕੱਢਦਾ ਜਦੋਂ ਬ੍ਰੇਨ ਆਪਣੇ ਮਤਲਬ ਉਹਨੂੰ ਖਤਮ ਕਰ ਦਿੰਦਾ ਜਾਂ ਫਿਰ ਨਵੇਂ ਨਿਊਰੋਨਸ ਜਿਵੇਂ ਜਨਰੇਟ ਕਰਦਾ ਹੈ। ਜਿਹੜੇ ਮੈਂ ਆਪਾਂ ਗੱਲ ਕੀਤੀ ਹੈ ਕਿ ਨਿਊਰੋਨ ਬਣਦੇ ਰਹਿੰਦੇ ਆ, ਬਟ ਹਾਲਾਂਕਿ ਪਹਿਲਾਂ ਹੀ ਮੰਨਦੇ ਸੀ ਕਿ ਸਿਰਫ ਬੱਚਿਆਂ 'ਚ ਹੀ ਹੁੰਦੇ ਆ, ਬਟ ਹੁਣ ਸਟੱਡੀਜ਼ ਹੁੰਦੀਆਂ, ਹੁਣ ਸਾਨੂੰ ਪਤਾ ਲੱਗਦਾ ਕਿ ਨਹੀਂ ਪੂਰੀ ਉਮਰ ਜਿਹੜੀ ਆ ਅਡਲਟਹੁੱਡ ਦੇ ਵਿੱਚ ਵੀ ਸਾਡੀ ਬੋਡੀ ਜਿਹੜੀ ਆ ਇਹ ਨਹੀਂ ਹੈ ਕਿ ਅਸੀਂ ਬਚਪਨ 'ਚ ਕੋਈ ਚੀਜ਼ ਸਿੱਖਾਂਗੇ ਤਾਂ ਉਹੀ ਸਾਨੂੰ ਜਿਹੜੀ ਆ ਆਊਗੀ, ਅਗਰ ਅਸੀਂ ਮਤਲਬ ਸਿਆਣੇ ਹੋ ਕੇ ਵੀ ਅਸੀਂ ਕੁਛ ਨਵਾਂ ਸਿੱਖ ਸਕਦੇ ਹਾਂ ਤਾਂ ਉਹਦੇ 'ਚ ਅਸੀਂ ਮਤਲਬ ਮੁਹਾਰਤ ਹਾਸਲ ਕਰ ਸਕਦੇ ਹਾਂ ਨਾ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ, ਔਰ ਇਹ ਸਿਰਫ ਇਹ ਲਰਨਿੰਗ ਦੇ ਵਿੱਚ ਹੈਲਪ ਨਹੀਂ ਕਰਦਾ, ਅਗਰ ਇੰਜਰੀ ਹੁੰਦੀ ਆ ਕੋਈ ਬ੍ਰੇਨ ਨੂੰ, ਜਿੱਦਾਂ ਲਾਸਟ ਐਪੀਸੋਡ 'ਚ ਮੈਂ ਗੱਲ ਕੀਤੀ ਸੀ ਕਿ ਕਈ ਵਾਰ ਇੱਕ ਹਿੱਸਾ ਦੂਜੇ ਹਿੱਸੇ ਦਾ ਕੰਮ ਕਰਨ ਲੱਗ ਜਾਂਦਾ ਬ੍ਰੇਨ ਦਾ, ਹਨਾ, ਤਾਂ ਇੰਜਰੀ ਤੋਂ ਵੀ ਤੁਹਾਨੂੰ ਜਿਹੜੀ ਆ ਉਹ ਤੋਂ ਤੁਸੀਂ ਕਿੱਦਾਂ ਬਚਣਾ ਹੈ, ਕਿਉਂਕਿ ਬਹੁਤ ਸਾਰੇ ਲੋਕ ਆਪਾਂ ਦੇਖਦੇ ਹਾਂ ਕਿ ਕਿਸੇ ਨੂੰ ਕੋਈ ਐਕਸੀਡੈਂਟ ਹੋਣ ਤੋਂ ਬਾਅਦ

0: ਰੇਡੀਓ ਹਾਂਜੀ 1674 ਐਮ ਤੇ ਪ੍ਰੋਗਰਾਮ ਡੀਪ ਟਾਕ ਸ਼ੋ ਲੈ ਕੇ ਹੋਏ ਹਾਂ ਜੀ ਹਾਜ਼ਰ। ਔਰ ਗੱਲ ਅੱਜ ਦੇ ਦਿਨ ਨਿਊਰੋ ਪਲਾਸਟੀਸਿਟੀ ਦੀ ਚੱਲ ਰਹੀ ਹੈਗੀ ਹੈ। ਪਲਾਸਟੀਸਿਟੀ ਜਾਂ ਇਲਾਸਟੀਸਿਟੀ, ਯਾਨੀ ਕਿ ਪਲਾਸਟੀਸਿਟੀ ਜਾਂ ਇਲਾਸਟੀਸਿਟੀ ਇੱਕੋ ਚੀਜ਼ਾਂ ਨਹੀਂ ਹੁੰਦੀਆਂ, ਦੋ ਅੱਡ ਅੱਡ ਚੀਜ਼ਾਂ ਹੁੰਦੀਆਂ ਨੇ। ਜਿੱਦਾਂ ਮੇਰਾ ਦਿਮਾਗ ਅਤੇ ਡਾਕਟਰ ਸੰਦੀਪ ਕੌਰ ਹੋਰਾਂ ਦਾ ਦਿਮਾਗ ਫਰਕ ਹੈਗਾ। ਸੰਦੀਪ ਜੀ ਵੈਲਕਮ, ਕੀ ਹਾਲ ਚਾਲ ਨੇ ਜੀ?
1: ਮੈਂ ਠੀਕ ਹਾਂ ਬਾਜੀ, ਤੁਸੀਂ ਦੱਸੋ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਜਿਹੜਾ ਇਲਾਸਟੀਸਿਟੀ ਦੀ ਗੱਲ ਮੈਂ ਕਰ ਰਿਹਾ ਸੀਗਾ ਕਿ ਜਿੱਦਾਂ ਦਿਮਾਗ, ਜਿੱਦਾਂ ਆਪਾਂ ਜਿੰਨਾ ਸਟ੍ਰੈਚ ਕਰੀਏ, ਜਿੰਨਾ ਖਿੱਚੀਏ, ਉਨਾ ਵਰਤਿਆ ਜਾਂਦਾ, ਉਨਾ ਕੰਮ ਕਰਦਾ ਹੈਗਾ। ਇੱਕ ਚੀਜ਼ ਮੈਨੂੰ ਦੱਸਿਓ, ਆ ਠੀਕ ਹੈ, ਤੁਹਾਡੀਆਂ ਗੱਲਾਂ ਸਾਰੀਆਂ ਮੈਂ ਸਮਝ ਆ ਰਹੀਆਂ ਹੈਗੀਆਂ ਨੇ ਔਰ ਸਰੋਤਿਆਂ ਨੂੰ ਵੀ ਸਮਝ ਆ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਫੰਕਸ਼ਨਲ ਅਤੇ ਸਟਰਕਚਰ ਪਲਾਸਟੀਸਿਟੀ ਕੰਮ ਕਰਦੀ ਹੈ। ਹਿੰਦੀ ਫਿਲਮਾਂ ਦੇ ਵਿੱਚ ਜਾਂ ਇੰਗਲਿਸ਼ ਫਿਲਮਾਂ ਦੇ ਵਿੱਚ ਇੱਕ ਚੀਜ਼ ਬੜੀ ਆਉਂਦੀ ਹੈਗੀ ਹੈ ਕਿ ਉਹ ਫਲਾਣੇ ਬੰਦੇ ਦਾ ਐਕਸੀਡੈਂਟ ਹੋਇਆ ਅਤੇ ਐਕਸੀਡੈਂਟ ਤੋਂ ਬਾਅਦ ਉਹਦੀ ਯਾਦਦਾਸ਼ਤ ਚਲੀ ਗਈ, ਫਿਰ ਉਹਦੀ ਯਾਦਦਾਸ਼ਤ ਚਲੀ ਗਈ, ਉਹਨੂੰ ਬੰਦੇ ਸਾਰੇ ਭੁੱਲ ਜਾਂਦੇ ਨੇ ਪਰ ਉਹਨੂੰ ਸ਼ਬਦ ਜ਼ਰੂਰ ਯਾਦ ਰਹਿੰਦੇ ਨੇ, ਉਹਨੂੰ ਗੱਲ ਕਰਨੀ ਜ਼ਰੂਰ ਯਾਦ ਰਹਿੰਦੀ ਹੈ। ਇੱਦਾਂ ਨਹੀਂ ਕਿ ਬੰਦੇ ਦੀ ਯਾਦਦਾਸ਼ਤ ਗਈ ਅਤੇ ਉਹ ਕੰਪਲੀਟਲੀ ਵਾਈਪ ਆਊਟ ਹੋ ਗਿਆ ਕਿ ਉਹਨੂੰ ਬੋਲਣਾ ਤੱਕ ਨਹੀਂ ਆ ਰਿਹਾ, ਉਹ ਮਤਲਬ

0: ਜ਼ੀਰੋ ਕੰਡੀਸ਼ਨ ਦੇ ਵਿੱਚ ਚਲਾ ਗਿਆ ਐਦਾਂ ਨਹੀਂ ਹੈ ਸਰਟਨ ਚੀਜ਼ਾਂ ਭੁੱਲ ਜਾਂਦਾ ਹੈਗਾ ਇਹ ਜਿਹੜੀ ਹੈਗੀ ਔਰ ਫਿਰ ਉਸ ਤੋਂ ਬਾਅਦ ਚਲੋ ਖੈਰ ਹਿੰਦੀ ਫਿਲਮਾਂ 'ਚ ਤਾਂ ਥੋੜ੍ਹਾ ਜਿਹਾ ਓਵਰ ਦੀ ਟੋਪ ਹੋ ਜਾਂਦਾ ਕਿ ਫਿਰ ਉਹਨੂੰ ਕੁਛ ਇਹੋ ਜਿਹਾ ਯਾਦ ਆਉਂਦਾ ਸੀਨ ਅਤੇ ਉਹਨੂੰ ਫਿਰ ਸਾਰੀ ਮੈਮਰੀ ਬੈਕ ਹੋ ਜਾਂਦੀ ਹੈਗੀ ਹੈ ਫਲੈਸ਼ਿਜ਼ ਕਹਿ ਲੈਂਦੇ ਹੁੰਦੇ ਬਹੁਤ ਸਾਰੇ ਲੋਕਾਂ ਨੂੰ ਫਲੈਸ਼ਿਜ਼ ਰਹਿ ਜਾਂਦੇ ਹੁੰਦੇ ਨੇ ਯਾਦ ਜਦੋਂ ਮੈਮਰੀ ਜਾਣ ਲੱਗਦੀ ਹੈਗੀ ਹੈ ਜਾਂ ਜਦੋਂ ਇਸ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਹੈਗੀਆਂ ਨੇ ਬਟ ਫਿਰ ਵੀ ਜਿਵੇਂ ਇਹ ਇਫ ਇਟ ਮੇਕ ਸੈਂਸ ਅਤੇ ਸੰਦੀਪ ਜੀ ਇਹਨੂੰ ਥੋੜ੍ਹਾ ਜਿਹਾ ਹੋਰ ਸਿੰਪਲ ਸਿੰਪਲੀਫਾਈ ਕਰਕੇ ਦੱਸੋਗੇ ਕਿ ਕਿਹੜੇ ਕਿਹੜੇ ਐਸੇ ਫੈਕਟਰਸ ਹੈਗੇ ਨੇ ਜਿਹੜੇ ਇਨਫਲੂਐਂਸ ਕਰਦੇ ਹੈਗੇ ਨੇ ਦਿਮਾਗ ਨੂੰ ਦਿਮਾਗ ਦੇ ਨਾਲ ਜੁੜੀਆਂ ਹੋਈਆਂ ਐਕਟੀਵਿਟੀਜ਼ ਨੂੰ
1: ਹਾਂਜੀ ਮਤਲਬ ਜਿਹੜੇ ਫੈਕਟਰਸ ਦੀ ਜਦੋਂ ਅਸੀਂ ਗੱਲ ਕੀਤੀ ਆਪਾਂ ਵੈਸੇ ਸੁਣਦੇ ਹਾਂ ਅੱਜ ਕੱਲ੍ਹ ਆਪਾਂ ਵੀਡੀਓਜ਼ 'ਚ ਬਹੁਤ ਸੁਣਦੇ ਹਾਂ ਕਿ ਹੈਲਦੀ ਖਾਣਾ ਖਾਓ ਸੌਵੋ ਟਾਈਮ 'ਤੇ ਉਹ ਸਾਰਾ ਕੁਛ ਹੈ ਨਾ ਪੋਜ਼ੀਟਿਵ ਚੇਂਜਸ ਮੋਟੀਵੇਸ਼ਨਲ ਸਪੀਕਰ ਜਿਹੜੇ ਹੈ ਬਹੁਤ ਬੋਲਦੇ ਇੱਦਾਂ ਦੀ ਚੀਜ਼ਾਂ ਹੈ ਨਾ ਔਰ ਕਿਸੇ ਹੱਦ ਤੱਕ ਸਹੀ ਵੀ ਹੈਗੀਆਂ ਕਿਉਂਕਿ ਜਿਹੜੀ ਹੈ ਸਾਡਾ ਐਕਸਪੀਰੀਅੰਸ ਹੈਗਾ ਜੋ ਸਾਡਾ ਸਲੀਪ ਪੈਟਰਨ ਆ ਜਾਂ ਅਸੀਂ ਕਿੰਨੇ ਐਕਟਿਵ ਆ ਆਪਣੇ ਲਾਈਫ ਸਟਾਈਲ ਦੇ ਵਿੱਚ ਉਹ ਇਫੈਕਟ ਕਰਦਾ ਸਾਡੀ ਬ੍ਰੇਨ ਦੀ ਐਕਟੀਵਿਟੀ ਨੂੰ ਔਰ ਸਾਡੀ ਅੱਗੇ ਬੋਡੀ ਦੀ ਐਕਟੀਵਿਟੀ ਨੂੰ ਕਿ ਜਿੰਨਾ ਜ਼ਿਆਦਾ ਅਸੀਂ ਮਤਲਬ ਐਕਟਿਵ ਰਹਾਂਗੇ ਉਨੇ ਹੀ ਅਸੀਂ ਜਿਹੜੇ ਸਟਰੋਂਗ ਮਤਲਬ ਸਟਰੋਂਗ ਰਹੋਗੇ ਔਰ ਬ੍ਰੇਨ ਵੀ ਸਾਡਾ ਮਤਲਬ ਹੈਲਦੀ ਰਹੇਗਾ ਨਾ ਕਿਉਂਕਿ ਜਦੋਂ ਤੁਸੀਂ ਮੈਮਰੀ ਦੀ ਗੱਲ ਕਰਦੇ ਤਾਂ ਅਗਰ ਕਿਉਂਕਿ ਵਰਲਡ 'ਚ ਬਹੁਤ ਜ਼ਿਆਦਾ ਕੰਪੀਟੀਸ਼ਨ ਵੀ ਹੁੰਦੇ ਆ ਲੋਕਾਂ ਦੇ ਜਿਹੜੇ ਬਹੁਤ ਚੀਜ਼ਾਂ ਸਟੋਰ ਮੈਮਰੀਜ਼ ਹੈ ਨਾ ਸਟੋਰ ਕਰਕੇ ਰੱਖ ਸਕਦੇ ਆ ਸੋ ਉਹ ਲੋਕਾਂ ਨੇ ਕਈ ਵਾਰ ਮੈਂ ਇੰਟਰਵਿਊ ਦੇਖਿਆ ਕਿ ਉਹ ਕਹਿੰਦੇ ਆ ਕਿ ਅਸੀਂ ਮਤਲਬ ਪ੍ਰੋਪਰ ਖਾਣਾ ਖਾਂਦੇ ਹਾਂ ਹੈਲਦੀ ਡਾਇਟ ਖਾਂਦੇ ਹਾਂ ਮਤਲਬ ਕਿਉਂਕਿ ਸਾਡੇ ਇੰਡੀਅਨਸ ਦੀ ਅਗਰ ਅਸੀਂ ਡਾਇਟ ਦੀ ਸਾਡੀ ਡਾਇਟ 'ਚ ਕਾਰਬਸ ਜ਼ਿਆਦਾ ਹੁੰਦੇ ਆ ਪ੍ਰੋਟੀਨ ਘੱਟ ਹੁੰਦੇ ਆ ਹੈ ਨਾ ਅਤੇ ਉਹ ਚੀਜ਼ਾਂ ਹੁੰਦੀਆਂ ਤਾਂ ਉਹ ਕਹਿੰਦੇ ਕਿ ਅਸੀਂ ਬੈਲੈਂਸ ਡਾਇਟ ਖਾਂਦੇ ਹਾਂ ਅਸੀਂ ਸੌਂਦੇ ਟਾਈਮ ਤੇ ਹੈਗੇ ਆ ਹਨਾ ਔਰ ਇੱਕ ਹਰ ਬੰਦੇ ਦਾ ਇੱਕ ਪਰਸਨਲ ਮਤਲਬ ਪਰਸੀਵ ਕਰਨ ਦਾ ਚੀਜ਼ਾਂ ਨੂੰ ਆਈਡੀਆ ਹੁੰਦਾ ਕਈ ਵਾਰ ਤੁਸੀਂ ਆਪਾਂ ਕਈ ਵਾਰ ਪੋਡਕਾਸਟ ਅੱਗੇ ਤੁਸੀਂ ਗੱਲ ਕੀਤੀ ਆ ਤੁਸੀਂ ਕਈ ਵਾਰ ਛੋਟੀ ਫਾਰਮਸ 'ਚ ਉਹਨੂੰ ਕਰ ਦਿੰਦੇ ਆਪਣੇ ਟੀਚਰ ਸਾਨੂੰ ਸਿਖਾਉਂਦੇ ਹੁੰਦੇ ਸੀ ਨਾ ਕੋਈ ਵਰਡ ਬਣਾ ਕੋਈ ਵੱਡੀ ਚੀਜ਼ ਆ ਮੰਨ ਲਓ ਪਲੈਨਟਸ ਦੇ ਨਾਮ ਸਾਨੂੰ ਯਾਦ ਨਹੀਂ ਰਹਿ ਰਹੇ ਉਹ ਛੋਟੀ ਉਹਨੂੰ ਛੋਟੇ ਛੋਟੇ ਵਰਡਸ ਕਹਿੰਦੇ ਹੁੰਦੇ ਸੀ ਕਿ ਇਹ ਵਾਲਾ ਵਰਡ ਯਾਦ ਕਰ ਲਓ ਤੁਹਾਨੂੰ ਯਾਦ ਰਹਿ ਜਾਣਗੇ ਹੈ ਨਾ ਤੋ ਹਰ ਬੰਦਾ ਆਪਣੇ ਹਿਸਾਬ ਨਾਲ ਆਪਾਂ ਕਿਸੇ ਤਰ੍ਹਾਂ ਜਿਹੜਾ ਮੋਡੀਫਾਈ ਕਰ ਲੈਂਦੇ ਹਾਂ ਕਿਉਂਕਿ ਆਪਾਂ ਜ਼ਿਆਦਾ ਇੱਕ ਸਾਡੇ ਬ੍ਰੇਨ ਦਾ ਇਹ ਵੀ ਹੈ ਕਿ ਸਟੋਰੀਜ਼ ਨੂੰ ਅਸੀਂ ਜ਼ਿਆਦਾ ਪਰਸੀਵ ਕਰਦੇ ਹਾਂ ਰਾਦਰ ਦੈਨ ਕਿ ਇਸੇ ਲਈ ਅਸੀਂ ਬੁੱਕਸ ਪੜ੍ਹਦੇ ਬੋਰ ਹੋ ਜਾਂਦੇ ਹਾਂ ਪਰ ਅਸੀਂ ਮੂਵੀਜ਼ ਦੇਖ ਅਗਰ ਮੂਵੀਜ਼ ਦੇਖਦੇ ਹਾਂ ਮੂਵੀਜ਼ 'ਚ ਕੋਈ ਚੀਜ਼ ਦੇਖਦੇ ਹਾਂ ਸਾਨੂੰ ਯਾਦ ਰਹਿ ਜਾਂਦੀ ਆ ਪਰ ਅਸੀਂ ਜਦੋਂ ਬੁੱਕਸ 'ਚ ਪੜ੍ਹਦੇ ਹਾਂ ਜਾਂ ਆਪਣੇ ਸਕੂਲ ਦੀਆਂ ਬੁੱਕਸ 'ਚ ਪੜ੍ਹਦੇ ਹਾਂ ਉਹਦੇ 'ਚ ਸਾਨੂੰ ਥੋੜ੍ਹੀ ਘੱਟ ਯਾਦ ਰਹਿੰਦੀ ਆ ਸੋ ਇਹ ਸਾਰੇ ਫੈਕਟਰ ਜਿਹੜੇ ਹੈਗੇ ਇਨਫਲੂਐਂਸ ਕਰਦੇ ਜਿਵੇਂ ਐਕਸਪੀਰੀਅੰਸ ਦੀ ਮੈਂ ਗੱਲ ਕੀਤੀ ਆ ਸੋ ਇਹਦੇ ਜਿੱਦਾਂ ਨਿਊਰੋਪਲਾਸਟੀਸਿਟੀ ਦੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਸਿਰਫ ਪੋਜ਼ਿਟਿਵ ਇਫੈਕਟਸ ਨਹੀਂ ਹੈਗੇ ਨੈਗੇਟਿਵ ਇਫੈਕਟਸ ਵੀ ਹੈਗੇ ਆ ਜਿਵੇਂ ਲਾਸਟ ਐਪੀਸੋਡ 'ਚ ਮੈਂ ਸਕਰੀਨ ਟਾਈਮ ਦੀ ਗੱਲ ਕੀਤੀ ਸੀ ਔਰ ਇਹ ਸਿਰਫ ਅਡਲਟਸ ਸਿਰਫ ਬੱਚਿਆਂ ਦੇ ਲਈ ਨਹੀਂ ਅਡਲਟਸ ਦੇ ਲਈ ਵੀ ਹੈ ਹਨਾ ਕਿਉਂਕਿ ਸਾਨੂੰ ਪਤਾ ਕਿ ਹੁਣ ਅਸੀਂ ਰੀਲਸ ਜਾਂ ਸ਼ਾਰਟਸ ਇੰਨੇ ਦੇਖਦੇ ਹਾਂ ਕਿ ਸਾਡਾ ਅਟੈਂਸ਼ਨ ਟਾਈਮ ਜਿਹੜਾ ਸਪੈਨ ਜਿਹੜਾ ਘੱਟ ਰਿਹਾ ਹਨਾ ਰਿਸਰਚ ਹੋ ਰਹੀ ਹੈ ਕਿ ਹਾਂ ਔਨ ਐਵਰੇਜ ਸਾਡਾ ਅਟੈਂਸ਼ਨ ਸਪੈਨ ਘੱਟ ਰਿਹਾ ਰੀਲਸ ਦੇਖਣਾ ਕਿਉਂਕਿ ਛੋਟੀ ਛੋਟੀ ਛੋਟੀ ਛੋਟੀ ਵੀਡੀਓਜ਼ ਦੇਖਦੇ ਹਾਂ ਸੋ ਇੱਦਾਂ ਦੀ ਜਿਹੜੀਆਂ ਸਟੱਡੀਜ਼ ਵੀ ਕਾਫੀ ਹੋਈਆਂ ਐਕਸਪੀਰੀਅੰਸ ਦੇ ਬੇਸ 'ਤੇ ਇੱਦਾਂ ਦੀ ਇੱਕ ਸਟੱਡੀ ਹੋਈ ਹੈ ਲੰਡਨ ਟੈਕਸੀ ਡਰਾਈਵਰਸ ਦੇ ਉੱਤੇ 2000s ਦੇ ਵਿੱਚ ਲੰਡਨ ਦੇ ਵਿੱਚ ਕੀ ਹੁੰਦਾ ਬਹੁਤ ਜ਼ਿਆਦਾ ਇਹਨੂੰ ਪਤਾ ਵੀ ਹੋਣਾ ਕਿ ਉੱਥੇ ਜਿਹੜੇ ਟੈਕਸੀ ਡਰਾਈਵਰ ਆ ਉਹਨਾਂ ਨੂੰ ਇੱਕ ਟੈਸਟ ਦੇਣਾ ਪੈਂਦਾ ਲਾਇਸੈਂਸ ਜਿਹੜਾ ਉਹ ਕਰਨ ਦੇ ਲਈ ਉਹਨਾਂ ਦੀ ਜਿਹੜੀਆਂ ਲੰਡਨ ਦੇ ਵਿੱਚ 25,000 ਦੇ ਕਰੀਬ ਆਈ ਥਿੰਕ ਸਟਰੀਟਸ ਹੈਗੀਆਂ ਉਹਨਾਂ ਸਟਰੀਟਸ ਦੇ ਸਾਰਿਆਂ ਦੇ ਮੈਪਸ ਮਤਲਬ ਉਹਨਾਂ ਨੂੰ ਮੂੰਹ ਜ਼ਬਾਨੀ ਜਿਵੇਂ ਕਹਿੰਦੇ ਹੁੰਦੇ ਉਹ ਯਾਦ ਹੋਣੇ ਚਾਹੀਦੇ ਆ ਹਾਂਜੀ ਤੇ ਉਹ ਯਾਦ ਹੋਣੇ ਚਾਹੀਦੇ ਆ ਉਹ ਮੈਪਸ ਨਹੀਂ ਯੂਜ਼ ਕਰ ਸਕਦੇ ਉਸ ਟੈਸਟ ਤੇ ਉਸ ਟੈਸਟ ਪ੍ਰਿਪੇਅਰ ਕਰਨ 'ਚ ਲੋਕਾਂ ਨੂੰ 3-4 ਸਾਲ ਲੱਗ ਜਾਂਦੇ ਆ ਔਰ ਈਵਨ ਅੱਜ ਵੀ ਉਹ ਟੈਸਟ ਹੁੰਦਾ ਹੈ ਹਨਾ ਜੋ ਤੁਸੀਂ ਗੂਗਲ ਮੈਪ ਦੇ ਭਰੋਸੇ ਲਾਇਸੈਂਸ ਨਹੀਂ ਲੈ ਸਕਦੇ ਤੁਹਾਨੂੰ ਹਰ ਸਟਰੀਟ ਦਾ ਪਤਾ ਹੋਣਾ ਚਾਹੀਦਾ ਸੋ ਇੱਦਾਂ ਦੀ ਇੱਕ ਸਟੱਡੀ ਹੋਈ ਸੀਗੀ 2000s ਦੇ ਵਿੱਚ ਜਿਹਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਜਿਹੜੇ ਕੁਛ ਲੋਕ ਲਏ ਜਿਹੜੇ ਐਕਸਪੀਰੀਅੰਸਡ ਟੈਕਸੀ ਡਰਾਈਵਰ ਸੀਗੇ ਉੱਥੇ ਦੇ ਔਰ ਕੁਛ ਕੰਟਰੋਲ ਗਰੁੱਪ ਸਾਇੰਸ 'ਚ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕੰਟਰੋਲ ਗਰੁੱਪ ਲਿਆ ਜਿਹਨਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਸੀਗਾ ਇੱਦਾਂ ਦਾ ਹਨਾ ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਸਟੱਡੀ ਕੀਤਾ ਤਾਂ ਉਹਨਾਂ ਨੇ ਇਹ ਰਿਅਲਾਈਜ਼ ਕੀਤਾ ਕਿ ਉਹਨਾਂ ਦਾ ਜਿਹੜਾ ਹਿਪੋਕੈਂਪਸ ਦੀ ਮੈਂ ਪਹਿਲਾਂ ਗੱਲ ਕੀਤੀ ਸੀ ਪਿਛਲਾ ਹਿੱਸਾ ਜਿਹੜਾ ਉਹਦਾ ਹਿਪੋਕੈਂਪਸ ਦਾ ਉਹਦਾ ਜਦੋਂ ਉਹਦਾ ਗ੍ਰੇ ਮੈਟਰ ਜਿਹੜਾ ਉਹਨਾਂ ਨੂੰ ਵਧਿਆ ਮਿਲਿਆ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਕਿ ਕਾਫੀ ਸਾਲਾਂ ਤੋਂ ਜਿਹੜਾ ਉੱਥੇ ਟੈਕਸੀ ਚਲਾ ਰਹੇ ਸੀਗੇ ਰਾਦਰ ਦੈਨ ਕਿ ਜਿਹੜੇ ਲੋਕਾਂ ਨੂੰ ਕੋਈ ਇਹੋ ਜਿਹਾ ਐਕਸਪੀਰੀਅੰਸ ਨਹੀਂ ਸੀਗਾ ਹਨਾ। ਔਰ ਇਹ ਸਟੱਡੀ ਪ੍ਰੂਵ ਕਰਦੀ ਹੈ ਕਿ ਜਦੋਂ ਤੁਸੀਂ ਇੱਕੋ ਚੀਜ਼, ਜਿੱਦਾਂ ਅਰਿਸਟੋਟਲ ਦੀ ਵੀ ਅਸੀਂ ਗੱਲ ਕੀਤੀ ਸੀ ਕਿ ਰੈਪੀਟੇਸ਼ਨ ਦੇ ਨਾਲ ਤੁਸੀਂ ਪਰਫੈਕਟ ਹੁੰਦੇ ਆ ਹਨਾ, ਤੇ ਇਹ ਵੀ ਸੇਮ ਇਸ ਗੱਲ ਨੂੰ ਜਿਹੜੀ ਆ ਪ੍ਰੂਵ ਕਰਦੀ ਹੈ ਕਿ ਕਿਉਂਕਿ ਉਹ ਰਿਪੀਟ ਉਹਨਾਂ ਦੇ ਓਬਵੀਅਸਲੀ ਉਹਨਾਂ ਦਾ ਕੰਮ ਹੈ ਇਹ, ਤਾਂ ਉਹਨਾਂ ਉਹ ਇਸ ਚੀਜ਼ ਨੂੰ ਸੋਚਦੇ ਰਹਿੰਦੇ ਆ, ਉਹਨਾਂ ਗਲੀਆਂ ਚੋਂ ਲੰਘਦੇ ਰਹਿੰਦੇ ਆ, ਸਾਰਾ ਕੁਛ ਕਰਦੇ ਰਹਿੰਦੇ ਹਨਾ, ਤੇ ਉਹਨਾਂ ਨੂੰ ਯਾਦ ਰਹਿੰਦਾ, ਤੇ ਇਸ ਲਈ ਉਹਨਾਂ ਨੇ ਪਾਇਆ ਕਿ ਉਹਨਾਂ ਦੀ ਬੋਡੀ ਦਾ ਜਿਹੜਾ ਸੋਰੀ ਬ੍ਰੇਨ ਦਾ ਜਿਹੜਾ ਉਹ ਹਿੱਸਾ ਉਹਨਾਂ ਨੂੰ ਗ੍ਰੇ ਮੈਟਰ ਉਹਦਾ ਵਧਿਆ ਹੋਇਆ ਮਿਲਿਆ ਜਿਹੜਾ ਸੀਗਾ ਇਹਨਾਂ ਦਾ ਟੈਕਸੀ ਡਰਾਈਵਰਸ ਦਾ। ਸੇਮ ਹੀ ਇਹਨਾਂ ਤੋਂ ਬਾਅਦ ਟੈਕਸੀ ਡਰਾਈਵਰਸ ਦਾ ਨਾਲ ਫੇਰ ਇੱਕ ਹੋਰ ਸਟੱਡੀ ਹੋਈ, ਉਹਦੇ ਵਿੱਚ ਕੰਪੈਰੀਜ਼ਨ ਇਹਨਾਂ ਦਾ ਜਿਹੜੇ ਉੱਥੇ ਦੇ ਬੱਸਿਸ ਚਲਾਉਂਦੇ ਸੀਗੇ ਡਰਾਈਵਰਸ ਉਹਨਾਂ ਦੇ ਨਾਲ ਕੀਤਾ ਗਿਆ, ਤੇ ਉਹਦੇ ਚ ਵੀ ਇਹੀ ਪਾਇਆ ਗਿਆ ਕਿ ਇਹਨਾਂ ਦਾ ਜਿਹੜਾ ਗ੍ਰੇ ਮੈਟਰ ਜ਼ਿਆਦਾ ਸੀਗਾ ਰਾਦਰ ਕਿ ਉਹਨਾਂ ਲੋਕਾਂ ਦੇ ਨਾਲ ਜਿਹੜੇ ਕਿ ਉੱਥੇ ਬੱਸਿਸ ਚਲਾਉਂਦੇ ਸੀ, ਕਿਉਂਕਿ ਉਹਨਾਂ ਨੂੰ ਇੱਕ ਜਿਹੜਾ ਸਪੈਸੀਫਿਕ ਰੂਟ ਹੀ ਫੋਲੋ ਕਰਨਾ ਪੈਂਦਾ ਸੀਗਾ ਹਨਾ, ਬਟ ਜਿਹੜੇ ਡਰਾਈਵਰ ਸੀ ਇਹਨਾਂ ਨੂੰ ਤਾਂ ਕੋਈ ਵੀ ਬੰਦਾ ਕਿਤੇ ਦਾ ਵੀ ਮਿਲ ਸਕਦਾ, ਤੇ ਇਹ ਤਾਂ ਥਰੂ ਆਊਟ ਸਿਟੀ ਜਿਹੜਾ ਘੁੰਮਦੇ ਰਹਿੰਦੇ ਆ ਹਨਾ, ਤੇ ਉਹਦੇ ਵਿੱਚ ਵੀ ਇਹਨਾਂ ਨੂੰ ਦੇਖਣ ਨੂੰ ਮਿਲਿਆ ਕਿ ਇਹਨਾਂ ਦਾ ਸੀ। ਬਟ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਉਹ ਉਹਨਾਂ ਦੀ ਮੈਮਰੀ ਇਸ ਮਾਮਲੇ 'ਚ ਸਟਰੋਂਗ ਆ, ਤਾਂ ਓਬਵੀਅਸਲੀ ਉਹ ਅਦਰ ਮਾਮਲਿਆਂ 'ਚ ਵੀ ਜਿਹੜੇ ਸਟਰੋਂਗ ਹੋਊਗੇ, ਤਾਂ ਉਹ ਡਿਪੈਂਡ ਉਹੀ ਕਰਦਾ ਕਿ ਤੁਸੀਂ ਕਿਹੜੀ ਚੀਜ਼ ਦੇ ਵਿੱਚ ਕਿੰਨਾ, ਇਸੇ ਲਈ ਸਾਡੇ ਇੰਟਰਸਟ ਦੇ ਅਕੋਰਡਿੰਗ ਸਾਨੂੰ ਜਿਹੜਾ ਨੌਲੇਜ ਵੀ ਹੁੰਦੀ ਆ ਨਾ। ਅਗਰ ਮੈਨੂੰ ਪੋਲੀਟਿਕਸ 'ਚ ਇੰਟਰਸਟ ਆ ਤਾਂ ਮੈਨੂੰ ਪੋਲੀਟਿਕਸ ਦੀਆਂ ਚੀਜ਼ਾਂ ਬਹੁਤ ਪਤਾ ਹੋਊਗੀ, ਮੈਨੂੰ ਸਾਇੰਸ 'ਚ ਇੰਟਰਸਟ ਆ, ਮੈਨੂੰ ਫਿਲੋਸਫੀ 'ਚ ਜਾਂ ਕਿਸੇ ਵੀ ਚੀਜ਼ 'ਚ ਹੈਗਾ, ਤਾਂ ਅਸੀਂ ਕਿਉਂਕਿ ਉਹਨਾਂ ਚੀਜ਼ਾਂ ਨੂੰ ਅਸੀਂ ਜ਼ਿਆਦਾ ਯੂਜ਼ ਕਰ ਰਹੇ ਹਾਂ, ਇਸ ਲਈ ਸਾਨੂੰ ਜ਼ਿਆਦਾ ਉਹ ਚੀਜ਼ਾਂ ਸਮਝ ਆ ਰਹੀਆਂ, ਸਾਡੇ ਕਨੈਕਸ਼ਨ ਸਟਰੋਂਗ ਹੋ ਰਿਹਾ। ਸੋ ਐਕਸਪੀਰੀਅੰਸ ਬਹੁਤ ਰੋਲ ਪਲੇ ਕਰਦਾ ਹੈਗਾ ਇਹਦੇ 'ਚ। ਉਸ ਤੋਂ ਇਲਾਵਾ ਸਲੀਪ ਜਿਹੜਾ ਆ, ਸਾਡਾ ਟਾਈਮ ਸਰਕੇਡੀਅਨ ਰਿਦਮ ਜਿਹੜਾ ਆ, ਉਹ ਵੀ ਇੱਕ ਇੰਪੋਰਟੈਂਟ ਜਿਹੜਾ ਰੋਲ ਪਲੇ ਕਰਦਾ। ਇੱਦਾਂ ਦੀ ਵੀ ਕਾਫੀ ਸਟੱਡੀਜ਼ ਜਿਹੜੀਆਂ ਹੋਏ ਹੈਗੀਆਂ, ਜਿਹਦੇ ਵਿੱਚ 2004 ਦੇ ਵਿੱਚ ਇੱਕ ਸਟੱਡੀਜ਼ ਹੋਈਆਂ ਜਿਹਦੇ ਵਿੱਚ ਕੁਛ ਪਾਰਟੀਸਪੈਂਟ ਨੇ ਜਿਹੜੀਆਂ ਸੌਣ ਤੋਂ ਪਹਿਲਾਂ ਤੇ ਸੌਣ ਤੋਂ ਬਾਅਦ ਜਿਹੜੀਆਂ ਕੁਛ ਮੈਥਮੈਟੀਕਲ ਜਿਹੜੀਆਂ ਇਕੁਏਸ਼ਨ ਸੋਲਵ ਕਰਨੀਆਂ ਸੀਗੀਆਂ, ਤੇ ਉਹਨਾਂ ਦੇ ਵਿੱਚ ਜਿਹੜੇ ਲੋਕ ਜਿਹੜੇ ਆ ਮਤਲਬ 2 ਗੁਣਾ ਜ਼ਿਆਦਾ ਸੁੱਤੇ ਦੂਜੇ ਲੋਕਾਂ ਦੇ ਕੰਪੈਰੀਜ਼ਨ, ਉਹਨਾਂ ਉਹ ਜ਼ਿਆਦਾ ਉਹਨਾਂ ਇਕੁਏਸ਼ਨ ਨੂੰ ਸੋਲਵ ਕਰ ਸਕੇ ਕੰਪੈਰੀਟਿਵਲੀ ਜਿਹੜੇ ਲੋਕ ਘੱਟ ਸੁੱਤੇ। ਪਰ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਸੌਂ ਜਾਣਾ, ਇੱਕ ਪਰਟੀਕੁਲਰ ਜਿਹੜੀ ਬ੍ਰੇਨ ਦੀ ਜਿਹੜੀ ਸਾਡੀ, ਕਿਉਂਕਿ ਸਾਡਾ ਬ੍ਰੇਨ ਤਾਂ ਜਿਹੜਾ ਸਲੀਪ 'ਚ ਵੀ ਕੰਮ ਕਰਦਾ ਹੀ ਰਹਿੰਦਾ ਹੈ, ਬ੍ਰੇਨ ਸਾਡਾ ਸੌਂਦੇ ਟਾਈਮ ਵੀ ਜਿਹੜਾ ਉਹ ਰੈਸਟ ਤੇ ਨਹੀਂ ਹੁੰਦਾ ਹੈਗਾ, ਬਟ ਐਟਲੀਸਟ ਜਿਹੜੀ ਆ ਸਾਡੀ ਬੋਡੀ ਰੈਸਟ ਹੁੰਦੀ ਆ, ਰੈਸਟ ਤੇ ਹੁੰਦੀ ਆ, ਤਾਂ ਸਾਡੀ ਬ੍ਰੇਨ ਨੂੰ ਉਹ ਐਨਰਜੀ ਜਿਹੜੀ ਆ ਮਿਲ ਰਹੀ ਹੁੰਦੀ ਆ, ਜਿਹੜੀ ਅਸੀਂ ਐਕਟਿਵ ਮਤਲਬ ਐਕਟਿਵ ਹੁੰਦੇ ਹੋਏ ਜਿਹੜੀ ਸਾਡੀ ਬੋਡੀ ਵੀ ਯੂਜ਼ ਕਰ ਰਹੀ ਹੁੰਦੀ ਆ। ਸੋ ਸਲੀਪ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ, ਔਰ ਇਹ ਓਬਵੀਅਸਲੀ ਫਿਜ਼ੀਕਲ ਹੈਲਥ ਨੂੰ ਤੇ ਮੈਂਟਲ ਹੈਲਥ ਦੋਨਾਂ ਨੂੰ ਹੀ ਇਫੈਕਟ ਕਰਦੀ ਆ ਜਿਹੜੀ ਸਲੀਪ ਹੁੰਦੀ ਆ। ਤੇ ਐਕਸਰਸਾਈਜ਼ ਜਿਹੜੀ ਆ ਉਹ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਆ। ਅਗਰ ਤੁਸੀਂ ਰੈਗੂਲਰ ਫਿਜ਼ੀਕਲ ਐਕਟੀਵਿਟੀ ਕਰਦੇ ਆ ਤਾਂ ਤੁਹਾਨੂੰ ਨਿਊਰੋਨ ਲੋਸ ਜਿਹੜਾ ਉਹ ਘੱਟ ਜਾਂਦਾ ਹੈ। ਇਸੇ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਹੈਲਦੀ ਈਵਨ ਮਤਲਬ ਓਲਡਰ ਏਜ 'ਚ ਜਾ ਕੇ ਵੀ ਅਗਰ ਤੁਸੀਂ ਆਪਣੀ ਯੰਗਰ ਏਜ 'ਚ ਐਕਸਰਸਾਈਜ਼ ਕੀਤੀ ਆ ਪ੍ਰੋਪਰ, ਤੁਸੀਂ ਮਤਲਬ ਐਕਟਿਵ ਰਹੇ ਆ, ਤੁਹਾਡਾ ਐਕਟਿਵ ਲਾਈਫ ਸਟਾਈਲ ਰਿਹਾ, ਤਾਂ ਤੁਹਾਨੂੰ ਜਿਹੜੀਆਂ ਡਿਜ਼ੀਜ਼ ਘੱਟ ਹੁੰਦੀਆਂ ਜਾਂ ਅਲਜ਼ਾਈਮਰ ਵਰਗੀਆਂ ਚੀਜ਼ਾਂ ਜਿਹੜੀਆਂ ਉਹ ਘੱਟ ਦੇਖਣ ਨੂੰ ਮਿਲਦੀਆਂ ਨਾ। ਤਾਂ ਐਕਸਰਸਾਈਜ਼ ਜਿਹੜੀ ਆ ਉਹ ਸਾਨੂੰ ਕਰਦੇ ਆ, ਕਿਉਂਕਿ ਐਕਸਰਸਾਈਜ਼ ਜਿਹੜੀ ਹੁੰਦੀ ਉਹ ਸਾਡੇ ਪ੍ਰੋਟੀਨ ਬ੍ਰੇਨ ਦੇ ਵਿੱਚ ਇੱਕ ਪ੍ਰੋਟੀਨ ਹੁੰਦਾ ਜਿਹਨੂੰ ਅਸੀਂ ਜਿਹੜਾ BDNF ਕਰਕੇ ਸ਼ੋਰਟ ਪ੍ਰੋਟੀਨ ਕਹਿ ਦਿੰਦੇ ਆ, ਉਹ ਸਾਡੀ ਨਰਵ ਜਿਹੜੀ ਨਰਵ ਸੈਲਸ ਹੁੰਦੇ ਆ ਸਾਡੇ ਬ੍ਰੇਨ ਦੇ ਅੰਦਰ ਉਹਨਾਂ ਦੀ ਗਰੋਥ ਕਰਦਾ, ਮਤਲਬ ਉਹਨਾਂ ਨੂੰ ਗਰੋ ਕਰਨ 'ਚ ਹੈਲਪ ਕਰਦਾ ਆ। ਸੋ ਇਹ ਸਾਇੰਟੀਫਿਕਲੀ ਜਿਹੜੀ ਇਹ ਸਾਰੀ ਚੀਜ਼ਾਂ ਪ੍ਰੂਵਨ ਹੈਗੀਆਂ ਕਿ ਤੁਸੀਂ ਜਿਹੜੀਆਂ ਚੀਜ਼ਾਂ ਅਸੀਂ ਟਿਕਟੋਕ ਜਾਂ ਇੰਸਟਾਗ੍ਰਾਮ ਰੀਲਸ 'ਚ ਦੇਖਦੇ ਹਾਂ, ਸਾਰੀਆਂ ਤਾਂ ਚਲੋ ਨਹੀਂ ਅਸੀਂ ਕਹਿ ਸਕਦੇ ਕਰੈਕਟ ਹੁੰਦੀਆਂ, ਬਟ ਅਗਰ ਜਦੋਂ ਅਸੀਂ ਇੱਦਾਂ ਦੀ ਰੀਲਸ ਜਾਂ ਸਾਡੇ ਡਾਕਟਰ ਸਾਨੂੰ ਕਹਿੰਦੇ ਕਿ ਐਕਸਰਸਾਈਜ਼ ਕਰਿਆ ਕਰੋ, ਤਾਂ ਉਹਦੇ ਸਿਰਫ ਫਿਜ਼ੀਕਲ ਬੈਨੀਫਿਟਸ ਨਹੀਂ ਹੈਗੇ, ਸਾਨੂੰ ਮੈਂਟਲ ਬੈਨੀਫਿਟਸ ਜਿਹੜੇ ਆ ਉਹ ਬਹੁਤ ਹੈਗੇ ਆ, ਕਿਉਂਕਿ ਜਿਹੜਾ ਆ ਜਦੋਂ ਮੈਂ ਦੱਸਿਆ ਕਿ ਨਰਵ ਗਰੋਥ ਜਿਹੜੇ ਆ ਸੈਲਸ ਦੀ ਗਰੋਥ ਦੇ ਵਿੱਚ ਹੈਲਪ ਕਰਦਾ ਹੈ ਤੇ ਸਾਡੀ ਕਨੈਕਟੀਵਿਟੀ ਨੂੰ ਵਧਾ ਕੇ ਰੱਖਦਾ ਹੈ। ਫਿਰ ਨੈਗੇਟਿਵ ਅਗਰ ਆਪਾਂ ਇੰਪੈਕਟ ਦੀ ਗੱਲ ਕਰਦੇ ਹਾਂ, ਜਦੋਂ ਸਾਡੇ ਅਗਰ ਇੰਜਰੀ ਹੋ ਜਾਵੇ ਫੋਰ ਐਗਜ਼ਾਮਪਲ ਕਦੇ, ਤਾਂ ਜਿਹੜਾ ਕੋਈ ਜਿਹੜਾ ਸਾਡਾ ਬ੍ਰੇਨ ਦਾ ਕੋਈ ਹਿੱਸਾ ਪਰਮਾਨੈਂਟਲੀ ਡੈਮੇਜ ਹੋ ਜਾਵੇ, ਮੰਨ ਲਓ ਉਹ ਵਾਲਾ ਹਿੱਸਾ ਡੈਮੇਜ ਹੋ ਜਾਂਦਾ ਨਾ, ਕਈ ਵਾਰ ਕਿਸੇ ਦਾ ਮੂਵਮੈਂਟ ਦਾ ਤਾਂ ਲੋਕਾਂ ਨੂੰ ਮਤਲਬ ਮੂਵਮੈਂਟ ਨਹੀਂ ਕਰ ਸਕਦੇ, ਬੈੱਡ ਰਿਟਨ ਹੋ ਜਾਂਦੇ ਆ, ਸੋ ਉਹ ਜਿਹੜੀ ਡਿਪੈਂਡਿੰਗ ਔਨ ਕਿਹੜੇ ਹਿੱਸੇ ਤੇ ਤੁਹਾਡਾ ਜਿਹੜਾ ਇੰਪੈਕਟ ਪਿਆ ਉਸ ਹਿੱਸੇ ਦੇ ਕਿਹੜੀ ਐਕਟੀਵਿਟੀ ਉਹ ਹਿੱਸਾ ਕੰਟਰੋਲ ਕਰ ਰਿਹਾ ਸੀ ਤੁਹਾਡੀ ਬਾਡੀ ਦੀ, ਉਹ ਐਕਟੀਵਿਟੀ ਜਿਹੜੀ ਫਿਰ ਬੰਦ ਹੋ ਜਾਂਦੀ ਆ ਉਹਦੇ ਨਾਲ, ਤਾਂ ਨੈਗੇਟਿਵ ਚੇਂਜ ਵੀ ਆ ਸਕਦਾ। ਔਰ ਇੰਜਰੀ ਤੋਂ ਇਲਾਵਾ ਡਿਜ਼ੀਜ਼ ਵਗੈਰਾ ਕੋਈ, ਜਿਵੇਂ ਅਲਜ਼ਾਈਮਰ ਦਾ ਸਾਨੂੰ ਪਤਾ ਹੀ ਆ ਹਨਾ, ਜਾਂ ਹੋਰ ਡਿਜ਼ੀਜ਼ ਜਿਹੜੀਆਂ ਐਪੀਲੈਪਸੀ ਵਰਗੀਆਂ ਡਿਜ਼ੀਜ਼ ਵੀ ਇਫੈਕਟ ਕਰਦੀਆਂ ਹੈਗੀਆਂ ਜਿਹੜੀ ਸਾਡੀ ਬ੍ਰੇਨ ਪਲਾਸਟੀਸਿਟੀ ਨੂੰ।
0: ਰਾਈਟ ਰਾਈਟ ਰਾਈਟ। ਇਹਦੇ 'ਚ ਇੱਕ ਚੀਜ਼, ਕਿੱਦਾਂ ਇਹ ਸਾਰਾ ਕੁਛ ਪਤਾ ਕਿੱਦਾਂ ਲੱਗਿਆ, ਇਹ ਡਿਸਕਵਰ ਕਿੱਦਾਂ ਹੋਇਆ ਇਹਦੇ ਬਾਰੇ? ਐਰਿਸਟੋਟਲ ਦੇ ਟਾਈਮ 'ਤੇ ਤਾਂ ਨਹੀਂ ਹੋਇਆ ਹੋਏਗਾ ਕਿ ਹੋਇਆ ਸੀਗਾ, ਜਾਂ ਫਿਰ ਹੌਲੀ ਹੌਲੀ ਇਹਦੇ ਬਾਰੇ ਪਤਾ ਚੱਲਣ ਲੱਗਿਆ ਕਿ ਇੱਦਾਂ ਬ੍ਰੇਨ ਕਨੈਕਟੀਵਿਟੀ ਜਿਹੜੀ ਉਹ ਹੌਲੀ ਹੌਲੀ ਇੱਦਾਂ ਕੰਮ ਕਰਦੀ ਹੈ?
1: ਹਾਂਜੀ, ਇਹ ਤਾਂ ਓਬਵੀਅਸਲੀ ਮਤਲਬ, ਹਾਂਜੀ ਜ਼ਿਆਦਾ ਤਾਂ ਹੁਣ ਸਾਨੂੰ ਹੁਣੇ ਹੀ ਪਤਾ ਚੱਲਿਆ, ਕਿਉਂਕਿ ਹੁਣ ਅਸੀਂ ਵਿਜੂਅਲੀ, ਕਿਉਂਕਿ ਜਦ ਤੱਕ ਸਾਨੂੰ ਵਿਜੂਅਲੀ ਚੀਜ਼ਾਂ ਦਿਖਦੀਆਂ ਨਹੀਂ, ਸਾਨੂੰ ਨਹੀਂ ਇੰਨਾ ਹਨਾ ਉਹ ਹੁੰਦਾ ਕਿ ਹੁਣ ਅਸੀਂ ਵਿਜੂਅਲੀ ਦੇਖ ਸਕਦੇ ਹਾਂ ਕਿ ਆਪਾਂ ਕਈ ਵਾਰ ਫਿਲਮਾਂ 'ਚ ਦੇਖਦੇ ਹਾਂ ਕਿ ਜਦੋਂ ਉਹ ਬ੍ਰੇਨ ਦੀ ਜਿਹੜੀ ਸਕੈਨ ਕਰ ਰਹੇ ਹੁੰਦੇ ਆ ਤਾਂ ਉਹਨਾਂ ਨੂੰ ਮਤਲਬ ਦੇਖ ਰਿਹਾ ਹੁੰਦਾ ਹਨਾ ਇੱਕ ਸਕਰੀਨ ਦੇ ਉੱਤੇ ਕਿ ਕੀ ਚੱਲ ਰਿਹਾ ਬ੍ਰੇਨ ਦੇ ਵਿੱਚ, ਕੀ ਚੇਂਜਸ ਆ ਰਹੇ ਹੈਗੇ ਆ। ਸੋ ਅਫਕੋਰਸ ਜਿਹੜੇ ਪੁਰਾਣੇ ਜਿਹੜੇ ਸਾਈਕ ਏਸ਼ੀਅਨ ਫਿਲੋਸਫਰ ਸੀਗੇ, ਅਰਿਸਟੋਟਲ ਜਾਂ ਬਾਕੀ ਜਿਹੜੇ ਸੀਗੇ, ਉਹ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਉਹ ਓਬਜ਼ਰਵੇਸ਼ਨ ਦੇ ਬੇਸ ਦੇ ਉੱਤੇ ਅਸੀਂ ਮਤਲਬ ਸੋਸਾਇਟੀ 'ਚ ਕੀ ਦੇਖਦੇ ਹਾਂ ਹਨਾ, ਕਿ ਅਸੀਂ ਹੁਣ ਵੀ ਦੇਖਦੇ ਹਾਂ, ਅਸੀਂ ਸੋਸ਼ਲ ਆਪਣੇ ਆਲੇ ਦੁਆਲੇ ਦੇਖਦੇ ਹਾਂ, ਸਾਨੂੰ ਆਈਡੀਆ ਹੋ ਜਾਂਦਾ ਹੈ ਸਾਡਾ, ਉਹਦੇ 'ਚ ਸਾਡਾ ਐਕਸਪੀਰੀਅੰਸ ਵੀ ਹੈਲਪ ਕਰਦਾ ਕਿ ਸਾਨੂੰ ਕਿਸੇ ਪਰਟੀਕੁਲਰ ਚੀਜ਼ 'ਚ ਕਿੰਨਾ ਐਕਸਪੀਰੀਅੰਸ ਆ ਸੀ, ਉਹਨੂੰ ਕਿੰਨਾ ਸਹੀ ਜਾਂ ਗਲਤ ਪ੍ਰੈਡਿਕਟ ਕਰ ਰਹੇ ਹਾਂ ਹਨਾ। ਤਾਂ ਉਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਤਾਂ ਉਹਨਾਂ ਦੇ ਕੋਲ ਇੰਸਟਰੂਮੈਂਟ ਨਹੀਂ ਸੀਗੇ ਆਫਕੋਰਸ, ਬਟ ਉਹ ਐਜ਼ ਅ ਫਿਲੋਸਫਰ ਗੱਲ ਕਰਦੇ ਸੀਗੇ, ਉਹਨਾਂ ਦੀ ਇੱਕ ਥਿਊਰੀ ਸੀ, ਔਰ ਜ਼ਰੂਰੀ ਨਹੀਂ ਸੀਗੇ ਉਹ ਸਹੀ ਹੋਣੀਆਂ, ਜ਼ਰੂਰੀ ਸੀਗੀਆਂ ਜਾਂ ਨਹੀਂ ਸੀਗੀਆਂ ਹਨਾ, ਉਹ ਕਿਸੇ ਨਾ ਕਿਸੇ ਤਰ੍ਹਾਂ ਰੈਲੇਵੈਂਟ ਜਿਹੜੀਆਂ ਹੋ ਸਕਦੀਆਂ ਅੱਜ, ਔਰ ਜ਼ਰੂਰੀ ਨਹੀਂ ਵੀ ਹੈ ਕਿ ਰੈਲੇਵੈਂਟ ਹੋਣ, ਮੇ ਬੀ ਹੋ ਸਕਦਾ ਕੋਈ ਉਹਨਾਂ ਦੀ ਫਿਲੋਸਫੀ ਜਿਹੜੀ ਅੱਜ ਨਹੀਂ ਚੱਲਦੀ ਹੈਗੀ ਹਨਾ। ਤੇ ਜਿਵੇਂ ਐਂਗਜ਼ਾਇਟੀ ਦੀ ਅਸੀਂ ਗੱਲ ਕਰਦੇ ਹਾਂ, ਐਂਗਜ਼ਾਇਟੀ ਸਾਨੂੰ ਹੁਣ ਲੱਗਦਾ ਕਿ ਨਹੀਂ ਸਕਰੀਨਸ ਅਸੀਂ ਜ਼ਿਆਦਾ ਯੂਜ਼ ਕਰਦੇ ਹਾਂ, ਜਾਂ ਅੱਜ ਮਤਲਬ ਸਾਡੇ ਟਾਈਮ 'ਤੇ ਸਾਨੂੰ ਇਹ ਲੱਗਦਾ ਕਿ ਅੱਜ ਐਂਗਜ਼ਾਇਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਆ। ਬਟ ਅਗਰ ਤੁਸੀਂ ਪੁਰਾਣੀ ਸਾਲਾਂ ਦੀ ਦੇਖੋ, ਮਤਲਬ ਕਾਫੀ 200 ਸਾਲ, ਉਸ ਤਰ੍ਹਾਂ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਸੀ ਉਸ ਟਾਈਮ, ਬਟ ਐਂਗਜ਼ਾਇਟੀ ਜਾਂ ਜਿਹੜੇ ਸਟ੍ਰੈਸ ਨਾਮ ਦੀ ਚੀਜ਼ਾਂ ਉਦੋਂ ਵੀ ਸੀਗੀਆਂ ਆਫਕੋਰਸ, ਬਟ ਫੈਕਟਰਸ ਹੋਰ ਸੀਗੇ ਹਨਾ। ਸੋ ਟਾਈਮ ਟਾਈਮ ਦੀ ਗੱਲ ਹੈਗੀ ਆ। ਬਟ ਇਹਦੇ 'ਚ ਇੱਕ ਜਿਹੜਾ ਸਾਈਕੋਲੋਜਿਸਟ ਸੀਗਾ ਜਿਹੜਾ ਵਿਲੀਅਮ ਜੇਮਸ, ਕਾਫੀ ਫੇਮਸ ਜਿਹੜਾ ਹੈਗਾ ਸਾਈਕੋਲੋਜਿਸਟ, ਉਹਨੇ 1890 ਦੇ ਵਿੱਚ ਮਤਲਬ 1890 ਦੇ ਵਿੱਚ ਉਹਨੇ ਇੱਕ ਬੁੱਕ ਲਿਖੀ ਸੀ ਪ੍ਰਿੰਸੀਪਲ ਆਫ ਸਾਈਕੋਲੋਜੀ, ਜਿਹਦੇ 'ਚ ਉਹਨੇ ਇਹ ਕਿਹਾ ਸੀਗਾ ਕਿ ਜਿਹੜੇ ਸਾਡੇ ਬ੍ਰੇਨ ਦੇ ਨਰਵਸ ਟਿਸ਼ੂਜ਼ ਹੁੰਦੇ ਆ ਉਹ ਬਹੁਤ ਜ਼ਿਆਦਾ ਆਪਣੇ ਆਪ ਨੂੰ ਅਡੈਪਟ ਕਰ ਸਕਦੇ ਆ ਡਿਪੈਂਡਿੰਗ ਔਨ ਐਨਵਾਇਰਮੈਂਟ ਤੇ ਜਾਂ ਡੇਲੀ ਐਕਟੀਵਿਟੀਜ਼ ਤੇ ਜਾਂ ਫਿਰ ਤੁਹਾਡੇ ਬਿਹੇਵੀਅਰ ਦੇ ਉਹਦੇ ਬੇਸ ਦੇ ਉੱਤੇ ਹਨਾ। ਪਰ ਉਹਦੀ ਗੱਲ ਵੱਲ ਕਿਸੇ ਨੇ, ਜਿਹੜਾ ਅਲਟੀਮੇਟਲੀ ਨਿਊਰੋਪਲਾਸਟੀਸਿਟੀ ਵੀ ਇਹੀ ਕਹਿੰਦੀ ਆ ਕਿ ਤੁਸੀਂ ਐਕਸਰਸਾਈਜ਼ ਕਰਦੇ ਆ ਜਾਂ ਸੌਂਦੇ ਵਧੀਆ, ਖਾਂਦੇ ਵਧੀਆ, ਤਾਂ ਤੁਹਾਡੀ ਜਿਹੜੀ ਆ ਬ੍ਰੇਨ ਦੀ ਐਕਟੀਵਿਟੀ ਪ੍ਰਮੋਟ ਹੁੰਦੀ ਆ ਹਨਾ, ਤਾਂ ਨਿਊਰੋਪਲਾਸਟੀਸਿਟੀ ਵੀ ਇਹੀ ਕਹਿੰਦੀ ਆ। ਉਹਨੇ ਵੀ ਆਪਣੀ ਬੁੱਕ 'ਚ ਇਹੀ ਕਿਹਾ ਸੀ, ਬਟ ਕਿਉਂਕਿ ਵਨ ਆਫ ਦਾ ਜਿਹੜਾ ਫਸਟ ਬੰਦਾ ਸੀ ਜਿਹਨੇ ਕਹੀ ਸੀ, ਤਾਂ ਉਸ ਟਾਈਮ ਕਿਸੇ ਨੇ ਬਹੁਤਾ ਬੋਦਰ ਨਹੀਂ ਕੀਤਾ ਤੇ ਕਾਫੀ ਟਾਈਮ ਤੱਕ ਜਿਹੜੀ ਉਹਦੀ ਇਹ ਚੀਜ਼ ਜਿਹੜੀ ਇਗਨੋਰ ਕਰੀ ਰੱਖੀ ਲੋਕਾਂ ਨੇ ਹਨਾ। ਫਿਰ 1960s ਦੇ ਵਿੱਚ ਜਿਹੜਾ ਡੈਕੇਡ ਸੀਗਾ ਉਸ ਟਾਈਮ ਦੇ ਉੱਤੇ, ਮੈਂ ਪਹਿਲਾਂ ਵੀ 2-3 ਵਾਰ ਕਿਹਾ ਕਿ ਇੱਦਾਂ ਸੋਚਦੇ ਸੀ ਕਿ ਬੱਚਿਆਂ ਦੇ ਵਿੱਚ ਜਿਹੜੀ ਆ ਨਿਊਰੋਪਲਾਸਟੀਸਿਟੀ ਹੁੰਦੀ ਆ, ਮਤਲਬ ਕਿ ਬੱਚਿਆਂ ਦਾ ਬ੍ਰੇਨ ਚੇਂਜ ਕਰਦਾ ਰਹਿੰਦਾ, ਬਟ ਅਡਲਟ ਦੇ ਵਿੱਚ ਇੱਕ ਤਰ੍ਹਾਂ ਬ੍ਰੇਨ ਪਰਮਾਨੈਂਟ ਹੋ ਜਾਂਦਾ। ਸੋ 60s ਤੱਕ ਅਸੀਂ ਇਹ ਸੋਚਦੇ ਸੀਗੇ, ਹਾਲਾਂਕਿ 60s ਦੇ ਵਿੱਚ ਬਹੁਤ ਸਾਰੀਆਂ ਰਿਸਰਚ ਹੋਈਆਂ। ਇੱਕ ਸਾਇੰਟਿਸਟ ਨੇ ਦੇਖਿਆ ਕਿ ਕਿਉਂਕਿ ਐਨੀਮਲਸ ਦੇ ਉੱਤੇ ਆਪਾਂ ਜ਼ਿਆਦਾ ਰਿਸਰਚ ਕਰਦੇ ਹਾਂ, ਹਿਊਮਨਸ ਦੇ ਕੰਪੈਰੀਜ਼ਨ ਕਰਦੇ ਸੀ ਪਹਿਲਾਂ ਤੇ ਹੁਣ ਵੀ ਕਰਦੇ ਹਾਂ, ਤੇ ਉਹਨਾਂ ਨੇ ਮੰਕੀਜ਼ ਦੇ ਜਿਹੜਾ ਬ੍ਰੇਨ ਦੇ ਵਿੱਚ ਚੇਂਜਸ ਦੇਖੇ, ਉਹਨਾਂ ਦੇ ਫੈਕਟਰਸ, ਉਹਨਾਂ ਨੇ ਜੋ ਵੀ ਉਹਨਾਂ ਨੂੰ ਸਟਿਮੂਲਾਈ ਦਿੱਤੇ, ਮਤਲਬ ਕੋਈ ਕੋਈ ਇਮੋਸ਼ਨਲ ਜਿਹੜੀ ਆ ਕੋਈ ਐਕਟੀਵਿਟੀ ਜਾਂ ਕੁਛ ਵੀ, ਮਤਲਬ ਉਹਨਾਂ ਦਾ ਜੋ ਵੀ ਉਹਨਾਂ ਦੇ ਫੈਕਟਰ ਸੀਗੇ ਉਹਨਾਂ ਦੇ ਮੋਰੇ ਦਿੱਤੇ, ਤਾਂ ਉਹਨਾਂ ਨੇ ਚੇਂਜਸ ਦੇਖੇ ਉਹਨਾਂ ਦੇ ਬ੍ਰੇਨ ਦੇ ਵਿੱਚ, ਮੰਕੀਜ਼ ਦੇ ਬ੍ਰੇਨ ਦੇ ਵਿੱਚ। ਤੇ ਫਿਰ 2007 ਦੇ ਵਿੱਚ ਇੱਕ ਹੋਰ ਸਾਈਕੋਲੋਜਿਸਟ ਹੋਇਆ ਜਿਹਨਾਂ ਦਾ ਨਾਮ ਹੈਗਾ ਨੋਰਮਨ, ਸਾਈਕੈਟਰਿਸਟ ਹੈਗਾ ਨੋਰਮਨ ਡੋਜ ਕਰਕੇ ਉਹਦਾ ਨਾਮ ਆ, ਤੇ ਇਹਦੀ ਬੁੱਕ ਹੈ ਕਾਫੀ ਫੇਮਸ, ਦ ਬ੍ਰੇਨ ਦੈਟ ਚੇਂਜਸ ਇਟ ਸੈਲਫ। ਤੇ ਉਹਦੀ ਬੁੱਕ ਤੋਂ ਬਾਅਦ ਜਿਹੜਾ ਕਾਫੀ ਇਹ ਜਿਹੜਾ ਹੋਰ ਵਧਿਆ, ਫਿਰ ਲੋਕ ਥੋੜਾ ਜਿਹਾ ਜ਼ਿਆਦਾ ਮਤਲਬ ਇਹ ਫੀਲਡ ਗਰੋ ਕਰਨ ਲੱਗੀ। ਔਰ ਉਹਦੀ ਬੁੱਕ 'ਚ ਉਹਨੇ ਮੈਨਸ਼ਨ ਕੀਤਾ ਸੀ ਕਿ ਪਹਿਲਾਂ ਕਿਉਂ ਪੁਰਾਣੇ ਲੋਕ ਇੱਦਾਂ ਸੋਚਦੇ ਸੀ ਕਿ ਜਿਹੜੇ ਬੱਚਿਆਂ ਦੇ ਵਿੱਚ ਹੀ ਪਲਾਸਟੀਸਿਟੀ ਹੁੰਦੀ ਆ, ਕਿ ਉਹਦਾ ਮੇਨ 2-3 ਕਾਰਨ ਸੀਗੇ। ਇੱਕ ਤਾਂ ਇਹ ਸੀਗਾ ਕਿ ਕਿਉਂਕਿ ਜਦੋਂ ਅਸੀਂ ਦੇਖਦੇ, ਹੁਣ ਵੀ ਦੇਖਦੇ ਹਾਂ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਕਈ ਵਾਰ ਬ੍ਰੇਨ ਡੈਮੇਜ ਹੋ ਗਿਆ ਤਾਂ ਦੁਬਾਰਾ ਉਹ ਸਹੀ ਨਹੀਂ ਹੁੰਦਾ, ਮੋਸਟ ਆਫ ਦਾ ਚਾਂਸਿਸ ਹਨਾ ਇਹੀ ਹੁੰਦੇ ਅਗਰ ਜ਼ਿਆਦਾ ਡੈਮੇਜ ਹੋ ਜਾਵੇ। ਤੇ ਇਸ ਲਈ ਸਾਨੂੰ ਲੱਗਦਾ ਸੀ ਕਿ ਇੱਕ ਵਾਰ ਬ੍ਰੇਨ ਡੈਮੇਜ ਹੋ ਗਿਆ ਤਾਂ ਉਸ ਤੋਂ ਬਾਅਦ ਬ੍ਰੇਨ ਨੇ ਦੁਬਾਰਾ ਸਹੀ ਨਹੀਂ ਹੋਣਾ। ਤੇ ਦੂਜਾ ਇਹ ਸੀਗਾ ਕਿ ਕਿਉਂਕਿ ਅਸੀਂ ਮਾਈਕਰੋਸਕੋਪਿਕ ਕਲੀ ਜਿੱਦਾਂ ਹੁਣ ਦੇਖ ਸਕਦੇ ਹਾਂ, ਜਿੱਦਾਂ ਮੈਂ ਕਿਹਾ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜਦੋਂ ਤੁਸੀਂ ਉਹ ਟੈਸਟ ਕਰ ਰਹੇ ਹੁੰਦੇ ਕਿ ਕਿਆ ਕਿਆ ਚੇਂਜਿਸ ਆ ਰਹੇ ਬ੍ਰੇਨ ਦੇ ਵਿੱਚ, ਉਹ ਉਸ ਟਾਈਮ ਦੇ ਉੱਤੇ ਜ਼ਿਆਦਾ ਨਹੀਂ ਦੇਖ ਸਕਦੇ ਸੀ, ਔਰ ਓਬਵੀਅਸਲੀ ਕਿਉਂਕਿ ਵਿਜੂਅਲੀ ਸਾਨੂੰ ਨਹੀਂ ਦਿਖ ਰਿਹਾ ਸੀ ਤਾਂ ਸਾਨੂੰ ਇੰਨਾ ਉਸ ਚੀਜ਼ ਦੇ ਉੱਤੇ ਵਿਸ਼ਵਾਸ ਨਹੀਂ ਸੀਗਾ। ਬਟ ਹੁਣ ਕਿਉਂਕਿ ਅਸੀਂ ਜਿੱਦਾਂ ਇਹ ਲੰਡਨ ਸਟੱਡੀ ਦੀ ਮੈਂ ਗੱਲ ਕੀਤੀ ਹੈ ਕਿ ਲੰਡਨ ਸਟੱਡੀ 'ਚ ਉਹਨਾਂ ਨੇ ਦੇਖਿਆ ਕਿ ਹਾਂ ਐਕਚੁਅਲ 'ਚ ਜਿਹੜਾ, ਕਿਉਂਕਿ ਟੈਕਸੀ ਡਰਾਈਵਰ ਓਬਵੀਅਸਲੀ ਅਡਲਟ ਸੀਗੇ, ਐਕਸਪੀਰੀਅੰਸਡ ਸੀਗੇ, ਸੋ ਉਹਨਾਂ ਦੇ ਅਡਲਟ ਬ੍ਰੇਨ ਦੇ ਵਿੱਚ ਵੀ ਚੇਂਜਿਸ ਆ ਰਹੇ ਸੀਗੇ ਡਿਪੈਂਡਿੰਗ ਔਨ ਉਹਨਾਂ ਦਾ ਉਹ ਕੀ ਲਰਨ ਕਰ ਰਹੇ ਸੀ, ਉਹਨਾਂ ਦਾ ਕੀ ਐਕਸਪੀਰੀਅੰਸ ਚੱਲ ਰਿਹਾ ਸੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਜਿਹੜਾ ਸਾਇੰਟਿਸਟ ਨੇ ਵੀ ਆਪਣੀ ਬੁੱਕ ਦੇ ਵਿੱਚ ਦੱਸੀਆਂ। ਉਸ ਤੋਂ ਇਲਾਵਾ ਹੋਰ ਜਿਹੜੇ ਸੀਗੇ ਜਿਹੜੇ 90s ਜਿਹੜਾ ਅਸੀਂ ਮੈਂ ਮੰਕੀਜ਼ ਦੀ ਗੱਲ ਕੀਤੀ, 90s ਸੈਂਚਰੀ ਜਿਹੜੀ 20th ਸੈਂਚਰੀ ਸੀ ਉਹਦੇ ਵਿੱਚ ਕੰਮ ਕਰ ਸਕਦੇ ਸੀ, ਬਟ ਹੁਣ ਜਿੱਦਾਂ ਜਿੱਦਾਂ ਡਿਵੈਲਪ ਹੁੰਦੀਆਂ ਜਾ ਰਹੀਆਂ ਐਕਟੀਵਿਟੀਜ਼ ਤਾਂ ਸਾਨੂੰ ਪਤਾ ਲੱਗ ਰਿਹਾ ਕਿ ਅਸੀਂ ਜਿਹੜੀ ਆ ਆਪਣੀਆਂ ਜਿਹੜੀ ਕੁਆਲਿਟੀਜ਼ ਹੈਗੀਆਂ ਜਾਂ ਆਪਣੀ ਟੈਲੈਂਟ ਹੈਗਾ ਉਹ ਅਸੀਂ ਜ਼ਰੂਰੀ ਨਹੀਂ ਕਿ ਸਾਡੇ ਕੋਲ ਬਰਥ ਦੇ ਉੱਤੇ ਅਗਰ ਨਹੀਂ ਸੀਗਾ, ਅਸੀਂ ਜਿਹੜਾ ਮਤਲਬ ਬਚਪਨ ਤੋਂ ਹੀ ਵਧੀਆ ਨਹੀਂ ਗਾ ਸਕਦੇ ਸੀ, ਤਾਂ ਮਤਲਬ ਇਹ ਨਹੀਂ ਕਿ ਅਸੀਂ ਅੱਗੇ ਵੀ ਵਧੀਆ ਨਹੀਂ ਗਾ ਸਕਦੇ। ਸੋ ਅਸੀਂ ਜਿਹੜਾ ਆਪਣੀ ਲਾਈਫ 'ਚ ਜਿਹੜਾ ਅਸੀਂ ਕੁਛ ਸਾਡੀ ਐਕਟੀਵਿਟੀ ਅਸੀਂ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਅਗਰ ਸਿੱਖਾਂਗੇ ਤਾਂ ਅਸੀਂ ਕਰ ਸਕਦੇ ਹਾਂ, ਚਾਹੇ ਅਸੀਂ ਬੱਚੇ ਹਾਂ ਚਾਹੇ ਅਸੀਂ ਵੱਡੇ, ਮਤਲਬ ਕਿਸੇ ਵੀ ਏਜ ਗਰੁੱਪ 'ਚ ਹੈਗੇ ਹਾਂ।
0: ਰਾਈਟ, ਵੈਸੇ ਤਾਂ ਹੋਰ ਵੀ ਮੇਰੇ ਖਿਆਲ ਦੇ ਨਾਲ, ਪਰ ਜੇ ਤੁਹਾਨੂੰ ਲੱਗਦਾ ਕਿ ਕੁਛ ਹੋਰ ਸਮਾਂ ਹੈਗਾ, ਕੁਛ ਹੋਰ ਰਿਸਰਚ ਜਿਹੜੀਆਂ ਇਹਦੇ 'ਤੇ ਹੋਈਆਂ ਹੋਣ, ਜੇ 5-7 ਮਿੰਟ ਦੇ ਵਿੱਚ ਕਰ ਸਕਦੇ, ਨਹੀਂ ਤਾਂ ਫਿਰ ਅੱਜ ਸਮਾਂ ਹੈਗਾ ਵੈਸੇ 5-10 ਮਿੰਟ ਦਾ, ਪਰ ਕੋਈ ਰਿਸਰਚ ਇਸ ਬਾਬਤ ਕੋਈ ਹੋਈਆਂ ਰੀਸੈਂਟ ਹੋਰ ਜਿਹੜੀਆਂ ਤੁਸੀਂ ਇਨਕਲੂਡ ਕਰਨਾ ਚਾਹੁੰਦੇ ਹੋ, ਜਾਂ ਫਿਰ ਇਹਨੂੰ ਸਮਾਪਤ ਕਰੀਏ ਟੌਪਿਕ ਨੂੰ?
1: ਹਾਂਜੀ, ਨਹੀਂ ਮੈਂ ਹੈ ਮੇਰੇ ਕੋਲ ਇੱਕ ਦੋ, ਜਿਵੇਂ ਅਗਰ ਮੈਂ ਨਿਊਰੋਪਲਾਸਟ ਜਦੋਂ ਅਸੀਂ ਬ੍ਰੇਨ ਦੇ ਫੰਕਸ਼ਨ ਦੀ ਗੱਲ ਕਰਦੇ ਹਾਂ ਤਾਂ ਕੁਛ ਰਿਸਰਚ ਜਿਹੜੀ ਇਹ ਵੀ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਬੱਚੇ ਜਿਹੜੇ ਮਤਲਬ ਬੱਚਿਆਂ ਨੂੰ, ਬੱਚੇ ਐਜ਼ ਅ ਸਟੱਡੀ ਗਰੁੱਪ ਉਹਨਾਂ ਨੂੰ ਸਟੱਡੀ ਕੀਤਾ ਜਿਨ੍ਹਾਂ ਨੂੰ ਮਤਲਬ ਦਿਖਾਈ ਨਹੀਂ ਦਿੰਦਾ ਸੀਗਾ, ਬਲਾਇੰਡ ਬੱਚੇ ਸੀਗੇ, ਤੇ ਉਹਨਾਂ ਨੇ ਇਹ ਨੋਟਿਸ ਕੀਤਾ ਉਹਨਾਂ ਦੇ ਬ੍ਰੇਨ ਦੇ ਵਿੱਚ ਕਿ ਕਿਉਂਕਿ ਉਹਨਾਂ, ਕਿਉਂਕਿ ਇਹ ਆਪਾਂ ਡੇਲੀ ਲਾਈਫ 'ਚ ਵੀ ਆਪਾਂ ਵੀ ਫੀਲ ਕਰਦੇ, ਆਪਾਂ ਜਨਰਲੀ ਗੱਲ ਵੀ ਕਰਦੇ ਹਾਂ ਕਿ ਜਦੋਂ ਕਿਸੇ ਵੀ ਇਨਸਾਨ ਨੂੰ ਇੱਕ ਔਰਗਨ ਦੇ ਵਿੱਚ ਕੋਈ ਇਸ਼ੂ ਹੁੰਦਾ ਤਾਂ ਉਹਨਾਂ ਦੀ ਦੂਜੇ ਔਰਗਨ ਕਾਫੀ ਜਿਹੜੇ ਆ ਐਕਟਿਵ ਹੁੰਦੇ ਆ ਨਾ, ਜਿਵੇਂ ਉਹਨਾਂ ਦੀ ਸੈਂਸਿਸ ਬਹੁਤ, ਦੂਜੀਆਂ ਸੈਂਸਿਸ ਬਹੁਤ ਸਟਰੋਂਗ ਹੁੰਦੀਆਂ, ਤਾਂ ਉਹਨਾਂ ਨੇ ਵੀ ਨੋਟਿਸ ਕੀਤਾ ਕਿ ਚਾਹੇ ਉਹ ਬੱਚਿਆਂ ਨੂੰ ਮਤਲਬ ਆਈਸਾਈਟ ਜਿਹੜੀ ਵਿਜ਼ਨ ਉਹਨਾਂ ਦੀ ਨਹੀਂ ਸੀਗੀ, ਬਟ ਉਹਨਾਂ ਦੇ ਵਿੱਚ ਜਿਹੜੇ ਆ ਉਹਨਾਂ ਦੇ ਨਿਊਰੋਨ ਦੇ ਵਿੱਚ ਕਨੈਕਸ਼ਨ ਜਿਹੜਾ ਦੂਜੀਆਂ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਸੀ, ਮਤਲਬ ਉਹਨਾਂ ਦੀ ਹੀਅਰਿੰਗ ਸੈਂਸ ਸਟਰੋਂਗ ਸੀਗੀ ਜਾਂ ਫਿਰ ਟੱਚ ਦੀ ਸੈਂਸ ਸਟਰੋਂਗ ਸੀਗੀ। ਸੋ ਕਿਉਂਕਿ ਉਹਨਾਂ ਨੂੰ ਉਹ ਹਿੱਸਾ ਉਹਨਾਂ ਦਾ ਕੰਮ ਨਹੀਂ ਕਰ ਰਿਹਾ ਸੀ ਬ੍ਰੇਨ ਦਾ ਜਿੱਥੇ ਜਿਹੜੀ ਵਿਜ਼ਨ ਨੂੰ ਕੰਟਰੋਲ ਕਰਦਾ, ਬਟ ਉਹਨਾਂ ਦਾ ਉਹ ਹਿੱਸਾ ਜਿਹੜਾ ਬ੍ਰੇਨ ਦਾ ਸੈਂਸਿਸ ਨੂੰ ਕੰਟਰੋਲ, ਦੂਜੀਆਂ ਸੈਂਸਿਸ ਨੂੰ ਕੰਟਰੋਲ ਕਰਦਾ ਹੈ, ਉਹ ਉੱਥੇ ਜ਼ਿਆਦਾ ਐਕਟਿਵ ਸੀਗਾ। ਸੋ ਇਸ ਲਈ ਜਿਹੜਾ ਇੱਕ ਤਰ੍ਹਾਂ ਬ੍ਰੇਨ ਨੇ ਆਪਣੇ ਆਪ ਨੂੰ ਅਡੈਪਟ ਕੀਤਾ ਕਿ ਚਾਹੇ ਉਹ ਦੇਖ ਨਹੀਂ ਸਕਦਾ ਉਹ ਪਰਸਨ, ਬਟ ਉਹ ਪਰਸਨ ਦੂਜੀਆਂ ਸੈਂਸਿਸ ਦੇ ਥਰੂ ਜਿਹੜਾ ਆਪਣੇ ਆਪ ਨੂੰ ਜਿਹੜਾ ਆਪਣੀਆਂ ਡੇਲੀ ਐਕਟੀਵਿਟੀਜ਼ ਕਰ ਸਕਦਾ ਜਾਂ ਆਪਣੀ ਲਾਈਫ ਜਿਹੜਾ ਜੀ ਸਕਦਾ ਹਨਾ। ਔਰ ਆਪਾਂ ਦੇਖਦੇ ਵੀ ਹਾਂ, ਅਗਰ ਅਸੀਂ ਹਿਊਮਨਸ ਤੋਂ ਇਲਾਵਾ ਅਗਰ ਐਨੀਮਲਸ ਦੀ ਗੱਲ ਕਰੀਏ, ਸਾਨੂੰ ਪਤਾ ਹਿਊਮਨਸ ਕਿਉਂਕਿ ਅਸੀਂ ਦੇਖ ਸਕਦੇ ਹਾਂ, ਅਸੀਂ ਸਾਡੀ ਇੰਨੀ ਸਮੈਲ ਦੀ ਸੈਂਸ ਇੰਨੀ ਸਟਰੋਂਗ ਨਹੀਂ ਹੁੰਦੀ ਹਨਾ, ਸਾਡੀ ਟੱਚ ਦੀ ਸੈਂਸ ਵੀ ਇੰਨੀ ਸਟਰੋਂਗ ਨਹੀਂ ਹੁੰਦੀ, ਬਟ ਅਗਰ ਤੁਸੀਂ ਐਨੀਮਲਸ ਦੀ ਗੱਲ ਕਰਦੇ ਤਾਂ ਉਹਨਾਂ ਦੀ ਸੈਂਸ ਦੀ ਜਿਹੜੀ ਆ ਜਿਹੜੀ ਸੋਰੀ ਸਮੈਲ ਦੀ ਸੈਂਸ ਜਿਹੜੀ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਨਾ, ਉਹਨਾਂ ਨੂੰ ਸਮੈਲ ਤੋਂ ਪਤਾ ਲੱਗ ਜਾਂਦਾ ਕਿ ਕੌਣ ਹੈਗਾ ਕੀ ਹੈਗਾ। ਸੋ ਇਹ ਕੁਛ ਰਿਸਰਚ ਐਵੇਂ ਦੀਆਂ ਵੀ ਹੋਈਆਂ। ਉਸ ਤੋਂ ਇਲਾਵਾ ਮੈਡੀਟੇਸ਼ਨ ਦਾ ਜਿਹੜਾ ਇੰਪੈਕਟ, ਚੰਗਾ ਇੰਪੈਕਟ ਹੁੰਦਾ ਹੈਗਾ ਆ ਹਿਊਮਨ ਜਿਹੜਾ ਬ੍ਰੇਨ ਦੇ ਉੱਤੇ, ਕਿਉਂਕਿ ਮੈਡੀਟੇਸ਼ਨ ਫੋਕਸ ਵਧਾਉਂਦੀ ਹੈਗੀ ਆ। ਸੋ ਇਹ ਵੀ ਇੱਕ ਰਿਸਰਚ ਹੋਈ ਹੈ ਕਿ ਇੱਕ ਸਕੂਲ ਗਰੁੱਪ ਜਿਹੜਾ ਆ ਬੱਚਿਆਂ ਦਾ, ਉਹਨਾਂ ਦੇ ਉੱਤੇ ਜਿਹੜੀ ਰਿਸਰਚ ਕੀਤੀ, ਤੋ ਜਦੋਂ ਵੀ ਸਾਇੰਸ ਦਾ ਰਿਸਰਚ ਕਰਦੇ ਤਾਂ ਉਹ ਦੋ ਗਰੁੱਪ ਲੈ ਲੈਂਦੇ ਆ ਨਾ, ਕਿ ਇੱਕ ਗਰੁੱਪ ਨੂੰ ਇੱਕ ਐਕਟੀਵਿਟੀ ਦਿੰਦੇ ਆ, ਦੂਜੇ ਗਰੁੱਪ ਨੂੰ ਦੂਜੀ ਐਕਟੀਵਿਟੀ। ਸੋ ਉਹਨਾਂ ਨੇ ਕੁਛ ਬੱਚਿਆਂ ਨੂੰ ਜਿਹੜਾ ਮੈਡੀਟੇਸ਼ਨ ਕਰਨ ਲਾਇਆ ਹਨਾ, ਔਰ ਦੂਜੇ ਬੱਚਿਆਂ ਨੂੰ ਜਿਹੜਾ ਮੈਡੀਟੇਸ਼ਨ ਨਹੀਂ ਕਰਦੇ ਸੀ, ਤਾਂ ਉਹਨਾਂ ਨੇ ਇਹ ਰਿਜ਼ਲਟ ਉਹਨਾਂ ਨੂੰ ਮਿਲਿਆ ਕਿ ਜਿਹੜੇ ਬੱਚੇ ਮੈਡੀਟੇਸ਼ਨ ਕਰ ਰਹੇ ਸੀਗੇ ਐਜ਼ ਅ ਸਬਜੈਕਟ, ਚਲੋ ਰੱਖ ਲਓ ਉਹਨਾਂ ਨੇ ਲਿਆ ਸੀਗਾ, ਉਹ ਬੱਚੇ ਜ਼ਿਆਦਾ ਆਪਣੇ ਉਹਨਾਂ ਦੇ ਮਾਰਕਸ ਇੰਪਰੂਵ ਹੋਏ ਕੰਪੈਰੇਟਿਵਲੀ ਕਿ ਜਿਹੜੇ ਬੱਚੇ ਮੈਡੀਟੇਸ਼ਨ ਨਹੀਂ ਕਰ ਰਹੇ ਸੀਗੇ। ਹਾਂਜੀ, ਤੇ ਉਹ ਮਤਲਬ ਉਹਨਾਂ ਨੇ ਦੇਖਿਆ ਕਿ ਹਾਂ ਉਹਦਾ ਵੀ ਇੰਪੈਕਟ ਹੁੰਦਾ। ਫਿਰ ਕੁਛ ਸਟੱਡੀਜ਼ ਹੋਈਆਂ ਜਿਵੇਂ ਓਲਡ ਏਜ ਦੇ ਲੋਕਾਂ ਤੇ ਸਟੱਡੀਜ਼ ਕੀਤੀਆਂ ਉਹਨਾਂ ਨੇ, ਕਿ ਕੁਛ ਲੋਕਾਂ ਦਾ ਉਹਨਾਂ ਦੇ ਵੀ ਦੋ ਗਰੁੱਪ ਬਣਾ ਦਿੱਤੇ। ਇੱਕ ਗਰੁੱਪ ਨੂੰ ਕਿਹਾ ਕਿ ਅਸੀਂ ਤੁਹਾਨੂੰ ਜਿਹੜਾ ਤੁਸੀਂ ਘਰ ਦਾ ਹੀ ਕੰਮ ਕਰ ਰਹੇ ਹਾਂ, ਬਟ ਇਹ ਘਰ ਦਾ ਕੰਮ ਤੁਹਾਨੂੰ ਐਜ਼ ਅ ਐਕਸਰਸਾਈਜ਼ ਹੈਲਪ ਕਰ ਰਿਹਾ ਹਨਾ, ਬਟ ਦੂਜੇ ਗਰੁੱਪ ਨੂੰ ਇਹੋ ਜਿਹਾ ਕੁਛ ਨੀ ਕਿਹਾ ਕਿ ਇਹ ਤੁਹਾਡਾ ਐਜ਼ ਏ ਐਕਸਰਸਾਈਜ਼ ਹੈਲਪ ਕਰਦਾ। ਤਾਂ ਉਹਦੇ ਚ ਵੀ ਉਹਨਾਂ ਨੇ ਪਾਇਆ ਕਿ ਜਿਹੜੇ ਗਰੁੱਪ ਨੂੰ ਇਹ ਕਿਹਾ ਗਿਆ ਸੀ ਕਿ ਐਕਸਰਸਾਈਜ਼ ਇੱਕ ਤਰ੍ਹਾਂ ਦੀ ਐਕਸਰਸਾਈਜ਼ ਆ ਤੁਹਾਡੇ ਲਈ, ਉਹਨਾਂ ਦੀ ਜਿਹੜੀ ਆ ਹੈਲਥ ਜਾਂ ਉਹਨਾਂ ਦੀ ਕੁਛ ਜਿਹੜੀ ਹਾਂਜੀ ਇੰਪਰੂਵ ਹੋਈਆਂ, ਔਰ ਜਿਵੇਂ ਬਲੱਡ ਪ੍ਰੈਸ਼ਰ ਮਤਲਬ ਸਹੀ ਹੋਇਆ ਔਰ ਦੂਜੀਆਂ ਡਿਜ਼ੀਜ਼ ਜਿਹੜੀਆਂ ਉਹਨਾਂ ਦੀ ਸਹੀ ਹੋਈ ਆ ਕੰਪੈਰੇਟਿਵਲੀ ਜਿਹੜੇ ਉਹ ਵਾਲਾ ਗਰੁੱਪ ਸੀ। ਇੱਕ ਨੂੰ ਅਸੀਂ ਕੰਟਰੋਲ ਗਰੁੱਪ ਕਹਿ ਦਿੰਦੇ, ਇੱਕ ਨੂੰ ਅਸੀਂ ਅਨਕੰਟਰੋਲ ਗਰੁੱਪ ਕਹਿ ਦਿੰਦੇ ਹਾਂ ਕਿ ਜਿਹੜਾ ਕੰਟਰੋਲਡ ਗਰੁੱਪ ਜਿਹਨੂੰ ਇਹ ਕਿਹਾ ਗਿਆ ਜਿਹਨੂੰ ਇਹ ਨਹੀਂ ਕਿਹਾ ਗਿਆ ਕਿ ਤੂੰ ਤੁਹਾਨੂੰ ਐਕਸਰਸਾਈਜ਼ ਨਾਲ ਕੋਈ ਫਰਕ ਪੈ ਰਿਹਾ। ਸੋ ਉਹਨਾਂ ਨੂੰ ਵੀ ਜਿਹੜਾ ਇਹ ਫਰਕ ਪਿਆ। ਸੋ ਇੱਦਾਂ ਦੀ ਰਿਸਰਚ ਸਿਰਫ ਕੁਛ ਕੁ ਰਿਸਰਚ ਮੈਂ ਦੱਸੀਆਂ, ਬਟ ਬਹੁਤ ਸਾਰੀਆਂ ਰਿਸਰਚ ਜਿਹੜੀਆਂ ਹੁੰਦੀਆਂ ਰਹਿੰਦੀਆਂ ਮਤਲਬ ਕਰਦੇ ਆ ਲੋਕ ਇਹਨਾਂ ਚੀਜ਼ਾਂ ਨੂੰ, ਬਟ ਹਜੇ ਤੱਕ ਮਤਲਬ ਇਹ ਸਿਰਫ ਥੋੜਾ ਜਿਹਾ ਹੀ ਅਸੀਂ ਸਟੱਡੀ ਕਰ ਪਏ, ਹਜੇ ਵੀ ਸਾਡਾ ਬ੍ਰੇਨ ਚ ਬਹੁਤ ਕੁਛ ਹੈਗਾ। ਬਟ ਅਗਰ ਨਿਊਰੋਪਲਾਸਟੀਸਿਟੀ ਦੀ ਮੈਂ ਗੱਲ ਆਪਾਂ ਬੂਸਟ ਕਿਵੇਂ ਕਰ ਸਕਦੇ ਇਹਦੇ ਤੋਂ ਸ਼ਾਇਦ ਐਂਡ ਕਰ ਸਕਦੇ ਹਾਂ ਕਿ ਕਿਵੇਂ ਜਿਹੜੀ ਹੈ ਨਾ ਹੋ ਸਕਦੀ ਹੈ, ਕਿਉਂਕਿ ਫੈਕਟਰਸ ਤਾਂ ਚਲੋ ਅਸੀਂ ਕਰ ਹੀ ਦਿੱਤੇ। ਮਤਲਬ ਬੂਸਟ ਪਲਾਸਟੀਸਿਟੀ ਮਤਲਬ ਅਸੀਂ ਪੋਜ਼ਿਟਿਵ ਪਲਾਸਟੀਸਿਟੀ ਦੀ ਓਬਵੀਅਸਲੀ ਇੱਥੇ ਗੱਲ ਕਰ ਰਹੇ ਹਾਂ। ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਟਿਮੂਲੇਟ ਕਰੋ ਆਪਣੇ ਬ੍ਰੇਨ ਨੂੰ, ਮਤਲਬ ਜਿੱਦਾਂ ਤੁਸੀਂ ਦੱਸਿਆ ਸੀ ਕਿ ਲਰਨਿੰਗ ਕਰਦੇ ਰਹਿਣੀ ਚਾਹੀਦੀ ਹੈ ਆਪਾਂ ਨੂੰ ਹਨਾ, ਜਿੰਨਾ ਅਸੀਂ ਲਰਨ ਕਰਾਂਗੇ ਉਨਾ ਜ਼ਿਆਦਾ ਅਸੀਂ ਸਿੱਖਾਂਗੇ। ਔਰ ਇਸ ਲਈ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਆਪਾਂ ਉਹ ਜਿਹੜਾ ਥਰੂ ਆਊਟ ਲਾਈਫ ਜਿਹੜਾ ਆਪਾਂ ਸਿੱਖਦੇ ਹੀ ਰਹਿੰਦੇ ਹਾਂ, ਕਿਉਂਕਿ ਕਦੇ ਵੀ ਬ੍ਰੇਨ ਇੱਦਾਂ ਨਹੀਂ ਹੁੰਦਾ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੱਦਾਂ ਨਹੀਂ ਹੁੰਦਾ ਕਿ ਖਤਮ ਹੋ ਜਾਂਦਾ ਹੈ ਯੂਜ਼ ਕਰ ਕਰਕੇ। ਬ੍ਰੇਨ ਐਕਟਿਵ ਹੁੰਦਾ, ਬ੍ਰੇਨ ਸਮਾਂ ਸਟਰੋਂਗ ਹੁੰਦਾ ਜਿੰਨਾ ਤੁਸੀਂ ਯੂਜ਼ ਕਰਦੇ ਆ। ਜਿਵੇਂ ਉਹ ਪੁਰਾਣੇ ਇੱਕ ਕਹਾਵਤ ਯੂਜ ਕਰਦੇ ਹੁੰਦੇ ਸੀ ਨਾ ਉਹ ਚਿੱਟੇ ਵਾਲਾਂ ਵਾਲੀ, ਤੋ ਉਹ ਚੀਜ਼ ਹੈਗੀ ਹੈ ਕਿ ਐਕਸਪੀਰੀਅੰਸ ਦੇ ਨਾਲ ਵਾਲ ਚਿੱਟੇ ਹੋਏ ਆ ਹਨਾ। ਤੇ ਇਹ ਤੁਹਾਨੂੰ ਹੈਗਾ ਕਿ ਤੁਸੀਂ ਆਪਣੇ ਬ੍ਰੇਨ ਨੂੰ ਐਕਟਿਵ ਰੱਖੋ, ਮਤਲਬ ਕੰਮ ਕਰਦਾ ਰਹਿਣਾ ਚਾਹੀਦਾ ਬ੍ਰੇਨ, ਥੋੜਾ ਮਤਲਬ ਉਹ ਨਹੀਂ ਹੋਣਾ ਚਾਹੀਦਾ ਕਿ ਬਸ ਆਪਾਂ ਕੁਛ ਕਰ ਨਹੀਂ ਰਹੇ ਹੈਗੇ। ਤੇ ਇਨਫ ਸਲੀਪ, ਆਪਣੀ ਸਲੀਪ ਜ਼ਰੂਰੀ ਹੈ, ਐਟਲੀਸਟ 8 ਘੰਟੇ ਦੀ ਸਲੀਪ ਜਿਹੜੀ ਹੈਗੀ ਆ, ਔਰ ਓਬਵੀਅਸਲੀ ਪਰਸਨ ਟੂ ਪਰਸਨ ਵੇਰੀ ਕਰਦੀ ਆ ਸਲੀਪ। ਔਰ ਕਈ ਲੋਕ ਜਦੋਂ ਕੋਈ ਰਾਤ ਦਾ ਕੰਮ ਕਰਦੇ ਆ ਤਾਂ ਉਹਨਾਂ ਦੀ ਸਲੀਪ ਦਾ ਹੋਰ ਹਿਸਾਬ ਹੁੰਦਾ, ਬਟ ਮਤਲਬ ਇੱਕ ਜਿਹੜੀ ਐਵਰੇਜ ਅਸੀਂ ਕਹਿ ਦਿੰਦੇ ਕਿ 8 ਘੰਟੇ ਦੀ ਸਲੀਪ ਹੋਣੀ ਚਾਹੀਦੀ ਆ ਨਾ। ਐਕਸਰਸਾਈਜ਼ ਰੈਗੂਲਰਲੀ ਕਰੋ, ਜਿਹੜੇ ਅਸੀਂ ਫੈਕਟਰਸ ਦੱਸੇ ਹੋਈ ਆ, ਤੇ ਆਪਣੀ ਮੈਡੀਟੇਸ਼ਨ ਔਰ ਜਿਹੜੀ ਆ ਮੈਡੀਟੇਸ਼ਨ ਕੰਟੀਨਿਊ, ਕਿਉਂਕਿ ਮੈਡੀਟੇਸ਼ਨ ਦਾ ਇਹਦਾ ਸਾਇੰਟੀਫਿਕ ਰੀਜ਼ਨ ਜਿਵੇਂ ਮੈਂ ਦੱਸਿਆ ਕਿ ਮੈਡੀਟੇਸ਼ਨ ਤੁਹਾਡੇ ਬ੍ਰੇਨ ਦੇ ਉਸ ਹਿੱਸੇ ਨੂੰ ਐਕਟਿਵ ਕਰਦੀ ਜਿਹੜਾ ਫੋਕਸ ਵਧਾਉਂਦਾ, ਤੁਹਾਡੀ ਮੈਮਰੀ ਵਧਾਉਂਦਾ ਹੈ ਹਨਾ। ਸੋ ਕਿਉਂਕਿ ਮੈਡੀਟੇਸ਼ਨ ਨਾਲ ਤੁਹਾਡਾ ਫੋਕਸ ਵੱਧਦਾ, ਮੈਮਰੀ ਵੱਧਦੀ ਆ, ਤੇ ਇਸ ਲਈ ਤੁਸੀਂ ਆਪਣੇ ਗੋਲ ਦੇ ਉੱਤੇ ਜਾਂ ਆਪਣੀ ਲਾਈਫ ਦੇ ਉੱਤੇ ਵਧੀਆ ਫੋਕਸ ਕਰ ਸਕਦੇ ਹਾਂ।
0: ਨਹੀਂ ਵਾਕਈ, ਔਰ ਜਿਹੜੀ ਚੀਜ਼ ਆਪਾਂ ਵਾਰ ਵਾਰ ਕਹਿੰਦੇ ਰਹਿੰਦੇ ਹਾਂ, ਪਤਾ ਮੇਰੇ ਖਿਆਲ ਦੇ ਨਾਲ ਬਹੁਤਿਆਂ ਨੂੰ ਪਤਾ ਵੀ ਹੁੰਦੀਆਂ ਨੇ ਇਹ ਚੀਜ਼ਾਂ ਕਿ ਦਿਮਾਗ ਨੂੰ ਚੱਲਦਾ ਕਿੱਦਾਂ ਰੱਖਣਾ ਹੈਗਾ, ਕੰਮ ਕਿੱਦਾਂ ਲੈਣੇ ਹੈਗੇ ਨੇ, ਪਰ ਫਿਰ ਵੀ ਅਸੀਂ ਗਾਏ ਬਗਾਏ ਆਪ ਹੀ ਵਿਸਾਰ ਦਿੰਦੇ ਹਾਂ ਉਹਨਾਂ ਚੀਜ਼ਾਂ ਨੂੰ। ਪਰ ਹੋਪਫੁਲੀ ਇਹ ਇਨ ਟੋਟਲ ਇਹ ਜਿਹੜੇ ਦੋ ਐਪੀਸੋਡ ਸੀਗੇ ਅੱਜ ਦਾ ਮੇਰੇ ਖਿਆਲ ਨਾਲ ਪੂਰਾ ਹੋ ਗਿਆ ਜੀ ਇੱਥੇ, ਹੈ ਨਾ। ਅਤੇ ਪਿਛਲਾ ਜਿਹੜਾ ਐਪੀਸੋਡ ਸੀ, ਜੇ ਤੁਸੀਂ ਦੋਵੇਂ ਜੋੜ ਲਓ ਤਾਂ ਆਪਣੇ ਆਪ ਦਿਮਾਗ ਤੇਜ਼ ਹੋ ਜਾਣਾ ਹੈਗਾ। ਤੁਸੀਂ ਇਹ ਸੁਣ ਲਿਓ ਅਤੇ ਦੁਬਾਰਾ ਸੁਣ ਲਿਓ, ਅਤੇ ਬਹੁਤ ਵਾਰ ਬਹੁਤ ਸਾਰੀਆਂ ਚੀਜ਼ਾਂ ਨੇ ਸੰਦੀਪ ਜੀ ਨੇ, ਬੜੀਆਂ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਬਹੁਤ ਫਟਾਫਟ ਵੀ ਨਿਕਲ ਗਈਆਂ ਨੇ, ਬੜੋ ਬੜੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ ਨੇ ਜੇ ਤੁਸੀਂ ਉਹਨਾਂ ਨੂੰ ਜਾਣ ਲਓਗੇ, ਸੁਣ ਲਓਗੇ, ਸਮਝ ਲਓਗੇ। ਅਤੇ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੰਦੀਪ ਜੀ ਇੰਨਾ ਹੀ, ਲਈਏ ਇਜਾਜ਼ਤਾਂ ਫਿਰ।
1: ਹਾਂਜੀ ਬਿਲਕੁਲ,
0: ਧੰਨਵਾਦ ਜੀ। ਸੋ ਦਿਓ ਇਜਾਜ਼ਤਾਂ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ, ਰੱਖੋ ਸਿਹਤਾਂ ਦਾ ਖਿਆਲ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674। ਪ੍ਰੋਗਰਾਮ ਦਾ ਨਾਮ ਸੀ ਡੀਪ ਟਾਕ ਸ਼ੋਅ, ਅਤੇ ਫਿਲਹਾਲ ਇੰਨਾ ਹੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 7 ਤਰੀਕ ਹੈ ਜੁਲਾਈ ਦੇ ਮਹੀਨੇ ਦੀ ਤੇ ਮੰਗਲਵਾਰ ਦਾ ਦਿਨ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਆਪ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ ਤੁਸੀਂ ਆਉਂਦੇ ਰਹੋ।
1: ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸਟ੍ਰੇਲੀਆ ਭਾਰਤ ਅਤੇ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਆਸਟ੍ਰੇਲੀਆ ਦੇ ਲਈ ਕੋਈ ਬਹੁਤਾ ਵਧੀਆ ਇਹ ਹਫਤਾ ਨਹੀਂ ਗੁਜ਼ਰ ਰਿਹਾ, ਰਲਿਆ ਮਿਲਿਆ ਕਹਿ ਸਕਦੇ ਹਾਂ। ਇੱਕ ਪਾਸੇ ਸਮਝੌਤੇ ਹੋ ਰਹੇ ਨੇ ਤੇ ਦੂਸਰੇ ਪਾਸੇ ਚੀਨ ਬਗੈਰ ਦੱਸਿਆਂ ਹਮਲੇ ਕਰ ਰਿਹਾ ਹੈ। ਹਮਲੇ ਕਿਸੇ ਥਾਂ ਦੇ ਉੱਤੇ ਨਹੀਂ, ਕਿਸੇ ਜਗ੍ਹਾ ਦੇ ਉੱਤੇ ਨਹੀਂ, ਕਿਸੇ ਟਿਕਾਣੇ ਤੇ ਨਹੀਂ, ਬਲਕਿ ਇੱਕ ਕਿਸਮ ਦੇ ਐਸੇ ਹਮਲੇ ਜਿਨ੍ਹਾਂ ਦੀ ਤਿਆਰੀਆਂ ਜਿਨ੍ਹਾਂ ਨੂੰ ਮੰਨਿਆ ਜਾ ਸਕਦਾ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਛੱਡੀਆਂ ਜਾ ਰਹੀਆਂ। ਐਸਾ ਨਹੀਂ ਹੈ ਕਿ ਚੀਨ ਛੱਡ ਨਹੀਂ ਸਕਦਾ, ਪਰ ਆਮ ਤੌਰ ਦੇ ਉੱਤੇ ਉਸ ਖਿੱਤੇ ਦੇ ਵਿੱਚ ਜਿੱਥੇ ਮਿਜ਼ਾਈਲਾਂ ਛੱਡੀਆਂ ਜਾਂਦੀਆਂ ਜਦੋਂ ਇੰਟਰਕੋਂਟੀਨੈਂਟਲ, ਤਾਂ ਦੱਸ ਦਿੱਤਾ ਜਾਂਦਾ ਉਸਦੇ ਆਂਢੀ ਗੁਆਂਢੀ ਦੇਸ਼ਾਂ ਨੂੰ। ਨਾ ਨਿਊਜ਼ੀਲੈਂਡ ਨੂੰ ਦੱਸਿਆ, ਨਾ ਆਸਟ੍ਰੇਲੀਆ ਨੂੰ ਦੱਸਿਆ, ਤੇ ਮਿਜ਼ਾਈਲ ਭਗਾ ਕੇ ਮਾਰੀ ਪੈਸੀਫਿਕ ਸਮੁੰਦਰਾਂ ਦੇ ਵਿੱਚ। ਅੱਗੇ ਚੱਲ ਕੇ ਖਬਰ ਉਹ ਸਾਂਝੀ ਕਰਦੇ ਹਾਂ ਤੇ ਭਾਰਤ ਦੇ ਵੀ ਪ੍ਰਧਾਨ ਮੰਤਰੀ ਆ ਰਹੇ ਨੇ, ਕਿਹੜੇ ਕਿਹੜੇ ਸਮਝੌਤੇ ਆਸਟ੍ਰੇਲੀਆ ਦੇ ਹੋ ਰਹੇ ਨੇ ਜਾਣਨੇ ਇਸ ਕਰਕੇ ਹੋ ਸਕਦਾ ਤੁਹਾਡੇ ਲਈ ਅਹਿਮ ਹੋਣ, ਕਿਉਂਕਿ ਬਹੁਤ ਸਾਰੀਆਂ ਖਬਰਾਂ ਇਧਰੋਂ ਉਧਰੋਂ ਸੁਣਦਿਆਂ ਹੋਇਆਂ ਅਸੀਂ ਭਾਵਨਾਵਾਂ ਦੇ ਵਿੱਚ ਬਹਿ ਜਾਂਦੇ ਹਾਂ। ਕਈ ਵਾਰ ਖਬਰਾਂ ਦੇ ਤਰਕ ਸਮਝਣੇ ਜ਼ਰੂਰੀ ਹੁੰਦੇ ਨੇ। ਖੈਰ, ਤਰਕ ਦੀ ਗੱਲ ਜਦੋਂ ਕਰੀਏ ਤਾਂ ਆਯਾਤੁੱਲਾ ਖਾਮਨੇਈ ਦੇ ਅੰਤਮ ਸੰਸਕਾਰ ਦੇ ਮੌਕੇ ਤਾਂ ਕੋਈ ਵੀ ਤਰਕ ਨਹੀਂ ਦਿਖਿਆ, ਪਰ ਭਾਵਨਾਵਾਂ ਹੀ ਦਿਖੀਆਂ। ਈਰਾਨ ਦੇ ਮਰਹੂਮ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦੇ ਜਲੂਸ ਦੇ ਮੌਕੇ ਤਹਿਰਾਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਹੱਥਾਂ ਦੇ ਵਿੱਚ ਲਾਲ ਝੰਡੇ ਲੈ ਕੇ ਦੇਖੇ ਜਾ ਰਹੇ ਸੀ। ਲਗਭਗ 10 ਕਿਲੋਮੀਟਰ ਲੰਮੀ ਸੜਕ ਦੇ ਦੋਵੇਂ ਪਾਸੇ ਕਤਾਰਾਂ, ਔਰ ਕਿਹਾ ਜਾ ਰਿਹਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਸੋਗ ਸਮਾਗਮ ਹੋ ਨਿਬੜਿਆ ਹੈ। ਲੋਕਾਂ ਦੀ ਭੀੜ ਉੱਥੇ ਮੌਜੂਦ ਹੈ। ਤਹਿਰਾਨ ਦੀਆਂ ਸੜਕਾਂ ਤੇ ਲੋਕ ਸੋਗ ਗੀਤ ਗਾ ਰਹੇ ਨੇ, ਕਈ ਲੋਕ ਰੋ ਰਹੇ ਨੇ। ਅੰਤਮ ਸੰਸਕਾਰ ਦੇ ਵਿੱਚ ਜਲੂਸ ਦਾ ਪ੍ਰਸਿੱਧ ਇਨਕਲਾਬ ਸਕੁਅਰ ਉੱਥੋਂ ਹੋ ਕੇ ਇਹ ਗੁਜ਼ਰਿਆ, ਔਰ ਇਸ ਚੌਂਕ ਦੇ ਉੱਤੇ ਇੱਕ ਬਹੁਤ ਵੱਡੀ ਮੂਰਤੀ ਲੱਗੀ ਹੋਈ ਹੈ, ਜਿਸਨੂੰ ਕਿਹਾ ਜਾਂਦਾ ਹੈ, ਇਰਾਨੀ ਭਾਸ਼ਾ ਦੇ ਵਿੱਚ ਕੁਝ ਵੀ ਕਿਹਾ ਜਾਂਦਾ ਹੋਵੇ ਪਰ ਪੰਜਾਬੀ ਚ ਉਹਦਾ ਤਰਜਮਾ ਤੁਹਾਨੂੰ ਦੱਸ ਦਿੰਦੇ ਹਾਂ। ਇਸ ਨੂੰ ਵਿਰੋਧ ਦੀ ਮੁੱਠੀ ਦੇ ਨਾਮ ਦੇ ਨਾਲ, ਜਾਂ ਇੰਝ ਕਹਿ ਲਈਏ ਕਿ ਬਗਾਵਤ ਦੀ ਮੁੱਠੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਇਨਕਲਾਬ ਸਕੁਅਰ ਤੋਂ ਹੀ ਇਹ ਅੱਖਰ ਤੋਂ ਤੁਸੀਂ ਜਾਣਦੇ ਹੋਵੋਗੇ ਇਨਕਲਾਬ ਨੂੰ ਅਸੀਂ, ਹਾਲਾਂਕਿ ਪੰਜਾਬੀ ਦਾ ਅੱਖਰ ਨਹੀਂ ਹੈ ਪਰ ਫਿਰ ਵੀ ਇਸ ਨੂੰ ਇਸ ਦਾ ਮਤਲਬ ਅਸੀਂ ਸਮਝਦੇ ਹਾਂ, ਰੈਵੋਲਿਊਸ਼ਨ। ਔਰ ਇਸ ਮੂਰਤੀ ਦੇ ਆਲੇ ਦੁਆਲੇ ਜਾਂ ਇਸ ਚੌਂਕ ਦੇ ਆਲੇ ਦੁਆਲੇ ਅਕਸਰ ਜਦੋਂ ਵੀ ਵੱਡੇ ਤਿਉਹਾਰ ਹੁੰਦੇ ਨੇ ਈਰਾਨ ਦੇ ਵਿੱਚ, ਉਦੋਂ ਲੋਕ ਇੱਥੋਂ ਗੁਜ਼ਰਦੇ ਨੇ ਜਾਂ ਇੱਥੇ ਇਕੱਠੇ ਹੁੰਦੇ ਨੇ। ਇਸ ਮੂਰਤੀ ਦੇ ਬਾਹਰ ਲਿਖਿਆ ਵੀ ਹੋਇਆ, ਸਾਨੂੰ ਉੱਠ ਕੇ ਖੜੇ ਹੋਣਾ ਚਾਹੀਦਾ। ਇਹ ਨਾਰਾ ਇੱਥੇ ਪੱਕੇ ਤੌਰ ਦੇ ਉੱਤੇ ਉਕੇਰਿਆ ਗਿਆ। ਸ਼ਾਸਨ ਦੇ ਵਫ਼ਾਦਾਰ ਹਮਾਇਤੀ ਆਪਣਾ ਆਪਣਾ ਸਬੂਤ ਦੇ ਰਹੇ ਸੀ ਕਿ ਉਹ ਈਰਾਨ ਦੀ ਸਰਕਾਰ ਦੇ ਕਿੰਨੇ ਹਮਾਇਤੀ ਨੇ, ਔਰ ਨਾਰੇ ਲੱਗ ਰਹੇ ਸੀ, ਨਾਰੇ ਅਮਰੀਕਾ ਤੇ ਇਜ਼ਰਾਈਲ ਦੇ ਖਿਲਾਫ। ਅਮਰੀਕੀ ਤੇ ਇਜ਼ਰਾਈਲ ਹਵਾਈ ਹਮਲਿਆਂ ਦੇ ਵਿੱਚ ਸੁਪਰੀਮ ਲੀਡਰ ਦੀ ਹੱਤਿਆ ਦਾ ਬਦਲਾ, ਲਾਲ ਝੰਡੇ ਨੂੰ ਇੱਕ ਕਿਸਮ ਦੇ ਨਾਲ ਵਿਰੋਧ ਦੇ ਰੂਪ ਦੇ ਵਿੱਚ ਜਾਂ ਫਿਰ ਬਗਾਵਤ ਦੇ ਰੂਪ ਦੇ ਵਿੱਚ ਵੀ ਦੇਖਿਆ ਜਾਂਦਾ। ਇਹ ਲਾਲ ਝੰਡੇ ਈਰਾਨ ਦੇ ਝੰਡੇ ਦਾ ਵੀ ਇੱਕ ਰੰਗ ਨੇ, ਹਰਾ ਚਿੱਟਾ ਤੇ ਲਾਲ ਰੰਗ ਹੁੰਦਾ, ਪਰ ਫਿਰ ਵੀ ਬਹੁਤ ਸਾਰੇ ਪੋਸਟਰਾਂ ਦੇ ਉੱਤੇ, ਖਾਸ ਤੌਰ ਦੇ ਉੱਤੇ ਲਾਲ ਰੰਗ ਦੇ ਪੋਸਟਰਾਂ ਦੇ ਉੱਤੇ ਚਿੱਟੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਸੀ ਕਿ, ਜੋ ਕਿ ਅਮਰੀਕੀ ਰਾਸ਼ਟਰਪਤੀ ਨੂੰ ਸੰਬੋਧਨ ਸੀ। ਖੈਰ, ਬਹੁਤੇ ਨਾਰੇ ਅਸੀਂ ਕਈ ਵਾਰ ਰੇਡੀਓ ਦੀਆਂ ਖਬਰਾਂ ਦੇ ਵਿੱਚ ਸਾਂਝੇ ਵੀ ਨਹੀਂ ਕਰ ਪਾਉਂਦੇ ਹੁੰਦੇ, ਪਰ ਖੈਰ ਇੱਥੇ ਇਹ ਸਿਰਫ ਬਿਆਨਬਾਜ਼ੀਆਂ ਨਹੀਂ ਮੰਨੀਆਂ ਜਾ ਸਕਦੀਆਂ, ਇਹਨਾਂ ਨੂੰ ਨਾਰੇਬਾਜ਼ੀਆਂ ਜਾਂ ਪੋਸਟਰ ਜਲੂਸ ਨਹੀਂ ਇੱਕ ਮੰਨਿਆ ਜਾ ਸਕਦਾ। ਆਯਾਤੁੱਲਾ ਅਲੀ ਖਾਮਨੇਈ ਦੀ ਮੌਤ ਨੂੰ ਲੈ ਕੇ ਗੁੱਸਾ ਈਰਾਨ ਦੀ ਜਨਤਾ ਦੇ ਵਿੱਚ ਜਾਂ ਉੱਥੋਂ ਦੇ ਪ੍ਰਸ਼ਾਸਨ ਚ ਜਾਂ ਉੱਥੋਂ ਦੀ ਸਰਕਾਰ ਦੇ ਵਿੱਚ ਪਹਿਲੇ ਦਿਨ ਤੋਂ ਹੀ, ਜਦੋਂ ਤੋਂ ਇਜ਼ਰਾਈਲ ਤੇ ਅਮਰੀਕਾ ਨੇ ਈਰਾਨ ਦੇ ਉੱਤੇ ਜੰਗ ਛੇੜੀ ਹੈ। ਬਸ ਇਹ ਹੈ ਕਿ ਹਾਲੇ ਤੱਕ ਉਸ ਨੂੰ ਲੈ ਕੇ ਬਿਆਨ ਕੋਈ ਸਾਹਮਣੇ ਨਹੀਂ ਸੀ ਆਇਆ, ਔਰ ਇਹ ਗੁੱਸਾ ਜਿਹੜਾ ਹੁਣ ਈਰਾਨ ਦੀ ਨਵੀਂ ਸਰਕਾਰ ਦੀ ਅਗਵਾਈ ਦੇ ਵਿੱਚ ਆਮ ਲੋਕਾਂ ਦੇ ਮਨਾਂ ਦੇ ਅੰਦਰ ਉੱਭਰ ਕੇ ਸਾਹਮਣੇ ਆ ਗਿਆ, ਜੋ ਕਿ ਅਮਰੀਕਾ ਨੂੰ ਇੱਕ ਸੁਨੇਹਾ ਵੀ ਹੋ ਸਕਦਾ ਹੈ। ਕੱਟੜਪੰਥੀ ਟਰੰਪ ਟੀਮ ਦੇ ਨਾਲ ਗੱਲਬਾਤ ਹੋ ਵੀ ਰਹੀ ਹੈ ਈਰਾਨ ਦੀ, ਦੂਜੇ ਪਾਸੇ ਨਾਰੇ ਵੀ ਲੱਗ ਰਹੇ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਤਸਵੀਰ ਮੰਨੀ ਜਾ ਸਕਦੀ ਹੈ। ਇਹਨਾਂ ਬੈਨਰਾਂ ਦੇ ਉੱਤੇ ਨੇਤਨਯਾਹੂ ਤੇ ਜੈਡੀ ਵੈਂਸ ਦੇ ਖਿਲਾਫ ਵੀ ਨਾਰੇ ਲੱਗ ਰਹੇ ਨੇ। ਪਹਿਲੀ ਵਾਰ ਹੋਇਆ ਹੈ ਕਿ ਕਿਸੇ ਅਮਰੀਕੀ ਰਾਸ਼ਟਰਪਤੀ ਨੂੰ ਇਸ ਤਰੀਕੇ ਦੇ ਨਾਲ ਘੜੀਸਿਆ ਗਿਆ ਹੋਵੇ। ਅਰਧ ਸਰਕਾਰੀ ਫਾਰਸ ਨਿਊਜ਼ ਏਜੰਸੀ ਦੇ ਮੁਤਾਬਕ ਟੈਲੀਗ੍ਰਾਮ ਚੈਨਲ ਦੇ ਉੱਤੇ ਇੱਕ ਵੀਡੀਓ ਵੀ ਪੋਸਟ ਕੀਤਾ ਗਿਆ, ਜਿਸ ਦੇ ਵਿੱਚ ਸੋਗ ਮਨਾਉਣ ਵਾਲੇ ਲੋਕ ਇੱਕ ਪੁਲ ਦੇ ਉੱਤੇ ਅਮਰੀਕੀ ਰਾਸ਼ਟਰਪਤੀ ਦੇ ਪੋਸਟਰ ਦੇ ਉੱਤੇ ਪੱਥਰ ਸੁੱਟਦੇ ਹੋਏ ਤੇ ਕੁਝ ਲੋਕ ਇਸ ਨੂੰ ਅੱਗ ਲਗਾਉਂਦੇ ਹੋਏ ਦਿਖਾਈ ਦੇ ਰਹੇ ਨੇ। ਉੱਥੇ ਅਗਲੀ ਖਬਰ ਯੂਕਰੇਨ ਰੂਸ ਦੇ ਹਵਾਲੇ ਦੇ ਨਾਲ, ਜਿੱਥੇ ਕੁਝ ਚੀਜ਼ਾਂ ਸਿਰਫ ਪ੍ਰਤੀਕਾਤਮਕ ਤੌਰ ਦੇ ਉੱਤੇ ਹੁੰਦੀਆਂ ਨੇ, ਯਾਨੀ ਅੰਗਰੇਜ਼ੀ ਚ ਸਿੰਬੋਲਿਕ ਤੌਰ ਦੇ ਉੱਤੇ। ਹਮਲਾ ਤਾਂ ਰੂਸ ਯੂਕਰੇਨ ਦੇ ਉੱਤੇ ਪਿਛਲੇ 3-3.5-4 ਸਾਲਾਂ ਤੋਂ ਕਰ ਰਿਹਾ ਹੈ, ਪਰ ਨੇਟੋ ਦੀ ਮੀਟਿੰਗ ਤੋਂ ਠੀਕ ਪਹਿਲਾਂ ਰੂਸ ਨੇ ਯੂਕਰੇਨ ਦੇ ਉੱਤੇ ਜਿਹੜਾ ਵੱਡਾ ਹਮਲਾ ਕੀਤਾ ਉਸਨੇ ਯੂਕਰੇਨ ਨੂੰ ਦਹਿਲਾ ਕੇ ਰੱਖ ਦਿੱਤਾ। 68 ਮਿਜ਼ਾਈਲਾਂ ਤੇ 351 ਡਰੋਨਸ ਵਰਤੇ ਗਏ ਨੇ। ਦੱਸ ਦਈਏ ਕਿ ਨੈਟੋ ਦੀ ਮੀਟਿੰਗ ਜਿਹੜੀ ਹੈ ਜਾਂ ਸਿਖਰ ਸਮਿਟ ਜਿਹੜਾ ਉਹ 7 ਤੇ 8 ਜੁਲਾਈ ਨੂੰ ਤੁਰਕੀ ਦੇ ਅੰਕਾਰਾ ਦੇ ਵਿੱਚ ਹੋ ਰਿਹਾ ਹੈ। ਔਰ ਹੁਣ ਰੂਸ ਦੇ ਵਿਦੇਸ਼ ਮੰਤਰਾਲੇ ਨੇ ਪਹਿਲਾਂ ਹੀ ਦੱਸਿਆ ਸੀ ਕਿ ਜਦੋਂ ਉਹਨਾਂ ਨੇ 4 ਜੁਲਾਈ ਨੂੰ ਅਮਰੀਕੀ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਸੀ, ਮੁਲਾਕਾਤ ਨਹੀਂ ਕਹਿ ਸਕਦੇ, ਫੋਨ ਦੇ ਉੱਤੇ ਗੱਲਬਾਤ ਕੀਤੀ ਸੀ, ਤੇ ਉਸ ਸਮੇਂ ਹੀ ਇਹ ਦੱਸ ਦਿੱਤਾ ਸੀ ਕਿ ਰੂਸ ਨੇਟੋ ਦੀ ਇਸ ਬੈਠਕ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ। ਔਰ ਇਸ ਦੇ ਬਾਰੇ ਉਹਨਾਂ ਨੇ ਇਸ ਦੇ ਨੇਟੋ ਦੇ ਜਿਹੜੇ ਸਭ ਤੋਂ ਵੱਡੇ ਮੁਲਕ ਨੇ ਅਮਰੀਕਾ ਨੂੰ ਦੱਸ ਦਿੱਤਾ। ਹੁਣ ਅੱਜ ਤੇ ਕੱਲ ਨੇਟੋ ਦੀ ਬੈਠਕ ਦੇ ਵਿੱਚ, ਨੇਟੋ ਅਕਸਰ ਆਪਣੀਆਂ ਬੈਠਕਾਂ ਦੇ ਵਿੱਚ ਆਪਣਾ ਸਭ ਤੋਂ ਵੱਡਾ ਦੁਸ਼ਮਣ ਰੂਸ ਨੂੰ ਦੱਸਦਾ, ਪਰ ਰੂਸ ਦੇ ਵੱਲੋਂ ਛੱਡੀਆਂ ਗਈਆਂ ਬੈਲਿਸਟਿਕ ਮਿਜ਼ਾਈਲਾਂ ਆਪਣੇ ਨਿਸ਼ਾਨੇ ਤੇ ਲੱਗੀਆਂ ਹੋਣ ਨਾ ਲੱਗੀਆਂ ਹੋਣ, ਪਰ ਨੇਟੋ ਦੀ ਬੈਠਕ ਦੇ ਵਿੱਚ ਜ਼ਰੂਰ ਜਾ ਲੱਗੀਆਂ ਨੇ। ਇਸ ਤੋਂ ਸਾਫ਼ ਹੋ ਗਿਆ ਹੈ ਕਿ ਕੀਵ ਨੂੰ ਹੋਰ ਵੀ ਜ਼ਿਆਦਾ ਪੈਟਰੀਅਟ ਇੰਟਰਸੈਪਟਰ ਮਿਜ਼ਾਈਲਾਂ ਦੀ ਲੋੜ ਹੈ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਯੂਕਰੇਨ ਨੂੰ ਹੋਰ ਵੀ ਜ਼ਿਆਦਾ ਨੇਟੋ ਦੇਸ਼ਾਂ ਦੀ ਹਮਾਇਤ ਦੀ ਲੋੜ ਹੈ। ਔਰ ਇਸ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਨੇਟੋ ਨੂੰ ਬਗੈਰ ਅਮਰੀਕਾ ਤੋਂ ਰੂਸ ਦੇ ਨਾਲ ਦੁਸ਼ਮਣੀ ਮੁੱਲ ਨਹੀਂ ਲੈਣੀ ਚਾਹੀਦੀ। ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇਟੋ ਸਮਿਟ ਦੇ ਵਿੱਚ ਇਹ ਮਾਮਲਾ ਜ਼ੋਰਦਾਰ ਤਰੀਕੇ ਦੇ ਨਾਲ ਚੁੱਕਣਗੇ। ਅੱਜ ਖਬਰਾਂ ਦੇ ਲਾਈਵ ਜਿਹੜਾ ਖਤਮ ਹੋਏਗਾ ਉਸ ਤੋਂ ਕੁਝ ਘੰਟਿਆਂ ਬਾਅਦ ਨੇਟੋ ਦੀ ਬੈਠਕ ਸ਼ੁਰੂ ਹੋਏਗੀ। ਇਹ ਹਮਲਾ ਜ਼ੇਲੈਂਸਕੀ ਦੀ ਉਸ ਚੇਤਾਵਨੀ ਤੋਂ ਕੁਝ ਹੀ ਘੰਟਿਆਂ ਦੇ ਬਾਅਦ ਕੀਤਾ ਗਿਆ ਜਿਸ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਰੂਸ ਦੇ ਵੱਲ ਵੀ ਹਮਲੇ ਕੀਤੇ ਗਏ ਸੀ। ਜ਼ੇਲੈਂਸਕੀ ਦੇ ਮੁਤਾਬਕ ਹੁਣ ਰੂਸ ਨੇ ਜਿਹੜਾ ਹਮਲਾ ਕੀਤਾ ਉਸ ਦੇ ਵਿੱਚ 60 ਲੋਕ ਜ਼ਖਮੀ ਹੋਏ ਨੇ, 12 ਦੀ ਮੌਤ ਦੀ ਵੀ ਖਬਰ ਸਾਹਮਣੇ ਆਈ ਹੈ, ਔਰ ਉੱਚੀਆਂ ਇਮਾਰਤਾਂ ਨੇ ਜਿਹੜੀਆਂ ਰਾਜਧਾਨੀ ਕੀਵ ਦੀਆਂ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਇਹ ਹਮਲੇ ਕੀਤੇ ਗਏ ਨੇ। ਉੱਥੇ ਅਗਲੀ ਖਬਰ ਸ਼੍ਰੀਲੰਕਾ ਤੋਂ, ਜਿੱਥੇ ਸ਼੍ਰੀਲੰਕਾ ਦੀ ਸਭ ਤੋਂ ਖਤਰਨਾਕ ਜੇਲ੍ਹਾਂ ਦੇ ਵਿੱਚੋਂ ਇੱਕ ਦੇ ਅੰਦਰ ਹਿੰਸਾ ਹੋਈ ਹੈ। 4 ਗਾਰਡ ਤੇ 19 ਕੈਦੀਆਂ ਦੀ ਮੌਤ ਹੋ ਗਈ ਹੈ, 100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ। ਦੇਸ਼ ਦੇ ਵਿੱਚ ਪਿਛਲੇ 6 ਸਾਲਾਂ ਤੋਂ ਜ਼ਿਆਦਾ ਸਮੇਂ ਦੇ ਵਿੱਚ ਇਹ ਸਭ ਤੋਂ ਘਾਤਕ ਜੇਲ੍ਹ ਦਾ ਦੰਗਾ ਮੰਨਿਆ ਜਾ ਸਕਦਾ ਹੈ। AFP ਦੀ ਰਿਪੋਰਟ ਦੇ ਮੁਤਾਬਕ ਪੁਲਿਸ ਨੇ ਦੱਸਿਆ ਕਿ ਸ਼੍ਰੀਲੰਕਾ ਦੇ ਰਾਜਧਾਨੀ ਸ਼ਹਿਰ ਕੋਲੰਬੋ ਦੀ ਮੁੱਖ ਜੇਲ੍ਹ ਦੇ ਵਿੱਚ ਡਰੱਗਸ ਦੇ ਧੰਦੇ ਦੇ ਨਾਲ ਜੁੜੇ ਹੋਏ 2 ਗੈਂਗ ਦੇ ਕੈਦੀਆਂ ਦੇ ਦਰਮਿਆਨ ਰਾਤ ਭਰ ਝੜਪਾਂ ਚੱਲੀਆਂ। ਹਿੰਸਾ ਤੋਂ ਬਾਅਦ ਜ਼ਖਮੀ ਕੈਦੀਆਂ ਨੂੰ ਕੋਲੰਬੋ ਦੇ ਉੱਤਰੀ ਇਲਾਕੇ ਦੇ ਵਿੱਚ ਸਥਿਤ ਨਗੇਂਬੋ ਹਸਪਤਾਲ ਲਿਜਾਇਆ ਗਿਆ। ਦੱਸ ਦਈਏ ਕਿ ਸਰਕਾਰੀ ਹਸਪਤਾਲ ਦੇ ਮੁਤਾਬਕ ਤਾਂ 23 ਲਾਸ਼ਾਂ ਲਿਆਂਦੀਆਂ ਗਈਆਂ ਨੇ, ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨੇ ਸਹੀ ਗਿਣਤੀ ਨਹੀਂ ਦੱਸੀ ਹੈ, ਪਰ ਫਿਰ ਵੀ ਮੰਨਿਆ ਜਾ ਰਿਹਾ ਕਿ ਕੈਦੀਆਂ ਦੀ ਗਿਣਤੀ ਹੋਰ ਵਧੇਰੇ ਹੋ ਸਕਦੀ ਹੈ। ਹਾਂ, 4 ਗਾਰਡ ਜਿਹੜੇ ਨੇ ਜੇਲ੍ਹ ਦੇ ਉਹ ਜ਼ਰੂਰ ਸਹੀ ਗਿਣਤੀ ਦੱਸੀ ਗਈ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਿੰਸਾ ਜੇਲ੍ਹ ਦੇ ਅੰਦਰ ਡਰੱਗ ਟ੍ਰੈਫਿਕਿੰਗ ਦੇ ਵਿੱਚ ਕਥਿਤ ਤੌਰ ਦੇ ਉੱਤੇ ਸ਼ਾਮਲ ਕੈਦੀਆਂ ਦੇ ਇੱਕ ਗਰੁੱਪ ਤੇ ਉਹਨਾਂ ਦੀਆਂ ਗਤੀਵਿਧੀਆਂ ਦਾ ਵਿਰੋਧ ਕਰਨ ਵਾਲੇ ਦੂਸਰੇ ਗਰੁੱਪ ਦੇ ਦਰਮਿਆਨ ਟਕਰਾਅ ਤੋਂ ਸ਼ੁਰੂ ਹੁੰਦੀ ਹੈ। ਮਾਮਲਾ ਵਧਣ ਤੋਂ ਬਾਅਦ ਸ਼੍ਰੀਲੰਕਾਈ ਅਧਿਕਾਰੀਆਂ ਨੇ ਕੰਟਰੋਲ ਦੇ ਵਿੱਚ ਲੈਣ ਦੇ ਲਈ ਦੰਗਾ ਕੰਟਰੋਲ ਯੂਨਿਟ ਦੇ ਨਾਲ ਨਾਲ STF ਯਾਨੀ ਸਪੈਸ਼ਲ ਟਾਸਕ ਫੋਰਸ ਨੂੰ ਤੈਨਾਤ ਕੀਤਾ। ਇਸ ਤੋਂ ਪਹਿਲਾਂ ਵੀ ਜੇਲ੍ਹਾਂ ਦੇ ਵਿੱਚ ਸ਼੍ਰੀਲੰਕਾ ਦੇ ਅੰਦਰ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਨੇ। ਪਿਛਲੇ ਦਿਨਾਂ ਦੇ ਦਰਮਿਆਨ ਪਲਸ ਲੇਲਾ ਜੇਲ੍ਹ ਦੇ ਵਿੱਚ ਹਿੰਸਾ ਦੀ ਇੱਕ ਘਟਨਾ ਵਾਪਰੀ ਸੀ। ਯੂਰਪ ਦੀ ਬਸ ਗਰਮੀਆਂ ਨੇ ਕਰਵਾ ਰੱਖੀ ਹੈ ਇਸ ਸਮੇਂ ਪੂਰੀ ਧਰਤੀ ਭਿਆਨਕ, ਪੂਰੀ ਧਰਤੀ ਤਾਂ ਨਹੀਂ ਕਹਿ ਸਕਦੇ ਪਰ ਹਾਂ ਘੱਟੋ ਘੱਟ ਉੱਤਰੀ ਅਰਧ ਗੋਲਾ ਜਿਹੜਾ ਉਹ ਇਸ ਹੀਟ ਵੇਵ ਦੇ ਨਾਲ ਜੂਝ ਰਿਹਾ ਹੈ। ਰਿਪੋਰਟਾਂ ਦੇ ਮੁਤਾਬਕ ਯੂਰਪ ਦੇ 23 ਦੇਸ਼ਾਂ ਦੇ ਵਿੱਚ ਰਿਕਾਰਡ ਤੋੜ ਗਰਮੀ ਦਰਜ ਕੀਤੀ ਗਈ ਹੈ। ਯੂਰਪ ਦੀ ਆਰਥਿਕਤਾ ਨੂੰ ਇਸ ਦੇ ਨਾਲ ਝਟਕਾ ਲੱਗਿਆ। ਦੱਸ ਦਈਏ ਕਿ ਇਸ ਧੱਕਦੀ ਗਰਮੀ ਨੇ ਵਪਾਰ ਨੂੰ ਪ੍ਰਭਾਵਿਤ ਕੀਤਾ ਔਰ ਮੰਨਿਆ ਜਾ ਰਿਹਾ ਹੈ ਕਿ 11 ਲੱਖ ਕਰੋੜ ਰੁਪਏ ਦਾ ਝਟਕਾ ਇਹ ਲੱਗਿਆ। ਭਾਰਤੀ ਮੀਡੀਆ ਦੇ ਹਵਾਲੇ ਦੇ ਨਾਲ ਖਬਰ ਸਾਹਮਣੇ ਆਈ ਹੈ। ਇਹ ਵੀ ਅੰਦਾਜ਼ਾ ਹੈ ਕਿ 2030 ਤੱਕ ਇਹ ਨੁਕਸਾਨ ਵੱਧ ਕੇ 61 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਯੂਰਪ ਦੇ ਕਈ ਦੇਸ਼ਾਂ ਦੇ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ ਚਲਾ ਗਿਆ। ਸਪੇਨ ਦੇ ਵਿੱਚ ਪਾਰਾ 45 ਡਿਗਰੀ ਤੋਂ ਪਾਰ ਹੈ। ਫਰਾਂਸ, ਜਰਮਨੀ, ਇਟਲੀ, ਸਵਿਟਜ਼ਰਲੈਂਡ ਤੇ ਬ੍ਰਿਟੇਨ ਦੇ ਵਿੱਚ ਵੀ ਰਿਕਾਰਡ ਤੋੜ ਗਰਮੀ ਦਰਜ ਕੀਤੀ ਗਈ ਹੈ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਰਾਮ ਮੰਦਿਰ ਟਰੱਸਟ ਦੇ ਵਿੱਚ ਹੇਰਾਫੇਰੀ ਦੀਆਂ ਖਬਰਾਂ ਟਰੱਸਟ ਦੇ ਵਿੱਚ ਵੀ ਹੇਰਾ ਫੇਰੀ ਦੀਆਂ ਖਬਰਾਂ ਔਰ ਮੰਦਿਰ ਚ ਚੜਾਵੇ ਦੀ ਚੋਰੀ ਦੀਆਂ ਖਬਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਹੀ ਰਹੇ ਹਾਂ। ਕੱਲ ਦੇ ਸ਼ਾਮ ਦੇ ਖਬਰਾਂ ਦੇ ਬੁਲੇਟਿਨ ਚ ਤੁਹਾਨੂੰ ਦੱਸਿਆ ਸੀ ਕਿ ਬੜੀ ਅਹਿਮ ਬੈਠਕ ਹੋਣੀ ਸੀ ਔਰ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਤੋਂ ਚੋਰੀ ਦੇ ਇਲਜ਼ਾਮ ਲੱਗੇ ਨੇ ਉਹ ਤੋਂ ਬਾਅਦ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਬੈਠਕ ਹੋਈ ਹੋਵੇ। ਸੋਮਵਾਰ ਦੇ ਦਿਨ ਇਸ ਬੈਠਕ ਦੇ ਵਿੱਚ ਟਰੱਸਟ ਦੇ ਮਹਾਮੰਤਰੀ ਚੰਪਤ ਰਾਏ ਤੇ ਮੈਂਬਰ ਅਨਿਲ ਮਿਸ਼ਰਾ ਨੇ ਅਸਤੀਫਾ ਦਿੱਤਾ ਤੇ ਉਸਨੂੰ ਸਵੀਕਾਰ ਵੀ ਕਰ ਲਿਆ ਗਿਆ। ਟਰੱਸਟ ਦੇ ਟ੍ਰੈਜ਼ਰਰ ਗੋਵਿੰਦ ਦੇਵ ਗਿਰੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਸ ਦੀ ਪੁਸ਼ਟੀ ਕੀਤੀ। ਦੱਸਿਆ ਗਿਆ ਕਿ ਉਹਨਾਂ ਦੀ ਥਾਂ ਹੁਣ ਕ੍ਰਿਸ਼ਨ ਮੋਹਨ ਨੂੰ ਅੰਤਰਿਮ ਮਹਾਮੰਤਰੀ ਬਣਾਇਆ ਗਿਆ। ਮਹਾਮੰਤਰੀ ਦੀ ਨਿਯੁਕਤੀ ਨਵੀਂ ਨਿਯੁਕਤੀ ਹੋਣ ਤੱਕ ਜਿਹੜੇ ਨੇ ਚੰਪਤ ਰਾਏ ਇਸ ਅਹੁਦੇ ਤੇ ਬਣੇ ਰਹਿਣਗੇ, ਜਦਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਅਜਿਹੇ ਦੇ ਵਿੱਚ ਸਬੂਤਾਂ ਦੇ ਅੰਦਰ ਹੋਰ ਵੀ ਹੇਰ ਫੇਰ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਹੁਣ 22 ਜੁਲਾਈ ਨੂੰ ਦੁਬਾਰਾ ਤੋਂ ਟਰੱਸਟ ਦੀ ਮੀਟਿੰਗ ਕੀਤੀ ਜਾਏਗੀ। ਜਿਹੜਾ ਨਵਾਂ ਅਧਿਕਾਰੀਆਂ ਦਾ ਇੱਕ ਟਰੱਸਟ ਚੁਣਿਆ ਗਿਆ ਉਸ ਦੇ ਨਾਲ ਦੁਬਾਰਾ ਬੈਠਕ ਹੋਏਗੀ। ਉਦੋਂ ਤੱਕ SIT ਦੀ ਵੀ ਰਿਪੋਰਟ ਆ ਜਾਣੀ ਹੈ ਤੇ ਉਹ ਬੈਠਕ ਕਾਫੀ ਹੱਦ ਤੱਕ ਚਰਚਾ ਦੇ ਵਿੱਚ ਰਹੇਗੀ। ਦੱਸ ਦਈਏ ਕਿ 26 ਜੂਨ ਤੋਂ ਹੀ ਚੰਪਤ ਰਾਏ ਦੇ ਅਸਤੀਫੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ, ਪਰ 27 ਜੂਨ ਨੂੰ ਇਸ ਨੂੰ ਜਾਰੀ ਕਰਕੇ ਜਿਹੜਾ ਇਸ ਦੇ ਬਾਅਦ ਇੱਕ ਪੱਤਰ ਜਾਰੀ ਕਰਕੇ ਇਸ ਅਸਤੀਫੇ ਦੀ ਜਾਣਕਾਰੀ ਦਿੱਤੀ ਗਈ ਸੀ। ਹੁਣ ਟਰੱਸਟ ਦੇ ਟ੍ਰੈਜ਼ਰ ਗੋਵਿੰਦ ਦੇਵ ਗਿਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਪਰਾਧੀਆਂ ਨੂੰ ਸਜ਼ਾ ਤਾਂ ਦਿੱਤੀ ਜਾਏਗੀ, ਜਦਕਿ ਦੂਸਰੇ ਪਾਸੇ ਵਿਰੋਧੀ ਧਿਰਾਂ ਪੁੱਛ ਰਹੀਆਂ ਨੇ ਕਿ ਆਖਿਰਕਾਰ ਉਹ ਦਿਨ ਕਦੋਂ ਹੋਏਗਾ। ਇੱਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਦੇ ਦਿਨ 3 ਦੇਸ਼ਾਂ ਦੀ ਯਾਤਰਾ ਦੇ ਪਹਿਲੇ ਗੇੜ ਦੇ ਤਹਿਤ ਇੰਡੋਨੇਸ਼ੀਆ ਦੇ ਰਾਜਧਾਨੀ ਜਕਾਰਤਾ ਪਹੁੰਚੇ। 3 ਦੇਸ਼ਾਂ ਦੇ ਵਿੱਚ ਦੂਜਾ ਦੇਸ਼ ਨਿਊਜ਼ੀਲੈਂਡ ਹੋਏਗਾ ਤੇ ਫਿਰ ਆਖਰੀ ਆਸਟ੍ਰੇਲੀਆ ਹੋਏਗਾ। ਦੱਸ ਦਈਏ ਕਿ ਏਅਰਪੋਰਟ ਦੇ ਉੱਤੇ ਉਹਨਾਂ ਦਾ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨੇ ਸਵਾਗਤ ਕੀਤਾ। ਇਸ ਦਰਮਿਆਨ ਪ੍ਰਧਾਨ ਮੰਤਰੀ ਦੇ ਸਾਹਮਣੇ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ਦੇ ਉੱਤੇ ਪੋਸਟ ਕਾਰਡ ਲਿਖਿਆ ਕਿ ਜਕਾਰਤਾ ਪਹੁੰਚ ਗਿਆ, ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਦਾ ਧੰਨਵਾਦ। ਇਸ ਦਰਮਿਆਨ ਉਹਨਾਂ ਦੇ ਸਵਾਗਤ ਤੋਂ ਮੈਂ ਬੇਹੱਦ ਪ੍ਰਭਾਵਿਤ ਹੋਇਆ। 2018 ਦੇ ਵਿੱਚ ਅਸੀਂ ਆਪਣੇ ਸੰਬੰਧਾਂ ਨੂੰ ਹੋਰ ਮਜ਼ਬੂਤੀ ਦੇਣ ਦੇ ਲਈ ਇੱਕ ਰਣਨੀਤਕ ਦਰਜਾ ਦਿੱਤਾ ਸੀ, ਇਸ ਤੋਂ ਦੋਹਾਂ ਦੇਸ਼ਾਂ ਨੂੰ ਫਾਇਦਾ ਮਿਲਿਆ ਸੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਜਿਹੜੀ ਯਾਤਰਾ ਕਰ ਰਹੇ ਨੇ ਔਰ ਇੰਡੋਨੇਸ਼ੀਆ ਦੀ ਯਾਤਰਾ ਕਰ ਰਹੇ ਨੇ, ਇਸ ਦੇ ਉੱਤੇ ਵਿਰੋਧੀ ਧਿਰ ਕਾਂਗਰਸ ਨੇ ਟਿੱਪਣੀ ਲਿਖੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਕੋਈ ਅਵਾਰਡ ਦੇ ਦਿਓ, ਕਿਉਂਕਿ ਉਹ ਅਵਾਰਡ ਲੈਣ ਦੇ ਲਈ ਹੀ ਵਿਦੇਸ਼ ਜਾਂਦੇ ਨੇ। ਖੈਰ, ਇਸ ਨੂੰ ਲੈ ਕੇ ਹਾਲੇ ਤੱਕ ਭਾਜਪਾ ਦੀ ਤਰਫ ਤੋਂ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਉਧਰ ਓਡੀਸ਼ਾ ਤੇ ਪੈਟਰੋਲ ਡੀਲਰ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਜਿਹੜੀ E20 ਪੈਟਰੋਲ ਨੀਤੀ ਹੈ ਉਸ ਦੇ ਉੱਤੇ ਥੋੜਾ ਇੱਕ ਵਾਰ ਦੁਬਾਰਾ ਸੋਚ ਲਓ। ਚੀਜ਼ ਕਿੰਨੀ ਮਾਤਰਾ ਦੇ ਵਿੱਚ ਇਸ ਨੂੰ ਤੈਅ ਕਰਨ ਦੇ ਲਈ ਡੀਲਰਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ, ਪਰ ਮੌਜੂਦਾ ਨੀਤੀ ਦੇ ਤਹਿਤ ਡੀਲਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮ ਲੋਕ ਪੈਟਰੋਲ ਪੰਪਾਂ ਦੇ ਉੱਤੇ ਆਪਣਾ ਗੁੱਸਾ ਕੱਢਦੇ ਨੇ, ਜਦਕਿ ਪੈਟਰੋਲ ਪੰਪ ਵਾਲਿਆਂ ਦਾ ਇਸ ਦੇ ਵਿੱਚ ਕੋਈ ਲੈਣਾ ਦੇਣਾ ਹੀ ਨਹੀਂ ਹੈ। ਸਰਕਾਰ ਨੀਤੀਆਂ ਬਣਾਉਂਦੀ ਹੈ, ਰਿਟੇਲਰ ਪਿੱਛੋਂ ਪੈਟਰੋਲ ਭੇਜਦੇ ਨੇ, ਪੈਟਰੋਲ ਪੰਪ ਵਾਲੇ ਸਿਰਫ ਇਸ ਨੂੰ ਵੇਚਣ ਦਾ ਕੰਮ ਕਰਦੇ ਨੇ। ਓਡੀਸ਼ਾ ਦੇ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਦੁਨੀਆਂ ਦੇ ਵਿੱਚ ਸਾਰੇ ਦੇਸ਼ਾਂ ਦੇ ਅੰਦਰ ਪੈਟਰੋਲ ਦੇ ਵਿੱਚ ਵੱਧ ਤੋਂ ਵੱਧ 10% ਐਥਨੋਲ ਮਿਲਾਇਆ ਜਾਂਦਾ ਹੈ। ਭਾਰਤ ਇਸ ਨੂੰ 20% ਕਰਕੇ ਵੇਚ ਰਿਹਾ। ਇਸ ਦੇ ਨਾਲ ਵਾਹਨਾਂ ਦੀ ਜਿਹੜੀ ਕੁਆਲਿਟੀ ਹੈ ਉਸ ਦੇ ਉੱਤੇ ਅਸਰ ਪਏਗਾ, ਇਹ ਸਵਾਲ ਖੜੇ ਹੋਣ ਲੱਗ ਪਏ ਨੇ। ਭਾਰਤ ਦੇ ਵਿੱਚ ਸੜਕਾਂ ਦੇ ਉੱਤੇ BS6 ਮਾਡਲਸ ਨੇ ਵੱਡੀ ਗਿਣਤੀ ਦੇ ਵਿੱਚ ਵਾਹਨ ਮੂਲ ਰੂਪ ਤੋਂ E20 ਪੈਟਰੋਲ ਦੇ ਉੱਤੇ ਚਲਾਉਣ ਦੇ ਲਈ ਡਿਜ਼ਾਈਨ ਕੀਤੇ ਹੀ ਨਹੀਂ ਗਏ। ਇਹਨਾਂ ਦੇ ਵਿੱਚ E20 ਤੇਲ ਜਦੋਂ ਭਰਿਆ ਜਾਏਗਾ ਤਾਂ ਕਾਰਬੋਰੇਟਰ ਦੇ ਅੰਦਰ ਕਚਰਾ ਜਮ੍ਹਾਂ ਹੋ ਜਾਣਾ, ਜਿਸ ਦੇ ਨਾਲ ਕਈ ਮਕੈਨੀਕਲ ਸਮੱਸਿਆਵਾਂ ਵੀ ਆਣਗੀਆਂ, ਵਾਹਨ ਚਾਲਕਾਂ ਨੂੰ ਵੀ ਮੁਸ਼ਕਲਾਂ ਹੋ ਸਕਦੀਆਂ ਨੇ। ਦੱਸ ਦਈਏ ਕਿ ਇਸ ਵਕਤ E20 ਪੈਟਰੋਲ ਕਈ ਪੈਟਰੋਲ ਪੰਪਾਂ ਦੇ ਉੱਤੇ ਵਿਕਣ ਤੋਂ ਬਾਅਦ ਲੋਕ ਇਸ ਦਾ ਵਿਰੋਧ ਕਰਨ ਲੱਗ ਪਏ ਨੇ। ਗ੍ਰਾਹਕਾਂ ਦਾ ਗੁੱਸਾ ਡੀਲਰਾਂ ਦੇ ਉੱਤੇ ਨਾ ਨਿਕਲੇ, ਇਸੇ ਕਰਕੇ ਐਸੋਸੀਏਸ਼ਨ ਨੇ ਇਹ ਗੱਲ ਕਹੀ ਹੈ। ਉੜੀਸਾ ਦੇ ਜਿਹੜੇ ਪੈਟਰੋਲ ਪੰਪ ਡੀਲਰ ਨੇ ਉਹ ਪਹਿਲੀ ਐਸੀ ਐਸੋਸੀਏਸ਼ਨ ਬਣੀ ਹੈ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਸਰਕਾਰ ਨੂੰ ਇਹ ਅਪੀਲ ਕੀਤੀ ਹੈ। ਵਿਰੋਧ ਤਾਂ ਨਹੀਂ ਕਰ ਸਕਦੇ ਕਿਉਂਕਿ ਸਰਕਾਰ ਇਹ ਫੈਸਲਾ ਲੈ ਚੁੱਕੀ ਹੈ। ਵੈਸੇ ਇਸ ਦੇ ਨਾਲ ਜੁੜਿਆ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰਾਂਗੇ ਅੱਜ ਦੇ ਦਿਨ ਵੀ। ਤੁਸੀਂ ਇੱਕ ਵੱਖਰਾ ਪ੍ਰੋਗਰਾਮ ਜਿਹੜਾ ਉਹ ਸੁਣੋਗੇ, ਇਨਸਾਈਟ ਰਿਪੋਰਟ। ਪਰ ਉਹ ਇੱਕ ਹੋਰ ਮਸਲੇ ਤੇ ਅੱਗੇ ਚੱਲ ਕੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਉਸ ਮਸਲੇ ਦੀ ਇੱਕ ਸਰਸਰੀ ਜੀ ਸਾਂਝ ਜ਼ਰੂਰ ਪਾਵਾਂਗੇ। ਖੈਰ, ਇੱਧਰ ਦੂਸਰੇ ਪਾਸੇ ਭਾਰਤ ਦੀਆਂ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤਾਂ ਪਹਿਲਗਾਮ ਹਮਲੇ ਦੇ ਵਿੱਚ ਪ੍ਰਮੁੱਖ ਨਾਮ ਜਿਹੜਾ ਆ ਰਿਹਾ ਸੀ ਉਹ ਹਾਫਿਜ਼ ਸੈਯਦ ਆ ਰਿਹਾ ਸੀ। ਦਹਿਸ਼ਤਗਰਦੀ ਜਥੇਬੰਦੀ ਲਸ਼ਕਰ ਏ ਤੈਬਾ ਦੇ ਮੁਖੀ ਹਾਫਿਜ਼ ਸੈਯਦ, ਜਿਨ੍ਹਾਂ ਦੀ ਉਮਰ 76 ਸਾਲ ਹੈ, ਉਸ ਨੂੰ ਹੁਣ NIA ਯਾਨੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸੋਮਵਾਰ ਦੇ ਦਿਨ ਪਹਿਲਗਾਮ ਦਹਿਸ਼ਤੀ ਹਮਲੇ ਦੇ ਮਾਮਲੇ ਦੇ ਵਿੱਚ ਜੰਮੂ ਕਸ਼ਮੀਰ ਦੇ ਇੱਕ ਵਿਸ਼ੇਸ਼ ਅਦਾਲਤ ਦੇ ਅੰਦਰ ਪੂਰਕ ਚਾਰਜਸ਼ੀਟ ਦਾਖਲ ਕਰਦਿਆਂ ਨਾਮਜ਼ਦ ਕੀਤਾ ਹੈ ਮੁੱਖ ਮੁਲਜ਼ਮ ਦੇ ਤੌਰ ਦੇ ਉੱਤੇ। NIA ਨੇ ਪਾਕਿਸਤਾਨ ਸਥਿਤ ਸਈਅਦ ਨੂੰ ਨਿੱਜੀ ਤੌਰ ਦੇ ਉੱਤੇ ਪਾਬੰਦੀਸ਼ੁਦਾ ਲਸ਼ਕਰ ਤੇ ਇਸ ਦੇ ਨਾਲ ਜੁੜੀ ਜਥੇਬੰਦੀ ਦੀ ਰੈਜ਼ਿਸਟੈਂਸ ਫਰੰਟ ਦੇ ਮੁਖੀ ਵਜੋਂ ਦੋਸ਼ੀ ਨਾਮਜ਼ਦ ਕੀਤਾ। ਸਾਲ 2008 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜਿਸ਼ ਘੜੇ ਸਈਅਦ ਨੂੰ ਭਾਰਤ ਤੇ ਅਮਰੀਕਾ ਨੇ ਪਹਿਲਾਂ ਹੀ ਆਲਮੀ ਦਹਿਸ਼ਤਗਰਦ ਐਲਾਨਿਆ ਹੋਇਆ ਹੈ। ਉੱਥੇ ਹੀ ਮੇਟਾ ਦੀ ਮਲਕੀਅਤ ਵਾਲੀ ਕੰਪਨੀ ਵਟਸਐਪ ਨੂੰ ਵਿਵਾਦਤ ਯੂਜ਼ਰ ਨੇਮ ਫੀਚਰ ਦੇ ਲਈ ਜਵਾਬ ਦੇਣ ਦੇ ਵਾਸਤੇ 3 ਹੋਰ ਦਿਨ ਦਾ ਸਮਾਂ ਹੁਣ ਦਿੱਤਾ ਗਿਆ। ਦੱਸ ਦਈਏ ਕਿ ਜਦੋਂ ਇਹ ਫੀਚਰ ਦੁਨੀਆ ਭਰ ਚ ਲਾਂਚ ਹੋਇਆ ਸੀ ਭਾਰਤ ਨੇ ਇਸ ਦਾ ਵਿਰੋਧ ਕੀਤਾ ਸੀ। ਭਾਰਤ ਸਰਕਾਰ ਨੇ ਵਟਸਐਪ ਨੂੰ ਕਿਹਾ ਸੀ ਕਿ ਇਸ ਦੇ ਬਾਰੇ ਰਿਵਿਊ ਲੈਣ ਲਈ ਉਹਨਾਂ ਨੇ ਭਾਰਤ ਸਰਕਾਰ ਤੋਂ ਕੀ ਪੁੱਛਿਆ। ਦੱਸ ਦਈਏ ਕਿ ਵਟਸਐਪ ਦਾ ਇੱਕ ਨਵਾਂ ਫੀਚਰ ਹੈ ਜਿਸ ਦੇ ਵਿੱਚ ਫੋਨ ਨੰਬਰ ਦੀ ਬਜਾਏ ਯੂਜ਼ਰ ਨੇਮ ਦੇ ਆਧਾਰ ਦੇ ਉੱਤੇ ਤੁਸੀਂ ਆਪਣਾ ਖਾਤਾ ਬਣਾ ਸਕੋਗੇ। ਮੈਸੇਜਿੰਗ ਪਲੇਟਫਾਰਮ ਚਲਾਉਂਦੀ ਕੰਪਨੀ ਨੇ ਸਰਕਾਰ ਨੂੰ ਯਕੀਨ ਦਵਾਇਆ ਕਿ ਸਲਾਹ ਮਸ਼ਵਰੇ ਦਾ ਅਮਲ ਮੁਕੰਮਲ ਹੋਣ ਤੱਕ ਉਹ ਇਸ ਫੀਚਰ ਨੂੰ ਭਾਰਤ ਦੇ ਵਿੱਚ ਲਾਂਚ ਨਹੀਂ ਕਰਨਗੇ ਤੇ ਉਹ ਤਿਆਰ ਨੇ ਕਿ ਭਾਰਤ ਸਰਕਾਰ ਆਪਣਾ ਕੀ ਮਸ਼ਵਰਾ ਜਿਹੜਾ ਉਹਨਾਂ ਨੂੰ ਦੇਣਾ ਚਾਹੁੰਦੀ ਹੈ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਪੰਜਾਬ ਦੇ ਵਿੱਚ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਪਹੁੰਚੇ ਨੇ। ਇਸ ਨੂੰ ਲੈ ਕੇ ਲਗਾਤਾਰ ਸਵਾਲ ਜਿਹੜੇ ਨੇ ਉਹ ਉੱਠ ਰਹੇ ਨੇ ਕਿ ਚੰਨੀ ਧੜਾ ਹੈ ਜਿਹੜਾ ਉਹ ਇਸ ਵਕਤ ਬਾਗੀ ਦਿਖਾਈ ਦੇ ਰਹੇ ਆ। ਔਰ ਬਘੇਲ ਜਿਹੜੇ ਨੇ ਉਹ ਰਾਜਾ ਵੜਿੰਗ ਦੇ ਨਾਲ ਮੁਲਾਕਾਤ ਕਰਦੇ ਜ਼ਰੂਰ ਨੇ ਪਰ ਬਾਅਦ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਹਾਈਜੈਕ ਕਰਕੇ ਲੈ ਜਾਂਦੇ ਨੇ। ਅਜਿਹੇ ਦੇ ਵਿੱਚ ਪੰਜਾਬ ਕਾਂਗਰਸ ਦੇ ਅੰਦਰ ਖਾਨਾ ਜੰਗੀ ਨੇ ਨਵਾਂ ਮੋੜ ਲਿਆ। ਬਘੇਲ ਪੰਜਾਬ ਕਾਂਗਰਸ ਦੀ ਸਿਆਸੀ ਜੰਗ ਨੂੰ ਠੱਲਣ ਦੇ ਲਈ 5 ਦਿਨਾਂ ਦੌਰੇ ਦੇ ਉੱਤੇ ਪਹੁੰਚੇ ਨੇ ਪਰ ਇਸ ਦਰਮਿਆਨ ਅਲੱਗ ਅਲੱਗ ਧੜਿਆਂ ਦੇ ਨਾਲ ਉਹ ਅਲੱਗ ਅਲੱਗ ਹੀ ਮੁਲਾਕਾਤਾਂ ਕਰ ਰਹੇ ਨੇ ਭਾਵੇਂ ਕਿ ਕੇਂਦਰੀ ਕਮਾਂਡ ਨੇ ਦਿੱਲੀ ਬੁਲਾ ਕੇ ਸਾਰਿਆਂ ਨੂੰ ਇੱਕ ਕਤਾਰ ਚ ਬਿਠਾ ਕੇ ਹੱਥ ਮਿਲਾਉਣ ਦੀ ਗੱਲ ਕਹੀ ਸੀ। ਖੈਰ ਪੰਜਾਬ ਦੀਆਂ ਖਬਰਾਂ ਦੇ ਉੱਤੇ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਸਾਂਝ ਪਾਣਗੇ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਜਿਹੜੀ ਉਹ ਚੀਨ ਤੋਂ ਸ਼ੁਰੂ ਹੁੰਦੀ ਹੈ ਭਾਰਤ ਤੋਂ ਸ਼ੁਰੂ ਹੁੰਦੀ ਹੈ। ਪਹਿਲਾਂ ਭਾਰਤ ਵਾਲੀ ਖਬਰ ਵੀ ਦੱਸ ਦਿੰਦੇ ਹਾਂ। ਕੱਲ ਦੇ ਦਿਨ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਦੇ ਦਰਮਿਆਨ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਹਾਸਲ ਹੁੰਦੀ ਹੈ। ਉਸ ਦੇ ਉੱਤੇ ਹਾਲੇ ਵੀ AFP ਦੀ ਟਿੱਪਣੀ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਇਸ ਦਰਮਿਆਨ ਉਹ ਸਾਰੀਆਂ ਖਬਰਾਂ ਹੋ ਸਕਦਾ ਹੈ ਕਿ ਸਿਰਫ ਧਿਆਨ ਬਟੋਰਨ ਦੇ ਲਈ ਹੁਣ। ਅਸਲ ਦੇ ਵਿੱਚ ਜੋ ਹੋਣਾ ਹੈ ਉਹ ਭਾਰਤ ਦੇ ਲਈ ਇੱਕ ਚੰਗਾ ਸੌਦਾ ਮੰਨਿਆ ਜਾ ਰਿਹਾ। ਆਸਟ੍ਰੇਲੀਆ ਲਈ ਵੀ ਚੰਗਾ ਕਿਉਂਕਿ ਭਾਰਤ ਇੱਕ

ਸੌਦਾ ਪਰਮਾਣੂ ਊਰਜਾ ਖੇਤਰ ਦੇ ਵਿੱਚ ਕੀਤਾ ਜਾ ਰਿਹਾ। ਪ੍ਰਧਾਨ ਮੰਤਰੀ ਦੇ 8 ਤੋਂ 10 ਜੁਲਾਈ ਤੱਕ 3 ਦਿਨਾਂ ਆਸਟ੍ਰੇਲੀਆ ਦੌਰੇ ਦੇ ਦਰਮਿਆਨ ਯੂਰੇਨੀਅਮ ਸਪਲਾਈ ਨੂੰ ਲੈ ਕੇ ਸਮਝੌਤੇ ਨੂੰ ਆਖਰੀ ਰੂਪ ਦਿੱਤੇ ਜਾ ਸਕਦੇ ਨੇ। ਇਹ ਸਮਝੌਤਾ ਭਾਰਤ ਦੀਆਂ ਪਰਮਾਣੂ ਊਰਜਾ ਲੋੜਾਂ ਨੂੰ ਪੂਰਾ ਕਰਨ ਤੇ ਕਲੀਨ ਐਨਰਜੀ ਦੇ ਟੀਚਿਆਂ ਨੂੰ ਹਾਸਲ ਕਰਨ ਦੇ ਲਈ ਬੇਹੱਦ ਅਹਿਮ ਦੱਸਿਆ ਜਾ ਰਿਹਾ। ਦੱਸ ਦਈਏ ਕਿ ਆਸਟ੍ਰੇਲੀਆ ਦੇ ਕੋਲ ਦੁਨੀਆਂ ਦੇ ਸਭ ਤੋਂ ਵੱਡੇ ਯੂਰੇਨੀਅਮ ਭੰਡਾਰ ਨੇ। ਇਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ ਭਾਰਤ ਨੂੰ ਸਿਵਲ ਪਰਮਾਣੂ ਪ੍ਰੋਗਰਾਮਾਂ ਦੇ ਲਈ ਯੂਰੇਨੀਅਮ ਦੇਗਾ। ਉਹੀ ਆਸਟ੍ਰੇਲੀਆ ਜਿਹੜਾ ਕਿ ਇੱਕ ਵੇਲੇ ਭਾਰਤ ਦੇ ਉੱਤੇ ਯੂਰੇਨੀਅਮ ਦੀ ਸਪਲਾਈ ਨੂੰ ਲੈ ਕੇ ਰੋਕ ਲਗਾ ਰਿਹਾ ਸੀ ਜਦੋਂ ਭਾਰਤ ਨੇ ਪਰਮਾਣੂ ਪ੍ਰੀਖਣ ਕੀਤੇ ਸੀ। ਪਰਮਾਣੂ ਰਿਐਕਟਰਾਂ ਦੀ ਫਿਊਲ ਦੀ ਕਮੀ ਦੂਰ ਹੋਏਗੀ। ਦੱਸ ਦਈਏ ਕਿ ਪਰਮਾਣੂ ਊਰਜਾ ਨੂੰ ਦੋ ਤਰੀਕਿਆਂ ਦੇ ਨਾਲ ਵਰਤਿਆ ਜਾਂਦਾ ਹੈ, ਇੱਕ ਬਿਜਲੀ ਪੈਦਾ ਕਰਨ ਦੇ ਲਈ ਤੇ ਦੂਸਰਾ ਬੰਬ ਬਣਾਉਣ ਦੇ ਲਈ। ਅਮਰੀਕਾ ਜਿਹੜਾ ਇਲਜ਼ਾਮ ਬੰਬ ਬਣਾਉਣ ਦਾ ਈਰਾਨ ਦੇ ਉੱਤੇ ਲਗਾ ਕੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਨਾਲ ਠੱਪ ਕਰਨਾ ਚਾਹੁੰਦਾ ਹੈ, ਉਹੀ ਈਰਾਨ ਕਹਿ ਰਿਹਾ ਹੈ ਕਿ ਉਹ ਇਸ ਦੇ ਨਾਲ ਬਿਜਲੀ ਪੈਦਾ ਕਰਨਾ ਚਾਹੁੰਦੇ ਨੇ। ਠੀਕ ਇਸੇ ਤਰੀਕੇ ਦੇ ਨਾਲ ਦੁਨੀਆਂ ਦੇ ਬਹੁਤ ਸਾਰੇ ਦੇਸ਼ ਯੂਰੇਨੀਅਮ ਤੋਂ ਬਿਜਲੀ ਪੈਦਾ ਕਰਦੇ ਨੇ, ਜਿਸ ਯੂਰੇਨੀਅਮ ਤੋਂ ਪਰਮਾਣੂ ਬੰਬ ਵੀ ਬਣਾਏ ਜਾਂਦੇ ਨੇ। ਅਮਰੀਕਾ, ਚੀਨ, ਰੂਸ ਇਹਨਾਂ ਦੇ ਵਿੱਚ ਮੋਹਰੀ ਦੇਸ਼ ਨੇ। ਭਾਰਤ ਦੇ ਕੋਲ ਆਪਣੇ ਯੂਰੇਨੀਅਮ ਦੇ ਭੰਡਾਰ ਨਹੀਂ ਨੇ, ਪਰ ਆਸਟ੍ਰੇਲੀਆ ਇੱਕ ਚੰਗਾ ਰਣਨੀਤਕ ਭਾਈਵਾਲ ਦੇਸ਼ ਹੈ, ਭਾਰਤ ਦਾ ਮਿੱਤਰ ਦੇਸ਼ ਹੈ। ਇਸ ਕਰਕੇ ਆਸਟ੍ਰੇਲੀਆ ਦੇ ਵੱਡੇ ਭੰਡਾਰਾਂ ਦਾ ਫਾਇਦਾ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ। ਇਹ ਸਪਲਾਈ ਪੂਰੀ ਤਰ੍ਹਾਂ ਦੇ ਨਾਲ IAEA ਯਾਨੀ ਕਿ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੀਆਂ ਗਰੰਟੀਆਂ ਦੇ ਤਹਿਤ ਹੀ ਕੀਤੀ ਜਾਏਗੀ। ਇਸ ਦਾ ਮਤਲਬ ਇਹ ਹੈ ਕਿ ਯੂਰੇਨੀਅਮ ਦਾ ਇਸਤੇਮਾਲ ਸਿਰਫ ਸ਼ਾਂਤੀਪੂਰਨ ਕੰਮਾਂ ਦੇ ਲਈ ਕੀਤਾ ਜਾਏਗਾ, ਬਿਜਲੀ ਉਤਪਾਦਨ ਦੇ ਲਈ ਕੀਤਾ ਜਾਏਗਾ, ਨਾ ਕਿ ਹਥਿਆਰ ਬਣਾਉਣ ਦੇ ਲਈ। ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ਦੇ ਦਰਮਿਆਨ ਦੋਹਾਂ ਦੇਸ਼ਾਂ ਨੂੰ ਰੱਖਿਆ ਖੇਤਰ ਦੇ ਵਿੱਚ ਕਈ ਹੋਰ ਪ੍ਰਮੁੱਖ ਸੌਦੇ ਵੀ ਕਰਨੇ ਨੇ, ਸੌਦੇ ਕਹਿ ਲਈਏ ਜਾਂ ਸਮਝੌਤੇ ਕਰਨੇ ਨੇ, ਉਹ ਕਿਹੜੇ ਨੇ ਉਦੋਂ ਹੀ ਪਤਾ ਚੱਲਣਗੇ। ਦੂਸਰੇ ਪਾਸੇ ਚੀਨ ਦੇ ਨਾਲ ਜੁੜੀ ਹੋਈ ਖਬਰ, ਆਸਟ੍ਰੇਲੀਆ ਤੇ ਫਿਜੀ ਦੇ ਦਰਮਿਆਨ ਜਿਵੇਂ ਹੀ ਰੱਖਿਆ ਸਮਝੌਤੇ ਦੇ ਉੱਤੇ ਹਸਤਾਖਰ ਹੁੰਦੇ ਨੇ, ਉਸ ਤੋਂ ਕੁਝ ਘੰਟਿਆਂ ਬਾਅਦ ਜਿਵੇਂ ਚੀਨ ਤਿਆਰੀ ਬੈਠਾ ਸੀ ਇੱਕ ਡਮੀ ਵਾਰ ਹੈਡ ਵਾਲੀ ਲੰਮੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਪੈਸੀਫਿਕ ਸਮੁੰਦਰਾਂ ਦੇ ਵਿੱਚ ਸੁੱਟ ਕੇ ਕੀਤਾ ਗਿਆ। ਚੀਨ ਨੇ ਇਸ ਨੂੰ ਚੀਨ ਦੀ ਫੌਜੀ ਪ੍ਰੋਗਰਾਮ ਦੀ ਸਾਲਾਨਾ ਫੌਜੀ ਪ੍ਰੋਗਰਾਮ ਦੀ ਇੱਕ ਕੜੀ ਦੇ ਵਜੋਂ ਦੱਸਿਆ ਤੇ ਦੱਸਿਆ ਹੈ ਕਿ ਇਹ ਇੱਕ ਆਮ ਕਾਰਵਾਈ ਹੈ ਜੋ ਚੀਨ ਅਕਸਰ ਹਰ ਸਾਲ ਕਰਦਾ ਹੈ, ਪਰ ਇਸ ਦੇ ਪ੍ਰੀਖਣ ਤੋਂ ਜਾਪਾਨ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਸਣੇ ਗੁਆਂਢੀ ਦੇਸ਼ਾਂ ਦੇ ਵਿੱਚ ਨਾਰਾਜ਼ਗੀ ਹੈ। ਆਸਟ੍ਰੇਲੀਆ ਨੇ ਚੀਨ ਦੇ ਉੱਤੇ ਇਸ ਖੇਤਰ ਨੂੰ ਅਸਥਿਰ ਕਰਨ ਦਾ ਦੋਸ਼ ਮੜਿਆ ਤੇ ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਮਿਜ਼ਾਈਲ ਪ੍ਰੀਖਣ ਨਵੇਂ ਸੁਰੱਖਿਆ ਸਮਝੌਤੇ ਦੇ ਜਵਾਬ ਦੇ ਵਿੱਚ ਕੀਤਾ ਗਿਆ। ਆਸਟ੍ਰੇਲੀਆ ਪਿਛਲੇ ਕੁਝ ਸਾਲਾਂ ਤੋਂ ਇਸ ਪੈਸੀਫਿਕ ਖੇਤਰ ਦੇ ਵਿੱਚ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗਿਆ ਹੋਇਆ। ਇਸ ਕੜੀ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਵਨਵਾਤੂ ਦੇ ਵਿੱਚ ਪ੍ਰਧਾਨ ਮੰਤਰੀ ਸਮਝੌਤਾ ਕਰਕੇ ਆਏ ਨੇ, ਫਿਜੀ ਦੇ ਨਾਲ ਵੀ ਹੁਣ ਸਮਝੌਤਾ ਹੋਇਆ, ਅੱਗੇ ਚੱਲ ਕੇ ਉਹ ਖਬਰ ਵੀ ਸਾਂਝੀ ਕਰਦੇ ਹਾਂ ਤੁਹਾਡੇ ਨਾਲ, ਤਾਂ ਕਿ ਇਸ ਪੈਸੀਫਿਕ ਖਿੱਤੇ ਦੇ ਵਿੱਚ ਚੀਨ ਦਾ ਵੱਧ ਰਿਹਾ ਫੌਜੀ ਦਬਦਬਾ ਉਸ ਨੂੰ ਕਾਊਂਟਰ ਕੀਤਾ ਜਾ ਸਕੇ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਤੇ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਨੇ ਕੱਲ ਦੇ ਦਿਨ ਪ੍ਰੈਸ ਕਾਨਫਰੰਸ ਦੇ ਦਰਮਿਆਨ ਦੱਸਿਆ ਵੀ ਸੀ ਕਿ ਮਿਜ਼ਾਈਲ ਪ੍ਰੀਖਣ ਦੀਆਂ ਯੋਜਨਾਵਾਂ ਦੀ ਜਾਣਕਾਰੀ ਚੀਨ ਨੇ ਮਹਿਜ਼ ਕੁਝ ਮਿੰਟਾਂ ਪਹਿਲਾਂ ਹੀ ਆਸਟ੍ਰੇਲੀਆ ਨੂੰ ਦਿੱਤੀਆਂ ਸੀ। ਇਹ ਜਾਣਕਾਰੀਆਂ ਇਸ ਕਰਕੇ ਦੇਣੀਆਂ ਜ਼ਰੂਰੀ ਹੁੰਦੀਆਂ ਨੇ ਤਾਂ ਕਿ ਉਸ ਖਿੱਤੇ ਦੇ ਵਿੱਚ ਜੇਕਰ ਕੋਈ ਦੂਸਰਾ ਮੁਲਕ ਆਪਣੀਆਂ ਨੇਵੀ ਐਕਸਰਸਾਈਜ਼ ਕਰ ਰਿਹਾ ਹੈ ਜਾਂ ਕੋਈ ਮਰੀਨ ਪ੍ਰੋਗਰਾਮ ਚੱਲ ਰਹੇ ਨੇ ਤਾਂ ਉਹਨਾਂ ਨੂੰ ਰੋਕ ਦਿੰਦਾ ਤੇ ਉਸਦੇ ਤਹਿਤ ਉਸ ਖੇਤਰ ਦੇ ਵਿੱਚ ਕੋਈ ਖਤਰਾ ਪੈਦਾ ਨਾ ਹੋ ਸਕੇ, ਕੋਈ ਜਾਨੀ ਨੁਕਸਾਨ ਨਾ ਹੋਵੇ। ਪਰ ਆਸਟ੍ਰੇਲੀਆ ਨੂੰ ਮਹਿਜ਼ ਕੁਝ ਘੰਟਿਆਂ ਪਹਿਲਾਂ ਹੀ ਦਿੱਤੀ ਇਹ ਜਾਣਕਾਰੀ ਚੀਨ ਦੀ ਇੱਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੋ ਸਕਦੇ ਨੇ। ਰਿਚਰਡ ਮਾਲਸ ਨੇ ਇਹ ਵੀ ਕਿਹਾ ਹੈ ਕਿ ਪੈਸੀਫਿਕ ਖੇਤਰ ਸਥਿਰਤਾ ਸ਼ਾਂਤੀ ਦਾ ਖੇਤਰ ਹੈ, ਇਸ ਦੇ ਵਿੱਚ ਇਸ ਖੇਤਰ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਕਾਰਵਾਈ ਨੂੰ ਲੈ ਕੇ ਆਸਟ੍ਰੇਲੀਆ ਆਪਣੀ ਚਿੰਤਾ ਦਰਜ ਕਰਵਾਉਂਦਾ। ਸੋਮਵਾਰ ਦੇ ਦਿਨ ਸਮੁੰਦਰੀ ਫੌਜ ਦੇ ਤਰਫ ਤੋਂ ਆਪਣੀ ਯੋਜਨਾ ਦੇ ਬਾਰੇ ਕੋਈ ਜਾਣਕਾਰੀ ਚੀਨ ਨੇ ਨਾ ਤਾਂ ਜਾਪਾਨ ਦੇ ਨਾਲ ਸਾਂਝੀ ਕੀਤੀ, ਨਾ ਨਿਊਜ਼ੀਲੈਂਡ ਦੇ ਨਾਲ, ਨਾ ਪਾਪੂਆ ਨਿਊਗਿਨੀ ਦੇ ਨਾਲ, ਕਿਸੇ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਦੱਸਿਆ ਗਿਆ ਹੈ ਕਿ ਮਹਿਜ਼ ਕੁਝ ਮਿੰਟਾਂ ਪਹਿਲਾਂ ਹੀ ਇਸ ਦੀ ਜਾਣਕਾਰੀ ਜਾਂ ਕੁਝ ਘੰਟੇ ਪਹਿਲਾਂ ਹੀ ਇਸ ਦੀ ਜਾਣਕਾਰੀ ਦਿੱਤੀ ਗਈ ਸੀ। ਜਾਪਾਨ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਮਿਜ਼ਾਈਲ ਪ੍ਰੀਖਣ ਤੋਂ ਮਹਿਜ਼ 90 ਮਿੰਟ ਪਹਿਲਾਂ ਉਹਨਾਂ ਨੂੰ ਇਹ ਜਾਣਕਾਰੀ ਚੀਨ ਨੇ ਸਾਂਝੀ ਕੀਤੀ ਸੀ। ਅੱਗੇ ਤੋਂ ਉਹ ਚੀਨ ਦੀ ਕਿਸੇ ਵੀ ਕਾਰਵਾਈ ਦੇ ਉੱਤੇ ਯਕੀਨ ਨਹੀਂ ਕਰਨਗੇ। ਜਾਪਾਨ ਇਸ ਖੇਤਰ ਦੇ ਵਿੱਚ ਚੀਨ ਦਾ ਇੱਕ ਵੱਡਾ ਦੁਸ਼ਮਣ ਬਣਦਾ ਜਾ ਰਿਹਾ। ਅੱਜ ਸ਼ਾਮ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਇਹ ਵੀ ਸਾਂਝ ਤੁਹਾਡੇ ਨਾਲ ਪਾਵਾਂਗੇ। ਖੈਰ ਉਧਰ ਦੂਸਰੇ ਪਾਸੇ ਚੀਨ ਨੇ ਚੇਤਾਵਨੀ ਦਿੱਤੀ ਹੈ ਕਿ ਜਿਹੜਾ ਫਿਜੀ ਦੇ ਨਾਲ ਆਸਟ੍ਰੇਲੀਆ ਦਾ ਅਲਾਇੰਸ ਹੋਇਆ ਉਸ ਨੂੰ ਇੱਕ ਵਾਰ

0: ਫਿਰ ਤੋਂ ਵਿਚਾਰਿਆ ਜਾਣਾ ਚਾਹੀਦਾ। ਇੱਕ ਤਾਂ ਇਸ ਖੇਤਰ ਦੇ ਵਿੱਚ ਮਿਜ਼ਾਈਲ ਸੁੱਟ ਕੇ ਚੀਨ ਨੇ ਇੱਕ ਤਰੀਕੇ ਦੇ ਨਾਲ ਅਸਿੱਧੀ ਧਮਕੀ ਦਿੱਤੀ ਹੈ, ਦੂਸਰੇ ਪਾਸਿਓਂ ਸ਼ਬਦੀ ਧਮਕੀ ਵੀ ਦਿੱਤੀ ਗਈ ਹੈ, ਜਿਹਨੂੰ ਸਿੱਧੀ ਧਮਕੀ ਵੀ ਮੰਨਿਆ ਜਾ ਸਕਦਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਫਿਜੀ ਦੇ ਆਪਣੇ ਹਮਰੁਤਬਾ ਸਿਤੇਵਨੀ ਰਬੂਕਾ ਦੇ ਨਾਲ ਓਸ਼ਨ ਆਫ ਪੀਸ ਅਲਾਇੰਸ ਦੇ ਉੱਤੇ ਕੱਲ ਦੇ ਦਿਨ ਹਸਤਾਖਰ ਕੀਤੇ ਸੀ। ਓਸ਼ਨ ਆਫ ਪੀਸ ਯਾਨੀ ਕਿ ਉਹ ਸਮੁੰਦਰ ਹੈ ਜਿਹੜਾ ਕਿ ਸ਼ਾਂਤੀ ਦਾ ਸਮੁੰਦਰ ਹੈ। ਆਸਟ੍ਰੇਲੀਆ ਬਾਰ ਬਾਰ ਇਹ ਕਹਿ ਚੁੱਕਿਆ ਹੈ ਕਿ ਪੈਸੇਫਿਕ ਸਮੁੰਦਰ ਨੂੰ ਲੜਾਈ ਦਾ ਖੇਤਰ ਨਹੀਂ ਬਣਨ ਦੇਣਗੇ। ਆਸਟ੍ਰੇਲੀਆ ਇਸ ਪੈਸੇਫਿਕ ਸਮੁੰਦਰੀ ਖੇਤਰ ਦਾ ਸਭ ਤੋਂ ਵੱਡਾ ਇੱਕ ਦੇਸ਼ ਹੈ। ਫਿਜੀ ਦੇ ਨਾਲ ਆਸਟ੍ਰੇਲੀਆ ਚੌਥਾ ਐਸਾ ਦੇਸ਼ ਬਣਿਆ ਹੈ ਜਿਹੜਾ ਇਸ ਸਾਂਝੇਦਾਰੀ ਦੇ ਵਿੱਚ ਯਾਨੀ ਕਿ ਇਸ ਸਮਝੌਤੇ ਦੇ ਵਿੱਚ ਇਸ ਅਲਾਇੰਸ ਦੇ ਵਿੱਚ ਸ਼ਾਮਲ ਹੋਇਆ। ਦੱਸ ਦਈਏ ਕਿ ਆਸਟ੍ਰੇਲੀਆ ਇੱਕ ਇੱਕ ਕਰਕੇ ਸਾਰੇ ਹੀ ਗੁਆਂਢੀ ਜਿਹੜੇ ਟਾਪੂ ਦੇਸ਼ ਨੇ ਛੋਟੇ ਵੱਡੇ ਉਹਨਾਂ ਨੂੰ ਇਸ ਸਮਝੌਤੇ ਦੇ ਵਿੱਚ ਸ਼ਾਮਲ ਕਰ ਰਿਹਾ ਤਾਂ ਕਿ ਇਸ ਖੇਤਰ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਗਤੀਵਿਧੀ ਹੁੰਦੀ ਹੈ। ਕਿਸੇ ਵੀ ਕਿਸਮ ਤੋਂ ਮਤਲਬ ਸਿਰਫ ਰੱਖਿਆ ਗਤੀਵਿਧੀ ਤੋਂ ਹੀ ਮਤਲਬ ਨਹੀਂ ਹੈ। ਵਨਾਤੂ ਦੇ ਹਵਾਲੇ ਦੇ ਨਾਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਉੱਥੇ ਜੇਕਰ ਕੋਈ ਪ੍ਰੋਜੈਕਟ ਲੱਗਦਾ ਚਾਹੇ ਉਹ ਕੋਈ ਬੰਦਰਗਾਹ ਬਣਾਉਣ ਦਾ ਹੀ ਪ੍ਰੋਜੈਕਟ ਕਿਉਂ ਨਾ ਹੋਵੇ, ਉੱਥੇ ਦੇ ਇਨਫਰਾਸਟ੍ਰਕਚਰ ਦੇ ਨਾਲ ਹੀ ਜੁੜਿਆ ਹੋਇਆ ਪ੍ਰੋਜੈਕਟ ਕਿਉਂ ਨਾ ਹੋਵੇ, ਕੋਈ ਬਿਜਲੀ ਸੈਕਟਰ ਦੇ ਨਾਲ ਜੁੜਿਆ ਹੋਵੇ, ਉਸ ਦੀ ਜਾਣਕਾਰੀ ਵਨਾਤੂ ਆਸਟ੍ਰੇਲੀਆ ਤੇ ਗੁਆਂਢੀ ਦੇਸ਼ਾਂ ਦੇ ਨਾਲ ਸਾਂਝੀ ਕਰੇਗਾ ਤਾਂ ਕਿ ਦੇਖਿਆ ਜਾ ਸਕੇ। ਖਾਸ ਤੌਰ ਦੇ ਉੱਤੇ ਸਿਰਫ ਚੀਨ ਦੇ ਹਵਾਲੇ ਦੇ ਨਾਲ, ਉਹਨਾਂ ਨੇ ਆਪਣੇ ਕੀ ਪ੍ਰੋਜੈਕਟ ਸ਼ੁਰੂ ਕਰਨੇ ਨੇ ਉਸ ਦੀ ਜਾਣਕਾਰੀ ਦੇਣ ਦੀ ਲੋੜ ਨਹੀਂ ਹੈ, ਪਰ ਜੇਕਰ ਕੋਈ ਬਾਹਰੀ ਤਾਕਤ ਆ ਕੇ ਉੱਥੇ ਕੋਈ ਨਿਰਮਾਣ ਕਾਰਜ ਕਰਦੀ ਹੈ ਤਾਂ ਉਸ ਦੀ ਜਾਣਕਾਰੀ ਇਸ ਓਸ਼ਨ ਆਫ ਪੀਸ ਸਮਝੌਤੇ ਦੇ ਤਹਿਤ ਇਹ ਦੇਸ਼ ਇੱਕ ਦੂਸਰੇ ਦੇ ਨਾਲ ਸਾਂਝੀ ਕਰਨਗੇ। ਹੋਰ ਤਾਂ ਹੋਰ ਫਿਜੀ ਦੇ ਨਾਲ ਇਸ ਸਮਝੌਤੇ ਦੇ ਵਿੱਚ ਨੇਟੋ ਵਰਗਾ ਇੱਕ ਸਮਝੌਤਾ ਕੀਤਾ ਗਿਆ ਯਾਨੀ ਕਿ ਆਸਟ੍ਰੇਲੀਆ ਦੇ ਉੱਤੇ ਹੁੰਦੇ ਹਮਲੇ ਨੂੰ ਫਿਜੀ ਵੀ ਇਸ ਦੀ ਆਲੋਚਨਾ ਕਰੇਗਾ ਔਰ ਆਪਣੀ ਬਣਦੀ ਤਾਕਤ ਦੇ ਨਾਲ ਆਸਟ੍ਰੇਲੀਆ ਦਾ ਸਾਥ ਦੇਗਾ। ਨਿਊਜ਼ੀਲੈਂਡ ਨੇ ਪਹਿਲਾਂ ਹੀ ਇਸ ਸਮਝੌਤੇ ਦਾ ਸਵਾਗਤ ਕੀਤਾ। ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਇਸ ਸਮਝੌਤੇ ਦੇ ਵਿੱਚ ਉਲਟ ਨਹੀਂ ਚੱਲ ਰਿਹਾ, ਹਾਲਾਂਕਿ ਇਸ ਸਮਝੌਤੇ 'ਚ ਹਲੇ ਤੱਕ ਸ਼ਾਮਲ ਵੀ ਨਹੀਂ ਹੋਇਆ, ਪਰ ਨਿਊਜ਼ੀਲੈਂਡ ਨੇ ਸਪਸ਼ਟ ਸੰਕੇਤ ਦਿੱਤੇ ਨੇ ਕਿ ਉਹ ਪੈਸੇਫਿਕ ਲੀਡਰਸ ਦੇ ਨਾਲ ਰਲ ਕੇ ਪੈਸੇਫਿਕ ਸਿਕਿਉਰਿਟੀ ਦੇ ਉੱਤੇ ਕੰਮ ਕਰਨਾ ਚਾਹੁੰਦੇ ਨੇ। ਇਸ ਤੋਂ ਬਾਅਦ ਹੁਣ ਐਂਥਨੀ ਅਲਬਨੀਜ਼ ਸੋਲਮਨ ਆਈਲੈਂਡ ਜਾਣਗੇ ਜਿੱਥੇ ਉਹ ਉੱਥੋਂ ਦੇ ਪ੍ਰਧਾਨ ਮੰਤਰੀ ਮੈਥਿਊ ਵੇਲ ਦੇ ਨਾਲ ਵੀ ਇਸੇ ਸਮਝੌਤੇ ਦੇ ਤਹਿਤ ਹਸਤਾਖਰ ਕਰਨਗੇ। ਸੋਲਮਨ ਆਈਲੈਂਡ ਦੇ ਰਾਜਧਾਨੀ ਸ਼ਹਿਰ ਹੋਨੀਆਰਾ ਦੇ ਵਿੱਚ ਉੱਥੋਂ ਦੇ ਇੰਡੀਪੈਂਡੈਂਸ ਡੇ ਨੂੰ ਵੀ ਮਨਾਇਆ ਜਾਏਗਾ। ਦੱਸ ਦਈਏ ਕਿ ਮੈਥਿਊ ਵੇਲ ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਨੇ ਕਿ ਇਸ ਖੇਤਰ ਦੇ ਵਿੱਚ ਆਸਟ੍ਰੇਲੀਆ ਨੂੰ ਝੰਡਾ ਬਰਦਾਰ ਹੋਣਾ ਚਾਹੀਦਾ, ਆਸਟ੍ਰੇਲੀਆ ਨੂੰ ਅੱਗੇ ਆਉਣਾ ਚਾਹੀਦਾ। ਉੱਥੇ ਹੀ ਦੋਹਾਂ ਦੇਸ਼ਾਂ ਦੇ ਇਸ ਸਮਝੌਤੇ ਦੇ ਉੱਤੇ ਚੀਨ ਨੇ ਬੇਸ਼ੱਕ ਇਤਰਾਜ਼ ਜਤਾਏ ਹੋਣ, ਪਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਇਸ ਨੂੰ ਇੱਕ ਕੂਟਨੀਤਿਕ ਕਾਮਯਾਬੀ ਮੰਨਿਆ ਜਾ ਸਕਦਾ। ਵਨਾਤੂ, ਫਿਜੀ, ਹੁਣ ਸੋਲਮਨ ਆਈਲੈਂਡ ਤੇ ਉਸ ਤੋਂ ਬਾਅਦ ਨਿਊਜ਼ੀਲੈਂਡ ਦੀ ਤਰਫ ਤੋਂ ਸਪਸ਼ਟ ਸੰਕੇਤ ਤੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਯਾਤਰਾ ਔਰ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦਾ ਮਲੇਸ਼ੀਆ ਤੇ ਇੰਡੋਨੇਸ਼ੀਆ ਦੇ ਨਾਲ ਹੋਇਆ ਜਿਹੜਾ ਪੈਟਰੋਲ ਦੀ ਸਪਲਾਈ ਨੂੰ ਲੈ ਕੇ ਸਮਝੌਤਾ ਤੇ ਦੂਸਰੇ ਸਮਝੌਤੇ ਜਿਸਦਾ ਜ਼ਿਕਰ ਬਹੁਤੀ ਵਾਰ ਮੀਡੀਆ ਦੇ ਵਿੱਚ ਕੀਤਾ ਵੀ ਨਹੀਂ ਜਾਂਦਾ। ਕੁੱਲ ਮਿਲਾ ਕੇ ਆਸਟ੍ਰੇਲੀਆ ਦੇ ਲਈ ਇਹ ਕੂਟਨੀਤਿਕ ਜਿਹੜੀ ਸਾਂਝ ਇਸ ਨੂੰ ਹੋਰ ਮਜ਼ਬੂਤ ਕਰਨ ਦਾ ਇਹ ਮੌਕਾ ਮੰਨਿਆ ਜਾ ਸਕਦਾ ਹੈ। ਜੇਕਰ ਤੁਸੀਂ ਨਕਸ਼ੇ ਨੂੰ ਸਮਝਦੇ ਹੋਵੋ ਇਸ ਪੈਸੇਫਿਕ ਸਮੁੰਦਰ ਦੇ ਵਿੱਚ, ਮੋਟਾ ਮੋਟਾ ਜਿਹਾ ਤੁਹਾਨੂੰ ਦੱਸਦੇ ਚੱਲਦੇ ਹਾਂ, ਆਸਟ੍ਰੇਲੀਆ ਦੇ ਪੂਰਬੀ ਪਾਸੇ ਦੋ ਵੱਡੀਆਂ ਸਟੇਟਸ ਪੈਂਦੀਆਂ ਨੇ, ਕੁਇਨਜ਼ਲੈਂਡ ਤੇ ਨਿਊ ਸਾਊਥ ਵੇਲਸ। ਕੁਇਨਜ਼ਲੈਂਡ ਦੇ ਉੱਤਰੀ ਹਿੱਸੇ ਦੇ ਵਿੱਚ ਬਿਲਕੁਲ ਸਮੁੰਦਰੀ ਗੁਆਂਢੀ ਪੈਂਦਾ ਪਾਪੂਆ ਨਿਊ ਗਿਨੀ। ਇਸੇ ਤਰੀਕੇ ਦੇ ਨਾਲ ਪਾਪੂਆ ਨਿਊ ਗਿਨੀ ਤੋਂ ਥੋੜਾ ਜਿਹਾ ਪਰਾਂ ਚਲੇ ਜਾਈਏ ਤਾਂ ਸੋਲਮਨ ਆਈਲੈਂਡ ਦੇ ਨਿੱਕੇ ਨਿੱਕੇ ਟਾਪੂਆਂ ਦਾ ਇੱਕ ਸਮੂਹ ਹੈ ਤੇ ਉਸ ਦੇ ਦੱਖਣ ਦੇ ਵਿੱਚ ਵਨਵਾਤੂ ਤੇ ਫਿਰ ਉਸ ਤੋਂ ਹੋਰ ਪੂਰਬ ਦੇ ਵੱਲ ਜਾਈਏ ਤਾਂ ਪਹਿਲਾਂ ਫਿਜੀ, ਫਿਰ ਟੋਂਗਾ ਤੇ ਫਿਰ ਸਮੋਆ ਵਰਗੇ ਦੇਸ਼ ਪੈਂਦੇ ਨੇ। ਠੀਕ ਇਸੇ ਤਰੀਕੇ ਦੇ ਨਾਲ ਸੋਲਮਨ ਆਈਲੈਂਡ ਦੇ ਉੱਤਰ ਦੇ ਵਿੱਚ ਫੈਡਰੇਸ਼ਨ ਆਫ ਸਟੇਟ ਆਫ ਮਾਈਕਰੋਨੇਸ਼ੀਆ, ਜਿਹਨੂੰ ਮਾਈਕਰੋਨੇਸ਼ੀਆ ਵੀ ਕਹਿ ਦਿੱਤਾ ਜਾਂਦਾ ਜਾਂ ਮਾਈਕਰੋਨੇਸ਼ੀਆ ਦੇ ਦੀਪ ਕਹਿ ਦਿੱਤਾ ਜਾਂਦਾ, ਤੇ ਮਾਰਸ਼ਲ ਆਈਲੈਂਡ, ਇਹ ਵੀ ਬਹੁਤ ਨਿੱਕਾ ਜਿਹਾ ਟਾਪੂ ਦੇਸ਼ ਹੈ। ਤੇ ਇਹਨਾਂ ਸਾਰਿਆਂ ਦੇ ਦੱਖਣ ਦੇ ਵਿੱਚ ਔਰ ਆਸਟ੍ਰੇਲੀਆ ਦੇ ਪੂਰਬੀ ਦੱਖਣੀ ਗੁਆਂਢ ਦੇ ਵਿੱਚ ਪੈਂਦਾ ਨਿਊਜ਼ੀਲੈਂਡ। ਸੋ ਇਸ ਤਰੀਕੇ ਦੇ ਨਾਲ ਇਹ ਆਪਣੇ ਆਪ ਦੇ ਵਿੱਚ ਸਾਰੇ ਦੇਸ਼ ਆਪਸ ਦੇ ਵਿੱਚ ਸਮਝੌਤਾ ਕਰਨਾ ਚਾਹੁੰਦੇ ਨੇ। 14 ਪੈਸੇਫਿਕ ਆਈਲੈਂਡ ਨੇਸ਼ਨਸ ਦੇ ਨਾਲ ਆਸਟ੍ਰੇਲੀਆ ਦੀ ਇੱਕ ਸਟ੍ਰੈਟਜੀ, ਪਾਪੂਆ ਨਿਊ ਗਿਨੀ, ਫਿਜੀ, ਸੋਲਮਨ ਆਈਲੈਂਡ, ਵਨਾਤੂ, ਟਵਾਲੂ, ਨਾਰੂ, ਇਹਨਾਂ ਦੇ ਨਾਲ ਇਹ ਸਮਝੌਤਾ ਕਿਵੇਂ ਸਿਰੇ ਚੜ੍ਹਦਾ, ਇਸ ਨੂੰ ਲੈ ਕੇ ਚੀਨ ਚਿੰਤਤ ਹੈ ਕਿਉਂਕਿ ਚੀਨ ਅਕਸਰ ਇਹਨਾਂ ਇਲਾਕਿਆਂ ਦੇ ਵਿੱਚ ਆਪੋ ਆਪਣੇ ਜਿਹੜੇ ਇਨਫਰਾਸਟ੍ਰਕਚਰ ਪ੍ਰੋਜੈਕਟ ਨੇ ਉਹ ਸ਼ੁਰੂ ਕਰਕੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਉੱਤੇ ਨਿਗਾਹ ਰੱਖਦਾ। ਨਿਗਾਹ ਇਸ ਕਰਕੇ ਵੀ ਮਹੱਤਵਪੂਰਨ ਹੈ ਕਿਉਂਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਆਪਣੇ ਆਪ ਨੂੰ ਦੁਨੀਆ ਦੇ ਨਿਗਾਹ ਰੱਖਣ ਵਾਲੇ ਮੁਲਕ ਵੀ ਦੱਸਦੇ ਨੇ। ਦੱਸ ਦਈਏ ਕਿ 5 I ਦੇ ਵਿੱਚ ਆਸਟ੍ਰੇਲੀਆ ਸ਼ਾਮਲ ਹੈ ਔਰ ਇਸ ਤਰੀਕੇ ਦੇ ਨਾਲ ਪੈਸੀਫਿਕ ਆਈਲੈਂਡ ਜਿਹੜਾ ਕਿ ਜਿੱਥੇ ਕਿ ਸਭ ਤੋਂ ਵੱਡਾ ਜ਼ਮੀਨੀ ਇਲਾਕਾ ਆਸਟ੍ਰੇਲੀਆ ਦਾ ਹੀ ਹੈ, ਬਹੁਤ ਜ਼ਰੂਰੀ ਬਣ ਜਾਂਦਾ ਹੈ ਆਸਟ੍ਰੇਲੀਆ ਦੇ ਲਈ ਇੱਥੇ ਚੀਨ ਨੂੰ ਕਾਊਂਟਰ ਕਰਨਾ। ਖੈਰ ਇਹ ਸਾਰੀਆਂ ਗੱਲਾਂ ਨੂੰ ਹੋਰ ਵੀ ਵਿਸਤਾਰ ਦੇ ਵਿੱਚ ਤੇ ਸਰਲ ਸ਼ਬਦਾਂ ਦੇ ਵਿੱਚ ਸਮਝਾਵਾਂਗੇ ਅੱਜ ਦੀ ਇਨਸਾਈਟ ਰਿਪੋਰਟ ਦੇ ਅੰਦਰ। ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੇ ਵੱਲ ਆਈਏ। ਸਿਡਨੀ ਤੋਂ ਖਬਰ, ਜਿੱਥੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਈ ਦਿਨ ਪਹਿਲਾਂ ਔਰ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਸਾਂਝੀ ਕਰਦੇ ਆ ਰਹੇ ਹਾਂ ਕਿ ਸਿਡਨੀ ਸੀਬੀਡੀ ਦੀ ਲਾਰਡ ਮੇਅਰ ਕਲੋਵਰ ਮੁਰੇ ਦਾ ਇੱਕ ਆਈਡੀਆ ਜਿਹੜਾ ਕਿ ਬਹੁਤ ਸਾਰੇ ਲੋਕਾਂ ਦੇ ਉੱਤੇ ਭਾਰੀ ਪੈ ਰਿਹਾ ਹੈ। ਆਸਟ੍ਰੇਲੀਆ ਦੀ ਸਭ ਤੋਂ ਵਿਅਸਤ ਵੂਲਵਰਸ ਜਿਹੜੀ ਕਿ ਸਿਡਨੀ ਸੀਬੀਡੀ ਦੇ ਵਿੱਚ ਪੈਂਦੀ ਹੈ, ਜਿਸ ਵੂਲਵਰਸ ਨੂੰ ਖਤਮ ਕਰਨ ਦੇ ਨਾਲ ਨਾਲ 7 ਹੋਰ ਇਮਾਰਤਾਂ ਨੂੰ ਢਾ ਕੇ ਮਹਿਜ਼ ਇੱਕ ਖਾਲੀ ਥਾਂ ਉਸਾਰਨ ਦਾ ਕਲੋਵਰ ਮੁਰੇ ਦਾ ਇਹ ਆਈਡੀਆ, ਜਿਸ ਦੇ ਖਿਲਾਫ ਹੁਣ ਲੱਖਾਂ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਤਰਾਜ਼ ਦਰਜ ਕਰਵਾਇਆ। ਮੰਨਿਆ ਜਾ ਰਿਹਾ ਹੈ ਕਿ 65 ਲੱਖ ਲੋਕ ਸਿਡਨੀ ਦੀ ਇਸ ਸਭ ਤੋਂ ਵਿਅਸਤ ਸੜਕ ਤੋਂ ਗੁਜ਼ਰਦੇ ਨੇ ਔਰ ਇਹ ਵਪਾਰ ਦਾ ਸਭ ਤੋਂ ਬਿਹਤਰੀਨ ਟਿਕਾਣਾ ਹੈ, ਬਿਲਕੁਲ ਠੀਕ ਵਿਚਕਾਰ ਪੈਂਦਾ। ਇੱਕ ਪਾਸੇ ਸਿਡਨੀ ਦਾ ਟਾਊਨ ਹਾਲ ਹੈ, ਦੂਸਰੇ ਪਾਸੇ ਕੁਈਨ ਵਿਕਟੋਰੀਆ ਬਿਲਡਿੰਗ ਹੈ, ਇੱਕ ਪਾਸੇ ਇਹ ਵੂਲਵਰਸ ਹੈ ਤੇ ਦੂਸਰੇ ਪਾਸੇ ਆਸਟ੍ਰੇਲੀਆ ਦਾ ਸਭ ਤੋਂ ਵਿਅਸਤ ਜਿਹੜਾ ਇੱਕ ਸ਼ੋਪਿੰਗ ਸੈਂਟਰ ਹੈ। ਅਜਿਹੇ ਦੇ ਵਿੱਚ ਵੂਲਵਰਸ ਸ਼ੋਪਿੰਗ ਸੈਂਟਰ ਦੇ ਨਾਲ ਨਾਲ 7 ਹੋਰ ਜਿਹੜੀਆਂ ਇਮਾਰਤਾਂ ਢਾ ਦਿੱਤੀਆਂ ਜਾਣਗੀਆਂ। ਮੰਨਿਆ ਜਾ ਰਿਹਾ ਹੈ ਕਿ 1000 ਦੇ ਕਰੀਬ ਜਿਹੜਾ ਨੌਕਰੀਆਂ ਨੇ ਉਹ ਖਤਮ ਹੋ ਜਾਣਗੀਆਂ। ਹਰ 3.5 ਸੈਕਿੰਡ ਦੇ ਵਿੱਚ ਇਸ ਖੇਤਰ ਦੇ ਅੰਦਰ ਇੱਕ ਟ੍ਰਾਂਜੈਕਸ਼ਨ ਹੁੰਦੀ ਹੈ $10 ਤੋਂ ਲੈ ਕੇ $100 $50 ਤੱਕ ਦੀ, ਯਾਨੀ ਕਿ ਇੰਨਾ ਬਿਜ਼ੀ ਇਹ ਇਲਾਕਾ ਮੰਨਿਆ ਜਾ ਸਕਦਾ, ਇੰਨਾ ਮਹਿੰਗਾ ਇਹ ਇਲਾਕਾ ਮੰਨਿਆ ਜਾ ਸਕਦਾ। ਇਸ ਇਲਾਕੇ ਨੂੰ ਲੈ ਕੇ ਹੁਣ ਇੱਕ ਸਰਵੇਖਣ ਕਰਵਾਇਆ ਗਿਆ ਸੀ, 2000 ਤੋਂ ਵਧੇਰੇ ਲੋਕਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਇਸ ਇਲਾਕੇ ਨੂੰ ਢਾ ਕੇ ਟਾਊਨ ਹਾਲ ਸਕੁਅਰ ਦੇ ਹੱਕ ਦੇ ਵਿੱਚ ਹੈਗੇ ਨੇ ਜੋ ਕਿ ਸਿਡਨੀ ਦੀ ਕੌਂਸਲ ਬਣਾਉਣਾ ਚਾਹੁੰਦੀ ਹੈ। 80% ਲੋਕਾਂ ਨੇ ਕੋਰੀ ਨਾ ਕਰ ਦਿੱਤੀ, 60% ਲੋਕ ਇਹ ਵੀ ਕਹਿ ਰਹੇ ਨੇ ਕਿ ਇਸ ਦੇ ਬਦਲ ਵਜੋਂ ਜਿਹੜੇ ਹੋਰ ਵੀ ਗਰੋਸਰੀ ਰਿਟੇਲਰਸ ਬਚ ਜਾਣਗੇ ਉਹ ਬੜੇ ਮਹਿੰਗੇ ਭਾਅ ਦੇ ਉੱਤੇ ਸਮਾਨ ਦੇਣਗੇ, ਯਾਨੀ ਕਿ ਜਿਹੜੇ ਕਨਵਿੰਸ ਸਟੋਰ ਹੁੰਦੇ ਨੇ ਉਹ ਸਿਰਫ ਇਸ ਡਰ ਤੋਂ ਜਾਂ ਇਸ ਕਰਕੇ ਰੇਟ ਆਪਣੇ ਕੰਟਰੋਲ ਚ ਰੱਖਦੇ ਨੇ ਕਿਉਂਕਿ ਵੱਡੀਆਂ ਰਿਟੇਲ ਮਾਰਕੀਟਸ ਜਾਂ ਵੱਡੇ ਜਿਹੜੇ ਸੁਪਰ ਮਾਰਕੀਟਸ ਉੱਥੇ ਮੌਜੂਦ ਨੇ। ਜਦੋਂ ਵੂਲਵਰਸ ਹੀ ਇੱਥੋਂ ਚੱਕਿਆ ਗਿਆ ਤਾਂ ਸਿਡਨੀ ਦੇ ਇਸ ਖੇਤਰ ਦੇ ਆਲੇ ਦੁਆਲੇ ਦੇ 2-2.5 ਕਿਲੋਮੀਟਰ ਤੱਕ ਜਿਹੜੇ ਜਿੰਨੀਆਂ ਵੀ ਰਿਟੇਲ ਸਟੋਰਸ ਨੇ, ਜਿੰਨੀਆਂ ਵੀ ਕਨਵਿੰਸ ਸ਼ਾਪਸ ਨੇ, ਉਹਨਾਂ ਨੇ ਆਪਣੇ ਰੇਟ ਵੀ ਚੱਕ ਦੇਣੇ ਨੇ। ਉਧਰ ਰਿਟੇਲ ਵਰਕਰਸ ਦੀ ਸਭ ਤੋਂ ਵੱਡੀ ਆਸਟ੍ਰੇਲੀਆ ਚ ਯੂਨੀਅਨ ਸ਼ਾਪ ਡਿਸਟ੍ਰੀਬਿਊਟਿਵ ਤੇ ਅਲਾਈਡ ਅਪਲਾਈਜ਼ ਐਸੋਸੀਏਸ਼ਨ ਯਾਨੀ SDA ਨੇ ਆਪਣਾ ਵਿਰੋਧ ਪਹਿਲੇ ਦਿਨ ਤੋਂ ਹੀ ਜਾਰੀ ਰੱਖਿਆ ਹੋਇਆ। ਇਸ ਖੇਤਰ ਦੇ ਵਿੱਚ ਤੁਸੀਂ ਜਾਓਗੇ ਤਾਂ ਵੱਡੇ ਵੱਡੇ ਬੈਨਰ ਤੁਹਾਨੂੰ ਕਲੋਵਰ ਮੁਰੇ ਦੇ ਖਿਲਾਫ, ਸਿਡਨੀ ਸਿਟੀ ਕੌਂਸਲ ਦੇ ਖਿਲਾਫ ਦੇਖਣ ਨੂੰ ਮਿਲਣਗੇ। ਵੈਸੇ ਇਸ ਕਿਸਮ ਦੇ ਸਰਵੇਖਣ ਅਲੱਗ ਅਲੱਗ ਅਖਬਾਰਾਂ ਨੇ ਵੀ ਚਲਾਏ ਹੋਏ ਨੇ, ਤੁਸੀਂ ਵੀ ਇਹਨਾਂ ਸਰਵੇਖਣਾਂ ਦੇ ਵਿੱਚ ਆਪਣੀ ਭਾਗੀਦਾਰੀ ਕਰ ਸਕਦੇ ਹੋ। ਕਿਸੇ ਕਿਸਮ ਦਾ ਪੋਲ ਅਸੀਂ ਅੱਜ ਦੇ ਦਿਨ ਸਿਡਨੀ ਪੇਜ ਤੋਂ ਵੀ ਸ਼ੁਰੂ ਕਰਾਂਗੇ, ਦੇਖਦੇ ਹਾਂ ਉਸ ਦੇ ਉੱਤੇ ਵੀ ਕਿੰਨਾ ਕੁ ਰਿਸਪੋਂਸ ਸਾਹਮਣੇ ਆਉਂਦਾ ਹੈ ਤਾਂ ਕਿ ਫਿਰ ਸਿਡਨੀ ਦੀ ਇਸ ਕੌਂਸਲ ਤੱਕ ਇਸ ਕਿਸਮ ਦੇ ਇਤਰਾਜ਼ ਪਹੁੰਚਾਏ ਜਾ ਸਕਣ। ਉੱਥੇ ਇੱਕ ਹੋਰ ਖਬਰ ਆਸਟ੍ਰੇਲੀਆ ਦੇ ਪੁਲਾੜ ਪ੍ਰੋਗਰਾਮ ਦੇ ਨਾਲ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਦਾ ਪੁਲਾੜ ਪ੍ਰੋਗਰਾਮ ਉਂਝ ਤਾਂ ਵੱਡੇ ਤੌਰ ਦੇ ਉੱਤੇ ਸੈਲੀਬ੍ਰੇਟ ਨਹੀਂ ਕੀਤਾ ਜਾਂਦਾ। ਆਸਟ੍ਰੇਲੀਆ ਦਾ ਪੁਲਾੜ ਪ੍ਰੋਗਰਾਮ ਅਮਰੀਕੀ ਤੇ ਯੂਰਪੀ ਪੁਲਾੜ ਪ੍ਰੋਗਰਾਮਾਂ ਦੇ ਨਾਲ ਰਲ ਕੇ ਹੀ ਚੱਲਦਾ ਹੈ, ਪਰ ਆਸਟ੍ਰੇਲੀਆ ਦੀ ਤਰਫ ਤੋਂ ਹੁਣ ਸਪੇਸ ਦੇ ਵਿੱਚ ਵੱਡੀ ਪਲਾਂਘ ਪੁੱਟਣ ਦੇ ਲਈ ਆਪਣੀ ਪਹਿਲੀ ਮਹਿਲਾ ਨੂੰ ਪੁਲਾੜ ਦੇ ਵਿੱਚ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਦੱਸ ਦਈਏ ਕਿ ਕੈਥਰੀਨ ਬੈਨਲ ਪੈਗ, ਇਹ ਨਾਮ ਇਤਿਹਾਸ ਦੇ ਵਿੱਚ ਸੁਨਹਿਰੀ ਹਰਫਾਂ ਦੇ ਨਾਲ ਲਿਖਿਆ ਜਾਏਗਾ ਜੇਕਰ ਆਸਟ੍ਰੇਲੀਆ ਦਾ ਇਹ ਪ੍ਰੋਗਰਾਮ ਸਿਰੇ ਚੜ੍ਹਦਾ। ਇੰਟਰਨੈਸ਼ਨਲ ਸਪੇਸ ਸਟੇਸ਼ਨ ਯਾਨੀ ISS ਦੇ ਉੱਤੇ ਬੈਨਲ ਪੈਗ ਜਿਹੜੇ ਨੇ ਉਹ ਜਾਣਗੇ। ਉਂਝ ਸਾਲ 2026 ਦੀ ਆਸਟ੍ਰੇਲੀਅਨ ਆਫ ਦੀ ਈਅਰ ਦੇ ਨਾਲ ਉਹਨਾਂ ਨੂੰ ਪਹਿਲਾਂ ਹੀ ਸਨਮਾਨਿਤ ਵੀ ਕੀਤਾ ਜਾ ਸਕਦਾ। ਪੁਲਾੜ ਦੀਆਂ ਜਾ ਚੁੱਕਿਆ ਪੁਲਾੜ ਦੀਆਂ ਆਪਣੀਆਂ ਜਿਹੜੀਆਂ ਗਤੀਵਿਧੀਆਂ ਨੇ ਉਸ ਨੂੰ ਲੈ ਕੇ ISS ਦੇ ਵਿੱਚ ਉਹ ਯੂਰੋਪੀਅਨ ਸਪੇਸ ਏਜੰਸੀ ਦੇ ਮਿਸ਼ਨ ਨੂੰ ਜੁਆਇਨ ਕਰਨਗੇ, ਨਾਸਾ ਦੇ ਨਹੀਂ। ਵੈਸੇ ਨਾਸਾ ਦਾ ਇਹ ਮਿਸ਼ਨ ਹੈ ISS, ਨਾਸਾ ਤੇ ਯੂਰਪੀ ਐਸੋਸੀਏਸ਼ਨ ਦਾ, ਪਰ ਯੂਰਪੀ ਸਪੇਸ ਐਸੋਸੀਏਸ਼ਨ ਦੇ ਮਿਸ਼ਨ ਦੇ ਨਾਲ ਨਾਲ ਆਸਟ੍ਰੇਲੀਆ ਦੀ ਸਰਕਾਰ ਵੀ $100 million ਦੇ ਇਸ ਮਿਸ਼ਨ ਦੇ ਵਿੱਚ ਆਪਣੀ ਵਿੱਤੀ ਸਾਂਝ ਪਾ ਰਹੀ ਹੈ। ਨਾ ਸਿਰਫ ਮਨੁੱਖੀ ਸਾਂਝ ਬਲਕਿ ਵਿੱਤੀ ਸਾਂਝ ਵੀ ਪਾਈ ਜਾ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਇਹ ਨਾਮ ਇਸ ਕਰਕੇ ਵੀ ਚਰਚਾ ਦੇ ਵਿੱਚ ਹੋਏਗਾ ਕਿਉਂਕਿ ਆਸਟ੍ਰੇਲੀਆ ਨੇ ਅੱਜ ਤੱਕ ਪੁਲਾੜ ਪ੍ਰੋਗਰਾਮ ਦੇ ਵਿੱਚ ਕੋਈ ਬਹੁਤੇ ਵੱਡੇ ਸਾਇੰਸਦਾਨ ਪੈਦਾ ਨਹੀਂ ਕੀਤੇ ਨੇ। ਆਸਟ੍ਰੇਲੀਆ ਦਾ ਇੱਕ ਇੰਡੀਪੈਂਡੈਂਟ ਪ੍ਰੋਗਰਾਮ ਨਹੀਂ ਚੱਲਦਾ, ਹਾਲਾਂਕਿ ਡਿਕਸਮਿਥ ਨਾਮ ਦੀ ਜਿਹੜੀ ਕੰਪਨੀ ਸੀ ਉਸਦੇ ਪ੍ਰਮੁੱਖ ਡਿਕਸਮਿਥ ਨੇ ਜਿਹੜੇ ਉਹਨਾਂ ਦੇ ਨਾਮ ਤੇ ਸੀ ਉਹਨਾਂ ਨੇ $1 million ਦੇ ਨਾਲ ਆਪਣਾ ਇੱਕ ਪ੍ਰੋਗਰਾਮ ਸ਼ੁਰੂ ਜ਼ਰੂਰ ਕੀਤਾ ਸੀ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਐਲਨ ਮਸਕ ਦਾ ਇੱਕ ਪ੍ਰੋਗਰਾਮ ਚੱਲਦਾ ਸਪੇਸ ਐਕਸ ਦਾ, ਪਰ ਖੈਰ ਸਪੇਸ ਐਕਸ ਦੀਆਂ ਬਰਾਬਰ ਜਿਹੜੀਆਂ ਗਤੀਵਿਧੀਆਂ ਨੇ ਜਾਂ ਉਸ ਦੇ ਬਰਾਬਰ ਦਾ ਤਾਂ ਨਹੀਂ ਮੰਨਿਆ ਜਾ ਸਕਦਾ। ਪਰ ਡਿਕਸਮਿਥ ਨੇ ਕਿਹਾ ਸੀ ਕਿ $1 million ਉਹ ਆਪਣੀ ਤਰਫ ਤੋਂ ਪਾਉਂਦੇ ਨੇ, ਬਾਕੀ ਸਰਕਾਰ ਪਾਵੇ ਤੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ, ਆਸਟ੍ਰੇਲੀਆ ਦਾ ਆਪਣਾ ਇੱਕ ਸੁਤੰਤਰ ਸਪੇਸ ਪ੍ਰੋਗਰਾਮ ਜਿਹੜਾ ਉਹ ਅਲੱਗ ਤੋਂ ਚਲਾਇਆ ਜਾਵੇ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ, ਪਰ ਸਭ ਤੋਂ ਪਹਿਲਾਂ ਸੋਕੇਰੂਜ਼ ਦੇ ਸਟਾਰ ਐਵਰ ਮੈਬਿਲ ਦੇ ਨਾਲ ਜੁੜੀ ਹੋਈ ਖਬਰ। ਜੇਕਰ ਤੁਸੀਂ ਆਸਟ੍ਰੇਲੀਆ ਦੀ ਫੁੱਟਬਾਲ ਟੀਮ ਦੇ ਇਸ ਸਟਾਰ ਨੂੰ ਨਹੀਂ ਜਾਣਦੇ ਤਾਂ ਘੱਟੋ ਘੱਟ ਤੁਸੀਂ ਆਸਟ੍ਰੇਲੀਆ ਤੇ ਇਜਿਪਟ ਦਾ ਮੈਚ ਤਾਂ ਦੇਖਿਆ ਹੀ ਹੋਣਾ। ਬਰਾਬਰੀ ਦੇ ਉੱਤੇ ਮੈਚ ਮੁੱਕ ਗਿਆ ਸੀ, ਉਸ ਦੇ ਵਿੱਚ ਆਸਟ੍ਰੇਲੀਆ ਦੀ ਤਰਫ ਤੋਂ 2 ਹੀ ਪੈਨਲਟੀ ਸ਼ੂਟ ਕੀਤੇ ਗਏ ਸੀ, ਇੱਕ ਸੀਨੀਅਰ ਖਿਡਾਰੀ ਇਰਵਿਨ ਦੀ ਤਰਫ ਤੋਂ ਤੇ ਦੂਸਰਾ ਮਬਿਲ ਦੀ ਤਰਫ ਤੋਂ। ਆਵਰ ਮਬਿਲ ਜਿਹੜੇ ਨੇ ਉਹ ਕੀਨੀਆ ਤੋਂ ਆਏ ਸੀ ਔਰ ਰਿਫਿਊਜੀ ਦੇ ਤੌਰ ਦੇ ਉੱਤੇ ਆਸਟ੍ਰੇਲੀਆ ਚ ਆਉਂਦੇ ਨੇ ਔਰ ਆਸਟ੍ਰੇਲੀਆ ਦੀ ਜਿਹੜੀ ਸੋਕੇਰੂਜ਼ ਦੀ ਟੀਮ ਹੈ ਫੁੱਟਬਾਲ ਦੀ ਟੀਮ ਹੈ 26 ਮੈਂਬਰੀ ਟੀਮ ਜਿਹੜੀ ਅਮਰੀਕਾ ਦੇ ਵਿੱਚ ਖੇਡਣ ਦੇ ਲਈ ਗਈ ਸੀ ਉਸ ਦੇ ਵਿੱਚ ਘੱਟੋ ਘੱਟ 15 ਖਿਡਾਰੀ ਜਿਹੜੇ ਨੇ ਉਹ ਕਲਚਰਲ ਐਥਨਿਕ ਬੈਕਗ੍ਰਾਉਂਡ ਨੇ। ਮਬਿਲ ਹੁਣ ਇਸ ਕਰਕੇ ਚਰਚਾ ਦੇ ਵਿੱਚ ਹੈ ਕਿਉਂਕਿ ਉਹਨਾਂ ਨੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਦੇ ਮੋਨੋਕਲਚਰ ਸੋਸਾਇਟੀ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਮਬਿਲ ਦੇ ਮਾਪੇ ਜਿਹੜੇ ਨੇ ਉਹ ਸਾਊਥ ਸੁਡਾਨ ਦੇ ਵਿੱਚ 1994 ਦੇ ਦਰਮਿਆਨ ਸਿਵਲ ਵਾਰ ਦੇ ਵਿੱਚੋਂ ਬਚ ਕੇ ਕਿਸੇ ਤਰੀਕੇ ਦੇ ਨਾਲ ਨਿਕਲ ਕੇ ਕੀਨੀਆ ਦੇ ਇੱਕ ਕੈਂਪ ਦੇ ਵਿੱਚ ਪਹੁੰਚੇ ਸੀ, ਉੱਥੇ ਹੀ ਮਬਿਲ ਨੇ ਆਪਣੀ ਥੋੜੀ ਸਿੱਖਿਆ ਹਾਸਲ ਕੀਤੀ। ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਆਸਟ੍ਰੇਲੀਆ ਆ ਜਾਂਦਾ ਹਿਊਮੈਨੀਟੇਰੀਅਨ ਵੀਜ਼ਾ ਤੇ ਜਦੋਂ ਮਬਿਲ 10 ਸਾਲ ਦਾ ਸੀ। ਅਜੇ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਆਸਟ੍ਰੇਲੀਆ ਨੂੰ ਇੱਕ ਮਲਟੀਕਲਚਰ ਸੋਸਾਇਟੀ ਦੇ ਤੌਰ ਦੇ ਉੱਤੇ ਹੀ ਸੈਲੀਬ੍ਰੇਟ ਕੀਤਾ ਔਰ ਇਸੇ ਹੀ ਕਰਕੇ ਮੈਂ ਆਸਟ੍ਰੇਲੀਆ ਦੀ ਸਭ ਤੋਂ ਵਕਾਰੀ ਟੀਮ ਦਾ ਇੱਕ ਹਿੱਸਾ ਬਣ ਸਕੇ ਹਾਂ। ਇੱਕ ਸਵਾਲ ਦੇ ਜਵਾਬ ਦੇ ਵਿੱਚ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਮਲਟੀਕਲਚਰ ਸੋਸਾਇਟੀ ਆਸਟ੍ਰੇਲੀਆ ਦੇ ਲਈ ਖਤਰਾ ਹੈ ਜਿਵੇਂ ਪੌਲਿਨ ਹੈਨਸਨ ਕਹਿੰਦੇ ਨੇ, ਤਾਂ ਉਹਨਾਂ ਨੇ ਅੰਗਰੇਜ਼ੀ ਦਾ ਅੱਖਰ ਵਰਤਿਆ ਜਿਹਨੂੰ ਅਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਲਿਖ ਦਈਏ ਪਰ ਖਬਰਾਂ ਦੇ ਬੁਲੇਟਿਨ ਦੇ ਵਿੱਚ ਨਹੀਂ, ਪਰ ਇੱਕ ਤਰੀਕੇ ਦੇ ਨਾਲ ਗਾਲੀ ਗਲੋਚੀ ਕੀਤਾ ਗਿਆ। ਖੈਰ ਖਬਰਾਂ ਦੀ ਸਾਂਝ ਜੇ ਅੱਗੇ ਪਾਉਂਦੇ ਹਾਂ ਤੇ ਅਗਲੀ ਖਬਰ ਕ੍ਰਿਕਟ ਦੇ ਨਾਲ ਜੁੜੀ ਹੋਈ, ਪਹਿਲਾਂ ਖੇਡ ਖੇਤਰ ਦੇ ਵਿੱਚੋਂ ਜਿੱਥੇ ਹੁਣ ਇੰਗਲੈਂਡ ਦੇ ਖਿਲਾਫ ਦੂਸਰੇ T20 ਮੈਚ ਦੇ ਵਿੱਚ ਪਲੇਇੰਗ 11 ਤੋਂ ਡ੍ਰੌਪ ਕੀਤੇ ਗਏ ਸੰਜੂ ਸੈਮਸਨ ਨੂੰ, ਜ਼ਿੰਬਾਬਵੇ ਦੇ ਖਿਲਾਫ ਆਉਂਦੀ T20 ਸੀਰੀਜ਼ ਦੇ ਵਿੱਚ ਵੀ ਨਹੀਂ ਲਿਆ ਗਿਆ। BCCI ਨੇ ਸੋਮਵਾਰ ਦੇ ਦਿਨ 3 T20 ਮੈਚਾਂ ਦੀ ਸੀਰੀਜ਼ ਦੇ ਵਾਸਤੇ 15 ਮੈਂਬਰੀ ਟੀਮ ਦਾ ਐਲਾਨ ਕੀਤਾ। ਵੈਭਵ ਸੂਰਿਆਵੰਸ਼ੀ ਨੂੰ ਇਸ ਟੀਮ ਦੇ ਵਿੱਚ ਬਰਕਰਾਰ ਰੱਖਿਆ ਗਿਆ ਜਿਸਨੇ ਇੰਗਲੈਂਡ ਦੇ ਖਿਲਾਫ ਦੂਸਰੇ T20 ਮੈਚ ਦੇ ਵਿੱਚ ਸੰਜੂ ਸੈਮਸਨ ਦੀ ਥਾਂ ਲਈ ਸੀ ਤੇ ਡੈਬਿਊ ਕੀਤਾ ਸੀ। ਟੀਮ ਦੇ ਵਿੱਚ ਤੇਜ਼ ਗੇਂਦਬਾਜ਼ ਮਯੰਕ ਯਾਦਵ ਤੇ ਬੱਲੇਬਾਜ਼ ਰਿੰਕੂ ਸਿੰਘ ਦੀ ਵੀ ਵਾਪਸੀ ਹੋਈ ਹੈ। ਦੱਸ ਦਈਏ ਕਿ ਜ਼ਿੰਬਾਬਵੇ ਦੇ ਖਿਲਾਫ ਜਿਹੜੀ ਭਾਰਤ ਦੀ ਟੀਮ ਹੈ ਉਹ 3 T20 ਮੈਚ ਖੇਡਣ ਜਾ ਰਹੀ ਹੈ। 23 ਜੁਲਾਈ ਤੋਂ ਮੈਚ ਹੋਣਗੇ ਜ਼ਿੰਬਾਬਵੇ ਦੇ ਰਾਜਧਾਨੀ ਸ਼ਹਿਰ ਹਰਾਰੇ ਦੇ ਵਿੱਚ। ਬੜੇ ਚਿਰ ਬਾਅਦ ਭਾਰਤ ਦੀ ਟੀਮ ਜ਼ਿੰਬਾਬਵੇ ਪਹੁੰਚੀ ਹੈ। ਸ਼ੇਯਸ ਅਈਅਰ ਦੇ ਹੱਥ ਚ ਕਪਤਾਨੀ ਹੋਏਗੀ, ਅਭਿਸ਼ੇਕ ਸ਼ਰਮਾ ਤਿਲਕ ਵਰਮਾ ਉਪ ਕਪਤਾਨ ਹੋਣਗੇ, ਈਸ਼ਾਨ ਕਿਸ਼ਨ ਵਿਕਟ ਕੀਪਰ, ਸ਼ਿਵਮ ਦੁਬੇ, ਸੁਰਿਆਸ਼ ਸ਼ੇਡਗੇ, ਰਿੰਕੂ ਸਿੰਘ, ਹਰਸ਼ ਦੁਬੇ, ਵੈਭਵ ਸੂਰਿਆਵੰਸ਼ੀ, ਵਰੁਣ ਚੱਕਰਵਰਤੀ, ਪ੍ਰਿੰਸ ਯਾਦਵ, ਯਸ਼ ਠਾਕੁਰ, ਅਸ਼ੋਕ ਸ਼ਰਮਾ, ਮਯੰਕ ਯਾਦਵ ਤੇ ਪ੍ਰਭਸਿਮਰਨ ਸਿੰਘ। ਪੰਜਾਬ ਦੀ ਜਿਹੜੀ IPL ਦੀ ਟੀਮ ਹੈ ਪੰਜਾਬ ਕਿੰਗਜ਼, ਉਸਦੇ 4 ਖਿਡਾਰੀ ਇਸ ਟੀਮ ਦਾ ਹਿੱਸਾ ਨੇ, ਖੁਦ ਸਣੇ ਕਪਤਾਨ ਸ਼੍ਰੇਯਸ ਅਈਅਰ। ਇੱਧਰ ਦੱਸ ਦਈਏ ਕਿ ਪਹਿਲਾਂ ਵੀ ਤੁਹਾਨੂੰ ਇਹ ਖਬਰ ਸਾਂਝੀ ਕੀਤੀ ਸੀ ਕਿ ਭਾਰਤ ਦੀ ਤਰਫ ਤੋਂ ਇਸ ਕੈਲੰਡਰ ਵਰੇ ਦੇ ਵਿੱਚ ਰੱਜ ਕੇ ਜਿਹੜੇ ਨੇ ਉਹ T20 ਮੈਚ ਖੇਡਣੇ ਨੇ ਕਿਉਂਕਿ ਇਸ ਸਾਲ T20 ਰੈਂਕਿੰਗ ਦੇ ਵਿੱਚ ਸਿਖਰ ਤੇ ਰਹਿਣ ਵਾਲੀ ਟੀਮ ਜਿਹੜੀ ਹੈ ਓਲੰਪਿਕ ਖੇਡਾਂ ਦੇ ਵਿੱਚ ਇੱਕ ਸਭ ਤੋਂ ਸੌਖੇ ਪੂਲ ਦੇ ਵਿੱਚ ਖੇਡੇਗੀ। ਇਸੇ ਕਰਕੇ ਜਿਹੜੀ ਹੈ ਭਾਰਤ ਦੀ ਟੀਮ ਦੀ ਤਰਫ ਤੋਂ ਦੁਨੀਆਂ ਦੀਆਂ ਬਾਕੀ ਟੀਮਾਂ ਦੇ ਮੁਕਾਬਲੇ ਸਭ ਤੋਂ ਵਿਅਸਤ ਖੇਡ ਕੈਲੰਡਰ ਜਿਹੜਾ ਉਹ ਰੱਖਿਆ ਗਿਆ ਹੈ। ਅਖੀਰ ਦੇ ਵਿੱਚ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਅਮਰੀਕਾ ਬਨਾਮ ਬੈਲਜੀਅਮ ਮੁਕਾਬਲਾ ਥੋੜੀ ਦੇਰ ਦੇ ਵਿੱਚ ਸ਼ੁਰੂ ਹੋਣਾ, ਪਰ ਪੁਰਤਗਾਲ ਬਨਾਮ ਸਪੇਨ ਮੁਕਾਬਲੇ ਦੇ ਵਿੱਚ ਰੋਨਾਲਡੋ ਦੇ ਫੈਨਸ ਦੇ ਲਈ ਮਾੜੀ ਖਬਰ ਹੈ। ਰੋਨਾਲਡੋ ਦੀ ਟੀਮ ਬਗੈਰ ਕੋਈ ਗੋਲ ਕੀਤਿਆਂ ਇਸ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਗਈ। ਸਪੇਨ ਨੇ ਇੱਕ ਗੋਲ ਕੀਤਾ ਜਿਹੜਾ ਕਿ ਮਰੀਨੋ ਨੇ 90 मिनट खत्म, खेड खत्म होने तो बाद आखिरी जेड़ा फुल टाइम समा माफ करना एक्स्ट्रा टाइम समा सी उस दे विच कीता। चंगी टक्कर पुर्तगाल दी तरफ तो स्पेन नू दित्ती गई। पूरे मैच दे दरमियान दोहां टीमां दा फसवां मुकाबला देखण नू मिलिया, पर हुण जिहड़ी नॉकआउट दे विच जिहड़ियां टीमां पहुंच चुकियां ने उसका वेरवा कुछ इस तरीके दे नाल है। 10 जुलाई नू पहला राउंड ऑफ 16 दा मुकाबला फ्रांस बनाम मोरक्को होएगा, ते फिर उस तो बाद माफ करना क्वार्टर फाइनल, ते फिर उस तो बाद स्पेन बनाम मुकाबला जेड़ा होना है वह तय होएगा अमरीका ते बेलजियम दे मैच दे विचों जेतू टीम दे नाल, क्योंकि स्पेन पहला ही पुर्तगाल नू हरा के अगले दौर च पहुंच चुके हैं। ते नॉर्वे ते इंग्लैंड दा मुकाबला तय हो चुके है, क्योंकि एक होर मैच अज दे दिन होया जिस दे विच मैक्सीको ने 2 गोल किए ते इंग्लैंड ने 3 गोल किए ते इंग्लैंड अगले दौर दे विच पहुंच चुके है। ते आखरी जेड़ा गेड़ है चार टीमां दा, स्विट्जरलैंड बनाम कोलंबिया ते अर्जेंटीना बनाम इजिप्ट, इहदे जेड़े विजेता ने ओह दोवें कल दे दिन तय हो जाणगे ते फिर ओह अगे तय करनगे कि अगे किहड़े क्वार्टर फाइनल दे विच भिड़नगे, ते फिर सैमीफाइनल दीयां चार टीमां ते ठीक है इस तरीके दे नाल 20 जुलाई नूं होण वाले फीफा विश्व कप दे फाइनल दीयां 2 टीमां आपां नूं मिल जाणगीआं। खैर टुन खबरां दे इस बुलेटिन दे विच नहीं ते इजाजत, धन्नवाद।
1: रोज रोज शॉपिंग हुंदियां ने, पता नहीं केड़ा देवता राजी कीता इन्हां ने।
2: सूरज देवता
1: की मतलब?
2: ओ कमलिए, सन करंट वालियां तो जदा इन्हां ने सोलर पैनल लगवाया ता इन्हां दी सेविंग्स वध गई।
1: मैनू नहीं पता, आपां भी सोलर पैनल लगवाना है हुणे।
2: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
3: Ready, set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business fleet लाई गल करो, vehicle experts, Tim Forbes या Corey नाल, Radio हांजी दे हवाले नाल पाओ 3 साल दी free service। Chadston Ford, ready, set.

0: ब्रोकर्स। अपने इंश्योरेंस से हर लोड ले। याद रखो बस अमरिंदर गिद्दा। कॉल 0491-999-555। गिद्दा इंश्योरेंस। शर्ता लागू।
1: जदों भी कॉमेडी मूवी दी गल हुंदी है तां एक मूवी दा नाम हमेशा आंदा है, ओ मूवी जिन्हें सब नू हसा हसा के लोटपोट कीता।
2: कह रहे हो?
1: ओ मूवी जिदी स्टोरी ने ब्रेन रॉट कीता।
2: कह रहे हो?
3: गिप्पी ग्रेवाल, बिन्नू टिनो, सरगुन मेहता फिर तो लेके आ रहे ने पंजाबी सिनेमा दी सब तो बड़ी फ्रेंचाइज कैरी ऑन जट्टा 4, जिथे एडवोकेट टिलो फिर कहेंगे
4: पर टिलो ने काला कोट एवे नहीं पाया।
1: दिस 26 जून कैरी ऑन जट्टा 4 दे नाल थिएटर्स होंगे लाफ्टर दा स्टेडियम, क्योंकि ये सिर्फ फिल्म नहीं ए लाफ्टर दा फेस्टिवल है।
0: सोना चाहिदा,
5: भरोसा चाहिदा,
0: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाय बैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।
6: किथे वज गई तेरी गड्डी?
7: गड्डी ता ठीक हो जू पर इंश्योरेंस वालियां नू लीगल वालियां नू एथे प्रदेश विच समझाऊंगा किवें?
6: तेरे वांग किन्ने ही अपने भैन भरावां दी टेंशन मिंटां च दूर कीती है। सिंक स्मैश रिपेयर वालियां ने इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लई कॉल करो 0383-85-77-48 ते। सिंक स्मैश रिपेयर, 8 ग्रेस वे, रेवन हॉल।
8: टेंशन टेंशन निरी टेंशन
9: की होया?
8: अथे इमिग्रेशन दे इन्ने पंगे ने यार मुकदे ही नहीं।
9: काका जी टेंशन छड्डो, फोन चको, कॉल करो वीवाई इमिग्रेशन नु, जिथे इमिग्रेशन एक्सपर्ट हरपाल सिंह बाजवा, एम्प्लॉय स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
8: या 90-77-93
9: या ईमेल info@vivaimmigration.com.au।
8: याद रखो 9077-9733।
9: वीवा इमिग्रेशन एंड एजुकेशन कंसल्टेंट,
8: हर कदम तो आड़े नाल।
10: भैरतमान कोल दो ही चीजां हुंदियां ने, एक शांति ते दूजा युद्ध। व्हाइट हिल स्टूडियोज लेके आ रहे ने पंजाब दा एक्शन हीरो देव खरोड़ इन एन एज सरपंच।
11: सरपंच सिर्फ ते सिर्फ पिंड दा होना चाहिदा, किसी राजनीतिक पार्टी दा नहीं।
10: सरपंच एडिशनली स्टारिंग जैस्मीन बाजवा, गुरबाज सिंह एंड सरबजीत चीमा। देखो सरपंच 10 जुलाई नू तुहाडे नेड़े सिनेमा घरां च।
12: अज दा विचार, अज दी कहानी, हर रोज तुसी सुनदे हो शो हां जी मेलबर्न विच। तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी।
13: रेडियो हां जी 1674 AM। आस करदे हां दिन तुहाडा वधिया जा रहा होवेगा। समा हो चुका अज दी कहानी दा, अज दे विचार दा। अज दी कहानी चीन दे नाल रिलेटेड है। कहिंदे ने एक वारी तीन बुद्धे सी उत्थे जिहड़े हसदे रहिंदे हमेशा, जिथे भी किते जांदे, जिथे भी किते बहिंदे, हमेशा हसदे रहिंदे, खुल के हसदे। ते इसे करके वो लोकां दे विच हसण वाले बुद्धे करके जाने जांदे। लोकां नूं किन्नियां भी दुख तकलीफां हुंदियां जदों भी उन्हां नूं वेख लैंदे, उन्हां दियां सारियां परेशानियां दूर हो जांदियां। जदों भी किसी पिंड दे विच पहुंचदे, लोकी पुज के उन्हां नूं वेखण जांदे, बच्चे, बुढ़े, जवान, औरतां सारे इन्हां नूं वेखण दे लई, मिलण दे लई आउंदे। बहुता बोलदे नहीं, सिर्फ हसदे। कोई अपनी परेशानी, कोई दुख तकलीफ जा के इन्हां नूं दसदा ते तां वी उहदे उत्ते खुल के हसदे, इन्ना हसदे कि उस दुखी का अपने आप हासा निकल जाता। इस वजह के करके लोग इन्हों काफ़ी श्रद्धा के नाल पूजना शुरू कर देंगे। दूर दरेडे तक इंतजार रहा होवे ना तो अज ये बुद्धे साढ़े घर आन, अज बुद्धे साढ़े पिंड आन। हर एक नगर के उड़ीक रही पर मन मर्जी के मालिक, जिथे जी करता उत्थे जाते, जिथे नहीं जी करता नहीं जाते। खूब इंजॉय करते, लोगों दी आपस दे विच गल्लां हुंदियां कि इन्हां नूं कोई दुख तकलीफ नहीं, इन्हां नूं कदी उदास नहीं वेख्या, इन्हां नूं कदी रोंदे नहीं वेख्या। लोकी जिदां इस चीज़ की ताकत विच सी कि कदी ये भी त्याग रहे इंसान ने, ਇਹਨਾਂ ਨੂੰ ਵੀ ਕਿਤੇ ਦੁੱਖ ਤਕਲੀਫ ਦੇ ਵਿੱਚ ਵੇਖੀਏ। ਇਨਸਾਨੀ ਦਿਮਾਗ ਹੈ ਨਾ, ਆਪਣੇ ਨਾਲ ਉਹਨਾਂ ਨੂੰ ਅਲੱਗ ਕਰਕੇ ਕਿੱਦਾਂ ਵੇਖ ਸਕਦੇ ਸੀ। ਕਹਿੰਦੇ ਨੇ ਇੱਕ ਦਿਨ ਇੱਕ ਨਗਰ ਦੇ ਵਿੱਚ ਪਹੁੰਚੇ, ਇੱਕ ਪਿੰਡ ਦੇ ਵਿੱਚ ਪਹੁੰਚੇ। ਤਿੰਨੋਂ ਜਣੇ ਜ਼ੋਰ ਜ਼ੋਰ ਦੀ ਹੱਸ ਰਹੇ ਨੇ, ਬਸ ਹੱਸ ਰਹੇ ਨੇ ਅਤੇ ਹੱਸ ਰਹੇ ਨੇ। ਇੱਦਾਂ ਦਾ ਪਹਿਲਾਂ ਕਦੀ ਹਾਸਾ ਕਿਸੇ ਨੇ ਨਹੀਂ ਵੇਖਿਆ ਇਹਨਾਂ ਦਾ, ਅੱਜ ਇੰਨਾ ਕੁ ਤੇਜ਼ ਅਤੇ ਇੰਨਾ ਕੁ ਲੰਮਾ ਹੱਸ ਰਹੇ ਨੇ ਜਿੱਦਾਂ ਪਤਾ ਨਹੀਂ ਕਿੱਡੀ ਕੁ ਵੱਡੀ ਖੁਸ਼ੀ ਮਿਲ ਗਈ ਹੋਵੇ। ਖੌਰੇ ਅੱਜ ਕੀ ਵੇਖ ਲਿਆ ਹੋਵੇ। ਹੱਸਦੇ ਹੱਸਦੇ ਹੱਸਦੇ ਹੱਸਦੇ ਲੋਕਾਂ ਦੇ ਵਿੱਚ ਹਾਲੇ ਗੱਲਾਂ ਚੱਲ ਹੀ ਰਹੀਆਂ ਨੇ ਕਿ ਇੰਨਾ ਜ਼ਿਆਦਾ ਹੱਸਿਆਂ ਤਾਂ ਬੰਦਾ ਮਰ ਵੀ ਸਕਦਾ, ਅਤੇ ਇਹਨੇ ਦੇ ਵਿੱਚ ਪਟਾਕ ਦੇਣੀ ਇੱਕ ਤਿੰਨਾਂ ਦੇ ਵਿੱਚੋਂ ਧਰਤੀ ਦੇ ਉੱਤੇ ਡਿੱਗਾ। ਅਤੇ ਧਰਤੀ ਦੇ ਉੱਤੇ ਡਿੱਗਦੇ ਹੀ ਆਪਣੇ ਸਵਾਸ ਛੱਡਦੇ, ਬਾਕੀ ਦੇ ਬੱਚੇ ਦੋ ਬੁੱਧੇ ਉਹਨੂੰ ਵੇਖਦੇ ਨੇ, ਵੇਖਦੇ ਨੇ ਕਿ ਆਪਣੇ ਸਵਾਸ ਛੱਡ ਗਿਆ, ਫਿਰ ਹੱਸਣਾ ਸ਼ੁਰੂ ਕਰ ਦਿੰਦੇ ਨੇ। ਲੋਕ ਹੈਰਾਨ ਨੇ ਕਿਉਂਕਿ ਲੋਕ ਚਾਹੁੰਦੇ ਜੀ ਕਿ ਇਹਨਾਂ ਦਾ ਸਾਥੀ ਅੱਜ ਦੁਨੀਆ ਛੱਡ ਗਿਆ, ਹੱਸਦੇ ਹੱਸਦੇ ਮਰ ਗਿਆ। ਇਹਨਾਂ ਨੂੰ ਰੋਣਾ ਚਾਹੀਦਾ, ਇਹਨਾਂ ਨੂੰ ਦੁੱਖ ਕਰਨਾ ਚਾਹੀਦਾ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ, ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ। ਇਹ ਉਹਨੂੰ ਆਪਣੀ ਗੋਦੀ ਦੇ ਵਿੱਚ ਰੱਖ ਕੇ ਹੱਸ ਰਹੇ ਨੇ, ਉਸੇ ਤਰ੍ਹਾਂ ਹੀ ਜਿੱਦਾਂ ਪਹਿਲਾਂ ਹੱਸਦੇ ਸੀ। ਹਾਸਾ ਥੋੜ੍ਹਾ ਜਿਹਾ ਮੱਧਮ ਪੈਣ ਦੇ ਉੱਤੇ, ਬਾਕੀ ਕੁਛ ਲੋਕ ਤਾਂ ਚਲੇ ਗਏ, ਪਰ ਕੁਛ ਸਿਆਣੇ ਲੋਕ ਪਿੰਡ ਦੇ ਅੱਗੇ ਆਏ, ਜਾਣਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਹੱਸ ਕਿਉਂ ਰਹੇ ਹੋ। ਥੋੜ੍ਹਾ ਹੌਸਲਾ ਕਰਕੇ ਬੁੱਧਿਆਂ ਨੂੰ ਪੁੱਛਿਆ ਅਤੇ ਉਹਨਾਂ ਨੇ ਕਿਹਾ, ਜਦੋਂ ਆਪਾਂ ਤੁਹਾਡੇ ਪਿੰਡ ਵੱਲ ਨੂੰ ਆ ਰਹੇ ਸੀ ਨਾ, ਅਤੇ ਇਸ ਸਾਡੇ ਸਾਥੀ ਨੇ ਸਾਡੇ ਨਾਲ ਸ਼ਰਤ ਲਾਈ ਸੀ। ਇਹਨੇ ਕਿਹਾ ਸੀ, ਚਲੋ ਅੱਜ ਵੇਖਦੇ ਹਾਂ, ਹੁਣ ਬਜ਼ੁਰਗ ਹੋ ਚੁੱਕੇ ਹਾਂ, ਦੁਨੀਆਂ ਤੋਂ ਜਾਣ ਦਾ ਸਮਾਂ ਆ ਗਿਆ, ਚਲੋ ਭਲਾ ਅੱਜ ਵੇਖਦੇ ਹਾਂ। ਹੱਸਦੇ ਹੱਸਦੇ ਕਿਹੜਾ ਪਹਿਲਾਂ ਦੁਨੀਆਂ ਨੂੰ ਛੱਡ ਕੇ ਜਾਂਦਾ, ਅਤੇ ਜਿਹੜਾ ਹੱਸਦੇ ਹੱਸਦੇ ਅੱਜ ਪਹਿਲਾਂ ਮਰ ਗਿਆ ਉਹ ਸਾਡੇ 'ਚੋਂ ਜਿੱਤ ਗਿਆ। ਅਤੇ ਖੁਸ਼ਕਿਸਮਤੀ ਵੇਖੋ ਇਹਦੀ, ਇਹੋ ਹੀ ਜਿੱਤ ਗਿਆ। ਇੰਨਾ ਕਹਿ ਕੇ ਫਿਰ ਹੱਸਣ ਲੱਗ ਪੈਂਦੇ ਨੇ। ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਰਨ ਅਤੇ ਕੀ ਕਰਨ, ਕੀ ਦੁੱਖ ਕਰਨ ਇਹਨਾਂ ਦੇ ਨਾਲ। ਆਖਰੀ ਕਿਰਿਆ ਕਰਮ ਦਾ ਇੰਤਜ਼ਾਮ ਕੀਤਾ ਗਿਆ ਅਤੇ ਬਾਕੀ ਬਚੇ ਦੋ ਬੁੱਧਿਆਂ ਨੇ ਕਿਹਾ, ਤੁਹਾਨੂੰ ਪਤਾ ਇਹ ਜਾਂਦੇ ਜਾਂਦੇ ਸਾਨੂੰ ਇਹ ਵੀ ਕਹਿ ਕੇ ਗਿਆ ਸੀ ਕਿ ਮੇਰੇ ਕਿਰਿਆ ਕਰਮ ਦੇ ਉੱਤੇ ਨਵੇਂ ਕੱਪੜੇ ਮੈਨੂੰ ਨਾ ਪਾਏ ਜਾਣ, ਜਿਹੜੇ ਕੱਪੜਿਆਂ ਦੇ ਵਿੱਚ ਮੈਂ ਹਾਂ ਉਹਨਾਂ ਹੀ ਕੱਪੜਿਆਂ ਦੇ ਵਿੱਚ ਮੈਨੂੰ ਅੱਗ ਲਾਈ ਜਾਵੇ। ਮੈਂ ਸਾਰੀ ਜ਼ਿੰਦਗੀ ਦੁੱਖ ਕਦੀ ਆਪਣੇ ਨੇੜੇ ਨਹੀਂ ਆਉਣ ਦਿੱਤਾ, ਕਦੀ ਵੀ ਕੋਈ ਤਕਲੀਫ ਮੈਂ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤੀ, ਅਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਮਰਨ ਤੋਂ ਬਾਅਦ ਕੁਛ ਨਵਾਂ ਤੁਸੀਂ ਮੇਰੇ ਸਰੀਰ ਦੇ ਉੱਤੇ ਪਾ ਦਿਓ। ਜੋ ਮੇਰੇ ਕੋਲ ਹੈ ਉਹ ਬਹੁਤ ਵਧੀਆ। ਤੇ ਕਹਿੰਦੇ ਨੇ ਕਿ ਆਪਣੇ ਆਖਰੀ ਕਿਰਿਆ ਕਰਮ ਦਾ ਵੀ ਸਾਰਾ ਬਿਓਰਾ ਦੱਸ ਕੇ ਗਿਆ। ਤੇ ਇੰਨਾ ਕਹਿ ਕੇ ਬੁੱਧੇ ਫਿਰ ਹੱਸਣਾ ਸ਼ੁਰੂ ਕਰਦੇ ਨੇ, ਹੱਸਦਿਆਂ ਹੱਸਦਿਆਂ ਇਹਨੂੰ ਲਾਂਬੂ ਲਾਉਂਦੇ ਨੇ, ਵੇਂਦਿਆਂ ਵੇਂਦਿਆਂ ਇਹਦਾ ਸਰੀਰ ਅੱਗ ਖਾ ਜਾਂਦੀ ਹੈ, ਪਰ ਇਹ ਹੱਸਣਾ ਬੰਦ ਨਹੀਂ ਕਰਦੇ। ਅਤੇ ਹੁਣ ਸਾਰੇ ਪਿੰਡ ਦੇ ਲੋਕ ਜਿਹੜੇ ਆਲੇ ਦੁਆਲੇ ਇਕੱਠੇ ਹੋਏ ਸੀ, ਕਹਿੰਦੇ ਨੇ ਉਹਨਾਂ ਨੇ ਵੀ ਹੱਸਣਾ ਸ਼ੁਰੂ ਕੀਤਾ। ਇੰਨਾ ਹੱਸਦੇ ਰਹੇ, ਇੰਨਾ ਹੱਸਦੇ ਰਹੇ ਜਿੰਨਾ ਚਿਰ ਤੱਕ ਸਿਵਾ ਠੰਡਾ ਨਹੀਂ ਪੈ ਗਿਆ। ਇਹ ਸਾਰੇ ਲੋਕ ਉਹਨਾਂ ਬੁੱਧਿਆਂ ਦੇ ਨਾਲ ਬੈਠੇ ਹੱਸਦੇ ਰਹੇ, ਅਤੇ ਇਸੇ ਤਰ੍ਹਾਂ ਦੇ ਨਾਲ ਹੱਸਦਿਆਂ ਹੱਸਦਿਆਂ ਇੱਕ ਬੁੱਧੇ ਨੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ, ਅਤੇ ਬਾਕੀ ਬੁੱਧੇ ਵੀ ਇਸੇ ਤਰ੍ਹਾਂ ਦੇ ਨਾਲ ਮਰਨਾ ਚਾਹੁੰਦੇ ਨੇ, ਅਤੇ ਬਾਕੀਆਂ ਨੂੰ ਵੀ ਇਹੋ ਸੰਦੇਸ਼ ਦੇਣਾ ਚਾਹੁੰਦੇ ਨੇ, ਕੋਈ ਵੀ ਦੁੱਖ ਤਕਲੀਫ ਹੋਵੇ, ਕੋਈ ਵੀ ਵੱਡੀ ਤੋਂ ਵੱਡੀ ਮੁਸੀਬਤ ਹੋਵੇ, ਉਹਨੂੰ ਹੱਸ ਕੇ ਸਾਹਮਣਾ ਕਰੋ ਉਹਦਾ। ਅਤੇ ਜੇ ਤੁਸੀਂ ਹੱਸਦੇ ਹੋ ਤਾਂ ਉਹ ਦੁੱਖ ਤਕਲੀਫ ਆਪੇ ਹੀ ਦੂਰ ਭੱਜ ਜਾਂਦੀ ਹੈ ਕਿ ਇਹਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ। ਅਤੇ ਇਹੋ ਹੀ ਸੰਦੇਸ਼ ਜਾਂਦੇ ਜਾਂਦੇ ਬੁੱਧਿਆਂ ਨੇ ਦਿੱਤਾ। ਬੜੇ ਸਾਰੇ ਲੋਕ ਜਿਨ੍ਹਾਂ ਦਾ ਰੋਣ ਨੂੰ ਜੀ ਕਰਦਾ ਸੀ, ਬੜੇ ਸਾਰੇ ਲੋਕ ਜਿਨ੍ਹਾਂ ਦਾ ਸਾਨੂੰ ਰੋਂਦੇ ਹੋਏ ਵੇਖਣ ਨੂੰ ਜੀ ਕਰਦਾ ਸੀ ਕਿ ਉਹਨਾਂ ਦਾ ਸਾਥੀ ਚਲਾ ਗਿਆ, ਇਹ ਕਿੱਦਾਂ ਦੇ ਲੋਕ ਨੇ, ਇਹ ਰੋਂਦੇ ਕਿਉਂ ਨਹੀਂ, ਇੰਨਾ ਲੰਮਾ ਸਾਥ ਸੀ, ਇੰਨਾ ਖੁਸ਼ਨੁਮਾ ਸਾਥ ਸੀ। ਅਤੇ ਉਹ ਲੋਕ ਇਹ ਸਭ ਵੇਖ ਨਹੀਂ ਸਕੇ, ਉਹ ਸਾਡੇ ਨਾਲ ਨਾਰਾਜ਼ਗੀ ਸ਼ੋਅ ਕਰਕੇ ਜਿੱਦਾਂ ਪਰੇ ਚਲੇ ਗਏ ਨੇ ਨਾ। ਇਸੇ ਤਰ੍ਹਾਂ ਦੇ ਨਾਲ ਦੁੱਖ ਤਕਲੀਫਾਂ ਨੇ, ਜੇ ਤੁਸੀਂ ਹੱਸਦੇ ਹੋ, ਹਰ ਇੱਕ ਮੁਸੀਬਤ ਦੇ ਉੱਤੇ ਹੱਸਦੇ ਹੋ, ਹਰ ਇੱਕ ਪਲ ਹੱਸਦੇ ਹੋ, ਅਤੇ ਉਹ ਦੁੱਖ ਤਕਲੀਫਾਂ ਇਸੇ ਤਰ੍ਹਾਂ ਦੇ ਨਾਲ ਤੁਹਾਡੇ ਕੋਲ ਦੂਰ ਚਲੀਆਂ ਜਾਂਦੀਆਂ ਨੇ, ਕਦੀ ਵੀ ਤੁਹਾਡੇ ਲਾਗੇ ਨਹੀਂ ਆਉਂਦੀਆਂ। ਸੋ ਆਓ ਫਿਰ ਇਸ ਕਹਾਣੀ ਤੋਂ ਸਿੱਖਦੇ ਹਾਂ ਕਿ ਦੁੱਖ ਤਕਲੀਫਾਂ ਦੂਰ ਕਿੱਦਾਂ ਕਰਨੀਆਂ ਨੇ, ਕਿਉਂਕਿ ਇਹ ਤਾਂ ਸਾਰਿਆਂ ਨੂੰ ਹੀ ਨੇ ਅਤੇ ਹਰ ਕੋਈ ਹੱਲ ਲੱਭਦਾ ਫਿਰਦਾ ਕਿ ਕਿੱਦਾਂ ਆਪਾਂ ਇਹਨਾਂ ਤੋਂ ਦੂਰ ਕਰ ਦੂਰ ਭੱਜਣਾ, ਕਿੱਦਾਂ ਆਪਾਂ ਇਹਨਾਂ ਨੂੰ ਦੂਰ ਕਰਨਾ, ਕਿੱਦਾਂ ਖੁਸ਼ ਰਹਿਣਾ। ਅਤੇ ਖੁਸ਼ ਰਹਿਣ ਦਾ ਇਹ ਇੱਕ ਤਰੀਕਾ ਇਹਨਾਂ ਬੁੱਧਿਆਂ ਦੇ ਕੋਲੋਂ ਜੇਕਰ ਕੋਈ ਸਿੱਖ ਸਕੇ। ਆਓ ਫਿਰ ਕੋਸ਼ਿਸ਼ ਕਰਦੇ ਹਾਂ ਜਿੰਨਾ ਕੁ ਵੀ ਹੋ ਸਕੇ ਆਪਣੇ ਆਪ ਨੂੰ ਖੁਸ਼ ਰੱਖਿਆ ਕਰੀਏ।

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ
4: सबसे दमदार और रोमांच कहानी
5: अल्फा प्रोग्राम उसका चुनना है।
4: शानदार एक्शन एंटरटेनर 3 जुलाई को
5: मैं जो बना रहा हूँ वो इतिहास है।
4: आलिया भट्ट, शर्वरी, अनिल कपूर और बॉबी देओल स्टारर।
6: शुरू करो अग्नि परीक्षा
4: 3 जुलाई को आपके नजदीकी सिनेमा घरों में। अल्फा
7: वेट कर रहा है तुम्हारा।
8: किचन का स्टाइल डल लगता, बाथरूम वैनिटी सिंपल जिया। हुन टेंशन खत्म करो, आ गया जी जे स्टोन मेसन। पार्टी करनो बनाए एकदम क्लासी, असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ कर पर तुम्हारी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
9: जे तुसी बीमार हो ता एआई कोल नहीं डॉक्टर कोल जाने हो, फिर कानूनी मसले विच फैसला खुद क्यों? याद रखो डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
10: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
11: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
12: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
13: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਚਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਅੱਜ 7 ਤਰੀਕ ਹੈ, ਜੁਲਾਈ ਦਾ ਮਹੀਨਾ ਅਤੇ ਮੰਗਲਵਾਰ ਦਾ ਦਿਨ। ਉਹ ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ, ਸਭ ਤੋਂ ਪਹਿਲਾਂ ਰਾਮ ਮੰਦਿਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਦਾ ਅਸਤੀਫਾ ਮਨਜ਼ੂਰ ਕਰ ਲਿਆ। ਉਹਦੇ ਨਾਲ ਇੱਕ ਹੋਰ ਮੈਂਬਰ ਜਿਹੜੇ ਟਰੱਸਟੀ ਦਾ ਅਸਤੀਫਾ ਹੀ ਮਨਜ਼ੂਰ ਕਰ ਲਿਆ। ਤੇ ਹੁਣ ਕ੍ਰਿਸ਼ਨ ਮੋਹਨ ਨੂੰ ਜਿਹੜਾ ਹੈਗਾ ਅੰਤਰਿਮ ਜਨਰਲ ਸੈਕਟਰੀ ਲਾਇਆ, ਤੇ ਇਹਦੇ ਨਾਲ ਹੀ ਇੱਕ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜਿਹੜੀ ਸੀਓ ਦੀ ਚੋਣ ਕਰੇਗੀ। ਉਧਰ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਬੀਜੇਪੀ ਨੇ ਹਿੰਦੂ ਧਰਮ ਦਾ ਵੱਡਾ ਨੁਕਸਾਨ ਕੀਤਾ। ਤੇ ਜੇ ਆਪਾਂ ਪੰਜਾਬ ਵੱਲ ਆਈਏ ਤਾਂ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਪੰਜਾਬ ਦੇ ਦੌਰੇ ਤੇ ਕੱਲ ਆ ਗਏ ਨੇ, ਤੇ ਕਾਂਗਰਸੀਆਂ ਦੀ ਖਾਨਾ ਜੰਗੀ ਜਿਹੜੀ ਹੋਰ ਤੇਜ਼ ਹੋ ਗਈ ਹੈ। ਪ੍ਰਗਟ ਸਿੰਘ ਤੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਹੈ ਉਹ ਚੰਨੀ ਦੇ ਖੇਮੇ ਚ ਸ਼ਾਮਿਲ ਹੋ ਗਏ ਨੇ, ਤੇ ਨਾਲ ਹੀ ਜਿਹੜਾ ਹੈਗਾ ਉਹ ਰਾਜਾ ਵੜਿੰਗ ਦੇ ਪ੍ਰੋਗਰਾਮਾਂ ਦੇ ਬਾਈਕਾਟ ਦਾ ਐਲਾਨ ਵੀ ਕੀਤਾ ਗਿਆ। ਤੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਸਤਲੁਜ ਫਿਲਮ ਉੱਪਰ ਪਾਬੰਦੀ ਲਾਉਣ ਦੀ ਨਿੰਦਾ ਕੀਤੀ ਹੈ, ਤੇ ਆਪ ਦੇ ਬੁਲਾਰੇ ਨੇ ਮੰਗ ਕੀਤੀ ਹੈ ਕਿ ਫਿਲਮ ਤੇ ਜਿਹੜੀ ਹੈ ਪਾਬੰਦੀ ਤੁਰੰਤ ਹਟਾਈ ਜਾਵੇ। ਤੇ ਉਧਰ ਜਿਹੜੀ ਐਨ ਆਈ ਏ ਹੈ, ਨੈਸ਼ਨਲ ਇਨਵੈਸਟੀਗੇਸ਼ਨ ਜਿਹੜੀ ਏਜੰਸੀ ਹੈ, ਉਸਨੇ ਪਹਿਲਗਾਮ ਹਮਲੇ ਸੰਬੰਧੀ ਜਿਹੜਾ ਹੈ ਕੇਸ 'ਚ ਲਸ਼ਕਰ ਏ ਤੈਬਾ ਦੇ ਮੁਖੀ ਹਾਫਿਜ਼ ਸਈਦ ਨੂੰ ਨਾਮਜ਼ਦ ਕੀਤਾ, ਜੋ ਪਾਕਿਸਤਾਨ ਦੇ ਵਿੱਚ ਰਹਿੰਦਾ, ਤੇ ਉਹਦੇ ਖਿਲਾਫ ਜਿਹੜੀ ਹੁਣ ਇਸ ਕੇਸ ਦੇ ਵਿੱਚ ਜ਼ਿਮਨੀ ਫਰਦ ਜੁਰਮ ਜਿਹੜੀ ਆ ਉਹ ਦਾਇਰ ਕੀਤੀ ਗਈ ਆ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਕਾਂਗਰਸ ਦੀ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਹਾਂ, ਅਤੇ ਹੁਣ ਤੁਸੀਂ ਜਿੱਦਾਂ ਦੱਸ ਰਹੇ ਹੋ ਵੀ ਹੋਰ ਵੀ ਤੇਜ਼ ਹੋ ਗਈ ਹੈ, ਸੋ ਇਹਦੇ ਵਿੱਚ ਇੱਕ ਚੀਜ਼ ਤਾਂ ਪੱਕੀ ਹੈ ਕਿ ਉੱਧਰਲੇ ਪਾਸਿਓਂ ਜਿਹੜੀ ਸਾਰੀ ਗੱਲਬਾਤ ਆਮ ਆਦਮੀ ਪਾਰਟੀ ਦੀ ਜੋ ਚੱਲ ਰਹੀ ਸੀ, ਜੋ ਟੱਕਰ ਚੱਲ ਰਹੀ ਸੀ ਜਥੇਦਾਰ ਸਾਹਿਬ ਦੇ ਨਾਲ, ਜਾਂ ਫਿਰ ਅਕਾਲੀ ਦਲ ਦਾ ਉਹ ਜਿਹੜਾ ਸਾਰਾ ਖਬਰਾਂ ਦੇ ਵਿੱਚ ਰਹਿਣਾ ਕਿਸੇ ਨਾ ਕਿਸੇ ਲਿਹਾਜ਼ ਦੇ ਨਾਲ, ਉਹ ਸਾਰਾ ਕੁਛ ਹੁਣ ਇੱਕ ਪਾਸੇ ਹੋ ਕੇ ਅਤੇ ਅਖਬਾਰਾਂ ਦੀਆਂ ਸੁਰਖੀਆਂ ਇੱਕਦਮ ਦੇ ਨਾਲ ਇੱਧਰਲੇ ਪਾਸੇ ਨੂੰ ਬਦਲ ਗਈਆਂ ਨੇ। ਅਤੇ ਵੇਖਣ ਵਾਲੀ ਚੀਜ਼ ਹੁਣ ਇਹ ਆ ਕਿ ਇਹਦੇ ਵਿੱਚੋਂ ਕਾਂਗਰਸ ਹਲੇ ਸਮਾਂ ਰਹਿੰਦਿਆਂ ਕੁਛ ਨਾ ਕੁਛ ਖੱਟ ਕੇ ਨਿਕਲੂਗੀ ਜਾਂ ਫਿਰ ਗਵਾ ਕੇ। ਹੁਣ ਕੀ ਲੱਗ ਰਿਹਾ, ਕਿਹੜੇ ਕਿਹੜੇ ਪਾਸੇ ਅਤੇ ਕਿਹੜੇ ਕਿਹੜੇ ਪਲੜੇ ਭਾਰੀ ਆ? ਜਿੱਦਾਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਹਾਂ ਕਿ ਦੋ ਤੋਂ ਵੀ ਵੱਧ ਧੜੇ ਬਣਦੇ ਜਾਪ ਰਹੇ ਨੇ, ਫਿਲਹਾਲ ਕੀ ਕਨਸੋਆਂ ਨੇ, ਕਿਹੜੇ ਪਾਸੇ ਨੂੰ ਅਤੇ ਕਿੱਦਾਂ ਇਲਾਜ ਇਹਦਾ ਕੇਂਦਰ ਕਰਨ ਨੂੰ ਫਿਰ ਸੋਚ ਰਿਹਾ, ਜਾਂ ਫਿਰ ਜਿਹੜੀ ਰਾਹੁਲ ਗਾਂਧੀ ਨੇ ਹੁਣ ਅੱਗੇ ਕੀ ਪੈਤੜਾ ਅਜਮਾਉਣਗੇ?
1: ਦੇਖੋ ਇਹਦੇ 'ਚ ਆਪਾਂ ਕੱਲ ਵੀ ਰਣਜੋਤ ਜੀ ਜਿਹੜੀ ਗੱਲਬਾਤ ਕੀਤੀ ਸੀ, ਤੇ ਕੱਲ ਤਾਂ ਆਪਾਂ ਖੈਰ ਵਿਸਥਾਰ ਦੇ ਵਿੱਚ ਗੱਲ ਕੀਤੀ ਕਿ ਕਦੋਂ ਕਦੋਂ ਕਿਸ ਤਰ੍ਹਾਂ ਦੀ ਧੜੇਬੰਦੀ ਕਿਹੜੇ ਕਿਹੜੇ ਲੀਡਰਾਂ ਦੇ ਵਿੱਚ ਜਿਹੜੇ ਹੈ ਖੇਮੇਬੰਦੀ ਹੋਈ, ਤੇ ਕਿਹੜੀਆਂ ਚੋਣਾਂ ਦੇ ਨੇੜੇ ਹੋਈ, ਤੇ ਕਿਸ ਤਰ੍ਹਾਂ ਦਾ ਪਾਰਟੀ ਨੂੰ ਕਿਵੇਂ ਨੁਕਸਾਨ ਹੋਇਆ। ਤੇ ਹੁਣ 2027 ਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਹੈ ਇਹ ਤੇਜ਼ ਹੋ ਜਾਣਾ ਖਾਨਾ ਜੰਗੀ, ਇਹ ਹੋਰ ਵੀ ਜਿਹੜੀ ਖਤਰਨਾਕ ਆ। ਇੱਕ ਗੱਲ ਤਾਂ ਬੜੀ ਬਿਲਕੁਲ ਸਪਸ਼ਟ ਹੈ ਕਿ ਇਹ ਕਾਂਗਰਸ ਦੇ ਵਿੱਚ ਹੁਣ, ਖਾਸ ਕਰਕੇ ਪੰਜਾਬ ਦੀ ਕਾਂਗਰਸ ਦੇ ਵਿੱਚ, ਭਾਵੇਂ ਪੂਰੇ ਦੇਸ਼ ਦੇ ਵਿੱਚ ਇਹ ਹਾਲ ਹੈ ਕਿ ਜਿਹੜੀ ਪ੍ਰਤੀਬੱਧਤਾ, ਵਚਨਬੱਧਤਾ ਜਾਂ ਆਪਾਂ ਕਮਿਟਮੈਂਟ ਕਹਿੰਦੇ ਹਾਂ, ਉਹ ਖਤਮ ਹੁੰਦੀ ਜਾ ਰਹੀ ਹੈ। ਹੁਣ ਕਾਂਗਰਸ ਨੂੰ ਸ਼ਾਇਦ ਇਹ ਇੱਕ ਭੁਲੇਖਾ ਜਿਹਾ ਲੱਗਣ ਲੱਗ ਪਿਆ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹਨਾਂ ਦੀ ਪਾਰਟੀ ਸੱਤਾ 'ਚ ਆ ਸਕਦੀ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਜਿਹੜਾ ਹੈਗਾ ਉਹ ਐਂਟੀ ਇਨਕੰਬੈਂਸੀ ਫੈਕਟਰ ਹੁੰਦਾ ਹੀ ਹੈ, ਜਿਹਦੀ ਸਰਕਾਰ ਹੁੰਦੀ ਹੈ, ਇੱਕ ਸੱਤਾ ਵਿਰੋਧੀ ਇੱਕ ਲਹਿਰ ਸ਼ੁਰੂ ਹੋ ਜਾਂਦੀ ਹੈ ਕਈ ਵਾਰੀ। ਤੇ ਦੂਸਰਾ ਉਹਨਾਂ ਨੂੰ ਇਹ ਕਿ ਅਕਾਲੀ ਦਲ ਅਜੇ ਸੰਭਲ ਨਹੀਂ ਸਕਿਆ, ਤੇ ਬੀਜੇਪੀ ਬਾਰੇ ਵੀ ਉਹਨਾਂ ਨੂੰ ਇਹ ਹੈ ਕਿ ਅਜੇ ਉਹਨਾਂ ਦਾ ਕੋਈ ਐਂਟਰੀ ਉਸ ਰੂਪ ਦੇ ਵਿੱਚ ਨਹੀਂ ਆ ਰਹੀ, ਜਾਂ ਜੇ ਬੰਦੇ ਕੋਸ਼ਿਸ਼ ਵੀ ਕਰਦੇ ਆ ਤੇ ਹਰ ਦਿਨ ਕੋਈ ਨਾ ਕੋਈ ਏਦਾਂ ਦੀ ਘਟਨਾ ਹੋਰ ਵਾਪਰ ਜਾਂਦੀ ਹੈ ਜਿਹਦੇ 'ਚ ਫਿਰ ਬੀਜੇਪੀ ਜਿਹੜੇ ਆ 4 ਕਦਮ ਪਿੱਛੇ ਚਲੀ ਜਾਂਦੀ ਹੈ। ਇਸ 'ਚੋਂ ਜਿਹੜਾ ਕਾਂਗਰਸ ਨੂੰ ਇਹ ਲੱਗਦਾ ਕਿ ਸਾਡੀ ਪਾਰਟੀ ਸੱਤਾ 'ਚ ਆ ਸਕਦੀ ਹੈ, ਤੇ ਇਕੱਲੀ ਕਾਂਗਰਸ ਨੂੰ ਨਹੀਂ ਲੱਗਦਾ, ਹੋਰਾਂ ਨੂੰ ਵੀ ਇਹ ਗੱਲ ਲੱਗਦੀ ਸੀ। ਤੇ ਪਰ ਜੇ ਹੁਣ ਕਾਂਗਰਸ ਆਪਣੀ ਜਿਹੜੀ ਇਹ ਖਾਨਾ ਜੰਗੀ ਨੂੰ ਬੰਦ ਨਹੀਂ ਕਰਦੀ, ਜਾਂ ਜਿਹੜੀ ਕੁਰਬਾਨੀ ਦੀ ਭਾਵਨਾ ਲੀਡਰਾਂ ਦੇ ਵਿੱਚ ਨਹੀਂ ਆਉਂਦੀ, ਫਿਰ ਮੇਰਾ ਖਿਆਲ ਹੈ ਕਿ ਕਾਂਗਰਸ ਦੀ ਵੀ ਜਿਹੜੀ ਖੇਡ ਜੀ ਉਹ ਖਿਲਰ ਜਾਏਗੀ। ਤੇ ਕਿਉਂਕਿ ਇੱਥੋਂ ਜਿਹੜਾ ਹੈਗਾ ਇਹ ਲੱਗਦਾ ਕਿ ਹਰੇਕ ਜਿਹੜੇ ਵੱਡੇ ਆਗੂ ਨੇ, ਖਾਸ ਕਰਕੇ ਭਾਵੇਂ ਚੰਨੀ ਹੋਵੇ, ਭਾਵੇਂ ਰਾਜਾ ਵੜਿੰਗ ਹੋਵੇ, ਭਾਵੇਂ ਮਿਸਟਰ ਬਾਜਵਾ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਸੁਖਜਿੰਦਰ ਰੰਧਾਵਾ ਹੋਣ, ਤੇ ਉਹਨਾਂ ਨੂੰ ਇਹ ਲੱਗਦਾ ਕਿ ਹੁਣ ਅਸੀਂ ਦਾ ਮਾਰ ਜੀਏ ਜੇ ਕਾਂਗਰਸ ਦੇ ਹੱਕ ਚ ਕੋਈ ਗੁਣਾ ਪੈਂਦਾ ਜਾਂ ਵੋਟਰ ਫਤਵਾ ਦਿੰਦੇ ਆ, ਤੇ ਫਿਰ ਘੱਟੋ ਘੱਟ ਵੀ ਮੁੱਖ ਮੰਤਰੀ ਦਾ ਅਸੀਂ ਹੋਣੇ ਚਾਹੀਦੇ ਹਾਂ ਨਾ। ਹੁਣ ਮੁੱਖ ਮੰਤਰੀ ਦੇ ਜਿਹੜੇ ਚਾਰ ਪੰਜ ਕੈਂਡੀਡੇਟ ਬਣੇ ਫਿਰਦੇ ਆਪਣੇ ਆਪ ਹੀ, ਪ੍ਰਗਟ ਸਿੰਘ ਵੀ ਉਹਨਾਂ ਚ ਸ਼ਾਮਿਲ ਹੈ। ਪ੍ਰਗਟ ਸਿੰਘ ਭਾਵੇਂ ਥੋੜਾ ਜਿਹਾ ਸੁਭਾਅ ਪੱਖੋਂ ਨਰਮ ਕਹਿ ਲਓ ਜਾਂ ਜਿਹੜਾ ਡੁਸਾਈਲ ਨੇਚਰ ਕਹਿ ਲਓ, ਤੇ ਜਾਂ ਬਿਲਕੁਲ ਹੇਠਲੇ ਪੱਧਰ ਤੇ ਵਿਚਰਨ ਵਾਲੇ ਆਗੂ ਦੇ ਤੌਰ ਤੇ ਕਹਿ ਦਓ ਕਿ ਕੋਈ ਵੱਡੀ ਉੱਪਰ ਤੇਜੀ ਗੱਲ ਉਦਾਂ ਨਹੀਂ ਕਰਦੇ, ਤੇ ਪਰ ਅੰਦਰ ਜਿਹੜੀ ਗੱਲ ਆ ਉਹ ਉਹਨਾਂ ਦੇ ਵੀ ਹੈ ਕਿ ਸ਼ਾਇਦ ਜਿਹੜਾ ਹੈਗਾ ਆਉਣ ਵਾਲੇ ਸਮੇਂ ਚ ਕੋਈ ਏਦਾਂ ਦੀ ਗੱਲ ਜਿਹੜੀ ਆ ਉਹ ਬਣ ਜੇ। ਤੇ ਹੁਣ ਜਿਹੜੀ ਇੱਕ ਜਿਹੜੀਆਂ ਕੁਛ ਜਥੇਬੰਧਕ ਮਜਬੂਰੀਆਂ ਹੁੰਦੀਆਂ ਪਾਰਟੀ ਦੀਆਂ, ਤੇ ਉਸ ਨੂੰ ਜਿਹੜੀ ਹੈ ਉਹ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਸਮਝ ਨਹੀਂ ਰਹੇ। ਹਰੇਕ ਨੂੰ ਇਹ ਲੱਗਦਾ ਹੈ ਕਿ ਕੇਡਰ ਮੇਰੇ ਨਾਲ ਹੈ ਤੇ ਲੋਕ ਮੇਰੇ ਨਾਲ ਨੇ, ਮੇਰੇ ਕਾਂਗਰਸੀ ਜਿਹੜੇ ਹੇਠਲੇ ਵਰਕਰ ਨੇ ਉਹ ਮੇਰੇ ਨਾਲ ਨੇ, ਵੀ ਸਿਰਫ ਤੇ ਸਿਰਫ ਜਿਹੜੀ ਹੈ ਹਾਈਕਮਾਨ ਨੂੰ ਇਹ ਗੱਲ ਜਚਾਉਣ ਦੀ ਜ਼ਰੂਰਤ ਹੈ, ਇਸੇ ਕਰਕੇ ਵਾਰ ਵਾਰ ਹਾਈਕਮਾਨ ਤੱਕ ਪਹੁੰਚ ਕੀਤੀ ਜਾਂਦੀ ਹੈ, ਇਹ ਸਾਰਾ ਕੁਛ ਜਿਹੜਾ ਕੀਤਾ ਜਾਂਦਾ। ਤੇ ਪਰ ਹੁਣ ਕਿਉਂਕਿ ਜਦੋਂ ਤੋਂ ਵੈਸੇ ਤਾਂ ਇਹ ਪਿਛਲੇ ਹਫਤੇ ਤੋਂ ਹੀ ਜਿਹੜੀਆਂ ਏਦਾਂ ਦੀਆਂ ਗਤੀਵਿਧੀਆਂ ਐਕਟੀਵਿਟੀ ਸਰਗਰਮੀਆਂ ਚੱਲ ਰਹੀਆਂ ਨੇ, ਪਰ ਪਰਸੋਂ ਤੋਂ ਜ਼ਿਆਦਾ ਤੇਜ਼ ਹੋ ਗਈਆਂ। ਤੇ ਜਦੋਂ ਚੰਨੀ ਨੇ ਜਿਹੜੇ ਆਪਣੇ ਘਰ ਮੀਟਿੰਗ ਬੁਲਾ ਲਈ, ਤੇ ਫਿਰ ਕੱਲ ਉਹਨਾਂ ਨੇ ਗੁਪਤ ਮੀਟਿੰਗ ਰੱਖੀ, ਉਹਦੇ ਚ ਜਿਹੜੀ ਆ ਖੇਮਾਬੰਦੀ ਆ ਜਿਹੜੀ ਆ ਹੋਰ ਜ਼ਿਆਦਾ ਜਿਹੜੀ ਉਹ ਮਜ਼ਬੂਤ ਹੋ ਗਈ ਧੜੇਬੰਦੀ। ਤੇ ਹੁਣ ਇਹਦੇ ਚ ਕੀ ਨਿਕਲਦਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ 5 ਦਿਨਾਂ ਦੌਰੇ ਤੇ ਭੁਪੇਸ਼ ਬਘੇਲ ਉਹ ਪੰਜਾਬ ਦੇ ਦੌਰੇ ਤੇ ਆਏ ਹੋਏ ਨੇ, ਤੇ ਉਹਨਾਂ ਨੇ ਫਿਰ ਚੰਡੀਗੜ੍ਹ ਹੀ ਕਾਂਗਰਸ ਭਵਨ ਚ ਡੇਰੇ ਲਾਉਣੇ ਆ, ਤੇ ਉਹਨਾਂ ਨੇ ਕਿਹਾ ਕਿ ਉਹ ਸਾਰੇ ਲੀਡਰਾਂ ਨੂੰ ਮਿਲਣਗੇ, ਸਾਰੇ ਗਰੁੱਪਾਂ ਦੇ ਆਗੂਆਂ ਨਾਲ ਗੱਲਬਾਤ ਕਰਨਗੇ, ਉਹਨਾਂ ਦੀਆਂ ਜਿਹੜੇ ਉਹਨਾਂ ਦੇ ਵਿਚਾਰ ਜਾਣਨਗੇ। ਤੇ ਮੇਰਾ ਖਿਆਲ ਹੈ ਕਿ ਇਹ ਵੀ ਜਿਹੜੀ ਸਾਰੀ ਐਕਸਰਸਾਈਜ਼ ਹੈ ਇਹਦੇ ਚੋਂ ਕੁਛ ਨਿਕਲੇਗਾ ਨਹੀਂ, ਕਿਉਂਕਿ ਕੋਈ ਵੀ ਪਿੱਛੇ ਹਟਣ ਨੂੰ ਤਿਆਰ ਹੈ ਨਹੀਂ ਕਿਸੇ ਵੀ ਇਸ਼ੂ ਦੇ ਉੱਤੇ। ਜੇ ਭਾਵੇਂ ਹੁਣ ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਗਟ ਸਿੰਘ ਉਹ ਚੰਨੀ ਦੇ ਨਾਲ ਆ ਗਏ ਨੇ, ਉਹਨਾਂ ਨੂੰ ਇਹ ਲੱਗਦਾ ਕਿ ਜੇ ਉਹ ਇਕੱਲੇ ਇਕੱਲੇ ਆਪਣੇ ਆਪਣੇ ਤੌਰ ਤੇ ਜਿਹੜੇ ਹੈ ਆਪਣੀਆਂ ਆਪਣੀਆਂ ਮੰਜੀਆਂ ਡਾਹ ਕੇ ਬੈਠਣਗੇ, ਤੇ ਵੀ ਸ਼ਾਇਦ ਫਿਰ ਜ਼ਿਆਦਾ ਖਲਾਰਾ ਪੈ ਜੇ। ਤੇ ਉਹਨਾਂ ਨੂੰ ਇਹ ਲੱਗਦਾ ਕਿ ਘੱਟੋ ਘੱਟ ਜਿਹੜਾ ਸਟਰੋਂਗ ਧੜਾ ਲੱਗਦਾ ਉਹਨਾਂ ਨੂੰ ਇਸ ਵੇਲੇ ਰਾਜਾ ਵੜਿੰਗ ਦੇ ਖਿਲਾਫ, ਤੇ ਜਿਹੜਾ ਉਹ ਕੈਂਪ ਹੈ ਚੰਨੀ ਵਾਲਾ, ਘੱਟੋ ਘੱਟ ਉਹਦੇ ਚ ਸ਼ਾਮਿਲ ਹੋਇਆ ਜਾਵੇ। ਤੇ ਪਰ ਉਹ ਕਿੰਨੇ ਕੁ ਸੱਚੇ ਦਿਲੋਂ ਸ਼ਾਮਿਲ ਹੁੰਦੇ ਆ ਜਾਂ ਕੀ ਉਹ ਚਾਹੁੰਦੇ ਆ ਕਿ ਚੰਨੀ ਨੂੰ ਅੱਗੇ ਲਾਇਆ ਜਾਵੇ ਜਾਂ ਚੰਨੀ ਨੂੰ ਅੱਗੇ ਲਾ ਕੇ ਇਹ ਆਉਂਦੀਆਂ ਚੋਣਾਂ ਲੜੀਆਂ ਜਾਣ, ਤੇ ਚੰਨੀ ਹੀ ਉਹਨਾਂ ਦਾ ਮੁੱਖ ਮੰਤਰੀ ਦਾ ਜਿਹੜਾ ਹੈਗਾ ਉਹ ਉਮੀਦਵਾਰ ਹੋਵੇ, ਤੇ ਫਿਰ ਤਾਂ ਚਲੋ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਬਿਲਕੁਲ ਵਰਟੀਕਲ ਜਿਹੜੀ ਸਪਲਿਟ ਹੈ ਫਿਰ ਉਹ ਸਾਹਮਣੇ ਆਪਾਂ ਵੇਖ ਸਕਦੇ ਹਾਂ। ਹਾਲਾਂਕਿ ਜਦੋਂ ਭੁਪੇਸ਼ ਬਘੇਲ ਆਏ ਨੇ ਤੇ ਉਹਨਾਂ ਨੂੰ ਇਹ ਧੜਾ ਤਾਂ ਖੈਰ ਵੈਲਕਮ ਕਰਨ ਗਏ ਹੀ ਨੀ, ਤੇ ਉਧਰੋਂ ਜਿਹੜਾ ਹੈ ਰਾਜਾ ਵੜਿੰਗ ਉਹਨਾਂ ਨੂੰ ਵੈਲਕਮ ਕਰਨ ਗਏ ਆ ਤੇ ਹਾਰ ਹੂਰ ਵੀ ਲੈ ਕੇ ਗਏ, ਤੇ ਨਾਲ ਪਰ ਉਹਨਾਂ ਦੇ ਨਾਲ ਜਿਹੜੇ ਬਾਜਵਾ ਸਾਹਿਬ ਉਹਨਾਂ ਦੇ ਨਾਲ ਨੀ ਗਏ ਜੋ ਵਿਰੋਧੀ ਧਿਰ ਦੇ ਨੇਤਾ ਨੇ, ਤੇ ਉਹਨਾਂ ਨੇ ਅਲੱਗ ਤੌਰ ਤੇ ਜਿਹੜਾ ਹੈ ਉਹਨਾਂ ਦਾ ਸਵਾਗਤ ਕੀਤਾ। ਇੱਥੋਂ ਹੁਣ ਜਾਪਦਾ ਕਿ ਜਿਹੜੇ ਹੈਗੇ 3 ਧੜੇ ਦਾ ਜਿਹੜੇ ਹੈ ਉੱਭਰ ਕੇ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਜਿਹੜੇ ਉਹ ਸਾਹਮਣੇ ਆ। ਤੇ ਪਰ ਜੇ ਏਦਾਂ ਦੀ ਜਿਹੜੀ ਇਹ ਗੱਲ ਤੇਜ਼ ਰਹਿੰਦੀ ਹੈ ਜਾਂ ਹਾਈਕਮਾਂਡ ਜਿਹੜੀ ਗੱਲ ਨੂੰ ਸੰਭਾਲਦੀ ਨਹੀਂ, ਕਿਉਂਕਿ ਹਾਈਕਮਾਂਡ ਨੂੰ ਵੀ ਕਈ ਵਾਰੀ ਇਸ ਚੋਂ ਇਹ ਲੱਗਦਾ ਕਿ ਕਿਉਂਕਿ ਹੁਣ ਜਿਹੜੀ ਰਣਜੋਤ ਜੀ ਜਿਹੜੀ ਰਾਜਨੀਤੀ ਇੰਨੀ ਇਹ ਸਭ ਤੋਂ ਵੱਧ ਜਿਹੜਾ ਹੈਗਾ ਇਹ ਵਲਨਰੇਬਲ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਖਤਰੇ ਵਾਲਾ ਜਾਂ ਜੋਖਮ ਵਾਲਾ ਜਾਂ ਰਿਸਕ ਵਾਲਾ ਜਿਹੜਾ ਹੈਗਾ ਉਹ ਇੱਕ ਤਰੀਕੇ ਦਾ ਵਰਤਾਰਾ ਬਣ ਗਿਆ, ਤੇ ਉਹ ਇਹ ਲੱਗਦਾ ਕਿ ਛਾਲ ਮਾਰ ਕੇ ਦੂਜੀ ਪਾਰਟੀ ਚ ਨਾ ਚਲੇ ਜਾਣ, ਤੇ ਕਿਉਂਕਿ ਬੀਜੇਪੀ ਤਿਆਰ ਬੈਠੀ ਹੈ ਤੇ ਬੀਜੇਪੀ ਨੇ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਮਿਲ ਕੀਤਾ, ਜਾਖੜ ਸਾਹਿਬ ਨੂੰ ਕੀਤਾ ਉਧਰੋਂ, ਤੇ ਗੁਰੂ ਹਰ ਸਾਹਿਬ ਵੱਲ ਜਿਹੜੇ ਵੱਡੇ ਇਹਨਾਂ ਦੇ ਲੀਡਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੇ ਸਚਿਵਾਂ ਰਾਣਾ ਸੋਢੀ ਉਹਨਾਂ ਨੂੰ ਬੀਜੇਪੀ ਜੁਆਇਨ ਕੀਤਾ, ਹੋਰ ਛੋਟੇ ਮੋਟੇ ਲੀਡਰ ਤਾਂ ਅਨੇਕਾਂ ਹੀ ਜਿਹੜੇ ਆ ਉਹ ਬੀਜੇਪੀ ਜੁਆਇਨ ਉਹਨਾਂ ਨੇ ਕਰਾਇਆ। ਇਸ ਕਰਕੇ ਇਹਨਾਂ ਚੋਂ ਵੀ ਜੇ ਕੋਈ ਅੰਦਰ ਖੱਤ ਕਿਤੇ ਗੱਲ ਹੋਊਗੀ ਤਾਂ ਉਹ ਤਿਆਰ ਬੈਠੇ ਆ ਲੈਣ, ਤੇ ਪਰ ਗੱਲ ਅਸਲ ਦੇ ਵਿੱਚ ਹਾਈਕਮਾਂਡ ਨੂੰ ਵੀ ਇਹ ਲੱਗਦਾ ਕਿ ਫਿਰ ਸਾਡਾ ਜਿਹੜਾ ਹੈ ਉਹ ਗੱਲ ਜ਼ਿਆਦਾ ਅਸਰ ਪਏਗਾ ਉਹਦਾ, ਤੇ ਇਸੇ ਕਰਕੇ ਕੋਈ ਏਦਾਂ ਦਾ ਜਿਹੜਾ ਹੈਗਾ ਉਹ ਡਿਸੀਜਨ ਹਾਈਕਮਾਂਡ ਨਹੀਂ ਲੈ ਰਹੀ, ਤੇ ਹਾਈਕਮਾਂਡ ਡਿਸੀਜਨ ਨਹੀਂ ਲੈ ਰਹੀ ਤੇ ਜਿਹੜਾ ਇੱਥੇ ਜਿਹੜੀ ਧੜੇਬੰਦੀ ਆ ਉਹ ਖਤਮ ਨਹੀਂ ਹੋ ਰਹੀ, ਕਿਉਂਕਿ ਕੋਈ ਵੀ ਲੀਡਰ ਪਿੱਛੇ ਹਟਣ ਲਈ ਤਿਆਰ ਨਹੀਂ, ਦੂਜੇ ਦੀ ਅਗਵਾਈ ਮੰਨਣ ਲਈ ਤਿਆਰ ਨਹੀਂ। ਰਾਜਾ ਵੜਿੰਗ ਦੀ ਤਾਂ ਇੱਕ ਪ੍ਰਧਾਨ ਦੇ ਤੌਰ ਤੇ ਕੋਈ ਵੀ ਨਹੀਂ ਅਗਵਾਈ ਜਿਹੜੀ ਮੰਨ ਰਿਹਾ, ਇੱਥੋਂ ਤੱਕ ਕਿ ਰਾਜਾ ਵੜਿੰਗ ਦੇ ਆਪਣੇ ਹਲਕੇ ਦੇ ਵਿੱਚ ਵੀ ਕੋਈ ਇੰਨੀ ਕੋਈ ਗੱਲ ਨਹੀਂ ਜਿਹੜੀ ਆ ਉਹ ਚੱਲੀ। ਹਾਲਾਂਕਿ ਪਹਿਲਾਂ ਜਦੋਂ ਕਿਸੇ ਨੂੰ ਪ੍ਰਧਾਨ ਇੱਦਾਂ ਲਾਇਆ ਜਾਂਦਾ ਸੀ ਥਾਂ ਥਾਂ ਤੇ, ਵੈਲਕਮ ਫਲੈਕਸਾਂ ਤੇ ਹੋਰ ਕੀਤਾ ਜਾਂਦਾ ਸੀ, ਨਾਲ ਛੋਟੇ ਲੀਡਰ ਆਪਣੀਆਂ ਫੋਟੋਆਂ ਵੀ ਚਮਕਾ ਲੈਂਦੇ ਸੀ, ਤੇ ਉਹ ਹੁਣ ਉਦਾਂ ਦਾ ਵਰਤਾਰਾ ਜਿਹੜਾ ਹੈਗਾ ਉਹ ਸਾਹਮਣੇ ਨਹੀਂ ਆ ਰਿਹਾ, ਤੇ ਜਿੱਥੋਂ ਇਹ ਲੱਗਦਾ ਹੈ ਕਿ ਇਹ ਖਲਾਰਾ ਜਿਹੜਾ ਹੈ ਅਜੇ ਹੋਰ ਅੱਗੋਂ ਵੱਧ ਸਕਦਾ। ਹੁਣ 5 ਦਿਨਾਂ ਦੇ ਵਿੱਚ ਕੀ ਭੁਪੇਸ਼ ਬਘੇਲ ਸਾਰਿਆਂ ਨੂੰ ਮਨਾ ਸਕਦੇ ਆ, ਸਿਰ ਜੋੜ ਕੇ ਤੋਰ ਸਕਦੇ ਆ, ਤੇ ਇਹ ਹੁਣ ਕਾਬਲੀਅਤ ਤੇ ਜਿਹੜਾ ਹੈਗਾ ਨਿਰਭਰ ਕਰਦਾ, ਕਿਉਂਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਾਂਗਰਸ ਹਾਈਕਮਾਨ ਉਸ ਸਥਿਤੀ ਦੇ ਵਿੱਚ ਹੈ ਨਹੀਂ ਕਿ ਅੱਖਾਂ ਦਿਖਾ ਸਕੇ ਜਾਂ ਬਾਂਹ ਮਰੋੜ ਕੇ ਕਹੇ ਤੂੰ ਇਹਦੀ ਅਗਵਾਈ ਮੰਨ, ਜਿਵੇਂ ਪਹਿਲਾਂ ਹੁੰਦਾ ਸੀ। ਈਵਨ ਇੰਦਰਾ ਗਾਂਧੀ ਤੋਂ ਬਾਅਦ ਤੱਕ ਵੀ, ਨਰਸਿਮਹਾ ਰਾਓ ਤੱਕ, ਉਸ ਤੋਂ ਬਾਅਦ ਵੀ ਜਿਹੜੀ ਇਹਨਾਂ ਦੇ ਉੱਪਰ ਇੱਕ 4-5 ਮੈਂਬਰ ਦੀ ਜਿਹੜੀ ਇੱਕ ਇੱਕ ਕੋਟਰੀ ਜੀ ਜਿਹੜੀ ਬਣੀ ਹੁੰਦੀ ਸੀ, ਤੇ ਉਹਨਾਂ ਦਾ ਕਾਫੀ ਪ੍ਰਭਾਵ ਹੁੰਦਾ ਸੀ ਪਾਰਟੀ ਦੇ ਵਿੱਚ, ਤੇ ਉਹਨਾਂ ਦੀ ਗੱਲ ਜਿਹੜੀ ਆ ਉਹਨਾਂ ਦਾ ਦਬਕਾ ਦੂਜੇ ਝੱਲ ਵੀ ਲੈਂਦੇ ਸੀ ਕਿ ਨਹੀਂ ਨਹੀਂ ਖਤਮ ਹੋ ਜਾਣਗੇ ਅਸੀਂ, ਜ਼ੀਰੋ ਹੋ ਜਾਣਗੇ। ਤੇ ਇਹਦੇ ਚ ਰਣਜੋਤ ਜੀ ਕੋਈ ਸ਼ੱਕ ਵੀ ਨਹੀਂ, ਮੈਨੂੰ ਸਮਝ ਨਹੀਂ ਆਉਂਦੀ ਇਹ ਵਹਿਮ ਕਿਉਂ ਹੈ ਕਿ ਇਹਨਾਂ ਨੂੰ ਨਿਗਾਹ ਮਾਰ ਲਈ ਚੱਲ ਲੈਣੀ ਚਾਹੀਦੀ ਹੈ, ਜਿਹੜੇ ਪਿੱਛੇ ਇਹਨਾਂ ਦੇ ਲੀਡਰ ਪਹਿਲਾਂ ਬੀਜੇਪੀ ਚ ਗਏ ਨੇ, ਕਿ ਵਰਕਰ ਕਿੰਨੇ ਕੁ ਉਹਨਾਂ ਦੇ ਨਾਲ ਚਲੇ ਗਏ, ਜਾਂ ਉਹਨਾਂ ਨੂੰ ਪੋਲੀਟੀਕਲੀ ਉਹਨਾਂ ਨੂੰ ਗੇਨ ਕੀ ਹੋਇਆ, ਜਾਂ ਬੀਜੇਪੀ ਨੇ ਉਹਨਾਂ ਨੂੰ ਕਿੰਨੀ ਕੁ ਸਪੇਸ ਦਿੱਤੀ ਆਪਣੀ ਪਾਰਟੀ ਚ ਜਾਂ ਆਪਣੀ ਸਰਕਾਰ ਦੇ ਵਿੱਚ। ਹਾਲਾਂਕਿ ਉਹਨਾਂ ਨੂੰ ਇਹ ਉਮੀਦ ਸੀ ਕੈਪਟਨ ਅਮਰਿੰਦਰ ਸਿੰਘ ਵਗੈਰਾ ਨੂੰ ਕਿ ਜੇ ਹੋਰ ਨਹੀਂ ਤਾਂ ਕਿਤੇ ਸ਼ਾਇਦ ਛੋਟੇ ਮੋਟੇ ਕਿਤੇ ਉਹਨਾਂ ਨੂੰ ਗਵਰਨਰ ਜਾਂ ਲੈਫਟੀਨੈਂਟ ਗਵਰਨਰ ਹੀ ਲਾ ਦੇਣ, ਤੇ ਪਰ ਨਹੀਂ, ਕਿਤੇ ਉਹਨਾਂ ਨੇ ਉਹ ਕਰਨਾ ਵੀ ਨਹੀਂ ਸੀ, ਤੇ ਨਾ ਹੀ ਉਹਨਾਂ ਨੇ ਜਾਖੜ ਸਾਹਿਬ ਨੂੰ ਸਿਰਫ ਇੱਕ ਇਹਦੇ ਤੌਰ ਤੇ ਉਹਨਾਂ ਦਾ ਨਾਂ ਵਰਤਣ ਵਾਸਤੇ ਕਿ ਪੰਜਾਬ ਦਾ ਕਾਂਗਰਸ ਦਾ ਵੱਡੇ ਲੀਡਰ ਰਿਹਾ ਹੈਗਾ, ਵੱਡਾ ਆਗੂ ਹੈ, ਪ੍ਰਧਾਨ ਬਣਾ ਤਾ ਬੀਜੇਪੀ ਦਾ, ਪਰ ਜਾਖੜ ਸਾਹਿਬ ਦੀ ਕਦੇ ਮੰਨੀ ਨੀ, ਜਾਖੜ ਸਾਹਿਬ ਦੀ ਕਦੇ ਰਹਿ ਨੀ ਲਈ ਗਈ ਕਿਸੇ ਮਾਮਲੇ ਦੇ ਵਿੱਚ, ਕੋਈ ਪੰਜਾਬ ਬਾਰੇ ਡਿਸੀਜਨ ਲੈਣ ਦੇ ਵਿੱਚ ਕੋਈ ਰਹਿ ਨੀ ਲਈ ਗਈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਸਾਡੇ ਜਿਹੜੇ ਇਹ ਲੀਡਰ ਨੇ, ਇਹਨਾਂ ਨੂੰ ਇਹ ਗੱਲ ਸਮਝ ਨੀ, ਜਾਂ ਸਮਝ ਹੈ ਉਹ ਜਾਣ ਬੁੱਝ ਕੇ ਕਰ ਰਹੇ ਨੇ, ਕਿਸੇ ਦਾਅ ਤੇ ਖੇਡ ਰਹੇ ਨੇ, ਜਿਵੇਂ ਸ਼ਤਰੰਜ ਦੇ ਵਿੱਚ ਹੁੰਦਾ ਵੀ ਚਲੋ ਇੱਕ ਵਾਰੀ ਆਪਾਂ ਦਾਅ ਤਾਂ ਲਾਈਏ, ਦੇਖੀ ਜੋ ਕਾਮਯਾਬ ਹੁੰਦੇ ਆ ਜਾਂ ਨਹੀਂ ਹੁੰਦੇ, ਪਰ ਪਾਰਟੀ ਦਾ ਬਹੁਤ ਨੁਕਸਾਨ ਹੋ ਰਿਹਾ ਪੋਲੀਟੀਕਲੀ, ਕਿਉਂਕਿ ਪੋਲੀਟੀਕਲੀ ਜਿਹੜਾ ਹੈਗਾ ਕੇਡਰ ਹੇਠਾਂ ਉਹ ਇੰਨਾ ਨਿਰਾਸ਼ਾ ਦੇ ਵਿੱਚ ਹੈ ਇਸ ਧੜੇਬੰਦੀ ਕਰਕੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਹਦੇ ਨਾਲ ਜਾਣ, ਕਿਹਨੂੰ ਵੱਡਾ ਕਹਿਣ, ਕਿਹਨੂੰ ਛੋਟਾ ਕਹਿਣ। ਹਾਲਾਂਕਿ ਇਹ ਸਿਚੁਏਸ਼ਨ ਜਿਹੜੀ ਉਹ ਪਹਿਲਾਂ ਨਹੀਂ ਸੀ ਹੁੰਦੀ, ਤੇ ਇਹ ਹੁਣ ਇਹਨੂੰ ਕਾਂਗਰਸ ਹਾਈਕਮਾਨ ਕਿੱਦਾਂ ਸੰਭਾਲੇਗੀ, ਕਿਉਂਕਿ ਇਹ ਹਾਈਕਮਾਨ ਦੇ ਜਿਹੜਾ ਉਹ ਗੱਲ ਹੱਥ ਹੈ, ਤੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਉਹ ਕੁਛ ਪੱਤਰਕਾਰਾਂ ਦੇ ਜਾਂ ਕੁਛ ਜਿਹੜੇ ਪੋਲੀਟੀਕਲ ਬੰਦੇ ਆ ਉਹਨਾਂ ਦੇ ਐਨਾਲਿਸਿਸ, ਤਾਂ ਉਹ ਤਾਂ ਇਹ ਕਹਿੰਦੇ ਰਹੇ ਨੇ ਕਿ ਚੰਨੀ ਜਿਹੜਾ ਹੈਗਾ ਤੇ ਉਹਦੀ ਅਕਸੈਪਟੇਬਿਲਿਟੀ ਹੈਗੀ ਹੈ ਪੰਜਾਬ ਦੇ ਵਿੱਚ, ਤੇ ਲੋਕ ਸਮਝਦੇ ਵੀ ਹਾਂ ਉਹ ਲੀਡਰ ਹੈ ਕਾਂਗਰਸ ਦਾ। ਤੇ ਹੁਣ ਇਹੋ ਜਿਹੀਆਂ ਗੱਲਾਂ ਉਹ ਕਿਹੜਾ ਫਾਰਮੂਲਾ ਅਪਣਾਉਣਗੇ ਜਾਂ ਕੀ ਇੱਥੇ ਰੈਫਰੈਂਡਮ ਕਰਾਉਣਗੇ, ਕੀ ਮਤਲਬ ਕਿ ਜਿਹੜੀ ਕਿੱਦਾਂ ਦੀ ਰੈਸ਼ਮਾਰੀ ਆਪਣੇ ਵਰਕਰਾਂ ਚ ਜਾਂ ਏਦਾਂ ਕਰਨਗੇ, ਇਹ ਅਜੇ ਗੱਲ ਸਮਝ ਤੋਂ ਬਾਹਰ ਹੈ। ਇਹਦੇ ਬਾਰੇ ਜਿਹੜੀ ਹੈ ਹਾਈਕਮਾਨ ਦੀ ਕੋਈ ਪੱਤੇ ਨਹੀਂ ਖੋਲ ਰਹੀ, ਬਸ ਸਿਰਫ ਤੇ ਸਿਰਫ ਜਿਹੜੇ ਲੰਬੇ ਸਮੇਂ ਤੋਂ ਜਿਹੜੇ ਇੰਚਾਰਜ ਨੇ ਪੰਜਾਬ ਦੇ ਉਹਨਾਂ ਨੂੰ ਦੁਬਾਰਾ ਫੇਰ ਇੱਥੇ ਦੌਰੇ ਲਈ ਭੇਜਤਾ, ਤੇ ਹੁਣ ਉਹਦੇ ਚੋਂ ਅੱਗੋਂ ਕੀ ਕੱਢ ਪਾਉਂਦੇ ਆ ਉਹ, ਇਹ ਤਾਂ ਹੁਣ ਆਉਣ ਵਾਲਾ ਜਿਹੜਾ ਸਮਾਂ ਦੱਸੂਗਾ। ਕਿਉਂਕਿ ਸੁਰਖੀਆਂ ਦੇ ਵਿੱਚ ਹਰ ਰੋਜ਼, ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਵਿੱਚ ਹੁਣ ਕਾਂਗਰਸ ਦੀ ਜਿਹੜੀ ਹੈ ਉਹੀ ਗੱਲ ਜਿਹੜੀ ਵਾਰ ਵਾਰ ਚੱਲ ਰਹੀ ਹੈ, ਜਿੱਦਾਂ ਤੁਸੀਂ ਸ਼ੁਰੂ ਚ ਕਿਹਾ ਸੀ ਗੱਲ ਸ਼ੁਰੂ ਕਰਨ ਵੇਲੇ ਕਿ ਜਿਹੜਾ ਉਹ ਅਕਾਲੀ ਦਲ ਵਾਲਾ ਅਕਾਲ ਤਖ਼ਤ ਵਾਲਾ ਜਿਹੜਾ ਉਹ ਪੈਂਤੜਾ ਸੀ, ਜਾਂ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ਼ ਉਹ ਫਤਵਾ ਦੇਣ ਵਾਲੀ ਗੱਲ ਸੀ, ਹੋਰ ਉਹ ਕਿਤੇ ਹੁਣ ਰੁਲ ਗਈ ਮੀਡੀਆ ਚ, ਕਿਤੇ ਹੈ ਹੀ ਨੀ, ਕਿਤੇ ਸਾਹਮਣੇ ਨੀ ਕਿਤੇ ਗੱਲ ਆ ਰਹੀ ਕਿਸੇ ਵੀ ਰੂਪ ਦੇ ਵਿੱਚ। ਸੋ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਬਣੀ ਹੋਈ ਹੈ ਪਾਰਟੀ ਦੇ ਵਿੱਚ, ਤੇ ਇਹ ਵੀ ਲੱਗਦਾ ਹੈ ਕਿਉਂਕਿ ਜਦੋਂ ਜਿਹੜੇ ਇਹਨਾਂ ਦੇ ਕੇਡਰ ਦੇ ਨਾਲ ਜਾਂ ਲੀਡਰਾਂ ਦੇ ਨਾਲ ਜਿਹੜੇ ਸੈਕਿੰਡ ਫਰੰਟ ਲਾਈਨ ਦੇ ਲੀਡਰ ਉਹਨਾਂ ਨਾਲ ਗੱਲ ਕਰੀਦੇ, ਉਹਨਾਂ ਉਹ ਕਹਿੰਦੇ ਆ ਉੱਤੋਂ ਉੱਤੋਂ ਕਿ ਹਾਂ ਸਾਡੀ ਪਾਰਟੀ ਹੁਣ ਠੀਕ ਹੈ, ਚੋਣਾਂ ਦੀ ਤਿਆਰੀ ਚ ਇਹ ਆ ਸਾਰਾ ਅਸੀਂ ਕਰ ਰਹੇ ਹਾਂ, ਤੇ ਪਰ ਕਿਤੇ ਉਹ ਜਿਹੜੀ ਗੱਲ ਚੱਲ ਨਹੀਂ ਰਹੀ, ਸ਼ਾਇਦ ਇਸੇ ਗੱਲ ਤੋਂ ਹੀ ਡਰਦੀ ਜਿਹੜੀ ਇਹ ਪੰਜਾਬ ਦੀ ਲੀਡਰਸ਼ਿਪ ਹੈ, ਜਾਂ ਇਹ ਕਹਿ ਲਈਏ ਕਿ ਭਾਵੇਂ ਅੱਡ ਅੱਡ ਖੇਮੇ ਨੇ, ਉਹ ਕੋਈ ਪਬਲਿਕ ਗੈਦਰਿੰਗ ਨਹੀਂ ਕਿਤੇ ਕਰ ਰਹੀ, ਜਾਂ ਕਿਤੇ ਲੋਕਾਂ ਚ ਉਸ ਰੂਪ ਚ ਜਾ ਨਹੀਂ ਰਹੇ, ਮਾਸੇ ਦੇ ਵਿੱਚ ਨਹੀਂ ਜਾ ਰਹੇ, ਤੇ ਉਹਨਾਂ ਨੂੰ ਉਹੀ ਡਰ ਲੱਗੀ ਜਾਂਦਾ ਵੀ ਕਿਤੇ ਪਤਾ ਨੀ ਉਹਨਾਂ ਨੂੰ ਰਿਸਪੋਂਸ ਮਿਲੇਗਾ ਜਾਂ ਨਹੀਂ ਮਿਲੇਗਾ, ਜਾਂ ਕਿੰਨਾ ਕੁ ਮਿਲੇਗਾ, ਉਹ ਇਸ ਗੱਲ ਦੀ ਜਿਹੜੀ ਉਹ ਸਮਝ ਤੋਂ ਜਿਹੜੀ ਆ ਉਹ ਬਾਹਰ ਹੈ। ਤੇ ਸੋ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ ਚ ਜਿਹੜੀ ਹੈ, ਕਹਿੰਦੇ ਹੁੰਦੇ ਆ ਊਠ ਕਿਸ ਕਰਵਟ ਬੈਠਦਾ।
0: ਬਿਲਕੁਲ, ਇਹ ਤੇ ਹੁਣ ਸਮਾਂ ਦੱਸੂਗਾ। ਇੱਧਰ ਜੇ ਆਪਾਂ ਵੇਖ ਲਈਏ ਕਾਂਗਰਸ ਦੇ ਸੂਰਤ ਹਾਲ ਤੇ ਇੱਕ ਹਾਈ ਕਮਾਂਡ ਪਹਿਲਾਂ ਹੁੰਦਾ ਸੀ ਕਿ ਡਰ ਹੁੰਦਾ ਸੀ, ਹੁਣ ਉਹ ਡਰ ਰਹਿ ਨਹੀਂ ਗਿਆ। ਇੱਕ ਹੁੰਦਾ ਵੀ ਜੇਕਰ ਤੁਸੀਂ ਆਹ ਨਾ ਮੰਨੀ ਸਾਡੀ ਤਾਂ ਤੁਹਾਨੂੰ ਆਹ ਵਾਲਾ ਖਮਿਆਜ਼ਾ ਭੁਗਤਣਾ ਪਊਗਾ, ਅਤੇ ਹੁਣ ਉਹ ਵਾਲੀ ਚੀਜ਼ ਕੋਈ ਰਹਿ ਨਹੀਂ ਗਈ। ਅਗਲੇ ਕੋਈ 36 ਆਪਸ਼ਨਾਂ ਨੇ ਜਿੱਦਾਂ ਤੁਸੀਂ ਦੱਸਿਆ ਹੀ ਆ ਕਿ ਕੋਈ BJP ਉੱਧਰ ਤਿਆਰ ਬੈਠੀ ਹੁੰਦੀ ਆ ਕਿ ਕੋਈ ਇੱਧਰ ਆ ਜਾਵੇ ਜੇ ਨਹੀਂ ਆ, ਅਤੇ ਹੋਰ ਵੀ ਕਈ ਆਪਸ਼ਨਾਂ ਨੇ। ਸੋ ਇਸ ਤਰੀਕੇ ਦੇ ਨਾਲ ਕੋਈ ਸਖ਼ਤ ਕਾਰਵਾਈ ਵੀ ਹਾਲੇ ਤੱਕ ਆਪਾਂ ਵੇਖਿਆ ਵੀ ਹਾਈਕਮਾਂਡ ਨੇ ਨਾ ਪਿਛਲੀ ਵਾਰ ਕੀਤੀ ਨਾ ਉਸ ਤੋਂ ਪਹਿਲਾਂ, ਅਤੇ ਉਹ ਤੋਂ ਬਗੈਰ ਗੱਲ ਕੋਈ ਬਣਦੀ ਜਾਪਦੀ ਵੀ ਨਹੀਂ ਆ। ਹਰ ਵਾਰ ਇਹ ਲੱਗਦਾ ਵੀ ਕਾਂਗਰਸ ਦਾ ਪੱਲਾ ਭਾਰੀ ਆ, ਪਰ ਇਸੇ ਵਜ੍ਹਾ ਦੇ ਕਰਕੇ ਹਰ ਵਾਰ ਕਾਂਗਰਸ ਹਾਰ ਜਾਂਦੀ। ਕੋਈ ਇਸ ਵਾਰੀ ਕੋਈ ਇੱਦਾਂ ਦਾ ਕਦਮ ਪੁੱਟਣ ਦੇ ਆਸਾਰ ਨੇ ਹਾਈਕਮਾਂਡ ਦੇ ਵੱਲੋਂ ਵੀ ਇੱਕ ਵਾਰੀ ਕੋਈ ਸਖ਼ਤੀ ਦੇ ਨਾਲ ਹੀ ਕੋਈ ਕੰਮ ਕਰਕੇ ਵੇਖ ਲਏ ਜਾਂ ਫੈਸਲੇ ਲੈ ਕੇ ਵੇਖ ਲਏ, ਜਾਂ ਫਿਰ ਇਸੇ ਤਰੀਕੇ ਦੇ ਨਾਲ ਸਮਝਾ ਬੁਝਾ ਕੇ ਇੱਦਾਂ ਹੀ ਚੱਲੂ?
1: ਨਹੀਂ ਦੇਖੋ, ਜਿਹੜਾ ਰਣਜੋਤ ਜੀ, ਆਪਾਂ ਕਾਂਗਰਸ ਹਾਈਕਮਾਨ ਦਾ ਹਾਲ ਤਾਂ ਆਪਾਂ ਇਸ ਗੱਲ ਤੋਂ ਦੇਖ ਸਕਦੇ ਹਾਂ ਕਿ ਪਿੱਛੇ ਜਦੋਂ ਕੇਰਲ ਦੀ ਇਲੈਕਸ਼ਨ ਹੋਈ, ਕੇਰਲ ਦੇ ਵਿੱਚ ਕਾਂਗਰਸ ਜਿੱਤ ਗਈ, ਚੰਗੀ ਮੈਜੋਰਟੀ ਨਾਲ ਜਿੱਤ ਗਈ, ਤੇ 10 ਦਿਨ ਕਾਂਗਰਸ ਹਾਈਕਮਾਨ ਇਹ ਨੀ ਫੈਸਲਾ ਕਰ ਸਕੀ ਕਿ ਮੁੱਖ ਮੰਤਰੀ ਉੱਥੇ ਕਿਹਨੂੰ ਬਣਾਇਆ ਜਾਵੇ। ਇਹ ਡਰਦੇ ਰਹੇ ਕਿ ਜੇ ਇਹਨੂੰ ਲਾ ਤਾ ਦੂਜਿਆਂ ਨਾਲ ਬਗਾਵਤ ਕਰ, ਜੇ ਇਹਨੂੰ ਲਾ ਤਾ ਦੂਜਿਆਂ ਨਾਲ ਬਗਾਵਤ ਕਰ ਦੇ। ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਪੋਲੀਟੀਕਲੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ, ਜਿਹੜੀਆਂ ਪਾਰਟੀਆਂ ਨੇ, ਉਹਨਾਂ ਦਾ ਜਥੇਬੰਧਕ ਆਧਾਰ ਜਿਹੜਾ ਹੈਗਾ ਉਹ ਖੁਰ ਰਿਹਾ। ਉਹ ਇਸੇ ਕਰਕੇ ਖੁਰ ਰਿਹਾ ਕਿ ਉਹ ਸੱਤਾ ਨੂੰ ਤਰਜੀਹ ਦਿੰਦੇ ਆ। ਪਾਰਟੀ ਦੇ ਵਿੱਚ ਆਰਗੇਨਾਈਜੇਸ਼ਨਲ ਸਟਰਕਚਰ ਆ ਜਿਹੜਾ ਹੈਗਾ ਉਹਦੇ ਵੱਲ ਬਿਲਕੁਲ ਉਹ ਧਿਆਨ ਨਹੀਂ ਮਾਰਦੇ। ਜਦੋਂ ਇੱਕ ਵਾਰੀ ਸੱਤਾ ਚ ਕਿਤੇ ਆ ਗਏ, ਕਿਸੇ ਸਟੇਟ ਚ ਆ ਗਏ ਜਾਂ ਸੈਂਟਰ ਚ ਆ ਗਏ, ਤੇ ਫਿਰ ਉਹ ਸਾਰਾ ਕੁਛ ਜਿਹੜਾ ਹੇਠਾਂ ਉਹ ਰੁੜਦਾ ਰਹਿੰਦਾ, ਤੇ ਜਾਂ ਕੋਈ ਜਿਹੜਾ ਹੈ ਕੋਈ ਪਰਸਨੈਲਿਟੀ ਦੀ ਏਦਾਂ ਦੀ ਜਿਹੜੀ ਕੋਈ ਡਿਵੈਲਪਮੈਂਟ, ਤੇ ਕਿ ਉਹ ਪਰਸਨੈਲਿਟੀ ਦੇ ਨਾਂ ਤੇ ਜਿਹੜੇ ਹੈਗੇ ਉਹ ਲੋਕ ਇਕੱਠੇ ਹੋ ਜਾਣ ਜਾਂ ਜਥੇਬੰਦੀ ਇਕੱਠੀ ਰਹੇ, ਉਹ ਅਜੇ ਉਹ ਵੀ ਨਹੀਂ ਠੀਕ ਹੈ। ਰਾਹੁਲ ਗਾਂਧੀ ਦੀ ਜਿਹੜਾ ਹੈਗਾ ਸਹੀ ਸਟੈਂਡ ਲੈਣ ਕਰਕੇ ਸੇ ਹੈਗੀ ਹੈ, ਪਾਰਟੀ ਚ ਵੀ ਹੈਗੀ ਹੈ, ਆਮ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਵੀ ਜਿਹੜੀ ਉਹ ਹੈਗੀ ਹੈ। ਲੋਕ ਚਾਹੁੰਦੇ ਆ ਕਿ ਜਿਹੜੀ ਜਿੱਦਾਂ ਦੀ ਗੱਲ ਉਹ ਕਰਦੇ ਆ ਕੰਟਰੀ ਬਾਰੇ ਜਾਂ ਦੇਸ਼ ਬਾਰੇ, ਤੇ ਉਹ ਗੱਲ ਜਿਹੜੀ ਆ ਉਹ ਚੱਲਣੀ ਚਾਹੀਦੀ ਹੈ ਜਾਂ ਅੱਗੇ ਤੁਰਨੀ ਚਾਹੀਦੀ ਹੈ। ਤੇ ਇੱਥੋਂ ਤੱਕ ਕਿ ਜਿਹੜੀਆਂ ਰੀਜਨਲ ਪਾਰਟੀਆਂ ਨੇ ਉਹਨਾਂ ਨੂੰ ਵੀ ਕਈ ਵਾਰੀ ਇਹ ਚੰਗਾ ਲੱਗਦਾ। ਤੇ ਪਰ ਇਹ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਜਾਂ ਜਿਵੇਂ ਹੁਣ BJP ਚ ਨਰਿੰਦਰ ਮੋਦੀ ਹੈ ਜਾਂ ਅਮਿਤ ਸ਼ਾਹ ਨੇ, ਤੇ ਖੈਰ ਅਮਿਤ ਸ਼ਾਹ ਨੂੰ ਵੀ ਉਸ ਰੂਪ ਚ ਨਹੀਂ ਜਦੋਂ ਲੋੜ ਹੁੰਦੀ ਉਦੋਂ ਕੱਢਿਆ ਜਾਂਦਾ ਜਾਂ ਰਾਜਨਾਥ ਸਿੰਘ ਨੂੰ, ਤੇ ਨਰਿੰਦਰ ਮੋਦੀ ਦੇ ਉੱਤੇ ਸਾਰੀ ਜਿਹੜੀ ਆ ਉਹ BJP ਆਪਣੀ ਪੋਲਿਟਿਕਸ ਵੀ ਘੁਮਾ ਰਹੀ ਹੈ ਤੇ ਸੱਤਾ ਵੀ ਜਿਹੜੀ ਆ ਉਹਦੇ ਦੁਆਲੇ ਸਾਰੀ ਉਹ ਕੇਂਦਰਿਤ ਹੈ। ਤੇ ਉੱਥੇ ਕਿਉਂਕਿ ਲੋਕਾਂ ਦੀਆਂ ਗਰਜ਼ਾਂ ਨੇ ਸਾਰੀਆਂ ਉਹ ਗੱਲਾਂ ਜੁੜੀਆਂ ਹੋਈਆਂ ਨੇ, ਇਸ ਕਰਕੇ ਉਹ ਸਾਰੀ ਕਿਤੇ ਜਿਹੜੀ ਉਹ ਬੱਲੇ ਬੱਲੇ ਆ। ਉਹ ਇਹ ਵੀ ਲੱਗਦਾ ਕਿ ਹਾਂ ਪਾਰਟੀ ਬੜੀ ਜਿਹੜੀ ਆ ਉਹ ਇਕੱਠੀ ਆ, ਕੰਸੋਲੀਡੇਟਡ ਹੈ, ਤੇ ਪਰ ਕਿਉਂਕਿ ਇਹ ਪਤਾ ਉਦੋਂ ਲੱਗਦਾ ਹੁੰਦਾ ਜਦੋਂ ਸੱਤਾ ਤੋਂ ਬਾਹਰ ਹੋ ਜਾਏ ਕਿ ਪਾਰਟੀ ਕਿੰਨੀ ਕੁ ਇਕੱਠੀ ਹੈ। ਉਹ ਹੁਣ ਅਸੀਂ ਤ੍ਰਿਣਮੂਲ ਕਾਂਗਰਸ ਦਾ ਹਾਲ ਦੇਖ ਹੀ ਰਹੇ ਹਾਂ, ਕਿਉਂਕਿ ਬੰਗਾਲ ਦੇ ਵਿੱਚ 15 ਸਾਲ ਸੱਤਾ ਚ ਰਹਿਣ ਤੋਂ ਬਾਅਦ ਜਦੋਂ ਸੱਤਾ ਤੋਂ ਲਾਂਭੇ ਹੋਈ ਤਾਂ ਅੰਦਰ ਸਾਰਾ ਇਹ ਹਾਲ ਹੋ ਗਿਆ। ਤੇ ਇਹ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਹੈਗਾ ਪਾਰਟੀ ਨੂੰ ਜਿਹੜਾ ਹੈਗਾ ਇੱਕ ਸੰਗਠਨ ਦੇ ਜਿਹੜਾ ਤੌਰ ਤੇ, ਤੇ ਉਹ ਫਿਰ ਜਿਹੜਾ ਹੈਗਾ ਸਾਰਾ ਕੁਛ ਜਿਹੜਾ ਇਹ ਲੂਜ਼ ਹੋ ਜਾਂਦਾ, ਖਤਮ ਹੋ ਜਾਂਦਾ। ਅਕਾਲੀ ਦਲ ਵੀ ਏਦਾਂ ਹੀ ਖਤਮ ਹੋਇਆ। ਬਾਦਲ ਪਰਿਵਾਰ ਕੋਲੇ ਸੱਤਾ ਆ ਗਈ, 2 ਵਾਰੀ ਲਗਾਤਾਰ ਉਹਨਾਂ ਨੂੰ ਮੌਕਾ ਮਿਲ ਗਿਆ ਜਦੋਂ ਉਹ ਦੁਬਾਰਾ ਆਏ ਨੇ, ਤੇ 2012 ਤੋਂ ਬਾਅਦ 2000 ਨਹੀਂ ਇਸ ਤੋਂ ਬਾਅਦ 2007 ਤੋਂ ਬਾਅਦ, ਤੇ ਪਹਿਲਾਂ 2007 ਦੇ ਵਿੱਚ ਆ ਗਏ, ਫਿਰ 2012 ਦੇ ਵਿੱਚ ਆ ਗਏ, ਤੇ ਉੱਥੇ ਵੀ ਕਿਉਂਕਿ ਫਿਰ ਉਸ ਪਾਸੇ ਨੂੰ ਸਾਰੇ ਲੋਕ ਤੁਰ ਪਏ ਕਿ ਮੈਨੂੰ ਚੇਅਰਮੈਨ ਨਹੀਂ ਮਿਲੇ, ਮੈਨੂੰ ਆਹ ਮਿਲ ਜੇ, ਤੇ ਉਹ ਇੱਕ ਪਰਿਵਾਰ ਤੇ ਕੇਂਦਰਿਤ ਹੋ ਗਈ ਸਾਰੀ ਸੱਤਾ ਅਕਾਲੀ ਦਲ ਦੀ। ਬਾਦਲ ਸਾਹਿਬ ਦੇ ਪਰਿਵਾਰ ਤੇ, ਬਾਦਲ ਸਾਹਿਬ ਮੁੱਖ ਮੰਤਰੀ, ਮੁੰਡਾ ਉਪ ਮੁੱਖ ਮੰਤਰੀ, ਨੂੰਹ ਕੇਂਦਰ ਚ ਮੰਤਰੀ, ਤੇ ਜਵਾਈ ਵੀ ਮੰਤਰੀ, ਤੇ ਉਧਰੋਂ ਨੂੰਹ ਦਾ ਭਰਾ ਵੀ ਮੰਤਰੀ, ਮਤਲਬ ਕਿ ਉਹ ਇੱਕ ਉਸ ਕਰਕੇ ਉਹ ਪਰਿਵਾਰ ਤੇ ਉਹ ਹੋਣ ਕਰਕੇ ਹੇਠੋਂ ਪਾਰਟੀ ਸਾਰੀ ਖਿਲਰ ਗਿਆ, ਕੰਮ ਖਿਲਾਰਾ ਪੈ ਗਿਆ। ਤੇ ਇਹੀ ਹਾਲ ਜਿਹੜਾ ਹੈਗਾ ਇੱਥੇ ਕਾਂਗਰਸ ਦਾ, ਕਿਉਂਕਿ ਕਾਂਗਰਸ ਦੀ ਜਿਹੜੀ ਇੱਥੋਂ ਦੀ ਇੱਕ ਰੀਜਨਲ ਯੂਨਿਟ ਹੈ ਜਿਹੜੀ ਉਹਨਾਂ ਦੀ ਇੱਥੋਂ ਦੀ ਆ, ਉਹ ਤਾਂ ਹੀ ਮਜ਼ਬੂਤ ਹੋਏਗੀ ਜੇ ਕੇਂਦਰ ਦੇ ਵਿੱਚ

0: ਲੈਣਾ, ਦੇਸ਼ ਬਾਰੇ ਕੋਈ ਕੀ ਦੇਸ਼ ਦੇ ਵਿੱਚ ਹੋ ਰਿਹਾ, ਉਸ ਲੈਵਲ ਤੇ ਉਹ ਵਿਚਾਰੇ ਨੀ ਗਏ ਸਾਰੀ ਗੱਲ। ਇਹੀ ਜਿਹੜੀ PPCC ਦੀ ਇੱਥੇ ਜਿਹੜੀ ਪੋਜੀਸ਼ਨ ਹੈ, ਤੇ ਇਹੀ ਕਾਰਨ ਹੈ ਕਿ ਹੁਣ ਪੋਲੀਟੀਕਲ ਪਾਰਟੀਆਂ ਦਾ ਕਿਸੇ ਵੇਲੇ ਹੁੰਦਾ ਸੀ ਸੰਗਠਨ ਤੇ ਜ਼ੋਰ, ਕਿ ਸਾਡੀ ਪਾਰਟੀ ਮਜ਼ਬੂਤ ਹੋਵੇ ਤਾਂ ਹੀ ਜਿਹੜਾ ਹੈਗਾ ਅਸੀਂ ਆਪਣੀ ਗੱਲ, ਭਾਵੇਂ ਵਿਰੋਧੀ ਧਿਰ ਚ ਬੈਠੇ ਹੋ ਤੁਸੀਂ, ਭਾਵੇਂ ਸੱਤਾ ਦੇ ਵਿੱਚੋਂ, ਤਾਂ ਉਹ ਗੱਲ ਮਨਾ ਸਕਦੇ। ਤੇ ਉਦੋਂ ਬਲਕਿ ਪਾਵਰ ਸੈਂਟਰ ਬਕਾਇਦਾ ਹੁੰਦੇ ਸੀ, ਉਧਰੋਂ ਪਾਰਟੀ ਦਾ ਪ੍ਰਧਾਨ ਵੀ ਪਾਵਰ ਸੈਂਟਰ ਹੁੰਦਾ ਸੀ, ਭਾਵੇਂ ਮੁੱਖ ਮੰਤਰੀ ਆ ਤੁਹਾਡਾ, ਦੂਜੇ ਪਾਸੇ ਤੁਹਾਡੀ ਪਾਰਟੀ ਸੱਤਾ ਚ ਆ, ਭਾਵੇਂ ਪ੍ਰਧਾਨ ਮੰਤਰੀ ਆ, ਉਹ ਅਲੱਗ ਤਰ੍ਹਾਂ ਦਾ ਇੱਕ ਪਾਵਰ ਸੈਂਟਰ ਹੁੰਦਾ ਸੀ। ਉਹ ਹੁਣ ਜਦੋਂ ਸੱਤਾ ਚ ਆ ਜਾਂਦਾ, ਸਾਰਾ ਕੁਛ ਜਿਹੜਾ ਹੈਗਾ ਉਹ ਮੁੱਖ ਮੰਤਰੀ ਦੇ ਹੱਥ ਚ ਆ ਜਾਂਦਾ, ਹੇਠੋਂ ਪਾਰਟੀ ਜਿਹੜੀ ਹੈ ਉਹ ਖਿਲਰ ਜਾਂਦੀ ਹੈ, ਫਿਰ ਇੱਧਰ ਉੱਧਰ ਇਹ ਦੇਖਣ ਲੱਗ ਜਾਂਦੇ। ਇਹੀ ਹਾਲ ਜਿਹੜਾ ਹੈਗਾ ਉਹ ਕਾਂਗਰਸ ਦਾ, ਇਸੇ ਇਹੀ ਕਾਰਨ ਹੈ ਕਿ ਕਾਂਗਰਸ ਇੱਕ ਸਹੀ ਨੀਤੀਆਂ ਦੇ ਬਾਵਜੂਦ ਦੇਸ਼ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਨਾਲ ਰੱਖਣ ਜਾਂ ਜੋੜਨ ਦੇ ਵਿੱਚ ਜਾਂ ਸਟੇਟਾਂ ਦੇ ਵਿੱਚ ਆਪਣੀਆਂ ਪੋਲਿਸੀ ਪ੍ਰੋਗਰਾਮ ਲਾਗੂ ਕਰਨ ਚ ਉਹ ਕਾਮਯਾਬ ਜਿਹੜੀ ਆ ਉਹ ਨਹੀਂ ਹੋ ਰਹੀ। ਇੱਥੇ ਵੀ ਹੁਣ ਕਈ ਮੁੱਦਿਆਂ ਤੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ, ਤੇ ਕਾਂਗਰਸ ਨੂੰ ਜਿੱਥੇ ਉਹ ਸਟੈਂਡ ਲੈਣਾ ਬਣਦਾ ਤੇ ਉੱਥੇ ਉਹ ਨਹੀਂ ਸਟੈਂਡ ਲੈਂਦੇ, ਜਾਂ ਨੈਸ਼ਨਲ ਲੈਵਲ ਤੇ ਉਹਨਾਂ ਦੀ ਪੋਲਿਸੀ ਹੋਰ ਹੁੰਦੀ ਹੈ, ਸਟੇਟ ਲੈਵਲ ਤੇ ਹੋਰ ਹੁੰਦੀ ਹੈ, ਨੈਸ਼ਨਲ ਲੈਵਲ ਤੇ ਕਈ ਵਾਰੀ ਕੇਜਰੀਵਾਲ ਕਾਂਗਰਸ ਨਾਲ ਹੱਥ ਵੀ ਮਿਲਾਉਂਦੇ ਆ, ਇਕੱਠੇ ਵੀ ਹੋਣ ਦੀ ਕੋਸ਼ਿਸ਼ ਕਰਦੇ ਆ, ਤੇ ਇੱਥੇ ਸਭ ਤੋਂ ਵੱਧ ਜਿਹੜਾ ਹੈਗਾ ਵਿਰੋਧ ਇੱਥੇ ਆਮ ਆਦਮੀ ਪਾਰਟੀ ਦਾ ਉਹ ਕਾਂਗਰਸ ਕਰਦੀ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਜਥੇਬੰਦੀਆਂ ਦੇ ਵਿੱਚ ਜਾਂ ਇੱਕ ਜਿਹੜੇ ਸੰਗਠਨ ਇੱਕ ਪਾਰਟੀ ਦੀ ਜਿਹੜੀ ਪੋਜੀਸ਼ਨ ਹੁੰਦੀ ਆ ਤੇ ਉਵੇਂ ਜਿਹੜੀਆਂ ਉਹ ਰਹੀਆਂ ਨੇ। ਹੁਣ ਟਾਰਗੇਟ ਇੱਕੋ ਇੱਕ ਬਣ ਗਿਆ ਕਿ ਸੱਤਾ ਕਿਵੇਂ ਲਈ ਜਾਵੇ, ਮੁੱਖ ਮੰਤਰੀ ਕਿਵੇਂ ਬਣਿਆ ਜਾਵੇ, ਜੇ ਮੁੱਖ ਮੰਤਰੀ ਨੇ ਘੱਟੋ ਘੱਟ ਮੰਤਰੀ ਤਾਂ ਬਣਿਆ ਜਾਵੇ, ਇਹ ਜਿਹੜੀ ਗੱਲ ਹੈ ਇਹ ਸਾਰੀ ਅੱਗੇ ਹੈ, ਪਾਰਟੀ ਕਿਤੇ ਹੈ ਨੀ। ਇਹੀ ਕਾਰਨ ਹੈ ਕਿ ਇਹ ਖਲਾਰਾ ਪੈਂਦਾ
1: ਜੀ। ਬਿਲਕੁਲ, ਇਹ ਖਲਾਰਾ ਹੁਣ ਬਹੁਤਾ ਹਲੇ ਸਿਮਟ ਦਾ ਨਜ਼ਰ ਨਹੀਂ ਆ ਰਿਹਾ, ਤੇ ਜਿੱਦਾਂ ਅੱਗੇ ਕਹਿ ਲਓ ਵੀ ਥੋੜਾ ਬਹੁਤਾ ਐਵੇਂ ਠੁੰਮਣੇ ਲਾ ਲਾ ਕੇ ਖੜਾ ਕੀਤਾ ਗਿਆ ਢਾਂਚਾ, ਸੋ ਉਹ ਵੀ ਕੋਈ ਬਹੁਤਾ ਚੱਲਦਾ ਨਜ਼ਰ ਨਹੀਂ ਆ ਰਿਹਾ। ਜੇ ਆਪਾਂ ਪਹਿਲੇ ਚਿਹਰੇ ਵੇਖੀਏ ਤਾਂ ਫਿਰ ਵੀ ਉਹ ਵੱਡੇ ਕੱਦ ਸੀ, ਕੈਪਟਨ ਅਮਰਿੰਦਰ ਸਿੰਘ ਇੱਧਰੋਂ, ਨਵਜੋਤ ਸਿੱਧੂ, ਇਹਨਾਂ ਦਾ ਆਪਸ ਦੇ ਵਿੱਚ ਟਾਕਰਾ, ਤੇ ਉਹਦੇ ਦਰਮਿਆਨ ਚਲੋ ਬਾਜਵਾ ਨੂੰ ਸ਼ਾਇਦ ਇਹ ਚੀਜ਼ ਲੱਗ ਰਹੀ ਹੋਊਗੀ ਕਿ ਉਹ ਬਹੁਤ ਸੀਨੀਅਰ ਨੇ, ਤੇ ਹੁਣ ਬਾਕੀ ਸਾਰੇ ਜਿਹੜੇ ਆ ਉਹ ਚਲੋ ਪਾਸੇ ਪਾਸੇ ਹੋ ਗਏ, ਤੇ ਹੁਣ ਉਹਨਾਂ ਦੀ ਜਿਹੜੀ ਖਾਲੀ ਵਾਰੀ ਉਹਨਾਂ ਦੀ ਰਹਿ ਗਈ। ਪਰ ਅਸਲ ਦੇ ਵਿੱਚ ਇਹ ਚੀਜ਼ ਹੋਈ ਨਹੀਂ, ਇਹ ਚੀਜ਼ ਹਲੇ ਹੋਰ ਵੀ ਜ਼ਿਆਦਾ ਪਾਟੋ ਧਾੜ ਦੇ ਵਜੋਂ ਪ੍ਰਤੱਖ ਦਿਖਾਈ ਦੇ ਰਹੀ ਹੈ। ਹੁਣ ਸਮਾਂ ਹੀ ਦੱਸੂਗਾ ਕਿ ਕਿਹੜੇ ਤਰੀਕੇ ਦੇ ਨਾਲ ਕਾਂਗਰਸ ਦਾ ਇਹ ਕੀ ਬਣਦਾ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੀ ਪੰਜਾਬ ਦੇ ਵਿੱਚ ਕੀ ਕਾਰਗੁਜ਼ਾਰੀ ਰਹਿੰਦੀ ਹੈ, ਵੈਸੇ ਇਸ ਚੀਜ਼ ਤੋਂ ਵੇਖਿਆ ਜਾਵੇ, ਅਤੇ ਆਮ ਲੋਕ ਵਰਕਰ ਵੀ ਕਾਫੀ ਖਫਾ ਹੀ ਨਜ਼ਰ ਆ ਰਹੇ ਨੇ। ਫਿਲਹਾਲ ਸਾਡੀਆਂ ਨਜ਼ਰਾਂ ਇਸੇ ਤਰ੍ਹਾਂ ਦੇ ਨਾਲ ਬਣੀਆਂ ਰਹਿਣਗੀਆਂ। ਅੱਜ ਦੇ ਇਸ ਖਬਰਨਾਮੇ 'ਚੋਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਸਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਧੰਨਵਾਦ
1: ਜੀ। ਦੋਸਤੋ, ਇਸ ਸੰਸਾਰ ਦੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ,
3: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
4: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: Ready, set, go! Chadston Ford, Dandenong Road de tuhanu udik reya hai. Ford Ranger, Ranger Super Duty, Everest de Sadabahar Mustang, brand new demo de quality pre-owned vehicles. Trade-in ate finance options be available. Aao te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford, ready, set, go! ਫੋਰਡ।
7: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।

0: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
1: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 June ਕੈਰੀ ਔਨ ਜੱਟਾ 4 ਦੇ ਨਾਲ ਥੀਏਟਰ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਹਾਂਜੀ ਰੇਡੀਓ
4: ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
6: Homes, अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उना दे सुपनियां दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते। सोना चाहिदा,
7: भरोसा चाहिदा,
6: क्वालिटी ते बाईबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042। जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स। तुहाडा भरोसा, साडा तजर्बा ते जित अपनी। कॉल 4229058 60 और विजिट bansallawyers.com.au।

0: ਸਾਡਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
5: ਸਬਸੇ ਦਮਦਾਰ ਔਰ ਰੋਮਾਂਚਕ ਕਹਾਣੀ
6: ਅਲਫਾ ਪ੍ਰੋਗਰਾਮ ਉਸਕਾ ਚੁਣਨਾ ਹੈ।
5: ਸ਼ਾਨਦਾਰ ਐਕਸ਼ਨ ਐਂਟਰਟੇਨਰ 3 ਜੁਲਾਈ ਕੋ।
6: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
5: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
7: ਸ਼ੁਰੂ ਕਰੋ ਅਗਨੀ ਪਰੀਕਸ਼ਾ
5: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
6: ਇੰਡੀਆ ਐਰ ਫੋਰਸ ਕਰੇਗਾ।
8: ਵੇਟ ਕਰ ਰਹੇ ਤੁਹਾਡਾ।

0: ਅਕਸ਼ਾ ਜੂਲਰਸ ਵੱਲ ਲੈ ਲੋ।
1: ਓ ਜੋ ਹੁਕਮ ਮੇਰੀ ਸਰਕਾਰ।
0: ਓ ਆ ਕਿਧਰ ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਸਤਿ ਸ਼੍ਰੀ ਅਕਾਲ, ਮੈਂ ਹਾਂ ਦੀ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੁਲਾਈ ਮਹੀਨੇ ਦੀ 7 ਤਾਰੀਖ ਔਰ ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ ਸ਼ਾਮ ਦੇ ਇਸ ਖਬਰੀ ਬੁਲੇਟਿਨ ਜਿਸ ਦਾ ਨਾਂ ਨਿਊਜ਼ ਰੂਮ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਦੁਨੀਆ ਭਰ ਦੇ ਵਿੱਚ ਜੰਗਾਂ ਦਾ ਮਾਹੌਲ, ਪਰ ਇਹ ਖਬਰ ਜੰਗ ਦੇ ਨਾਲ ਨਹੀਂ ਜੁੜੀ ਹੋਈ, ਇਹ ਖਬਰ ਨੌਕਰੀ ਦੇ ਨਾਲ ਜੁੜੀ ਹੋਈ ਹੈ। ਦਿੱਗਜ ਆਈਟੀ ਖੇਤਰ ਦੀ ਕੰਪਨੀ ਮਾਈਕਰੋਸਾਫਟ ਨੇ 4800 ਨੌਕਰੀਆਂ ਖਤਮ ਕਰਨ ਦਾ ਐਲਾਨ ਕੀਤਾ ਹੈ। ਇਹ ਉਹਨਾਂ ਕੁੱਲ ਕਰਮਚਾਰੀਆਂ ਦੀ ਕਰੀਬ 2.1% ਗਿਣਤੀ ਦਾ ਹਿੱਸਾ ਹੈ, ਜਿਸ ਨੂੰ ਕਿਹਾ ਜਾ ਰਿਹਾ ਹੈ ਕਿ ਮਾਈਕਰੋਸਾਫਟ ਦੀ ਸਭ ਤੋਂ ਵੱਡੀ ਛਾਂਟੀ ਹੁਣ ਕੀਤੀ ਜਾ ਰਹੀ ਹੈ। ਔਰ ਸਭ ਤੋਂ ਵੱਧ ਮਾਰ ਕਿਸ 'ਤੇ ਪਏਗੀ? ਐਕਸਬਾਕਸ ਦੇ ਉੱਤੇ। ਮਾਈਕਰੋਸਾਫਟ ਦੇ ਐਗਜ਼ੀਕਿਟਿਵ ਵਾਈਸ ਪ੍ਰੈਜ਼ੀਡੈਂਟ ਐਮੀ ਕੋਲਮੈਨ ਨੇ ਕਰਮਚਾਰੀਆਂ ਨੂੰ ਭੇਜੇ ਗਏ ਇੱਕ ਸੁਨੇਹੇ 'ਚ ਕਿਹਾ ਕਿ ਤੇਜ਼ੀ ਦੇ ਨਾਲ ਬਦਲ ਰਹੀ ਆਈਟੀ ਇੰਡਸਟਰੀ ਦੇ ਵਿੱਚ ਕੰਪਨੀ ਨੂੰ ਉਹਨਾਂ ਏਰੀਆਜ਼ ਦੇ ਉੱਤੇ ਫੋਕਸ ਕਰਨਾ ਹੋਏਗਾ ਜਿੱਥੇ ਉਹ ਗ੍ਰਾਹਕਾਂ ਨੂੰ ਜ਼ਿਆਦਾ ਫਾਇਦਾ ਦਿਲਾ ਸਕਣ। ਇਸ ਦੇ ਲਈ ਰੀਸਟ੍ਰਕਚਰਿੰਗ ਦੇ ਤਹਿਤ ਐਕਸਬਾਕਸ ਦੇ ਵਿੱਚ ਤੁਰੰਤ ਪ੍ਰਭਾਵ ਦੇ ਨਾਲ 1600 ਨੌਕਰੀਆਂ ਖਤਮ ਕਰ ਦਿੱਤੀਆਂ ਜਾਣਗੀਆਂ। ਹਾਲ ਹੀ ਦੇ ਵਿੱਚ ਐਕਸਬਾਕਸ ਦੀ CEO ਭਾਰਤੀ ਮੂਲ ਦੀ ਆਸ਼ਾ ਸ਼ਰਮਾ ਬਣੀ ਸੀ। ਉਹਨਾਂ ਨੇ ਕਰਮਚਾਰੀਆਂ ਨੂੰ ਭੇਜੇ ਗਏ ਇੱਕ ਸੁਨੇਹੇ 'ਚ ਕਿਹਾ ਕਿ ਐਕਸਬਾਕਸ ਇਤਿਹਾਸ ਦੇ ਸਭ ਤੋਂ ਵੱਡੇ ਰੀਸਟ੍ਰਕਚਰਿੰਗ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਅਗਲੇ ਇੱਕ ਸਾਲ ਦੇ ਵਿੱਚ 1600 ਨੌਕਰੀਆਂ ਖਤਮ ਹੋ ਜਾਣਗੀਆਂ, ਇੱਕ ਇੱਕ ਕਰਕੇ ਉੱਪਰਲੇ ਲੈਵਲ ਤੋਂ ਸ਼ੁਰੂ ਹੋਣਗੀਆਂ। ਇਸ ਤੋਂ ਇਲਾਵਾ ਐਕਸਬਾਕਸ ਦੇ 4 ਡਿਵੈਲਪਮੈਂਟ ਗੇਮ ਸਟੂਡੀਓ, ਕੰਪਲਸ਼ਨ ਗੇਮਸ, ਡਬਲ ਫਾਈਨ ਪ੍ਰੋਡਕਸ਼ਨ, ਨਿੰਜਾ ਥਿਊਰੀ ਅਤੇ ਅਨਡੈਡਿਡ ਲੈਬਸ ਨੂੰ ਵੀ ਕੰਪਨੀ ਦੀ ਰੀਸਟ੍ਰਕਚਰਿੰਗ ਦੇ ਤਹਿਤ ਅਲੱਗ ਅਲੱਗ ਕਰ ਦਿੱਤਾ ਜਾਏਗਾ। ਆਸ਼ਾ ਸ਼ਰਮਾ ਨੇ ਇਹ ਵੀ ਕਿਹਾ ਕਿ ਇਸ ਬਦਲਾਵ ਦੇ ਤਹਿਤ ਐਕਸਬਾਕਸ ਦੇ ਛੋਟੇ ਹੋਣ ਦੇ ਲਈ ਨਹੀਂ ਬਲਕਿ ਉਸ ਦੇ ਭਵਿੱਖ ਨੂੰ ਵੱਡਾ ਕਰਨ ਦੇ ਲਈ ਕੀਤਾ ਜਾ ਰਿਹਾ। ਇਤਿਹਾਸ ਦੇ ਵਿੱਚ ਐਸੀਆਂ ਕਈ ਉਦਾਹਰਣਾਂ ਨੇ ਜਿੱਥੇ ਕੰਪਨੀਆਂ ਨੇ ਮੰਨ ਲਿਆ ਕਿ ਲੰਮੇ ਸਮੇਂ ਤੱਕ ਉਹਨਾਂ ਦੇ ਲਈ ਬਣੇ ਰਹਿਣਾ ਭਵਿੱਖ ਦੀ ਗਰੰਟੀ ਨਹੀਂ ਹੈ, ਪਰ ਅਜਿਹੇ ਦੇ ਵਿੱਚ ਐਕਸਬਾਕਸ ਦੇ ਲਈ ਇਹੀ ਇੱਕ ਰਸਤਾ ਨਜ਼ਰ ਆ ਰਿਹਾ। ਆਰ ਸ਼ਰਮਾ ਦੇ ਮੁਤਾਬਕ ਐਕਸਬਾਕਸ ਦਾ ਮੁਨਾਫਾ ਮਾਰਜਿਨ ਇਸ ਦੇ ਮੁਕਾਬਲੇਬਾਜ਼ਾਂ ਦੇ ਨਾਲੋਂ 10 ਗੁਣਾ ਘੱਟ ਹੈ। ਚਿੰਤਾਜਨਕ ਤੌਰ ਦੇ ਉੱਤੇ ਕੰਪਨੀ ਨੂੰ ਨਿਵੇਸ਼ ਕੀਤੇ ਗਏ ਹਰ ਡਾਲਰ ਦੇ ਲਈ 64 ਸੈਂਟ ਦਾ ਨੁਕਸਾਨ ਹੋ ਰਿਹਾ। ਇਹ ਛਾਂਟੀਆਂ ਇਸ ਕਰਕੇ ਵੀ ਕੀਤੀਆਂ ਜਾ ਰਹੀਆਂ ਕਿਉਂਕਿ AI ਦੇ ਵਿੱਚ ਨਿਵੇਸ਼ ਵਧਾਉਣ ਦੇ ਲਈ ਮਾਈਕਰੋਸਾਫਟ ਨੂੰ ਵਧੇਰੇ ਪੈਸੇ ਦੀ ਲੋੜ ਹੈ ਅਤੇ ਇਹ ਕੋਸਟ ਕਟਿੰਗ ਜਿਹੜੀ ਹੈ ਕਰਕੇ ਹੀ ਉਹ ਬਚਤ ਕਰ ਸਕਣਗੇ। ਪ੍ਰਬੰਧਨ ਦੇ ਵਿੱਚ ਕਟੌਤੀਆਂ ਕੀਤੀਆਂ ਜਾਣਗੀਆਂ, ਸਟੂਡੀਓਜ਼ ਦੇ ਵਿੱਚ ਬਦਲਾਅ ਕੀਤਾ ਜਾਏਗਾ, ਲਾਗਤ ਘੱਟ ਕੀਤੀ ਜਾਏਗੀ ਯਾਨੀ ਵਿਕਰੇਤਾ ਖਰਚ 'ਚ 50% ਦੀ ਕਟੌਤੀ ਕੀਤੀ ਜਾਏਗੀ ਔਰ ਫਿਰ ਉਸ ਤੋਂ ਬਾਅਦ ਚੱਲ ਕੇ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਖੈਰ, ਖਬਰਾਂ ਦੀ ਸਾਂਝ ਅਗਲੀ ਭਾਰਤ ਦੇ ਗੁਆਂਢ ਦੇ ਵਿੱਚੋਂ ਬਾਂਗਲਾਦੇਸ਼ ਦੇ ਵਿੱਚ, ਜਿੱਥੇ ਵਿਰੋਧੀ ਨੈਸ਼ਨਲ ਸਿਟੀਜ਼ਨ ਪਾਰਟੀ ਯਾਨੀ NCP ਵੱਲੋਂ ਆਯੋਜਿਤ ਇੱਕ ਰੈਲੀ ਦੇ ਦਰਮਿਆਨ ਜ਼ਬਰਦਸਤ ਬੰਬ ਧਮਾਕਾ ਹੋਇਆ। ਧਮਾਕਾ ਸੋਮਵਾਰ ਸ਼ਾਮ ਢਾਕਾ ਦੇ ਨੇੜੇ ਸਾਵਰ ਇਲਾਕੇ ਦੇ ਵਿੱਚ ਹੋਇਆ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਧਮਾਕੇ ਦੇ ਵਿੱਚ 4 ਲੋਕ ਜ਼ਖਮੀ ਹੋਏ ਨੇ। ਰੈਲੀ ਸਾਬਕਾ ਪ੍ਰਧਾਨ ਮੰਤਰੀ ਅਤੇ ਬਾਂਗਲਾਦੇਸ਼ ਦੇ ਵਿੱਚੋਂ ਫਰਾਰ ਹੋ ਕੇ ਭਾਰਤ ਦੇ ਵਿੱਚ ਪਨਾਹ ਲੈ ਰਹੀ ਸ਼ੇਖ ਹਸੀਨਾ ਦੇ ਵਿਰੁੱਧ 2024 ਦੇ ਵਿੱਚ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ਦੀ ਦੂਜੀ ਵਰ੍ਹੇਗੰਢ ਮਿਲਾਉਣ ਦੇ ਲਈ ਬਣਾਈ ਗਈ ਸੀਗੀ ਔਰ ਪਾਰਟੀ ਦੇ ਨੇਤਾ ਨਾਹਿਦ ਇਸਲਾਮ ਨੇ ਸਰਕਾਰ ਅਤੇ ਪ੍ਰਦਰਸ਼ਨ ਦੇ ਉੱਤੇ ਰੈਲੀ ਦੇ ਵਿੱਚ ਧਮਾਕੇ ਕਰਨ ਦੀ ਸਾਜ਼ਿਸ਼ ਕਰਨ ਦਾ ਦੋਸ਼ ਮੜਿਆ। ਦੱਸ ਦਈਏ ਕਿ ਸਾਵਰ ਦੇ ਵਿੱਚ ਇਸ ਧਮਾਕੇ ਤੋਂ ਬਾਅਦ ਫਿਲਹਾਲ ਪੜਤਾਲ ਕੀਤੀ ਜਾ ਰਹੀ ਹੈ। ਬਾਂਗਲਾਦੇਸ਼ੀ ਮੀਡੀਆ ਦੇ ਮੁਤਾਬਕ NCP ਦੀ ਪਾਰਟੀ ਦੇ ਵਿੱਚ ਜਿਹੜਾ ਬੰਬ ਧਮਾਕਾ ਹੋਇਆ ਉਸ ਦੇ ਬਾਰੇ ਸਥਾਨਕ ਪੁਲਿਸ ਅਧਿਕਾਰੀਆਂ ਦੇ ਕੋਲ ਮੁੱਢਲੀ ਜਾਣਕਾਰੀ ਪਹਿਲਾਂ ਤੋਂ ਹੀ ਮੌਜੂਦ ਸੀ। ਦੱਸ ਦਈਏ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇੱਥੇ ਰੈਲੀ ਕੀਤੀ ਜਾਣੀ ਸੀ। ਧਮਾਕੇ ਤੋਂ ਬਾਅਦ ਨਾਹਿਦ ਇਸਲਾਮ ਜਿਹੜੇ ਕਿ NCP ਦੇ ਕੋਆਰਡੀਨੇਟਰ ਨੇ, ਉਹਨਾਂ ਦੀ ਅਗਵਾਈ ਦੇ ਵਿੱਚ NCP ਨੇਤਾਵਾਂ ਨੇ ਸਾਵਰ ਮਾਡਲ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਵੀ ਦੇ ਦਿੱਤਾ। ਕਿਹਾ ਗਿਆ ਕਿ ਇਸ ਰੈਲੀ ਦੇ ਦਰਮਿਆਨ 4 ਲੋਕ ਜ਼ਖਮੀ ਵੀ ਹੋਏ ਨੇ ਔਰ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ, ਸਰਕਾਰ ਦੇ ਗ੍ਰਹਿ ਮੰਤਰੀ ਸਲਾਹਉਦੀਨ ਅਹਿਮਦ ਅਤੇ ਕਾਨੂੰਨ ਵਿਵਸਥਾ ਦੇ ਨਾਲ ਜੁੜੇ ਹੋਏ ਮੰਤਰੀਆਂ ਦੇ ਉੱਤੇ ਇਲਜ਼ਾਮ ਮੜਦਿਆਂ ਹੋਇਆਂ ਇਸ ਧਰਨੇ ਨੂੰ ਰਾਤ ਭਰ ਜਾਰੀ ਰੱਖਿਆ ਗਿਆ। NCP ਦਾ ਜੁਲਾਈ ਮਾਰਚ ਸੋਮਵਾਰ ਦੇ ਦਿਨ ਸ਼ੁਰੂ ਹੋਇਆ ਸੀ। ਇਹ ਪਾਰਟੀ ਦੇ ਦੁਆਰਾ ਜੁਲਾਈ ਦੇ ਵਿਸ਼ਾਲ ਜਨ ਅੰਦੋਲਨ ਦੀ ਦੂਜੀ ਵਰ੍ਹੇਗੰਢ ਮਨਾਉਣ ਦੇ ਲਈ ਆਯੋਜਿਤ ਕੀਤੇ 1 ਮਹੀਨੇ ਦੇ ਪ੍ਰੋਗਰਾਮ ਦਾ ਇੱਕ ਹਿੱਸਾ ਹੈ। ਦੱਸ ਦਈਏ ਕਿ ਜੁਲਾਈ ਪ੍ਰੋਗਰਾਮ ਦੇ ਤਹਿਤ ਹੀ ਬਾਂਗਲਾਦੇਸ਼ ਦੇ ਵਿੱਚ ਹਿੰਸਾ ਦੀਆਂ ਵਾਰਦਾਤਾਂ ਵਾਪਰੀਆਂ ਸੀ ਅਤੇ ਐਸੇ ਜੁਲਾਈ ਮਹੀਨੇ ਦੇ ਦਰਮਿਆਨ 2 ਸਾਲ ਪਹਿਲਾਂ
ਬੰਗਲਾਦੇਸ਼ ਦੇ ਵਿੱਚ ਸਰਕਾਰ ਪਲਟ ਗਈ ਸੀ। ਬੰਗਲਾਦੇਸ਼ ਦੇ ਵਿੱਚ ਐਨਸੀਪੀ ਦੀ ਜਿਹੜੀ ਸ਼ੇਖ ਹਸੀਨਾ ਨੇ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਨੂੰ ਉੱਥੋਂ ਉਹਨਾਂ ਦੇ ਨੇਤਾਵਾਂ ਨੂੰ ਭੱਜਣਾ ਪਿਆ ਸੀ। ਐਨਸੀਪੀ ਦੇ ਨੇਤਾਵਾਂ ਨੇ ਜਾਨ ਬਚਾ ਕੇ ਅਲੱਗ ਅਲੱਗ ਥਾਵਾਂ 'ਤੇ ਪਨਾਹ ਲਈ ਸੀ ਔਰ ਸ਼ੇਖ ਹਸੀਨਾ ਤਾਂ ਭਾਰਤ ਦੇ ਵਿੱਚ ਪਨਾਹ ਲੈ ਕੇ ਰਹਿਣ ਲੱਗ ਪਏ ਸਨ। ਬੈਂਗਲੁਰੂ ਸਥਿਤ ਭਾਰਤੀ ਪੁਲਾੜ ਖੋਜ ਸੰਸਥਾ ਯਾਨੀ ਇਸਰੋ ਦੇ ਮੁੱਖ ਦਫ਼ਤਰ ਨੂੰ ਇੱਕ ਈਮੇਲ ਦੇ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਅਧਿਕਾਰੀਆਂ ਨੇ ਵੱਡੇ ਪੱਧਰ ਦੇ ਉੱਤੇ ਤਲਾਸ਼ੀ ਮੁਹਿੰਮ ਚਲਾਈ ਹੈ। ਹਾਲਾਂਕਿ ਕੋਈ ਸ਼ੱਕੀ ਵਸਤੂ ਨਹੀਂ ਮਿਲ ਸਕੀ, ਇਹ ਇਲਜ਼ਾਮ ਫਰਜ਼ੀ ਹੀ ਸਾਬਤ ਹੋਏ, ਪਰ ਇਸ ਕਿਸਮ ਦੀਆਂ ਈਮੇਲਸ, ਇਸ ਕਿਸਮ ਦੀਆਂ ਧਮਕੀਆਂ ਪਹਿਲਾਂ ਵੀ ਭਾਰਤ ਦੇ ਅਲੱਗ ਅਲੱਗ ਅਦਾਰਿਆਂ ਨੂੰ ਮਿਲਦੀਆਂ ਰਹੀਆਂ ਨੇ। ਬੰਬ ਦੀ ਧਮਕੀ ਮਿਲਦੇ ਸਾਰ ਹੀ ਪੁਲਿਸ ਕਰਮਚਾਰੀ, ਡੌਗ ਸਕੁਐਡ, ਬੰਬ ਡਿਸਟ੍ਰੈਕਸ਼ਨ ਤੇ ਡਿਸਪੋਜ਼ਲ ਸਕੁਐਡ ਦੇ ਅਧਿਕਾਰੀ ਨਿਊ ਬਾਇਲ ਰੋਡ ਦੇ ਉੱਤੇ ਸਥਿਤ ਇਸਰੋ ਦੇ ਹੈੱਡਕੁਆਟਰ ਪਹੁੰਚ ਗਏ, ਜਿਸ ਤੋਂ ਬਾਅਦ ਇਸ ਦੀ ਤਲਾਸ਼ੀ ਲਿੱਤੀ ਜਾਣੀ ਸ਼ੁਰੂ ਹੋਈ। ਸਾਰੇ ਕਰਮਚਾਰੀਆਂ ਨੂੰ ਇੱਥੋਂ ਬਾਹਰ ਕੱਢ ਦਿੱਤਾ ਗਿਆ ਸੀ। ਦੱਸ ਦਈਏ ਕਿ ਦੋ ਜੁਲਾਈ ਨੂੰ ਇਹ ਈਮੇਲ ਭੇਜੀ ਗਈ ਸੀ, ਜਿਸ ਤੋਂ ਬਾਅਦ ਇਸ ਇੱਕ ਤਾਰੀਖ ਅਤੇ ਸਮਾਂ ਦੱਸ ਕੇ ਇਸ ਦਫ਼ਤਰ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਤੋਂ ਬਾਅਦ ਇਸ ਦੇ ਬਾਰੇ ਪੜਤਾਲ ਕੀਤੀ ਗਈ। ਉੱਥੇ ਅਗਲੀਆਂ ਖ਼ਬਰਾਂ ਦੀ ਸਾਂਝ ਪਾਈਏ ਤੇ ਮਕਨਾ ਇਹ ਖ਼ਬਰ ਹਰਿਦੁਆਰ ਦੇ ਨਾਲ ਜੁੜੀ। ਉੱਤਰਾਖੰਡ ਦੇ ਹਰਿਦੁਆਰ ਸਥਿਤ ਪ੍ਰਸਿੱਧ ਮਨਸਾ ਦੇਵੀ ਮੰਦਰ ਦੇ ਵਿੱਚ ਚੜਾਵਾ ਪ੍ਰਣਾਲੀ ਦੇ ਵਿੱਚ ਪੂਰੀ ਪਾਰਦਰਸ਼ਤਾ ਦੇ ਨਾਲ ਇਸ ਨੂੰ ਲਾਗੂ ਕਰਨ ਦੇ ਲਈ ਮੰਦਰ ਟਰੱਸਟ ਨੇ ਇੱਕ ਵੱਡਾ ਫੈਸਲਾ ਲਿਆ। ਜਿਵੇਂ ਅਯੋਧਿਆ ਦੇ ਰਾਮ ਮੰਦਰ ਦੇ ਉੱਤੇ ਜਾਂ ਰਾਮ ਮੰਦਰ ਦੇ ਪੰਡਤਾਂ ਅਤੇ ਇੱਥੋਂ ਦੇ ਢਾਂਚੇ ਦੇ ਉੱਤੇ ਇਸ ਟਰੱਸਟ ਦੇ ਉੱਤੇ ਸਵਾਲ ਉੱਠ ਰਹੇ ਨੇ, ਉਸ ਤੋਂ ਬਾਅਦ ਹੁਣ ਮੰਦਰ ਦੇ ਵਿੱਚ ਹਰਿਦੁਆਰ ਦੇ ਅੰਦਰ ਡਿਊਟੀ ਦੇ ਉੱਤੇ ਤੈਨਾਤ ਸਾਰੇ ਪੁਜਾਰੀਆਂ ਨੂੰ ਬਗੈਰ ਜੇਬਾਂ ਵਾਲੇ ਕੁੜਤੇ ਪਹਿਨਣ ਦੇ ਲਈ ਹੁਕਮ ਦੇ ਦਿੱਤਾ ਗਿਆ, ਤਾਂ ਕਿ ਯਕੀਨੀ ਬਣ ਸਕੇ ਕਿ ਕੋਈ ਵੀ ਪੁਜਾਰੀ ਚੜਾਵਾ ਜੇਬਾਂ 'ਚ ਨਹੀਂ ਪਾਏਗਾ। ਅਤੇ ਫਿਰ ਇਸ ਤਰੀਕੇ ਦੇ ਨਾਲ ਉਹ ਕਿਸੇ ਵੀ ਮੰਦਰ ਦੇ ਗੁਪਤ ਕਮਰੇ 'ਚ, ਟੋਇਲਟਸ ਦੇ ਵਿੱਚ, ਜਿੱਦਾਂ ਖ਼ਬਰਾਂ ਅਯੋਧਿਆ ਦੇ ਹਵਾਲੇ ਦੇ ਨਾਲ ਸਾਹਮਣੇ ਆਈਆਂ ਸੀ, ਉੱਥੇ ਨਹੀਂ ਜਾ ਸਕਣਗੇ। ਮੰਦਰ ਦੇ ਵਿੱਚ ਚੜਾਵਾ, ਸਫਾਈ ਅਤੇ ਪ੍ਰਬੰਧਾਂ ਦੀ ਨਿਗਰਾਨੀ ਦੇ ਲਈ 7 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਇਹ ਕਮੇਟੀ ਤੈਅ ਕਰੇਗੀ ਕਿ ਜਿਸ ਵਕਤ ਸਫਾਈ ਹੋ ਰਹੀ ਹੈ ਉਸ ਵਕਤ ਸਾਰੇ ਲੋਕ ਉੱਥੇ ਮੌਜੂਦ ਰਹਿਣ। ਇਹ ਨਵੀਂ ਪ੍ਰਣਾਲੀ ਦਾ ਐਲਾਨ ਸੋਮਵਾਰ ਦੇ ਦਿਨ ਤੋਂ ਹੀ ਲਾਗੂ ਕਰ ਦਿੱਤਾ ਗਿਆ। ਇਸ ਪਹਿਲ ਦਾ ਉਦੇਸ਼ ਘੱਟੋ ਘੱਟ ਹਰਿਦੁਆਰ ਦੇ ਇਸ ਮੰਦਰ ਦੇ ਵਿੱਚ ਪਾਰਦਰਸ਼ਤਾ ਨੂੰ ਅਪਣਾਉਣਾ, ਤਾਂ ਕਿ ਸ਼ਰਧਾਲੂਆਂ ਦਾ ਯਕੀਨ ਇਸ ਮੰਦਰ ਦੇ ਵਿੱਚ ਬਣਿਆ ਰਹੇ। ਦੱਸ ਦਈਏ ਕਿ ਅਯੋਧਿਆ ਦੇ ਰਾਮ ਮੰਦਰ ਦੇ ਵਿੱਚ ਇਸ ਵਕਤ ਸ਼ਰਧਾਲੂਆਂ ਦੀ ਇੱਕ ਬੜੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਰਾਮ ਮੰਦਰ ਦੇ ਵਿੱਚ ਜੁੜੇ ਚੜਾਵੇ ਦੇ ਵਿਵਾਦ ਦੇ ਨਾਲ ਜੁੜਿਆ ਬਿਆਨ ਦਿੰਦਿਆਂ ਰਵਿੰਦਰਪੁਰੀ ਮਹਾਰਾਜ, ਜਿਹੜੇ ਹਰਿਦੁਆਰ ਦੇ ਮੰਦਰ ਦੇ ਨਾਲ ਜੁੜੇ, ਉਹਨਾਂ ਕਿਹਾ ਕਿ ਕਿਸੇ ਵੀ ਕਰਮਚਾਰੀ ਜਾਂ ਪੁਜਾਰੀ ਦੀਆਂ ਗਲਤੀਆਂ ਦਾ ਦੋਸ਼ ਉਸ ਮੰਦਰ ਦੇ ਉੱਤੇ ਨਹੀਂ ਮੜਿਆ ਜਾਣਾ ਚਾਹੀਦਾ। ਉੱਥੇ ਅੱਜ ਯਾਨੀ ਮੰਗਲਵਾਰ ਦੇ ਦਿਨ ਸਵੇਰ ਤੋਂ ਹੀ ਮੁੰਬਈ ਦੇ ਵਿੱਚ ਕਾਲੇ ਬੱਦਲ ਛਾਏ ਹੋਏ ਨੇ, ਤੇਜ਼ ਹਵਾਵਾਂ ਚੱਲ ਰਹੀਆਂ ਨੇ, ਬਾਰਿਸ਼ ਜਮਾਜਮ ਪੈ ਰਹੀ ਹੈ। ਇਸ ਦਰਮਿਆਨ IMD ਨੇ ਸ਼ਹਿਰ ਦੇ ਵਿੱਚ ਤੇਜ਼ ਬਾਰਿਸ਼ ਅਤੇ ਹਵਾਵਾਂ ਚੱਲਣ ਦੀ ਭਵਿੱਖਬਾਣੀ ਦੇ ਤਹਿਤ ਔਰੇਂਜ ਅਲਰਟ ਨੂੰ ਜਾਰੀ ਕਰ ਦਿੱਤਾ ਔਰ ਸਾਵਧਾਨੀ ਦੇ ਤੌਰ ਦੇ ਉੱਤੇ ਮੁੰਬਈ ਦੇ ਸਾਰੇ ਸਰਕਾਰੀ, ਨਿੱਜੀ ਅਤੇ ਨਗਰ ਪਾਲਿਕਾ ਦੇ ਨਾਲ ਜੁੜੇ ਸਕੂਲ ਅਤੇ ਕਾਲਜ ਅੱਜ ਦੇ ਦਿਨ ਬੰਦ ਰੱਖੇ ਗਏ ਨੇ। ਸੋਮਵਾਰ ਦੇ ਦਿਨ ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ 'ਚ ਲਗਾਤਾਰ ਭਾਰੀ ਬਾਰਿਸ਼ ਦੇ ਚੱਲਦਿਆਂ ਆਮ ਜਨ ਜੀਵਨ ਠੱਪ ਹੋ ਕੇ ਰਹਿ ਗਿਆ ਸੀ। ਮੀਂਹ ਕਾਰਨ ਸੜਕਾਂ ਪਾਣੀ ਦੇ ਵਿੱਚ ਡੁੱਬ ਗਈਆਂ ਸੀ, ਦਰਖਤ ਉੱਖੜ ਗਏ ਸੀ, ਕੰਧਾਂ ਦੇ ਉੱਤੇ ਬਿਲਬੋਰਡ ਡਿੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸੀ। ਔਰੇਂਜ ਅਲਰਟ ਦਾ ਮਤਲਬ ਹੈ ਕਿ ਬਹੁਤ ਖਰਾਬ ਮੌਸਮ ਦੀ ਉਮੀਦ ਹੈ ਅਤੇ ਲੋਕਾਂ ਨੂੰ ਤਿਆਰ ਅਤੇ ਸੁਚੇਤ ਰਹਿਣਾ ਚਾਹੀਦਾ ਹੈ। ਇਸ ਦੇ ਚੱਲਦਿਆਂ ਵੱਡੀਆਂ ਰੁਕਾਵਟਾਂ ਆ ਸਕਦੀਆਂ ਨੇ, ਆਵਾਜਾਈ ਦੇ ਵਿੱਚ ਦੇਰੀ ਹੋ ਸਕਦੀ ਹੈ, ਬਿਜਲੀ ਸਪਲਾਈ ਦੇ ਵਿੱਚ ਵਿਘਨ ਪੈ ਸਕਦਾ। ਔਰੇਂਜ ਅਲਰਟ 4 ਰੰਗ ਦੀ ਜਿਹੜੀ ਰੰਗਾਂ ਦੇ ਉੱਤੇ ਆਧਾਰਿਤ ਇੱਕ ਪ੍ਰਣਾਲੀ ਹੈ, ਉਸ ਦੇ ਵਿੱਚ ਤੀਸਰਾ ਸਭ ਤੋਂ ਵੱਡਾ ਅਲਰਟ ਹੁੰਦਾ, ਯੈਲੋ ਅਲਰਟ ਤੋਂ ਉੱਪਰ ਹੈ ਅਤੇ ਰੈੱਡ ਅਲਰਟ ਤੋਂ ਹੇਠਾਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਪੁਣੇ ਐਕਸਪ੍ਰੈਸ ਵੇ, ਮਿਸਿੰਗ ਲਿੰਕ ਬਾਈਪਾਸ ਸੈਕਸ਼ਨ ਦੇ ਮੁੰਬਈ ਜਾਣ ਵਾਲੇ ਸੈਕਸ਼ਨ ਦੇ ਉੱਤੇ ਸੋਮਵਾਰ ਦੇ ਦਿਨ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕੱਲ੍ਹ ਦੇ ਦਿਨ ਕਿ ਇਸ ਥਾਂ ਦੇ ਉੱਤੇ ਭਾਰੀ ਮੀਂਹ ਪੈਣ ਦੇ ਚੱਲਦਿਆਂ ਜ਼ਮੀਨ ਧਸਣ ਦੀ ਘਟਨਾ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਜਾਂ ਇਸ ਹਾਈਵੇ ਦੇ ਉੱਤੋਂ ਪੂਰੀ ਤਰ੍ਹਾਂ ਦੇ ਨਾਲ ਆਵਾਜਾਈ ਬੰਦ ਕਰ ਦਿੱਤੀ ਗਈ ਸੀ।
ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਇੱਕ ਸ਼ਹਿਰ ਨੂੰ ਸਟੀਲ ਸਿਟੀ ਕਿਹਾ ਜਾਂਦਾ ਜਿਵੇਂ ਪੰਜਾਬ ਦੇ ਵਿੱਚ ਗੋਬਿੰਦਗੜ੍ਹ ਨੂੰ ਸਟੀਲ ਸਿਟੀ ਆਖਿਆ ਜਾਂਦਾ ਉਸੇ ਤਰੀਕੇ ਦੇ ਨਾਲ ਨਿਊ ਸਾਊਥ ਵੇਲਜ਼ ਦਾ ਨਿਊ ਕਾਸਲ ਸਾਲਾਂ ਤੱਕ ਸਟੀਲ ਸਿਟੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਰਿਹਾ ਪਰ ਮਗਰੋਂ ਇੱਥੇ ਸਟੀਲ ਬਣਾਉਣ ਦੇ ਜਿਹੜੇ ਕਈ ਪ੍ਰੋਜੈਕਟ ਸੀ ਉਹ ਬੰਦ ਹੋ ਗਏ ਹੁਣ ਇਤਿਹਾਸਕ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਨਿਊਕਾਸਲ ਸ਼ਹਿਰ ਦੇ ਵਿੱਚ ਮੁੜ ਤੋਂ ਸਟੀਲ ਦੇ ਉਤਪਾਦਨ ਦੀ ਗੱਲ ਤੁਰੀ ਹੈ ਔਰ ਤੁਰੀ ਹੈ BHP ਸਟੀਲ ਵਰਕਸ ਦੀ ਪੁਰਾਣੀ ਮਿੱਲ ਵਾਲੀ ਥਾਂ ਦੇ ਉੱਤੇ ਗ੍ਰੀਨ ਸਟੀਲ ਆਸਟ੍ਰੇਲੀਆ ਦੀ ਤਰਫ ਤੋਂ ਐਲਾਨ ਕੀਤਾ ਗਿਆ ਹੈ ਕਿ 70,000 ਸਕੁਏਅਰ ਮੀਟਰ ਦੀ ਇਹ ਸਾਈਟ ਜਿਹੜੀ ਮੇਫੀਲਡ ਨੌਰਥ ਦੇ ਵਿੱਚ ਪੈਂਦੀ ਹੈ ਇੱਥੇ ਨਵੀਂ ਸਟੀਲ ਮਿੱਲ ਸਥਾਪਿਤ ਕੀਤੀ ਜਾਏਗੀ ਇਸੇ ਪੁਰਾਣੀ ਮਿੱਲ ਦੀ ਥਾਂ ਦੇ ਉੱਤੇ ਤਾਂ ਕਿ 6,00,000 ਟਨ ਦੇ ਆਸ ਪਾਸ ਸਟੀਲ ਜਿਹੜਾ ਫਿਨਿਸ਼ਡ ਸਟੀਲ ਉਹ ਉਤਪਾਦਿਤ ਕੀਤਾ ਜਾ ਸਕੇ ਔਰ ਇਹ ਸਾਰਾ ਕੁਝ ਜਨਵਰੀ 2028 ਤੱਕ ਹੋ ਜਾਏਗਾ ਮੁਕੰਮਲ ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਖਾਤਰ ਉਹ $500 million ਦਾ ਇਨਵੈਸਟ ਕਰਕੇ ਇੱਥੋਂ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਗ੍ਰੀਨ ਸਟੀਲ ਆਸਟ੍ਰੇਲੀਆ ਦੀਆਂ ਘੱਟੋ ਘੱਟ ਸਟੀਲ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕਾਫੀ ਹੱਦ ਤੱਕ ਇੱਕ ਮੋਹਰੀ ਕੰਪਨੀ ਦੇ ਤੌਰ ਦੇ ਉੱਤੇ ਭੂਮਿਕਾ ਨਿਭਾਵੇ ਦੱਸ ਦਈਏ ਕਿ ਆਸਟ੍ਰੇਲੀਆ ਦੇ ਨਿਊਕਾਸਲ ਸ਼ਹਿਰ ਨੂੰ NSW ਦਾ ਖੇਤਰੀ ਇਲਾਕਾ ਪਾਣੀ ਦੇ ਤਟੀ ਇਲਾਕੇ ਦੇ ਉੱਤੇ ਵਸਿਆ ਹੋਇਆ ਇਲਾਕਾ ਵੈਸੇ ਕੋਲੇ ਦੀ ਸਭ ਤੋਂ ਵੱਡੀ ਬੰਦਰਗਾਹ ਵੀ ਹੈ ਇੱਥੇ ਪਰ ਸਟੀਲ ਸਿਟੀ ਦਾ ਨਾਂ ਇਸ ਨੂੰ 90ਵਿਆਂ ਦੇ ਦਹਾਕੇ ਦੇ ਵਿੱਚ ਦਿੱਤਾ ਗਿਆ ਸੀ BHP ਦੀ ਤਰਫ ਤੋਂ ਆਪਣਾ ਸਟੀਲ ਵਰਕ 1999 ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਉਦੋਂ 13,000 ਕਰਮਚਾਰੀ ਬੇਰੁਜ਼ਗਾਰ ਹੋ ਗਏ ਸੀ ਇਸ ਮਿੱਲ ਦੇ ਬੰਦ ਹੋਣ ਦੇ ਚਲਦੇ ਇਸ ਤੋਂ ਇਲਾਵਾ ਹੋਰ ਵੀ ਛੋਟੀਆਂ ਵੱਡੀਆਂ ਮਿੱਲਾਂ ਸੀ ਪਰ ਇਸ ਦਰਮਿਆਨ ਹੁਣ ਮਿੱਲ ਨੇ ਹਾਲੇ ਵੀ 200 ਦੇ ਕਰੀਬ ਫੁੱਲ ਟਾਈਮ ਜਿਹੜਾ ਸਟਾਫ ਭਰਤੀ ਕਰਕੇ ਰੱਖਿਆ ਸੀ ਤੇ ਉਹ ਸਟਾਫ ਜਿਹੜੀ ਹੈ ਨਵੀਂ ਕੰਪਨੀ ਕੰਟੀਨਿਊ ਕਰ ਪਾਉਂਦੀ ਹੈ ਜਾਂ ਨਹੀਂ ਇਸ ਦੇ ਬਾਰੇ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ ਦੱਸ ਦਈਏ ਕਿ NSW ਦੇ ਪ੍ਰੀਮੀਅਰ ਕ੍ਰਿਸ ਮਿੰਜ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ NSW ਦੇ ਨਿਊਕਾਸਲ ਇਲਾਕੇ ਦੇ ਵਿੱਚ ਟ੍ਰੇਨਾਂ ਬਣਨੀਆਂ ਸ਼ੁਰੂ ਹੋਣਗੀਆਂ ਕਿਸੇ ਸਮੇਂ ਦੇ ਉੱਤੇ ਨਿਊ ਸਾਊਥ ਵੇਲਜ਼ ਦੇ ਵਿੱਚ ਟ੍ਰੇਨਾਂ ਬਣਦੀਆਂ ਸੀ ਮੰਨਿਆ ਜਾ ਰਿਹਾ ਹੈ ਕਿ $12 billion ਦਾ ਪਲਾਂਟ ਇਸ ਖੇਤਰ ਦੇ ਵਿੱਚ ਲਗਾਇਆ ਜਾ ਰਿਹਾ ਤਾਂ ਕਿ ਟ੍ਰੇਨਾਂ ਦਾ ਮੁੜ ਨਿਰਮਾਣ ਹੋ ਸਕੇ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਦੋ ਹੋਰ ਐਲਾਨ ਹੋ ਗਏ ਮੰਨਿਆ ਵੀ ਜਾ ਰਿਹਾ ਹੈ ਕਿ ਟਮੈਗੋ ਐਲਮੂਨੀਅਮ ਦੀ ਤਰਫ ਤੋਂ ਵੀ ਇਸ ਖੇਤਰ ਦੇ ਵਿੱਚ ਨਵ ਨਿਰਮਾਣ ਜਿਹੜਾ ਉਹ ਕੀਤਾ ਜਾਣਾ ਨਵੇਂ ਸਿਰੇ ਤੋਂ ਨਿਰਮਾਣ ਸ਼ੁਰੂ ਕੀਤਾ ਜਾਣਾ ਹੈ ਉੱਥੇ ਕੁਇਨਜ਼ਲੈਂਡ ਦੇ ਵਾਈਡ ਬੇ ਇਲਾਕੇ ਦੇ ਵਿੱਚ ਪੈਂਦੇ ਇੱਕ ਡੈਮ ਦੀ ਕੰਧ ਨੁਕਸਾਨੇ ਜਾਣ ਤੋਂ ਬਾਅਦ ਹੁਣ ਇਸ ਡੈਮ ਨੂੰ ਦੁਬਾਰਾ ਤੋਂ ਬਣਾਏ ਜਾਣ ਦਾ ਐਲਾਨ ਪ੍ਰੀਮੀਅਰ ਡੇਵਿਡ ਕ੍ਰਿਸਾਫੁਲੀ ਨੇ ਕੀਤਾ ਹੈ ਦੱਸ ਦਈਏ ਕਿ ਬੰਡਾਬਾਗ ਇਲਾਕੇ ਦੇ ਵਿੱਚ ਅੱਜ ਮੌਜੂਦ ਸੀ ਉਹਨਾਂ ਨੇ ਇਸ ਪ੍ਰੋਜੈਕਟ ਦੀ ਖਾਤਰ $60 million ਦਾ ਨਿਵੇਸ਼ ਕਰਨ ਦਾ ਐਲਾਨ ਵੀ ਕੀਤਾ ਹਾਲਾਂਕਿ ਇਸ ਦਰਮਿਆਨ ਮੰਨਿਆ ਜਾ ਰਿਹਾ ਕਿ ਪੈਰਾਡਾਈਜ਼ ਡੈਮ ਨੂੰ ਦੁਬਾਰਾ ਬਣਾਉਣਾ ਸਹੀ ਨਹੀਂ ਹੋਏਗਾ ਇਸ ਦੀ ਮੁੜ ਮੁਰੰਮਤ ਕਰਨਾ ਸਹੀ ਨਹੀਂ ਹੋਏਗਾ ਕਿਉਂਕਿ ਇਸ ਡੈਮ ਨੂੰ ਇੰਨਾ ਕੁ ਜ਼ਿਆਦਾ ਨੁਕਸਾਨ ਪਹੁੰਚ ਚੁੱਕਿਆ ਹੈ ਕਿ ਇਸ ਦੀ ਥਾਂ ਦੇ ਉੱਤੇ ਨਵਾਂ ਡੈਮ ਬਣਾਉਣਾ ਕਾਫੀ ਹੱਦ ਤੱਕ ਕਾਰਗਰ ਸਿੱਧ ਰਹੇਗਾ ਪਰ 2024 ਤੱਕ ਡੈਮ ਦੀ ਓਪਰੇਟਰ ਕੰਪਨੀ ਰਹੀ ਸਨ ਵਾਟਰ ਨੇ ਅਨਾਊਂਸ ਕੀਤਾ ਹੈ ਕਿ ਇਸ ਡੈਮ ਦੇ ਮੁੜ ਨਿਰਮਾਣ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਸਕਦੀਆਂ ਨੇ ਇਸ ਕਰਕੇ ਇਸ ਦੀ ਮੁੜ ਸਾਰੀ ਜਾਂ ਇਸ ਦੀ ਮੁਰੰਮਤ ਦਾ ਕੰਮ ਦੇ ਕੇ ਸੂਬਾਈ ਸਰਕਾਰ ਹੋਰ ਬੋਝ ਪਾ ਰਹੀ ਹੈ ਆਸਟ੍ਰੇਲੀਆ ਨੇ ਹੁਣ ਚੀਨ ਦੇ ਦੁਆਰਾ ਛੱਡੀ ਗਈ ਇੰਟਰਕੋਂਟੀਨੈਂਟਲ ਮਿਜ਼ਾਈਲ ਨੂੰ ਲੈ ਕੇ ਇਸ ਦੇ ਉੱਤੇ ਟਿੱਪਣੀ ਕੀਤੀ ਹੈ ਤੇ ਕਿਹਾ ਹੈ ਕਿ ਪੈਸੀਫਿਕ ਦੇ ਦੱਖਣ ਵਾਲੇ ਪਾਸੇ ਚੀਨ ਦੀ ਤਰਫ ਤੋਂ ਛੱਡੀ ਗਈ ਇਸ ਮਿਜ਼ਾਈਲ ਦੇ ਚੱਲਦਿਆਂ ਇਸ ਪੂਰੇ ਖੇਤਰ ਦੇ ਵਿੱਚ ਸ਼ਾਂਤੀ ਭੰਗ ਹੋਈ ਹੈ ਹੁਣ ਤੱਕ ਜਾਪਾਨ ਤੇ ਨਿਊਜ਼ੀਲੈਂਡ ਦੇ ਤਿੱਖੇ ਬਿਆਨ ਸਾਹਮਣੇ ਆਏ ਸੀ ਪਰ ਹੁਣ ਆਸਟ੍ਰੇਲੀਆ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਰਹੇ ਨੇ ਹਾਲਾਂਕਿ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਨੇ ਅੱਜ ਮੰਗਲਵਾਰ ਦੇ ਦਿਨ ਕਿਹਾ ਕਿ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਚੀਨ ਦੇ ਨਾਲ ਆਪਣਾ ਵਿਰੋਧ

ਇਸ ਨੂੰ ਅਮਰੀਕਾ ਤੋਂ ਲੈ ਕੇ ਜਾਪਾਨ ਤੱਕ ਸਾਰੇ ਦੇਸ਼ਾਂ ਨੇ ਇੱਕ ਖਤਰਾ ਕਰਾਰ ਦਿੱਤਾ ਹੈ। ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਲਬਨ ਪਹੁੰਚ ਰਹੇ ਨੇ ਭਲਕੇ ਬੁੱਧਵਾਰ ਦੇ ਦਿਨ, ਔਰ ਇਸ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਨਾਲ ਤਾਂ ਮੁਲਾਕਾਤ ਕਰਨਗੀ, ਪਰ ਮਾਰਵਲ ਸਟੇਡੀਅਮ ਦੇ ਵਿੱਚ ਜਿਹੜਾ ਇਵੈਂਟ ਰੱਖਿਆ ਗਿਆ ਉਸ ਇਵੈਂਟ ਦੀਆਂ ਟਿਕਟਾਂ ਹੁਣ ਨਹੀਂ ਵਿਕ ਪਾ ਰਹੀਆਂ ਨੇ। ਉਂਝ ਤਾਂ ਐਂਥਨੀ ਮਾਫ ਕਰਨਾ ਨਰਿੰਦਰ ਮੋਦੀ ਦੇ ਇਸ ਪ੍ਰੋਗਰਾਮ ਨੂੰ ਕਿਸੇ ਰੌਕ ਕੰਸਰਟ ਦੀ ਤਰ੍ਹਾਂ ਦੇਖਿਆ ਜਾ ਰਿਹਾ। ਦੱਸ ਦਈਏ ਕਿ 2024 ਚ ਮੁੜ ਚੋਣਾਂ ਜਿੱਤ ਕੇ ਆਏ ਪ੍ਰਧਾਨ ਮੰਤਰੀ ਮੋਦੀ ਆਪਣੀ ਤੀਸਰੀ ਟਰਮ ਦੇ ਵਿੱਚ ਭਾਜਪਾ ਦੀ ਅਗਵਾਈ ਕਰਦੇ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਔਰ ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਇਸ ਮੈਲਬਨ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਚਾਹੁੰਦੇ ਨੇ। ਇਸ ਤੋਂ ਇਲਾਵਾ ਇੰਡੀਆ ਆਸਟ੍ਰੇਲੀਆ ਐਨੂਅਲ ਲੀਡਰਸ ਸਮਿਟ ਵੀ ਹੋਣਾ ਹੈ, ਪਰ ਮੈਲਬਨ ਦੇ ਵਿੱਚ ਜਿਹੜਾ ਇਹ ਮੌਕਾ ਹੈ ਇਸ ਦਰਮਿਆਨ ਮੋਦੀ ਦੇ ਇਸ ਸਮਾਗਮ ਨੂੰ ਆਯੋਜਿਤ ਕਰਨ ਦਾ। ਇੱਥੇ ਮੰਨਿਆ ਜਾ ਰਿਹਾ ਹੈ ਕਿ ਇਸ ਦੀਆਂ ਟਿਕਟਾਂ ਪਹਿਲਾਂ ਹੀ ਕਿਵੇਂ ਵਿਕ ਗਈਆਂ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਉੱਠ ਰਹੇ ਨੇ, ਕਿਉਂਕਿ ਕੋਈ ਵੀ ਟਿਕਟ ਹੁਣ ਮੌਕੇ ਦੇ ਉੱਤੇ ਨਹੀਂ ਮਿਲ ਰਹੀ ਹੈ। ਮਾਰਵਲ ਸਟੇਡੀਅਮ ਦੇ ਬਾਹਰ ਵੱਡਾ ਸਾਰਾ ਪੋਸਟਰ ਵੀ ਤੁਸੀਂ ਪੜ੍ਹ ਸਕਦੇ ਹੋ, ਅੱਜ ਦੇ ਦਿਨ ਲੱਗ ਚੁੱਕਿਆ ਮੈਲਬਨ ਮੀਟਸ ਮੋਦੀ, ਔਰ ਇਸੇ ਨੂੰ ਪੋਸਟਰ ਨੂੰ ਪਾਉਂਦਿਆਂ ਹੋਇਆਂ ਉੱਥੇ ਬਹੁਤ ਸਾਰੇ ਲੋਕਾਂ ਦੇ ਤਰਫ ਤੋਂ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਪੁੱਛੇ ਜਾ ਰਹੇ ਨੇ। ਮੰਨਿਆ ਜਾ ਰਿਹਾ ਹੈ ਕਿ 35,000-40,000 ਲੋਕ ਇਸ ਸਟੇਡੀਅਮ ਦੇ ਵਿੱਚ ਮੌਜੂਦ ਰਹਿਣਗੇ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਮੈਲਬਨ ਆਏ ਨੇ, MCG ਦੇ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਸੀ ਮੋਦੀ। ਇਸ ਤੋਂ ਇਲਾਵਾ ਹੋਰ ਕਿਹਨਾਂ ਕਿਹਨਾਂ ਨੂੰ ਮਿਲਣਗੇ ਇਸ ਦੀ ਵੀ ਇੱਕ ਸੂਚੀ ਜਾਰੀ ਕੀਤੀ ਗਈ ਹੈ। ਆਸਟ੍ਰੇਲੀਆ 'ਚ ਗਵਰਨਰ ਜਨਰਲ ਸੈਮ ਮੌਸਟੀਨ ਦੇ ਨਾਲ ਵੀ ਉਹਨਾਂ ਦੀ ਇੱਕ ਦਵੱਲੀ ਗੱਲਬਾਤ ਹੋਣੀ ਹੈ, ਅਤੇ ਆਸਟ੍ਰੇਲੀਆ ਦੇ ਦੂਸਰਿਆਂ ਨੇਤਾਵਾਂ ਦੇ ਨਾਲ ਵੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਮੋਦੀ ਨੂੰ ਮਿਲਣਗੇ। ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਮੋਦੀ ਦੇ ਸਵਾਗਤ ਦੇ ਵਾਸਤੇ ਇੱਕ ਅਲੱਗ ਪ੍ਰੋਗਰਾਮ ਉਲੀਕ ਰੱਖਿਆ। 2023 ਦੇ ਵਿੱਚ ਸਿਡਨੀ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਸੀ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਦੇ ਵਿੱਚ, ਉਦੋਂ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਦੀ ਤਰਫ ਤੋਂ ਖਾਸ ਰਸਮਾਂ ਨਿਭਾਈਆਂ ਗਈਆਂ ਸੀ, ਉਹਨਾਂ ਦੀ ਤਰਫ ਤੋਂ ਉਸਨੂੰ ਅਧਿਕਾਰਕ ਸਵਾਗਤ ਮੰਨਿਆ ਗਿਆ ਸੀ। ਅਤੇ ਹੁਣ ਆਸਟ੍ਰੇਲੀਆ ਦੇ ਵਿੱਚ 9,70,000 ਤੋਂ ਵੱਧ ਰਹਿ ਰਹੇ ਭਾਰਤੀਆਂ ਦੇ ਲਈ ਇਹ ਮੌਕਾ ਵੀ ਜਿਹੜਾ ਕਾਫੀ ਅਹਿਮ ਮੰਨਿਆ ਜਾ ਰਿਹਾ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੀ ਆਸਟ੍ਰੇਲੀਆ ਵਿਜ਼ਿਟ ਨੂੰ ਕਿਸੇ ਕੰਸਰਟ ਤੋਂ ਘੱਟ ਦਿਖਾ ਕੇ ਨਹੀਂ ਪ੍ਰਦਰਸ਼ਿਤ ਕੀਤਾ ਜਾ ਰਿਹਾ। ਉੱਥੇ ਅਗਲੀਆਂ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ, ਤੇ ਸਭ ਤੋਂ ਪਹਿਲਾਂ NRL ਦੇ ਟੈਲੀਵਿਜ਼ਨ ਰਾਈਟਸ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਅਦਾਰੇ 9 News ਨੂੰ ਇਸ ਦੇ TV ਰਾਈਟ ਦੇ ਦਿੱਤੇ ਗਏ ਨੇ। ਦੱਸ ਦਈਏ ਕਿ ਹੁਣ ਸਾਲ 2034 ਤੱਕ ਜਿਹੜਾ 9 News ਹੈ ਅਤੇ ਫੋਕਸ ਸਪੋਰਟਸ ਹੈ ਇਹਦੇ 'ਤੇ ਰਗਬੀ ਦੇ ਸਾਰੇ ਪ੍ਰਮੁੱਖ ਮੈਚ ਚੱਲਦੇ ਰਹਿਣਗੇ। ਇਹ ਫਰੀ ਟੂ ਏਅਰ ਇੱਕ ਚੈਨਲ ਹੈ ਸਟੇਟ ਆਫ ਅਰੀਜਨ ਤੋਂ ਲੈ ਕੇ, ਅਤੇ ਦੂਸਰੇ ਜਿਹੜੇ ਰਗਬੀ ਦੇ ਮੈਚ ਨੇ NRL ਦੇ ਫਾਈਨਲ ਗ੍ਰੈਂਡ ਫਾਈਨਲ ਤੱਕ ਉਹ ਸਾਰੇ 9 News ਦੇ ਉੱਤੇ ਹੀ ਪ੍ਰਦਰਸ਼ਿਤ ਕੀਤੇ ਜਾਣਗੇ। ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਫੀਫਾ ਵਰਲਡ ਕੱਪ ਦੇ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਸਪੇਨ ਨੇ ਪੁਰਤਗਾਲ ਨੂੰ 1-0 ਦੇ ਨਾਲ ਹਰਾ ਕੇ ਰੋਨਾਲਡੋ ਦੇ ਫੈਨਸ ਨੂੰ ਨਿਰਾਸ਼ ਕੀਤਾ। ਹਾਲਾਂਕਿ ਸਪੇਨ ਦੇ ਫੈਨਸ ਇਸ ਦੇ ਨਾਲ ਖੁਸ਼ ਹੋਏ ਨੇ। ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦਾ ਆਖਰੀ ਫੀਫਾ ਟੂਰਨਾਮੈਂਟ ਸੀ, ਉਹਨਾਂ ਦਾ ਸੁਪਨਾ ਵੀ ਟੁੱਟ ਗਿਆ। ਰੋਨਾਲਡੋ ਆਪਣੀ ਟੀਮ ਨੂੰ ਜਿੱਤਦਿਆਂ ਹੋਇਆਂ ਅਤੇ ਟਰਾਫੀ ਮੈਚ ਦੀ ਹੱਥ ਦੇ ਵਿੱਚ ਫੜਦਿਆਂ ਹੋਇਆਂ ਦੇਖਣਾ ਚਾਹੁੰਦੇ ਸੀ। ਡਲਾਸ ਸਟੇਡੀਅਮ ਦੇ ਵਿੱਚ ਹੋਏ ਮੁਕਾਬਲੇ ਦੇ ਅੰਦਰ ਸਪੇਨ ਨੇ 91 ਮਿੰਟ ਦੇ ਵਿੱਚ ਗੋਲ ਕਰਕੇ ਪੁਰਤਗਾਲ ਦੀ ਚੁਣੌਤੀ ਨੂੰ ਖਤਮ ਕਰ ਦਿੱਤਾ। ਸਪੇਨ ਨੇ ਮਿਕੈਲ ਮੈਰੀਨੋ ਨੇ 91ਵੇਂ ਮਿੰਟ ਦੇ ਵਿੱਚ ਆਪਣੇ ਦੇਸ਼ ਦੀ ਤਰਫ ਤੋਂ ਇਕਲੌਤਾ ਗੋਲ ਕੀਤਾ। ਉੱਥੇ ਦੂਸਰੇ ਪਾਸੇ ਇਸ ਮੈਚ ਨੂੰ ਲੈ ਕੇ ਜਿਹੜੇ ਕ੍ਰਿਸਟੀਆਨੋ ਰੋਨਾਲਡੋ ਸੀ ਉਹਨਾਂ ਦੇ ਕਰੀਅਰ ਨੂੰ ਬਗੈਰ ਵਰਲਡ ਕੱਪ ਜਿੱਤਿਆਂ ਹੀ ਖਤਮ ਹੋਣ ਦੇ ਉੱਤੇ ਸੋਸ਼ਲ ਮੀਡੀਆ ਤੋਂ ਕਾਫੀ ਟਿੱਪਣੀਆਂ ਹਾਸਲ ਹੋ ਰਹੀਆਂ ਨੇ। ਤੁਸੀਂ ਸਾਡੇ ਸੋਸ਼ਲ ਮੀਡੀਆ ਤੇ ਜਾ ਕੇ ਵੀ ਇਹ ਖਬਰ ਪੜ੍ਹ ਸਕਦੇ ਹੋ। ਉਹਨਾਂ ਦਾ ਆਖਰੀ ਵਰਲਡ ਕੱਪ ਮੈਚ ਪੁਰਤਗਾਲ ਦੀ 1-0 ਦੀ ਹਾਰ ਦੇ ਨਾਲ ਖਤਮ ਹੋਣਾ, ਰੋਨਾਲਡੋ ਦਾ ਰੋਂਦਿਆਂ ਹੋਇਆਂ ਮੈਚ ਤੋਂ ਬਾਹਰ ਨਿਕਲਣਾ, ਇਹ ਤਸਵੀਰਾਂ ਇਹ ਖਬਰਾਂ ਦੁਨੀਆ ਭਰ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ। ਡਲਾਸ ਦੇ ਵਿੱਚ ਖੇਡੇ ਗਏ ਇਸ ਮੁਕਾਬਲੇ ਦੇ ਵਿੱਚ ਸਪੇਨ ਦੇ ਮਿਕੈਲ ਮੈਰੀਨੋ ਨੇ ਇੰਜਰੀ ਟਾਈਮ ਦੇ ਵਿੱਚ ਜਿਹੜਾ ਜੇਤੂ ਗੋਲ ਦਾਗਿਆ, ਉਸ ਤੋਂ ਬਾਅਦ ਹੀ ਪੁਰਤਗਾਲ ਦੇ ਫੈਨ ਠੰਡੇ ਜਿਹੇ ਹੋ ਕੇ ਕੁਰਸੀਆਂ 'ਤੇ ਬੈਠ ਗਏ ਅਤੇ ਸਪੇਨ ਦੇ ਫੈਨ ਜਿਹੜਾ ਸੀ ਸਪੇਨ ਦਾ ਝੰਡਾ ਲਹਿਰਾਉਂਦੇ ਹੋਏ ਨਜ਼ਰ ਆਏ। ਰੋਨਾਲਡੋ

ਫੁੱਟਬਾਲ ਦੇ ਕਿਸੇ ਇੱਕ ਖਿਡਾਰੀ ਨੂੰ ਦਿੱਤਾ ਜਾਣ ਵਾਲਾ ਬੇਹੱਦ ਮਾਣਮੱਤਾ ਪੁਰਸਕਾਰ ਬੈਲਨ ਡੀ ਔਰ 5 ਵਾਰ ਜਿੱਤ ਚੁੱਕੇ ਨੇ, 5 ਵਾਰ UEFA ਚੈਂਪੀਅਨ ਲੀਗ ਦੇ ਚੈਂਪੀਅਨ ਵੀ ਬਣੇ ਨੇ ਤੇ UEFA ਯੂਰੋ 2016 ਦੇ ਵਿਜੇਤਾ ਰੋਨਾਲਡੋ ਨੇ ਕਲੱਬ ਤੇ ਦੇਸ਼ ਦੇ ਲਈ ਰਿਕਾਰਡ 976 ਗੋਲ ਹੁਣ ਤੱਕ ਦਾਗੇ ਨੇ। ਉਹਨਾਂ ਨੇ 6 ਵਰਲਡ ਕੱਪ ਦੇ ਵਿੱਚ ਗੋਲ ਵੀ ਦਾਗੇ ਨੇ, ਹਾਲਾਂਕਿ ਹਰ ਵਰਲਡ ਕੱਪ ਦੇ ਵਿੱਚ ਗੋਲ ਦਾਗਣ ਦਾ ਰਿਕਾਰਡ ਵੀ ਉਹਨਾਂ ਦੇ ਹੀ ਨਾਮ ਹੈ। ਵਰਲਡ ਕੱਪ ਦੇ ਵਿੱਚ ਜਿੱਤਣ ਦੇ ਸਭ ਤੋਂ ਕਰੀਬ ਉਹ ਸਾਲ 2006 'ਚ ਪਹੁੰਚੇ ਸੀ ਜਦੋਂ ਪੁਰਤਗਾਲ ਸੈਮੀਫਾਈਨਲ ਤੱਕ ਚਲਾ ਗਿਆ ਸੀ। ਰੋਨਾਲਡੋ ਪਹਿਲਾਂ ਹੀ ਐਲਾਨ ਚੁੱਕੇ ਸੀ ਕਿ ਉਹਨਾਂ ਦਾ ਆਖਰੀ ਵਰਲਡ ਕੱਪ ਹੋਵੇਗਾ, ਹਾਲਾਂਕਿ ਮੈਚ ਤੋਂ ਬਾਅਦ ਨੈਸ਼ਨਲ ਟੀਮ ਤੋਂ ਸੰਨਿਆਸ ਲੈਣ ਦੇ ਸਵਾਲ 'ਤੇ ਉਹਨਾਂ ਕਿਹਾ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਪਹਿਲਾਂ ਮਿਲਾਂਗਾ, ਸ਼ਾਂਤ ਦਿਮਾਗ ਦੇ ਨਾਲ ਫੈਸਲਾ ਲਵਾਂਗਾ ਤਾਂ ਫੇਰ ਹੀ ਮੀਡੀਆ ਦੇ ਵਿੱਚ ਕੋਈ ਗੱਲਬਾਤ ਕੀਤੀ ਜਾਏਗੀ। ਉਧਰ ਰੋਨਾਲਡੋ ਦੇ ਇਸ ਮੈਚ ਦੇ ਵਿੱਚੋਂ ਜਾਂ ਪੁਰਤਗਾਲ ਦੇ ਇਸ ਮੈਚ 'ਚੋਂ ਬਾਹਰ ਹੋ ਜਾਣ ਦੀ ਖਬਰ ਨੇ ਜਿੰਨਾ ਸੋਗ ਪਹੁੰਚਾਇਆ, ਉਨੀ ਰਾਹਤ ਅਮਰੀਕਾ ਦੇ ਇਸ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਜਾਣ ਨੂੰ ਲੈ ਕੇ ਹੋਈ ਸੋਸ਼ਲ ਮੀਡੀਆ 'ਤੇ ਦੇਖੀ ਗਈ। ਅਮਰੀਕਾ ਜਿਸ ਦੇ ਰਾਸ਼ਟਰਪਤੀ ਦੀ ਤਰਫ ਤੱਕ ਤੋਂ ਰੈੱਡ ਕਾਰਡ ਵਾਪਸ ਲਏ ਜਾਣ ਦੀ ਦਖਲ ਅੰਦਾਜ਼ੀ ਕੀਤੀ ਗਈ ਸੀ, ਉਹ ਅਮਰੀਕਾ ਜਿਸ ਦੇ ਉੱਤੇ ਇਲਜ਼ਾਮ ਲੱਗ ਰਹੇ ਸੀ ਕਿ ਇੱਕ ਪੂਰਾ ਬਾਇਸ ਤਰੀਕੇ ਦੇ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ। ਉਸ ਅਮਰੀਕਾ ਦੇ ਇਸ ਟੂਰਨਾਮੈਂਟ ਦੇ ਵਿੱਚ ਬੈਲਜੀਅਮ ਨੇ ਜਿਹੜੀਆਂ ਅਗਲੀਆਂ ਉਮੀਦਾਂ ਸੀ ਉਹਨਾਂ ਨੂੰ ਖਤਮ ਕਰ ਦਿੱਤਾ। ਹੁਣ ਇਸ ਟੂਰਨਾਮੈਂਟ ਨੂੰ ਆਯੋਜਿਤ ਕਰਵਾ ਰਹੇ 3 ਦੇਸ਼ ਕੈਨੇਡਾ, ਮੈਕਸੀਕੋ ਅਤੇ ਅਮਰੀਕਾ, ਤਿੰਨਾਂ ਦੇ ਵਿੱਚੋਂ ਕੋਈ ਵੀ ਅਗਲੇ ਦੌਰ ਦੇ ਵਿੱਚ ਨਹੀਂ ਹੈ, ਯਾਨੀ ਕੁਆਟਰ ਫਾਈਨਲ ਦੇ ਵਿੱਚ ਨਹੀਂ ਹੈ। ਬੈਲਜੀਅਮ ਨੇ ਅਮਰੀਕਾ ਦੇ ਖਿਲਾਫ 4 ਗੋਲ ਦਾਗ ਕੇ ਜਦਕਿ ਅਮਰੀਕਾ ਸਿਰਫ 1 ਹੀ ਗੋਲ ਕਰ ਸਕਿਆ। ਬੈਲਜੀਅਮ ਦੇ ਖਿਡਾਰੀ ਚਾਰਲਸ ਡੀ ਕਿਟਲਾਰੇ ਨੇ ਸ਼ੁਰੂਆਤ ਦੇ ਵਿੱਚ ਹੀ 2 ਗੋਲ ਦਾਗ ਦਿੱਤੇ ਸੀ। ਅਮਰੀਕੀ ਜਿਹੜੀ ਡਿਫੈਂਸ ਲਾਈਨ ਸੀ ਉਸ ਦੀਆਂ ਗਲਤੀਆਂ ਦਾ ਫਾਇਦਾ ਚੁੱਕ ਕੇ ਬੈਲਜੀਅਮ ਦੇ ਖਿਡਾਰੀ ਹਾਂਸ ਵਾਨਾਕੇਨ ਨੇ ਟੀਮ ਦੇ ਲਈ 3 ਗੋਲ ਦਾਗਿਆ। ਇਸ ਤੋਂ ਬਾਅਦ ਮੈਚ ਦੇ ਆਖਰੀ ਪਲਾਂ ਦੇ ਵਿੱਚ ਰੋਮੀਲੂ ਲੁਕਾਕੂ ਨੇ ਵੀ ਬੈਲਜੀਅਮ ਦੇ ਲਈ 4 ਗੋਲ ਕਰਕੇ ਜਿੱਤ ਦੇ ਉੱਤੇ ਮੋਹਰ ਲਗਾ ਦਿੱਤੀ। ਅਮਰੀਕਾ ਦੀ ਤਰਫ ਤੋਂ ਪਹਿਲੇ ਹਾਫ ਦੇ ਵਿੱਚ ਮਾਲਿਕ ਟਿਲਮੈਨ ਨੇ ਇਕਲੌਤਾ ਗੋਲ ਅਮਰੀਕਾ ਦੇ ਲਈ ਕੀਤਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਇਸੇ ਤਰ੍ਹਾਂ ਦੇ ਨਾਲ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old G Long Road, Hoppers Crossing, Very Be Toyota, the smart choice.

ਮੈਂ ਸੁਣਿਆ ਨਹੀਂ ਸੀਗਾ ਗੀਤ, ਮੈਨੂੰ ਲੱਗਿਆ ਗੀਤਾ ਜੈਲ ਤਾਰ ਇੰਨੇ ਟਾਈਮ ਬਾਅਦ ਆਏ ਆ ਤੇ ਵਧੀਆ ਗਾਣਾ ਲੈ ਕੇ ਆਣਗੇ, ਤੇ ਲੈ ਕੇ ਵੀ ਆਏ ਨੇ। ਕਮਾਲ ਦੀ ਗੱਲ ਇਹ ਹੈ ਕਿ ਇਸ ਗੀਤ ਨੂੰ ਗੀਤਾ ਜੈਲ ਤਾਰ ਨੇ ਆਪ ਹੀ ਲਿਖਿਆ ਤੇ ਆਪ ਹੀ ਕੰਪੋਜ਼ ਕੀਤਾ।

ਬੜਾ ਹੀ ਸੁਰੀਲਾ, ਬੜਾ ਹੀ ਕਮਾਲ ਦਾ ਗਾਣਾ ਜੀਤਾ ਜੈਲਦਾਰ ਦਾ, ਜੀਤਾ ਗੀਤਾ। ਪਰਮੇਸ਼ ਵਰਮਾ ਦਾ ਵੀ ਨਵਾਂ ਗਾਣਾ ਆਇਆ। ਸੋ ਜੀ ਪ੍ਰੋਗਰਾਮ ਜਿਹੜੇ ਹੁਣੇ ਸੁਣਨ ਲੱਗੇ ਨੇ ਖਬਰਾਂ ਤੋਂ ਬਾਅਦ, ਉਹਨਾਂ ਨੂੰ ਦੱਸ ਦਈਏ ਕਿ ਡਰਾਈਵ ਬੈਕ ਸ਼ੋਅ ਹੈਗਾ ਤੇ ਅੱਜ ਦਾ ਅਗਲਾ ਸ਼ੋਅ ਜਿਹੜਾ ਸ਼ਾਮ ਨੂੰ 5 ਵਜੇ ਲੈ ਕੇ ਆਵਾਂਗੇ। ਉਦੋਂ ਤੱਕ ਦੇ ਲਈ ਤੁਸੀਂ ਆਹੀ ਗੀਤ ਸੁਣ ਲਓ ਹਲੇ।

ਓਕੇ ਇਹ ਵੀ ਨਹੀਂ ਗੱਲ ਬਣੀ ਹੈਗੀ ਕਿੰਨੇ ਕੁ ਗਾਣਿਆਂ ਤੱਕ ਦੀ ਉਡੀਕ ਕਰਨੀ ਪਏਗੀ ਇੱਕ ਦੋ ਹੋਰ ਗਾਣੇ ਹੈਗੇ ਨੇ ਥੋੜੇ ਜਿਹੇ ਠੰਡੇ ਮਿੱਠੇ ਜਿਹੇ ਗਾਣੇ ਹੈਗੇ ਨੇ ਇਸ਼ਕਨਾਮਾ ਅੱਜ ਕੱਲ੍ਹ ਟਾਈਟਲ ਬੜਾ ਮਸ਼ਹੂਰ ਹੋਇਆ ਇੱਕ ਤਾਂ ਉਹਨਾਂ ਦੀ ਵੀ ਆਪਣੀ ਬੀਜੇ ਦੀ ਤੇ ਜੈਸਮੀਨ ਦਾ ਇੱਕ ਗਾਣਾ ਚੱਲਿਆ ਇਸ਼ਕਨਾਮਾ ਇੱਕ ਆ ਵੀ ਇਸ਼ਕਨਾਮਾ ਈ ਪੀ ਆਈ ਹੈਗੀ ਹੈ ਪੂਰੀ ਦੀ ਪੂਰੀ ਲਖਵਿੰਦਰ ਵਡਾਲੀ ਦੀ ਤੇ ਉਹਦੇ ਚੋਂ ਗਾਣਾ ਆਇਆ ਖੰਜਰ ਕੱਲ੍ਹ ਦੇ ਦਿਨ ਵੀ ਤੁਹਾਨੂੰ ਹਿੰਦੀ ਗਾਣੇ ਸੁਣਾਏ ਸੀ ਅੱਜ ਫਿਰ ਹਿੰਦੀ ਗਾਣੇ

ਸੋ ਪਤਾ ਨੀ ਕਿਉਂ ਅੱਜ ਜਿਹੜਾ ਗਾਣਾ ਲਾ ਰਹੇ ਉਹਦੀ ਓ ਨੀ ਗੱਲ ਬਣ ਰਹੀ ਹੈਗੀ। ਇਸ਼ਕ ਨਾਮਾ ਜੇ ਰੰਧਾਵਾ ਸ਼ਹਿਨਾਜ਼ ਗਿੱਲ ਨੀ ਮੈਂ ਜੈਸਮੀਨ ਕਹਿਤਾ ਦੀ ਹਾਂ ਜੇ ਰੰਧਾਵਾ ਸ਼ਹਿਨਾਜ਼ ਗਿੱਲ ਦੀ ਇੱਕ ਮੂਵੀ ਹੈਗੀ ਆ ਜਿਹੜੀ ਹਲੇ ਰੱਜ ਕੇ ਉਹਦਾ ਪ੍ਰਚਾਰ ਹੋ ਨਹੀਂ ਰਿਹਾ ਹੈਗਾ ਪਰ ਆਈ ਡੋਂਟ ਨੋ ਕਾਹਤੇ ਨਹੀਂ ਹੋ ਰਿਹਾ ਹੈਗਾ ਪਰ ਮੈਨੂੰ ਕੁਛ ਪਤਾ ਵੀ ਨਹੀਂ ਉਹਦਾ ਐਡਾ ਕੋਈ ਖਾਸ ਟ੍ਰੇਲਰ ਲੱਗਿਆ ਵੀ ਨਹੀਂ ਹੈਗਾ। ਇੱਕ ਉਹਦਾ ਲੀਕ ਹੋਇਆ ਗਾਣਾ ਜਿਹੜਾ ਆਇਆ ਸੀਗਾ ਇਸ਼ਕ ਨਾਮਾ ਦਾ ਐਂਡ ਅਗੇਨ ਆਈ ਐਮ ਨੋਟ ਸ਼ੋਰ ਕਿ ਉਹ ਉਹਦਾ ਹੀ ਹੈ ਕਿ ਨਹੀਂ ਹੈ। ਇਹ ਗਾਣੇ ਤੋਂ ਬਾਅਦ ਇੱਕ ਦੋ ਹੋਰ ਫਿਲਮਾਂ ਦੀ ਗੱਲ ਕਰਨੀ ਹੈ। ਇੱਕ ਟ੍ਰੇਲਰ ਨੇ ਹੋਰ ਡਿਸਅਪੁਆਇੰਟ ਕੀਤਾ ਮੈਨੂੰ ਪੰਜਾਬੀ ਦਾ ਟ੍ਰੇਲਰ ਆਇਆ ਅਤੇ ਵਟ ਆ ਡਿਸਅਪੁਆਇੰਟਿੰਗ ਟ੍ਰੇਲਰ। ਐਨੀਵੇਜ਼ ਇਸ਼ਕ ਨਾਮਾ ਦੇ ਇਸ ਗੀਤ ਨੂੰ ਤੁਸੀਂ ਸੁਣ ਲਓ ਫਿਲਹਾਲ ਸ਼ਹਿਨਾਜ਼ ਗਿੱਲ ਅਤੇ ਕੀ ਨਾਮ ਹੈ ਜੇ ਰੰਧਾਵਾ ਦਾ ਇਹ ਗੀਤ। ਪਤਾ ਨਹੀਂ ਹੈਗਾ ਇਹ ਓਰੀਜਨਲ ਹੈ ਜਾਂ ਕੀ ਹੈ, ਟ੍ਰੇਲਰ 'ਚੋਂ ਚੱਕੇ ਹੋਏ ਨੇ ਸੀਨ ਪਰ ਗਾਣਾ ਉੱਦਾਂ ਹੀ ਕਿਸੇ ਨੇ ਨਕਲੀ ਉਹ ਆਪਣੇ ਚੈਨਲ 'ਤੇ ਬਸ ਪ੍ਰਮੋਟ ਕਰਨ ਨੂੰ, ਜਿਵੇਂ ਆਵਾਰਾਪਨ ਦਾ ਜਿਵੇਂ ਹੀ ਟ੍ਰੇਲਰ ਰਿਲੀਜ਼ ਹੋਇਆ ਲੋਕਾਂ ਨੇ ਆਵਾਰਾਪਨ ਦੇ ਸੈਕਿੰਡ ਜਿਹੜੀ ਆ ਰਹੀ ਉਹਦੇ ਗਾਣੇ ਪਾਉਣੇ ਸ਼ੁਰੂ ਕਰਤੇ। ਇਹ ਵੀ ਯੂਟਿਊਬ

ਨਕਲੀ ਇਹ ਵੀ ਅਸਲੀ ਨਹੀਂ ਹੈਗਾ। ਇੱਕ ਫਿਲਮ ਆ ਰਹੀ ਹੈਗੀ ਹੈ ਦੇਵ ਖਰੋੜ ਹੋਰਾਂ ਦੀ ਸਰਪੰਚ, ਇਸ 10 ਤਰੀਕ ਨੂੰ, ਤੇ ਉਹਦਾ ਗੀਤ ਵੀ ਹੁਣ ਤੁਸੀਂ ਸੁਣਦੇ ਚਲੋ। ਤੇ ਫਿਰ ਕਿਹੜਾ ਗੀਤ ਹੈ ਇਹਦਾ ਨਵਾਂ, ਨਛੱਤਰ ਗਿੱਲ ਦੀ ਆਵਾਜ਼ 'ਚ ਮਿੱਟੀ। ਮੈਨੂੰ ਲੱਗਿਆ ਸੀਗਾ ਕੋਈ ਮੌਤ ਮੂਤ ਦਾ ਗਾਣਾ ਹੋਊਗਾ ਨਛੱਤਰ ਗਿੱਲ ਦਾ, ਪਰ ਇਹ ਤਾਂ ਚੱਕਵਾਂ ਜਿਹਾ।

ਚਾ ਫਿਲਮ ਮਨਦੀਪ ਬੈਣੀਪਾਲ ਹੋਰਾਂ ਦੀ ਤੇ ਡਾਇਰੈਕਟ ਕੀਤੀ ਹੈ ਤੇ ਦੇਵ ਖਰੋੜ ਤੇ ਜੈਸਮੀਨ ਬਾਜਵਾ ਇਹਦੇ ਚ ਹੈਗੇ ਨੇ। ਵੈਸੇ ਜੈਸਮੀਨ ਬਾਜਵਾ ਤਾਂ ਵਿਚਾਰੀ ਉਦਾਂ ਹੀ ਲੈ ਲਈ ਕਿਉਂਕਿ ਜਦੋਂ ਮਨਦੀਪ ਬੈਣੀਪਾਲ ਫਿਲਮ ਬਣਾਵੇ ਤੇ ਦੇਵ ਖਰੋੜ ਫਿਲਮ ਚ ਹੋਵੇ ਹੀਰੋਇਨ ਦਾ ਰੋਲ ਤਾਂ ਉਹਦੇ ਚ ਹੁੰਦਾ ਹੀ ਨਹੀਂ, ਨਾ ਦੇ ਬਰਾਬਰ ਹੀ ਹੁੰਦਾ। ਅਗਲਾ ਗੀਤ ਸੁਣੋ, ਗਿੱਲ ਰੌਂਤਾ ਦੀ ਦਾ ਲਿਖਿਆ ਹੋਇਆ ਬੱਗੋ ਬੱਗੋ ਬੱਗੇ ਬੱਗੇ ਬਿੱਲਿਆਂ ਦਾ ਕੀ ਕਰੇਂਗੀ ਨਹੀਂ ਹੈਗਾ, ਅਮਰ ਸੈਂਬੀ ਦੀ ਆਵਾਜ਼ ਹੈ। ਇਹ ਗੀਤ ਨੂੰ ਲਗਾਉਣ ਦੇ ਪਿੱਛੇ ਇੱਕ

ਓਕੇ ਗਿੱਲ ਰਾਂਤਾ ਦੇ ਇਸ ਗੀਤ ਦੇ ਪਿੱਛੇ ਇੱਕ ਵਜ੍ਹਾ ਇਹ ਹੈ ਕਿ ਇੱਕ ਫਿਲਮ ਆ ਰਹੀ ਹੈ ਅਗਸਤ ਮਹੀਨੇ 'ਚ ਗੁਲਾਬ ਸਿੱਧੂ ਦੀ, ਜਿਹਨੂੰ ਗਿੱਲ ਰਾਂਤਾ ਨੇ ਲਿਖਿਆ ਅਤੇ ਸਿਮਰਜੀਤ ਨੇ ਡਾਇਰੈਕਟ ਕੀਤਾ ਅਤੇ ਫਿਲਮ ਹੈਗੀ ਹੈ ਜੁਦਾ। ਫਿਲਮ ਦੇ ਵਿੱਚ ਹੀਰੋ ਹੈਗਾ ਗੁਲਾਬ ਸਿੱਧੂ ਅਤੇ ਜੈਸਮੀਨ ਬਜ਼ੀਨ ਐਕਟਰੈਸ ਹੈ। ਹੁਣ ਆਈ ਵਾਜ਼ ਰੀਅਲੀ ਹੋਪਫੁੱਲ, ਮੈਂ ਕਿਹਾ ਯਾਰ ਆਹ ਕੁਛ ਨਵਾਂ ਆਇਆ ਅਤੇ ਮੈਨੂੰ ਲੱਗਿਆ ਕਿ ਸਿਮਰਜੀਤ ਨੇ ਜਿੰਨੀ ਬਕਵਾਸ ਹੋਏ ਮੱਖਣਾ ਬਣਾਈ ਸੀ, ਹੋਰ ਵੀ ਉਹ ਤੋਂ ਮਤਲਬ ਜਿਹੜਾ ਕਿਹੜੀ ਫਿਲਮ ਆਈ ਸੀ ਉਹਦੀ ਨਿੱਕਾ ਜੈਲਦਾਰ ਤੋਂ ਬਾਅਦ ਉਹ ਕਦੇ ਵੀ ਚੱਜ ਦੀ ਫਿਲਮ ਬਣਾ ਨਹੀਂ ਸਕੇ ਸਿਮਰਜੀਤ। ਮੈਨੂੰ ਲੱਗਿਆ ਕਿ ਨਹੀਂ ਸ਼ਾਇਦ ਹੁਣ ਐਮੀ ਵਿਰਕ ਦੇ ਦਾਇਰੇ 'ਚੋਂ ਬਾਹਰ ਨਿਕਲਿਆ ਅਤੇ ਗੁਲਾਬ ਸਿੱਧੂ ਹੈ ਅਤੇ ਵਧੀਆ ਫਿਲਮ ਹੋਊਗੀ। ਆਈ ਵਾਜ਼ ਰੋਂਗ। ਸੋ ਮੈਂ ਬਿਲਕੁਲ ਵੀ ਉਸ ਮਾਮਲੇ ਦੇ ਵਿੱਚ ਆਪਣਾ ਸਹੀ ਜਜਮੈਂਟ ਨਹੀਂ ਦੇ ਸਕਿਆ। ਅਤੇ ਕਹਾਣੀ ਇਹ ਹੈ ਕਿ ਜੁਦਾ ਦਾ ਟ੍ਰੇਲਰ ਜਿਹੋ ਜਿਹਾ ਮਰਜ਼ੀ ਹੋਵੇ, ਗੁਲਾਬ ਸਿੱਧੂ ਨੂੰ ਐਕਟਿੰਗ ਨਹੀਂ ਸੀ ਕਰਨੀ ਚਾਹੀਦੀ, ਕਿਉਂਕਿ ਬੜੇ ਜਿਹੜੇ ਸਿੰਗਰ ਨੇ ਜਿਨ੍ਹਾਂ ਨੇ ਮਾੜੀ ਐਕਟਿੰਗ ਕੀਤੀ ਹੈ ਉਹਨਾਂ ਦੇ ਕਰੀਅਰ ਖਤਮ ਹੋ ਗਏ ਨੇ ਫਿਰ ਮੁੜ ਕੇ, ਅਤੇ ਕਿਤੇ ਗੁਲਾਬ ਸਿੱਧੂ ਦੇ ਨਾਲ ਵੀ ਇੱਦਾਂ ਹੀ ਨਾ ਹੋਵੇ। ਖੈਰ ਐਨੀਵੇਜ਼ ਹਾਲ ਮਿੱਤਰਾ ਸੁਣ ਲਓ ਤੁਸੀਂ ਹੁਣ ਸਿਮਰਨ ਕੌਰ ਢਾਡਲੀ ਦਾ। ਇਹ ਤਾਂ ਨਹੀਂ ਕੁੜੀ ਫਿਲਮਾਂ 'ਚ ਆਉਂਦੀ, 100% ਨਹੀਂ ਆਉਂਦੀ। ਅਤੇ ਜਿਹੜੇ ਜਿਹੜੇ ਐਂ ਨਹੀਂ ਕਿ ਜਿਹੜੇ ਜਿਹੜੇ ਫਿਲਮਾਂ 'ਚ ਆਉਂਦੇ ਨੇ ਉਹ ਆਪਣਾ ਕਰੀਅਰ ਖਰਾਬ ਬੈਠਦੇ ਨੇ ਬਸ ਮਾੜੀ ਐਕਟਿੰਗ ਵਾਲੇ। ਔਰ ਇੱਦਾਂ ਹੈ ਕਿ ਫਿਲਮ ਸਿੱਧੀ ਨਹੀਂ ਬਣ ਜਾਂਦੀ ਔਰ ਐਕਟਿੰਗ ਦਾ ਵੀ ਐਂ ਮੌਕੇ 'ਤੇ ਨਹੀਂ ਪਤਾ ਚੱਲਦਾ। ਦੇਖੋ ਆਡੀਸ਼ਨ ਹੁੰਦੇ ਹੋਣਗੇ, ਸਕਰੀਨ 'ਤੇ ਦੇਖਦੇ ਹੋਣਗੇ ਆਪਣੇ ਆਪ ਨੂੰ ਮਾੜਾ ਮੋਟਾ, ਪਹਿਲੀ ਵਾਰ ਮੋਨੀਟਰ 'ਤੇ ਦੇਖਿਆ ਹੋਊ, ਦੂਜੀ ਵਾਰ ਦੇਖਿਆ ਹੋਊ, ਕੁਛ ਨਾ ਕੁਛ ਤਾਂ ਇਹੋ ਜਿਹਾ ਮਤਲਬ ਇੱਦਾਂ। ਫਿਲਮ ਬਣਨ ਤੋਂ ਪਹਿਲਾਂ ਉਹਦੀ ਪ੍ਰੀ ਪ੍ਰੋਡਕਸ਼ਨ ਤਾਂ ਹੋਈ ਹੋਣੀ ਹੈ ਨਾ, ਪ੍ਰੀ ਪ੍ਰੋਡਕਸ਼ਨ ਦੇ ਵਿੱਚ ਕੁਛ ਨਾ ਕੁਛ ਤਾਂ ਬੰਦੇ ਨੇ ਆਪਣੇ ਆਪ ਨੂੰ ਦੇਖਿਆ ਹੀ ਹੋਣਾ ਵੀ ਮੈਂ ਇੱਦਾਂ ਦੀ ਐਕਟਿੰਗ ਕਰ ਸਕਦਾ, ਜਾਂ ਕੈਮਰੇ ਦੇ ਅੱਗੇ ਜਾਂ ਸ਼ੀਸ਼ੇ ਦੇ ਅੱਗੇ ਆਪਣੇ ਆਪ ਨੂੰ ਕਮਰੇ ਦੇ ਵਿੱਚ। ਅਤੇ ਜੇ ਉੱਥੇ ਤੁਹਾਨੂੰ ਪਤਾ ਚੱਲ ਗਿਆ ਕਿ ਯੂ ਕਾਂਟ ਡੂ ਇਟ, ਦੈਨ ਡੋਂਟ ਡੂ ਇਟ। ਵਾਈ ਆਰ ਯੂ ਰੂਇਨਿੰਗ ਯੂਅਰ ਕਰੀਅਰ ਐਂਡ ਸਾਡਾ ਟਾਈਮ। ਹਾਲ ਮਿੱਤਰਾ ਸੁਣੋ ਤੁਸੀਂ।

ਪ੍ਰਾਈਵੇਟ ਸ਼ੋਅ ਦੇ ਵਿੱਚ ਥੋੜਾ ਜਿਹਾ ਮੈਂ ਬ੍ਰੇਕ ਲੈ ਲਵਾਂ, ਅਗਲੇ ਸ਼ੋਅ ਦੀਆਂ ਤਿਆਰੀਆਂ ਕਰ ਲਈਏ। ਅਗਲਾ ਸ਼ੋਅ ਠੀਕ 5 ਵਜੇ ਤੁਸੀਂ ਸਿਡਨੀ ਦੇ ਸਮੇਂ ਦੇ ਮੁਤਾਬਕ ਸੁਣੋਗੇ ਰੇਡੀਓ ਹਾਂਜੀ 1674 AM ਤੋਂ। ਥੋੜੀ ਜਿਹੀ ਦੇਰ ਦੇ ਵਿੱਚ ਹੁੰਦੇ ਹਾਂ ਹਾਜ਼ਰ 1674 AM ਦੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 AM ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਮੈਂ ਗੌਤਮ ਕਪਿਲ ਹੋਇਆ ਜੀ ਹਾਜ਼ਰ। ਪਿਛਲੇ ਹਫਤੇ ਦੇ ਇਨਸਾਈਟ ਰਿਪੋਰਟ ਦੇ ਵਿੱਚ ਜਿਹੜੀ ਇੱਕ ਗੱਲ ਕਰ ਛੱਡੀ ਸੀਗੀ ਉਹ ਤੋਂ ਥੋੜਾ ਜਿਹਾ ਹੋਰ ਅੱਗੇ ਅੱਜ ਦੇ ਐਪੀਸੋਡ ਨੂੰ ਲੈ ਕੇ ਜਾਣਾ। ਪਿਛਲੇ ਹਫਤੇ ਥੋੜਾ ਬਹੁਤ ਤੁਹਾਨੂੰ ਦੱਸਿਆ ਸੀ ਕਿ ਅਮਰੀਕਾ ਇਰਾਨ ਔਰ ਇਜ਼ਰਾਈਲ ਦੀ ਉਸ ਜੰਗ ਦੇ ਵਿੱਚ ਕੀ ਕੁਝ ਹੋ ਰਿਹਾ ਔਰ ਕਿਸ ਤਰੀਕੇ ਦੇ ਨਾਲ ਅਮਰੀਕਾ ਨੇ ਆਪਣੇ ਥਾਰਡ ਵਰਗੇ ਜਾਂ ਹੋਰ ਜਿੰਨੇ ਇੰਟਰਸੈਪਟਰ ਨੇ ਜਾਂ ਹੋਰ ਵੀ ਜਿਹੜੇ ਹਥਿਆਰ ਹੈਗੇ ਨੇ ਉਹ ਕਿਵੇਂ ਖਾਲੀ ਕਰ ਲਏ ਨੇ ਉਹਦੀ ਵਿਸਤਾਰ ਤੋਂ ਅੱਗੇ ਜਿਹੜਾ ਅੱਜ ਦੇ ਦਿਨ ਆਪਾਂ ਚੱਲ ਰਹੇ ਹਾਂ। ਅਤੇ ਵੈਸੇ ਨਾ ਜਦੋਂ ਇੰਟਰਨੈਸ਼ਨਲ ਡਿਪਲੋਮੈਸੀ ਦੀ ਗੱਲ ਮੈਂ ਸੋਚਦਾ ਕਿ ਕਰਨੀ ਹੈ ਇਸ ਸ਼ੋਅ ਦੇ ਉੱਤੇ ਕੋਈ ਇਹੋ ਜਿਹਾ ਫਿਲਟਰ ਨਹੀਂ ਹੈ। ਇਹ ਗੱਲ ਇਹ ਜਾਣ ਕੇ ਰੱਖਿਓ ਸਮਝ ਕੇ ਰੱਖਿਓ ਕਿ ਕੋਈ ਐਸਾ ਫਿਲਟਰ ਜਾਂ ਕੋਈ ਐਸੀ ਕੋਈ ਪ੍ਰੈਸ਼ਰ ਜਾਂ ਕੋਈ ਐਸਾ ਸਾਨੂੰ ਕਿਸੇ ਦੀ ਜੀ ਹਜ਼ੂਰੀ ਕਰਨੀ ਹੋਵੇ ਕਿਸੇ ਦੇਸ਼ ਦੀ ਇੱਦਾਂ ਦਾ ਬਿਲਕੁਲ ਨਹੀਂ ਹੈ। ਦੇਖੋ ਜੋ ਭਾਰਤ ਦੇ ਵਿੱਚ ਹੋ ਰਿਹਾ ਜੋ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ ਉਹਨਾਂ ਦੀਆਂ ਸੱਚਾਈਆਂ ਨੂੰ ਇਸ ਪ੍ਰੋਗਰਾਮ 'ਚ ਰੱਖੀਦਾ ਪਰ ਦੁਨੀਆ ਭਰ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਦੇ ਨਾਲ ਜੁੜੀ ਹੋਈ ਜੀਓ ਪੋਲੀਟਿਕਸ ਦੇ ਨਾਲ ਜੁੜੀਆਂ ਹੋਈਆਂ ਰਿਪੋਰਟਾਂ ਇਸ ਸ਼ੋਅ ਦੇ ਵਿੱਚ ਹੁੰਦੀਆਂ ਨੇ। ਹੁਣ ਜਿਹੜੀ ਕੂਟਨੀਤੀ ਹੈ ਨਾ ਕੂਟਨੀਤੀ ਜਿਹਨੂੰ ਡਿਪਲੋਮੈਸੀ ਕਹਿ ਲੈਂਦੇ ਹਾਂ ਇਹ ਬੜੀ ਅਜੀਬ ਸ਼ੈ ਹੈ। ਇਹ ਡਿਪਲੋਮੈਸੀ ਮੇਰੇ ਲਈ ਜਿਹੜੀ ਹੈ ਉਹ ਸਹੀ ਕੰਮ ਕਰ ਸਕਦੀ ਹੈ ਤੁਹਾਡੇ ਲਈ ਜਿਹੜੀ ਮੇਰੀ ਡਿਪਲੋਮੈਸੀ ਹੈ ਉਹ ਦੁਨੀਆ ਨੂੰ ਸਹੀ ਲੱਗੂਗੀ ਪਰ ਤੁਹਾਡੇ ਲਈ ਉਹ ਗਲਤ ਹੋਏਗੀ। ਯਾਨੀ ਕਿ ਹੁਣ ਚੀਨ ਦੀ ਡਿਪਲੋਮੈਸੀ ਸੁਣਨ ਨੂੰ ਠੀਕ ਲੱਗ ਰਹੀ ਹੋਵੇ ਕਿ ਚੀਨ ਨੇ ਜੀ ਇੱਕ ਇੰਟਰਕੋਂਟੀਨੈਂਟਲ ਮਿਜ਼ਾਈਲ ਛੱਡੀ ਪਾਣੀਆਂ 'ਚ ਛੱਡੀ ਹੁਣ ਓਬਵੀਅਸਲੀ ਉਹਨਾਂ ਨੇ ਸਾਊਥ ਵਾਲੇ ਪਾਸੇ ਈਸਟਰਨ ਸਾਊਥ ਵੱਲ ਛੱਡਣੀ ਸੀਗੀ ਵੈਸਟ ਵੱਲ ਜਾਂ ਜਿਹੜਾ ਨੌਰਥ ਵੱਲ ਤਾਂ ਨਹੀਂ ਛੱਡ ਸਕਦੇ ਸੀ ਕਿਉਂਕਿ ਨੌਰਥ ਵਾਲੇ ਪਾਸੇ ਰਸ਼ੀਆ ਦੀ ਬਹੁਤ ਵੱਡਾ ਇੱਕ ਲੈਂਡ ਏਰੀਆ ਹੈਗਾ ਅਤੇ ਜਿਹੜਾ ਵੈਸਟ ਵਾਲਾ ਪਾਸਾ ਉਹ ਏਸ਼ੀਆ ਘਿਰਿਆ ਹੋਇਆ ਸਾਰਾ ਯੂਰਪ ਉੱਧਰਲੇ ਪਾਸੇ ਹੈਗਾ ਅਤੇ ਸਾਊਥ ਵੈਸਟ ਵੱਲ ਵੀ ਨਹੀਂ ਸੀ ਛੱਡ ਸਕਦੇ ਸੋ ਉੱਧਰ ਵੀ ਜ਼ਮੀਨੀ ਇਲਾਕਾ ਹੈ ਕਾਫੀ ਸੋ ਸਾਊਥ ਈਸਟ ਵੱਲ ਹੀ ਛੱਡਣੀ ਸੀਗੀ ਔਰ ਉਹ ਸੁਣਨ ਨੂੰ ਚਾਈਨਾ ਦੀ ਗੱਲ ਹੁਣ ਇਹ ਠੀਕ ਲੱਗ ਰਹੀ ਹੋਵੇ ਦੇਖੋ ਜੀ ਫਿਰ ਇੰਟਰਕੋਂਟੀਨੈਂਟਲ ਮਿਜ਼ਾਈਲ ਹੈ ਅਸੀਂ ਨਾ ਛੱਡੀਏ ਤਾਂ ਫਿਰ ਕਿੱਧਰ ਟੈਸਟ ਕਰੀਏ ਸਵਾਲ ਇਹ ਨਹੀਂ ਹੈਗਾ ਸਵਾਲ ਅੱਜ ਦੇ ਜਿਹੜੇ ਇਨਸਾਈਟ ਰਿਪੋਰਟ ਦੇ ਵਿੱਚ ਇਹ ਹੈ ਕਿ ਇੱਕ ਤਾਂ ਇਹ ਹਥਿਆਰਾਂ ਦੀ ਦੌੜ ਇਹਦੀ ਆਪਾਂ ਦੌੜ ਨਹੀਂ ਦੌੜ ਹਥਿਆਰਾਂ ਦੀ ਦੌੜ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ ਦੂਜੀ ਇੱਕ ਜਿਹੜੀ ਇਹ ਡਿਪਲੋਮੈਸੀ ਹੈ ਨਾ ਇਹ ਬੜੀ ਅਜੀਬ ਮੈਸੀ ਹੈ ਮਤਲਬ ਇਹ ਕੈਸੀ ਮੈਸੀ ਹੈ ਕਿ ਇਹ ਇੰਨੀ ਮੈਸੀ ਹੈ ਨਾ ਇਹਦੇ ਬਾਰੇ ਜਿੰਨੀ ਗੱਲ ਕਰਾਂਗੇ ਓਨੇ ਜਿਹੜੇ ਪਤਰੇ ਖੁੱਲ੍ਹਦੇ ਜਾਣਗੇ ਅਤੇ ਓਨੇ ਹੀ ਜਿਹੜੀਆਂ ਚੀਜ਼ਾਂ ਨੇ ਉਹ ਰਿਵੀਲ ਹੁੰਦੀਆਂ ਜਾਂਦੀਆਂ ਨੇ ਸੋ ਡਿਪਲੋਮੈਸੀ ਦਾ ਇੱਕ ਸਭ ਤੋਂ ਵੱਡਾ ਰੂਲ ਇਹ ਹੁੰਦਾ ਕਿ ਗੱਲ ਡਿਪਲੋਮੈਟਿਕ ਤਰੀਕੇ ਦੇ ਨਾਲ ਕਰਨੀ ਹੈ ਬਟ ਫੁੱਲ ਸਟੋਪ ਲਗਾ ਕੇ ਕੌਮਾਸ ਦੇ ਵਿੱਚ ਨਹੀਂ ਕਰਨੀ ਹੁੰਦੀ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਜਿਹੜੀ ਪੋਲੀਟਿਕਸ ਦੀ ਗੱਲ ਹੁੰਦੀ ਹੈ ਉਹ ਹਮੇਸ਼ਾ ਕੌਮਾਸ ਦੇ ਵਿੱਚ ਹੁੰਦੀ ਹੈ ਡਿਪਲੋਮੈਸੀ ਹਮੇਸ਼ਾ ਡੋਟਸ ਦੇ ਨਾਲ ਹੁੰਦੀ ਹੈ ਇਹ ਡਿਪਲੋਮੈਸੀ ਦਾ ਇੱਕ ਰੂਲ ਹੈ ਇੱਕ ਲਾਅ ਹੈਗਾ ਕਿੱਦਾਂ ਉਹ ਤੁਹਾਨੂੰ ਮੈਂ ਅੱਗੇ ਚੱਲ ਕੇ ਨਾਲ ਨਾਲ ਸ਼ਾਇਦ ਤੁਹਾਡੇ ਸਮਝ ਆ ਜਾਵੇ ਚਲੋ ਮੋਟਾ ਮੋਟਾ ਜਿਹਾ ਦੱਸ ਕੇ ਚੱਲਦਾ ਕਿ ਫੋਰ ਐਗਜ਼ਾਮਪਲ ਭਾਰਤ ਪਾਕਿਸਤਾਨ ਜੰਗ ਹੈ ਹੁਣ ਜੇ ਪੋਲੀਟੀਕਲ ਫਿਗਰ ਕੋਈ ਇੰਡੀਆ ਵਾਲੇ ਪਾਸਿਓਂ ਬਿਆਨ ਦੇਵੇਗੀ ਜਾਂ ਪਾਕਿਸਤਾਨ ਵਾਲੇ ਪਾਸਿਓਂ ਬਿਆਨ ਦੇਵੇਗੀ ਤਾਂ ਉਹ ਕਿੱਦਾਂ ਦੇਣਗੇ ਅਤੇ ਡਿਪਲੋਮੈਟ ਕਿੱਦਾਂ ਦੇਣਗੇ ਭਾਰਤ ਪਾਕਿਸਤਾਨ ਮਸਲਾ ਸੀ ਭਾਰਤ ਵਾਲੇ ਪਾਸੇ ਪੋਲੀਟੀਸ਼ੀਅਨ ਕਹਿਣਗੇ ਜੀ ਪਾਕਿਸਤਾਨ ਟੈਰਰਿਜ਼ਮ ਨੂੰ ਸਪੋਂਸਰਡ ਕਰਦਾ ਹੈ ਅਤੇ ਅਸੀਂ ਪਾਕਿਸਤਾਨ ਦੇ ਨਾਲ ਕਦੇ ਵੀ ਰਾਊਂਡ ਟੇਬਲ ਟਾਕ ਕਰਨੀ ਨਹੀਂ ਹੈਗੀ ਅਤੇ ਇਸੇ ਕਰਕੇ ਅਸੀਂ ਉਹਨਾਂ ਦਾ ਪਾਣੀ ਰੋਕ ਰਹੇ ਹਾਂ ਜੀ ਅਸੀਂ ਉਹਨਾਂ ਦੇ ਨਾਲ ਵਪਾਰ ਰੋਕ ਰਹੇ ਹਾਂ ਅਤੇ ਇੱਦਾਂ ਇਹ ਗੱਲਾਂ ਸੋ ਆਨ ਚੱਲੀ ਜਾਂਦੀਆਂ ਨੇ ਪਰ ਜਿੱਦਣ ਕਦੇ ਇਹਨਾਂ ਨੇ ਆਪਣਾ ਗੱਲ ਬਣਾਉਣੀ ਹੋਈ ਦੇਖੋ ਮੈਂ ਇੱਕ ਗੱਲ ਚਲੋ ਹੋਰ ਇਹ ਇਨਸਾਈਟ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੋਲੀਟੀਕਲ ਪ੍ਰੈਡਿਕਸ਼ਨ ਆਪਾਂ ਕਰੀਆਂ ਨੇ ਨਾ ਅੱਜ ਤੱਕ ਜ਼ਿਆਦਾਤਰ ਸਹੀ ਵੀ ਹੋਈਆਂ ਜ਼ਿਆਦਾਤਰ ਕੀ ਮੇਰੇ ਖਿਆਲ ਦੇ ਨਾਲ ਹੁਣ ਤੱਕ ਤਾਂ ਕਦੇ ਕੋਈ ਗਲਤ ਹੋਈ ਨਹੀਂ ਪੋਲੀਟੀਕਲ ਪ੍ਰੈਡਿਕਸ਼ਨ ਰਸ਼ੀਆ ਯੂਕਰੇਨ ਜੰਗ ਤੁਹਾਨੂੰ ਮੈਂ ਕਿਹਾ ਸੀ ਜਦੋਂ ਸ਼ੁਰੂ ਹੋਈ ਸੀ ਵੀ ਇਹ ਨਹੀਂ ਮੁੱਕਦੀ ਇਹ ਚੱਲੀ ਜਾਣੀ ਹੈ ਸੁੱਖ ਬਗਾੜ ਜੀ ਇਹਦੀ ਹੋਈ ਜਾਣੀ ਹੈ ਚੱਲ ਰਹੀ ਹੈ ਨਾ ਇਰਾਨ ਵਾਲੀ ਬੇਸ਼ੱਕ ਮੁੱਕ ਗਈ ਹੋਵੇ ਅਤੇ ਉਹ ਨਹੀਂ ਮੁੱਕਦੀ ਅਤੇ ਦੂਜੀ ਹੋਰ ਬਹੁਤ ਸਾਰੀਆਂ ਆਪਾਂ ਇਹਦੇ ਵਿੱਚ ਕਰੀਆਂ ਨੇ ਟਰੰਪ ਦੇ ਆਉਣ ਦੀ ਵੀ ਪ੍ਰੈਡਿਕਸ਼ਨ ਆਪਾਂ ਇਸੇ ਇਹਨਾਂ ਹੀ ਸ਼ੋਆਂ ਦੇ ਵਿੱਚ ਕੀਤੀ ਸੀਗੀ ਔਰ ਟਰੰਪ ਦੇ ਆਉਣ ਤੋਂ ਬਾਅਦ ਦੁਨੀਆ ਦਾ ਪਾਸਾ ਹੀ ਪਲਟ ਜਾਣਾ ਇਹ ਵੀ ਪ੍ਰੈਡਿਕਸ਼ਨ ਕਰੀ ਸੀਗੀ ਅਤੇ ਹੁਣ ਪੌਲਿਨ ਹੈਨਸਨ ਵੀ ਕਦੇ ਪ੍ਰਧਾਨ ਮੰਤਰੀ ਨਹੀਂ ਆਉਂਦੀ ਇਹ ਵੀ ਰੀਸੈਂਟ ਪ੍ਰੋਗਰਾਮਾਂ 'ਚ ਪ੍ਰੈਡਿਕਸ਼ਨ ਕਰੀ ਸੀ ਅੱਜ ਇੱਕ ਹੋਰ ਪ੍ਰੈਡਿਕਸ਼ਨ ਕਰ ਦਿੰਦੇ ਹਾਂ ਚਲੋ ਇਹ ਪੋਲੀਟੀਕਲ
ਤੇ ਡਿਪਲੋਮੈਸੀ ਦੇ ਨਾਲ ਜੁੜੀਆਂ ਹੋਈਆਂ ਇਹ ਪ੍ਰੈਡਿਕਸ਼ਨ ਨੇ। ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦਾ ਜਿਹੜਾ ਇੱਕ ਰੋਲ ਹੈਗਾ ਉਹ ਐਂਟਾਈ ਪਾਕਿਸਤਾਨ ਹੈ, ਬਟ ਇਹ ਬੜੀ ਜਲਦੀ ਇਹ ਜਿਹੜਾ ਰੋਲ ਹੋਊਗਾ, ਮੈਂ ਗੌਰਮੈਂਟ ਬਦਲਣ ਦੀ ਗੱਲ ਨਹੀਂ ਕਹਿ ਰਿਹਾ, ਮੈਂ ਕਾਂਗਰਸ ਦੀ ਗੱਲ ਵੀ ਨਹੀਂ ਕਹਿ ਰਿਹਾ। ਤੁਸੀਂ ਚਾਹੇ ਇਸ ਗੌਰਮੈਂਟ 'ਚ ਮੰਨ ਕੇ ਚੱਲੋ ਬੀਜੇਪੀ ਦੇ ਵਿੱਚ, ਚਾਹੇ ਜੇ ਅੱਗੇ ਕਦੇ ਆਈ, ਜਿਹੜੀ ਬੀਜੇਪੀ ਇਸ ਵਕਤ ਐਂਟਾਈ ਪਾਕਿਸਤਾਨ ਹੋਈ ਹੋਈ ਹੈ ਨਾ, ਇਹ ਲਿਖ ਕੇ ਲੈ ਕੇ ਚੱਲਿਓ। ਹੁਣ ਮੈਂ ਪਤਾ ਨਹੀਂ ਕਿਹਨਾਂ ਬੇਸਿਕ ਕਿਹੜੀਆਂ ਚੀਜ਼ਾਂ ਕੈਲਕੂਲੇਟ ਕਰਕੇ ਤੁਹਾਨੂੰ ਦੱਸ ਰਹੇ ਹਾਂ, ਬਟ ਇਹ ਨੈਰੇਟਿਵ ਇੰਨਾ ਐਂਟਾਈ ਪਾਕਿਸਤਾਨ ਨਹੀਂ ਰਹਿਣਾ ਹੈਗਾ। ਪ੍ਰੋ ਨਾ ਹੋਵੇ ਬਟ ਇੱਕ ਪੇਜ ਦੇ ਉੱਤੇ ਆਉਣ ਦੀ ਗੱਲ ਹੋਏਗੀ, ਮੈਥੋਂ ਲਿਖ ਕੇ ਲੈ ਲਓ, ਇਹ ਲਿਖ ਕੇ ਦੇਣ ਨੂੰ ਤਿਆਰ ਹੈਗਾ ਤੁਹਾਨੂੰ ਇਨਸਾਈਟ ਰਿਪੋਰਟ ਦੇ ਵਿੱਚ ਕਿ ਇੰਡੀਆ ਇਹ ਜਿਹੜੀ ਬੀਜੇਪੀ ਗੌਰਮੈਂਟ ਹੈ ਇਹੀ ਪਾਕਿਸਤਾਨ ਦੇ ਨਾਲ ਟੇਬਲ ਟਾਕ ਦੇ ਵਿੱਚ ਆਏਗੀ। ਦੈਟਸ ਮਾਈ ਪ੍ਰੈਡਿਕਸ਼ਨ। ਐਨੀਵੇਜ਼ ਚਲੋ ਇੱਥੇ ਗੱਲ ਮੁਕਾਨੇ ਆਪਾਂ, ਅਤੇ ਇਹ ਪੋਲੀਟੀਕਲ ਜਿਹੜੀਆਂ ਬਿਆਨਬਾਜ਼ੀਆਂ ਹੁੰਦੀਆਂ ਇੱਦਾਂ ਹੁੰਦੀਆਂ। ਹੁਣ ਪਾਕਿਸਤਾਨ ਵਾਲੇ ਪਾਸਿਓਂ ਪੋਲੀਟੀਕਲ ਬਿਆਨਬਾਜ਼ੀ ਹੋਏਗੀ ਜੀ ਕਿ ਇੰਡੀਆ ਸ਼ਿਮਲਾ ਸਮਝੌਤੇ ਦਾ ਉਲੰਘਣ ਕਰ ਰਿਹਾ, ਇੰਡੀਆ ਨੇ ਹਮੇਸ਼ਾ ਆਪਣੇ ਗੁਆਂਢ ਦੇ ਨਾਲ ਬਣਾ ਕੇ ਨਹੀਂ ਰੱਖੀ, ਨਾ ਚੀਨ ਨਾਲ ਬਣਦੀ ਹੈ, ਨਾ ਬਾਂਗਲਾਦੇਸ਼ ਨਾਲ, ਨਾ ਸਾਡੇ ਨਾਲ ਬਣਦੀ ਹੈ, ਅਤੇ ਨੇਪਾਲ ਵੀ ਨਾਰਾਜ਼ ਹੋਇਆ ਪਰਦਾ, ਸ਼੍ਰੀਲੰਕਾ ਵੀ। ਸੋ ਇਸ ਕਿਸਮ ਦੇ ਬਿਆਨ ਉਹ ਉੱਥੇ ਕੌਮਾਂ ਦੇ ਵਿੱਚ ਚੱਲੀ ਜਾਣਗੇ। ਡਿਪਲੋਮੈਸੀ ਕਿੱਦਾਂ ਗੱਲ ਕਰੇਗੀ? ਡਿਪਲੋਮੈਸੀ ਗੱਲ ਕਰੇਗੀ ਕਿ ਪਾਕਿਸਤਾਨ ਟੈਰਰ ਸਪੋਂਸਰ ਕਰਨਾ ਬੰਦ ਕਰ ਦੇ, ਅਸੀਂ ਗੱਲਬਾਤ ਦੇ ਲਈ ਸੋਚ ਸਕਦੇ ਹਾਂ। ਨਾ ਦਿਸ ਇਜ਼ ਦੀ ਥਿੰਗ, ਇੱਥੇ ਗੱਲ ਇਹ ਜਿਹੜੀ ਹੈਗੀ ਹੈ ਡਿਪਲੋਮੈਸੀ 'ਚ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਤੁਹਾਨੂੰ ਆਪਣੀ ਗੱਲ ਮੁਕਾਉਣੀ ਹੁੰਦੀ ਹੈ ਤਾਂ ਕਿ ਤੁਸੀਂ ਸ਼ਬਦਾਂ ਦੇ ਜਾਲ 'ਚ ਉਲਝ ਨਾ ਜਾਓ। ਪੋਲੀਟਿਕਸ ਦੇ ਵਿੱਚ ਜੇ ਉਲਝ ਵੀ ਗਏ ਤਾਂ ਪੋਲੀਟਿਕਸ 'ਚ ਕਿਹੜਾ ਯਕੀਨਮੰਦ ਹੈ? ਕੱਲ੍ਹ ਨੂੰ ਮੁੱਕਰ ਵੀ ਜਾਂਦੇ ਹੋ, 15 ਲੱਖ ਦੇਣੇ ਸੀ, 2 ਸੀ ਦੇਣੇ ਸੀ, ਜੁਮਲਾ ਸੀਗਾ, ਗੱਲ ਖਤਮ। ਪੋਲੀਟਿਕਸ ਦੇ ਵਿੱਚ ਕੋਈ ਵੀ ਗੱਲ ਨਾ ਪੱਥਰ 'ਤੇ ਲਕੀਰ ਨਹੀਂ ਹੁੰਦੀ ਹੈਗੀ, ਸੋ ਇਹ ਇੱਕ ਫਰਕ ਹੁੰਦਾ। ਖੈਰ, ਹੁਣ ਇੰਟਰਨੈਸ਼ਨਲ ਡਿਪਲੋਮੈਸੀ ਦੇ ਵਿੱਚ ਚੀਨ ਆਪਣੇ ਆਪ ਨੂੰ ਸਹੀ ਸਾਬਤ ਜ਼ਰੂਰ ਕਰ ਰਿਹਾ ਹੋਊਗਾ ਕਿ ਦੇਖੋ ਮਿਜ਼ਾਈਲ ਛੱਡਤੀ, ਕੋਈ ਗੁਨਾਹ ਥੋੜ੍ਹੇ ਕੀਤਾ, ਅਸੀਂ ਕਿਸੇ ਦੇ ਵੱਲ ਮਾਰੀ ਥੋੜ੍ਹੇ ਭਗਾ ਕੇ। ਜਿਹੜਾ ਅਮੈਰੀਕਾ ਜਿਸ ਕਿਸਮ ਦੇ ਨਾਲ ਜਪਾਨ ਨੂੰ, ਆਸਟ੍ਰੇਲੀਆ ਨੂੰ, ਨਿਊਜ਼ੀਲੈਂਡ ਨੂੰ ਜਾਂ ਹੋਰਨਾਂ ਇਹਨਾਂ ਕੰਟਰੀਜ਼ ਨੂੰ ਉਕਸਾ ਕੇ ਰੱਖਦਾ ਕਿ ਜੇ ਚੀਨ ਸਾਡਾ ਆੜੀ ਨਹੀਂ ਤਾਂ ਤੁਹਾਡਾ ਵੀ ਆੜੀ ਨਹੀਂ, ਇਹ ਵੀ ਡਿਪਲੋਮੈਸੀ ਦੇ ਇੱਕ ਪਾਰਟ ਹੈ। ਔਰ ਆਸਟ੍ਰੇਲੀਆ ਇਹ ਮੰਨ ਕੇ ਚੱਲਦਾ, ਇਹ ਵੀ ਇੱਕ ਡਿਪਲੋਮੈਸੀ ਦਾ ਹੀ ਪਾਰਟ ਹੈ। ਇੱਦਾਂ ਨਹੀਂ ਹੈ ਕਿ ਆਸਟ੍ਰੇਲੀਆ ਜੋ ਅਮੈਰੀਕਾ ਕਹਿ ਰਿਹਾ ਉੱਦਾਂ ਹੀ ਹੁਣ ਤੱਕ ਤਾਂ ਮੰਨਦਾ ਰਿਹਾ, ਪਰ ਹੁਣ ਡਿਪਲੋਮੈਸੀ ਬਦਲ ਰਹੀ ਹੈ ਦੁਨੀਆ ਭਰ ਦੇ ਵਿੱਚ, ਡਿਪਲੋਮੈਟਿਕ ਰਿਲੇਸ਼ਨਸ ਬਦਲ ਰਹੇ ਹੈਗੇ ਨੇ। ਸੋ ਇਸ ਕਰਕੇ ਆਸਟ੍ਰੇਲੀਆ ਦੀਆਂ ਆਪਣੀਆਂ ਵੀ ਕੁਛ ਲੋੜਾਂ ਹੈਗੀਆਂ ਨੇ, ਖੁਆਇਸ਼ਾਂ ਹੈਗੀਆਂ ਨੇ। ਔਰ ਫੋਰ ਐਗਜ਼ਾਮਪਲ, ਬੜੀ ਰੀਸੈਂਟ ਜਿਹੜੀ ਉਦਾਹਰਣ ਹੈਗੀ ਉਹ ਇਰਾਨ ਵਾਰ, ਹੁਣ ਤੱਕ ਅਮੈਰੀਕਾ ਦੇ ਕਹੇ ਦੇ ਉੱਤੇ ਆਸਟ੍ਰੇਲੀਆ ਵੀਅਤਨਾਮ ਵਾਰ 'ਚ ਕੁੱਦ ਗਿਆ, ਸੀਰੀਆ ਦੇ ਵਿੱਚ ਕੁੱਦੇ, ਅਫਗਾਨਿਸਤਾਨ 'ਚ ਕੁੱਦੇ, ਜੋ ਕਹਿੰਦੇ ਸੀਗੇ ਅਮੈਰੀਕਾ ਉਹੀ ਕਰਦਾ ਸੀ ਆਸਟ੍ਰੇਲੀਆ, ਪਰ ਹੁਣ ਇਰਾਨ ਵਾਰ ਦੇ ਵਿੱਚ ਸ਼ਾਮਲ ਨਹੀਂ ਹੋਏ, ਵਿਚ ਮੀਨਸ ਇਹਨਾਂ ਦੀਆਂ ਹੁਣ ਸਾਰੀਆਂ ਕੰਟਰੀਜ਼ ਦੀਆਂ ਡਿਪਲੋਮੈਟਿਕ ਲੋੜਾਂ ਜਿਹੜੀਆਂ ਨੇ ਉਹ ਉਹਨਾਂ ਦੀ ਹੱਦ ਹਦੂਦ ਦੇ ਅੰਦਰ ਰਹਿ ਗਈਆਂ ਨੇ, ਅਤੇ ਉਹ ਆਪਣੇ ਹਿਸਾਬ ਦੇ ਨਾਲ ਕਿਸੇ ਦੇ ਨਾਲ ਬਣਾਉਂਦੇ ਜਾਂ ਵਿਗਾੜਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਯੂਰਪੀ ਮੁਲਕਾਂ ਦੇ ਲਈ ਰੂਸ ਇੱਕ ਦੁਸ਼ਮਣ ਹੋ ਸਕਦਾ, ਬਹੁਤ ਸਾਰੇ, ਪੋਲੈਂਡ ਦੇ ਲਈ, ਜਰਮਨੀ ਦੇ ਲਈ, ਫਰਾਂਸ ਦੇ ਲਈ, ਇੰਗਲੈਂਡ ਦੇ ਲਈ, ਪਰ ਭਾਰਤ ਦੋਸਤ ਹੈ। ਭਾਰਤ ਦੇ ਲਈ ਯੂਰਪੀ ਮੁਲਕ ਵੀ ਦੋਸਤ ਨੇ, ਰਸ਼ੀਆ ਵੀ ਦੋਸਤ ਹੈ, ਭਾਰਤ ਦੇ ਲਈ ਪਾਕਿਸਤਾਨ ਦੋਸਤ ਨਹੀਂ ਹੈਗਾ, ਚਾਈਨਾ ਵੀ ਬ੍ਰੈਕਟ ਦੇ ਵਿੱਚ, ਪਰ ਯੂਰਪ ਦੇ ਲਈ ਪਾਕਿਸਤਾਨ ਤੋਂ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ, ਨਾ ਹੀ ਬ੍ਰੈਕਟਾਂ ਵਾਲੇ ਚਾਈਨਾ ਤੋਂ ਹੈ। ਸੋ ਇਹ ਇਸ ਕਿਸਮ ਦੇ ਨਾਲ ਇੰਟਰਨੈਸ਼ਨਲ ਡਿਪਲੋਮੈਸੀ ਕੰਮ ਕਰਦੀ ਹੈ ਕਿ ਤੇਰਾ ਦੋਸਤ ਮੇਰਾ ਦੋਸਤ ਜਾਂ ਤੇਰਾ ਦੁਸ਼ਮਣ ਮੇਰਾ ਦੁਸ਼ਮਣ ਵੀ ਹੋਊਗਾ, ਇੱਦਾਂ ਨਹੀਂ ਹੋਣਾ। ਦਿਸ ਇਜ਼ ਨੋਟ ਹਾਊ ਇਟ ਵਰਕਸ ਇੰਟਰਨੈਸ਼ਨਲ ਡਿਪਲੋਮੈਸੀ, ਇੱਦਾਂ ਨਹੀਂ। ਉਹਦੇ 'ਚ ਇਹ ਹੁੰਦਾ ਕਿ ਜਿਹੜਾ ਤੇਰਾ ਦੁਸ਼ਮਣ ਹੈ ਹੋ ਸਕਦਾ ਕਿ ਉਹ ਮੇਰਾ ਦੋਸਤ ਹੋਵੇ, ਬਟ ਤੇਰੇ ਦੁਸ਼ਮਣ ਹੋਣ ਕਰਕੇ ਮੈਂ ਉਹਦੇ ਨਾਲ ਦੁਸ਼ਮਣ ਹੀ ਨਹੀਂ ਪਾਣੀ। ਦੈਟਸ ਹਾਊ ਇਟ ਵਰਕਸ। ਪਰ ਅਮੈਰੀਕਾ ਦੇ ਕਹੇ ਦੇ ਉੱਤੇ ਹੁਣ ਤੱਕ ਨਿਊਜ਼ੀਲੈਂਡ ਆਸਟ੍ਰੇਲੀਆ ਚੱਲਦੇ ਰਹੇ ਸੀ, ਡਿਪਲੋਮੈਸੀ ਉਹਨਾਂ ਨੇ ਆਪਣੀ ਖਰਾਬ ਕਰਕੇ ਰੱਖੀ ਸੀ, ਹੁਣ ਨਹੀਂ ਹੋਣੀ। ਹੁਣ ਚਾਹੇ ਤਾਂ ਟਰੰਪ ਨੇ ਪਰਦੇ ਚੱਕਤੇ ਨੇ, ਜਿਵੇਂ ਮਰਜ਼ੀ ਕਹਿ ਲਓ, ਪਰ ਹੁਣ ਦੁਨੀਆ ਭਰ ਦੇ ਵਿੱਚ ਇਹ ਟਰੈਂਡ ਚੇਂਜ ਹੋ ਰਿਹਾ। ਦੈਟਸ ਵਨ ਪਾਰਟ, ਇੱਥੇ ਤੱਕ ਤੁਸੀਂ ਸਮਝ ਗਏ। ਹੁਣ ਅੱਜ ਦਾ ਇਨਸਾਈਟ ਰਿਪੋਰਟ ਦੇ ਵਿੱਚ ਚਾਈਨਾ ਨੇ ਇੱਕ ਮਿਜ਼ਾਈਲ ਛੱਡਤੀ ਇੱਧਰ, ਇੰਟਰਕੋਂਟੀਨੈਂਟਲ, ਮਿਜ਼ਾਈਲਾਂ ਦੀ ਦੂਰੀ ਹੁੰਦੀ ਹੈ ਵੀ 50 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, 100 ਤੱਕ, 500 ਤੱਕ, 1000 ਤੱਕ, ਅੱਜ ਕੱਲ੍ਹ 5-5 ਇੰਟਰਕੋਂਟੀਨੈਂਟਲ ਆ ਗਈਆਂ, ਯਾਨੀ ਇੱਕ ਮਹਾਦੀਪ ਇੱਧਰੋਂ ਏਸ਼ੀਆ 'ਚੋਂ ਛੱਡੀ ਉੱਧਰ ਅਫਰੀਕਾ 'ਚ ਜਾ ਕੇ ਗਿਰੂਗੀ।
ਤੇ ਜਾਂ ਯੂਰਪ 'ਚ ਜਾ ਕੇ ਡਿੱਗੇਗੀ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਉੱਧਰੋਂ ਏਸ਼ੀਆ ਚਾਈਨਾ ਨੇ ਛੱਡੀ ਅਤੇ ਇੱਧਰ ਆਸਟ੍ਰੇਲੀਆ ਦੇ ਵਿੱਚ ਆ ਕੇ ਡਿੱਗੇਗੀ। ਬੇਸ਼ੱਕ ਸਾਡੀ ਲੈਂਡਲੌਕਡ ਨਹੀਂ ਹੈਗੇ, ਸਾਨੂੰ ਉਹਨਾਂ ਚੀਜ਼ਾਂ ਦੀ ਇੰਨੀ ਪਰਵਾਹ ਕਰਨ ਦੀ ਲੋੜ ਨਹੀਂ ਹੈਗੀ ਕਿ ਸਾਡੀ ਜ਼ਮੀਨੀ ਸਰਹੱਦ ਨਹੀਂ ਕਿਸੇ ਦੇ ਨਾਲ ਲੱਗਦੀ। ਸੋ ਕੋਈ ਮਿਲਟਰੀ ਤਾਂ ਨਹੀਂ ਇੱਥੇ ਬਣਨ ਲੱਗੀ, ਇੱਦਾਂ ਤਾਂ ਨਹੀਂ ਕੋਈ ਦਾਖਲ ਹੋਣ ਲੱਗਿਆ ਜਿੱਦਾਂ ਇੰਡੀਆ ਪਾਕਿਸਤਾਨ, ਚਾਈਨਾ ਇੰਡੀਆ, ਜਾਂ ਅਮੈਰੀਕਾ ਮੈਕਸੀਕੋ, ਜਾਂ ਯੂਕਰੇਨ ਰਸ਼ੀਆ ਦੇ ਵਿੱਚ ਚੱਲ ਰਿਹਾ, ਜਾਂ ਇਜ਼ਰਾਈਲ ਅਤੇ ਲੈਬਨਾਨ ਦੇ ਵਿੱਚ ਹੈਗਾ। ਇੱਥੇ ਨਹੀਂ ਉਹ ਚੀਜ਼, ਉਹ ਸੀਨ ਹੈਗਾ। ਇੱਕੋ ਹੀ ਸੀਨ ਹੋ ਸਕਦਾ, ਦੋ ਹੀ ਹੋ ਸਕਦੇ ਨੇ। ਇੱਕ ਨੇਵੀ ਇੱਥੇ ਦੀ ਸਟਰੋਂਗ ਰੱਖੀ ਹੋਈ ਅਸੀਂ ਆਸਟ੍ਰੇਲੀਆ 'ਚ, ਅਤੇ ਦੂਸਰਾ ਏਅਰ ਡਿਫੈਂਸ ਸਿਸਟਮ, ਉਹੀ ਏਅਰ ਡਿਫੈਂਸ ਸਿਸਟਮ ਜਿਹਦੇ 'ਤੇ ਪਿਛਲੀ ਵਾਰ ਗੱਲ ਆਪਾਂ ਕਰਕੇ ਛੱਡੀ ਸੀ ਕਿ ਅਮੈਰੀਕਾ ਦੇ ਥਾੜ ਜਿਹੜੇ ਨੇ ਉਹ ਵਰਤੇ ਗਏ ਨੇ ਇਰਾਨ ਵਾਲੀ ਵਾਰ ਦੇ ਵਿੱਚ। ਖੈਰ ਉਹਦੀ ਹੁਣ ਗੱਲ ਨਹੀਂ ਕਰਨੀ, ਉਹ ਰੈਪੀਟੇਸ਼ਨ ਹੋਈ ਨਹੀਂ, ਉਹਦੇ 'ਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ, ਪਰ ਪਿਛਲੀ ਵਾਰ ਇੱਕ ਟੈਕਨੀਕਲ ਪ੍ਰੋਬਲਮ ਆ ਗਈ ਕਿ ਬੱਤੀ ਚਲੀ ਗਈ, ਸਾਡਾ ਮੀਟਰ ਬੰਦ ਹੋ ਗਿਆ, ਅਤੇ ਮੇਰੇ ਜਿਹੜੇ ਨੋਟ ਲਿਖੇ ਹੋਏ ਸੀਗੇ ਜੋ ਇਨਫੋਰਮੇਸ਼ਨ ਥਾੜ ਦੇ ਬਾਰੇ ਦੇਣੀ ਸੀ ਉਹ ਨਹੀਂ ਦੇ ਨਹੀਂ ਸੀ ਸਕਿਆ। ਖੈਰ ਅੱਜ ਨਹੀਂ ਹੈ ਉਹ ਗੱਲ। ਦੂਜੀ ਚੀਜ਼ ਇਸੇ ਹੀ ਮਸਲੇ ਦੇ ਉੱਤੇ ਕਿ ਹੁਣ ਚਾਈਨਾ ਨੇ ਛੱਡਤੀ ਇੱਧਰ ਮਿਜ਼ਾਈਲ, ਅਤੇ ਇਹਦੇ ਵਿੱਚ ਜਿਹੜੀ ਇੰਟਰਕੋਂਟੀਨੈਂਟਲ ਮਿਜ਼ਾਈਲ ਹੈਗੀ ਹੈ ਇਹਦੇ 'ਚ ਉਹਨਾਂ ਨੇ ਡਮੀ ਵਾਰਹੈੱਡ ਯੂਜ਼ ਕੀਤਾ। ਡਮੀ ਵਾਰਹੈੱਡ ਦਾ ਮਤਲਬ ਕਿ ਉਹਨੇ ਉਹਨਾਂ ਨੁਕਸਾਨ ਪਹੁੰਚਾਉਣਾ ਨਹੀਂ ਹੈਗਾ, ਬਟ ਸਟਿਲ ਵਾਰਹੈੱਡ ਮਤਲਬ ਉਹਦੇ 'ਚ ਹਥਿਆਰ ਹਥਿਊਰ ਕੀ ਲੱਦੇ ਹੋਏ ਸੀ। ਅੱਜ ਕੱਲ੍ਹ ਸਿਰਫ ਮਿਜ਼ਾਈਲਾਂ ਨਹੀਂ ਜਾ ਕੇ ਵੱਜਦੀਆਂ ਹੈਗੀਆਂ, ਮਿਜ਼ਾਈਲਾਂ ਦੇ ਅੰਦਰ ਜਿਹੜੇ ਹਥਿਆਰ ਹੁੰਦੇ ਨੇ ਉਹਨਾਂ ਨੇ ਜਾ ਕੇ ਜਦੋਂ ਫਟਣਾ ਕਿਤੇ ਜਾ ਕੇ ਉਹਨੇ ਕਿੰਨਾ ਨੁਕਸਾਨ ਕਰਨਾ, ਉਹ ਇੱਕ ਚੀਜ਼ ਹੈਗੀ ਹੈ ਜਿਹੜਾ ਰਸ਼ੀਆ ਯੂਕਰੇਨ ਵਾਰ 'ਚ ਯੂਜ਼ ਹੋ ਰਹੀ ਹੈ, ਜੋ ਇਜ਼ਰਾਈਲ ਦੀ ਤਰਫ ਤੋਂ ਵਰਤੀ ਗਈ ਸੀ। ਇਨਫੈਕਟ ਟੂ ਸਮ ਐਕਸਟੈਂਟ ਇਰਾਨ ਨੇ ਵੀ ਵਰਤੀ ਹੈ, ਜਦੋਂ ਇਰਾਨ ਨੇ ਅਟੈਕ ਕੀਤੇ ਸੀਗੇ ਅਕਰੋਸ ਬਹਿਰੀਨ, ਹੋਰਮੁਜ਼ ਸਟ੍ਰੇਟ ਨੂੰ ਪਾਰ ਕਰਕੇ ਉਹਨਾਂ ਦੀ ਮਿਜ਼ਾਈਲਾਂ ਜਾ ਕੇ ਡਿੱਗੀਆਂ ਉਹਨਾਂ ਦੇ ਲਾਗੇ ਤਾਗੇ, ਜਾਰਡਨ ਦੇ ਵਿੱਚ ਜਾ ਕੇ ਡਿੱਗੀ ਸੀਗੀ। ਅੱਛਾ, ਹੁਣ ਇਹ ਚੀਜ਼ਾਂ ਨੇ ਕਿ ਇੰਟਰਕੋਂਟੀਨੈਂਟਲ ਮਿਜ਼ਾਈਲ ਖਤਰਨਾਕ ਹੁੰਦੀ ਹੈ ਕਿਉਂਕਿ ਕਾਫ਼ੀ ਲੰਬੀ ਦੂਰੀ ਤੱਕ ਦੀਆਂ ਹੁੰਦੀਆਂ ਨੇ, ਚਾਰ ਚਾਰ ਪੰਜ ਪੰਜ ਹਜ਼ਾਰ ਕਿਲੋਮੀਟਰ ਤੱਕ ਮਾਰ ਕਰ ਲੈਂਦੀਆਂ ਨੇ, ਪਰ ਉਹਦੇ ਵਿੱਚ ਜਿਹੜਾ ਵਾਰਹੈੱਡ ਹੈ ਉਹ ਕੀ ਭਰ ਕੇ ਭੇਜਣਾ, ਕਿਹੜਾ ਕਾਰਤੂਸ ਭਰ ਕੇ ਭੇਜਣਾ, ਉਹ ਜਿਹੜਾ ਕਾਫ਼ੀ ਇੰਪੋਰਟੈਂਟ ਰੋਲ ਅਦਾ ਕਰਦਾ। ਤੀਜੀ ਚੀਜ਼ ਇਹ ਹੁੰਦੀ ਹੈ ਕਿ ਜਦੋਂ ਇਸ ਕਿਸਮ ਦੇ ਸਮੁੰਦਰ ਵੱਲ ਨੂੰ ਇੰਟਰਕੋਂਟੀਨੈਂਟਲ ਦੇ ਸਪੈਸ਼ਲੀ ਸਿਲਸਿਲੇ ਦੇ ਵਿੱਚ ਮੈਂ ਗੱਲ ਕਰ ਰਿਹਾ, ਜਿਹੜੀ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਦੀ ਹੈ, ਉਹ ਵਾਲੀ ਮਿਜ਼ਾਈਲ ਛੱਡੀ ਹੈ ਇਹਨਾਂ ਨੇ ਚਾਈਨਾ ਨੇ, ਅਤੇ ਜਿਹੜੀ ਜ਼ਮੀਨ ਤੋਂ ਹਵਾ 'ਚ ਮਾਰ ਕਰਦੀ ਹੈ ਅਤੇ ਹਵਾ ਦੇ ਵਿੱਚ ਹੀ ਫੁੰਡ ਫੰਡ ਕੇ ਖਤਮ ਹੋ ਜਾਂਦੀ ਹੈ ਅਤੇ ਥੱਲੇ ਆ ਕੇ ਮਲਬਾ ਹੀ ਡਿੱਗਦਾ, ਉਹਦੀਆਂ ਫਿਰ ਵੀ ਨਹੀਂ ਇੰਨੀਆਂ ਰਿਸਟ੍ਰਿਕਸ਼ਨਸ ਹੁੰਦੀਆਂ, ਉੰਨੀਆਂ ਪ੍ਰੋਬਲਮ ਹੁੰਦੀਆਂ। ਬਟ ਇੱਕ ਇੰਟਰਨੈਸ਼ਨਲ ਡੈਕੋਰਮ ਹੈ, ਇੱਕ ਕਿਹਾ ਬਣਾਇਆ ਗਿਆ ਕਾਨੂੰਨ ਹੈ, ਉਹ ਇਹ ਹੈ ਕਿ ਜਦੋਂ ਤੁਸੀਂ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਤਾਂ ਤੁਸੀਂ ਜਿਸ ਡਾਇਰੈਕਸ਼ਨ ਦੇ ਵਿੱਚ ਕਰ ਰਹੇ ਹੋ ਪ੍ਰੀਖਣ, ਉਸ ਡਾਇਰੈਕਸ਼ਨ ਦੇ ਅਲਟੀਟਿਊਡ ਲੈਟੀਟਿਊਡ ਦੇ ਵਿੱਚ ਪੈਂਦੇ ਮੁਲਕ ਜਿਹੜੇ ਨੇ ਦਾਏ ਬਾਏ ਜਿੰਨੇ ਵੀ ਮੁਲਕ ਨੇ ਉਸ ਪਾਸੇ, ਉਹਨਾਂ ਨੂੰ ਤੁਸੀਂ ਸੂਚਿਤ ਕਰਨਾ ਹੋਏਗਾ ਤਾਂ ਕਿ ਉਹਨਾਂ ਦੀਆਂ ਜ਼ਮੀਨੀ, ਉਹਨਾਂ ਦੀਆਂ ਹਵਾਈ ਅਤੇ ਉਹਨਾਂ ਦੀਆਂ ਸਮੁੰਦਰ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਨੂੰ ਰੋਕ ਦਿੱਤਾ ਜਾਵੇ। ਫੋਰ ਐਗਜ਼ਾਮਪਲ, ਅੱਜ ਦੀ ਤਰੀਕ 'ਚ ਜੇ ਆਸਟ੍ਰੇਲੀਆ ਨੇ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਤਾਂ ਠੀਕ ਉਵੇਂ ਹੀ ਪਾਣੀਆਂ ਦੇ ਵਿੱਚ ਕਰਨਾ, ਤਾਂ ਉਸ ਪਾਣੀਆਂ ਦੇ ਖਿੱਤੇ ਦੇ ਵਿੱਚ ਜਿੰਨੇ ਵੀ ਮੁਲਕ ਆਉਂਦੇ ਹੋਣਗੇ ਉਹਨਾਂ ਨੂੰ ਆਸਟ੍ਰੇਲੀਆ ਇਨਫੋਰਮ ਕਰੇਗਾ ਕਿ ਦੇਖੋ ਜੀ ਅੱਜ ਤਰੀਕ 7/7 ਹੈ, ਜੁਲਾਈ ਮਹੀਨੇ ਦੀ 7 ਤਰੀਕ ਹੈ, ਅਤੇ ਸ਼ਾਮ ਨੂੰ 7:07 ਦੇ ਉੱਤੇ ਅਸੀਂ ਇਹ ਸਮਾਂ ਮਿੱਥ ਕੇ ਚੱਲ ਰਹੇ ਹੈਗੇ ਹਾਂ ਕਿ ਆਪਣੇ ਡਾਰਵਿਨ ਬੇਸ ਤੋਂ ਇੱਕ ਮਿਜ਼ਾਈਲ ਛੱਡਾਂਗੇ ਅਤੇ ਉਹ ਚੀਨ ਵੱਲ, ਜਾਂ ਉਹਦੀ ਡਾਇਰੈਕਸ਼ਨ ਇਹ ਹੈਗੀ ਹੈ, ਐਂਡ ਉਹਦੀ ਡੈਸਟੀਨੇਸ਼ਨ ਪੁਆਇੰਟ ਇਹ ਹੈ, ਪਰ ਉਹਦੇ ਰਾਹ ਦੇ ਵਿੱਚ ਪੈਣ ਵਾਲੇ ਜਿੰਨੇ ਵੀ ਮੁਲਕ ਹੈਗੇ ਨੇ ਉਹਨਾਂ ਨੂੰ ਨੋਟੀਫਾਈ ਕਰਨਾ। ਦੇਖੋ ਤੁਹਾਡੀ ਕੋਈ ਮਾਈਨਿੰਗ ਚੱਲ ਰਹੀ ਹੈ ਸਮੁੰਦਰ ਦੇ ਥੱਲੇ, ਉਹ ਰੋਕ ਲਵੋ, ਤੁਹਾਡੇ ਜਿਹੜੇ ਸਰਫਰਸ ਨੇ ਉਹਨਾਂ ਨੂੰ ਵਾਰਨਿੰਗ ਦੇ ਦਿਓ ਉਸ ਇਲਾਕੇ 'ਚ ਜਿੱਥੇ ਜਾ ਕੇ ਡਿੱਗਣੀ ਹੈ, ਉਸ ਇਲਾਕੇ ਦੇ ਆਲੇ ਦੁਆਲੇ ਦੇ ਕਈ ਕਈ 50-50, 100-100 ਕਿਲੋਮੀਟਰ ਦੇ ਏਰੀਏ ਨੂੰ ਸੀਲ ਬੰਦ ਕਰ ਦਿੱਤਾ ਜਾਂਦਾ ਕਿ ਕਿਸੇ ਕਿਸਮ ਦੀ ਕੋਈ ਘਟਨਾ ਨਾ ਵਾਪਰ ਜਾਵੇ। ਆਸਟ੍ਰੇਲੀਆ ਨੂੰ ਵੀ ਦੱਸਿਆ ਗਿਆ ਸੀ, ਜਾਪਾਨ ਨੂੰ ਵੀ ਦੱਸਿਆ ਗਿਆ ਸੀ, ਨਿਊਜ਼ੀਲੈਂਡ ਨੂੰ ਵੀ ਦੱਸਿਆ ਗਿਆ ਸੀ, ਚਾਈਨਾ ਨੇ ਦੱਸਿਆ ਸਾਰਿਆਂ ਨੂੰ ਸੀ, ਪਰ ਦੱਸਿਆ ਕਦੋਂ, ਕਿਸੇ ਨੂੰ 1 ਘੰਟਾ ਪਹਿਲਾਂ, ਕਿਸੇ ਨੂੰ 1/2 ਘੰਟਾ ਪਹਿਲਾਂ, ਕਿਸੇ ਨੂੰ 1.5 ਘੰਟਾ ਪਹਿਲਾਂ, ਮਤਲਬ ਕੁਛ ਮਿੰਟਾਂ ਪਹਿਲਾਂ ਹੀ ਦੱਸਿਆ। ਇੱਦਾਂ ਨਹੀਂ ਕਿ ਰਾਤੋ ਰਾਤ ਤਿਆਰੀ ਕਰਨ ਦਾ ਸਮਾਂ ਦਿੱਤਾ ਹੋਵੇ। ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਘੰਟੇ ਡੇਢ ਘੰਟੇ ਦੇ ਵਿੱਚ ਤਾਂ ਫਟਾਫਟ ਬੰਦੇ, ਜਿਵੇਂ ਕਹਿੰਦੇ ਹੁੰਦੇ ਨਾ ਕਿ
ਮਾਲ ਛੱਡੋ, ਜਾਨ ਬਚਾਓ। ਸੋ ਉਸ ਵਕਤ ਸਮਾਨ ਉੱਥੇ ਛੱਡ ਕੇ ਜਿਹੜਾ ਜਿੱਥੇ ਸੀਗਾ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਹਟਾਉਣਾ ਹੁੰਦਾ। ਇਹ ਇੱਕ ਗਲਤ ਗੱਲ ਇੱਕ ਡਿਪਲੋਮੈਸੀ ਦੀ ਖਰਾਬ ਰਹੀ। ਹੁਣ ਚਾਈਨਾ ਨੇ ਕਹਿ ਬੇਸ਼ੱਕ ਦਿੱਤਾ ਕਿ ਦੇਖੋ ਜੀ ਅਸੀਂ ਤਾਂ ਛੱਡਣੀ ਤਾਂ ਇੱਧਰ ਹੀ ਸੀ, ਜ਼ਮੀਨੀ ਪਾਸੇ ਨੁਕਸਾਨ ਤਾਂ ਕਰਨ ਤੋਂ ਰਹੇ, ਸੋ ਸਮੁੰਦਰ ਦੇ ਵਿੱਚ ਹੀ ਛੱਡਣੀ ਸੀ। ਇਹਦੇ ਤੋਂ ਆਸਟ੍ਰੇਲੀਆ ਨੇ ਹਾਲੇ ਉਨੀ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਹੈ ਜਿੰਨੀ ਜਪੈਨ ਨੇ ਕਰ ਦਿੱਤੀ ਹੈ। ਜਪੈਨ ਅੱਜ ਦੀ ਤਰੀਕ ਦੇ ਵਿੱਚ ਚਾਈਨਾ ਦਾ ਬਹੁਤ ਤਗੜਾ ਐਂਟਾਈ ਹੋਇਆ ਹੋਇਆ, ਅਮਰੀਕਾ ਦੀ ਗੋਦੀ ਦੇ ਵਿੱਚ ਬੈਠਾ, ਚਾਹੇ ਇਹ ਵੀ ਇੱਕ ਵੱਡਾ ਰੀਜ਼ਨ ਮੰਨ ਸਕਦੇ ਹੋ। ਅੱਜ ਦੀ ਤਰੀਕ ਦੇ ਵਿੱਚ ਸਨਾਈ ਤਕਾਈਚੀ ਜਿਹੜੀ ਨੇ ਜਪਾਨ ਦੀ ਲੀਡਰ ਨੇ। ਦੇਖੋ ਜਿਵੇਂ ਆਸਟ੍ਰੇਲੀਆ, ਅਮੈਰੀਕਾ, ਇੰਡੀਆ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਡੈਮੋਕ੍ਰੇਟਿਕ ਸਿਸਟਮ ਹੈ, ਜਪਾਨ ਦੇ ਵਿੱਚ ਵੀ ਹੈਗਾ, ਉੱਥੇ ਉੱਥੇ ਦੋ ਤਰ੍ਹਾਂ ਦੀਆਂ ਜਮਾਤਾਂ ਹੁੰਦੀਆਂ ਨੇ। ਇੱਕ ਤਾਂ ਬੜੇ ਲਿਬਰਲ ਜੀ ਸੋਚ ਵਾਲੇ ਹੁੰਦੇ ਨੇ, ਮੋਡਰੇਟ ਜੇ ਹੁੰਦੇ ਨੇ, ਅਤੇ ਦੂਸਰੇ ਜਾਂ ਤਾਂ ਐਕਸਟ੍ਰੀਮਿਸਟ ਹੋਣਗੀਆਂ ਜਮਾਤਾਂ ਜਾਂ ਫਿਰ ਉਹ ਲੈਫਟਿਸਟ ਹੋਣਗੀਆਂ। ਸੋ ਇੱਕ ਸੈਂਟਰ ਸੈਂਟਰਲ ਸੋਚ ਵਾਲੀ ਇੱਕ ਜਮਾਤ ਹੁੰਦੀ ਹੈ ਅਤੇ ਦੂਸਰੀ ਜਾਂ ਉਹ ਤੋਂ ਲੈਫਟ ਵਾਲੀ ਹੁੰਦੀ ਹੈ ਜਾਂ ਉਹ ਤੋਂ ਐਕਸਟ੍ਰੀਮ ਰਾਈਟ ਵਾਲੀ ਹੁੰਦੀ ਹੈ। ਜਪੈਨ ਦੇ ਵਿੱਚ ਐਕਸਟ੍ਰੀਮ ਰਾਈਟ ਵਾਲੀ ਇੱਕ ਜਮਾਤ ਹੈਗੀ ਹੈ। ਇੰਡੀਆ ਦੇ ਵਿੱਚ ਸੈਂਟਰਲ ਸੋਚ ਵਾਲੀ ਜਾਂ ਮੋਡਰੇਟ ਵਾਲੀ ਜਿਹੜੀ ਕਾਂਗਰਸ ਹੈ ਅਤੇ ਉਹ ਤੋਂ ਐਕਸਟ੍ਰੀਮ ਬਿਲਕੁਲ ਬੀਜੇਪੀ ਹੈ। ਇੱਦਾਂ ਹੀ ਅਮੈਰੀਕਾ ਦੇ ਵਿੱਚ ਹੈਗਾ, ਲਿਬਰਲ ਜਿਹੜੇ ਉੱਥੇ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਨੇ, ਰਿਪਬਲਿਕਨ ਬਿਲਕੁਲ ਐਕਸਟ੍ਰੀਮਿਸਟ ਸੋਚ ਵਾਲੇ ਜਿਹੜੇ ਉੱਥੇ ਹੈਗੇ ਨੇ। ਆਸਟ੍ਰੇਲੀਆ ਦੇ ਵਿੱਚ ਲਿਬਰਲ ਨੈਸ਼ਨਲ ਜਿਹੜੇ ਨੇ ਉਹ ਬਿਲਕੁਲ ਸੈਂਟਰਲਿਸਟ ਸੋਚ ਵਾਲੇ ਨੇ, ਐਕਸਟ੍ਰੀਮ ਲੈਫਟ ਸੋਚ ਵਾਲੇ ਲੇਬਰ ਪਾਰਟੀ ਹੋ ਗਈ, ਅਤੇ ਕਿਤੇ ਲੈਫਟ ਵਾਲੀਆਂ ਨੇ ਕਿਤੇ ਰਾਈਟ ਵਾਲੀਆਂ ਨੇ। ਜਪਾਨ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹਦੀ ਸਰਕਾਰ ਹੈਗੀ ਉਹ ਐਕਸਟ੍ਰੀਮ ਰਾਈਟ ਵਿੰਗਰ ਸਰਕਾਰ ਹੈ, ਸਨਾਈ ਤਕਾਈਚੀ। ਔਰ ਚਾਈਨਾ ਜਿਹੜਾ ਕਿ ਐਕਸਟ੍ਰੀਮ ਹਮੇਸ਼ਾ ਤੋਂ ਹੀ ਲੈਫਟ ਵਿੰਗਰ ਰਿਹਾ, ਉੱਥੇ ਕੋਈ ਸਰਕਾਰ ਹੀ ਨਹੀਂ, ਖੈਰ ਚਾਈਨਾ 'ਚ ਕੋਈ ਡੈਮੋਕ੍ਰੇਟਿਕ ਸਟਰਕਚਰ ਨਹੀਂ ਹੈਗੀ, ਇੱਕੋ ਹੀ ਪਾਰਟੀ ਹੈ ਚਾਈਨਾ ਕਮਿਊਨਿਸਟ ਪਾਰਟੀ, ਚਾਈਨੀਜ਼ ਕਮਿਊਨਿਸਟ, CCP। ਹੁਣ ਉਹਨਾਂ ਦੀ ਸਨਾਈ ਤਕਾਈਚੀ ਦੀ ਇੱਕ ਤਾਂ ਵੈਸੇ ਹੀ ਆਈਡੀਓਲੋਜੀਕਲ ਸਾਂਝ ਨਹੀਂ ਹੈਗੀ, ਦੂਸਰਾ ਚੀਨ ਦੇ ਨਾਲ ਪੁਰਾਣੇ ਰਿਸ਼ਤੇ ਵੀ ਹੈਗੇ ਨੇ ਜਿਹੜੇ ਅੱਜ ਦੀ ਤਰੀਕ 'ਚ ਜਪਾਨ ਨੂੰ ਚਾਈਨਾ ਦੇ ਬਿਲਕੁਲ ਐਂਟੀ ਖੜਾ ਕਰ ਦਿੰਦੇ ਨੇ। ਅਤੇ ਤੀਜਾ, ਜਪਾਨ ਦੀਆਂ ਅੱਜ ਦੀ ਤਰੀਕ ਦੇ ਵਿੱਚ ਲੋੜਾਂ, ਕਦੇ ਸੀਗਾ ਕਿ ਠੀਕ ਹੈ ਪਰਲ ਹਾਰਬਰ 'ਤੇ ਅਟੈਕ ਕਰਤਾ ਸੀ ਜਪਾਨ ਨੇ, ਕਦੇ ਸੀਗਾ ਅਮੈਰੀਕਾ ਐਂਟਾ ਹੀ ਹੁੰਦਾ ਸੀਗਾ ਸੈਕਿੰਡ ਵਰਲਡ ਵਾਰ ਵੇਲੇ, ਉਹ ਤੋਂ ਬਾਅਦ ਹੁਣ ਅੱਜ ਦੀ ਤਰੀਕ ਦੇ ਵਿੱਚ ਤਾਂ ਜਪਾਨ ਨੇ ਆਪਣੇ ਫੌਜੀ ਅੱਡੇ ਤੱਕ ਅਮੈਰੀਕਾ ਨੂੰ ਦੇ ਰੱਖੇ ਨੇ ਕਿ ਆਓ ਵਰਤੋ ਇੱਥੋਂ ਹਜ਼ੂਰ, ਆਓ ਸਾਡੇ ਕੋਠੇ ਤੋਂ ਤੁਸੀਂ ਆਤਿਸ਼ਬਾਜ਼ੀਆਂ ਚਲਾਓ, ਤੁਸੀਂ ਆਹ ਮਾਰੋ ਚਾਈਨਾ ਵੱਲ ਭਗਾ ਕੇ, ਦੇਖੋ ਆਹ ਸਾਡੇ ਵੱਲ ਅੱਖਾਂ ਟੇਢੀਆਂ ਕਰ ਕਰਕੇ ਤੱਕਦਾ ਹੈਗਾ, ਮਾਰੋ ਭਗਾ ਕੇ ਇਹਨਾਂ ਦੇ ਜਿਹੜਾ ਪੱਥਰ ਰੋੜਾ ਮਾਰਨਾ ਤੁਸੀਂ। ਸੋ ਜਪਾਨ ਨੇ ਪੂਰੀ ਐਕਸੈਸ, ਫੁੱਲ ਐਕਸੈਸ ਜਿਹੜੀ ਹੈ ਜੈਪਨੀਜ਼ ਪੋਰਟਸ ਦੀ ਔਰ ਜੈਪਨੀਜ਼ ਏਅਰਪੋਰਟਸ ਦੀ ਉਹ ਅਮੈਰੀਕਾ ਨੂੰ ਦਿੱਤੀ ਹੋਈ ਹੈ। ਇੱਕ ਇਹ ਵੀ ਰੀਜ਼ਨ ਹੈਗਾ, ਤੀਜਾ ਜਾਂ ਚੌਥਾ ਰੀਜ਼ਨ ਇਹ ਵੀ ਹੈਗਾ। ਔਰ ਜਦੋਂ ਟੈਰਿਫ ਵਾਰ ਵੀ ਅਮੈਰੀਕਾ ਨੇ ਸ਼ੁਰੂ ਕਰਤੀ ਸੀਗੀ, ਉਦੋਂ ਵੀ ਅਮੈਰੀਕਾ ਨੇ ਕੁਛ ਇੱਕ ਬਖਸ਼ਿਆ ਕਿਸੇ ਨੂੰ ਨਹੀਂ ਸੀਗਾ, ਬਟ ਹਾਂ ਇਹ ਜ਼ਰੂਰ ਹੈ ਕਿ ਜਪਾਨ ਦੇ ਨਾਲ ਉਹਨਾਂ ਤਿੱਖਾ ਕੰਮ ਨਹੀਂ ਕੀਤਾ। ਤਕਾਈਚੀ ਨੇ ਜਦ ਤੋਂ ਅਹੁਦਾ ਸੰਭਾਲਿਆ ਹੈਗਾ, ਤਕਾਈਚੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਮੈਰੀਕਾ ਦੇ ਨਾਲ ਉਹਨਾਂ ਦੀ ਸਾਂਝ ਜਿਹੜੀ ਹੈ ਹੋਰ ਜ਼ਿਆਦਾ ਗਹਿਰੀ ਹੋਈ ਹੈਗੀ ਹੈ। ਅਮੈਰੀਕਾ ਦੇ ਨਾਲ ਸਾਂਝ ਜੁੜਨ ਦਾ ਮਤਲਬ ਚਾਈਨਾ ਦੇ ਐਂਟਾਈ ਜਾਣਾ, ਅਤੇ ਹੁਣ ਜਦੋਂ ਮਿਜ਼ਾਈਲ ਆਸਟ੍ਰੇਲੀਆ ਵੱਲ ਛੱਡੀ ਹੈ ਤਾਂ ਆਸਟ੍ਰੇਲੀਆ ਨੇ ਉਨਾ ਤਗੜਾ ਰਿਐਕਸ਼ਨ ਨਹੀਂ ਦਿੱਤਾ ਜਿੰਨਾ ਜਪਾਨ ਨੇ ਦਿੱਤਾ। ਕਹਿੰਦੇ ਲੰਘ ਕੇ ਤਾਂ ਸਾਡੇ ਬਗਲ 'ਚੋਂ ਹੀ ਗਈ ਹੈ ਨਾ, ਸਾਡੀ ਕੱਛ 'ਚੋਂ ਲੰਘ ਕੇ ਗਈ ਹੈ, ਐਂ ਥੋੜ੍ਹੇ ਤੁਸੀਂ ਜਿੱਧਰ ਮਰਜ਼ੀ ਛੱਡੋ, ਮਾਰੋ ਤੁਸੀਂ ਠੀਕ ਹੈ ਉੱਧਰ ਨਿਊਜ਼ੀਲੈਂਡ ਵੱਲ, ਆਸਟ੍ਰੇਲੀਆ ਵੱਲ ਛੱਡੋ, ਪਰ ਦੱਸੋ ਤਾਂ ਸੀ। ਕਹਿੰਦੇ ਸਾਨੂੰ ਡੇਢ ਘੰਟਾ ਪਹਿਲਾਂ ਦੱਸ ਰਹੇ ਹੋ ਕਿ ਇੱਦਾਂ ਮਿਜ਼ਾਈਲ ਛੱਡਣ ਲੱਗੇ ਹਾਂ ਅਸੀਂ। ਸੋ ਇਹ ਜਪਾਨ ਨੇ ਚੰਗਾ ਵਿਰੋਧ ਕੀਤਾ ਹੈਗਾ ਇਹ ਚਾਈਨਾ ਦਾ। ਚਾਈਨਾ ਨੇ ਆਸਟ੍ਰੇਲੀਆ ਵੱਲੇ ਮਿਜ਼ਾਈਲ ਕਿਉਂ ਛੱਡੀ ਹੈਗੀ ਹੈ, ਦੈਟ ਇਜ਼ ਵੈਰੀ ਇੰਪੋਰਟੈਂਟ, ਵੈਰੀ ਵੈਰੀ ਇੰਪੋਰਟੈਂਟ। ਉਹਦੇ ਤਿੰਨ ਚਾਰ ਰੀਜ਼ਨ ਮੈਂ ਤੁਹਾਨੂੰ ਦੱਸਦਾ। ਪਹਿਲਾਂ ਤਾਂ ਇਹ ਸਮਝੋ ਕਿ ਆਸਟ੍ਰੇਲੀਆ

ਪੈਸਾ ਨਾ ਖਰਚੋ, ਆਪਣੀ ਮਿਲਟਰੀ ਕਮਜ਼ੋਰ ਜੀ ਰੱਖੋ ਅਤੇ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਪਰ ਦੀ ਮੂਵਮੈਂਟ ਕੋਈ ਕੰਟਰੀ ਆਪਣੇ ਆਪ ਨੂੰ ਡਿਫੈਂਸ ਨੂੰ ਸਟਰੋਂਗ ਕਰਨ ਲੱਗਦੀ ਹੈ, ਆਪਣੀ ਮਿਲਟਰਾਈਜੇਸ਼ਨ ਨੂੰ ਹੋਰ ਵਧਾਉਣ ਲੱਗਦੀ ਹੈ, ਤਾਂ ਚਾਈਨਾ ਨੂੰ ਉਹਨਾਂ ਜੇ ਉਹਨਾਂ ਦੇ ਆਂਢ ਗੁਆਂਢ 'ਚ ਉਹ ਕੰਟਰੀ ਪੈਂਦੀ ਹੈ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਹੈ। ਫੋਰ ਐਗਜ਼ਾਮਪਲ ਸਾਊਥ ਕੋਰੀਆ, ਜਪੈਨ, ਇੰਡੋਨੇਸ਼ੀਆ, ਇੰਡੀਆ ਅਤੇ ਹੁਣ ਆਸਟ੍ਰੇਲੀਆ। ਆਸਟ੍ਰੇਲੀਆ ਹਾਲਾਂਕਿ ਨੇਟੋ ਦਾ ਮੈਂਬਰ ਨਹੀਂ ਹੈਗਾ, ਨੇਟੋ ਇੱਕ ਰੱਖਿਆ ਸਮਝੌਤਾ, ਇਹਦੇ 'ਤੇ ਇੱਕ ਅਲੱਗ ਐਪੀਸੋਡ ਆਪਾਂ ਕਰ ਚੁੱਕੇ ਹਾਂ, ਪਰ ਬਾਵਜੂਦ ਇਸ ਦੇ ਨੇਟੋ ਨੇ ਇੱਕ ਮੈਥਾਡੋਲੋਜੀ ਕੱਢੀ ਹੈ। ਉਹ ਮੈਥਾਡੋਲੋਜੀ ਕੀ ਹੈ? ਹੁਣ ਬੇਸਿਕਲੀ ਨੇਟੋ ਕੌਣ ਹੈ? ਅਮੈਰੀਕਾ, ਕੈਨੇਡਾ ਅਤੇ ਯੂਰਪ ਦੇ ਦੇਸ਼ ਜਿਹੜੇ ਹਥਿਆਰ ਬਣਾਉਂਦੇ ਨੇ। ਫਰਾਂਸ ਬਣਾਉਂਦਾ ਹਥਿਆਰ, ਜਰਮਨੀ ਬਣਾਉਂਦਾ, ਇੰਗਲੈਂਡ ਬਣਾਉਂਦਾ, ਅਮੈਰੀਕਾ ਅਤੇ ਕੈਨੇਡਾ ਬਣਾਉਂਦੇ ਨੇ ਅਤੇ ਦੁਨੀਆ ਭਰ ਦੇ ਵਿੱਚ ਹਥਿਆਰ ਵੇਚਣਾ ਚਾਹੁੰਦੇ ਨੇ। ਪਿਛਲੇ ਹਫ਼ਤੇ ਵੀ ਆਪਾਂ ਇਹਦੀ ਗੱਲ ਕੀਤੀ ਸੀ। ਇਹਨਾਂ ਨੂੰ ਸਭ ਤੋਂ ਵੱਧ ਫਾਇਦਾ ਹੀ ਇਸ ਚੀਜ਼ ਤੋਂ ਹੈ ਕਿ ਜੇ ਤੁਸੀਂ ਜਿੰਨੇ ਜ਼ਿਆਦਾ ਹਥਿਆਰ ਆਪਣੇ ਵਧਾਓਗੇ ਉਨਾ ਜ਼ਿਆਦਾ ਸਾਨੂੰ ਫਾਇਦਾ ਹੋਊਗਾ, ਇਹਦਾ ਨੇਟੋ ਮੁਲਕਾਂ ਨੂੰ ਫਾਇਦਾ ਹੋਏਗਾ। ਨੇਟੋ ਨੇ ਇੱਕ ਮੈਥਾਡੋਲੋਜੀ ਕੱਢੀ ਹੈ ਕਿ ਕਿਸੇ ਕੰਟਰੀ ਦਾ ਜਿਹੜਾ ਬਜਟ ਹੈ ਉਹਦੀ ਜਿਹੜੀ GDP ਦਾ ਘੱਟੋ ਘੱਟ 3% ਡਿਫੈਂਸ ਬਜਟ ਹੋਣਾ ਚਾਹੀਦਾ। ਆਸਟ੍ਰੇਲੀਆ ਕਰਦਾ ਰਿਹਾ ਉਹ, ਔਰ ਅੱਗੇ ਨੂੰ ਵੀ ਕਰ ਰਿਹਾ। ਇਨਫੈਕਟ ਅਗਲੇ ਇੱਕ ਦਹਾਕੇ 'ਚ ਆਸਟ੍ਰੇਲੀਆ ਨੇ ਆਪਣੀ ਮਿਲਟਰੀ ਦੇ ਉੱਤੇ $425 billion ਖਰਚ ਦੇਣੇ ਨੇ। ਮਤਲਬ ਇਹਦੀ ਕੋਈ ਐਡੀ ਖਾਸ ਲੋੜ ਹੈ ਵੀ ਨਹੀਂ। $130 billion ਤਾਂ ਸਿੱਧੇ ਔਕਸ ਵਾਲੇ ਹੋ ਗਏ, ਸੋ $90 billion ਕਹਿ ਰਹੇ ਸੀ, ਉਹ ਤੋਂ ਹੁਣ ਖਰਚ ਵੱਧਦਾ ਵੱਧਦਾ $130 billion ਹੋ ਗਿਆ। ਸੋ 4-5 ਪਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ ਸਬਮਰੀਨਸ ਆਸਟ੍ਰੇਲੀਆ ਨੇ ਲੈਣੀਆਂ, ਉਸ ਤੋਂ ਇਲਾਵਾ ਟੈਕਨੋਲੋਜੀ ਲੈਣੀ ਹੈ। ਟੈਕਨੋਲੋਜੀ ਟ੍ਰਾਂਸਫਰ ਦਾ ਖਰਚਾ ਰਲਾਟ ਲੂਕ ਹੈ, ਟੋਟਲ ਇਹ $130 billion ਬਣਦਾ ਹੈਗਾ। ਉਹ ਤੋਂ ਇਲਾਵਾ $60-65 billion ਆਸਟ੍ਰੇਲੀਆ ਨੇ ਮਿਜ਼ਾਈਲਾਂ ਦੇ ਉੱਤੇ ਖਰਚਣੇ ਨੇ, ਆਪਣਾ ਡਿਫੈਂਸ ਸਿਸਟਮ, ਮਿਜ਼ਾਈਲ ਡਿਫੈਂਸ ਸਿਸਟਮ ਉਹਦੇ 'ਤੇ ਖਰਚਣੇ ਨੇ। ਫਿਰ ਕੁਛ ਪ੍ਰੋਜੈਕਟ ਹੋਰ ਵੀ ਹੁੰਦੇ ਨੇ, ਜਿਵੇਂ ਜਿਹੜੇ ਆਲੇ ਦੁਆਲੇ ਜਿਹੜੀਆਂ ਮਿਲਟਰੀ ਐਕਸਰਸਾਈਜ਼ ਨੇ ਜਾਂ ਅਮੈਰੀਕਾ ਨੇ ਕਿਤੇ ਅਟੈਕ ਕੀਤਾ ਉਹਦੇ 'ਚ ਖਰਚ ਕਰਨਾ, ਇਹ ਉਹ ਸਾਰੇ। ਸੋ ਰਲਾ ਰਲੂ ਕੇ ਹੋਰ ਬਹੁਤ ਕੁਛ ਆਸਟ੍ਰੇਲੀਆ ਨੇ ਹਰ ਸਾਲ ਜਿਹੜਾ ਉਹ ਖਰਚ ਜਿਹੜਾ ਉਹ $100s of billion ਦੇ ਵਿੱਚ ਕੱਢਣਾ ਅਤੇ ਅਗਲੇ 10 ਸਾਲਾਂ ਦੇ ਅੰਦਰ ਅੰਦਰ $425 billion ਖਰਚ ਕਰ ਦੇਣਾ ਹੈਗਾ। ਆਸਟ੍ਰੇਲੀਆ ਨੂੰ ਇੰਨੇ ਖਰਚ ਦੀ ਲੋੜ ਹੈ? ਸਵਾਲ ਇਹ ਪੈਦਾ ਹੁੰਦਾ, ਦੋ ਜਵਾਬ ਨੇ। ਪੋਲੀਟੀਕਲੀ ਸਮਝੋਗੇ ਤਾਂ ਸ਼ਾਇਦ ਨਹੀਂ, ਡਿਪਲੋਮੈਟਿਕਲੀ ਸਮਝੋਗੇ ਤਾਂ ਸ਼ਾਇਦ ਯੈਸ। ਪਰ ਪੋਲੀਟੀਕਲੀ ਇੱਥੇ ਕੁਛ ਲੋਕ ਡਿਪਲੋਮੈਟਿਕ ਆਨਸਰਸ ਦੇਣ ਲੱਗ ਪਏ ਨੇ। ਉਦਾਹਰਨ ਪੌਲਿਨ ਹੈਨਸਨ, ਉਹ ਕਹਿੰਦੇ ਕਿ 3% ਕਾਫੀ ਨਹੀਂ ਹੈਗਾ, GDP ਦਾ 5% ਖਰਚਾਂਗੇ, ਅਸੀਂ ਹੋਰ ਹਥਿਆਰ ਖਰੀਦਾਂਗੇ, ਅਸੀਂ ਹੋਰ ਮਿਜ਼ਾਈਲਾਂ ਲਵਾਂਗੇ ਖਰੀਦਾਂਗੇ ਪਰਚੇਸ ਬਾਏ। ਸੋ ਯਾਨੀ ਕਿ ਜਦੋਂ ਤੁਸੀਂ ਕੋਈ ਚੀਜ਼ ਪਰਚੇਸ ਕਰਦੇ ਹੋ ਤੇ ਤੁਸੀਂ ਉਹਦੇ ਬਦਲ 'ਚ ਇਵਜ਼ 'ਚ ਪੈਸੇ ਦੇਣੇ ਨੇ, ਡਾਲਰ ਦੇਣੇ ਨੇ, ਯਾਨੀ ਕਿ ਉਹਦਾ ਫਾਇਦਾ ਕਿਹਨੂੰ ਹੈ? ਸਿੱਧੇ ਤੌਰ ਦੇ ਉੱਤੇ ਉਸ ਧਿਰ ਨੂੰ ਜਿਹਨੂੰ ਪੈਸੇ ਮਿਲ ਰਹੇ ਨੇ, ਕਿਉਂਕਿ ਜ਼ਾਹਿਰ ਜਿਹੀ ਗੱਲ ਹੈ ਕਿ ਉਹ ਆਪਣੀ ਬਾਜ਼ਾਰੀ ਕੀਮਤ ਤੋਂ ਜ਼ਿਆਦਾ ਦੇ ਉੱਤੇ ਵਿਕਰੀ ਹੋਏਗੀ, ਖਾਸ ਤੌਰ ਦੇ ਉੱਤੇ ਅਮੈਰੀਕਾ ਦੇ, ਜੇ ਤੁਸੀਂ ਪਿਛਲੱਗ ਹੈਗੇ ਹੋ ਅਤੇ ਅਮੈਰੀਕਾ ਨੇ ਜੇ ਕਹਿ ਤਾ ਕਿ ਆਹ ਜਹਾਜ਼ ਇਹ ਫਾਈਟਰ ਜੈੱਟ ਹੈ ਅਤੇ $130 crore ਦਾ, ਤਾਂ ਤੁਹਾਨੂੰ $130 crore ਦੇਣੇ ਹੀ ਪੈਣਗੇ। ਐਂ ਥੋੜ੍ਹੇ ਹੈ ਕਿ ਠੀਕ ਠੀਕ ਲਾ ਲਓ ਯਾਰ, ਅਮੈਰੀਕਾ ਤੁਹਾਡੇ ਤੋਂ ਪਹਿਲਾਂ ਵੀ ਤਾਂ 8-10 ਜਹਾਜ਼ ਆਪਾਂ ਲਏ ਨੇ, ਚਲੋ 100 crore, ਨਾ ਤੁਹਾਡੀ ਨਾ ਸਾਡੀ, ਇੱਦਾਂ ਨਹੀਂ ਹੁੰਦਾ। ਇੰਟਰਨੈਸ਼ਨਲ ਸੌਦੇ ਇੱਦਾਂ ਨਹੀਂ ਹੁੰਦੇ ਹੁੰਦੇ। ਅਤੇ ਦੂਜੀ ਚੀਜ਼ ਇਹਦੇ 'ਚ ਇਹ ਹੈਗੀ ਹੈ ਕਿ ਜੇ ਉਹ ਬਜਟ 3% ਦੇ ਉੱਤੇ $450 billion ਹੈ, 5% ਦੇ ਉੱਤੇ ਉਹ ਬਜਟ $600 billion ਤੋਂ ਵੀ ਜ਼ਿਆਦਾ ਦਾ ਹੋ ਜਾਏਗਾ। ਸਵਾਲ ਇਹ ਉੱਠ ਰਹੇ ਨੇ, ਜਿਵੇਂ ਲਿਬਰਲ ਨੈਸ਼ਨਲ ਗੱਠਜੋੜ ਦੇ ਵਿੱਚੋਂ ਵੀ ਕੁਛ ਲੀਡਰਾਂ ਨੇ ਕਿਹਾ, ਪੌਲਿਨ ਹੈਨਸਨ ਨੇ ਵੀ ਕਿਹਾ ਕਿ ਅਸੀਂ GDP ਦਾ ਖਰਚ ਟੋਟਲ ਵਧਾ ਦੇਵਾਂਗੇ। ਉਹ ਖਰਚ ਉੱਧਰ ਵਧਾ ਕੇ ਉਹਦੀ ਬਜਾਏ ਉਹ ਤੁਸੀਂ ਕਿਤੇ ਹੋਰ ਕਿਉਂ ਨਹੀਂ ਲਗਾ ਸਕਦੇ? ਜੇ ਆਸਟ੍ਰੇਲੀਆ ਦਾ ਹੁਣ ਤੱਕ $100-150 billion ਦੇ ਬਜਟ ਦੇ ਵਿੱਚ ਵੀ ਤਾਂ ਆਪਾਂ ਆਪਣੇ ਫਾਈਨੈਂਸ ਬਜਟ ਚਲਾ, ਚਲੋ ਠੀਕ ਹੈ ਮੰਨ ਲਿਆ ਕਿ ਹੁਣ ਮਹਿੰਗਾਈ ਵੱਧ ਗਈ ਆ, ਇੰਨੀ ਥੋੜ੍ਹੇ ਵਧੀ ਹੈ ਯਾਰ ਹਥਿਆਰਾਂ ਦੇ ਮਾਮਲੇ 'ਚ ਮਹਿੰਗਾਈ ਕਿ ਤੁਸੀਂ GDP ਦੇ ਬਜਟ ਨੂੰ ਹੀ ਵਧਾ ਦਿਉ। ਹੁਣ ਤੱਕ ਤੁਸੀਂ 1.5-2.5% ਤੱਕ ਲਗਾ ਰਹੇ ਸੀਗੇ, ਹੁਣ 3% ਤੱਕ, ਅਤੇ ਹੁਣ 4-5% ਨੂੰ ਵੀ ਤੁਸੀਂ ਰਾਜ਼ੀ ਹੋ ਰਹੇ ਹੋ। ਆਪਣਾ ਡਿਫੈਂਸ ਬਜਟ
ਤੁਸੀਂ ਮਜ਼ਬੂਤ ਕਰ ਸਕਦੇ ਹੋ, ਪਰ ਉਹਦੀਆਂ ਕੈਲਕੂਲੇਸ਼ਨਸ ਨੂੰ ਨਾ ਨਾ ਐਕਸੀ

ਐਕਸੀਡ ਕਰੋ। ਉਹ ਕੈਲਕੂਲੇਸ਼ਨ ਜਦੋਂ ਉੱਥੋਂ ਐਕਸੀਡ ਹੋਣਗੀਆਂ ਤਾਂ ਓਬਵੀਅਸ ਜੀ ਗੱਲ ਹੈ ਕਿ ਤੁਸੀਂ ਕਿਤੋਂ ਹੋਰ ਕਟੌਤੀ ਕਰੋਗੇ, ਤੁਸੀਂ ਜਾਂ ਤਾਂ ਹੈਲਥ ਸੈਕਟਰ 'ਚੋਂ ਕਟੌਤੀ ਕਰੋਗੇ, ਹਸਪਤਾਲ ਹਸਪਤਾਲ ਨਹੀਂ ਬਣਨਗੇ, ਨਰਸਾਂ ਨੂੰ ਤਨਖਾਹਾਂ ਨਹੀਂ ਮਿਲਣਗੀਆਂ, ਨਵੇਂ ਟੀਚਰ ਨਹੀਂ ਭਰਤੀ ਹੋਣਗੇ, ਜਾਂ ਸੈਕਟਰ ਕਿਸੇ ਹੋਰ ਸੈਕਟਰ 'ਚ ਹੈਲਥ ਐਜੂਕੇਸ਼ਨ ਨਾ ਸਹੀ, ਕਿਤੇ ਨਾ ਕਿਤੇ ਤਾਂ ਸੋਸ਼ਲ ਸਰਵਿਸਿਜ਼ ਖਤਮ ਹੋ ਜਾਣਗੀਆਂ, ਕਿਤੇ ਨਾ ਕਿਤੇ ਤਾਂ ਕਾਟ ਮਾਰੋਗੇ ਨਾ ਤੁਸੀਂ ਉਹਦੀ, ਇੱਕ ਤਾਂ ਇਹ ਗੱਲ ਹੋ ਗਈ। ਸੋ ਪੋਲੀਟੀਕਲੀ ਇਹ ਬਿਆਨ ਠੀਕ ਨਹੀਂ ਹੈਗਾ। ਡਿਪਲੋਮੈਟਿਕਲੀ ਕਿਵੇਂ ਹੈਗਾ? ਡਿਪਲੋਮੈਟਿਕਲੀ ਇਹ ਹੁੰਦਾ ਕਿ ਕਈ ਵਾਰ ਤੁਹਾਡੀਆਂ ਅਨਾਊਂਸਮੈਂਟਸ ਜਿਹੜੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਡਿਫਰੈਂਟ ਹੁੰਦੀਆਂ ਨੇ। ਫੋਰ ਐਗਜ਼ਾਮਪਲ ਇਹ ਹੈ ਕਿ ਆਸਟ੍ਰੇਲੀਆ ਸਿਰਫ ਇਸ ਚੀਜ਼ ਨੂੰ ਅਨਾਊਂਸ ਕਰ ਦੇਵੇ ਕਿ ਅਸੀਂ ਆਪਣਾ ਜੀ ਡੀ ਪੀ ਦਾ 5% ਕਰਨ ਜਾ ਰਹੇ ਹਾਂ 2026-27 ਤੋਂ। ਹੁਣ ਉਹਦੇ 'ਚ ਕੀ ਹੋਊਗਾ ਕਿ ਉਹਦੇ 'ਚ ਇੱਕ ਡਰ, ਇੱਕ ਦਹਿਸ਼ਤ, ਇੱਕ ਖੌਫ, ਇੱਕ ਵਾਰਨਿੰਗ ਵੀ ਮਿਲੂਗੀ ਦੁਸ਼ਮਣਾਂ ਨੂੰ, ਜਾਂ ਉਹ ਦੇਸ਼ ਜਿਹੜੇ ਤਿਆਰੀਆਂ ਕਰ ਰਹੇ ਹੈਗੇ ਨੇ ਕਿ ਅੱਛਾ ਇਹਨਾਂ ਕੋਲ ਤਾਂ ਨਿਊਕਲੀਅਰ ਪਾਵਰਡ ਸਬਮਰੀਨ ਵੀ ਹੈ, ਇਹਨਾਂ ਕੋਲ ਤਾਂ ਫਾਈਟਰ ਜੈਟਸ ਵੀ ਇੰਨੇ ਹੈਗੇ ਨੇ, ਇਹਨਾਂ ਕੋਲ ਤਾਂ ਆਹ ਹਥਿਆਰ ਵੀ ਨੇ, ਫਲਾਣੇ ਵੀ ਨੇ, ਧਿਮਕੇ ਵੀ ਨੇ। ਸੋ ਜਦੋਂ ਤੁਸੀਂ ਡਿਪਲੋਮੈਟਿਕ ਇੱਕ ਪ੍ਰੈਸ਼ਰ ਪਾ ਦਿੰਦੇ ਹੋ ਅਗਲੀ ਦੂਸਰੀ ਕੰਟਰੀ 'ਤੇ, ਉਹਦੇ ਪੋਜ਼ਿਟਿਵ ਔਰ ਨੈਗੇਟਿਵ ਦੋ ਇੰਪੈਕਟ ਨਿਕਲ ਕੇ ਆਉਂਦੇ ਨੇ। ਪੋਜ਼ਿਟਿਵ ਇਹ ਕਿ ਠੀਕ ਹੈ, ਇੱਕ ਪ੍ਰੈਸ਼ਰ ਹੈ, ਇੱਕ ਪਤਾ ਲੱਗਦਾ ਕਿ ਨਹੀਂ ਯਾਰ ਇਹਦਾ ਵੀ ਦਬਦਬਾ ਅੱਜ ਦੀ ਤਰੀਕ ਦੇ ਵਿੱਚ, ਜਿਨ੍ਹਾਂ ਕੰਟਰੀਜ਼ ਦਾ ਡਿਫੈਂਸ ਬਜਟ ਜ਼ਿਆਦਾ, ਜਿਹੜੇ ਪੈਸਾ ਵੱਧ ਖਰਚਣੇ ਨੇ, ਉਹਨਾਂ ਦੀ ਇੱਕ ਇੱਜ਼ਤ ਮਾਨ ਵੀ ਹੈਗਾ, ਉਹਨਾਂ ਤੋਂ ਬਾਕੀ ਦੇਸ਼ ਡਰ ਦੱਬ ਕੇ ਵੀ ਰਹਿ ਰਹੇ ਹੈਗੇ ਨੇ, ਅਮੈਰੀਕਾ, ਚਾਈਨਾ, ਰਸ਼ੀਆ, ਜਰਮਨੀ, ਇੰਡੀਆ। ਸੋ ਇਹ ਉਹ ਕੰਟਰੀਜ਼ ਹੈਗੇ ਨੇ ਜਿਨ੍ਹਾਂ ਤੋਂ ਲੋਕ ਬਾਕੀ ਕੰਟਰੀਜ਼ ਥੋੜ੍ਹਾ ਜਿਹਾ ਥੱਲੇ ਵੀ ਰਹਿ ਰਹੇ ਨੇ। ਇੱਕ ਤਾਂ ਇਹ ਫਾਇਦਾ ਹੋ ਗਿਆ। ਦੂਜਾ ਨੁਕਸਾਨ ਇਹ ਹੋ ਗਿਆ ਕਿ ਚਾਈਨਾ ਵਰਗੀ ਕੰਟਰੀਜ਼ ਜਾਂ ਹੋਰ ਜਿਹੜੇ ਦੇਸ਼ ਡਿਪਲੋਮੈਟਿਕਲੀ ਤੁਹਾਡੇ ਨਾਲ ਪੋਜ਼ਿਟਿਵ ਰਿਲੇਸ਼ਨ 'ਚ ਨਹੀਂ ਹੈਗੇ, ਉਹਨਾਂ ਨੇ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਕਿ ਅੱਛਾ ਜੇ ਉਹਨਾਂ ਕੋਲ ਪਰਮਾਣੂ ਪਾਵਰਡ ਸਬਮਰੀਨਸ ਨੇ ਅਤੇ ਐਸੀ ਟੈਕਨੋਲੋਜੀ ਤਿਆਰ ਕਰੋ ਕਿ ਜਿਹੜੀ ਪਰਮਾਣੂ ਪਾਵਰਡ ਸਬਮਰੀਨਸ ਦੇ ਉੱਤੇ ਵੀ ਅਟੈਕ ਕਰ ਸਕੇ, ਜਾਂ ਉਹਨਾਂ ਦਾ ਜਿਹੜਾ ਡਿਫੈਂਸ ਸਿਸਟਮ ਆ ਉਹਨੂੰ ਭੇਜ ਸਕੇ, ਇੰਟਰਕਾਂਟੀਨੈਂਟਲ ਮਿਜ਼ਾਈਲਾਂ ਯੇ ਵੋ ਇਹੋ ਜਿਹੀਆਂ ਚੀਜ਼ਾਂ ਕਰੋ। ਪਰ ਇਹ ਸਿਰਫ ਆਸਟ੍ਰੇਲੀਆ ਦੇ ਡਿਫੈਂਸ ਬਜਟ ਵਧਣ ਦੇ ਉੱਤੇ ਨਹੀਂ ਹੈਗਾ। ਆਸਟ੍ਰੇਲੀਆ ਨੇ ਇੱਕ ਸੋ ਕਾਲਡ ਸਮਝੌਤਾ ਜਿਹੜਾ ਉਹ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਕਰਨਾ ਸ਼ੁਰੂ ਕੀਤਾ। ਵਨਵਾਤੂ ਦੇ ਨਾਲ ਹੋ ਗਿਆ, ਸੋਲਮਨ ਆਈਲੈਂਡ ਦੇ ਨਾਲ ਅਗਲੇ ਹਫ਼ਤੇ ਹੋ ਜਾਣਾ, ਫਿਜੀ ਦੇ ਵਿੱਚ ਇਹ ਸਮਝੌਤਾ ਹੋ ਰਿਹਾ ਸੀ। ਸਮਝੌਤਾ ਇਹ ਸੀ ਕਿ ਜੇ ਆਸਟ੍ਰੇਲੀਆ 'ਤੇ ਕੋਈ ਕੰਟਰੀ ਅਟੈਕ ਕਰਦਾ ਤਾਂ ਤੁਸੀਂ ਵੀ ਤਿਆਰ ਰਹੋ ਅਤੇ ਤੁਸੀਂ ਉਹਦੀ ਵਿਰੋਧਤਾ ਕਰਨੀ ਹੈ, ਅਤੇ ਜੇ ਤੁਹਾਡੇ 'ਤੇ ਹੁੰਦਾ ਤਾਂ ਅਸੀਂ ਵੀ ਤਿਆਰ ਹੈਗੇ ਅਤੇ ਅਸੀਂ ਤੁਹਾਡਾ ਸਾਥ ਵੀ ਨਿਭਾਉਣਾ ਅਤੇ ਉਹਦੀ ਵਿਰੋਧਤਾ ਵੀ ਕਰਨੀ ਹੈ। ਹੁਣ ਇਹ ਇੰਪੋਰਟੈਂਟ ਹੈ ਇੰਟਰਨੈਸ਼ਨਲੀ ਔਰ ਡਿਪਲੋਮੈਟਿਕ ਰਿਲੇਸ਼ਨਸ ਦੇ ਵਿੱਚ? ਯੈਸ। ਕਿਵੇਂ? ਫੋਰ ਐਗਜ਼ਾਮਪਲ, ਫਿਜੀ ਚਾਈਨਾ ਦੇ ਨਾਲ ਲੜ ਨਹੀਂ ਸਕਦਾ, ਔਰ ਜੇ ਆਸਟ੍ਰੇਲੀਆ ਦੇ ਉੱਤੇ ਚਾਈਨਾ ਅਟੈਕ ਕਰਦਾ ਤਾਂ ਫਿਜੀ ਕੋਈ ਐਡੀ ਖਾਸ ਮਦਦ ਦੇ ਵੀ ਨਹੀਂ ਸਕਦਾ। ਬਟ ਐਟ ਦੀ ਸੇਮ ਟਾਈਮ ਜਦੋਂ ਤੁਸੀਂ ਯੂਨਾਈਟਿਡ ਨੇਸ਼ਨ ਵਰਗੇ ਇੰਟਰਨੈਸ਼ਨਲ ਪਲੈਟਫਾਰਮਸ ਦੇ ਉੱਤੇ ਜਾਂਦੇ ਹੋ, ਜਦੋਂ ਇਹ ਗੱਲ ਤੁਰਦੀ ਹੈ ਕਿ ਦੇਖੋ ਹੁਣ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਕਿਵੇਂ ਪਿਆ ਸੀ ਗਜ਼ਾ ਵਾਲਾ, ਇਜ਼ਰਾਈਲ ਤਾਂ ਲੱਗਿਆ ਹੋਇਆ ਸੀਗਾ, ਉਹ ਤਾਂ ਸਾਊਥ ਅਫਰੀਕਾ ਅਤੇ ਹੋਰਨਾਂ ਦੇਸ਼ਾਂ ਨੇ ਰਲ ਕੇ ਅੱਗੇ ਆਏ, ਯੂਨਾਈਟਿਡ ਨੇਸ਼ਨ 'ਚ ਰੈਜ਼ੋਲਿਊਸ਼ਨ ਪਾਇਆ ਕਿ ਦੇਖੋ ਜੀ ਬੈਂਜਾਮਿਨ ਨੇਤਨਯਾਹੂ ਜੇ ਦੁਨੀਆ ਦੇ ਕਿਸੇ ਵੀ ਦੇਸ਼ 'ਚ ਜਾਂਦਾ ਤਾਂ ਇਹਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਜਾਵੇ, ਇਹ ਵਾਰ ਕ੍ਰਿਮੀਨਲ ਹੈ, ਇਹਨੇ ਜੰਗ ਦੇ ਵਿੱਚ ਗਲਤ ਲਾਹੇ ਚੱਕੇ ਨੇ, ਇਹਨਾਂ ਨੇ ਬੱਚੇ ਮਾਰੇ ਨੇ, ਮਾਸੂਮ ਮਹਿਲਾਵਾਂ ਮਾਰੀਆਂ ਨੇ, ਦਿਸ ਦੈਟ ਕਰਕੇ ਇੱਕ ਪੂਰੀ ਦੀ ਪੂਰੀ ਲੌਬੀ ਬਣ ਗਈ ਸੀ। ਬ੍ਰਿਟੇਨ ਵਰਗੀਆਂ ਕੰਟਰੀਜ਼ ਨੂੰ, ਆਸਟ੍ਰੇਲੀਆ, ਨਿਊਜ਼ੀਲੈਂਡ ਨੂੰ ਖਿਲਾਫ ਜਾਣਾ ਪਿਆ ਸੀ ਇਜ਼ਰਾਈਲ ਦੇ। ਇਹ ਕਿਉਂ ਹੋਇਆ? ਇਹ ਇੰਟਰਨੈਸ਼ਨਲ ਇੱਕ ਪ੍ਰੈਸ਼ਰ, ਜਦੋਂ ਕਲੈਕਟਿਵ ਪ੍ਰੈਸ਼ਰ ਬਣ ਜਾਂਦਾ, ਸਾਰੇ ਦੇਸ਼ ਅਗੇਂਸਟ ਆਏ ਇੱਕ ਕੰਟਰੀ ਦੇ, ਜਾਂ ਮੈਕਸੀਮਮ ਦੇਸ਼ ਅਗੇਂਸਟ ਆਏ, ਤਾਂ ਉਸ ਕੰਟਰੀ ਨੂੰ ਨੀਲ ਡਾਊਨ ਕਰਨਾ ਪਿਆ, ਗੋਡਿਆਂ ਭਾਰ ਆਉਣਾ ਪਿਆ, ਬੈਠਣਾ ਪਿਆ, ਜਾਂ ਆਪਣੇ ਆਪ ਨੂੰ ਰੋਕਣਾ ਪਿਆ, ਜਾਂ ਥੋੜ੍ਹੀ ਦੇਰ ਦੇ ਉੱਤੇ ਪੌਜ਼ ਲਗਾਉਣਾ ਪਿਆ। ਉਸ ਇੰਟੈਂਸਿਟੀ ਦੇ ਨਾਲ ਵਾਰ ਨਹੀਂ ਹੋਈ ਉਸ ਤੋਂ ਬਾਅਦ। ਸੋ ਫਿਜੀ, ਸੋਲਮਨ, ਇਹ ਘੱਟੋ ਘੱਟ ਨਹੀਂ ਅਤੇ ਇਹ ਜਿਹੜੇ ਆਲੇ ਦੁਆਲੇ ਦੇ ਆਸਟ੍ਰੇਲੀਆ ਦੇ ਆਂਢ ਗੁਆਂਢ ਦੇ ਵਿੱਚ ਮੁਲਕ ਹੈਗੇ ਨੇ, ਇਹ ਜੇ ਆਸਟ੍ਰੇਲੀਆ ਦੇ ਹੱਕ ਦੇ ਵਿੱਚ ਰਹਿਣ ਤਾਂ ਆਸਟ੍ਰੇਲੀਆ ਆਪਣੇ ਆਪ ਦੇ ਵਿੱਚ, ਆਸਟ੍ਰੇਲੀਆ ਨੂੰ ਇਹਦੇ ਤੋਂ ਕੋਈ ਵੈਸੇ ਹੀ ਨਹੀਂ ਨੁਕਸਾਨ, ਇੱਕ ਪ੍ਰੈਸ਼ਰ ਜਿਹੜਾ ਉਹ ਬਣ ਜਾਏਗਾ। 14 ਦੇ ਕਰੀਬ ਮੁਲਕ ਮੰਨਦੇ ਹੈਗੇ ਨੇ ਜਿਹੜੇ, ਔਰ ਸਭ ਤੋਂ ਘੱਟ ਹੈਗੇ ਨੇ ਮੁਲਕ ਸਾਡੇ ਕੋਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਆਪਣੇ ਇਸ ਪੂਰੇ ਕੰਟੀਨੈਂਟ ਦੇ ਵਿੱਚ, ਇਸ ਪੂਰੇ ਮਹਾਂਦੀਪ ਦੇ ਵਿੱਚ। ਫਿਜੀ, ਕਿਰੀਬਤੀ, ਮਾਰਸ਼ਲ ਆਈਲੈਂਡ, ਮਾਈਕਰੋਨੇਸ਼ੀਆ, ਨਾਉਰੂ, ਪਲਾਓ, ਪਾਪੂਆ ਨਿਊ ਗਿਨੀ, ਸਮੋਆ, ਸੋਲਮਨ ਆਈਲੈਂਡ, ਟੋਂਗਾ, ਟਵਾਲੂ ਅਤੇ ਵਨੂਆਤੂ, ਅਤੇ ਦੋ ਜਿਹੜੇ ਹੋ ਗਏ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ। ਸੋ ਇਹ
14 ਮੁਲਕ ਜਿਹੜੇ ਨੇ, ਚਾਹੇ ਅਸੀਂ ਓਸ਼ੀਆਨੀਆ ਕੰਟੀਨੈਂਟ ਕਹਿ ਲੈਂਦੇ ਹਾਂ, ਚਾਹੇ ਆਸਟ੍ਰੇਲੀਆ ਓਸ਼ੀਆਨੀਆ ਕਹਿ ਲੈਂਦੇ ਹਾਂ, ਜਾਂ ਆਸਟ੍ਰੇਲੀਆ ਪੈਸੀਫਿਕ ਮੁਲਕ ਜਿਹੜੇ ਨੇ ਇਹ ਕਹਿ ਲੈਂਦੇ ਹਾਂ। ਸੋ ਇਹ ਜਿਹੜੇ, ਇਸ ਤੋਂ ਇਲਾਵਾ ਕੁਛ ਟੈਰੀਟਰੀਜ਼ ਵੀ ਨੇ ਜਿਹੜੀਆਂ ਅਮੈਰੀਕਾ, ਫਰਾਂਸ, ਇੰਗਲੈਂਡ ਦੇ ਅੰਡਰ ਹੈਗੀਆਂ ਨੇ, ਜਿਵੇਂ ਅਮੈਰੀਕਨ ਸਮੋਆ ਹੈਗਾ, ਕੁੱਕ ਆਈਲੈਂਡ ਹੈ, ਫਰੈਂਚ ਪੋਲੀਨੇਸ਼ੀਆ ਹੈ, ਗੁਆਮ ਹੈ, ਨਿਊ ਕੈਲੇਡੋਨੀਆ ਅਤੇ ਨੋਰਫਲੋਕ ਆਈਲੈਂਡ, ਨੋਰਦਰਨ ਮਰੀਆਨਾ ਆਈਲੈਂਡ, ਟੋਕੇਲੀਊ, ਵੇਕ ਆਈਲੈਂਡ ਅਤੇ ਵਾਲੀਜ਼ ਐਂਡ ਫਟੂਨਾ। ਸੋ ਇਹ ਵੀ ਜਿਹੜੇ ਨੇ ਆਸਟ੍ਰੇਲੀਆ ਦੇ ਮਹਾਦੀਪ ਦੇ ਅੰਦਰ ਹੀ ਪੈ ਜਾਂਦੇ ਨੇ, ਬਟ ਇਹ ਟੈਰੀਟਰੀਜ਼ ਨੇ, ਇੰਡੀਪੈਂਡੈਂਟ ਮੁਲਕ ਨਹੀਂ ਹੈਗੇ। ਜਦੋਂ ਇਹਨਾਂ ਸਾਰਿਆਂ ਦੇ ਨਾਲ ਆਸਟ੍ਰੇਲੀਆ ਦੀ ਇੱਕ ਟ੍ਰੀਟੀ ਹੋਏਗੀ, ਇੱਕ ਸਮਝੌਤਾ ਹੋਏਗਾ ਕਿ ਦੇਖੋ ਜੀ, ਕੱਲ੍ਹ ਨੂੰ ਜੇ ਅਸੀਂ ਕਿਸੇ ਮੁਸੀਬਤ 'ਚ ਪੈਂਦੇ ਹਾਂ ਤਾਂ ਬਾਕੀ ਦੁਨੀਆ ਨੂੰ ਤਾਂ ਅਸੀਂ ਫੇਰ ਮਨਾ ਲਾਂਗੇ, ਪਹਿਲਾਂ ਤੁਸੀਂ ਸਾਡੇ ਨਾਲ ਹੈਗੇ ਹੋ ਕਿ ਨਹੀਂ ਹੈਗੇ ਹੋ ਇਹ ਦੱਸੋ। ਹੁਣ ਤੱਕ ਉਹ ਮੁਲਕ ਕਹਿ ਰਹੇ ਸੀਗੇ ਕਿ ਦੇਖਾਂਗੇ, ਸੋਚਾਂਗੇ, ਕਰਾਂਗੇ। ਇਨਫੈਕਟ ਖਬਰਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਕਿ ਵਨੂਆਤੂ ਦੇ ਨਾਲ ਜਿਹੜਾ ਸਮਝੌਤਾ ਆਸਟ੍ਰੇਲੀਆ ਦਾ ਹੁਣ ਰੀਸੈਂਟਲੀ ਹੋਇਆ, ਜਿਹਦੇ 'ਚ $500 million ਆਸਟ੍ਰੇਲੀਆ ਨੇ ਦੇਣੇ ਨੇ ਉਸ ਕੰਟਰੀ ਨੂੰ, ਤਾਂ ਕਿ ਉਹਨਾਂ ਦਾ ਆਪਣਾ ਸਿਸਟਮ ਚੱਲਦਾ ਰਹਿ ਸਕੇ, ਉਹ ਆਪਣੇ ਖਰਚੇ ਖੁਰਚੇ ਕਰ ਸਕਣ, ਉਹਨਾਂ ਦੀ ਪਾਰਲੀਮੈਂਟ ਚੱਲ ਸਕੇ, ਹੋਰ ਤਨਖਾਹਾਂ ਭੱਤੇ ਦੇ ਸਕਣ। ਅਤੇ ਉਹਦੇ ਬਦਲੇ 'ਚ ਇੱਕ ਵਾਅਦਾ ਲਿਆ, ਉਹ ਵਾਅਦਾ ਇਹ ਹੈਗਾ ਕਿ ਤੁਹਾਡੀ ਕੰਟਰੀ ਦੇ ਵਿੱਚ ਆ ਕੇ ਜੇ ਚਾਈਨਾ ਕੋਈ ਇਨਵੈਸਟ ਕਰਦਾ, ਤੁਹਾਡੇ ਮੋਢੇ 'ਤੇ ਹੱਥ ਰੱਖ ਕੇ ਕਿ ਉਹ ਯਾਰ ਵਨੂਆਤੂ, ਲੈ ਦੱਸ ਯਾਰ, ਤੂੰ ਤਾਂ ਗਰੀਬ ਹੀ ਰਹਿ ਗਿਆ, ਤੁਹਾਨੂੰ ਏਅਰਪੋਰਟ ਚਾਹੀਦਾ ਚਾਹੀਦਾ ਚਾਹੀਦਾ, ਲੈ ਮੈਂ ਬਣਾ ਦਿੰਦਾ ਹੀ ਯਾਰ। ਅੱਛਾ ਬੰਦਰਗਾਹ, ਬੰਦਰਗਾਹ, ਬੰਦਰਗਾਹ ਵੀ ਬਣਾ ਦਿੰਦੇ ਹੀ ਯਾਰ, ਹੋਰ ਦੱਸ, ਸੜਕਾਂ ਵੀ ਬਣਾ ਦਾਂਗੇ, ਨੈਟਵਰਕ ਆਪਾਂ ਜੋੜ ਦਾਂਗੇ ਪੂਰਾ। ਅੱਛਾ ਇੱਕ ਹੋਰ, ਅਤੇ ਇਹ ਜਿਹੜਾ ਏਅਰਪੋਰਟ ਤੁਹਾਡਾ ਬਣਾਇਆ ਨਾ, ਇਹਦੇ 'ਤੇ ਅਸੀਂ ਵੀ ਆਪਣੇ ਮਿਲਟਰੀ ਜਹਾਜ਼ ਉਤਾਰ ਲਾਂਗੇ। ਅਤੇ ਦੇਖੋ, ਏਅਰਪੋਰਟ ਬਣਾਉਣ ਦਾ ਖਰਚਾ ਤੁਹਾਨੂੰ ਪਤਾ ਹੀ ਹੈ, ਹੈ ਨਾ, ਇੰਨਾ ਲੱਗਦਾ, 250-300 crore ਲੱਗਦਾ, ਆਪਾਂ ਤੁਹਾਡੇ ਤੋਂ 50 crore 'ਚ ਬਣਾ ਦਾਂ, ਚੱਲ ਛੱਡੋ, ਆਪਾਂ ਅੜੀਏ ਯਾਰ, ਅੜੀ ਅੜੀ ਅੜੀ ਹੈ, ਹੈ ਚਾਈਨਾ ਇੱਦਾਂ ਮਨਾ ਲਵੇ ਵਨੂਆਤੂ ਨੂੰ, ਅਤੇ ਉਹ ਮਨਾ ਵੀ ਲਿਆ ਸੀ। ਅਤੇ ਉਹਦੇ ਨਾਲ ਕੀ ਸੀਗਾ ਕਿ ਇੱਕ ਐਕਸੈਸ ਜਿਹੜੀ ਸੀਗੀ ਚਾਈਨਾ ਨੂੰ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਨਾਂ ਦੇ ਉੱਤੇ ਵਨੂਆਤੂ ਦੇ ਵਿੱਚ ਮਿਲ ਗਈ ਸੀਗੀ, ਅਤੇ ਸਾਡੇ ਐਨ ਗੁਆਂਢ ਦੇ ਵਿੱਚ ਆ ਗਏ ਸੀ, ਅਤੇ ਉੱਥੋਂ ਛੱਡੀ ਜਾਓ ਫਿਰ ਮਿਜ਼ਾਈਲਾਂ, ਫਿਰ ਤਾਂ ਇੰਟਰਕੋਂਟੀਨੈਂਟਲ ਮਹਿੰਗੀਆਂ ਪੈਂਦੀਆਂ ਨੇ ਮਿਜ਼ਾਈਲਾਂ, ਫਿਰ ਤਾਂ ਉਹਨਾਂ ਦੀ ਲੋੜ ਹੀ ਨਹੀਂ ਹੈਗੀ, ਫਿਰ ਤਾਂ ਤੁਸੀਂ ਆਹ ਅਰਥ ਟੂ ਅਰਥ ਆਰਤੀਆਂ ਹੀ ਛੱਡ ਛੱਡ ਕੇ ਪਾਗਲ ਬੁਰੇ ਹਾਲ ਕਰ ਦਿਓ ਤੁਸੀਂ, ਠੀਕ ਨਹੀਂ। ਅਤੇ ਉਹ ਜਿਹੜਾ ਸਮਝੌਤਾ ਹੁਣ ਆਸਟ੍ਰੇਲੀਆ ਦਾ ਹੋਇਆ, ਉਹ ਇਹ ਹੋਇਆ ਕਿ ਦੇਖੋ, ਚਾਈਨਾ ਬਾਕੀਆਂ ਦਾ ਚਲੋ ਠੀਕ ਹੈ, ਉਹ ਤੁਹਾਡੇ ਆਪਣੇ ਇੰਟਰਸਟ ਹੋ ਸਕਦੇ ਨੇ, ਚਾਈਨਾ ਜੇ ਤੁਹਾਡੇ ਇੱਥੇ ਕੰਟਰੀ ਦੇ ਵਿੱਚ ਆ ਕੇ ਕੋਈ ਇਨਫਰਾਸਟ੍ਰਕਚਰ ਪ੍ਰੋਜੈਕਟ ਲਗਾਉਂਦਾ ਤਾਂ ਸਾਡੇ ਨਾਲ ਗੱਲ ਜ਼ਰੂਰ ਸ਼ੇਅਰ ਕਰਿਓ, ਅਤੇ ਉਹ 'ਚ ਡਿਸੀਜਨ ਬੇਸ਼ੱਕ ਤੁਹਾਡਾ ਹੋਊਗਾ, ਬਟ ਆਸਟ੍ਰੇਲੀਆ ਦੇ ਨਾਲ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਨੀ ਹੈਗੀ, ਕੋਈ ਗੁਪਤ ਤਰੀਕੇ ਦੇ ਨਾਲ ਕੋਈ ਉੱਥੇ ਇਨਵੈਸਟਮੈਂਟ ਹੋਣ ਨਹੀਂ ਦੇਣੀ। ਫਿਜੀ ਦੇ ਨਾਲ ਵੀ ਹੈ, ਫਿਜੀ ਦੇ ਨਾਲ ਤਾਂ ਇਨਫੈਕਟ ਹੋਰ ਵੀ ਵਧੀਆ ਸਮਝੌਤਾ ਹੋਇਆ, ਇਹ ਸਮਝੌਤੇ ਦੇ ਵਿੱਚ ਤਾਂ ਫਿਜੀ ਦੇ ਨਾਲ ਇੱਕ ਤਰ੍ਹਾਂ ਦੀ ਸਾਂਝ ਪਈ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੇ ਸਾਡੇ 'ਤੇ ਅਟੈਕ ਹੋਇਆ ਤਾਂ ਤੁਸੀਂ ਵਾਇਸ ਰੇਜ਼ ਕਰਨੀ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ, ਅਤੇ ਤੁਸੀਂ ਕਹਿਣਾ ਕਿ ਨਾ ਨਾ, ਆਸਟ੍ਰੇਲੀਆ 'ਤੇ ਨਹੀਂ ਅਟੈਕ, ਗਲਤ ਹੋਇਆ, ਠੀਕ ਹੈ। ਸੋ ਇੱਕ ਤਰੀਕੇ ਦੇ ਨਾਲ ਆਪਣੇ ਹੱਕ ਦੇ ਵਿੱਚ ਬੰਦੇ ਕਿਤੇ ਜਾ ਰਹੇ ਨੇ ਇੰਟਰਨੈਸ਼ਨਲ ਡਿਪਲੋਮੈਸੀ ਦੇ ਜ਼ਰੀਏ। ਔਰ ਵਨੂਆਤੂ ਦੇ ਨਾਲ ਤਾਂ ਉਹ ਸਮਝੌਤੇ ਦੇ ਬਾਰੇ ਤੁਹਾਨੂੰ ਦੱਸਿਆ ਸੀਗਾ ਕਿ ਪਿਛਲੇ ਸਾਲ ਵੀ ਸਪਤੰਬਰ 'ਚ ਗਏ ਸੀਗੇ ਐਂਥਨੀ ਅਲਬਨੀਜ਼, ਉਦੋਂ ਚਾਈਨਾ ਨੇ ਇਨਵੈਸਟਮੈਂਟ ਦੀ ਗੱਲ ਹਲੇ ਕੀਤੀ ਹੋ ਸੀਗੀ ਵਨੂਆਤੂ ਦੇ ਨਾਲ, ਅਤੇ ਉਦੋਂ ਉਹ ਕੰਟਰੀ ਮੁੱਕਰ ਗਈ ਸੀ, ਉਹ ਕਹਿੰਦੇ ਸੀ ਕਿ ਇੱਕ ਮਿੰਟ ਖੜ ਜਾਓ ਥੋੜ੍ਹੀ ਦੇਰ, ਆਸਟ੍ਰੇਲੀਆ ਸਾਡੀ ਨਾ ਚਾਈਨਾ ਦੇ ਨਾਲ ਗੱਲ ਚੱਲ ਰਹੀ ਹੈ, ਅਤੇ ਅਸੀਂ ਦੇਖ ਲਈਏ ਉਹ ਕੀ ਗੱਲ ਕਰਨ ਲੱਗੇ, ਅਤੇ ਤੁਹਾਡੇ ਨਾਲ ਫੇਰ ਕਰਾਂਗੇ ਟ੍ਰੀਟੀ ਟਰੂਟੀ ਜਿਹੜੀ ਵੀ ਕਰਨੀ ਹੈ। ਅਤੇ ਉਦੋਂ ਆਸਟ੍ਰੇਲੀਆ ਦੀ ਬੇਇੱਜ਼ਤੀ ਹੋਈ ਸੀ ਕਿਉਂਕਿ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਵਨੂਆਤੂ ਉੱਥੇ ਪਹੁੰਚ ਗਏ ਸੀ, ਹੀ ਵਾਜ਼ ਦੇਅਰ ਆਲਰੇਡੀ ਜਦੋਂ ਸਮਝੌਤੇ 'ਤੇ ਸਾਈਨ ਹੋਣੇ ਸੀ, ਪਰ ਵਨੂਆਤੂ ਮੁੱਕਰ ਗਿਆ ਸੀ, ਔਰ ਆਸਟ੍ਰੇਲੀਆ ਦੇ ਲਈ ਡਿਪਲੋਮੈਟਿਕ ਬਹੁਤ ਵੱਡੀ ਹਾਰ ਸੀ। ਹੁਣ ਇੱਕ ਇੱਕ ਕਰਕੇ ਸਾਰੇ ਕੰਟਰੀਜ਼ ਹੱਕ ਦੇ ਵਿੱਚ ਆ ਰਹੇ ਹੈਗੇ ਨੇ, ਇਕੱਠੇ ਹੋ ਰਹੇ ਨੇ। ਇਨਫੈਕਟ ਇਹ ਕਹਿ ਲਓ ਕਿ ਤੁਸੀਂ ਇਹ ਜਿਹੜਾ ਇਰਾਨ ਵਾਰ ਹੋਈ ਹੈ ਨਾ, ਇਜ਼ਰਾਈਲ ਨੇ ਹਮਲੇ ਕੀਤੇ ਨੇ, ਅਮੈਰੀਕਾ ਨੇ ਕੀਤੇ ਨੇ ਇਰਾਨ ਦੇ ਉੱਤੇ, ਬਾਅਦ 'ਚ ਇਰਾਨ ਨੇ ਕੀਤੇ ਨੇ ਹਮਲੇ, ਇੱਕ ਤਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਇੱਕ ਤਾਂ ਇਹ ਪਰਦੇ ਪੁਰਦੇ ਚੱਕੇ ਗਏ ਸਾਰੇ, ਉਹ ਜਿਹੜਾ ਸੇਫ ਹੈਵਨ, ਸੇਫ ਹੈਵਨ ਕਹਿੰਦੇ ਹੁੰਦੇ ਸੀਗੇ ਕਿ ਆਬੂ ਧਾਬੀ, ਆਹ ਕਿਆ ਆਲੀਸ਼ਾਨ ਸ਼ਹਿਰ, ਦੁਬਈ, ਓਹੋ ਬੱਲੇ ਬੱਲੇ ਮਾਸ਼ਾ ਅੱਲਾ, ਐਦਾਂ ਉਹ ਗੱਲਾਂ ਹੈ ਨਹੀਂ, ਉਹ ਰਹੀਆਂ ਨਹੀਂ, ਔਰ ਉਹ ਹਮੇਸ਼ਾ ਦੇ ਲਈ ਖਤਮ ਹੋ ਗਈਆਂ। ਇਹ ਕੰਟਰੀਜ਼ ਸੇਫ ਨਹੀਂ ਹੈਗੀਆਂ, ਕਿਉਂਕਿ ਜਦ ਤੱਕ ਇਜ਼ਰਾਈਲ ਅਤੇ ਇਰਾਨ ਆਪਸ 'ਚ ਲੜਦੇ ਰਹਿਣਗੇ, ਉਹ ਕੰਟਰੀਜ਼, ਉਹ ਸਿਟੀਜ਼ ਸੇਫ ਰਹਿ ਨਹੀਂ ਸਕਦੇ। ਤੁਹਾਨੂੰ ਪਤਾ ਨਹੀਂ ਹੈਗਾ ਕਿ ਤੁਸੀਂ ਉੱਥੇ ਘੁੰਮਣ ਗਏ ਹੋ, ਰਾਤ ਨੂੰ ਉੱਥੇ ਮਿਜ਼ਾਈਲ ਚਲਾ ਤੀ ਇਜ਼ਰਾਈਲ ਨੇ, ਅਤੇ ਇਰਾਨ ਵੀ ਗੁੱਸੇ ਹੋ ਗਿਆ, ਅਤੇ ਚੱਲ ਏਅਰ ਸਪੇਸ ਬੰਦ,
ਮੈਂ ਤਾਂ ਹੁਣ ਘੁੰਮਣ ਜਾਣ ਤੋਂ ਇੰਨਾ ਡਰਨ ਲੱਗ ਪਿਆ ਦੁਬਈ ਤੋਂ। ਤੇ ਦੂਜੀ ਚੀਜ਼ ਇਹ ਹੈਗੀ ਹੈ ਕਿ ਇਹਨੇ ਪਰਦੇ ਜਦੋਂ ਇੰਨੇ ਚੱਕਤੇ ਤਾਂ ਫਿਰ ਦੁਨੀਆ ਨੂੰ ਇਹ ਸਮਝ ਆਉਣ ਲੱਗ ਪਈ ਹੈ ਕਿ ਅੱਛਾ ਇਹਦੇ ਵਿੱਚ ਯੂਰੋਪੀਅਨ ਕੰਟਰੀਜ਼, ਇਨਫੈਕਟ ਨੇਟੋ ਪਾਵਰਸ ਜਿਹੜੀਆਂ ਕੰਟਰੀ ਸੀ ਉਹ ਅਮੈਰੀਕਾ ਦੇ ਨਾਲ ਨਹੀਂ ਖੜੀਆਂ। ਉਹ ਨੇਟੋ ਦੇ ਕਹਿੰਦੇ ਬੇਸਿਕ ਜਿਹੜਾ ਸਿਧਾਂਤ ਹੈ ਉਹਦੀ ਉਲੰਘਣਾ ਨਹੀਂ ਹੋਈ, ਕਾਹਤੇ ਖੜੀ ਹੈ। ਬੇਸਿਕ ਸਿਧਾਂਤ ਜਿਹਦੇ ਉੱਤੇ ਨੇਟੋ ਕਾਇਮ ਹੋਇਆ ਉਹ ਇਹ ਹੈ ਕਿ ਜੇ ਤੁਹਾਡੇ ਦੇਸ਼ ਦੇ ਉੱਤੇ ਕੋਈ ਬਾਹਰੀ ਦੇਸ਼ ਹਮਲਾ ਕਰਦਾ ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ। ਇੱਕ ਦੂਸਰੇ ਨੂੰ ਇਹ ਕਹਿੰਦੇ ਨੇ, ਇਹ ਨੇਟੋ ਕੰਟਰੀਜ਼ ਸਾਰੀਆਂ ਇੱਕ ਦੂਸਰੇ ਨੂੰ ਇਹ ਕਹਿੰਦੀਆਂ ਨੇ। ਨੇਟੋ ਵਾਲਾ ਵੀ ਇੱਕ ਐਪੀਸੋਡ ਆਪਾਂ ਅੱਡ ਕਰ ਚੁੱਕੇ ਹਾਂ, ਸੋ ਤੁਹਾਨੂੰ ਉਹਦਾ ਵੀ ਹੁਣ ਪਤਾ ਹੀ ਹੈਗਾ। ਅਤੇ 32 ਮੈਂਬਰ ਹੈਗੇ ਨੇ ਉਹਦੇ 'ਚ, ਅਮੈਰੀਕਾ ਅਤੇ ਕੈਨੇਡਾ ਤੋਂ ਇਲਾਵਾ ਬਾਕੀ ਸਾਰੇ ਯੂਰੋਪੀਅਨ ਕੰਟਰੀਜ਼। ਅੱਛਾ ਹੁਣ ਨਾ ਤਾਂ ਅਮੈਰੀਕਾ 'ਤੇ ਅਟੈਕ ਹੋਇਆ ਨਾ ਹੀ ਕੈਨੇਡਾ 'ਤੇ ਹੋਇਆ, ਬਲਕਿ ਉਹਨਾਂ ਨੇ ਅਟੈਕ ਕੀਤਾ, ਅਮੈਰੀਕਾ ਨੇ ਅਟੈਕ ਇਰਾਨ 'ਤੇ ਕੀਤਾ। ਸੋ ਬੇਸਿਕ ਜਿਹੜਾ ਪ੍ਰਿੰਸੀਪਲ ਹੈ ਉਹਨੂੰ ਉਹ ਭੰਗ ਨਹੀਂ ਸੀ ਹੋਇਆ। ਨੇਟੋ ਕੰਟਰੀਜ਼ ਬਾਉਂਡ ਨਹੀਂ ਸੀਗੇ ਅਮੈਰੀਕਾ ਦਾ ਸਾਥ ਦੇਣ ਦੇ ਲਈ, ਇਸ ਕਰਕੇ ਵੀ ਨਹੀਂ ਉਹਨਾਂ ਨੇ ਦਿੱਤਾ। ਪਲੱਸ ਔਨਗੋਇੰਗ ਯੂਕਰੇਨ ਰਸ਼ੀਆ ਵਾਰ, ਜਿਹਦੇ 'ਚ ਰਸ਼ੀਆ ਕਈ ਕਈ ਵਾਰ ਤਾਂ ਪੋਲੈਂਡ ਤੱਕ ਆ ਗਿਆ, ਹਮਲੇ ਕਰ ਗਿਆ। ਅਤੇ ਹੁਣ ਇਸ ਚੀਜ਼ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਇੱਕ ਅਨਸਰਟੈਨਿਟੀ ਹੈ ਕਿ ਕੌਣ ਦੇਸ਼ ਕਿਹਦਾ ਮਿੱਤਰ ਹੈ, ਕੌਣ ਦੇਸ਼ ਕਿਹਦਾ ਦੁਸ਼ਮਣ ਹੈ। ਉਸ ਹਿਸਾਬ ਦੇ ਨਾਲ ਆਪੋ ਆਪਣੀਆਂ ਹੱਦਾਂ ਸਰਹੱਦਾਂ ਤੈਅ ਹੋ ਰਹੀਆਂ ਨੇ, ਆਪੋ ਆਪਣੀਆਂ ਪ੍ਰਾਇਓਰਿਟੀਜ਼ ਰੀਸੈੱਟ ਹੋ ਰਹੀਆਂ ਨੇ, ਆਪੋ ਆਪਣੇ ਜਿਹੜੇ ਟ੍ਰੀਟੀਜ਼ ਹੋ ਰਹੇ ਨੇ, ਸਮਝੌਤੇ ਦੇਸ਼ਾਂ ਦੇ ਦਰਮਿਆਨ ਆਪਸ 'ਚ ਹੋ ਰਹੇ ਨੇ। ਪਾਕਿਸਤਾਨ ਜਾ ਕੇ ਸਾਊਦੀ ਅਰਬ ਦੇ ਨਾਲ ਨੇਟੋ ਵਰਗਾ ਸਮਝੌਤਾ ਕਰ ਜਾਂਦਾ ਕਿ ਸਾਡੇ ਦੇਸ਼ 'ਤੇ ਹਮਲਾ, ਤੁਹਾਡੇ 'ਤੇ ਹਮਲਾ, ਤੁਹਾਨੂੰ ਵੀ ਵਿੱਚ ਆਉਣਾ ਪਊਗਾ। ਸੋ ਜੇ ਇੰਡੀਆ ਕੋਈ ਅਟੈਕ ਕਰਦਾ ਤਾਂ ਸਾਊਦੀ ਅਰਬ ਨੂੰ ਉਸ ਸਮਝੌਤੇ ਦੀ ਪਾਲਣਾ ਕਰਨੀ ਹੋਏਗੀ ਅਤੇ ਇੰਡੀਆ ਦੇ ਅਗੇਂਸਟ ਪਾਕਿਸਤਾਨ ਅਤੇ ਸਾਊਦੀ ਅਰਬ ਇਕੱਠੇ ਉਤਰਨਗੇ। ਇਸ ਤਰੀਕੇ ਦੇ ਨਾਲ ਜਦੋਂ ਸਰਕਮਸਟਾਂਸਿਸ ਚੇਂਜ ਹੁੰਦੇ ਨੇ ਤਾਂ ਫਿਰ ਇਹਨਾਂ ਟਾਪੂ ਮੁਲਕਾਂ ਨੂੰ ਵੀ ਪਤਾ, ਕਿਉਂਕਿ ਦੇਖੋ ਇਹਨਾਂ ਦੀ ਆਰਥਿਕਤਾ ਜਿਹੜੀ ਹੈ ਨਾ ਉਹ ਬਹੁਤ ਲੋਕਲ ਲੈਵਲ 'ਤੇ ਹੀ ਡਿਫਾਈਨ ਰਹਿੰਦੀ ਹੈ। ਉਹ ਬਹੁਤੀਆਂ ਉਹਨਾਂ ਦੀ ਆਬਾਦੀ ਨਹੀਂ ਹੈਗੀ ਇਹਨਾਂ ਦੇਸ਼ਾਂ ਦੀ, ਥੋੜ੍ਹੇ ਜਿਹੇ ਲੋਕ ਨੇ ਉਹ ਮੱਛੀ ਪਾਲ ਲੈਂਦੇ ਨੇ, ਆਪਣੀ ਖੇਤੀਬਾੜੀ ਕਰ ਲੈਂਦੇ ਨੇ, ਇੰਨੇ 'ਚ ਉਹਨਾਂ ਦੇ ਕੰਮ ਚੱਲੀ ਜਾਂਦੇ ਨੇ। ਸਰਕਾਰਾਂ ਹੈਗੀਆਂ ਜ਼ਰੂਰ ਨੇ, ਸਰਕਾਰਾਂ ਨੂੰ ਚਲਾਉਣ ਦੇ ਲਈ ਕੋਈ ਬਹੁਤ ਵੱਡੇ ਬਜਟ ਨਹੀਂ ਹੈਗੇ, ਇਸ ਕਰਕੇ ਫਿਰ ਉਹ ਮਾਲੀ ਇਮਦਾਦ ਦੇ ਉੱਤੇ ਨਿਰਭਰ ਰਹਿੰਦੇ ਨੇ। ਚਾਈਨਾ ਨੇ ਦੇਤਾ, ਆਸਟ੍ਰੇਲੀਆ ਨੇ ਦੇਤਾ ਅਤੇ ਇਹਨਾਂ ਦੇਸ਼ਾਂ ਦੇ ਉੱਤੇ, ਪਰ ਇਹ ਕੰਟਰੀਜ਼ ਆਸਟ੍ਰੇਲੀਆ ਨੂੰ ਥੋੜ੍ਹਾ ਵੱਧ ਕਰੀਬ ਮੰਨਦੇ ਨੇ ਅਤੇ ਉਹੀ ਕਰੀਬੀ ਹੁਣ ਵਾਪਸ ਜ਼ਾਹਰ ਵੀ ਹੋਣ ਲੱਗੀ ਹੈ। ਹਾਂ, ਆਸਟ੍ਰੇਲੀਆ ਤੋਂ ਨਾਰਾਜ਼ ਵੀ ਹੋ ਗਏ ਸੀਗੇ ਜਦੋਂ ਕਹਿੰਦੇ ਸੀਗੇ ਕਿ ਇਸ ਬੜਾ ਸ਼ਾਨਦਾਰ ਸਮੁੰਦਰੀ ਏਰੀਆ, ਪੈਸੀਫਿਕ ਬੜਾ ਵੱਖਰਾ ਪਾਣੀ ਹੈਗਾ ਬਾਕੀ ਸਮੁੰਦਰਾਂ ਦੇ ਨਾਲੋਂ, ਕਹਿੰਦੇ ਬੜਾ ਸਾਫ਼ ਸੁਥਰਾ ਪਾਣੀ ਹੈ। ਉਹਦੇ ਕਾਰਨ ਇਹ ਨੇ ਕਿ ਬਾਕੀ ਸਮੁੰਦਰਾਂ ਦੇ ਵਿੱਚ ਦੇਸ਼ਾਂ ਦੀ ਗਿਣਤੀ ਵੀ ਜ਼ਿਆਦਾ, ਪੈਸੀਫਿਕ ਦੇ ਵਿੱਚ ਉਨੇ ਦੇਸ਼ ਜਿਹੜੇ ਨੇ, ਇੱਕ ਤਾਂ ਦੇਸ਼ਾਂ ਦੀ ਗਿਣਤੀ ਹੈਗੀ ਉਹ ਚਲੋ 14 ਦੇ ਆਸ ਪਾਸ ਹੈ ਪੂਰੇ ਓਸ਼ੀਆਨੀਆ ਖੇਤਰ ਦੇ ਵਿੱਚ, ਪਰ ਉਹ ਵੀ ਸਾਫ਼ ਸੁਥਰੇ ਨੇ, ਉਹ ਵੀ ਇੰਨੀ ਗੰਦਗੀ ਨਹੀਂ ਫੈਲਾ ਰਹੇ ਹੈਗੇ। ਪਰ ਸਭ ਤੋਂ ਵੱਧ ਗੰਦਗੀ ਜਿਹੜਾ ਕੋਈ ਫੈਲਾ ਰਿਹਾ, ਜ਼ਾਹਰ ਜਿਹੀ ਗੱਲ ਹੈ ਕਿ ਜਿੱਥੇ ਦੀ ਪਾਪੂਲੇਸ਼ਨ ਜ਼ਿਆਦਾ। ਸੋ ਆਸਟ੍ਰੇਲੀਆ ਦੇ ਖਿਲਾਫ਼ ਉਹਨਾਂ ਦਾ ਗੁੱਸਾ ਅਕਸਰ ਨਿਕਲਦਾ ਰਹਿੰਦਾ ਸੀ, ਪਰ ਉਹ ਕਲਾਈਮੇਟ ਕੰਟਰੋਲ ਤੱਕ ਸੀ, ਐਨਵਾਇਰਮੈਂਟ ਚੇਂਜ ਤੱਕ ਸੀ। ਇਹ ਜਿਹੜੀਆਂ ਚੀਜ਼ਾਂ ਹੁਣ ਆਉਣ ਲੱਗ ਪਈਆਂ ਨਾ ਕਿ ਸਾਡੀ ਤਾਂ ਜਾਨ ਨੂੰ ਹੀ ਖਤਰਾ, ਉੱਥੇ ਫਿਰ ਉਹਨਾਂ ਨੂੰ ਹੁਣ ਸਟੈਂਡ ਲੈਣਾ ਪੈਣਾ। ਚਾਈਨਾ ਦੇ ਨਾਲ ਇਸ ਕਰਕੇ ਨਹੀਂ ਕਿਉਂਕਿ ਚਾਈਨਾ ਇਸ ਖਿੱਤੇ ਦਾ ਹੀ ਨਹੀਂ ਹੈਗਾ। ਹੁਣ ਮੰਨ ਲਓ ਮੈਂ ਸਭ ਤੋਂ ਪਹਿਲਾਂ ਆਪਣੇ ਗੁਆਂਢੀ ਦੇ ਨਾਲ ਦੋਸਤੀ ਕਰੂੰਗਾ ਕਿ ਜੇ ਮੈਨੂੰ ਬਾਹਰੋਂ ਖਤਰਾ ਹੋਊਗਾ, ਮੈਂ ਕਿਸੇ ਹੋਰ ਮਹੱਲੇ 'ਚ ਜਾ ਕੇ ਗੁਆਂਢੀ ਦੇ ਨਾਲ ਥੋੜ੍ਹੇ ਦੋਸਤੀ ਕਰੂੰਗਾ, ਕਿਉਂਕਿ ਜੇ ਮੇਰੇ 'ਤੇ ਹਮਲਾ ਹੁੰਦਾ, ਮੇਰੇ ਘਰ 'ਤੇ ਹੁੰਦਾ, ਤਾਂ ਸਭ ਤੋਂ ਪਹਿਲਾਂ ਮੈਨੂੰ ਮੇਰਾ ਗੁਆਂਢੀ ਜਿਹੜਾ ਇਮੀਜੀਏਟ ਹੈਲਪ ਦੇ ਸਕਦਾ, ਨਾ ਕਿ ਕਿਸੇ ਤੀਜੇ ਚੌਥੇ ਮਹੱਲੇ ਦਾ ਜਾਂ ਕਿਸੇ ਹੋਰ ਸ਼ਹਿਰ ਦਾ। ਦੈਟਸ ਵਾਈ ਦੀਜ਼ ਕੰਟਰੀਜ਼ ਹੈਵ ਰੀਸੈੱਟ ਦੇਅਰ ਪ੍ਰਿਓਰਿਟੀਜ਼, ਔਰ ਆਸਟ੍ਰੇਲੀਆ ਨੂੰ ਵੀ ਲੋੜ ਸੀਗੀ ਕਿ ਫਟਾਫਟ ਕਰਕੇ ਇਹ ਸਾਰੀ ਰੀਸੈਟਿੰਗ ਦੇ ਵਿੱਚ ਅੱਗੇ ਆਵੇ, ਕਿਉਂਕਿ ਜਦ ਤੱਕ ਆਸਟ੍ਰੇਲੀਆ ਆਪ ਹੀ ਨਹੀਂ ਐਫਰਟ ਲੈਂਦਾ ਤਾਂ ਹੋਣਾ ਹੀ ਕੁਛ ਨਹੀਂ ਸੀ। ਸੋ ਹੁਣ ਆਸਟ੍ਰੇਲੀਆ ਐਫਰਟ ਲੈ ਰਿਹਾ। ਅਤੇ ਇੱਧਰੋਂ ਜਿਵੇਂ ਹੀ ਫਿਜੀ ਦੇ ਨਾਲ ਸਮਝੌਤਾ ਹੁੰਦਾ, ਉੱਧਰੋਂ ਚਾਈਨਾ ਇੰਟਰਕੋਂਟੀਨੈਂਟਲ ਮਿਜ਼ਾਈਲ ਛੱਡ ਦਿੰਦਾ, ਠੀਕ ਉੱਦਾਂ ਜਿੱਦਾਂ ਇਹ ਨਾ ਤਰੀਕੇ ਹੁੰਦੇ ਨੇ, ਇਹ ਵੀ ਡਿਪਲੋਮੈਸੀ ਦੇ ਤਰੀਕੇ ਨੇ, ਡਰਾਉਣ ਦੇ ਤਰੀਕੇ। ਜਿੱਦਾਂ ਉੱਥੇ ਹੋਇਆ ਕਿ ਨੇਟੋ ਦੀ ਬੈਠਕ ਹੋਣੀ ਹੈ ਪਰ ਰਸ਼ੀਆ ਨੇ ਉਹਦੇ 'ਤੇ ਅਟੈਕ ਕਰਤਾ ਯੂਕਰੇਨ ਦੇ ਉੱਤੇ, ਚੱਲ ਅਟੈਕ ਤਾਂ ਪਹਿਲਾਂ ਹੀ ਚੱਲ ਰਿਹਾ ਪਰ ਅਟੈਕ ਇੱਕਦਮ ਵਧਾਤਾ ਨੇਟੋ ਦੀ ਬੈਠਕ ਤੋਂ ਠੀਕ ਪਹਿਲਾਂ। ਇੱਧਰ ਇਰਾਨ ਅਤੇ ਅਮਰੀਕਾ ਦਾ ਸਮਝੌਤਾ ਹੋਣਾ ਸੀ, ਇਜ਼ਰਾਈਲ ਨੇ ਅਟੈਕ ਕਰਤਾ ਸੀਗਾ ਲੈਬਨਾਨ ਦੇ ਉੱਤੇ। ਸੋ ਇਹ ਚੀਜ਼ਾਂ ਨਾ ਡਿਪਲੋਮੈਟਿਕਲੀ ਦਿਖਾਉਣੀਆਂ ਹੁੰਦੀਆਂ ਨੇ ਵੀ ਹੈਲੋ ਇੱਧਰ ਮੇਰੇ ਵੱਲ ਦੇਖ ਕੇ ਜ਼ਰਾ, ਮੈਂ ਵੀ ਹੈਗਾ, ਹੈ ਨਾ। ਸੋ ਉਹ ਚੀਜ਼ ਅੱਛਾ ਹੁਣ ਇਹ ਜਿਹੜੀ ਨੇਟੋ ਦੀ ਬੈਠਕ ਹੋ ਰਹੀ ਹੈ ਨਾ,
ਦੈਟ ਇਜ਼ ਵੈਰੀ ਇੰਟਰਸਟਿੰਗ। ਮੈਂ ਇਹਦੇ 'ਤੇ ਅਗਲੀ ਵਾਰ ਇੱਕ ਐਪੀਸੋਡ ਕਰੂੰਗਾ। ਨੇਟੋ ਆਪਣਾ ਇੱਕ ਅਲੱਗ ਬੈਂਕ ਬਣਾਉਣਾ ਚਾਹੁੰਦਾ, ਪਰ ਇਹ ਬੈਂਕ ਕਾਹਦਾ? ਪੈਸੇ ਦੇ ਲੈਣ ਦੇਣ ਦਾ ਨਹੀਂ, ਹਥਿਆਰਾਂ ਦਾ ਇੱਕ ਬੈਂਕ, ਇੱਕ ਡਿਫੈਂਸ ਬੈਂਕ ਬਣਨ ਦੀ ਗੱਲ ਜਿਹੜੀ ਆ ਤੁਰ ਰਹੀ ਹੈਗੀ ਹੈ। ਦੈਟ ਇਜ਼ ਸਮਥਿੰਗ ਨਿਊ। ਇਹਦੇ 'ਤੇ ਆਪਾਂ ਗੱਲ ਅਗਲੇ ਐਪੀਸੋਡ ਦੇ ਵਿੱਚ ਜੇ ਸਮਾਂ ਲੱਗਦਾ ਹੈਗਾ ਤਾਂ ਉਹਦੇ 'ਤੇ ਕਰਨੀ ਹੈ, ਪਰ ਹੁਣ ਜਾਣ ਤੋਂ ਪਹਿਲਾਂ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਉਹ ਹੈ ਇੰਡੀਆ ਦੇ ਹਥਿਆਰਾਂ ਦੇ ਜ਼ਖੀਰੇ ਖਰੀਦਣ ਦੀ। ਆਸਟ੍ਰੇਲੀਆ ਦੇ ਰੱਖਿਆ ਬਜਟ ਦੀ ਗੱਲ ਤਾਂ ਕਰ ਹੀ ਛੱਡੀ, ਇੰਡੀਆ ਦੀ ਤਰਫ ਤੋਂ 52,000 ਕਰੋੜ ਰੁਪਏ ਦੇ ਹਥਿਆਰ ਖਰੀਦੇ ਜਾਣੇ ਨੇ ਮਿਲਟਰੀ ਦੇ ਲਈ, ਨੇਵੀ ਦੇ ਲਈ, ਔਰ ਇਹ ਭਾਰਤ ਸਰਕਾਰ ਨੇ ਇਹਦੀ ਮਨਜ਼ੂਰੀ ਦਿੱਤੀ ਹੈ। ਜੇ ਤੁਹਾਨੂੰ ਹੁਣ ਤੱਕ ਇਸ ਖਬਰ ਦਾ ਨਹੀਂ ਦੱਸ ਰਿਹਾ ਹੈਗਾ ਇੰਡੀਅਨ ਮੀਡੀਆ ਇਹਦੇ ਬਾਰੇ ਕਿ ਇੰਡੀਆ ਇੰਨਾ ਖਰਚ ਕਿਉਂ ਕਰ ਰਿਹਾ ਹੈਗਾ, ਕਿਉਂ ਇੰਨੇ ਪੈਸੇ ਜਿਹੜੇ ਆ ਦੂਜਿਆਂ ਦੇਸ਼ਾਂ 'ਤੇ ਲੁਟਾਏ ਜਾ ਰਹੇ ਨੇ ਇੰਨੇ ਹਥਿਆਰ ਖਰੀਦ ਖਰੀਦ ਕੇ, ਅਤੇ ਕਿਉਂ ਆਪਣੇ ਡਿਫੈਂਸ ਬਜਟ ਨੂੰ ਇੰਡੀਆ ਨੇ ਚੀਰਦਿਆਂ ਹੋਇਆਂ ਇਹ ਵਾਧੂ ਖਰਚਾ ਕਰਨ ਦੀ ਗੱਲ ਕੀਤੀ ਹੈ। ਇੰਡੀਆ ਦੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਆ ਲੰਘੇ ਹਫ਼ਤੇ ਦੇ ਵਿੱਚ ਇੱਕ ਮੀਟਿੰਗ ਹੋਈ ਸੀ। ਆਈ ਡੋਂਟ ਨੋ, ਮੈਨੂੰ ਪਤਾ ਨਹੀਂ ਕਿੰਨੇ ਇੰਡੀਅਨ ਆਊਟਲੈਟਸ ਨੇ, ਪਰ ਮੈਂ ਤਾਂ ਇਹ ਬਾਹਰੋਂ ਲਈ ਹੈ ਖਬਰ, ਸਪੈਸ਼ਲੀ ਯੂਰਪ ਦੇ ਆਊਟਲੈਟਸ ਦੇ ਉੱਤੇ ਖਬਰ ਹੈਗੀ ਹੈ। ਕਿਉਂ? ਕਿਉਂਕਿ ਯੂਰਪ ਤੋਂ ਇਹ ਹਥਿਆਰ ਖਰੀਦਣੇ ਨੇ ਜ਼ਿਆਦਾਤਰ। ਇੰਡੀਆ ਨੇ ਮਿਲਟਰੀ ਦੇ ਲਈ, ਨੇਵੀ ਦੇ ਲਈ ਅਤੇ ਏਅਰਫੋਰਸ ਦੇ ਲਈ ਇਹ ਜਿਹੜੀ ਟੈਕਨੋਲੋਜੀ ਹੈ, ਇਹ ਜਿਹੜੇ ਹਥਿਆਰ ਨੇ, 520 ਅਰਬ ਰੁਪਏ ਦੇ ਹਥਿਆਰ ਤੁਸੀਂ ਕਹਿ ਸਕਦੇ ਹੋ, ਲਗਭਗ $5 ਅਰਬ ਦੇ ਹਥਿਆਰ, $5.5 ਅਰਬ ਦੇ ਹਥਿਆਰ ਜਿਹੜੇ ਨੇ ਇੰਡੀਆ ਖਰੀਦ ਰਿਹਾ ਹੈਗਾ। ਕੀ ਖਰੀਦ ਰਿਹਾ? ਐਂਟੀ UAV ਇਲੈਕਟ੍ਰੋਨਿਕ ਵਾਰਫੇਅਰ ਸਿਸਟਮ, ਜਿਹਨੂੰ ਇੰਡੀਆ ਨੇ ਆਪਣਾ ਇੱਕ ਨਾਮ ਦਿੱਤਾ ਸੀ ਆਕਾਸ਼ ਤਰੰਗ। ਫਿਰ ਮੈਨ ਪੋਰਟੇਬਲ ਐਂਟੀ ਟੈਂਕ ਗਾਈਡਡ ਮਿਜ਼ਾਈਲ ਨੇ। ਇਹ ਤੋਂ ਇਲਾਵਾ MRSAM ਨੇ, MRSAM ਕੀ ਹੁੰਦੀਆਂ ਨੇ? ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਜ਼ਾਈਲਾਂ, ਯਾਨੀ ਕਿ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀਆਂ, ਉਹ ਸਿਸਟਮ ਲੈਣਾ। ਫਿਰ ਵੀ ਸ਼ਰੈਡਸ, ਜਿਨ੍ਹਾਂ ਨੂੰ ਵੈਰੀ ਸ਼ੋਰਟ ਰੇਂਜ ਏਅਰ ਡਿਫੈਂਸ ਸਿਸਟਮ ਕਹਿ ਲਿਆ ਜਾਂਦਾ, ਟੈਂਕਾਂ ਦੇ ਲਈ ਐਕਟਿਵ ਪ੍ਰੋਟੈਕਸ਼ਨ ਸਿਸਟਮ ਲੈਣਾ, ਜੈੱਟ ਫਾਈਟਰ ਜੈੱਟ ਲੈਣੇ ਨੇ, ਡਰੋਨਸ ਲੈਣੇ ਨੇ। ਸੋ ਇਹ ਕਰਾ ਕੇ 52,000 ਕਰੋੜ ਰੁਪਏ ਦਾ ਸਮਾਨ ਹੈ ਜਿਹੜਾ ਇੰਡੀਆ ਦੇ ਡਿਫੈਂਸ ਬਜਟ ਦੇ ਵਿੱਚ ਜੁੜਨ ਜਾ ਰਿਹਾ ਹੈਗਾ। ਔਰ ਬਖਤਰਬੰਦ ਗੱਡੀਆਂ ਲੈਣੀਆਂ ਨੇ ਜ਼ਮੀਨ ਦੇ ਲਈ, ਕਿਉਂਕਿ ਜਿਹੜਾ ਤੁਹਾਡੇ ਯਾਦ ਹੋਣਾ ਕਿ ਪਹਿਲਗਾਮ ਅਟੈਕ ਹੋਇਆ ਸੀ ਅਤੇ ਉਹਦੇ ਵਿੱਚ ਇਹੀ ਸੀਗਾ ਕਿ ਟਰੱਕ ਦੇ ਵਿੱਚ ਜਾ ਰਹੇ ਸੀਗੇ ਫੌਜੀ ਜਵਾਨ ਅਤੇ ਪਾਕਿਸਤਾਨ ਨੇ ਅਟੈਕ ਕਰਤਾ ਜੋ ਇੰਡੀਆ ਕਹਿੰਦਾ, ਅਤੇ ਉਹ ਮਾਰੇ ਗਏ 29 ਜਵਾਨ। ਸੋ ਹੁਣ ਜੇ ਬਖਤਰਬੰਦ ਇਸ ਕਿਸਮ ਦੀਆਂ ਗੱਡੀਆਂ ਹੋਣਗੀਆਂ ਜਿਨ੍ਹਾਂ ਦੇ ਉੱਤੇ ਬਾਹਰ ਕੋਈ ਡਰੋਨ ਵੱਜੇ ਜਾਂ ਸ਼ਾਰਟ ਡਿਫੈਂਸ, ਸ਼ਾਰਟ ਡਿਸਟੈਂਸ ਜਿਹੜੀਆਂ ਮਿਜ਼ਾਈਲਾਂ ਵੀ ਵੱਜਣ, ਤਾਂ ਵੀ ਇੰਨਾ ਕੋਈ ਫਰਕ ਨਾ ਪਵੇ। ਸੋ ਪਾਣੀ ਦੇ ਥੱਲੇ ਤਾਂ ਸਬਮਰੀਨਸ ਇਹੋ ਜਿਹੀਆਂ ਹੈਗੀਆਂ ਹੀ ਨੇ ਉਸ ਟੈਕਨੀਕ ਵਾਲੀਆਂ, ਪਰ ਜ਼ਮੀਨ ਦੇ ਉੱਤੇ ਵੀ ਇਸ ਕਿਸਮ ਦੀ ਇੱਕ ਟੈਕਨੋਲੋਜੀ ਜਿਹੜੀ ਹੈ ਉਹ ਇੰਡੀਆ ਵਰਤਣੀ ਚਾਹੁੰਦਾ ਹੈਗਾ। ਇਨਫੈਕਟ ਇਸੇ ਹੀ ਹਫ਼ਤੇ ਦੇ ਵਿੱਚ ਜਦੋਂ ਨੇਟੋ ਦੀ ਬੈਠਕ ਹੋਣ ਲੱਗੀ ਹੈ ਜਾਂ ਹੋ ਰਹੀ ਹੈ, ਅੱਜ ਦੇ ਦਿਨ ਤਾਂ ਹੋ ਹੀ ਰਹੀ ਹੈ, ਤੁਸੀਂ ਜਦੋਂ ਰਿਪੀਟ ਬ੍ਰੌਡਕਾਸਟ ਸੁਣ ਰਹੇ ਹੋ ਫਿਰ ਤਾਂ ਹੋ ਚੁੱਕੀ ਹੋਏਗੀ, ਅਤੇ ਇਸੇ ਹੀ ਹਫ਼ਤੇ 'ਚ ਜਦੋਂ ਚਾਈਨਾ ਨੇ ਵੀ ਅਟੈਕ ਕੀਤਾ, ਅਟੈਕ ਨਹੀਂ ਕੀਤਾ ਸੋਰੀ, ਚਾਈਨਾ ਨੇ ਵੀ ਇੰਟਰਕੋਂਟੀਨੈਂਟਲ ਟੈਸਟ ਕੀਤੀ ਹੈ, ਅਤੇ ਇਸੇ ਹੀ ਹਫ਼ਤੇ 'ਚ ਜਦੋਂ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਵਧਾ ਦਿੱਤੇ ਨੇ, ਇਸੇ ਹੀ ਹਫ਼ਤੇ ਦੇ ਵਿੱਚ ਸਿਪਰੀ ਦੀ ਇੱਕ ਰਿਪੋਰਟ ਰਿਲੀਜ਼ ਹੁੰਦੀ ਹੈ। ਸਿਪਰੀ ਹੈਗਾ ਸਟਾਕਹੋਮ ਇੰਸਟੀਚਿਊਟ ਪੀਸ ਰਿਸਰਚ ਇੰਸਟੀਚਿਊਟ। ਹਰ ਸਾਲ ਸਿਪਰੀ ਦੀ ਤਰਫ ਤੋਂ ਇੱਕ ਰਿਪੋਰਟ ਜਾਰੀ ਕੀਤੀ ਜਾਂਦੀ ਹੈ, ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਡਿਫੈਂਸ ਸੈਕਟਰ ਦੇ ਨਾਲ ਜੁੜੀਆਂ ਹੋਈਆਂ, ਜਾਂ ਦੁਨੀਆ 'ਚ ਕਿੱਥੇ ਸ਼ਾਂਤੀ ਭੰਗ ਹੋ ਰਹੀ ਹੈ ਉਹਦੇ ਨਾਲ ਜੁੜੀਆਂ ਹੋਈਆਂ ਰਿਪੋਰਟਾਂ ਇਹ ਲੈ ਕੇ ਆਉਂਦੇ ਨੇ। ਕਿਹਾ ਜਾ ਰਿਹਾ ਹੈ ਕਿ ਜਿਹਦੇ ਵਾਰਹੈੱਡ ਦੀ ਮੈਂ ਗੱਲ ਕਰ ਰਿਹਾ ਸੀਗਾ, ਹਾਲਾਂਕਿ ਉਹ ਡਮੀ ਸੀਗਾ ਜਿਹੜੀ ਚਾਈਨਾ ਨੇ ਮਿਜ਼ਾਈਲ ਛੱਡੀ ਹੈ, ਪਰ ਜੇ ਕਿਤੇ ਉਹਦੇ 'ਚ ਨਿਊਕਲੀਅਰ ਵਾਰਹੈੱਡ ਉਹ ਹੁੰਦਾ ਤਾਂ ਨੁਕਸਾਨ ਦਾ ਦਾਇਰਾ ਬਹੁਤ ਜ਼ਿਆਦਾ ਹੋਣਾ ਸੀ। ਇਨਫੈਕਟ ਤੁਸੀਂ ਸਿਡਨੀ ਮੈਲਬਰਨ ਦੇ ਵਿੱਚ ਬੈਠੇ ਸ਼ੋਅ ਸੁਣ ਰਹੇ ਹੋ, ਤੁਹਾਡੇ 'ਤੇ ਵੀ ਇੰਪੈਕਟ ਪੈ ਸਕਦਾ ਸੀ। 12,187 ਨਿਊਕਲੀਅਰ ਵਾਰਹੈੱਡਸ ਨੇ ਕਿਹਦੇ ਕੋਲ? ਪੂਰੀ ਦੁਨੀਆ ਦੇ ਵਿੱਚ। ਇਹ ਇੱਕ ਅੰਦਾਜ਼ਾ ਹੈ ਸਿਪਰੀ ਦਾ, ਇਹਦੇ ਤੋਂ ਵੱਧ ਵੀ ਹੋ ਸਕਦੇ ਨੇ
ਘੱਟ ਤਾਂ ਕਿੱਥੇ ਹੀ ਹੋਣੇ ਨੇ। ਔਰ ਕਿਹਾ ਜਾ ਰਿਹਾ ਹੈ ਕਿ ਇਹਦੇ 'ਚੋਂ ਲਗਭਗ 9700 ਦੇ ਆਸ ਪਾਸ ਜਿਹੜੇ ਨੇ ਉਹ ਰੈਡੀ ਟੂ ਯੂਜ਼ ਨੇ, ਬਈ ਕੱਢੇ ਅਤੇ ਠਾ ਮਾਰਿਆ ਕੱਢ ਕੇ। ਸਭ ਤੋਂ ਜ਼ਿਆਦਾ ਨਿਊਕਲੀਅਰ ਵਾਰਹੈਡਸ ਉਹਨਾਂ ਦੇਸ਼ਾਂ ਕੋਲ ਨੇ ਜਿਹੜੇ ਸਭ ਤੋਂ ਜ਼ਿਆਦਾ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸਭ ਤੋਂ ਜ਼ਿਆਦਾ ਪਿੱਟਦਾ, ਅਮੈਰੀਕਾ ਜਿਹੜਾ ਕਹਿੰਦਾ ਹੈ ਕਿ ਈਰਾਨ ਨੂੰ ਨਿਊਕਲੀਅਰ ਐਨਰਿਚਮੈਂਟ ਕਰਨ ਨਹੀਂ ਦੇਣੀ, ਸਾਡੇ ਕੋਲ ਸਭ ਤੋਂ ਵੱਧ ਹਥਿਆਰ ਰਹਿਣ। 5000 ਤੋਂ ਜ਼ਿਆਦਾ ਦੋਹਾਂ ਦੇਸ਼ਾਂ ਦੇ ਰਲਾ ਕੇ ਜਿਹੜੇ ਨੇ ਉਹ ਨਿਊਕਲੀਅਰ ਵਾਰਹੈਡਸ ਜਾਂ ਨਿਊਕਲੀਅਰ ਹਥਿਆਰ ਹੈਗੇ ਨੇ। ਚਾਈਨਾ ਦੇ ਕੋਲ ਹੁਣ ਤੱਕ ਤਾਂ ਉਹਨੇ ਨਹੀਂ ਸੀਗੇ ਜਿੰਨੇ ਅਮੈਰੀਕਾ ਦੇ ਕੋਲ ਜਾਂ ਰਸ਼ੀਆ ਕੋਲ ਸੀ, ਪਰ ਹੁਣ ਚਾਈਨਾ ਦੁਨੀਆ ਦਾ ਇਕੱਲਾ ਐਸਾ ਦੇਸ਼ ਹੈ ਜਿਹੜਾ ਸਭ ਤੋਂ ਤੇਜ਼ੀ ਦੇ ਨਾਲ ਹਰ ਸਾਲ ਦੇ ਵਿੱਚ ਆਪਣੇ ਨਿਊਕਲੀਅਰ ਵਾਰਹੈਡਸ ਦੀ ਗਿਣਤੀ ਜਿਹੜੀ ਉਹ ਵਧਾ ਲੈਂਦਾ। 2030 ਤੱਕ ਜਾਂਦਿਆਂ ਜਾਂਦਿਆਂ ਚਾਈਨਾ ਦੇ ਕੋਲ ਅਮਰੀਕਾ ਅਤੇ ਰੂਸ ਦੇ ਬਰਾਬਰ ਜਿਹੜੀਆਂ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਨੇ ਉਹਨਾਂ ਦੇ ਬਰਾਬਰ ਦੀ ਗਿਣਤੀ ਹੋਏਗੀ। ਅੱਜ ਦੀ ਤਰੀਕ 'ਚ 620 ਨਿਊਕਲੀਅਰ ਵਾਰਹੈਡ ਚਾਈਨਾ ਦੇ ਕੋਲ ਨੇ। ਫਰਾਂਸ ਅਤੇ ਯੂਕੇ ਦੀ ਗੱਲ ਕਰੀਏ, ਫਰਾਂਸ ਦੇ ਕੋਲ 290, ਯੂਕੇ ਦੇ ਕੋਲ 225 ਵਾਰਹੈਡ ਨੇ। ਹਾਲਾਂਕਿ ਸਿਪਰੀ ਦਾ ਕਹਿਣਾ ਕਿ 2021 ਦੇ ਵਿੱਚ ਜਿਹੜਾ ਡਿਫੈਂਸ ਬਜਟ, ਜਿਹੜਾ ਬਜਟ ਬ੍ਰਿਟੇਨ ਨੇ ਪੇਸ਼ ਕੀਤਾ ਸੀ ਉਹ 'ਚ ਇਹ ਗੱਲ ਕਹੀ ਸੀਗੀ ਕਿ ਡਿਫੈਂਸ ਬਜਟ ਦੇ ਵਿੱਚ ਸਭ ਤੋਂ ਜ਼ਿਆਦਾ ਖਰਚ ਅਸੀਂ ਜਿਹੜਾ ਉਹ ਨਿਊਕਲੀਅਰ ਹਥਿਆਰ ਵਧਾਉਣ ਦੇ ਉੱਤੇ ਕਰਾਂਗੇ। ਅਤੇ ਦੂਜੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਨੇ ਇਸੇ ਸਾਲ ਮਾਰਚ ਮਹੀਨੇ ਦੇ ਵਿੱਚ ਪਰਮਾਣੂ ਭੰਡਾਰ ਬਣਾਉਣ ਦਾ ਸਾਫ ਹੁਕਮ ਹੀ ਦੇ ਦਿੱਤਾ। ਫਰਾਂਸ ਸਿਕਿਉਰਿਟੀ ਕੌਂਸਲ ਦਾ ਵੀ ਮੈਂਬਰ ਹੈ, ਪਰਮਾਣੂ ਹਥਿਆਰ ਵੀ ਰੱਖਦਾ, ਯੂਰਪ ਦੇ ਵਿੱਚ ਠੀਕ ਸੈਂਟਰ ਦੇ ਵਿੱਚ ਪੈ ਜਾਂਦਾ ਅਤੇ ਰੂਸ ਦੇ ਨਾਲ ਦੁਸ਼ਮਣੀ ਰੱਖਦਾ। ਅੱਜ ਕੱਲ੍ਹ ਅਮਰੀਕਾ ਦੇ ਨਾਲ ਕੋਈ ਬਹੁਤੀ ਨੇੜਤਾ ਵੀ ਨਹੀਂ ਹੈ, ਪਰ ਨੇਟੋ ਸੰਗਠਨ ਦਾ ਸਭ ਤੋਂ ਇੰਪੋਰਟੈਂਟ ਮੈਂਬਰ ਹੈ। ਇੰਡੀਆ ਇਹਨਾਂ ਦੇਸ਼ਾਂ ਤੋਂ ਬਾਅਦ ਆਉਂਦਾ। ਸਿਪਰੀ ਦੇ ਮੁਤਾਬਕ ਇੰਡੀਆ ਨੇ ਆਪਣਾ ਪਰਮਾਣੂ ਭੰਡਾਰ ਹੁਣ ਵਧਾਇਆ ਥੋੜ੍ਹਾ ਜਿਹਾ, 200 ਦੇ ਆਸ ਪਾਸ ਜਿਹੜੇ ਨਿਊਕਲੀਅਰ ਵਾਰਹੈੱਡ ਇੰਡੀਆ ਦੇ ਕੋਲ ਵੀ ਹੈਗੇ ਨੇ, ਜਿੱਥੇ ਯੂਕੇ ਤੋਂ ਥੋੜ੍ਹਾ ਹੀ ਪਿੱਛੇ ਰਹਿ ਗਿਆ ਇੰਡੀਆ। ਯੂਕੇ ਦੇ ਕੋਲ 225 ਨੇ, ਇੰਡੀਆ ਦੇ ਕੋਲ ਬੜੀ ਛੇਤੀ 250 ਦੇ ਕਰੀਬ ਹੋ ਜਾਣੇ ਨੇ। ਯਾਨੀ ਕਿ ਅਮੈਰੀਕਾ, ਰਸ਼ੀਆ ਅਤੇ ਚਾਈਨਾ ਤੋਂ ਬਾਅਦ ਅਤੇ ਫਰਾਂਸ ਅਤੇ ਯੂਕੇ ਨੂੰ ਪਛਾੜਦਿਆਂ ਹੋਇਆਂ ਇੰਡੀਆ ਦੇ ਕੋਲ ਸਭ ਤੋਂ ਵੱਧ ਨਿਊਕਲੀਅਰ ਵੈਪਨਸ ਜਿਹੜੇ ਹੋਣਗੇ ਰੈਡੀ ਟੂ ਯੂਜ਼ ਵਾਲੇ। ਫਿਰ ਬੇਸ਼ੱਕ ਚਾਈਨਾ ਜਿੰਨੇ ਨਾ ਹੋਣ ਪਰ ਇੱਕ ਦਬਦਬਾ ਹੋਏਗਾ। ਪਾਕਿਸਤਾਨ ਦੇ ਕੋਲ ਹੁਣ ਤੱਕ ਇੰਡੀਆ ਤੋਂ ਜ਼ਿਆਦਾ ਸੀਗੇ, ਪਰ ਹੁਣ ਇੰਡੀਆ ਨੇ ਇੱਕਦਮ ਵਧਾਤੇ ਨੇ ਅਤੇ ਪਾਕਿਸਤਾਨ ਦੇ ਕੋਲ 170 ਵਾਰ ਹੈੱਡ ਨੇ, ਇੰਡੀਆ ਦੇ ਕੋਲ 190 ਨੇ, 190-95 ਦੇ ਕਰੀਬ, ਸਹੀ ਗਿਣਤੀ ਨਹੀਂ ਹੈਗੀ। ਅਤੇ ਨਾਲ ਹੀ ਪਾਕਿਸਤਾਨ ਵੀ ਚਾਈਨਾ ਦੀ ਤਰ੍ਹਾਂ ਪਿਛਲੇ ਕੁਝ ਸਾਲਾਂ 'ਚ ਨਿਊਕਲੀਅਰ ਵਾਰਹੈੱਡਸ ਵਧਾਉਣ ਦੇ ਉੱਤੇ ਲੱਗਿਆ ਹੋਇਆ। ਹਾਲਾਂਕਿ ਚਾਈਨਾ ਆਪਣੇ ਬੇਸਿਕ ਇਨਫਰਾਸਟਰਕਚਰ 'ਤੇ ਵੀ ਧਿਆਨ ਦੇ ਰਿਹਾ, ਚਾਈਨਾ ਆਪਣੇ ਲੋਕਾਂ 'ਤੇ ਵੀ ਧਿਆਨ ਦੇ ਰਿਹਾ, ਪਰ ਪਾਕਿਸਤਾਨ ਨੇ ਆਪਣੇ ਲੋਕਾਂ ਨੂੰ ਅਣਗੌਲਿਆਂ ਕਰਦਿਆਂ ਸਿਰਫ ਹਥਿਆਰਾਂ ਦੀ ਦੌੜ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਨੌਰਥ ਕੋਰੀਆ ਨੇ ਹਾਲੇ ਤੱਕ ਅੱਜ ਤੱਕ ਕਦੇ ਕੋਈ ਨਿਊਕਲੀਅਰ ਟੈਸਟ ਜਿਹੜਾ ਸੀ ਉਹ ਜਨਤਕ ਤੌਰ ਦੇ ਉੱਤੇ ਨਹੀਂ ਉਹਦੇ ਬਾਰੇ ਦੱਸਿਆ, ਪਰ ਅੰਦਾਜ਼ੇ ਜ਼ਰੂਰ ਨੇ ਕਿ ਨੌਰਥ ਕੋਰੀਆ ਦੇ ਕੋਲ ਵੀ ਨਿਊਕਲੀਅਰ ਵਾਰਹੈੱਡਸ ਨੇ ਔਰ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਨੇ। ਸਿਪਰੀ ਦੇ ਮੁਤਾਬਕ ਉਹਨਾਂ ਦੇ ਕੋਲ 60 ਤਾਂ ਹੋਣਗੇ। ਇਜ਼ਰਾਈਲ ਨੇ ਵੀ ਨਹੀਂ ਕਦੇ ਕੀਤਾ, ਹਾਲਾਂਕਿ ਇਜ਼ਰਾਈਲ ਈਰਾਨ ਨੂੰ ਰੋਕ ਰਿਹਾ ਵੀ ਤੁਹਾਡੇ ਕੋਲ ਨਹੀਂ ਹੋਣੇ ਚਾਹੀਦੇ। ਇਜ਼ਰਾਈਲ ਦੇ ਕੋਲ ਹੈਗੇ ਨੇ ਕਿ ਨਹੀਂ ਹੈਗੇ, ਇਜ਼ਰਾਈਲ ਨੇ ਅੱਜ ਤੱਕ ਕਦੇ ਪੁਸ਼ਟੀ ਉਹ ਨਹੀਂ ਕੀਤੀ ਉਹਦੀ, ਅਤੇ ਮੀਡੀਆ ਖੁੱਲ੍ਹ ਕੇ ਉੱਥੇ ਕੰਮ ਕਰ ਨਹੀਂ ਪਾ ਰਿਹਾ ਹੈਗਾ। ਸਿਪਰੀ ਦਾ ਅੰਦਾਜ਼ਾ ਹੈ ਕਿ ਇਜ਼ਰਾਈਲ ਦੇ ਕੋਲ ਵੀ 70-90 ਦੇ ਆਸ ਪਾਸ ਤਾਂ ਨਿਊਕਲੀਅਰ ਵਾਰਹੈੱਡਸ ਹੋਣਗੇ ਹੀ ਜਿਹੜਾ ਕਿ ਉਹ ਵਰਤ ਰਿਹਾ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਖਬਰਾਂ ਦੇ ਵਿੱਚ ਕਰਨੀ ਸੀਗੀ ਉਹਨੂੰ ਕਈ ਵਾਰ ਬਹੁਤਾ ਟਾਈਮ ਲੱਗ ਜਾਂਦਾ, ਪਰ ਸਮਝਾਉਣੀ ਇਹੀ ਸੀਗੀ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਸਮਝੌਤੇ ਜਿਹੜੇ ਨੇ ਐਂਥਨੀ ਅਲਬਨੀ ਸਾਹਿਬ ਬੇਫਾਲਤੂ 'ਚ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ, ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੇਫਾਲਤੂ ਸਮਝੌਤੇ ਨਹੀਂ ਹੈਗੇ, ਬੜੇ ਕੰਮ ਦੇ ਨੇ। ਆਸਟ੍ਰੇਲੀਅਨ ਗੌਰਮੈਂਟ ਇਹ ਚਾਹੁੰਦੀ ਹੈ ਕਿ GDP ਦਾ ਬਜਟ 4-5% ਕਰਨ ਦੀ ਬਜਾਏ, ਉੱਧਰ ਖਰਚ ਕਰਨ ਦੀ ਬਜਾਏ ਉਹਦੇ ਤੋਂ ਕਿਤੇ ਘੱਟ ਖਰਚ। ਹਾਲਾਂਕਿ GDP ਦਾ 4% ਜਾਂ 5% ਖਰਚ ਬਿਲੀਅਨਸ ਆਫ ਡਾਲਰ ਦੇ ਵਿੱਚ ਹੋਏਗਾ, ਪਰ ਆਸਟ੍ਰੇਲੀਆ ਨੇ $500 ਮਿਲੀਅਨ ਦੇ ਵਿੱਚ ਜਿਹੜੀ ਹੈ ਵਨਾਤੂ ਦੇ ਨਾਲ ਡੀਲ ਮੁਕਾਤੀ ਹੈ। ਸੋਲਮਨ ਦੇ ਨਾਲ ਹਲੇ ਪਤਾ ਚੱਲੇਗਾ, ਫਿਜੀ ਦੇ ਨਾਲ ਵੀ ਕੋਈ ਪ੍ਰਾਈਸ ਟੈਗ ਸਾਹਮਣੇ ਨਹੀਂ ਆਇਆ, ਪਰ ਕਿਉਂਕਿ ਮਿਊਚੁਅਲ ਐਗਰੀਮੈਂਟ ਹੋਇਆ ਉਹ ਵਿਚ ਇਜ਼ ਇਨਵੈਲਿਊਏਬਲ। ਫਿਰ ਨਿਊਜ਼ੀਲੈਂਡ ਦੇ ਨਾਲ ਵੀ ਹੋ ਜਾਣਾ ਹੈਗਾ। ਸੋ ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਜੇਕਰ ਉੱਧਰੋਂ ਪੈਸੇ ਬਚਾ ਕੇ
ਤੇ ਆਪਣੇ ਲੋਕਲ ਉਹ ਪੈਸੇ ਖਰਚ ਕਰਦਾ ਰਹੇ ਸਿਹਤ ਦੇ ਉੱਤੇ, ਸਿੱਖਿਆ ਦੇ ਉੱਤੇ ਔਰ ਸਮਾਜਿਕ ਭਲਾਈ ਸਕੀਮਾਂ ਦੇ ਉੱਤੇ, ਤਾਂ ਕਿਤੇ ਜ਼ਿਆਦਾ ਬਿਹਤਰ ਰਹੇਗਾ ਰਾਦਰ ਦੈਨ ਇਹ ਕਾਲ ਜਿਹੜੇ ਲੀਡਰ ਦੇ ਰਹੇ ਹੈਗੇ ਨੇ ਕਿ ਹੋਰ ਖਰਚੋ ਹੋਰ ਖਰਚੋ, ਅਮਰੀਕਾ ਤੋਂ ਹੋਰ ਹਥਿਆਰ ਲਵੋ, ਜਰਮਨੀ ਤੋਂ ਲਵੋ, ਫਰਾਂਸ ਤੋਂ ਲਵੋ, ਬਾਹਰੋਂ ਲਈ ਚੱਲੋ, ਹਥਿਆਰ ਲਈ ਚੱਲੋ, ਡਰੋਨ ਲਈ ਚੱਲੋ, ਨੋਟ ਅ ਗੁੱਡ ਥਿੰਗ। ਸੋ ਇਹਦੀ ਅੱਜ ਦੇ ਦਿਨ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ। ਫਿਲਹਾਲ ਦਿਓ ਇਜਾਜ਼ਤਾਂ, ਤੁਸੀਂ ਰੱਖੋ ਸਿਹਤਾਂ ਦਾ ਖਿਆਲ। ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚੋਂ ਇੰਨਾ ਹੀ, ਧੰਨਵਾਦ।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: रोज रोज शॉपिंग हुंदियां ने, पता नहीं केड़ा देवता राजी कीता इन्हां ने।
3: सूरज देवता
2: की मतलब?
3: ओ कमलिए, सन करंट वालियां तो जद्दा इन्हां ने सोलर पैनल लगवाया ता इन्हां दी सेविंग्स वध गई।
2: मैनू नहीं पता, आपा भी सोलर पैनल लगवाना है हुणे।
3: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
4: जदों भी कॉमेडी मूवी दी गल हुंदी है ता एक मूवी दा नाम हमेशा आंदा है, ओ मूवी जिने सब नू हसा हसा के लोट पोट कीता।
5: कह रहे हो?
4: ओ मूवी जिदी स्टोरी ने ब्रेन रॉट कीता।
5: कह रहे हो?
6: गिप्पी ग्रेवाल, बिन्नू टिनो, सरगुन मेहता फिर तो लेके आ रहे ने पंजाबी सिनेमा दी सब तो वड्डी फ्रेंचाइज कैरी ऑन जट्टा 4, जिथे एडवोकेट टिलो फिर कहेंगे
7: पर टिलो ने काला कोट ऐवे नहीं पाया।
4: दिस 26 जून कैरी ऑन जट्टा 4 दे नाल थिएटर्स होंगे लाफ्टर दा स्टेडियम, क्योंकि ये सिर्फ फिल्म नहीं ए लाफ्टर दा फेस्टिवल है।
8: ओबिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपनिआं दा एक मजबूत घर। हाउस एंड लैंड एक्सपर्ट्स ओबिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ओबिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते।
9: किथे वज गई तेरी गड्डी?
10: गड्डी ता ठीक हो जू पर इंश्योरेंस वालिया नू लीगल वालिया नू इत्थे प्रदेश विच समझाऊंगा किवें?
9: तेरे वांग किन्ने ही अपने भैन भरावां दी टेंशन मिंटां च दूर कीती है सिंक स्मैश रिपेयर वालिया ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम अते। फ्री लीगल एडवाइस लई कॉल करो 0383-85-77-48 ते। सिंक स्मैश रिपेयर, 8 ग्रेस वे, रेवन हॉल।
11: यार तू इत्थे इन्नी छेती आके पक्का भी हो गया, की जुगाड़ लाया है?
10: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मैनूं पीआर दी राह भी विखाई। इन्ना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
11: नंबर दा दे बंसल इमीग्रेशन वालियां दा।
10: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
12: Ready, set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business plate लाई गल करो, vehicle experts, Tim Forbes या Corey नाल, radio हांजी रे हवाले नाल पाओ, 3 साल दी free service। Chadston Ford, ready, set, Ford.
13: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਹਾਲਾ ਆਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ 'ਤੇ ਬੋਝ ਹੈ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਬੱਚਿਆਂ ਅੱਗੇ ਬੇਨਤੀ ਆ ਭਾਈ, ਉੱਠੋ ਉੱਠੋ ਉੱਠੋ, ਠੰਡ ਬੜੀ ਆ ਪਰ ਫਿਰ ਵੀ ਭਾਈ ਉੱਠਣਾ ਤਾਂ ਹੈਗਾ ਹੀ ਹੈ ਨਾ। ਤੁਸੀਂ ਇੰਨੀ ਲੇਟ ਕਾਹਤੋਂ ਉੱਠਦੇ ਹੋ? ਤੁਸੀਂ ਅੱਜ ਕੱਲ੍ਹ ਹੌਲੀ ਹੌਲੀ ਜਿੱਦਾਂ ਜਿੱਦਾਂ ਛੁੱਟੀਆਂ ਅੱਗੇ ਅੱਗੇ ਵੱਧਦੀਆਂ ਜਾਂਦੀਆਂ ਅਤੇ ਉੱਦਾਂ ਉੱਦਾਂ ਆਪਾਂ ਥੋੜ੍ਹੇ ਜਿਹੇ ਹੋਰ ਲੇਜ਼ੀ ਹੁੰਦੇ ਜਾਂਦੇ ਹਾਂ, ਪਰ ਸਾਡੇ ਨਾਲ ਇਸ ਟਾਈਮ ਠੰਡ ਠੰਡ ਦੇ ਵਿੱਚ ਪਹੁੰਚ ਚੁੱਕੇ ਨੇ ਸੁਖ ਪਰਮਾਰ।
14: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਮੰਗਲਵਾਰ ਦੀ ਧੁੰਦ ਵਾਲੀ ਸਵੇਰ ਦਾ ਮਾਣ ਰਹੇ ਹੋਵੋਗੇ ਆਨੰਦ। ਹਾਂਜੀ, ਬਾਹਰ ਧੁੰਦ ਪਈ ਹੋ ਆ, ਜਿਨ੍ਹਾਂ ਨੇ ਨਹੀਂ ਦੇਖਿਆ ਉਹ ਮੜ ਜਾ ਆਪਣਾ ਕਮਰੇ ਚੋਰ ਜਾਈ ਵਿੱਚੋਂ ਨਿਕਲ ਕੇ ਖੇਚਲ ਕਰਕੇ ਪੜਦਾ ਚੁੱਕ ਕੇ ਦੇਖ ਲਓ, ਜੇ ਨਹੀਂ ਦੀਦੀ ਤਾਂ ਇੱਕ ਵਾਰੀ ਬਾਹਰ ਆ ਕੇ ਦੇਖ ਲਓ, ਬੜੀ ਸੋਹਣੀ ਜਿਹੀ ਧੁੰਦ ਪਈ ਵਾ। ਧੁੰਦ ਆ ਤੇ ਠੰਡ ਵੀ ਹੋਣੀ ਆ, ਠੰਡ ਆ ਤੇ ਅਸੀਂ ਹਲੇ ਰਜਾਈਆਂ 'ਚ ਹੋਣੇ ਆ। ਕੋਈ ਗੱਲ ਨਹੀਂ, ਚਾਹੇ ਤੁਸੀਂ ਰਜਾਈਆਂ 'ਚ ਹੀ ਆ ਸਾਨੂੰ ਕਾਲ ਕਰ ਸਕਦੇ ਹਾਂ, ਕਿਉਂਕਿ ਫੋਨ ਤਾਂ ਤੁਹਾਨੂੰ ਮੰਮੀ ਜਾਂ ਡੈਡੀ ਨੇ ਡਾਇਲ ਕਰਕੇ ਦੇਣਾ ਹੈ ਨਾ, ਜਦੋਂ ਤੁਹਾਡੀ ਵਾਰੀ ਆਉਣੀ ਆ ਉਦੋਂ ਤੁਸੀਂ ਫਟਾਫਟ ਉੱਠ ਜਿਓ, ਚਾਹੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਹੀ ਕਰ ਲਿਓ, ਪਰ ਫਟਾਫਟ ਆ ਜਾਓ. ਬੜਾ ਦਿਲ ਕਰਦਾ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਕਰਨ ਦਾ, ਇੰਨੇ ਦਿਨਾਂ ਬਾਅਦ, ਇੰਨੇ ਮਹੀਨਿਆਂ ਬਾਅਦ. ਐਕਚੁਲੀ
13: ਸਭ ਤੋਂ ਵੱਧ ਵੇਖੋ ਇੰਤਜ਼ਾਰ ਤੇ ਤੁਹਾਡੀ ਟੀਚਰ ਹੀ ਕਰ ਰਹੀ ਆ. ਉਹ ਕਹਿੰਦੀ ਵੀ ਮੇਰੇ ਕੋਲ ਕਰ ਕਰਾ ਕੇ ਤੇ ਪਹਿਲੇ ਹੀ ਸਟੂਡੈਂਟ ਹੀ
14: ਤੇ ਉਹ ਵੀ ਭੱਜ ਗਏ,
13: ਉਹ ਵੀ ਜਾਂਦੇ ਰਹੇ ਤੇ ਉਹ ਕਹਿੰਦੀ ਵੀ ਹੁਣ ਤਾਂ ਮੈਂ ਕਹਿੰਦੀ ਟੀਚਰ ਰਹੀ ਨੀ ਹਨ,
14: ਹੁਣ
13: ਮੈਂ ਕਾਹਦੇ ਲਈ ਟੀਚਰ ਬਣਨਾ.
14: ਸਟੂਡੈਂਟ ਵਿਚਾਰਾ ਪ੍ਰੈਕਟਿਸ ਕਰਦਾ ਸੀ ਘਰ.
13: ਅੱਛਾ ਪ੍ਰੈਕਟਿਸ ਕਰਕੇ ਆਇਓ,
14: ਪਤਾ ਨੀ ਦੇਖਦੇ ਆ ਅੱਜ.
13: ਓਕੇ
14: ਸਟੂਡੈਂਟ ਕੀ ਕਹਿੰਦੇ ਆ, ਟੀਚਰ ਜੀ ਕੀ ਕਹਿੰਦੇ ਆ.
13: ਚਲੋ ਆਪਾਂ ਟੀਚਰ ਜੀ ਵੇਹਨੇ ਆ, ਟੀਚਰ ਜੀ ਭਾਵੇਂ ਆਪ ਬਾਸੀਆਂ ਮਾਰਨ ਡੇ ਹੋਣਾ ਤੇ ਆਪਾਂ ਸਟੂਡੈਂਟ ਜੀ ਨੂੰ ਹੀ ਲੈ ਲੈਣੇ ਪਹਿਲਾਂ. ਹੈਲੋ ਸਤਿ ਸ਼੍ਰੀ ਅਕਾਲ ਸਟੂਡੈਂਟ ਜੀ, ਕੀ ਹਾਲ ਨੇ
14: ਟੀਚਰ ਜੀ?
13: ਹੈਲੋ
14: ਅਸੀਸ,
13: ਉਹ ਕਿਉਂਕਿ ਟੀਚਰ ਰਹੀ ਨਹੀਂ ਨਾ ਤੇ ਹੁਣ ਉਹਨੂੰ ਇਹ ਵੀ ਨਹੀਂ ਪਤਾ ਵੀ ਮੈਨੂੰ ਟੀਚਰ ਜੀ ਕਹਿੰਦੇ.
14: ਦੇਖ ਲਓ ਰੰਜੋਤ ਜੀ, ਜੇ ਟੀਚਰ ਹੀ ਲੇਟ ਆਓਗੇ ਸਟੂਡੈਂਟ ਵਿਚਾਰੇ ਕੀ ਕਰਨਗੇ.
13: ਤਾਂ ਕੋਈ ਨਹੀਂ, ਹੁਣ ਲਾਮਾ ਦੇਣ ਵਾਲੇ ਤਾਂ ਹੋ ਗਏ ਨਾ ਆਪਾਂ, ਹੁਣ ਆ ਲੈਣ ਦੋ ਯਾਰਾਂ ਨੂੰ. ਤੇ ਚਲੋ ਆਪਾਂ ਨੈਕਸਟ ਸਾਡੇ ਨਾਲ ਤਾਜ, ਤੇ ਨਹੀਂ ਤਾਜ ਤੇ ਸੁੱਤਾ ਹੁੰਦਾ ਵਾ ਲੇਟ ਤੱਕ, ਇਹ ਐਂਬਰ ਜਾਂ ਗੁਰਬਾਜ ਹੋਣਾ.
14: ਮੈਨੂੰ ਐਂਬਰ ਲੱਗਦੀ ਆ.
13: ਗੁਰਬਾਜ ਤੇ ਸਭ ਤੋਂ ਵੱਧ ਐਕਟਿਵ ਆ, ਸਭ ਤੋਂ ਪਹਿਲਾਂ ਉੱਠ ਪੈਂਦਾ.
14: ਸੱਚੀ ਗੁਰਬਾਜ? ਐਂਬਰ ਤੋਂ ਵੀ ਪਹਿਲਾਂ? ਦੇਖ ਲੋ ਅਸੀਂ ਐਂਬਰ ਨੂੰ ਵੀ ਪੁੱਛ ਲੈਣਾ ਕੌਣ ਉੱਠਦਾ ਪਹਿਲਾਂ.
13: ਪਾਪਾ ਦੇ ਨਾਲ ਹੈਲਪ ਵੀ ਸਭ ਤੋਂ ਵੱਧ ਇਹੋ ਹੀ ਕਰਾਉਂਦਾ ਵਾ. ਵੇਖਿਆ
14: ਜਦੋਂ ਤੁਸੀਂ ਕਿਹਾ ਨਾ ਸਭ ਤੋਂ ਵੱਧ ਗੁਰਬਾਜ ਵੀ ਸਟਰੋਂਗ ਆ, ਮੈਂ ਸੋਚਣ ਲੱਗ ਗਈ, ਮੈਂ ਕਿਹਾ ਮੈਂ ਗੁਰਬਾਜ ਨੂੰ ਅੱਜ ਘਰ ਲੈ ਕੇ ਜਾਊਂਗੀ, ਮੈਂ ਸੋਫੇ ਥੱਲੇ ਬਹੁਤ ਸਾਰਾ ਸਮਾਨ ਵਸਿਆ.
13: ਨਹੀਂ ਉਹਦੇ ਲਈ ਮਜ਼ਬੂਤੀ ਦੀ ਨਹੀਂ ਲੋੜ ਕੋਈ,
14: ਨਹੀਂ ਉਹਨੇ ਸੋਫਾ ਚੁੱਕ ਦੇਣਾ ਨਾ, ਸਟਰੋਂਗ ਆ ਨਾ.
13: ਅੱਛਾ ਅੱਛਾ,
14: ਤੇ ਮੈਂ ਫਟਾਫਟ ਥੱਲੇ ਬਾਲ ਸਾਰਾ ਕੁਛ ਜੋ ਵੀ ਸਮਾਨ ਆ, ਮੇਰੇ ਚਮਚੇ ਕੌਲੀਆਂ,
13: ਅੱਛਾ ਉਹ ਸਾਰਾ ਕੁਛ ਕੱਢ ਲਓ,
14: ਉਹ ਫਟਾਫਟ ਕੱਢ ਲੂੰਗੀ. ਠੀਕ ਹੈ ਗੁਰਬਾਜ,
13: ਤੁਸੀਂ ਇਹਦੀ ਮਜ਼ਬੂਤੀ ਇਸੇ ਕੰਮ ਲਈ ਵਰਤਣੀ ਬਸ. ਮਾਫੀ ਚਾਹੁੰਦਾ ਜੀ, ਤਾਂ ਬਾਕੀ ਦੀ ਕਾਲ ਜਿਹੜੀ ਸੀ ਮੇਰੇ ਕੋਲੋਂ ਹੱਥ ਵੱਜ ਗਿਆ, ਕੱਟੀ ਗਈ, ਠੰਡ ਬੜੀ ਆ ਨਾ, ਹੱਥ ਐਵੇਂ ਇੱਧਰ ਉੱਧਰ ਵੱਜੀ ਜਾਂਦੇ ਆ. ਅਤੇ ਬਾਕੀ ਅੱਗੇ ਬੇਨਤੀ ਆ ਵੀ ਤੁਸੀਂ ਦੁਬਾਰਾ ਕਰ ਲਿਓ, ਅਤੇ ਵੱਡਿਆਂ ਅੱਗੇ ਬੇਨਤੀ ਆ ਵੀ ਥੋੜ੍ਹਾ ਜਿਹਾ ਰੁਕ ਜਿਓ, ਪਹਿਲਾਂ ਆਪਾਂ ਬੱਚਿਆਂ ਨੂੰ ਵਿਹਲੇ ਕਰ ਦਈਏ ਅਤੇ ਫਿਰ ਤੁਸੀਂ ਕਰਿਓ. ਅਤੇ ਗੁਰਬਾਜ ਕੀ ਸੁਣਾਓਗੇ? ਉਹ ਬਜਾਰ ਸਾਹਿਬ ਜੋ ਕਹਿ ਰਹੇ, ਆਂਟੀ ਕਹਿ ਰਹੇ ਵੀ ਤੁਸੀਂ ਸੋਫਾ ਚੁੱਕ ਦੋਗੇ, ਇੰਨੇ ਸਟਰੋਂਗ ਹੋ ਗਏ ਹੋ. ਸੋਫੇ ਦੇ ਤੇ ਤੁਸੀਂ ਗੁਰਬਾਜ ਦੇ ਪਾਪਾ ਬੜਾ ਵਧੀਆ ਉਹ ਕਰਦੇ ਆ ਕਲੀਨ ਕਾਰਪੇਟ, ਤੇ ਨਾਲੇ ਫਲੋਰ, ਹੈਨਾ ਗੁਰਬਾਜ?
14: ਸਹੀ ਗੱਲ ਆ ਗੁਰਬਾਜ, ਫਿਰ ਤਾਂ ਆਪਾਂ ਬੁਲਾ ਲੈਂਦੇ ਆ,
13: ਤੁਸੀਂ ਪ੍ਰੋਫੈਸ਼ਨਲ ਸਰਵਿਸ ਲਓ ਹਾਂ ਤੁਸੀਂ ਗੁਰਬਾਜ ਦੇ ਪਾਪਾ ਕੋਲ,
14: ਫੇਰ ਠੀਕ ਆ.
13: ਠੀਕ ਆ ਗੁਰਬਾਜ, ਨਾਲੇ ਡਿਸਕਾਊਂਟ ਕਰ ਦੂਗਾ ਗੁਰਬਾਜ ਨਾ, ਕਿਉਂਕਿ ਤੁਸੀਂ ਤੇ ਫਿਰ ਸਪੈਸ਼ਲ ਲਿਓ ਨਾ ਤੁਸੀਂ, ਹੈਨਾ ਗੁਰਬਾਜ ਸਪੈਸ਼ਲ ਡਿਸਕਾਊਂਟ.
14: ਠੀਕ ਆ, ਪ੍ਰੋਮੋ ਕੋਡ ਹੈ ਨਾ ਗੁਰਬਾਜ, ਸਹੀ ਆ, ਮੈਂ ਇੱਦਾਂ ਫੋਨ ਕਰੂੰਗੀ. ਠੀਕ ਆ ਪਾਪਾ ਨੂੰ. ਚਲੋ ਠੀਕ ਆ ਫਿਰ,
13: ਐਵੇਂ ਹਾਂਜੀ ਹਾਂਜੀ ਨਾ ਕਰੀ ਜਾਈ ਭਲਾ, ਪਾਪਾ ਮੁੜ ਕੇ ਗੁੱਸੇ ਹੋਣਾ. ਹੈਂ ਕੀ ਸੁਣਾਓਗੇ ਫਿਰ?
14: ਬਹੁਤ ਮਹਿੰਗੀ ਆ ਪੁੱਤ ਮੱਛੀ, ਇੱਥੇ ਫਰੋਜ ਨੀ ਲਿਆਉਣੀ ਪੈਂਦੀ ਆ.
13: ਅੱਛਾ ਤੁਹਾਨੂੰ ਬੜੇ ਪਤੇ ਆ ਸਾਰੇ ਹੀ, ਹੈ
14: ਨਾ ਗੁਰਬਾਜ, ਏਦਾਂ ਹੀ ਆ ਨਾ.
13: ਆਉਂਦਾ ਤੁਹਾਨੂੰ? ਹੈਂ
14: ਨਹੀਂ, ਹਰੀ ਮੱਛੀ ਤਾਂ ਫਿਰ ਮਹਿੰਗੀ ਹੋਣੀ ਆ, ਯੂਨੀਕ ਮੱਛੀ ਆ.
13: ਆਉਂਦਾ ਤੁਹਾਨੂੰ ਸੁਖੀ?
14: ਮੈਨੂੰ ਲੱਗਦਾ ਆਉਂਦਾ ਆ.
13: ਆਹ ਦੱਸੋ ਫਿਰ
14: ਕਿ ਨਹੀਂ ਆਉਂਦਾ ਗੁਰਬਾਜ? ਚਲੋ ਮੈਂ ਗੈਸ ਕਰਦੀ ਆ, ਆਪਾਂ ਉਹਨੂੰ ਉਹ ਵਾਲੀ ਮੱਛੀ ਨੂੰ ਆਪਾਂ ਪਨੀਰ ਦੇ ਨਾਲ ਵੀ ਪਾ ਸਕਦੇ ਆ.
13: ਉਹ
14: ਵਾਲੀ ਮੱਛੀ ਨੂੰ ਆਪਾਂ ਚੌਲਾਂ, ਹਾਂ ਦੇਖ ਲਾ ਮੈਂ ਨੀ ਬੁੱਝਿਆ.
13: ਹੈ ਗੁਰਬਾਜ ਮਟਰ, ਵਾਹ ਇਧਰ ਗੁਰਜੀਤ ਆਂਟੀ ਨੇ ਵੀ ਦੱਸਿਆ ਅੱਜ ਇਹਨਾਂ ਦਾ ਵੀ ਠੀਕ ਹੋ ਗਿਆ ਜੀ
14: ਕੀ ਮਤਲਬ ਤੁਹਾਡਾ ਇਹਨਾਂ ਦਾ ਵੀ ਠੀਕ ਹੋ ਗਿਆ
13: ਹਾਂ ਇਹ ਬੁਝਾਰਤ ਕੋਈ ਵੀ ਹੋਵੇ ਇਹਨਾਂ ਦਾ ਆਂਸਰ ਹੁੰਦਾ ਕੈਂਡਲ ਹੁਣ ਤਾਂ ਮੈਨੂੰ ਵੀ ਲੱਗਦਾ ਵੀ ਕੈਂਡਲ ਸਭ ਤੋਂ ਬੈਸਟ ਆ
14: ਜਿੱਦਾਂ ਘਰ ਦੇ ਵਿੱਚ ਕੋਈ ਵੀ ਸਵਾਲ ਹੋਵੇ ਨਿਆਣਿਆਂ ਦਾ ਸਕੂਲ ਹੋਲੀਡੇਜ਼ ਵਿੱਚ ਮੰਮੀਆਂ ਦਾ ਆਂਸਰ ਹੁੰਦਾ ਨੋ
13: ਹੈ ਗੁਰਪਾਜ ਇੱਦਾਂ ਹੀ ਹੁੰਦਾ
5: ਹਾਂਜੀ
13: ਓਕੇ ਤੇ ਐਂਬਰ ਕਿੱਥੇ ਇੱਦਾਂ ਦਾ ਹੁੰਦਾ ਐਂਬਰ
14: ਸਾਡਾ ਹਾਲ ਵੀ ਬਹੁਤ ਵਧੀਆ ਅੰਬਰ ਤੁਹਾਡੀ ਸਤਿ ਸ੍ਰੀ ਅਕਾਲ ਸੁਣ ਕੇ ਹੋਰ ਵੀ ਜਿਆਦਾ ਵਧੀਆ ਹੋ ਗਿਆ
5: ਥੈਂਕ ਯੂ
14: ਦੇਖਿਆ ਰਣਜੋਤ ਜੀ ਫੇਰ ਕੁੜੀਆਂ ਕੁੜੀਆਂ ਹੁੰਦੀਆਂ
13: ਜੋ ਕੁੜੀਆਂ ਚ ਜਾਕਤ ਆ ਜੋ ਸਲੀਕਾ ਵਾ ਉਹ ਤੇ ਫਿਰ ਹੈ
14: ਦੇਖ ਲਓ ਅੰਬਰ ਕੀ ਸੁਣਾਓਗੀ ਅੱਜ
5: ਸੌਂਗ
14: ਸੌਂਗ ਓਕੇ ਆਉਣ ਦਿਓ ਫਿਰ
5: ਮੇਰੇ ਹੱਥਾਂ ਉੱਤੇ ਮੰਦੀ ਲੱਗੀ ਹੋਈ ਆ ਮੈਨੂੰ ਨਹੀਂ ਆਉਂਦਾ ਦਾ ਬਣਨੀ
13: ਮੈਥੋਂ ਨਹੀਂ ਓ ਦਾਲ ਬਣਨੀ
14: ਰੋਟੀ ਬਣਦੇ
13: ਹੈ
14: ਦਾਲ ਤੇ ਸੌਖੀ ਆ
13: ਥੈਂਕ ਯੂ ਐਂਬਰ
14: ਥੈਂਕ ਯੂ ਐਂਬਰ
13: ਕਿਉਂ ਵੀਰ ਜੀ ਨੂੰ ਠੰਡੇ ਠੰਡੇ ਹੱਥ ਲਾਏ ਸੀ ਕਿ ਨਹੀਂ ਉਦਣ ਤੁਹਾਨੂੰ ਮੈਂ ਉਦਣ ਦੱਸਿਆ ਸੀ ਨਾ ਵੀ ਹੱਥ ਧੋ ਤੁਸੀਂ ਟੂਟੀ ਤੋਂ ਠੰਡੇ ਠੰਡੇ ਪਾਣੀ ਨਾ ਤੇ ਵੀਰ ਜੀ ਦੀ ਧੋਣ ਤੇ ਜਾ ਕੇ ਲਾਓ ਨੈਕ ਤੇ ਨੈਕ ਤੇ ਹੈ
14: ਉਹ ਵੀਰ ਜੀ ਆ ਤੁਸੀਂ ਰਿਜ਼ਲਟ ਦੇਖ ਲਿਓ ਫਿਰ ਬਾਅਦ ਚੋਂ
5: ਮੈਨੂੰ ਭੁੱਲ ਗਿਆ
13: ਭੁੱਲ ਗਿਆ ਸੀ ਓ ਹੋ
14: ਮੈਨੂੰ
13: ਲੱਗਦਾ ਗੁਰਬਾਜ ਜ਼ਿਆਦਾ ਡੇਰਿੰਗ ਹੈ ਗੁਰਬਾਜ ਕਰੂਗਾ ਇਹ ਕੰਮ
14: ਇਹਨੂੰ ਕਹਿੰਦੇ ਫੂਕ ਸਿਖਾਉਣਾ ਸਵੇਰੇ ਸਵੇਰੇ
13: ਹੈ ਗੁਰਬਾਜ ਹੈ ਕੌਣ ਡੇਰਿੰਗ ਕੌਣ ਆ ਗੁਰਬਾਜ ਆ ਕਿ ਅੰਬਰ ਆ
14: ਬੇਚਾਰੇ ਗਏ
13: ਅੰਬਰ ਆ ਓਕੇ ਚਲੋ ਫਿਰ

0: ਐਂਬਰ ਤੁਸੀਂ ਨਾ ਹੱਥ ਹੈਂਡ ਵਾਸ਼ ਕਰਕੇ ਠੰਡੇ ਠੰਡੇ ਪਾਣੀ ਨਾ ਤੇ ਜਾ ਕੇ ਵੀਰ ਜੀ ਦੇ ਕੰਨ ਦੇ ਪਿੱਛੇ ਲਾ ਦਿਓ।
1: ਐਂਬਰ ਮੰਨ ਗਈ ਮੈਂ, ਅੱਜ ਕੁੜੀਆਂ ਕੁੜੀਆਂ ਹੁੰਦੀਆਂ
0: ਹੈ ਐਂਬਰ। ਤੇ ਫਿਰ ਤੁਸੀਂ ਭੱਜ ਕੇ ਤੇ ਮੰਮਾ ਕੋਲ ਚਲ ਜਾਓ,
1: ਪਾਪਾ ਕੋਲ ਜਾਇਓ
0: ਹੈ।
2: ਹਾਂਜੀ
0: ਓਕੇ।
1: ਐਂਬਰ ਕੌਣ ਸੇਵ ਕਰੂਗਾ ਐਂਬਰ ਨੂੰ, ਪਾਪਾ ਕਿ ਮੰਮਾ?
0: ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗ। ਸਤਿ ਸ੍ਰੀ ਅਕਾਲ ਤਵਨੀਤ।
3: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
1: ਸਤਿ ਸ੍ਰੀ ਅਕਾਲ ਤਵਲੀਨ, ਕਿੱਦਾਂ ਹਾਲ ਚਾਲ ਆ
0: ਤਵਨੀਤ?
1: ਤਵਨੀਤ
3: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
1: ਸਭ ਵਧੀਆ, ਠੀਕ ਠਾਕ, ਘਰੇ ਸਭ ਠੀਕ ਆ?
3: ਹਾਂਜੀ
1: ਗੁੱਡ ਗੁੱਡ।
0: ਘਰੇ ਤੇ ਤਿਆਰੀਆਂ ਚੱਲ ਰਹੀਆਂ?
3: ਅੱਖਾਂ ਠੀਕ ਨੇ?
0: ਤੁਹਾਨੂੰ ਪਤਾ ਹੈ ਅੱਖਾਂ ਖੁੱਲਦੇ ਹੈਂ? ਵਾਹ, ਤੁਹਾਨੂੰ ਕਿੱਦਾਂ ਪਤਾ ਵਾ?
1: ਸਾਡੇ
3: ਘਰੇ ਅਮਰੂਦ ਦੇ ਪਿੰਡੀ ਦਾ ਵਿਆਹ ਹੋ ਗਿਆ, ਤੁਸੀਂ ਉਹਨਾਂ ਦਾ ਮੇਕਅਪ ਕਰੋਗੇ?
1: ਸਹੀ ਗੱਲ, ਟਾਵਰ ਤੇ ਨੀ ਚੜਨਾ ਪਊਗਾ ਮੇਕਅਪ ਕਰ ਲਈ?
3: ਨਹੀਂ
0: ਨਹੀਂ ਨਹੀਂ, ਇਹ ਇਹ ਵਾਲ ਬਣਾ ਦੇਣਗੇ ਪਿੰਡੀ ਤੁਹਾਡੀ ਦੇ। ਤੇ ਨਾਲ ਉਹਦੇ ਉਹ ਕਰ ਦੇਣਗੇ ਪਿੰਡੀ ਦੇ ਆਈਬ੍ਰੋ ਫੇਸ਼ੀਅਲ ਕਰ ਦੇਣਗੇ। ਹਾਂ
1: ਹੈ ਨਾ।
3: ਹਾਂਜੀ,
0: ਪਰ ਤੁਹਾਡੀ ਪਿੰਡੀ ਦੀਆਂ ਤਾਂ ਅੱਖਾਂ ਹੀ ਨਹੀਂ
3: ਹੈਗੀਆਂ।
1: ਆਈਬ੍ਰੋ ਤਾਂ ਹੈਗੇ ਆ ਨਾ, ਅੱਖਾਂ ਤੋਂ ਅਸੀਂ ਕੀ ਲੈਣਾ?
0: ਸੱਚ ਇਹ ਤੇ ਆਪਾਂ ਵੇਖਿਆ ਨੀ, ਇਹ ਤੇ ਅਸੀਂ ਬਿਨਾਂ ਸੋਚੇ ਹੀ ਹਾਂ ਕਰਤੀ।
3: ਅਸੀਂ
1: ਬਣਾ ਦੋਗੇ
0: ਪਿੰਡੀ।
1: ਮੈਨੂੰ ਬਹੁਤ ਸਵਾਲ ਲੱਗਦੀ ਮੂੰਗੀ ਮਸਰਾਂ ਦੀ ਦਾਲ ਨਾਲ,
0: ਪਰ ਖਾਣੀ ਨਹੀਂ ਆ, ਵਿਆਹ ਹੋਣ ਡਿਆ ਪਿੰਡੀ ਦਾ।
1: ਓ ਅੱਛਾ, ਸੌਰੀ।
0: ਹਾਂ ਅਸੀਂ ਤੇ ਪਹਿਲਾਂ ਸੋਚਿਆ ਹੀ ਨਹੀਂ। ਸੁੱਖ ਜੀ, ਇਹਨਾਂ ਦੀ ਪਿੰਡੀ ਤੇ ਅੰਨੀ ਆ, ਉਹਦੀਆਂ ਅੱਖਾਂ ਨਹੀਂ
1: ਹੈਗੀਆਂ। ਹੈਗੀਆਂ ਉਹਦੀਆਂ ਅੱਖਾਂ
0: ਹੈਗੀਆਂ,
1: ਹੋਰ ਕੀ। ਉਹਦੀਆਂ ਅੱਖਾਂ ਨਾਲੇ ਤਾਂ ਆਪਾਂ ਆਪਣੀ ਤੀਜੀ ਅੱਖ ਲਾਉਂਦੇ ਹੁੰਦੇ ਸੀ, ਯਾਦ ਨੀ?
0: ਟੋਪਸ ਵੀ, ਟੋਪਸ ਵੀ,
1: ਹਾਂ ਸਾਰਾ ਕੁਝ ਉਹੀ ਸਾਡੇ ਗਹਿਣੇ ਸੀ।
0: ਤਵਨੀਤ ਤੁਸੀਂ ਕਦੀ ਪਿੰਡੀ ਟੋਪਸ ਪਾਏ ਕਦੀ? ਤੁਸੀਂ
3: ਪਿੰਡੀ ਤਾਂ ਮੰਮਾ ਨੇ ਪਾਏ।
0: ਹਾਂ ਮੰਮਾ ਦੱਸਣਗੇ ਤੁਹਾਨੂੰ। ਹਾਂਜੀ ਕੀ ਕਹਿਣ ਲੱਗੇ?
3: ਤੇ ਤੁਸੀਂ ਛੇਤੀ ਛੇਤੀ ਵਿਆਹ ਕਰ ਦੋ, ਤੇ ਬਿਕੋਜ਼ ਪਿੰਡੀ ਨੇ ਇੰਗਲੈਂਡ ਜਾਣਾ, ਤੇ ਜੇ ਉਹਨੂੰ ਉੱਥੇ ਕੋਈ ਮੁੰਡਾ ਪਸੰਦ ਆ ਗਿਆ ਫਿਰ ਉਹ ਉਹਦੇ ਨਾਲ ਵਿਆਹ ਕਰਾਉਗਾ।
0: ਕੁੜੀਏ ਤੁਸੀਂ ਜਿਹੜੀ ਇੰਨੀ ਕਾਲੀ ਜੀ ਪਾਈ ਜਾਂਦੇ ਹੋ ਨਾ, ਸਾਨੂੰ ਸ਼ੱਕ
1: ਹੋ ਰਿਹਾ
0: ਹੈ। ਇੰਨਾ ਤੁਸੀਂ ਜਿਹੜਾ ਕਾਲੀ ਚਾਲੀ ਚ
1: ਕਾਲੀ ਦੇ ਰਿਸ਼ਤੇ ਚੰਗੇ ਨਹੀਂ ਹੁੰਦੇ।
3: ਮੈਂ ਇੱਕ ਵੀਕ ਬਾਅਦ ਪਿੰਡੀ ਨੇ ਇੰਗਲੈਂਡ ਜਾਣਾ,
0: ਤੇ ਕੋਈ ਨੀ ਫਿਰ ਕੀ ਇੰਗਲੈਂਡ ਜਾਣਾ ਤੇ
1: ਕਿਹੜੇ ਵੀਜ਼ੇ ਤੇ ਜਾਣਾ ਆ?
0: ਆਹੋ
1: ਫਿਰ ਅਸੀਂ ਡਿਸਾਈਡ ਕਰਾਂਗੇ ਅਸੀਂ ਆਪਣਾ ਮੁੰਡਾ ਦੇਣਾ ਕਿ ਨਹੀਂ।
0: ਆਹੋ
3: ਵੀਜ਼ਾ,
1: ਸਟੂਡੈਂਟ ਵੀਜ਼ਾ, ਕਿਹੜਾ
3: ਵੀਜ਼ਾ? ਨਹੀਂ ਆ ਉਹ, ਲੋੜ ਨਹੀਂ ਆ।
0: ਅੱਛਾ ਉਹ ਲੋੜ ਨਹੀਂ ਆ, ਪਿੰਡੀ ਨੂੰ ਲੋੜ ਨਹੀਂ ਆ। ਅੱਛਾ ਅੱਛਾ, ਪਿੰਡੀ ਉਹ ਆ ਨਾ, ਡਿਪਲੋਮੈਟ ਆ ਨਾ, ਵਾਈਟ ਪਾਸਪੋਰਟ ਹੈ ਪਿੰਡੀ ਕੋਲ,
1: ਕਿਤੇ ਵੀ ਜਾ ਸਕਦੀ।
0: ਉਹ ਨਾ ਹੋਵੇ ਕੋਈ ਖਾ ਕੇ ਲੈ ਜੇ ਉਹਨੂੰ।
1: ਹਾਂ
3: ਸ਼ੋਪਿੰਗ
1: ਕਰ ਲਈ ਪਹਿਲਾਂ, ਕੱਪੜੇ ਦੀ ਗੱਲ ਕਰੋ ਕਈ ਦਿਨ।
0: ਨਹੀਂ ਕਰ ਲਈ ਉਹ ਤੇ ਕਰ ਲਈ ਉਹਨਾਂ ਨੇ,
1: ਮੇਰੇ ਤੋਂ ਬਿਨਾ ਹੈ ਤੁਸੀਂ ਸਾਰਾ ਕੁਛ ਕਰਕੇ ਬੈਠੇ ਤੇ।
0: ਹੋਰ
3: ਹਾਂਜੀ,
1: ਸਿਆਣੇ ਵਿਆਣੇ ਦੀ ਵੀ ਸਲਾਹ ਲੈ ਲਿਆ ਕਰੋ
3: ਕਦੇ।
0: ਤੁਸੀਂ ਜਦੋਂ ਆਏ ਨਹੀਂ
1: ਸੁਣਦੀ ਹੁੰਦੀ ਸੀ ਪਤਾ।
3: ਓਕੇ,
0: ਕੀ ਸੁਣਾਓਗੇ ਫਿਰ ਤਵਨੀਤ?
3: ਇੱਕ ਬੁਝਾਰਤ।
1: ਓਕੇ
3: ਓਕੇ, ਦੀ ਚੀਜ਼ ਹੈ ਜਿਹਦੇ ਕੋਲ ਹੱਥ ਹੈਗੇ ਬਟ ਉਹ ਤਾੜੀ ਨਹੀਂ ਮਾਰ ਸਕਦਾ।
0: ਹੈਂ?
1: ਉਹਦੇ ਕੋਲ ਹੱਥ ਹੈਗੇ ਆ ਪਰ ਉਹ ਤਾੜੀ ਨਹੀਂ ਮਾਰ ਸਕਦਾ।
3: ਹਾਂਜੀ,
1: ਬੁੜੀਆਂ ਲਈ ਬੋਲੀ ਪੈਂਦੀ ਹੁੰਦੀ ਫਿਰ ਗਿੱਧੇ ਚ,
0: ਉਹਦੇ ਸੱਟ ਲੱਗੀ ਹੱਥਾਂ ਤੇ ਨਾ। ਇਹ ਕੋਈ ਬੰਦਾ ਹੀ ਆ ਕਿ ਜਨਾਨੀ ਆ?
3: ਕੰਧ ਤੇ ਹੁੰਦਾ
0: ਹੈ
3: ਕੰਧ ਤੇ ਹੁੰਦੀ
0: ਵਾਲ ਕਲੋਕ
3: ਹਾਂਜੀ
0: ਜੇਬ ਚੋ ਕੱਢਦੀਆਂ ਕੁੱਢਦੀਆਂ ਵਾ ਓਨੇ ਚਿਰ ਨੂੰ ਆ ਚੁੱਪੋ ਬੁਝਿਆ ਜਾਂਦਾ ਹੋਰ ਹਾਂ ਮੰਮਾ ਦਾ ਛੇਤੀ ਆ ਜਾਂਦਾ
3: ਮੰਮਾ ਸਭ ਤੋਂ ਪਹਿਲਾਂ ਆਂਦਾ
0: ਹਾਂ ਮੰਮਾ ਤੇ
1: ਮੰਮਾ ਇਦਾਂ ਤਾਂ ਨਹੀਂ ਕਹਿੰਦੇ ਹੇ ਸੀਰੀ ਟਾਈਪ ਕਲੋਕ
3: ਨਹੀਂ ਮੰਮਾ ਕੋ ਸੀਰੀ ਵੀ ਨਹੀਂ ਹੈਗਾ
1: ਉਹ ਉਹ ਫੇਰ ਤਾਂ
0: ਮੰਮਾ ਤੇ ਉਸ ਵੇਲੇ ਮਾਈਂਡ ਚੋਂ ਕੱਢ ਲੈਂਦੇ ਹੈਨਾ
3: ਹਾਂਜੀ ਸਮ ਟਾਈਮਸ ਮੈਂ ਡਸਟ ਹੁੰਦੇ ਆ
0: ਓਏ ਓਏ ਓਏ ਓਏ
1: ਫੇ ਸਾਡੇ ਅਸੀਂ ਤੁਹਾਨੂੰ ਨਾ ਇੱਕ ਲਾਈਨ ਤੇ ਰੱਖਿਆ ਕਰਾਂਗੇ ਇੱਕ ਸਾਈਡ ਤੇ
0: ਇਹਨਾਂ ਜਾਣਿਆਂ ਦਾ ਨਾ ਮੈਂ ਇੱਕ ਹਿਸਾਬ ਲਾਇਆ ਵਾ ਇਹ ਆਪਣੀ ਮੰਮਾ ਨੂੰ ਐ ਸਮਝਦੇ ਵੀ ਸਾਰਾ ਕੁਝ ਅਸੀਂ ਦੱਸਣ ਦੇ ਆ
1: ਜੇ ਇਹਨਾਂ ਨਾਲ ਕੋਈ ਗੱਲ ਕਰ ਲਓ ਕਹਿੰਦੇ ਉਹ ਅੱਛਾ ਤੁਹਾਨੂੰ ਪਤਾ ਹੈ
0: ਤੁਹਾਨੂੰ ਕਿਦਾਂ ਪਤਾ ਥੈਂਕ ਯੂ ਤਮਨੀਤ ਹੋਰ ਕੌਣ ਉੱਠਿਆ
3: ਕੋਈ ਵੀ ਨਹੀਂ
1: ਓਏ ਹੋਏ
3: ਉਹ ਦੋਨੋਂ ਸੁੱਤੇ ਹੋਏ
0: ਓਹੋ
3: ਦਾਦਾ ਦੇ ਨਾਲ
0: ਤੁਸੀਂ ਵੀ ਫਿਰ ਇੱਕ ਕੰਮ ਕਰੋ
1: ਠੰਡਾ ਪਾਣੀ ਪਾਓ
0: ਠੰਡੇ ਠੰਡੇ ਠੰਡੇ ਪਾਣੀ ਨਾਲ ਹੱਥ ਧੋ ਕੇ ਨਾ ਹੈਂਡ ਵਾਸ਼ ਕਰਕੇ ਤੇ ਤੁਸੀਂ ਲਾਓ ਉਹਨਾਂ ਦੇ ਕੰਨਾਂ ਦੇ ਥੱਲੇ ਜਾ ਕੇ
3: ਮੰਮਾ
0: ਡੇਰਿੰਗ ਹੈ ਤੂੰ ਨੀ ਡਰਦੀ ਆ ਜਦੋਂ ਉੱਠਦੇ ਆ ਨਾ ਮੇਰੀ ਗੱਲ ਕਰਾਈ ਨਾ ਕਰਦੇ ਪਤਾ ਇਹਨਾਂ ਦਾ ਮੰਨਤ ਫਤਿਹ ਤੁਸੀਂ ਆਉਂਦੇ ਰਹੋ
3: ਦੁੱਧ ਅਸੀਂ ਸੋਕਰ ਦਾ ਮੈਚ ਦੇਖੇ ਰੋਨਾਲਡੋ ਤੇ ਪੋਰਚੁਗਲ ਤੇ ਸਪੇਨ ਦਾ 5 ਵਜੇ ਅਸੀਂ ਦੇਖ ਕੇ ਸੌ ਗਈ ਸਾਰਾ ਸਪੇਨ ਜਿੱਤ ਗਈ 1 ਸੀ ਉਹਨਾਂ ਕੋਲੇ ਤੇ ਪੋਰਚੁਗਲ ਕੋਲੇ 0 ਸੀ
0: ਤੁਹਾਡੀ ਫੇਵਰੇਟ ਕਿਹੜਾ ਹੈ ਤੁਹਾਡਾ ਫੇਵਰੇਟ ਕੌਣ ਮੇਰਾ
3: ਫੇਵਰੇਟ ਰੋਨਾਲਡੋ ਤੇ ਦੀਦੀ ਨੂੰ ਰੋਨਾਲਡੋ ਤੇ ਇੱਕ ਹੋਰ ਪਸੰਦ ਸੀ ਜਿਹੜਾ ਸਪੇਨ ਤੋਂ ਸੀ ਉਹਦਾ ਨਾਮ ਸੀ ਲਮੀਨ ਜਮਾਲ ਉਹ ਵਧੀਆ ਖੇਡੇ ਪਰ ਜਿਹੜਾ ਲਮੀਨ ਜਮਾਲ ਉਹਨੂੰ ਬਹੁਤ ਰੈਡ ਕਾਰਡ ਯੈਲੋ ਕਾਰਡ ਤੇ ਉਹਨੂੰ ਫਾਉਲ ਮਿਲੇ ਉਹ ਮਾਰੀ ਗਈ ਉਹਨੇ ਇੰਜਰ ਕਰਤਾ ਨੰਬਰ 25 ਵਾਲੇ ਪਲੇਅਰ ਨੂੰ
0: ਤੇ ਜਿਹੜਾ ਰੋਨਾਲਡੋ ਨੇ ਤੇ ਮੇਸੀ ਕਰਤਾ ਗੋਲ ਹੈ ਨਾ
3: ਹਾਂਜੀ ਉਹਨੇ ਮਾਰਿਆ ਸੀ ਪਰ ਜਿਹੜਾ ਗੋਲਕੀਪਰ ਸੀ ਉਹਨੇ ਜਿਹੜਾ ਰੋਨਾਲਡੋ ਸੀ ਉਹਨੇ 0 ਪਾਵਰ ਨਾਲ ਮਾਰੀ ਸੀ ਪਰ ਗੋਲਕੀਪਰ ਦੇ ਸਿੱਧੇ ਹੱਥਾਂ ਚ ਗਈ ਸੀ
0: ਪਰ ਮੈਚ ਫਸਿਆ ਬੜਾ ਸੀ ਹਨਾ ਨਜ਼ਾਰਾ ਬੜਾ ਕਬੱਡੀ ਨਾਲੋਂ ਵੀ ਵੱਧ ਮਜ਼ਾ ਆਇਆ ਕਿ ਨਹੀਂ ਭਲਾ ਕਬੱਡੀ ਨਾਲੋਂ ਵੀ ਵੱਧ ਮਜ਼ਾ ਆਇਆ ਕਿ ਨਹੀਂ ਭਲਾ ਮੈਚ ਦਾ
1: ਕਬੱਡੀ ਆਪਾਂ ਦੇਖਣ ਚਲ ਜਾਈਦਾ ਨਾ ਇਹ ਆਪਾਂ ਗਏ ਨੀ
3: ਮੈਂ ਕਦੇ ਕੋਈ ਮੈਚ ਦੇਖਣ ਹੀ ਨਹੀਂ ਗਿਆ, ਕੱਲੀ ਕਬੱਡੀ ਦੇਖਦਾ। ਪਾਪਾ ਨੇ ਮੈਨੂੰ ਪ੍ਰੋਮਿਸ ਕੀਤਾ ਹੈ ਨੈਕਸਟ ਟਾਈਮ ਜੋ ਇੰਡੀਆ ਦੀ ਕ੍ਰਿਕਟ ਵਾਲੀ ਟੀਮ ਇੱਥੇ ਆਊਗੀ, ਪਾਪਾ ਨੇ ਮੈਨੂੰ ਲੈ ਕੇ ਆਣਾ ਦੇਖਣ।
0: ਓਕੇ, ਤੇ ਜਦੋਂ ਇੱਥੇ ਇੱਥੇ
3: ਪ੍ਰੋਮਿਸ ਕੀਤਾ ਆ,
0: ਜਦੋਂ ਇੱਥੇ FIFA ਵਰਲਡ ਕੱਪ ਹੋਊਗਾ ਨਾ, ਫਿਰ ਉਦੋਂ ਵੀ ਜਾਵਾਂਗੇ।
3: ਯਾ FIFA ਵਰਲਡ ਕੱਪ ਲਾਦਾ ਅਮਰੀਕਾ ਚ ਹੀ ਹੋਣਾ ਵਾ,
0: ਤੇ ਫਿਰ ਨਹੀਂ ਜਾਵਾਂਗੇ।
3: ਆਸਟ੍ਰੇਲੀਆ ਲਾਦਾ, ਆਸਟ੍ਰੇਲੀਆ ਦੀ ਟੀਮ ਬਾਹਰ ਹੋ ਗਈ,
1: ਫਿਰ ਆਪਾਂ ਚੱਲ ਜਾਵਾਂਗੇ, ਕੋਈ ਗੱਲ ਨਹੀਂ, ਆਪਾਂ ਅਮਰੀਕਾ ਚੱਲ ਜਾਵਾਂਗੇ। ਐਡੀ ਕਿਹੜੀ ਗੱਲ ਆ, ਤਾਂ ਅਮਰੀਕਾ ਹੈ।
3: ਨਹੀਂ ਉੱਥੇ ਬਹੁਤ ਦੂਰ ਆ,
1: ਉਹ ਦੂਰ ਨਹੀਂ ਹੈਗਾ,
0: ਕੋਈ ਨਹੀਂ,
1: 24 ਘੰਟੇ ਲੱਗਦੇ ਆ।
0: ਹੌਲੀ ਹੌਲੀ ਚੱਲ ਜਾਵਾਂਗੇ,
1: ਇੱਕ ਦਿਨ ਚ ਪਹੁੰਚ ਜਾਵਾਂਗੇ।
3: ਉਹ ਤਾਂ ਬਹੁਤ ਟਾਈਮ ਹੁੰਦਾ, ਇੰਡੀਆ 16 ਘੰਟੇ ਚ ਪਹੁੰਚਦੇ ਆ।
1: ਇੰਡੀਆ 12 ਚ ਵੀ ਪਹੁੰਚ ਜਾਈਦਾ।
3: ਨਹੀਂ,
1: ਹਾਂ
0: ਉਹਨੂੰ ਪਤਾ
3: ਸੀ,
0: ਉਹ ਨਿਆਣਾ ਨਹੀਂ ਆ, ਤੁਸੀਂ ਜਦੋਂ ਗਏ ਸੀ ਉਦੋਂ ਨਿਆਣਾ, ਹੁਣ ਪਤਾ ਕਿੱਡਾ ਵੱਡਾ ਹੋ ਗਿਆ ਉਹ।
1: ਨਹੀਂ ਹੁਣ ਤਾਂ ਮੈਂ ਦੇਖਿਆ ਸੀ, ਬਹੁਤ ਵੱਡਾ ਹੋ ਗਿਆ।
0: ਹੋਰ ਹੁਣ ਸਾਰੀਆਂ ਗੱਲਾਂ ਪਤਾ ਲੱਗ ਗਈਆਂ ਨੂੰ, ਹੈ ਨਾ ਫਤਿਹ?
3: ਹਾਂਜੀ,
0: ਕੀ ਸੁਣਾਓਗੇ ਫਿਰ?
3: ਅੱਜ ਮੈਂ ਸੁਣਾਉਂਗਾ ਇੱਕ ਬਰਜਰਤ।
0: ਹਾਂਜੀ,
1: ਓਕੇ।
3: ਉਹਦੇ ਸਹਿਰਾ ਪਰ ਦਿਮਾਗ ਨਹੀਂ।
0: ਇਹ ਕਿੱਦਾਂ ਦੀਆਂ ਤੁਸੀਂ ਬੁਝਾਰਤਾਂ ਪਾਉਂਦੇ ਹੋ ਨਿਆਣੇ, ਉਹ ਸਵੇਰੇ ਸਵੇਰੇ ਹੱਥ ਆ ਪਰ ਤਾੜੀ ਨਹੀਂ ਮਾਰਦਾ। ਹਾਂ,
3: ਸਹਿਰਾ ਪਰ ਦਿਮਾਗ ਨਹੀਂ, ਲੱਤਾਂ ਵਾਂ ਪਰ ਤੁਰਦਾ ਨਹੀਂ।
0: ਅੱਛਾ, ਹਾਂ, ਲੱਤਾਂ ਵਾਂ ਪਰ ਤੁਰਦਾ ਨਹੀਂ, ਸਹਿਰਾ ਪਰ ਦਿਮਾਗ। ਸੁਖਵਿੰਦਰ ਆਂਟੀ ਕਿੱਥੇ ਗਈ, ਟੁੰਗ ਲੁੰਗ ਲੁੰਗ ਲੁੰਗ।
1: ਇਹ ਤਾਂ ਮੈਨੂੰ ਕੋਈ
0: ਅੱਜ ਤੇ ਸਾਨੂੰ ਸਿਰਫ ਕਲੋਕ
1: ਛੁੱਟੀਆਂ ਤੇ ਨੀ ਬੈਠਾ ਸੋਫੇ ਦੇ ਉੱਤੇ।
0: ਇਹ ਪਤਾ ਕੌਣ ਆ? ਇੱਕ ਲੇਜ਼ੀ ਮੁੰਡਾ ਵਾ ਜਿਹਨੂੰ ਛੁੱਟੀਆਂ ਹੋਈਆਂ ਵਾ, ਔਰ ਉਹ ਸਿਰਫ ਰਿਮੋਟ ਹੀ ਫੜਦਾ ਵਾ,
1: ਤੇ ਉਹਦੀ ਮੰਮੀ ਕਹੀ ਜਾਂਦੀ ਉੱਠ ਕੇ ਆਹ ਕੰਮ ਕਰ ਲਾ, ਤੇ ਉਹ ਉੱਠ ਨਹੀਂ ਰਿਹਾ, ਤੇ ਉਹਦੀ ਮੰਮੀ ਕਹੀ ਜਾਂਦੀ ਸਿਰ ਦਿੱਤਾ, ਦਿਮਾਗ ਹੈ ਨੀ ਵਿੱਚ, ਰੱਬ ਨੇ ਪਾਉਣਾ ਭੁੱਲ ਗਿਆ।
3: ਨਹੀਂ ਗੱਲ ਤਾਂ ਦੱਸਾਂ ਸਰ,
1: ਫੇ ਮੁੰਡਾ ਵੱਡਾ ਹੋ ਗਿਆ ਹੋਣਾ, ਉਹਦਾ ਵਿਆਹ ਹੋ ਗਿਆ ਹੋਣਾ, ਇਹ ਗੱਲਾਂ ਉਹਦੀ ਘਰ ਵਾਲੀ ਨੇ ਕਹਿਤੀਆਂ ਹੋਣੀਆਂ।
3: ਆਨਸਰ ਹੈਗਾ, ਆਨਸਰ ਹੈਗਾ ਵਾ ਮੰਜਾ।
1: ਮੰਜਾ
0: ਮੰਜਾ, ਉਹ ਕਿਦਾਂ?
1: ਦਿਮਾਗ ਕਿੱਥੇ ਹੁੰਦਾ, ਸਿਰ ਕਿੱਥੇ ਹੁੰਦਾ? ਅੱਛਾ,
3: ਮੈਨੂੰ ਕੋਈ ਨੀ ਪਤਾ, ਮੈਂ ਤਾਂ ਮੰਮਾ ਕਹੀ ਸਕੇ,
1: ਮੰਮਾ ਨੂੰ ਪੁੱਛੋ ਹੁਣ ਆਨਸਰ। ਅਸੀਂ ਤਾਂ ਦਿਮਾਗ ਲਾਉਂਦੇ ਫਿਰਦੇ ਕਿੱਥੇ ਆ।
0: ਉਹਨੇ ਗੱਲ ਹੀ ਮੁਕਾ ਦਿੱਤੀ, ਕਹਿੰਦਾ ਮੈਨੂੰ ਕੁਝ ਨੀ ਪਤਾ। ਤੇ ਜੇ ਤੁਹਾਨੂੰ ਨੀ ਪਤਾ ਭਾਈ, ਤੁਸੀਂ ਪਾਈ ਕਿਉਂ ਫਿਰ?
3: ਉਹ ਯਾਰ ਜਿਹੜਾ ਸਹਿਰ ਹੁੰਦਾ ਉਹਦਾ ਮਤਲਬ ਜਿਹੜਾ ਉਹਦਾ ਬੇਸ ਵਾ ਉਹ ਹੁੰਦਾ ਸਹਿਰ।
1: ਸਾਨੂੰ ਨੀ ਪਤਾ ਬੇਸ, ਸਾਨੂੰ ਤਾਂ ਲੱਤਾਂ ਵਾਲੀ ਸਾਈਡ ਪਤਾ, ਉਹਨੂੰ ਕੀ ਕਹਿੰਦੇ ਆ?
0: ਅੱਛਾ, ਸਿਰ ਹੁੰਦਾ ਤੇ ਹੋਰ ਕੀ ਹੁੰਦਾ?
3: ਸਹਿਰ ਉੱਪਰ ਦਿਮਾਗ ਨਹੀਂ, ਲੱਤਾਂ ਵਾ ਪਰ ਤੁਰਦਾ ਨਹੀਂ।
1: ਫਿਰ ਇੱਦਾਂ ਕਹਿਣਾ ਚਾਹੀਦਾ ਸੀ ਨਾ, ਚਾਰ ਲੱਤਾਂ ਆ ਪਰ ਉਹ ਤੁਰਦਾ ਨਹੀਂ।
0: ਚਾਰ ਕਹਿਣੀਆਂ ਚਾਹੀਦੀਆਂ?
1: ਹਾਂ,
0: ਫਿਰ ਤਾਂ ਕੁੱਤਾ ਵੀ ਹੋ ਸਕਦਾ ਹੈ,
1: ਉਹਦੇ ਕੋਲ ਦਿਮਾਗ ਹੈਗਾ
0: ਤੇ ਉਹਦੀਆਂ ਲੱਤਾਂ ਟੁੱਟੀਆਂ ਹੋ ਸਕਦੀਆਂ।
1: ਇੱਦਾਂ ਕਹੋ ਤਾਂ ਦਿਮਾਗ ਖਾਲੀ ਹੋ ਸਕਦਾ ਸੀ।
0: ਫਤਿਹ ਯਾਰ, ਤੂੰ ਸੌਖੀਆਂ ਸੌਖੀਆਂ ਪੁੱਛਿਆ ਕਰ ਮੇਰਾ, ਇਹ ਬਹੁਤ ਔਖੀ ਆ ਯਾਰ। ਔਖੀ ਪਾਇਆ ਕਰੂ, ਓਕੇ।
3: ਕਿਉਂਕਿ ਮੈਂ ਤੈਨੂੰ ਸਾਰਿਆਂ ਨੂੰ ਪਿੰਡੀਆਂ ਪਿੰਡੀਆਂ ਪਿੰਡੀਆਂ ਪਿੰਡੀਆਂ ਪਿੰਡੀਆਂ ਪਿੰਡੀਆਂ ਪਿੰਡੀਆਂ ਪਿੰਡੀਆਂ
1: ਮੈਂ ਸੋਚ ਰਹੀ ਸੀ ਮੈਂ ਬਚ ਗਈ।
3: ਪਿੰਡੀਆਂ ਪਿੰਡੀਆਂ ਪਿੰਡੀਆਂ ਪਿੰਡੀਆਂ ਪਿੰਡੀਆਂ ਪਿੰਡੀਆਂ ਪਿੰਡੀਆਂ ਪਿੰਡੀਆਂ
1: ਪਿੰਡੀਆਂ
3: ਪਿੰਡੀਆਂ ਪਿੰਡੀ ਡਾਲੇ ਦਾ ਫਾਈਨ ਸੁਖਾਂਟੀ ਨੂੰ।
1: ਥੈਂਕ ਯੂ ਥੈਂਕ ਯੂ
0: ਸੁਖਾਂਟੀ, ਤੁਹਾਡਾ ਇਨਫਿਨਿਟੀ ਫਾਈਨ ਇਹਨੇ ਮੈਨੂੰ ਫੜਾਤਾ ਸੀ ਉਦਣ, ਤੇ ਆਉਂਦਾ ਸੀ ਆਂਟੀ ਨੂੰ ਦੇ ਦਿਓ ਜਾ ਕੇ, ਮੇਰੀ ਜੇਬ 'ਚ ਪਿਆ ਵਾ, ਦੱਸਿਓ ਕਦੋਂ ਵੀ ਲੈਣਾ ਹੋਇਆ। ਹੈਂ, ਮੈਂ ਫੜਾ ਫਤਿਹ ਮੈਂ ਦੇ ਦੂੰਗਾ ਅੱਜ ਇਹਨਾਂ ਨੂੰ
1: ਕੈਸ਼ ਨਾ।
3: ਨੈਕਸਟ ਟਾਈਮ ਜੋ ਮਿਲੇ ਨਾ ਉਦੋਂ ਨਾ ਮੇਰੇ ਕੋਲ ਹਜੇ ਵੀ ਮੇਰੇ ਬੈਗ 'ਚ ਪਏ ਹੋਏ ਆ ਫਾਈਨ, ਜਿਹੜੇ ਲੋਕ ਆਏ ਨਹੀਂ ਸੀ।
1: ਤੁਹਾਨੂੰ ਪਤਾ ਬਲਕੀਰਤ ਵੀਰਾ ਕਹਿੰਦਾ ਸੀਗਾ ਕਿ ਚਲੋ ਸੁੱਖਚੀ ਚੋਰੀ ਕਰਨ ਚੱਲੀਏ ਬੈਗ, ਮੈਂ ਉਹਨੂੰ ਮਸੀ ਮਨਾਇਆ ਕੱਲ, ਮੈਂ ਕਿਹਾ ਨਹੀਂ ਅਸੀਂ ਨਹੀਂ ਜਾਣਾ, ਅਸੀਂ ਚੋਰ ਨਹੀਂ ਬਣਨਾ।
0: ਚੋਰੀ ਨਹੀਂ ਹੋ ਸਕਦਾ, ਇਹ ਮੋਢੇ ਤੇ ਪਾ ਕੇ ਰੱਖਦਾ ਆਲਵੇਜ਼।
1: ਉਹ ਕਹਿੰਦਾ ਸੀ ਤੁਸੀਂ ਗੱਲਾਂ ਚ ਲਾਇਓ ਫਤਿਹ ਨੂੰ ਤੇ ਫਿਰ ਮੈਂ ਬੈਗ ਲਾ ਲਊਂਗਾ ਤੇ ਮੈਂ ਭੱਜ ਆਉਂਗਾ। ਮੈਂ ਕਿਹਾ ਕਿਉਂ, ਮੈਂ ਕੁੱਟ ਖਾਣ ਨੂੰ ਰੱਖੀ ਹਰ ਪਾਸੇ।
0: ਇਹਨੇ ਪਤਾ ਕਿਹੜਾ
3: ਮੇਰੇ ਕੋਲੇ ਇੱਕ ਡੱਬਾ ਵਾ ਜਿਹਦੇ ਵਿੱਚ ਪਾਸਵਰਡ ਆ ਉਹਦੇ ਵਿੱਚ ਮੈਂ ਲਾ ਦੇਣਾ ਮੈਨੂੰ ਦੀਦੀ ਨੂੰ ਵੀ ਪਤਾ ਦਾ ਪਾਸਵਰਡ ਓਨਲੀ
0: ਇਹਨੇ ਪਤਾ ਉਹ ਬੈਗ ਰੱਖਿਆ ਸੁੱਖ ਜੀ ਜਿਹੜਾ ਉਹ ਸਿੰਗਰਾਂ ਨੇ ਨਹੀਂ ਰੱਖੇ ਹੁੰਦੇ ਸਾਈਡ ਤੇ ਪਾਉਂਦੇ ਆ ਨਿਕਾ ਜਿਹਾ ਜਿਹੜਾ ਵੱਖੀ ਚ ਤੇ ਉਹਦੇ ਵਿੱਚ ਸਾਰਿਆਂ ਦੇ ਫਾਈਨ ਲਿਖ ਕੇ ਪਾਏ ਥੈਂਕ ਯੂ ਫਤਿਹ

0: ਸਵਾਲ, ਦੂਜਾ ਸਵਾਲ
1: ਡਿਪੈਂਡ ਕਰਦਾ।
2: ਹਾਏ
0: ਹਾਏ, ਸਾਰਾ ਕੁਝ
2: ਕੋਈ ਕੋਈ ਅਲਸੀ ਉਲਸੀ ਦਾ ਆਰਡਰ ਨਹੀਂ ਆਇਆ ਮਨਪ?
0: ਜਿਦਾ ਮਤਲਬ ਤੁਸੀਂ ਕਿਸੇ ਚੀਜ਼ ਦਾ ਪਾਸਵਰਡ ਰੱਖਿਆ ਹੋਵੇ ਜਿਹੜਾ ਸਿਰਫ ਮਤਲਬ ਸੀਕ੍ਰੇਟ ਪਾਸਵਰਡ ਹੋਵੇ, ਤੁਸੀਂ ਕੀ ਰੱਖੋਗੇ? ਮੈਂ ਵੀ ਉਹੀ ਰੱਖ ਲੈਣਾ, ਮੈਨੂੰ ਵੀ ਚਾਹੀਦਾ ਇੱਕ ਪਾਸਵਰਡ।
1: ਫੋਨ
0: ਵਾਲਾ ਤਾਂ ਮੈਂ ਭੁੱਲ ਜਾਂਦੀ ਆ, ਉਹ ਤਾਂ ਮੇਰੇ ਬੂਥੀ ਦੇਖ ਕੇ ਖੁੱਲ ਜਾਂਦਾ ਆ ਫੋਨ।
2: ਮੰਨਤ ਇਹਨਾਂ ਨੇ ਬਹਾਨੇ ਨਾਲ ਤੇਰੇ ਕੋ ਪੁੱਛ ਲੈਣਾ। ਮੰਨਤ ਨੂੰ ਤੁਹਾਨੂੰ ਪਤਾ ਹੁਣ ਆਪਣੀ ਮੰਮੀ ਦੇ ਸੂਟ ਆਉਣ ਲੱਗ ਪਿਆ। ਹੋਰ ਕੀ
0: ਮੰਨਤ, ਤੁਸੀਂ ਏਡੀ ਵੱਡੀ ਹੋ ਗਈ।
2: ਹੋਰ ਮੰਨਤ ਏਡੀ ਵੱਡੀ ਹੋ ਗਈ ਹੁਣ। ਮੰਨਤ ਕੀ ਸੁਣਾਓਗੇ ਵੱਡੇ ਹੋ ਕੇ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ,
0: ਵੱਡਾ ਚੁਟਕਲਾ।
1: ਇੱਕ ਵਾਰ ਇੱਕ ਛੋਟਾ ਬੱਚਾ ਆਪਣੀ ਮੰਮੀ ਕੋਲ ਆ ਕੇ ਕਹਿੰਦਾ, ਅੱਜ ਪਤਾ ਨੀ ਜਦੋਂ ਮੈਂ ਗੇਟ ਖੋਲਿਆ ਬਾਥਰੂਮ ਦੀਆਂ ਲਾਈਟਾਂ ਆਪੇ ਚੱਲ ਪਈਆਂ। ਉਹਦੀ ਮੰਮੀ ਨੇ ਦੇ ਥੋੜੇ ਥੋੜਾ ਦੇ ਥੋੜੇ ਥੋੜਾ, ਬੱਚਾ ਰੋਣ ਲੱਗ ਜਾਂਦਾ। ਫਿਰ ਮੰਮੀ ਕਹਿੰਦੀ, ਤੂੰ ਫੇਰ ਫਰਿੱਜ ਚ ਸੁੱਕ ਗਿਆ।
2: ਏਦਾਂ ਥੋੜੀ ਕਹਿੰਦੀ ਮੰਮੀ, ਨਖਾਫਣਿਆ ਨਖਾਫਣਿਆ ਫੇਰ ਫਰਿੱਜ ਤੂੰ ਤਾਂ।

0: Thank you, Manat.
1: Thank you, Manat.
2: Thank you. Have a very great, awesome, brilliant day. Bye.
1: Bye.
0: Awesome,
1: bye.
0: Awesome, brilliant day. Awesome, thank you. Sat Sri Akal, teacher ji.
1: Cherry blossom.
0: Lazy, lazy teacher ji.
1: A teacher kithe ho jaye va?
0: Huh?
1: A teacher tere kithe chutti kar chal gayi?
0: Teacher di mamma ne mainu lada phone laata te teacher hale sutti hai.
1: Oye hoye.
0: Oho.
1: Sat Sri Akal, Asis. ਕਿੱਥੇ ਰਹਿ ਗਏ ਹੋ? ਸੌਂ ਗਏ ਹੋ?
0: ਹੈਲੋ ਗੜੈਂਗ ਗੜੈਂਗ ਗੜੱਪ ਜੀ ਤੇ ਥੈਂਕ ਯੂ ਤੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਸੁੱਖ ਜੀ ਅਨਵੀਰ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਕੱਲ੍ਹ ਬਣਾ ਰਹੀ ਤੁਸੀਂ ਸੋਚਿਆ ਮੈਂ ਬਣਾ ਕੇ ਪਰਸੋਂ ਭੇਜੂੰਗੀ ਨਹੀਂ ਨਹੀਂ ਮੈਂ ਵੈਸੇ ਪੁੱਛਿਆ ਭੈਣ ਜੀ ਮੇਰੇ ਕੋਲ ਮੈਂ ਬਣਾ ਲਈ ਸੀ ਮੈਂ ਤਾਂ ਉੱਦਾਂ ਲੱਗਾ ਰਿਹਾ ਨਿਆਣਿਆਂ ਨਾਲ ਥੈਂਕ ਯੂ ਤੁਹਾਡਾ ਅਤੇ ਧੰਨਵਾਦ ਧੰਨਵਾਦ ਧੰਨਵਾਦ ਗੁਰਸੇਵਕ ਜੀ ਬਹੁਤ ਬਹੁਤ ਮਿਹਰਬਾਨੀ ਸੁੱਖ ਰਜਿੰਦਰ ਜੀ ਕਹਿੰਦੇ ਨੇ ਕਿ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਭ ਨੂੰ ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਰਾਜ ਸਰਾਓ ਜੀ ਇੱਕ ਜਨਮਦਿਨ ਭੇਜਦੇ ਨੇ ਕਹਿੰਦੇ ਟੂਡੇ ਮਾਈ ਸਨ ਸਮਰ ਸਿੰਘ ਸਰਾਓ ਦਾ 11th ਜਨਮਦਿਨ ਆ ਅਤੇ ਪਲੀਜ਼ ਵਿਸ਼ ਕਰ ਦਿਓ ਫਰੋਮ ਨਾਨਕਾ ਦਾਦਕਾ ਪਰਿਵਾਰ ਹਾਂਜੀ ਜ਼ਰੂਰ ਜੀ ਸਮਰ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੈਪੀ ਬਰਥਡੇ ਟੂ ਯੂ Happy birthday to you. Happy birthday to
1: dear Summer Singh Sarao.
0: Happy birthday to you. ਬਹੁਤ ਬਹੁਤ ਵਧਾਈਆਂ ਜੀ
1: ਹੈਪੀ ਬਰਥਡੇ ਸਮਰ ਤੁਹਾਨੂੰ ਤੁਹਾਡੇ 11th ਜਨਮਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਪਰਮਾਤਮਾ ਤੁਹਾਨੂੰ ਢੇਰ ਸਾਰੀਆਂ ਤਰੱਕੀਆਂ ਦੇਵੇ ਤੁਸੀਂ ਇੱਦੇ ਮੰਮੀ ਪਾਪਾ ਦਾ ਹਮੇਸ਼ਾ ਕਹਿਣਾ ਮੰਨਦੇ ਰਹੋ ਅਤੇ ਵੱਡੇ ਹੋ ਕੇ ਸਾਰੀ ਕਮਿਊਨਿਟੀ ਦਾ ਨਾਮ ਰੋਸ਼ਨ ਕਰੋ ਹੈਪੀ ਬਰਥਡੇ
0: ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਸਾਰੇ ਰੇਡੀਓ ਪਰਿਵਾਰ ਵੱਲੋਂ ਅਤੇ ਨੈਕਸਟ ਸਾਡੇ ਨਾਲ ਨੇ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਤੁਸੀਂ ਸੁਣਾਓ
1: ਬਹੁਤ ਵਧੀਆ ਠੀਕ ਠਾਕ ਬਹੁਤ ਵਧੀਆ ਤੁਸੀਂ ਸੁਣਾਓ ਧੁੰਦ ਪਈ ਤੁਹਾਡੇ ਵੱਲ
0: ਬੂੰਦਾਬਾਂਦੀ ਹੋਣ

0: ਉਹ ਭੂਰਜੀ ਟਾਈਪ ਜਿਹੜਾ ਇਦਾਂ ਲੱਗਦਾ ਹੁੰਦਾ
1: ਭੀ ਤੋਂ ਬਾਅਦ ਜਿਹੜਾ
2: ਬੋਰਿੰਗ ਨਹੀਂ ਐਕਚੁਅਲੀ ਇਹਦਾ ਵਰਡ ਹੈ ਬੋਰਿੰਗ
0: ਹਾਂ ਇਹ ਉਹ ਨਹੀਂਗਾ ਮੀਂਹ ਨਹੀਂਗਾ ਇਹ ਅਸਲ ਚ ਆ ਜਿਹੜੀ ਹਾਂ ਆ ਹੁੰਦੀ ਨਹੀਂ ਆ ਆਪਣਾ ਧੁੰਦ ਜੀ ਉਹ ਉਹੋ ਹੀ ਜਿੱਦਾਂ ਪਤਲੀ ਹੋ ਕੇ ਡਿੱਗੀ ਜਾਂਦੀ ਥੱਲੇ ਬਰਫ ਹੁਣ ਮਾੜੀ ਮਾੜੀ ਜੀ ਤੇ ਹੋ ਗਈ ਆ ਸ਼ੁਰੂ
1: ਬਰਫ ਪੈ ਗਈ ਆ ਕਹਿੰਦੇ
2: ਨਹੀਂ ਉਹ ਤੇ ਫਰੋਸਟ ਹੋ ਜਾਂਦਾ ਨਾ ਪਾਣੀ ਉਹਦੇ ਵੈਸੇ ਆਪਣੇ ਸ਼ੀਸ਼ਿਆਂ ਤੇ ਲੱਗਦਾ ਜਾਂ ਕੋਹਰਾ ਜੰਮਿਆ ਹੁੰਦਾ ਉਹ ਡਿਫਰੈਂਟ ਆ ਨਾ
1: ਨਹੀਂ ਪਹਾੜਾਂ ਤੇ ਆ ਗਈ ਆ ਬਰਫ ਕਿ ਨਹੀਂ
0: ਨਹੀਂ ਅੱਜ ਇਦਾਂ ਦੀ ਤੁਸੀਂ ਕਹਿ ਰਹੇ ਹੋ ਨਾ ਕੁਦਰਤੀ ਕਰੀ ਮੈਂ ਗਿਆ ਉਦਾਂ ਦੀ ਪੈਣ ਡੇ ਸੀ ਤੇ ਉਹ ਏਡਾ ਕੁ ਉਹ ਕੰਮ ਖਰਾਬ ਸੀ ਵੀ ਉਹ ਤੇ ਗੱਡੀ ਹਲੇ ਲਾ ਕੇ ਤੇ ਅਸੀਂ ਥੱਲੇ ਉਤਰੀ ਤੇ ਨਾਲ ਦੀ ਨਾਲ ਹੀ ਗੱਡੀ ਬਲੋਕ ਹੋ ਗਈ
1: ਉਹ
2: ਹਾਂਜੀ ਹਾਂਜੀ
0: ਉਹ ਬਹੁਤ ਕੰਮ ਖਤਰਨਾਕ ਹੈ ਉਤਰਨਾ ਪਿਆ ਸੀ ਸਾਨੂੰ ਨਾਲ ਦੀ ਨਾਲ ਥੱਲੇ
1: ਓਕੇ
0: ਠੀਕ ਠਾਕ ਜੀ ਹੋਵੇ ਨਾ ਜਿਦਾਂ ਮਾੜੀ ਮਾੜੀ ਜੀ ਤੇ ਉਹ ਠੀਕ ਹੈ ਜਿਦਾਂ ਕਾਰਟੂਨਾਂ ਚ ਪੈਂਦੀ
2: ਹੁੰਦੀ ਖੜੀ ਮੈਂ ਪਹਿਲੀ ਵਾਰ ਜ਼ਿੰਦਗੀ ਚ ਵੇਖੀ ਸ਼੍ਰੀਨਗਰ ਮੈਂ ਬੀਐਡ ਕਰਨ ਗਿਆ ਹਾਂ ਉੱਥੇ ਹੋ ਗਈ ਸਟਾਰਟ
0: ਸੋਹਣੀ ਸੀ
2: ਬਹੁਤ ਵਧੀਆ ਤੇ ਜਨਤਾ ਮਾਰ ਕੇ ਬਾਂਕ ਬਾਹਰ ਆ ਗਈ ਤੇ ਟੀਚਰ ਕਹਿਣ ਉਹ ਆ ਜਾਓ ਵਾਪਸ ਆਉਂਦੇ ਨਾ ਭਾਈ ਅਸੀਂ 50-50 ਰੁਪਈਆ ਦਿੱਤਾ ਐਸੇ ਕਰ ਦਿੱਤਾ ਸੀ
1: ਤੁਸੀਂ ਪਹਿਲਾਂ ਇਹ ਦੱਸੋ ਸਿਰਫ ਪੇਪਰ ਦੇਣ ਗਏ ਸੀ ਕਿ ਬੀਐਡ ਕਰ ਲਈ ਹੋਏ ਸੀ ਪੂਰੀ ਸੱਚਾਈ ਦੱਸੋ
2: ਬੀਐਡ ਆਪਾਂ ਬੀਐਡ ਵੀ ਕੀਤੀ ਨਾਲ ਨਾਲ ਫਨ ਵੀ ਕੀਤਾ ਪੂਰਾ ਸ਼੍ਰੀਨਗਰ ਵੇਖਿਆ ਘੁੰਮ ਕੇ ਪੂਰਾ ਫੁੱਲ ਇੰਜੋਏ ਕੀਤਾ
0: ਤੇ ਕੀ ਲਿਆਇਓ ਫਿਰ ਅੱਜ
2: ਇੱਕ ਬੜਾ ਪੁਰਾਣਾ ਚੁਟਕਲਾ ਆ ਉਹ ਯਾਦ ਆ ਗਿਆ ਮੈਂ ਚਲੋ ਉਹ ਸੁਣਾ ਦਿੰਦੇ ਆ ਸਿੰਧੂ ਤੇ ਮਿੰਦੂ ਚੱਲ ਜਾਂਦੇ ਨੇ ਅੰਮ੍ਰਿਤਸਰ ਰਾਜਸਥਾਨ ਏਅਰਪੋਰਟ ਤੇ ਚੱਲ ਜਾਂਦੇ ਨੇ ਉੱਥੇ ਕਿਸੇ ਰਿਸ਼ਤੇਦਾਰ ਨੇ ਆਉਣਾ ਹੁੰਦਾ ਵਾ ਤੇ ਉੱਥੋਂ ਆ ਜਾਂਦਾ ਵਾ ਡਬਲ ਡੈਕਰ ਜਿਹੜਾ ਜਹਾਜ਼ ਹੁੰਦਾ ਨਾ ਬੜਾ ਵੱਡਾ ਬੋਇੰਗ 787 ਵਾਟਐਵਰ ਜੋ ਵੀ ਆ ਰੰਗ ਕਰਨਾ ਬੜਾ ਟਾਈਮ ਲੱਗਦਾ ਹੋਣਾ ਇਹਨੂੰ ਤੇ ਹਨਾ ਬੜਾ ਹੀ ਟਾਈਮ ਲੱਗਦਾ ਨਾ ਪੇਂਟ ਕਰਨ ਲੱਗਿਆ ਉਹ ਕਹਿੰਦਾ ਨਹੀਂ ਨਹੀਂ ਨਹੀਂ ਬਹੁਤ ਛੇਤੀ ਹੋ ਜਾਂਦਾ ਆ ਉਹ ਕਹਿੰਦਾ ਯਾਰ ਸਿੰਧੂ ਭੋਲਾ ਮਿੰਦੂ ਭੋਲਾ ਮਾਨ ਸੰਦਾ ਕਹਿੰਦਾ ਉਹ ਕਿਤਰਾ ਕਹਿੰਦਾ ਜਦੋਂ ਆਪਾਂ ਪਿੰਡ ਹੁੰਦੇ ਹਾਂ ਤੂੰ ਵੇਖਣਾ ਨਾ ਉੱਥੋਂ 3 ਫੁੱਟ ਦਾ ਜਹਾਜ਼ ਲੰਘਦਾ ਆਪਣੇ ਉੱਪਰੋਂ ਜਦੋਂ ਇਹਨੂੰ ਉੱਤੇ ਲੈ ਜਾਂਦੇ ਫਿਰ ਰੰਗ ਕਰਦੇ ਆ
0: ਜਦੋਂ ਨਿਕਲ ਆਉਂਦਾ
1: ਇਹ ਤਾਂ ਆਪਣੇ ਨਿੱਕੇ ਹੋਣ ਵਾਲਾ ਚੁਟਕਲਾ ਸਾਡੇ ਚੁਟਕਲੇ ਦੇਖ ਲੋ ਤੇ ਅੱਜ ਦੇ ਨਿਆਣੇ ਦੀਆਂ ਬੁਝਾਰਤਾਂ ਦੇਖ ਲੋ
0: ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ ਅੱਜ ਰੇਟ ਹੋ ਗਿਆ 185x22 ਕੈਰਟ ਦਾ ਸੁੱਖ ਜੀ ਗੌਰ ਪਰਮਾਓ
1: ਪਹਿਲੇ ਹੋ ਗਏ
0: ਸੰਜੂ ਗੋਗੀ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਠੰਡੀ ਠੰਡੀ ਜੀ ਬਹੁਤ ਮਿਹਰਬਾਨੀ ਜੀ ਧੰਨਵਾਦ ਦਿੱਤੀ ਯਾਰਾ ਵੋਂਗਾ ਦੇ ਵਿੱਚ ਕਹਿੰਦੇ ਨੇ ਕਿ ਇਸ ਟਾਈਮ ਵੀ ਪਈ ਆ ਅੱਛਾ ਤੂੰ ਹੁਣ ਧੁੱਪ ਨਹੀਂ ਨਹੀਂ ਧੁੱਪ ਨਿਕਲਣੀ ਸ਼ੁਰੂ ਹੋ ਗਈ
1: ਮੈਂ ਕਿਹਾ ਯਾਰੋ ਬੰਗਾ ਤਾਂ ਬੜਾ ਕਲੀਅਰ ਜਿਹਾ ਹੁੰਦਾ
0: ਨਹੀਂ ਉਹ ਦੂਸਰੇ ਕੋਰਾ ਤੇ ਪਿਆ ਪਰ ਉਹ ਨਿਕਲਣ ਲੱਗ ਪਈ ਧੁੱਪ ਪਰਮਿੰਦਰ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਬੈਕ ਸੁੱਖ ਜੀ
1: ਥੈਂਕ ਯੂ ਜੀ
0: ਤੇ ਜਸਵਾਲ ਸਾਹਿਬ ਕਹਿੰਦੇ ਕਿ ਵੈਲਕਮ ਬੈਕ ਤੇ ਅੰਮ੍ਰਿਤ ਭੈਣ ਜੀ ਵੀ ਕਹਿੰਦੇ ਨੇ ਕਿ ਵੈਲਕਮ ਬੈਕ ਤੇ ਮਿਹਰਬਾਨੀ ਲਖਵਿੰਦਰ ਜੀ ਧੰਨਵਾਦ ਬਲਜੀਤ ਵਾਲੀਆ ਜੀ ਕਹਿੰਦੇ ਕਿ ਵੈਲਕਮ ਬੈਕ ਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਮਾਨ ਸਾਹਿਬ ਕਹਿੰਦੇ ਨੇ ਕਿ ਵੈਲਕਮ ਬੈਕ ਤੇ ਸੰਦੀਪ ਸਿੰਘ ਰਕੜਾ ਜੀ ਕਹਿੰਦੇ ਕਿ ਉਹ ਵਾਹ ਉਹ ਵਾਹ ਉਹ ਵਾਹ ਸ਼ੁਕਰੀਆ ਸੁਖ ਜੀ ਬੈਕ ਆ
1: ਥੈਂਕ ਯੂ ਥੈਂਕ ਯੂ ਥੈਂਕ ਯੂ
0: ਧੰਨਵਾਦ ਜੀ ਤੇ ਕਹਿੰਦੇ ਕਿ ਮਿਸਡ ਹੁੰਦੀ ਆ ਅੱਛਾ ਚਲੋ ਸੁਖ ਆਪਣਾ ਸੈਮੀ ਸਾਹਿਬ ਕਹਿੰਦੇ ਕਿ ਮਿਸਡ ਹੁੰਦੀ ਆ ਓਕੇ ਚਲੋ ਜੀ ਇਹ ਵੀ ਮੰਨ ਲੈਂਦੇ ਹਾਂ ਤੁਹਾਡੀ ਵੀ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਵਾਹਿਗੁਰੂ ਜੀ ਕਹਿੰਦੇ ਕਿ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਤੰਦਰੁਸਤੀ ਬਖਸ਼ਣ ਧੰਨਵਾਦ ਇਕਬਾਲ ਸੈਣੀ ਜੀ ਕਹਿੰਦੇ ਕਿ ਸਾਰਿਆਂ ਦਾ ਧੰਨਵਾਦ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਇਆ, ਐਡੀ ਲੇਟ ਤੋਂ ਕਰਦੇ ਨੇ ਦੁਆਵਾਂ, ਮੰਗਦੇ ਨੇ ਦੁਆਵਾਂ, ਤੇ ਸਾਡਾ ਆਖਰੀ ਸੱਦਾ ਟੀਚਰ ਜੀ, ਨਹੀਂ ਤੇ ਫਿਰ ਆਪਾਂ ਫਿਰ ਛੁੱਟੀ ਲਈਏ,
1: ਫਿਰ ਜੇ ਤੁਸੀਂ ਸਾਨੂੰ ਬਾਅਦ ਚ ਮਿਲਿਓ 10
0: ਵਜੇ ਤੋਂ ਬਾਅਦ, ਨਹੀਂ ਤੇ 10 ਵਜੇ ਆਇਓ ਤੁਸੀਂ। ਹੈਲੋ
1: ਅਸੀਸ,
0: ਹਾਂ ਨਹੀਂ ਮੈਨੂੰ ਲੱਗਦਾ ਆ ਵੀ ਇਹ ਨਾ
1: ਕੁੜੀ ਗੜਬੜ ਹੋਈ,
0: ਰਾਤ ਸੁੱਤੀ ਲੇਟ ਤੇ ਵੇਰੀ ਵੇਰੀ ਵੇਰੀ ਵੇਰੀ ਜੀ ਹੋਣੀ ਆ, ਵੇਰੀ ਵੇਰੀ ਜੀ ਜਿਹਨੂੰ ਕਹਿੰਦੇ ਆ, ਵੇਰ ਗਈ ਅੱਜ। ਤੇ ਚਲੋ ਧੰਨਵਾਦ ਜੀ ਤੁਹਾਡਾ, ਤੇ ਜਿਹੜੇ ਜਿਹੜੇ ਰਹਿ ਗਏ ਨੇ ਤੁਸੀਂ ਹੁਣ ਕਰ ਲਿਓ ਆਪਣਾ 10 ਵਜੇ। ਠੰਡ ਹੀ ਬੜੀ ਆ ਨਿਆਣੇ ਕਰਨ ਕੀ
1: ਜੀ, ਬਿਲਕੁਲ
0: ਠੰਡ ਹੀ ਇੰਨੀ ਆ ਵੀ ਉੱਠਣ ਨੂੰ ਜੀ ਨਹੀਂ
1: ਕਰਦਾ, ਤੇ ਉੱਪਰ ਚ ਦੂਸਰਾ ਹਫਤਾ ਜਦੋਂ ਹੋਰ ਜ਼ਿਆਦਾ ਨੀਂਦ ਆਉਂਦੀ ਆ। ਅਸੀਂ ਵੀ ਤੁਹਾਨੂੰ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ।
0: ਹਾਂਜੀ ਆਈਏ, ਆਈ ਤੇ ਆਈ ਤੇ ਹੈਗੀ ਆ। ਹੈਲੋ ਟੀਚਰ,
1: ਕੌਣ ਗੁੱਸੇ ਹੋਏ ਸੀ, ਮੰਮਾ ਕੇ ਅਸੀਸ?
0: ਨਹੀਂ ਨਹੀਂ
1: ਸਾਨੂੰ ਆਵਾਜ਼ ਹੀ ਨਹੀਂ ਆਈ,
3: ਤੁਸੀਂ ਉਹ ਕਹਿਣ ਵਾਲੇ ਵੀ ਕਮੈਂਟ ਕਰਨ ਵਾਲੇ, ਫਿਰ ਤੁਸੀਂ ਕਿਸੇ ਹੋਰ ਨੂੰ ਲੈ ਲਿਆ,
0: ਤੇ ਤੁਸੀਂ ਆਵਾਜ਼ ਹੀ ਨਹੀਂ ਦੇਂਦੇ, ਬੋਲੇ ਨਹੀਂ ਤੁਸੀਂ
1: ਕਿਤੇ, ਮੈਂ
3: ਵੇਟ ਕਰ ਰਹੀ ਸੀ ਵੀ ਤੁਸੀਂ ਮੇਰੇ ਨਾਲ ਬੋਲੋ, ਬਟ ਤੁਸੀਂ ਨਹੀਂ ਬੋਲ ਰਹੇ ਸੀ।
0: ਨਾ ਪੁੱਤ, ਤੁਹਾਨੂੰ ਆਵਾਜ਼, ਸਾਡੀ ਆਵਾਜ਼ ਨਹੀਂ ਆਉਂਦੀ ਪੁੱਤ,
1: ਤੁਸੀਂ ਮਿਊਟ ਤਾਂ ਨਹੀਂ ਸੀ ਕਰ ਲਿਆ ਆਪਣੇ ਵੱਲੋਂ, ਮਿਊਟ ਕਰਕੇ ਕਹੀ ਜਾਂਦੇ
3: ਹੋ? ਅਸੀਂ ਨਹੀਂ ਕੀਤਾ ਸੀ, ਮੈਨੂੰ ਸੁਣ ਰਿਹਾ ਸੀ।
0: ਨਹੀਂ ਤੁਹਾਨੂੰ ਸੁਣ ਰਿਹਾ ਸੀ ਪਰ ਸਾਨੂੰ ਨਹੀਂ ਨਾ ਸੁਣ ਰਿਹਾ,
3: ਕਿਉਂ?
0: ਉਹ ਮਿਊਟ ਹੋ ਗਿਆ ਹੋਣਾ ਨਾ ਤੁਹਾਡਾ, ਹੱਥ ਵੱਜ ਗਿਆ ਹੋਣਾ, ਫਿਰ
1: ਠੰਡ ਬਹੁਤ ਆ ਨਾ।
3: ਮੈਂ ਨਹੀਂ ਮਿਊਟ ਕੀਤਾ,
1: ਫ੍ਰੀਜ਼ ਹੋ ਗਿਆ ਹੋਣਾ, ਆਵਾਜ਼ ਫ੍ਰੀਜ਼ ਹੋ ਗਈ ਹੋਣੀ, ਐਡੀ ਦੂਰੋਂ ਹੁਣ ਉਹਨੇ ਵਿਚਾਰੀ ਨੇ ਫੋਨ ਕੀਤਾ ਹੋਣਾ, ਐਵੇਂ ਨਾ ਨਾ ਕਰੋ, ਰਾਹ ਚ ਕਿੰਨੀ ਠੰਡ ਪੈਂਦੀ ਆ, ਕਿਤੇ ਰੁਕ ਗਏ ਹੋਣੀ ਰਾਹ ਚ, ਚਾਹ ਚ ਪੀਣ ਲੱਗ ਗਈ ਹੋਣੀ ਆਵਾਜ਼। ਸਟੂਡੈਂਟ ਉੱਠ ਕੇ ਐਨੀ ਨੇੜਿਓਂ ਇੱਥੇ ਪਹੁੰਚ ਸਕਦੇ ਆ,
3: ਮੈਨੂੰ ਗਰਮ ਲੱਗਦਾ, ਮੇਰਾ ਜੀ ਕਰਦਾ ਮੈਂ ਡਰਾਈ ਚ ਰਹਿ ਜਾ।
0: ਫਿਰ ਇੱਕ ਵਾਰੀ ਕਰ ਲਈਏ, ਬੱਲੇ ਬੱਲੇ ਕਰ ਲਈਏ, ਨਾ ਨਾ ਨਾ ਕਰ ਲਈਏ, ਓਕੇ
1: ਹਾਂ ਹਾਂ ਹਾਂ ਕਰ ਲਈਏ, ਬੋਲੀ ਪਾ ਲਈਏ,
0: ਹੀ ਕਰ ਲਈਏ,
1: ਗਿੱਧਾ ਪਾ ਲਈਏ,
0: ਓਏ ਅੱਜ ਸਾਰੇ ਨਹੀਂ, ਚਲੋ ਫਿਰ ਤੁਸੀਂ ਕਰੋ,
1: ਮੰਮੀ ਨਾਲ ਰਹਿੰਦੀ ਨਾ, ਆਨਸਰ ਨਹੀਂ ਹੋਇਆ,
0: ਬੋਲੀ ਪਾਉਣੀ, ਹਾਂਜੀ ਚਲੋ।
3: ਤੁਸੀਂ ਇੰਨੇ ਦੇਰ ਬਾਅਦ ਕਿਵੇਂ ਆਏ, ਤੁਸੀਂ ਲਾਈਕ ਇੱਕ ਪੂਰਾ ਮੰਥ ਨਹੀਂ ਆਏ ਸੁਖੰਡੀ,
1: ਗੁੱਡ ਕੁਐਸਚਨ,
0: ਤੁਸੀਂ ਫੇਰ ਇਹਨਾਂ ਨੂੰ ਸਿਖਾ ਦਿਓ ਤੇ ਬੋਲੀ ਪਾ ਲੋ ਹੁਣ।
1: ਚਲੋ ਹੁਣ ਆਪਾਂ ਛੁੱਟੀਆਂ ਆ ਨਾ, ਫਿਰ ਸਕੂਲ ਖੁੱਲੂਗੇ ਤਾਂ ਫਿਰ ਕਰਦੇ ਆ ਆਪਾਂ ਦੁਬਾਰਾ ਤੋਂ ਸ਼ੁਰੂ।
3: ਓਕੇ
1: ਓਕੇ,
0: ਬੋਲੀ ਸੁਣਾ ਦੋ,
3: ਹਾਂਜੀ
0: ਹਾਂਜੀ।
3: ਪੱਚੀ ਅੱਖੂ ਖਾਂਦਾ ਪਾਣੀ ਪੀਨੀ ਐਨ ਤਾਰ ਕੇ, ਪੱਚੀ ਅੱਖੂ ਖਾਂਦਾ ਪਾਣੀ ਪੀਨੀ ਐਨ ਤਾਰ ਕੇ, ਸਿਰੇ ਫੁਲਕਾਰੀ ਲਮਾ ਚੁੰਮ ਕੇ ਸ਼ਿੰਗਾਰ ਕੇ, ਸਿਰੇ ਫੁਲਕਾਰੀ ਲਮਾ ਚੁੰਮ ਕੇ ਸ਼ਿੰਗਾਰ ਕੇ, ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ,
0: ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ,
3: ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ,
0: ਨਾਰੇ ਨਾਰੇ ਨਾਰੇ ਨਾਰੇ ਨਾਰੇ ਨਾ।

0: ਨਾ
1: ਚੱਕ ਦੇ ਅਸੀਸ
0: ਏ ਅਸੀਸ ਠੰਡ ਬੜੀ ਅੱਜ ਤੇ ਚੱਕੀ ਵੀ ਨੀ ਜਾਂਦੀ ਬੋਲੀ ਨਾਰੇ ਨਾਰ
1: ਬਾ ਬਾ
0: ਬਾ ਬਾ ਬਾ ਬਾ ਬਾ ਬਾ ਬਾਏ ਬਾਏ
1: ਹੱਸਦੇ
0: ਖੇਡਦੇ ਰਹੋ ਵੀ ਚੜ੍ਹਦੀ ਕਲਾ ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ ਇੱਕ ਸ਼ਾਂਤੀ ਤੇ ਦੂਜਾ ਯੁੱਧ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਕਰੋੜ ਸਰਪੰਚ
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ
4: ਸਬਸੇ ਦਮਦਾਰ ਔਰ ਰੋਮਾਂਚਕ ਕਹਾਣੀ
5: ਅਲਫਾ ਪ੍ਰੋਗਰਾਮ ਉਸਕਾ ਚੁਣੂੰਗਾ
4: ਸ਼ਾਨਦਾਰ ਐਕਸ਼ਨ ਐਂਟਰਟੇਨਰ 3 ਜੁਲਾਈ ਕੋ
5: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ
4: ਆਲੀਆ ਭੱਟ ਸ਼ਰਵਰੀ ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ
6: ਸ਼ੁਰੂ ਕਰੋ ਅਗਨੀ ਪਰੀਕਸ਼ਾ
4: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ ਅਲਫਾ
7: ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
8: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360422।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
4: ਜਾਂ 9077973
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077973।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

ਪੜਤਾਲ ਕੀਤੀ ਜਾ ਰਹੀ ਹੈ। ਬੰਗਲਾਦੇਸ਼ੀ ਮੀਡੀਆ ਦੇ ਮੁਤਾਬਕ ਐਨਸੀਪੀ ਦੀ ਪਾਰਟੀ ਦੇ ਵਿੱਚ ਜਿਹੜਾ ਬੰਬ ਧਮਾਕਾ ਹੋਇਆ ਉਸ ਦੇ ਬਾਰੇ ਸਥਾਨਕ ਪੁਲਿਸ ਅਧਿਕਾਰੀਆਂ ਦੇ ਕੋਲ ਮੁੱਢਲੀ ਜਾਣਕਾਰੀ ਪਹਿਲਾਂ ਤੋਂ ਹੀ ਮੌਜੂਦ ਸੀ। ਦੱਸ ਦਈਏ ਕਿ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇੱਥੇ ਰੈਲੀ ਕੀਤੀ ਜਾਣੀ ਸੀ। ਧਮਾਕੇ ਤੋਂ ਬਾਅਦ ਨਾਹਿਦ ਇਸਲਾਮ ਜਿਹੜੇ ਕਿ ਐਨਸੀਪੀ ਦੇ ਕੋਆਰਡੀਨੇਟਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਐਨਸੀਪੀ ਨੇਤਾਵਾਂ ਨੇ ਸਾਵਰ ਮਾਡਲ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਵੀ ਦੇ ਦਿੱਤਾ। ਕਿਹਾ ਗਿਆ ਕਿ ਇਸ ਰੈਲੀ ਦੇ ਦਰਮਿਆਨ 4 ਲੋਕ ਜ਼ਖਮੀ ਵੀ ਹੋਏ ਨੇ ਔਰ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ, ਸਰਕਾਰ ਦੇ ਗ੍ਰਹਿ ਮੰਤਰੀ ਸਲਾਹਉਦੀਨ ਅਹਿਮਦ ਤੇ ਕਾਨੂੰਨ ਵਿਵਸਥਾ ਦੇ ਨਾਲ ਜੁੜੇ ਹੋਏ ਮੰਤਰੀਆਂ ਦੇ ਉੱਤੇ ਇਲਜ਼ਾਮ ਮੜਦਿਆਂ ਹੋਇਆਂ ਇਸ ਧਰਨੇ ਨੂੰ ਰਾਤ ਭਰ ਜਾਰੀ ਰੱਖਿਆ ਗਿਆ। ਐਨਸੀਪੀ ਦਾ ਜੁਲਾਈ ਮਾਰਚ ਸੋਮਵਾਰ ਦੇ ਦਿਨ ਸ਼ੁਰੂ ਹੋਇਆ ਸੀ। ਇਹ ਪਾਰਟੀ ਦੇ ਦੁਆਰਾ ਜੁਲਾਈ ਦੇ ਵਿਸ਼ਾਲ ਜਨ ਅੰਦੋਲਨ ਦੀ ਦੂਜੀ ਵਰ੍ਹੇਗੰਢ ਮਨਾਉਣ ਦੇ ਲਈ ਆਯੋਜਿਤ ਕੀਤੇ 1 ਮਹੀਨੇ ਦੇ ਪ੍ਰੋਗਰਾਮ ਦਾ ਇੱਕ ਹਿੱਸਾ ਹੈ। ਦੱਸ ਦਈਏ ਕਿ ਜੁਲਾਈ ਪ੍ਰੋਗਰਾਮ ਦੇ ਤਹਿਤ ਹੀ ਬੰਗਲਾਦੇਸ਼ ਦੇ ਵਿੱਚ ਹਿੰਸਾ ਦੀਆਂ ਵਾਰਦਾਤਾਂ ਵਾਪਰੀਆਂ ਸੀ ਤੇ ਐਸੇ ਜੁਲਾਈ ਮਹੀਨੇ ਦੇ ਦਰਮਿਆਨ 2 ਸਾਲ ਪਹਿਲਾਂ ਬੰਗਲਾਦੇਸ਼ ਦੇ ਵਿੱਚ ਸਰਕਾਰ ਪਲਟ ਗਈ ਸੀ। ਬੰਗਲਾਦੇਸ਼ ਦੇ ਵਿੱਚ ਐਨਸੀਪੀ ਦੀ ਜਿਹੜੀ ਸ਼ੇਖ ਹਸੀਨਾ ਨੇ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਨੂੰ ਉੱਥੋਂ ਉਹਨਾਂ ਦੇ ਨੇਤਾਵਾਂ ਨੂੰ ਭੱਜਣਾ ਪਿਆ ਸੀ। ਐਨਸੀਪੀ ਦੇ ਨੇਤਾਵਾਂ ਨੇ ਜਾਨ ਬਚਾ ਕੇ ਅਲੱਗ ਅਲੱਗ ਥਾਵਾਂ 'ਤੇ ਪਨਾਹ ਲਈ ਸੀ ਔਰ ਸ਼ੇਖ ਹਸੀਨਾ ਤਾਂ ਭਾਰਤ ਦੇ ਵਿੱਚ ਪਨਾਹ ਲੈ ਕੇ ਰਹਿਣ ਲੱਗ ਪਏ ਸਨ। ਬੈਂਗਲੁਰੂ ਸਥਿਤ ਭਾਰਤੀ ਪੁਲਾੜ ਖੋਜ ਸੰਸਥਾ ਯਾਨੀ ਇਸਰੋ ਦੇ ਮੁੱਖ ਦਫ਼ਤਰ ਨੂੰ ਇੱਕ ਈਮੇਲ ਦੇ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਅਧਿਕਾਰੀਆਂ ਨੇ ਵੱਡੇ ਪੱਧਰ ਦੇ ਉੱਤੇ ਤਲਾਸ਼ੀ ਮੁਹਿੰਮ ਚਲਾਈ ਹੈ। ਹਾਲਾਂਕਿ ਕੋਈ ਸ਼ੱਕੀ ਵਸਤੂ ਨਹੀਂ ਮਿਲ ਸਕੀ, ਇਹ ਇਲਜ਼ਾਮ ਫਰਜ਼ੀ ਹੀ ਸਾਬਤ ਹੋਏ, ਪਰ ਇਸ ਕਿਸਮ ਦੀਆਂ ਈਮੇਲਸ, ਇਸ ਕਿਸਮ ਦੀਆਂ ਧਮਕੀਆਂ ਪਹਿਲਾਂ ਵੀ ਭਾਰਤ ਦੇ ਅਲੱਗ ਅਲੱਗ ਅਦਾਰਿਆਂ ਨੂੰ ਮਿਲਦੀਆਂ ਰਹੀਆਂ ਨੇ। ਬੰਬ ਦੀ ਧਮਕੀ ਮਿਲਦੇ ਸਾਰ ਹੀ ਪੁਲਿਸ ਕਰਮਚਾਰੀ, ਡੌਗ ਸਕੁਐਡ, ਬੰਬ ਡਿਟੈਕਸ਼ਨ ਅਤੇ ਡਿਸਪੋਜ਼ਲ ਸਕੁਐਡ ਦੇ ਅਧਿਕਾਰੀ ਨਿਊ ਬਾਇਲ ਰੋਡ ਦੇ ਉੱਤੇ ਸਥਿਤ ਇਸਰੋ ਦੇ ਹੈੱਡਕੁਆਟਰ ਪਹੁੰਚ ਗਏ, ਜਿਸ ਤੋਂ ਬਾਅਦ ਇਸ ਦੀ ਤਲਾਸ਼ੀ ਲਿੱਤੀ ਜਾਣੀ ਸ਼ੁਰੂ ਹੋਈ। ਸਾਰੇ ਕਰਮਚਾਰੀਆਂ ਨੂੰ ਇੱਥੋਂ ਬਾਹਰ ਕੱਢ ਦਿੱਤਾ ਗਿਆ ਸੀ। ਦੱਸ ਦਈਏ ਕਿ ਦੋ ਜੁਲਾਈ ਨੂੰ ਇਹ ਈਮੇਲ ਭੇਜੀ ਗਈ ਸੀ, ਜਿਸ ਤੋਂ ਬਾਅਦ ਇਸ ਇੱਕ ਤਾਰੀਖ ਅਤੇ ਸਮਾਂ ਦੱਸ ਕੇ ਇਸ ਦਫ਼ਤਰ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਤੋਂ ਬਾਅਦ ਇਸ ਦੇ ਬਾਰੇ ਪੜਤਾਲ ਕੀਤੀ ਗਈ। ਉੱਥੇ ਅਗਲੀਆਂ ਖ਼ਬਰਾਂ ਦੀ ਸਾਂਝ ਪਾਈਏ ਤੇ ਮੌਕਾ ਇਹ ਖ਼ਬਰ ਹਰਿਦੁਆਰ ਦੇ ਨਾਲ ਜੁੜੀ। ਉੱਤਰਾਖੰਡ ਦੇ ਹਰਿਦੁਆਰ ਸਥਿਤ ਪ੍ਰਸਿੱਧ ਮਨਸਾ ਦੇਵੀ ਮੰਦਰ ਦੇ ਵਿੱਚ ਚੜਾਵਾ ਪ੍ਰਣਾਲੀ ਦੇ ਵਿੱਚ ਪੂਰੀ ਪਾਰਦਰਸ਼ਤਾ ਦੇ ਨਾਲ ਇਸ ਨੂੰ ਲਾਗੂ ਕਰਨ ਦੇ ਲਈ ਮੰਦਰ ਟਰੱਸਟ ਨੇ ਇੱਕ ਵੱਡਾ ਫੈਸਲਾ ਲਿਆ। ਜਿਵੇਂ ਅਯੋਧਿਆ ਦੇ ਰਾਮ ਮੰਦਰ ਦੇ ਉੱਤੇ ਜਾਂ ਰਾਮ ਮੰਦਰ ਦੇ ਪੰਡਤਾਂ ਅਤੇ ਇੱਥੋਂ ਦੇ ਢਾਂਚੇ ਦੇ ਉੱਤੇ ਇਸ ਟਰੱਸਟ ਦੇ ਉੱਤੇ ਸਵਾਲ ਉੱਠ ਰਹੇ ਨੇ, ਉਸ ਤੋਂ ਬਾਅਦ ਹੁਣ ਮੰਦਰ ਦੇ ਵਿੱਚ ਹਰਿਦੁਆਰ ਦੇ ਅੰਦਰ ਡਿਊਟੀ ਦੇ ਉੱਤੇ ਤੈਨਾਤ ਸਾਰੇ ਪੁਜਾਰੀਆਂ ਨੂੰ ਬਗੈਰ ਜੇਬਾਂ ਵਾਲੇ ਕੁੜਤੇ ਪਹਿਨਣ ਦੇ ਲਈ ਹੁਕਮ ਦੇ ਦਿੱਤਾ ਗਿਆ, ਤਾਂ ਕਿ ਯਕੀਨੀ ਬਣ ਸਕੇ ਕਿ ਕੋਈ ਵੀ ਪੁਜਾਰੀ ਚੜਾਵਾ ਜੇਬਾਂ 'ਚ ਨਹੀਂ ਪਾਏਗਾ ਅਤੇ ਫਿਰ ਇਸ ਤਰੀਕੇ ਦੇ ਨਾਲ ਉਹ ਕਿਸੇ ਵੀ ਮੰਦਰ ਦੇ ਗੁਪਤ ਕਮਰੇ 'ਚ, ਟੋਇਲਟਸ ਦੇ ਵਿੱਚ, ਜਿੱਦਾਂ ਖ਼ਬਰਾਂ ਅਯੋਧਿਆ ਦੇ ਹਵਾਲੇ ਦੇ ਨਾਲ ਸਾਹਮਣੇ ਆਈਆਂ ਸੀ, ਉੱਥੇ ਨਹੀਂ ਜਾ ਸਕਣਗੇ। ਮੰਦਰ ਦੇ ਵਿੱਚ ਚੜਾਵਾ, ਸਫਾਈ ਅਤੇ ਪ੍ਰਬੰਧਾਂ ਦੀ ਨਿਗਰਾਨੀ ਦੇ ਲਈ 7 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਇਹ ਕਮੇਟੀ ਤੈਅ ਕਰੇਗੀ ਕਿ ਜਿਸ ਵਕਤ ਸਫਾਈ ਹੋ ਰਹੀ ਹੈ ਉਸ ਵਕਤ ਸਾਰੇ ਲੋਕ ਉੱਥੇ ਮੌਜੂਦ ਰਹਿਣ। ਇਹ ਨਵੀਂ ਪ੍ਰਣਾਲੀ ਦਾ ਐਲਾਨ ਸੋਮਵਾਰ ਦੇ ਦਿਨ ਤੋਂ ਹੀ ਲਾਗੂ ਕਰ ਦਿੱਤਾ ਗਿਆ। ਇਸ ਪਹਿਲ ਦਾ ਉਦੇਸ਼ ਘੱਟੋ ਘੱਟ ਹਰਿਦੁਆਰ ਦੇ ਇਸ ਮੰਦਰ ਦੇ ਵਿੱਚ ਪਾਰਦਰਸ਼ਤਾ ਨੂੰ ਅਪਣਾਉਣਾ ਹੈ ਤਾਂ ਕਿ ਸ਼ਰਧਾਲੂਆਂ ਦਾ ਯਕੀਨ ਇਸ ਮੰਦਰ ਦੇ ਵਿੱਚ ਬਣਿਆ ਰਹੇ। ਦੱਸ ਦਈਏ ਕਿ ਅਯੋਧਿਆ ਦੇ ਰਾਮ ਮੰਦਰ ਦੇ ਵਿੱਚ ਇਸ ਵਕਤ ਸ਼ਰਧਾਲੂਆਂ ਦੀ ਇੱਕ ਬੜੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਰਾਮ ਮੰਦਰ ਦੇ ਵਿੱਚ ਜੁੜੇ ਚੜਾਵੇ ਦੇ ਵਿਵਾਦ ਦੇ ਨਾਲ ਜੁੜਿਆ ਬਿਆਨ ਦਿੰਦਿਆਂ ਰਵਿੰਦਰਪੁਰੀ ਮਹਾਰਾਜ, ਜਿਹੜੇ ਹਰਿਦੁਆਰ ਦੇ ਮੰਦਰ ਦੇ ਨਾਲ ਜੁੜੇ, ਉਹਨਾਂ ਕਿਹਾ ਕਿ ਕਿਸੇ ਵੀ ਕਰਮਚਾਰੀ ਜਾਂ ਪੁਜਾਰੀ ਦੀਆਂ ਗਲਤੀਆਂ ਦਾ ਦੋਸ਼ ਉਸ ਮੰਦਰ ਦੇ ਉੱਤੇ ਨਹੀਂ ਮੜਿਆ ਜਾਣਾ ਚਾਹੀਦਾ। ਉੱਥੇ ਅੱਜ ਯਾਨੀ ਮੰਗਲਵਾਰ ਦੇ ਦਿਨ ਸਵੇਰ ਤੋਂ ਹੀ ਮੁੰਬਈ ਦੇ ਵਿੱਚ ਕਾਲੇ ਬੱਦਲ ਛਾਏ ਹੋਏ ਨੇ, ਤੇਜ਼ ਹਵਾਵਾਂ ਚੱਲ ਰਹੀਆਂ ਨੇ, ਬਾਰਿਸ਼ ਜਮਾਜਮ ਪੈ ਰਹੀ ਹੈ। ਇਸ ਦਰਮਿਆਨ IMD ਨੇ ਸ਼ਹਿਰ ਦੇ ਵਿੱਚ ਤੇਜ਼ ਬਾਰਿਸ਼ ਅਤੇ ਹਵਾਵਾਂ ਚੱਲਣ ਦੀ ਭਵਿੱਖਬਾਣੀ ਦੇ ਤਹਿਤ ਔਰੇਂਜ ਅਲਰਟ ਨੂੰ ਜਾਰੀ ਕਰ ਦਿੱਤਾ ਔਰ ਸਾਵਧਾਨੀ ਦੇ ਤੌਰ ਦੇ ਉੱਤੇ ਮੁੰਬਈ ਦੇ ਸਾਰੇ ਸਰਕਾਰੀ, ਨਿੱਜੀ
ਤੇ ਨਗਰ ਪਾਲਿਕਾ ਦੇ ਨਾਲ ਜੁੜੇ ਸਕੂਲ ਤੇ ਕਾਲਜ ਅੱਜ ਦੇ ਦਿਨ ਬੰਦ ਰੱਖੇ ਗਏ ਨੇ। ਸੋਮਵਾਰ ਦੇ ਦਿਨ ਮੁੰਬਈ ਤੇ ਆਸ ਪਾਸ ਦੇ ਇਲਾਕਿਆਂ ਚ ਲਗਾਤਾਰ ਭਾਰੀ ਬਾਰਿਸ਼ ਦੇ ਚਲਦੇ ਆਮ ਜਨ ਜੀਵਨ ਠੱਪ ਹੋ ਕੇ ਰਹਿ ਗਿਆ ਸੀ। ਮੀਂਹ ਕਾਰਨ ਸੜਕਾਂ ਪਾਣੀ ਦੇ ਵਿੱਚ ਡੁੱਬ ਗਈਆਂ ਸੀ, ਦਰਖਤ ਉਖੜ ਗਏ ਸੀ।

ਪਿੱਛੇ ਸ਼ਿਰਕਤ ਕਰਨੀ ਚਾਹੁੰਦੇ ਨੇ। ਇਸ ਤੋਂ ਇਲਾਵਾ ਇੰਡੀਆ ਆਸਟ੍ਰੇਲੀਆ ਐਨੂਅਲ ਲੀਡਰਸ ਸਮਿਟ ਵੀ ਹੋਣਾ ਹੈ, ਪਰ ਮੈਲਬਨ ਦੇ ਵਿੱਚ ਜਿਹੜਾ ਇਹ ਮੌਕਾ ਹੈ ਇਸ ਦਰਮਿਆਨ ਮੋਦੀ ਦੇ ਇਸ ਸਮਾਗਮ ਨੂੰ ਆਯੋਜਿਤ ਕਰਨ ਦਾ। ਇੱਥੇ ਮੰਨਿਆ ਜਾ ਰਿਹਾ ਹੈ ਕਿ ਇਸ ਦੀਆਂ ਟਿਕਟਾਂ ਪਹਿਲਾਂ ਹੀ ਕਿਵੇਂ ਵਿਕ ਗਈਆਂ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਉੱਠ ਰਹੇ ਨੇ, ਕਿਉਂਕਿ ਕੋਈ ਵੀ ਟਿਕਟ ਹੁਣ ਮੌਕੇ ਦੇ ਉੱਤੇ ਨਹੀਂ ਮਿਲ ਰਹੀ ਹੈ। ਮਾਰਵਲ ਸਟੇਡੀਅਮ ਦੇ ਬਾਹਰ ਵੱਡਾ ਸਾਰਾ ਪੋਸਟਰ ਵੀ ਤੁਸੀਂ ਪੜ੍ਹ ਸਕਦੇ ਹੋ, ਅੱਜ ਦੇ ਦਿਨ ਲੱਗ ਚੁੱਕਿਆ ਮੈਲਬਨ ਮੀਟਸ ਮੋਦੀ, ਔਰ ਇਸੇ ਨੂੰ ਪੋਸਟਰ ਨੂੰ ਪਾਉਂਦਿਆਂ ਹੋਇਆਂ ਉੱਥੇ ਬਹੁਤ ਸਾਰੇ ਲੋਕਾਂ ਦੇ ਤਰਫ ਤੋਂ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਪੁੱਛੇ ਜਾ ਰਹੇ ਨੇ। ਮੰਨਿਆ ਜਾ ਰਿਹਾ ਹੈ ਕਿ 35,000-40,000 ਲੋਕ ਇਸ ਸਟੇਡੀਅਮ ਦੇ ਵਿੱਚ ਮੌਜੂਦ ਰਹਿਣਗੇ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਮੈਲਬਨ ਆਏ ਨੇ, MCG ਦੇ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਸੀ ਮੋਦੀ। ਇਸ ਤੋਂ ਇਲਾਵਾ ਹੋਰ ਕਿਹਨਾਂ ਕਿਹਨਾਂ ਨੂੰ ਮਿਲਣਗੇ ਇਸ ਦੀ ਵੀ ਇੱਕ ਸੂਚੀ ਜਾਰੀ ਕੀਤੀ ਗਈ ਹੈ। ਆਸਟ੍ਰੇਲੀਆ 'ਚ ਗਵਰਨਰ ਜਨਰਲ ਸੈਮ ਮੌਸਟੀਨ ਦੇ ਨਾਲ ਵੀ ਉਹਨਾਂ ਦੀ ਇੱਕ ਦਵੱਲੀ ਗੱਲਬਾਤ ਹੋਣੀ ਹੈ, ਅਤੇ ਆਸਟ੍ਰੇਲੀਆ ਦੇ ਦੂਸਰਿਆਂ ਨੇਤਾਵਾਂ ਦੇ ਨਾਲ ਵੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਮੋਦੀ ਨੂੰ ਮਿਲਣਗੇ। ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਮੋਦੀ ਦੇ ਸਵਾਗਤ ਦੇ ਵਾਸਤੇ ਇੱਕ ਅਲੱਗ ਪ੍ਰੋਗਰਾਮ ਉਲੀਕ ਰੱਖਿਆ। 2023 ਦੇ ਵਿੱਚ ਸਿਡਨੀ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਸੀ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਦੇ ਵਿੱਚ, ਉਦੋਂ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਦੀ ਤਰਫ ਤੋਂ ਖਾਸ ਰਸਮਾਂ ਨਿਭਾਈਆਂ ਗਈਆਂ ਸੀ, ਉਹਨਾਂ ਦੀ ਤਰਫ ਤੋਂ ਉਸਨੂੰ ਅਧਿਕਾਰਕ ਸਵਾਗਤ ਮੰਨਿਆ ਗਿਆ ਸੀ। ਅਤੇ ਹੁਣ ਆਸਟ੍ਰੇਲੀਆ ਦੇ ਵਿੱਚ 9,70,000 ਤੋਂ ਵੱਧ ਰਹਿ ਰਹੇ ਭਾਰਤੀਆਂ ਦੇ ਲਈ ਇਹ ਮੌਕਾ ਵੀ ਜਿਹੜਾ ਕਾਫੀ ਅਹਿਮ ਮੰਨਿਆ ਜਾ ਰਿਹਾ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੀ ਆਸਟ੍ਰੇਲੀਆ ਵਿਜ਼ਿਟ ਨੂੰ ਕਿਸੇ ਕੰਸਰਟ ਤੋਂ ਘੱਟ ਦਿਖਾ ਕੇ ਨਹੀਂ ਪ੍ਰਦਰਸ਼ਿਤ ਕੀਤਾ ਜਾ ਰਿਹਾ। ਉੱਥੇ ਅਗਲੀਆਂ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ, ਤੇ ਸਭ ਤੋਂ ਪਹਿਲਾਂ NRL ਦੇ ਟੈਲੀਵਿਜ਼ਨ ਰਾਈਟਸ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਅਦਾਰੇ 9 News ਨੂੰ ਇਸ ਦੇ TV ਰਾਈਟ ਦੇ ਦਿੱਤੇ ਗਏ ਨੇ। ਦੱਸ ਦਈਏ ਕਿ ਹੁਣ ਸਾਲ 2034 ਤੱਕ ਜਿਹੜਾ 9 News ਹੈ ਅਤੇ ਫੋਕਸ ਸਪੋਰਟਸ ਹੈ, ਇਹਦੇ 'ਤੇ ਰਗਬੀ ਦੇ ਸਾਰੇ ਪ੍ਰਮੁੱਖ ਮੈਚ ਚੱਲਦੇ ਰਹਿਣਗੇ। ਇਹ ਫਰੀ ਟੂ ਏਅਰ ਇੱਕ ਚੈਨਲ ਹੈ ਸਟੇਟ ਆਫ ਅਰੀਜਨ ਤੋਂ ਲੈ ਕੇ, ਅਤੇ ਦੂਸਰੇ ਜਿਹੜੇ ਰਗਬੀ ਦੇ ਮੈਚ ਨੇ NRL ਦੇ ਫਾਈਨਲ ਗ੍ਰੈਂਡ ਫਾਈਨਲ ਤੱਕ, ਉਹ ਸਾਰੇ 9 News ਦੇ ਉੱਤੇ ਹੀ ਪ੍ਰਦਰਸ਼ਿਤ ਕੀਤੇ ਜਾਣਗੇ। ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਫੀਫਾ ਵਰਲਡ ਕੱਪ ਦੇ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਸਪੇਨ ਨੇ ਪੁਰਤਗਾਲ ਨੂੰ 1-0 ਦੇ ਨਾਲ ਹਰਾ ਕੇ ਰੋਨਾਲਡੋ ਦੇ ਫੈਨਸ ਨੂੰ ਨਿਰਾਸ਼ ਕੀਤਾ। ਹਾਲਾਂਕਿ ਸਪੇਨ ਦੇ ਫੈਨਸ ਇਸ ਦੇ ਨਾਲ ਖੁਸ਼ ਹੋਏ ਨੇ। ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦਾ ਆਖਰੀ ਫੀਫਾ ਟੂਰਨਾਮੈਂਟ ਸੀ, ਉਹਨਾਂ ਦਾ ਸੁਪਨਾ ਵੀ ਟੁੱਟ ਗਿਆ। ਰੋਨਾਲਡੋ ਆਪਣੀ ਟੀਮ ਨੂੰ ਜਿੱਤਦਿਆਂ ਹੋਇਆਂ ਅਤੇ ਟਰਾਫੀ ਮੈਚ ਦੀ ਹੱਥ ਦੇ ਵਿੱਚ ਫੜਦਿਆਂ ਹੋਇਆਂ ਦੇਖਣਾ ਚਾਹੁੰਦੇ ਸੀ। ਡਲਾਸ ਸਟੇਡੀਅਮ ਦੇ ਵਿੱਚ ਹੋਏ ਮੁਕਾਬਲੇ ਦੇ ਅੰਦਰ ਸਪੇਨ ਨੇ 91 ਮਿੰਟ ਦੇ ਵਿੱਚ ਗੋਲ ਕਰਕੇ ਪੁਰਤਗਾਲ ਦੀ ਚੁਣੌਤੀ ਨੂੰ ਖਤਮ ਕਰ ਦਿੱਤਾ। ਸਪੇਨ ਨੇ ਮਿਕੈਲ ਮੈਰੀਨੋ ਨੇ 91ਵੇਂ ਮਿੰਟ ਦੇ ਵਿੱਚ ਆਪਣੇ ਦੇਸ਼ ਦੀ ਤਰਫ ਤੋਂ ਇਕਲੌਤਾ ਗੋਲ ਕੀਤਾ। ਉੱਥੇ ਦੂਸਰੇ ਪਾਸੇ ਇਸ ਮੈਚ ਨੂੰ ਲੈ ਕੇ ਜਿਹੜੇ ਕ੍ਰਿਸਟੀਆਨੋ ਰੋਨਾਲਡੋ ਸੀ, ਉਹਨਾਂ ਦੇ ਕਰੀਅਰ ਨੂੰ ਬਗੈਰ ਵਰਲਡ ਕੱਪ ਜਿੱਤਿਆਂ ਹੀ ਖਤਮ ਹੋਣ ਦੇ ਉੱਤੇ ਸੋਸ਼ਲ ਮੀਡੀਆ ਤੋਂ ਕਾਫੀ ਟਿੱਪਣੀਆਂ ਹਾਸਲ ਹੋ ਰਹੀਆਂ ਨੇ। ਤੁਸੀਂ ਸਾਡੇ ਸੋਸ਼ਲ ਮੀਡੀਆ 'ਤੇ ਜਾ ਕੇ ਵੀ ਇਹ ਖਬਰ ਪੜ੍ਹ ਸਕਦੇ ਹੋ। ਉਹਨਾਂ ਦਾ ਆਖਰੀ ਵਰਲਡ ਕੱਪ ਮੈਚ ਪੁਰਤਗਾਲ ਦੀ 1-0 ਦੀ ਹਾਰ ਦੇ ਨਾਲ ਖਤਮ ਹੋਣਾ, ਰੋਨਾਲਡੋ ਦਾ ਰੋਂਦਿਆਂ ਹੋਇਆਂ ਮੈਚ ਤੋਂ ਬਾਹਰ ਨਿਕਲਣਾ, ਇਹ ਤਸਵੀਰਾਂ ਇਹ ਖਬਰਾਂ ਦੁਨੀਆ ਭਰ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ। ਡਲਾਸ ਦੇ ਵਿੱਚ ਖੇਡੇ ਗਏ ਇਸ ਮੁਕਾਬਲੇ ਦੇ ਵਿੱਚ ਸਪੇਨ ਦੇ ਮਿਕੈਲ ਮੈਰੀਨੋ ਨੇ ਇੰਜਰੀ ਟਾਈਮ ਦੇ ਵਿੱਚ ਜਿਹੜਾ ਜੇਤੂ ਗੋਲ ਦਾਗਿਆ, ਉਸ ਤੋਂ ਬਾਅਦ ਹੀ ਪੁਰਤਗਾਲ ਦੇ ਫੈਨ ਠੰਡੇ ਜਿਹੇ ਹੋ ਕੇ ਕੁਰਸੀਆਂ 'ਤੇ ਬੈਠ ਗਏ ਅਤੇ ਸਪੇਨ ਦੇ ਫੈਨ ਜਿਹੜਾ ਸੀ ਸਪੇਨ ਦਾ ਝੰਡਾ ਲਹਿਰਾਉਂਦੇ ਹੋਏ ਨਜ਼ਰ ਆਏ। ਰੋਨਾਲਡੋ ਫੁੱਟਬਾਲ ਦੇ ਕਿਸੇ ਇੱਕ ਖਿਡਾਰੀ ਨੂੰ ਦਿੱਤਾ ਜਾਣ ਵਾਲਾ ਬੇਹੱਦ ਮਾਣਮੱਤਾ ਪੁਰਸਕਾਰ ਬੈਲੰਡੀ ਔਰ 5 ਵਾਰ ਜਿੱਤ ਚੁੱਕੇ ਨੇ, 5 ਵਾਰ UEFA ਚੈਂਪੀਅਨ ਲੀਗ ਦੇ ਚੈਂਪੀਅਨ ਵੀ ਬਣੇ ਨੇ ਅਤੇ UEFA ਯੂਰੋ 2016 ਦੇ ਵਿਜੇਤਾ ਰੋਨਾਲਡੋ ਨੇ ਕਲੱਬ ਅਤੇ ਦੇਸ਼ ਦੇ ਲਈ ਰਿਕਾਰਡ 976 ਗੋਲ ਹੁਣ ਤੱਕ ਦਾਗੇ ਨੇ। ਉਹਨਾਂ ਨੇ 6 ਵਰਲਡ ਕੱਪ ਦੇ ਵਿੱਚ ਗੋਲ ਵੀ ਦਾਗੇ ਨੇ, ਹਾਲਾਂਕਿ ਹਰ ਵਰਲਡ ਕੱਪ ਦੇ ਵਿੱਚ ਗੋਲ ਦਾਗਣ ਦਾ ਰਿਕਾਰਡ ਵੀ ਉਹਨਾਂ ਦੇ ਹੀ ਨਾਮ ਹੈ। ਵਰਲਡ ਕੱਪ ਦੇ ਵਿੱਚ ਜਿੱਤਣ ਦੇ ਸਭ ਤੋਂ ਕਰੀਬ ਉਹ ਸਾਲ 2006 'ਚ ਪਹੁੰਚੇ ਸੀ, ਜਦੋਂ ਪੁਰਤਗਾਲ ਸੈਮੀਫਾਈਨਲ ਤੱਕ ਚਲਾ ਗਿਆ ਸੀ। ਰੋਨਾਲਡੋ ਪਹਿਲਾਂ ਹੀ ਐਲਾਨ ਚੁੱਕੇ ਸੀ ਕਿ ਉਹਨਾਂ ਦਾ ਆਖਰੀ ਵਰਲਡ ਕੱਪ ਹੋਏਗਾ, ਹਾਲਾਂਕਿ ਮੈਚ ਤੋਂ ਬਾਅਦ ਨੈਸ਼ਨਲ ਟੀਮ ਤੋਂ ਸੰਨਿਆਸ ਲੈਣ ਦੇ ਸਵਾਲ 'ਤੇ ਉਹਨਾਂ ਕਿਹਾ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਪਹਿਲਾਂ ਮਿਲਾਂਗਾ, ਸ਼ਾਂਤ ਦਿਮਾਗ ਦੇ ਨਾਲ ਫੈਸਲਾ ਲਵਾਂਗਾ ਤਾਂ ਫੇਰ ਹੀ ਮੀਡੀਆ ਦੇ ਵਿੱਚ ਕੋਈ ਗੱਲਬਾਤ ਕੀਤੀ ਜਾਏਗੀ।

ਉਧਰ ਰੋਨਾਲਡੋ ਦੇ ਇਸ ਮੈਚ ਦੇ ਵਿੱਚੋਂ ਜਾਂ ਪੁਰਤਗਾਲ ਦੇ ਇਸ ਮੈਚ ਚੋਂ ਬਾਹਰ ਹੋ ਜਾਣ ਦੀ ਖ਼ਬਰ ਨੇ ਜਿੰਨਾ ਸੋਗ ਪਹੁੰਚਾਇਆ ਉਨੀ ਰਾਹਤ ਅਮਰੀਕਾ ਦੇ ਇਸ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਜਾਣ ਨੂੰ ਲੈ ਕੇ ਹੋਈ ਸੋਸ਼ਲ ਮੀਡੀਆ ਤੇ ਦੇਖੀ ਗਈ। ਅਮਰੀਕਾ ਜਿਸ ਦੇ ਰਾਸ਼ਟਰਪਤੀ ਦੀ ਤਰਫ ਤੱਕ ਤੋਂ ਰੈੱਡ ਕਾਰਡ ਵਾਪਸ ਲਏ ਜਾਣ ਦੀ ਦਖਲ ਅੰਦਾਜ਼ੀ ਕੀਤੀ ਗਈ ਸੀ, ਉਹ ਅਮਰੀਕਾ ਜਿਸ ਦੇ ਉੱਤੇ ਇਲਜ਼ਾਮ ਲੱਗ ਰਹੇ ਸੀ ਕਿ ਇੱਕ ਪੂਰਾ ਬਾਇਸ ਤਰੀਕੇ ਦੇ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ। ਉਸ ਅਮਰੀਕਾ ਦੇ ਇਸ ਟੂਰਨਾਮੈਂਟ ਦੇ ਵਿੱਚ ਬੈਲਜੀਅਮ ਨੇ ਜਿਹੜੀਆਂ ਅਗਲੀਆਂ ਉਮੀਦਾਂ ਸੀ ਉਹਨਾਂ ਨੂੰ ਖਤਮ ਕਰ ਦਿੱਤਾ। ਹੁਣ ਇਸ ਟੂਰਨਾਮੈਂਟ ਨੂੰ ਆਯੋਜਿਤ ਕਰਵਾ ਰਹੇ ਤਿੰਨ ਦੇਸ਼ ਕੈਨੇਡਾ, ਮੈਕਸੀਕੋ ਤੇ ਅਮਰੀਕਾ, ਤਿੰਨਾਂ ਦੇ ਵਿੱਚੋਂ ਕੋਈ ਵੀ ਅਗਲੇ ਦੌਰ ਦੇ ਵਿੱਚ ਨਹੀਂ ਹੈ, ਯਾਨੀ ਕੁਆਟਰ ਫਾਈਨਲ ਦੇ ਵਿੱਚ ਨਹੀਂ ਹੈ। ਬੈਲਜੀਅਮ ਨੇ ਅਮਰੀਕਾ ਦੇ ਖਿਲਾਫ 4 ਗੋਲ ਦਾਗ ਕੇ, ਜਦਕਿ ਅਮਰੀਕਾ ਸਿਰਫ 1 ਹੀ ਗੋਲ ਕਰ ਸਕਿਆ। ਬੈਲਜੀਅਮ ਦੇ ਖਿਡਾਰੀ ਚਾਰਲਸ ਡੀ ਕਿਟਲਾਰੇ ਨੇ ਸ਼ੁਰੂਆਤ ਦੇ ਵਿੱਚ ਹੀ 2 ਗੋਲ ਦਾਗ ਦਿੱਤੇ ਸੀ। ਅਮਰੀਕੀ ਜਿਹੜੀ ਡਿਫੈਂਸ ਲਾਈਨ ਸੀ ਉਸ ਦੀਆਂ ਗਲਤੀਆਂ ਦਾ ਫਾਇਦਾ ਚੁੱਕ ਕੇ ਬੈਲਜੀਅਮ ਦੇ ਖਿਡਾਰੀ ਹਾਂਸ ਵਾਨਾਕੇਨ ਨੇ ਟੀਮ ਦੇ ਲਈ 3 ਗੋਲ ਦਾਗਿਆ। ਇਸ ਤੋਂ ਬਾਅਦ ਮੈਚ ਦੇ ਆਖਰੀ ਪਲਾਂ ਦੇ ਵਿੱਚ ਰੋਮੀਲੂ ਲੁਕਾਕੂ ਨੇ ਵੀ ਬੈਲਜੀਅਮ ਦੇ ਲਈ 4 ਗੋਲ ਕਰਕੇ ਜਿੱਤ ਦੇ ਉੱਤੇ ਮੋਹਰ ਲਗਾ ਦਿੱਤੀ। ਅਮਰੀਕਾ ਦੀ ਤਰਫ ਤੋਂ ਪਹਿਲੇ ਹਾਫ ਦੇ ਵਿੱਚ ਮਾਲਿਕ ਟਿਲਮੈਨ ਨੇ ਇਕਲੌਤਾ ਗੋਲ ਅਮਰੀਕਾ ਦੇ ਲਈ ਕੀਤਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਇਸੇ ਤਰ੍ਹਾਂ ਦੇ ਨਾਲ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ। ਧੰਨਵਾਦ।

0: टेंशन टेंशन निरी टेंशन
1: की होया
0: अथे इमिग्रेशन दे इन्ने पंगे ने यार मुकदे ही नहीं
1: काका जी टेंशन छड्डो फोन चको कॉल करो वीवाई इमिग्रेशन नु जिथे इमिग्रेशन एक्सपर्ट हरपाल सिंह बाजवा एम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे ही अपॉइंटमेंट ली कॉल करो 0410-530-530
0: या 90-77-93
1: या ईमेल info@vivaimmigration.com.au
0: याद रखो 9077-9733
1: वीवा इमिग्रेशन एंड एजुकेशन कंसल्टेंट
0: हर कदम तुहाडे नाल
2: भैन जी की हाल है पिट दर्द दा
3: जदों दा स्लीप एंड रिलैक्स दा इंडियन स्टाइल रूम वाला गद्दा खरीदया सब कुछ ठीक है थैंक यू एदे बारे दसन लई
2: और सुनो हुन स्लीप एंड रिलैक्स हर तरह दे गद्दियां दे नाल बेड भी बनाउंदे ने स्लीप एंड रिलैक्स दा एक स्टोर लेवेटन नॉर्थ अते दूजा नवा स्टोर ओहंस रोड एपिंग विच भी है मनपसंद गद्दियां अते स्टोरेज बेड खरीदने लई कांटेक्ट करो स्लीप एंड रिलैक्स वेक अप फीलिंग टोटली रेस्टेड सर्च अस ऑनलाइन और कॉल 0433-465-492
4: वाओ तेरी सब्जी दी खुशबू अते टेस्ट विच कुछ ता कमाल है मैनू भी दस दे सीक्रेट
5: अमृत एक कमाल है गोल्ड लीफ डेयरी दे प्योर न्यूजीलैंड टी दा न्यूजीलैंड विच फ्री रेंज ग्रास फेड गावां दे दुध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है कि प्लास्टिक दे डब्बियां च नहीं बल्कि ग्लास कंटेनर च पैक हुंदा है
4: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com
6: रेडियो हाँ जी 1674 मास करते हैं दिन ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਚੜ੍ਹਦੀ ਕਲਾ ਚ ਹੋਗੇ ਉਸ ਰੱਬ ਦਾ ਕਰ ਰਹੇ ਹੋਗੇ ਸ਼ੁਕਰਾਨਾ ਚਿਹਰੇ ਤੇ ਹੋਏਗੀ ਮੁਸਕਰਾਹਟ ਜੇਕਰ ਨਹੀਂ ਤੇ ਆਓ ਸਭ ਤੋਂ ਪਹਿਲਾਂ ਚਿਹਰੇ ਤੇ ਖੁਸ਼ੀ ਲੈ ਕੇ ਆਈਏ ਤੇ ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਇਹ ਖੁਸ਼ੀ ਤੁਹਾਡੇ ਚਿਹਰੇ ਤੇ ਸੱਜੀ ਰਵੇ ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਖੁਸ਼ ਹਾਂ ਤੇ ਬਾਕੀ ਦਿਨ ਤੋਂ ਵੀ ਆਸ ਲਾ ਸਕਦੇ ਤੇ ਜੇ ਸਵੇਰੇ ਸਵੇਰੇ ਦੇ ਸਮੇਂ ਆਪਾਂ ਦੁਖੀ ਹਾਂ ਤੇ ਬਾਕੀ ਦਿਨ ਤੋਂ ਵੀ ਆਸ ਲਾਉਣੀ ਛੱਡ ਦਈਏ ਤੇ ਇਹ ਵੀ ਕਹਿਣਾ ਛੱਡ ਦਈਏ ਕਿ ਸਾਨੂੰ ਦੁੱਖ ਚੰਗਾ ਨਹੀਂ ਲੱਗਦਾ ਕਿਉਂਕਿ ਤੁਸੀਂ ਆਪਣੇ ਆਪ ਦੇ ਲਈ ਕੁਛ ਚੁਣਿਆ ਆਓ ਫਿਰ ਖੁਸ਼ੀਆਂ ਚੁਣਦੇ ਸਮਾਂ ਚੁੱਕਾ ਅੱਜ ਦੀ ਕਹਾਣੀ ਦਾ ਇੱਕ ਵਾਰੀ ਇੱਕ ਚੋਰ ਰਾਜੇ ਦੇ ਮਹਿਲਾਂ 'ਚ ਐਂਟਰ ਹੋਇਆ ਛੋਟਾ ਮੋਟਾ ਕੁਛ ਚੋਰੀ ਕਰਨ ਦੇ ਮਨਸੇ ਦੇ ਨਾਲ ਜਦੋਂ ਰਾਜੇ ਦੇ ਕਮਰੇ ਦੇ ਵਿੱਚ ਜਾ ਵੜਿਆ ਤਾਂ ਕੀ ਵੇਖਦਾ ਕਿ ਰਾਜਾ ਖੂਨ ਦੇ ਵਿੱਚ ਲੱਤ ਪੱਤ ਪਿਆ ਕੋਲ ਰਾਣੀ ਅਤੇ ਰਾਜੇ ਦਾ ਛੋਟਾ ਭਰਾ ਜਿਨ੍ਹਾਂ ਦੇ ਬਾਰੇ ਅਕਸਰ ਹੀ ਮਹਿਲਾਂ ਦੇ ਵਿੱਚ ਅਤੇ ਨਗਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉੱਡਦੀਆਂ ਸੀ ਚੋਰ ਝੱਟ ਸਮਝ ਗਿਆ ਪਰ ਹੁਣ ਉਹਦੇ ਕੋਲ ਵਾਪਸ ਮੁੜਨ ਦਾ ਸਮਾਂ ਨਹੀਂ ਸੀ ਬਚਿਆ ਉਹਨਾਂ ਦੋਵਾਂ ਨੇ ਸੋਚਿਆ ਕਿ ਕਿਉਂ ਨਾ ਚੋਰ ਦੇ ਸਿਰ ਦੇ ਉੱਤੇ ਦੋਸ਼ ਮੜ ਦਿੱਤਾ ਜਾਵੇ ਚੋਰ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਮਕੀਆਂ ਦੇ ਕੇ ਪਿਆਰ ਦੇ ਕੇ ਪੈਸੇ ਦਾ ਲਾਲਚ ਦੇ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਤੂੰ ਆਪਣੇ ਸਿਰੇ ਦੋਸ਼ ਲੈ ਲੈ ਤੈਨੂੰ ਇੰਨੇ ਪੈਸੇ ਦੇ ਦਿਆਂਗੇ ਪਰ ਚੋਰ ਨੇ ਬੇਨਤੀ ਕੀਤੀ ਜੀ ਮੈਂ ਗਰੀਬ ਬੰਦਾ ਮੇਰੀ ਮਾੜੀ ਕਿਸਮਤ ਅੱਜ ਮੈਂ ਇਸ ਤਰੀਕੇ ਦੇ ਨਾਲ ਇੱਥੇ ਆ ਗਿਆ ਮੇਰੇ ਛੋਟੇ ਛੋਟੇ ਬੱਚੇ ਨੇ ਮੈਨੂੰ ਬਖਸ਼ ਦਿਓ ਮੈਂ ਕਿਸੇ ਨੂੰ ਨਹੀਂ ਦੱਸਾਂਗਾ ਇੱਥੇ ਕੀ ਹੋਇਆ ਮੈਂ ਕੀ ਵੇਖਿਆ ਸਮਝੋ ਮੈਂ ਇੱਥੇ ਆਇਆ ਨਹੀਂ ਜਿੰਨਾ ਚੁੱਪਚਾਪ ਮੈਂ ਆਇਆ ਸੀ ਉਹਨਾਂ ਚੁੱਪਚਾਪ ਮੈਂ ਵਾਪਸ ਚਲੇ ਜਾਊਂਗਾ ਮੇਰੀ ਜਾਨ ਬਖਸ਼ ਦਿਓਗੇ ਤਾਂ ਬੜਾ ਪਰਉਪਕਾਰ ਹੋਊਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਸ਼ਰਤ ਦੇ ਉੱਤੇ ਚੋਰ ਉੱਥੋਂ ਨਿਕਲ ਤੁਰਿਆ ਉੱਥੇ ਉੱਥੇ ਦੇ ਉੱਥੇ ਹੀ ਦਿਨ ਚੜਿਆ ਮਹਿਲਾਂ ਦੇ ਵਿੱਚ ਰੌਲਾ ਪੈ ਗਿਆ ਬਾਹਰ ਖੜੇ ਸਿਪਾਹੀਆਂ ਨੇ ਕਿਹਾ ਹਾਂ ਆਪਾਂ ਵੇਖਿਆ ਸੀ ਇੱਕ ਬੰਦਾ ਇੱਥੋਂ ਭੱਜਿਆ ਸੀ ਕਰ ਕਰਾ ਕੇ ਚੋਰ ਨੂੰ ਵੀ ਫੜ ਲਿਆ ਗਿਆ ਗਵਾਈਆਂ ਹੋਈਆਂ ਮੁਕੱਦਮਾ ਚੱਲਿਆ ਪਰ ਗੱਲਬਾਤ ਕਿਸੇ ਤਣ ਪੱਤਣ ਨਾ ਲੱਗੇ ਇਹ ਨਹੀਂ ਸਮਝ ਲੱਗ ਰਹੀ ਕਿ ਤਿੰਨਾਂ ਦੇ ਵਿੱਚੋਂ ਕਤਲ ਕੀਤਾ ਕਿੰਨੇ ਆ ਰਾਜੇ ਨੂੰ ਮਾਰਿਆ ਕਿੰਨੇ ਆ ਉਹ ਚੋਰ 'ਤੇ ਦੋਸ਼ ਲਾਏ ਜਾਣ ਚੋਰ ਉਹਨਾਂ 'ਤੇ ਲਾਈ ਜਾਵੇ ਗੱਲ ਕਿਸੇ ਪਾਸੇ ਨਾ ਲੱਗਦੀ ਵੇਖ ਕੇ। ਉਸ ਸਮੇਂ ਦੇ ਜੱਜਾਂ ਨੇ ਸੋਚਿਆ ਕਿ ਆਪਾਂ ਕਿਉਂ ਨਾ ਕਿਸੇ ਹੋਰ ਸਿਆਣੇ ਦੀ ਮਦਦ ਲੈ ਲਈਏ। ਰਾਜ ਦੇ ਵਿੱਚੋਂ ਕੁਛ ਸਿਆਣਿਆਂ ਨੂੰ, ਕੁਛ ਤਾਂਤਰਿਕਾਂ ਨੂੰ ਬੁਲਾਇਆ ਗਿਆ। ਉਹਨਾਂ ਦੇ ਲਈ ਇੱਕ ਉਹਨਾਂ ਦੇ ਮੱਥੇ 'ਤੇ ਧੱਬਾ ਸੀ ਕਿ ਉਹ ਰਾਜੇ ਦਾ ਕੇਸ ਨਹੀਂ ਸੁਲਝਾ ਸਕੇ, ਰਾਜੇ ਦਾ ਕਾਤਲ ਨਹੀਂ ਲੱਭ ਸਕੇ, ਅਤੇ ਬਾਕੀ ਉਹਨਾਂ ਦੇ ਉੱਤੇ ਕੀ ਭਰੋਸਾ ਕਰਨਗੇ। ਆਖਿਰਕਾਰ ਤਰ੍ਹਾਂ ਤਰ੍ਹਾਂ ਦੇ ਤਾਂਤਰਿਕਾਂ ਦੇ ਵਿੱਚੋਂ ਇੱਕ ਨੇ ਕਿਹਾ, ਮੈਂ ਮਦਦ ਕਰ ਸਕਦਾ, ਮੈਂ ਮਦਦ ਕਰ ਸਕਦਾ ਮਹਾਰਾਜ, ਪਰ ਇੱਕ ਬਲੀ ਦੇਣੀ ਪਊਗੀ। ਬਲੀ ਦੇਣੀ ਪਊਗੀ ਜਿਹੜੀ ਚੀਜ਼ ਤੈਨੂੰ ਸਭ ਤੋਂ ਪਿਆਰੀ। ਜੱਜ ਨੇ ਕਿਹਾ, ਮੈਂ ਆਪਣੇ ਬੱਕਰੇ ਨੂੰ ਬਹੁਤ ਪਿਆਰ ਕਰਦਾ, ਮੈਂ ਬੜੇ ਪਿਆਰਾਂ ਦੇ ਨਾਲ ਪਾਲਿਆ, ਮੈਂ ਇਸ ਜੀਵ ਦੀ ਬਲੀ ਦਿੰਦਾ। ਉਹਨੇ ਬਲੀ ਦਿੱਤੀ ਤਾਂ ਇੱਕ ਐਸੀ ਜਗ੍ਹਾ ਦੇ ਉੱਤੇ ਪਹੁੰਚ ਗਿਆ ਜਿੱਥੇ ਚਾਰ ਚੁਫੇਰੇ ਕੋਈ ਨਹੀਂ, ਜੰਗਲ ਹੀ ਜੰਗਲ। ਇਹ ਨਹੀਂ ਸਮਝ ਕੇ ਆ ਕਿਹੜੀ ਜਗ੍ਹਾ 'ਤੇ ਗਿਆ, ਪਰ ਅਚਾਨਕ ਕੀ ਵੇਖਦਾ ਕਿ ਇੱਕ ਗੁਫਾ ਦੇ ਬਾਹਰ ਬੜੀ ਬੜੀ ਖੂਬਸੂਰਤ ਇੱਕ ਕੁੜੀ ਖੜੀ ਹੈ, ਜਿੱਦਾਂ ਸ਼ਾਇਦ ਉਹਦੇ ਇੰਤਜ਼ਾਰ ਦੇ ਵਿੱਚ ਖੜੀ ਹੋਵੇ। ਹੁਣ ਉਹ ਜੱਜ ਇਸ ਚੀਜ਼ ਤੋਂ ਬਿਲਕੁਲ ਵਾਕਫ ਨਹੀਂ ਸੀ ਕਿ ਇੱਕ ਰਾਕਸ਼ਸ ਦੀ ਭੈਣ ਆ ਜਿਹੜੀ ਰੂਪ ਬਦਲ ਕੇ ਇੱਥੇ ਖੜੀ ਹੈ। ਰੂਪ ਇੰਨਾ ਸੀ ਕਿ ਉਹਦੇ ਉੱਤੇ ਮੋਹਿਤ ਹੋ ਗਿਆ, ਮੋਹਿਤ ਵੀ ਇੰਨਾ ਹੋ ਗਿਆ ਕਿ ਕਿਹੜੇ ਕੰਮ ਆਇਆ ਉਹ ਪੁੱਛਿਆ ਹੀ ਨਹੀਂ। ਜਿੱਥੇ ਗਿਆ ਸੀ ਉੱਥੋਂ ਦਾ ਹੋ ਕੇ ਰਹਿ ਗਿਆ। ਕੁਛ ਸਮੇਂ ਬਾਅਦ ਜਦੋਂ ਮਨ ਤੋਂ ਫਤੂਰ ਲੱਥਾ ਤਾਂ ਯਾਦ ਆਇਆ, ਮੇਰਾ ਤਾਂ ਆਪਣਾ ਵੀ ਪਰਿਵਾਰ ਹੈ, ਮੇਰੀ ਆਪਣੀ ਘਰ ਵਹੁਟੀ ਆ, ਮੇਰੇ ਬੱਚੇ ਨੇ। ਹੌਲੀ ਹੌਲੀ ਉਹਨਾਂ ਦੀ ਵੀ ਯਾਦ ਹੁਣ ਸਤਾਉਣ ਲੱਗ ਪਈ। ਕੁਛ ਦਿਨਾਂ ਬਾਅਦ ਯਾਦ ਆਇਆ, ਉਹ ਮੇਰੀ ਫਿਕਰ ਕਰਦੇ ਹੋਣਗੇ, ਪਤਾ ਨਹੀਂ ਕੀ ਸੋਚਦੇ ਹੋਣਗੇ। ਕਿਸੇ ਕਿਸੇ ਨਾਲ ਤਰੀਕੇ ਉੱਥੋਂ ਭੱਜ ਕੇ ਅੱਖ ਬਚਾ ਕੇ ਵਾਪਸ ਪਹੁੰਚ ਗਿਆ। ਆ ਕੇ ਸ਼ੁਕਰ ਕੀਤਾ ਆਪਣੇ ਪਰਿਵਾਰ ਦੇ ਵਿੱਚ, ਸਾਰਿਆਂ ਨੇ ਪੁੱਛਿਆ, ਭਾਈ ਜਿਹੜੇ ਕੰਮ ਗਿਆ ਸੀ ਉਸ ਕੰਮ ਦਾ ਕੀ ਬਣਿਆ, ਹਰ ਰੋਜ਼ ਆਲਾ ਟਾਲਾ ਕਰੀ ਜਾਵੇ। ਹਾਂ, ਉੱਥੋਂ ਕੁਛ ਸਬੂਤ ਹੱਥ ਲੱਗੇ ਨੇ, ਉਹਨਾਂ ਸਬੂਤਾਂ ਦੇ ਆਧਾਰ 'ਤੇ ਫੈਸਲਾ ਕੀਤਾ ਜਾਊਗਾ। ਹੁਣ ਲੋਕ ਫਿਰ ਇੰਤਜ਼ਾਰ ਦੇ ਵਿੱਚ ਨੇ, ਕਿਹੜੇ ਸਬੂਤ ਲੱਗੇ ਨੇ, ਕੀ ਫੈਸਲਾ ਕੀਤਾ ਜਾਊਗਾ। ਹੌਲੀ ਹੌਲੀ ਕਈ ਸਵਾਲ ਹੋਰ ਗੂੜੇ ਹੁੰਦੇ ਜਾਂਦੇ ਨੇ ਕਿ ਜੱਜ ਵੀ ਨਹੀਂ ਰਲ ਗਿਆ। ਇੱਧਰੋਂ ਆਪਣੇ ਪਰਿਵਾਰ ਦੇ ਵਿੱਚ ਆ ਕੇ ਮਗਨ ਹੋ ਗਿਆ। ਸ਼ੁਰੂ ਸ਼ੁਰੂ ਦੇ ਵਿੱਚ ਤਾਂ ਉਹਨੂੰ ਇਹ ਅਹਿਸਾਸ ਹੋਇਆ ਕਿ ਮੈਂ ਗਲਤੀ ਕੀਤੀ, ਮੈਂ ਜੋ ਕਰ ਰਿਹਾ ਉਹ ਮੈਂ ਗਲਤ ਕਰ ਰਿਹਾ, ਮੈਂ ਬੜਾ ਜ਼ਿੰਮੇਵਾਰ ਬੰਦਾ, ਮੇਰੇ ਪਰਿਵਾਰ ਨੂੰ ਮੇਰੀ ਲੋੜ ਹੈ, ਇਹ ਮੇਰੇ ਨਾਲ ਕੀ ਵਾਪਰਿਆ, ਇਹ ਜੋ ਵੀ ਹੋਇਆ ਬਹੁਤ ਗਲਤ ਹੋਇਆ। ਮੁੱਖ ਦੀ ਗੱਲ ਉਹਨੂੰ ਆਪਣਾ ਕੀਤਾ ਆਪ ਡਰਾਉਣ ਲੱਗ ਪਿਆ। ਉਹਨੂੰ ਆਪਣੀ ਗਲਤੀ ਦਾ ਕਾਫੀ ਦਿਨ ਅਹਿਸਾਸ ਰਿਹਾ, ਪਰ ਕਿੰਨਾ ਕੁ ਚਿਰ ਰਹਿੰਦਾ। ਥੋੜ੍ਹੇ ਦਿਨਾਂ ਬਾਅਦ ਜਦੋਂ ਫਿਰ ਉਹ ਸੰਜਾਦ ਆਇਆ ਜਿਹਨੇ ਬੜੇ ਪਿਆਰ ਦੇ ਨਾਲ ਵੈਲਕਮ ਕੀਤਾ ਸੀ, ਅਤੇ ਪਰਿਵਾਰ ਦੇ ਨਾਲੋਂ ਫਿਰ ਮੋਹ ਟੁੱਟਣਾ ਸ਼ੁਰੂ ਹੋ ਗਿਆ। ਅੱਜ ਹੋਰ, ਕੱਲ੍ਹ ਹੋਰ, ਉਹ ਮੋਹ ਨੇ ਇੰਨੀ ਖੁਸ਼ਚ ਮਾਰੀ ਕਿ ਫਿਰ ਦੁਬਾਰਾ ਤੋਂ ਉਸ ਤਾਂਤਰਿਕ ਕੋਲ ਪਹੁੰਚ ਗਿਆ। ਕਹਿਣ ਲੱਗਾ, ਮੈਂ ਦੁਬਾਰਾ ਤੋਂ ਉਸੇ ਥਾਂ ਜਾਣਾ ਚਾਹੁੰਦਾ, ਕੁਛ ਇੱਕ ਸਬੂਤਾਂ ਦੀ ਅਣਹੋਂਦ ਆ, ਕੁਛ ਇੱਕ ਕੜੀਆਂ ਜੁੜ ਨਹੀਂ ਰਹੀਆਂ, ਫਿਰ ਦੁਬਾਰਾ ਤੋਂ ਮੈਨੂੰ ਉਸ ਜਗ੍ਹਾ ਭੇਜਿਆ ਜਾਵੇ। ਪਰ ਮਨ ਦੇ ਵਿੱਚ ਤਾਂ ਕੁਛ ਹੋਰ ਸੀ, ਦਿਮਾਗ ਦੇ ਉੱਤੇ ਇਸ਼ਕ ਹਾਵੀ ਸੀ। ਉਸ ਕੁੜੀ ਦੀ ਖੂਬਸੂਰਤੀ ਉਸ ਜੱਜ ਨੂੰ ਟਿਕਣ ਨਾ ਦੇਵੇ, ਉਹਨੂੰ ਵਾਰ ਵਾਰ ਉਸ ਜਗ੍ਹਾ ਵੱਲ ਨੂੰ ਖਿੱਚੇ ਜਿੱਥੇ ਉਹਨੇ ਕੁਛ ਦਿਨ ਉਹਦੇ ਨਾਲ ਬਿਤਾਏ। ਸ਼ਾਇਦ ਤਾਂਤਰਿਕ ਵੀ ਸਾਰੀ ਗੱਲ ਜਾਣਦਾ ਹੈ। ਕਹਿਣ ਲੱਗਾ, ਠੀਕ ਮਹਾਰਾਜ, ਸ਼ਰਤ ਪਹਿਲਾਂ ਵਾਲੀ, ਹੁਣ ਪਹਿਲਾਂ ਨਾਲੋਂ ਵੀ ਵਧੇਰੇ ਪਿਆਰੀ ਚੀਜ਼ ਲੈ ਕੇ ਆਉਣੀ ਪਊਗੀ ਉਸ ਜਗ੍ਹਾ ਤੇ ਪਹੁੰਚਣ ਲਈ। ਕਦੀ ਕਵੇ ਮੇਰਾ ਕੁੱਤਾ, ਕਦੀ ਕਵੇ ਮੇਰੀ ਬਿੱਲੀ, ਕਦੀ ਕਵੇ ਇੱਕ ਹੋਰ ਬੱਕਰਾ, ਪਰ ਤਾਂਤਰਿਕ ਨੇ ਨਾਂ ਦੇ ਵਿੱਚ ਸਿਰ ਹਿਲਾਇਆ, ਕਹਿਣ ਲੱਗਾ ਉਸ ਤੋਂ ਵਧੇਰੇ ਪਿਆਰੀ। ਗੱਲ ਇੱਥੇ ਪਹੁੰਚੀ ਕਿ ਮੇਰਾ ਪੁੱਤ, ਮੇਰਾ ਮੁੰਡਾ, ਆਪਣਾ ਇੱਕਦਮ ਤੇ ਨਾ ਕਰ ਨਾ ਸਕਿਆ, ਇੱਕਦਮ ਤੇ ਹਾਮੀ ਭਰ ਨਾ ਸਕਿਆ, ਪਰ ਜਲਦੀ ਕਹਿੰਦੇ ਨੇ ਉਹਨੇ ਮਨ ਬਣਾ ਲਿਆ ਕਿ ਮੈਂ ਪੁੱਤ ਦੀ ਬਲੀ ਵੀ ਦੇਣ ਨੂੰ ਤਿਆਰ ਹਾਂ। ਇਸ਼ਕ ਨੇ, ਕਾਮ ਨੇ ਇੰਨੀ ਖਿੱਚ ਮਾਰੀ, ਇੱਕ ਦਿਨ ਪੁੱਤ ਨੂੰ ਲੈ ਕੇ ਚਲੇ ਗਿਆ। ਕਹਿਣ ਲੱਗਾ ਜੀ ਲਓ ਦਿਓ ਇਹਦੀ ਬਲੀ ਤੇ ਮੈਨੂੰ ਉਸ ਜਗ੍ਹਾ ਤੇ ਪਹੁੰਚਾ ਦਿਓ। ਤਾਂਤਰਿੰਗ ਨੇ ਪਹਿਲਾਂ ਦੀ ਤਰ੍ਹਾਂ ਹੀ ਤਲਵਾਰ ਹੱਥ 'ਚ ਫੜਾਈ ਤੇ ਕਹਿਣ ਲੱਗਾ ਜਾ ਚਲਿਆ ਜਾ। ਬੇਰਹਿਮ ਜੱਜ ਨੇ ਜਦੋਂ ਤਲਵਾਰ ਹਲੇ ਹਵਾ 'ਚ ਲਟਕਾਈ ਤੇ ਤਾਂਤਰਿਕ ਨੇ ਆ ਕੇ ਬਾਂਹ ਫੜ ਲਈ। ਕਹਿਣ ਲੱਗਾ ਤੂੰ ਹੋਸ਼ 'ਚ ਨਹੀਂ, ਤੈਨੂੰ ਨਹੀਂ ਪਤਾ ਤੂੰ ਕੀ ਕਰਨ ਲੱਗਾ, ਕਾਹਦੇ ਲਈ ਕਰਨ ਲੱਗਾ, ਜੋ ਅੱਜ ਕਰਨ ਲੱਗਾ ਇਹਦਾ ਪਛਤਾਵਾ ਤੈਨੂੰ ਕੱਲ੍ਹ ਨੂੰ ਹੋਣਾ, ਜੋ ਤੂੰ ਪਹਿਲਾਂ ਕਰਕੇ ਆਇਆ ਉਹਦਾ ਪਛਤਾਵਾ ਤੈਨੂੰ ਅੱਜ ਹੋ ਰਿਹਾ, ਅਤੇ ਨਾਲੇ ਜਿਹੜੀ ਚੀਜ਼ ਦਾ ਜਵਾਬ ਤੂੰ ਮੇਰੇ ਕੋਲ ਲੈਣ ਆਇਆ ਸੀ ਉਹ ਵੀ ਤੈਨੂੰ ਮਿਲ ਗਿਆ। ਤੂੰ ਮੇਰੇ ਕੋਲ ਇਹ ਜਾਣਨ ਆਇਆ ਸੀ ਨਾ ਕਿ ਕਤਲ ਕਿਹਨੇ ਕੀਤਾ, ਰਾਜੇ ਨੂੰ ਮਾਰਿਆ ਕਿਹਨੇ, ਰਾਣੀ ਨੇ ਮਾਰਿਆ, ਰਾਜੇ ਦੇ ਭਰਾ ਨੇ, ਜਾਂ ਫਿਰ ਜਿਹੜਾ ਤੁਸੀਂ ਚੋਰ ਫੜਿਆ ਉਸ ਰਾਤ ਉੱਥੇ ਮੌਜੂਦ ਸੀ। ਹੈਰਾਨੀ ਦੀ ਗੱਲ ਇਹ ਆ ਜੱਜ ਸਾਹਿਬ, ਉਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੇ ਰਾਜੇ ਨੂੰ ਨਹੀਂ ਮਾਰਿਆ। ਰਾਜੇ ਨੂੰ ਮਾਰਿਆ ਕਾਮ ਨੇ, ਅਤੇ ਜੋ ਤੁਸੀਂ ਅੱਜ ਕਰਨ ਜਾ ਰਹੇ ਹੋ ਉਹ ਵੀ ਕਰਨ ਜਾ ਰਹੇ ਹੋ ਕਾਮ ਕਰਕੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਤੁਹਾਡੇ ਕੋਲੋਂ ਬਹੁਤ ਕੁਛ ਕਰਵਾ ਦਿੰਦੇ ਨੇ। ਕਈ ਵਾਰੀ ਸਾਨੂੰ ਯਕੀਨ ਹੀ ਨਹੀਂ ਆਉਂਦਾ, ਕਈ ਗੱਲਾਂ ਸੁਣ ਕੇ ਯਕੀਨ ਹੀ ਨਹੀਂ ਆਉਂਦਾ ਕਿ ਆਹ ਇਸ ਬੰਦੇ ਨੇ ਕੀਤੀਆਂ ਹੋਣਗੀਆਂ। ਕਈ ਲੋਕ ਤਾਂ ਉਹਦੀ ਸਹੁੰ ਖਾਣ ਤੱਕ ਚਲੇ ਜਾਂਦੇ, ਕਈ ਉਹਦੀ ਸਾਧੀ ਦਿੰਦੇ ਉਹਦੀ ਥਾਂ ਦੇ ਉੱਤੇ ਆਪ ਬਣ ਕੇ ਖਲੋ ਜਾਂਦੇ, ਕਿਉਂਕਿ ਯਕੀਨ ਨਹੀਂ ਆਉਂਦਾ ਕਿ ਇਹ ਇਨਸਾਨ ਇੱਦਾਂ ਕਰ ਸਕਦਾ। ਕਈ ਵਾਰੀ ਬੜੇ ਸ਼ਾਂਤ ਬੰਦੇ ਵੀ ਇੰਨੇ ਕ੍ਰੋਧ 'ਚ ਆ ਜਾਂਦੇ ਕਿ ਸਾਨੂੰ ਯਕੀਨ ਨਹੀਂ ਆਉਂਦਾ ਇਹ ਤਾਂ ਸੰਤ ਸੁਭਾਅ ਸੀ। ਕਈ ਵਾਰੀ ਕੁਛ ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਕਿ ਬੜੇ ਲੋਕ ਸੱਚ ਮੰਨ ਹੀ ਨਹੀਂ ਪਾਉਂਦੇ, ਇਹਦੇ ਉੱਤੇ ਤਾਂ ਕਾਮ ਹਾਵੀ, ਇਸ਼ਕ ਹਾਵੀ ਹੋ ਹੀ ਨਹੀਂ ਸਕਦਾ, ਇਹਦੇ ਉੱਤੇ ਝੂਠੇ ਦੋਸ਼ ਲੱਗੇ। ਮੋਹ ਕਿੰਨਾ ਕੁਛ ਕਰਵਾ ਦਿੰਦਾ, ਇਹ ਸਾਰੀਆਂ ਉਹ ਭੈੜਾਂ ਨੇ ਜਿਹੜੀਆਂ ਇਨਸਾਨ ਨੂੰ ਇਨਸਾਨ ਨਹੀਂ ਰਹਿਣ ਦਿੰਦੀਆਂ, ਅਤੇ ਇਹਨਾਂ ਸਾਰੀਆਂ ਦੇ ਉੱਤੇ ਕਾਬੂ ਪਾਉਣਾ ਬਹੁਤ ਜ਼ਰੂਰੀ। ਕਈ ਵਾਰੀ ਤਾਂ ਇਨਸਾਨ ਨੂੰ ਖੁਦ ਇਹ ਯਕੀਨ ਨਹੀਂ ਆਉਂਦਾ ਕਿ ਮੈਂ ਆਹ ਕੰਮ ਆਪ ਕਰਤਾ। ਸਾਰੀ ਉਮਰ ਰਹਿ ਜਾਂਦਾ ਪਿੱਛੇ ਪਛਤਾਵਾ। ਕੋਸ਼ਿਸ਼ ਕਰੀਏ ਆਪਾਂ ਇਹਨਾਂ ਸਾਰੀਆਂ ਭੈੜਾਂ ਤੋਂ ਪਰੇ ਰਹਿਣ ਦੀ। ਪੁਰਾਣੀਆਂ ਪੁਰਾਣਿਕ ਕਥਾਵਾਂ 'ਚੋਂ ਇੱਕ, ਅਤੇ ਇਹਨਾਂ ਦੀ ਖਾਸੀਅਤ ਇਹ ਹੁੰਦੀ ਹੈ ਇਹ ਸੁਣਨ ਦੇ ਵਿੱਚ ਬੜੀਆਂ ਰੋਮਾਂਚਕ ਲੱਗਦੀਆਂ, ਬੜੀਆਂ ਬੜੀਆਂ ਡਰਾਮੈਟਿਕ ਲੱਗਦੀਆਂ, ਕਿੱਥੋਂ ਜਾ ਕੇ ਕਿੱਥੇ ਗੱਲ ਜੁੜ ਜਾਂਦੀ ਹੈ ਕਿਸੇ ਦੇ ਮੰਨਣ 'ਚ ਤਾਂ ਨਹੀਂ ਆਉਂਦੀ, ਪਰ ਜਦੋਂ ਇਹ ਨਤੀਜੇ ਤੱਕ ਪਹੁੰਚਦੀਆਂ ਤਾਂ ਨਤੀਜਾ ਸਿਰਫ ਇੱਕ ਕਿ ਸਾਨੂੰ ਇਹ ਸਮਝਾਉਣ ਲਈ ਬਣਾਈਆਂ ਗਈਆਂ। ਜਿੰਨੇ ਵੀ ਜਦੋਂ ਵੀ ਕਿਤੇ ਲਿਖੀਆਂ ਹੋਣਗੀਆਂ, ਕਿਆ ਕਮਾਲ ਦੀਆਂ ਲਿਖੀਆਂ ਨੇ, ਫਟਾਕ ਦੇਣੀ ਬੰਦੇ ਨੂੰ ਸਮਝ ਆਵੇ, ਚਾਹੇ ਤੇ ਤਾਂ ਉਮਰ ਨਾ ਭੁੱਲੇ, ਬੱਚਾ ਸੁਣੇ ਬੱਚੇ ਨੂੰ ਯਾਦ ਰਹਿ ਜੇ, ਵੱਡਾ ਸੁਣੇ ਤੇ ਵੱਡੇ ਨੂੰ। ਕਹਾਣੀਆਂ ਇੱਕ ਇਨਸਾਨ ਨੂੰ ਸਮਝਾਉਣ ਦਾ ਤਰੀਕਾ, ਉਹਨੂੰ ਸਿੱਖਿਆ ਦੇਣ ਦਾ ਤਰੀਕਾ, ਅਤੇ ਅੱਜ ਦੀ ਸਿੱਖਿਆ ਇਹ ਕਿ ਆਪਣੇ ਉੱਤੇ ਕਿਸੇ ਭੈੜ ਨੂੰ ਹਾਵੀ ਨਾ ਹੋਣ ਦਿਓ, ਨਹੀਂ ਤਾਂ ਫਿਰ ਤੁਸੀਂ ਨਹੀਂ। कुछ होर ही बन जाते। आस करते हैं कि अज की कहानी तुसी पसंद की होगी। धन्यवाद।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।

रेडियो हांजी 1674 एम दे उत्ते तुहाडा सारयां दा स्वागत जी। अज जुलाई महीने की 7 तारीख और मंगलवार का दिन भारत आस्ट्रेलिया दुनिया जहान दियां खबरां लेके आए हैं शाम दे इस खबरी बुलेटिन जिसका नाम न्यूज रूम। सब तो पहला इंटरनेशनल न्यूज दे नाल शुरुआत। दुनिया भर के जंगा का माहौल पर यह खबर जंग के नाल नहीं जुड़ी हुई, यह खबर नौकरी के नाल जुड़ी हुई है। दिग्गज आई टी खेतर की कंपनी माइक्रोसॉफ्ट ने 4800 नौकरियां खत्म करने का ऐलान किया है। यह उन्होंने कुल कर्मचारियों की करीब 2.1% गिणती का हिस्सा है, जिसनों कहा जा रहा है कि माइक्रोसॉफ्ट की सब तो बड़ी छांटी हुण कीती जा रही है और सब तो वध मार किसते पएगी एक्सबॉक्स के उत्ते। माइक्रोसॉफ्ट के एग्जीक्यूटिव वाइस प्रेजिडेंट एमी कॉलमैन ने कर्मचारियों को भेजे गए एक सुनेहे च कहा कि तेजी के नाल बदल रही आई टी इंडस्ट्री के विच कंपनी नू उना एरियाज दे उत्ते फोकस करना होगा जिथे वह ग्राहकों नू ज़्यादा फायदा दिला सकन। इस दे लई रीस्ट्रक्चरिंग के तहत एक्सबॉक्स के विच तुरंत प्रभाव के नाल 1600 नौकरियां खत्म कर दित्तियां जाणगियां। हाल ही दे विच एक्सबॉक्स दी सीईओ भारती मूल दी आशा शर्मा बनी सी। उन्होंने कर्मचारियों नू भेजे गए एक सुनेहे च कहा कि एक्सबॉक्स इतिहास दे सब तो बड़े रीस्ट्रक्चरिंग दी शुरुआत करन जा रहे हैं। उन्होंने कहा कि अगले एक साल दे विच 1600 नौकरियां खत्म हो जाणगियां, एक एक करके उपरले लैवल तो शुरू होणगियां। इस तों इलावा एक्सबॉक्स दे 4 डिवेलपमेंट गेम स्टूडियो कंपल्शन गेम्स डबल फाइन प्रोडक्शन निंजा थ्योरी ते अनडेडिड लैब्स नू भी कंपनी दी रीस्ट्रक्चरिंग दे तहत अलग अलग कर दिता जाएगा। आशा शर्मा ने यह भी कहा कि इस बदलाव दे तहत एक्सबॉक्स दे छोटे होण दे लई नहीं बल्कि उस दे भविख नू बड़ा करन दे लई किता जा रहा है। इतिहास दे विच ऐसियां कई उदाहरणां ने जिथे कंपनियां ने मन लिया कि लंबे समय तक उन्हां दे लई बने रहना भविख दी गरंटी नहीं है, पर अजिहे दे विच एक्सबॉक्स दे लई इही इक रस्ता नज़र आ रहा है। आ शर्मा के मुताबिक एक्सबॉक्स का मुनाफा मार्जिन इस दे मुकाबलेबाजा दे नालों 10 गुना घट है। चिंताजनक तौर दे उते कंपनी नू निवेश किते गए हर डालर दे लई 64 सेंट का नुकसान हो रहा है। यह छांटियां इस करके भी कीतियां जा रही हैं क्योंकि AI दे विच निवेश वधाने दे लई माइक्रोसॉफ्ट नू वधेरे पैसे की लोड़ है ते इह कॉस्ट कटिंग जिहड़ी है करके ही वह बचत कर सकणगे। प्रबंधन दे विच कटौतियां कीतियां जाणगियां, स्टूडियोज़ दे विच बदलाव किया जाएगा, लागत घट की जाएगी यानी विक्रेता खर्च च 50% की कटौती की जाएगी और फिर उस तो बाद चल के नवियां नियुक्तियां कीतियां जाणगियां। खैर खबरां दी सांझ अगली भारत दे गुआंढ दे विचों बांग्लादेश दे विच जिथे विरोधी नैशनल सिटीजन पार्टी यानी NCP वल्लों आयोजित एक रैली दे दरम्यान जबरदस्त बंब धमाका होया। धमाका सोमवार शाम ढाका दे नेड़े सावर इलाके दे विच होया। रिपोर्टां तों पता चलदा है कि धमाके दे विच 4 लोग जख्मी होए ने। रैली साबका प्रधानमंत्री ते बांग्लादेश दे विचों फरार होके भारत दे विच पनाह लै रही शेख हसीना दे विरुद्ध 2024 दे विच विद्यार्थी विरोध प्रदर्शनां दी दूजी वरेगंढ मिलाण दे लई बनाई गई सीगी और पार्टी दे नेता नाहिद इस्लाम ने सरकार ते प्रदर्शन दे उत्ते रैली दे विच धमाके करन दी साजिश करन दा दोष मड़िया। दस दईए कि सावर दे विच इस धमाके तो बाद फिलहाल पड़ताल कीती जा रही है। बांग्लादेशी मीडिया दे मुताबिक NCP दी पार्टी दे विच जिहड़ा बंब धमाका होया उस दे बारे स्थानक पुलिस अधिकारियों दे कोल मुढ़ली जानकारी पहलां तो ही मौजूद सी। दस दईए कि शांतिपूर्वक तरीके दे नाल इत्थे रैली कीती जाणी सी। धमाके तो बाद नाहिद इस्लाम जिहड़े कि NCP दे कोआर्डीनेटर ने उन्हां दी अगवाई दे विच NCP नेतावां ने सावर मॉडल पुलिस स्टेशन दे बाहर धरना भी दे दिता। कहा गया कि इस रैली दे दरम्यान 4 लोग जख्मी भी होए ने और प्रधानमंत्री तारिक रहमान, सरकार दे गृह मंत्री सलाहुद्दीन अहमद ते कानून व्यवस्था दे नाल जुड़े हुए मंत्रियों दे उत्ते इल्जाम मढ़द्या होया इस धरने नू रात भर जारी रख्या गया। NCP दा जुलाई मार्च सोमवार दे दिन शुरू होया सी। ए पार्टी दे द्वारा जुलाई दे विशाल जन अंदोलन दी दूजी वरेगंढ मनाउण दे लई आयोजित किते एक महीने दे प्रोग्राम दा एक हिस्सा है। दस दईए कि जुलाई प्रोग्राम दे तहत ही बांग्लादेश दे विच हिंसा दीआं वारदातां वापरियां सी ते ऐसे जुलाई महीने दे दरम्यान 2 साल पहला
ਬੰਗਲਾਦੇਸ਼ ਦੇ ਵਿੱਚ ਸਰਕਾਰ ਪਲਟ ਗਈ ਸੀ। ਬੰਗਲਾਦੇਸ਼ ਦੇ ਵਿੱਚ ਐਨਸੀਪੀ ਦੀ ਜਿਹੜੀ ਸ਼ੇਖ ਹਸੀਨਾ ਨੇ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਨੂੰ ਉੱਥੋਂ ਉਹਨਾਂ ਦੇ ਨੇਤਾਵਾਂ ਨੂੰ ਭੱਜਣਾ ਪਿਆ ਸੀ। ਐਨਸੀਪੀ ਦੇ ਨੇਤਾਵਾਂ ਨੇ ਜਾਨ ਬਚਾ ਕੇ ਅਲੱਗ ਅਲੱਗ ਥਾਵਾਂ 'ਤੇ ਪਨਾਹ ਲਈ ਸੀ ਔਰ ਸ਼ੇਖ ਹਸੀਨਾ ਤਾਂ ਭਾਰਤ ਦੇ ਵਿੱਚ ਪਨਾਹ ਲੈ ਕੇ ਰਹਿਣ ਲੱਗ ਪਏ ਸਨ। ਬੈਂਗਲੁਰੂ ਸਥਿਤ ਭਾਰਤੀ ਪੁਲਾੜ ਖੋਜ ਸੰਸਥਾ ਯਾਨੀ ਇਸਰੋ ਦੇ ਮੁੱਖ ਦਫ਼ਤਰ ਨੂੰ ਇੱਕ ਈਮੇਲ ਦੇ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਅਧਿਕਾਰੀਆਂ ਨੇ ਵੱਡੇ ਪੱਧਰ ਦੇ ਉੱਤੇ ਤਲਾਸ਼ੀ ਮੁਹਿੰਮ ਚਲਾਈ ਹੈ। ਹਾਲਾਂਕਿ ਕੋਈ ਸ਼ੱਕੀ ਵਸਤੂ ਨਹੀਂ ਮਿਲ ਸਕੀ, ਇਹ ਇਲਜ਼ਾਮ ਫਰਜ਼ੀ ਹੀ ਸਾਬਤ ਹੋਏ, ਪਰ ਇਸ ਕਿਸਮ ਦੀਆਂ ਈਮੇਲਸ, ਇਸ ਕਿਸਮ ਦੀਆਂ ਧਮਕੀਆਂ ਪਹਿਲਾਂ ਵੀ ਭਾਰਤ ਦੇ ਅਲੱਗ ਅਲੱਗ ਅਦਾਰਿਆਂ ਨੂੰ ਮਿਲਦੀਆਂ ਰਹੀਆਂ ਨੇ। ਬੰਬ ਦੀ ਧਮਕੀ ਮਿਲਦੇ ਸਾਰ ਹੀ ਪੁਲਿਸ ਕਰਮਚਾਰੀ, ਡੌਗ ਸਕੁਐਡ, ਬੰਬ ਡਿਸਟੈਕਸ਼ਨ ਅਤੇ ਡਿਸਪੋਜ਼ਲ ਸਕੁਐਡ ਦੇ ਅਧਿਕਾਰੀ ਨਿਊ ਬਾਇਲ ਰੋਡ ਦੇ ਉੱਤੇ ਸਥਿਤ ਇਸਰੋ ਦੇ ਹੈੱਡਕੁਆਟਰ ਪਹੁੰਚ ਗਏ, ਜਿਸ ਤੋਂ ਬਾਅਦ ਇਸ ਦੀ ਤਲਾਸ਼ੀ ਲਿੱਤੀ ਜਾਣੀ ਸ਼ੁਰੂ ਹੋਈ। ਸਾਰੇ ਕਰਮਚਾਰੀਆਂ ਨੂੰ ਇੱਥੋਂ ਬਾਹਰ ਕੱਢ ਦਿੱਤਾ ਗਿਆ ਸੀ। ਦੱਸ ਦਈਏ ਕਿ ਦੋ ਜੁਲਾਈ ਨੂੰ ਇਹ ਈਮੇਲ ਭੇਜੀ ਗਈ ਸੀ, ਜਿਸ ਤੋਂ ਬਾਅਦ ਇਸ ਇੱਕ ਤਾਰੀਖ ਅਤੇ ਸਮਾਂ ਦੱਸ ਕੇ ਇਸ ਦਫ਼ਤਰ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਤੋਂ ਬਾਅਦ ਇਸ ਦੇ ਬਾਰੇ ਪੜਤਾਲ ਕੀਤੀ ਗਈ। ਉੱਥੇ ਅਗਲੀਆਂ ਖ਼ਬਰਾਂ ਦੀ ਸਾਂਝ ਪਾਈਏ ਤੇ ਮੌਕਾ ਇਹ ਖ਼ਬਰ ਹਰਿਦੁਆਰ ਦੇ ਨਾਲ ਜੁੜੀ। ਉੱਤਰਾਖੰਡ ਦੇ ਹਰਿਦੁਆਰ ਸਥਿਤ ਪ੍ਰਸਿੱਧ ਮਨਸਾ ਦੇਵੀ ਮੰਦਰ ਦੇ ਵਿੱਚ ਚੜਾਵਾ ਪ੍ਰਣਾਲੀ ਦੇ ਵਿੱਚ ਪੂਰੀ ਪਾਰਦਰਸ਼ਤਾ ਦੇ ਨਾਲ ਇਸ ਨੂੰ ਲਾਗੂ ਕਰਨ ਦੇ ਲਈ ਮੰਦਰ ਟਰੱਸਟ ਨੇ ਇੱਕ ਵੱਡਾ ਫੈਸਲਾ ਲਿਆ। ਜਿਵੇਂ ਅਯੋਧਿਆ ਦੇ ਰਾਮ ਮੰਦਰ ਦੇ ਉੱਤੇ ਜਾਂ ਰਾਮ ਮੰਦਰ ਦੇ ਪੰਡਤਾਂ ਅਤੇ ਇੱਥੋਂ ਦੇ ਢਾਂਚੇ ਦੇ ਉੱਤੇ ਇਸ ਟਰੱਸਟ ਦੇ ਉੱਤੇ ਸਵਾਲ ਉੱਠ ਰਹੇ ਨੇ, ਉਸ ਤੋਂ ਬਾਅਦ ਹੁਣ ਮੰਦਰ ਦੇ ਵਿੱਚ ਹਰਿਦੁਆਰ ਦੇ ਅੰਦਰ ਡਿਊਟੀ ਦੇ ਉੱਤੇ ਤੈਨਾਤ ਸਾਰੇ ਪੁਜਾਰੀਆਂ ਨੂੰ ਬਗੈਰ ਜੇਬਾਂ ਵਾਲੇ ਕੁੜਤੇ ਪਹਿਨਣ ਦੇ ਲਈ ਹੁਕਮ ਦੇ ਦਿੱਤਾ ਗਿਆ, ਤਾਂ ਕਿ ਯਕੀਨੀ ਬਣ ਸਕੇ ਕਿ ਕੋਈ ਵੀ ਪੁਜਾਰੀ ਚੜਾਵਾ ਜੇਬਾਂ 'ਚ ਨਹੀਂ ਪਾਏਗਾ। ਅਤੇ ਫਿਰ ਇਸ ਤਰੀਕੇ ਦੇ ਨਾਲ ਉਹ ਕਿਸੇ ਵੀ ਮੰਦਰ ਦੇ ਗੁਪਤ ਕਮਰੇ 'ਚ, ਟੋਇਲਟਸ ਦੇ ਵਿੱਚ, ਜਿੱਦਾਂ ਖ਼ਬਰਾਂ ਅਯੋਧਿਆ ਦੇ ਹਵਾਲੇ ਦੇ ਨਾਲ ਸਾਹਮਣੇ ਆਈਆਂ ਸੀ, ਉੱਥੇ ਨਹੀਂ ਜਾ ਸਕਣਗੇ। ਮੰਦਰ ਦੇ ਵਿੱਚ ਚੜਾਵਾ, ਸਫਾਈ ਅਤੇ ਪ੍ਰਬੰਧਾਂ ਦੀ ਨਿਗਰਾਨੀ ਦੇ ਲਈ 7 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ। ਇਹ ਕਮੇਟੀ ਤੈਅ ਕਰੇਗੀ ਕਿ ਜਿਸ ਵਕਤ ਸਫਾਈ ਹੋ ਰਹੀ ਹੈ ਉਸ ਵਕਤ ਸਾਰੇ ਲੋਕ ਉੱਥੇ ਮੌਜੂਦ ਰਹਿਣ। ਇਹ ਨਵੀਂ ਪ੍ਰਣਾਲੀ ਦਾ ਐਲਾਨ ਸੋਮਵਾਰ ਦੇ ਦਿਨ ਤੋਂ ਹੀ ਲਾਗੂ ਕਰ ਦਿੱਤਾ ਗਿਆ। ਇਸ ਪਹਿਲ ਦਾ ਉਦੇਸ਼ ਘੱਟੋ ਘੱਟ ਹਰਿਦੁਆਰ ਦੇ ਇਸ ਮੰਦਰ ਦੇ ਵਿੱਚ ਪਾਰਦਰਸ਼ਤਾ ਨੂੰ ਅਪਣਾਉਣਾ ਹੈ, ਤਾਂ ਕਿ ਸ਼ਰਧਾਲੂਆਂ ਦਾ ਯਕੀਨ ਇਸ ਮੰਦਰ ਦੇ ਵਿੱਚ ਬਣਿਆ ਰਹੇ। ਦੱਸ ਦਈਏ ਕਿ ਅਯੋਧਿਆ ਦੇ ਰਾਮ ਮੰਦਰ ਦੇ ਵਿੱਚ ਇਸ ਵਕਤ ਸ਼ਰਧਾਲੂਆਂ ਦੀ ਇੱਕ ਬੜੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਰਾਮ ਮੰਦਰ ਦੇ ਵਿੱਚ ਜੁੜੇ ਚੜਾਵੇ ਦੇ ਵਿਵਾਦ ਦੇ ਨਾਲ ਜੁੜਿਆ ਬਿਆਨ ਦਿੰਦਿਆਂ ਰਵਿੰਦਰਪੁਰੀ ਮਹਾਰਾਜ, ਜਿਹੜੇ ਹਰਿਦੁਆਰ ਦੇ ਮੰਦਰ ਦੇ ਨਾਲ ਜੁੜੇ, ਉਹਨਾਂ ਕਿਹਾ ਕਿ ਕਿਸੇ ਵੀ ਕਰਮਚਾਰੀ ਜਾਂ ਪੁਜਾਰੀ ਦੀਆਂ ਗਲਤੀਆਂ ਦਾ ਦੋਸ਼ ਉਸ ਮੰਦਰ ਦੇ ਉੱਤੇ ਨਹੀਂ ਮੜਿਆ ਜਾਣਾ ਚਾਹੀਦਾ। ਉੱਥੇ ਅੱਜ ਯਾਨੀ ਮੰਗਲਵਾਰ ਦੇ ਦਿਨ ਸਵੇਰ ਤੋਂ ਹੀ ਮੁੰਬਈ ਦੇ ਵਿੱਚ ਕਾਲੇ ਬੱਦਲ ਛਾਏ ਹੋਏ ਨੇ, ਤੇਜ਼ ਹਵਾਵਾਂ ਚੱਲ ਰਹੀਆਂ ਨੇ, ਬਾਰਿਸ਼ ਜਮਾਜਮ ਪੈ ਰਹੀ ਹੈ। ਇਸ ਦਰਮਿਆਨ IMD ਨੇ ਸ਼ਹਿਰ ਦੇ ਵਿੱਚ ਤੇਜ਼ ਬਾਰਿਸ਼ ਅਤੇ ਹਵਾਵਾਂ ਚੱਲਣ ਦੀ ਭਵਿੱਖਬਾਣੀ ਦੇ ਤਹਿਤ ਔਰੇਂਜ ਅਲਰਟ ਨੂੰ ਜਾਰੀ ਕਰ ਦਿੱਤਾ ਔਰ ਸਾਵਧਾਨੀ ਦੇ ਤੌਰ ਦੇ ਉੱਤੇ ਮੁੰਬਈ ਦੇ ਸਾਰੇ ਸਰਕਾਰੀ, ਨਿੱਜੀ ਅਤੇ ਨਗਰ ਪਾਲਿਕਾ ਦੇ ਨਾਲ ਜੁੜੇ ਸਕੂਲ ਅਤੇ ਕਾਲਜ ਅੱਜ ਦੇ ਦਿਨ ਬੰਦ ਰੱਖੇ ਗਏ ਨੇ। ਸੋਮਵਾਰ ਦੇ ਦਿਨ ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ 'ਚ ਲਗਾਤਾਰ ਭਾਰੀ ਬਾਰਿਸ਼ ਦੇ ਚੱਲਦੇ ਆਮ ਜਨ ਜੀਵਨ ਠੱਪ ਹੋ ਕੇ ਰਹਿ ਗਿਆ ਸੀ। ਮੀਂਹ ਕਾਰਨ ਸੜਕਾਂ ਪਾਣੀ ਦੇ ਵਿੱਚ ਡੁੱਬ ਗਈਆਂ ਸੀ, ਦਰਖਤ ਉਖੜ ਗਏ ਸੀ, ਕੰਧਾਂ ਦੇ ਉੱਤੇ ਬਿਲਬੋਰਡ ਡਿੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸੀ। ਔਰੇਂਜ ਅਲਰਟ ਦਾ ਮਤਲਬ ਹੈ ਕਿ ਬਹੁਤ ਖਰਾਬ ਮੌਸਮ ਦੀ ਉਮੀਦ ਹੈ ਅਤੇ ਲੋਕਾਂ ਨੂੰ ਤਿਆਰ ਅਤੇ ਸੁਚੇਤ ਰਹਿਣਾ ਚਾਹੀਦਾ ਹੈ। ਇਸ ਦੇ ਚੱਲਦਿਆਂ ਵੱਡੀਆਂ ਰੁਕਾਵਟਾਂ ਆ ਸਕਦੀਆਂ ਨੇ, ਆਵਾਜਾਈ ਦੇ ਵਿੱਚ ਦੇਰੀ ਹੋ ਸਕਦੀ ਹੈ, ਬਿਜਲੀ ਸਪਲਾਈ ਦੇ ਵਿੱਚ ਵਿਘਨ ਪੈ ਸਕਦਾ ਹੈ। ਔਰੇਂਜ ਅਲਰਟ 4 ਰੰਗ ਦੀ ਜਿਹੜੀ ਰੰਗਾਂ ਦੇ ਉੱਤੇ ਆਧਾਰਿਤ ਇੱਕ ਪ੍ਰਣਾਲੀ ਹੈ, ਉਸ ਦੇ ਵਿੱਚ ਤੀਸਰਾ ਸਭ ਤੋਂ ਵੱਡਾ ਅਲਰਟ ਹੁੰਦਾ, ਯੈਲੋ ਅਲਰਟ ਤੋਂ ਉੱਪਰ ਹੈ ਅਤੇ ਰੈੱਡ ਅਲਰਟ ਤੋਂ ਹੇਠਾਂ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਮੁੰਬਈ ਪੁਣੇ ਐਕਸਪ੍ਰੈਸਵੇ ਮਿਸਿੰਗ ਲਿੰਕ ਬਾਈਪਾਸ ਸੈਕਸ਼ਨ ਦੇ ਮੁੰਬਈ ਜਾਣ ਵਾਲੇ ਸੈਕਸ਼ਨ ਦੇ ਉੱਤੇ ਸੋਮਵਾਰ ਦੇ ਦਿਨ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕੱਲ੍ਹ ਦੇ ਦਿਨ ਕਿ ਇਸ ਥਾਂ ਦੇ ਉੱਤੇ ਭਾਰੀ ਮੀਂਹ ਪੈਣ ਦੇ ਚੱਲਦਿਆਂ ਜ਼ਮੀਨ ਧਸਣ ਦੀ ਘਟਨਾ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਜਾਂ ਇਸ ਹਾਈਵੇ ਦੇ ਉੱਤੋਂ ਪੂਰੀ ਤਰ੍ਹਾਂ ਦੇ ਨਾਲ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਉੱਥੇ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਇੱਕ ਸ਼ਹਿਰ ਨੂੰ ਸਟੀਲ ਸਿਟੀ ਕਿਹਾ ਜਾਂਦਾ, ਜਿਵੇਂ ਪੰਜਾਬ ਦੇ ਵਿੱਚ ਗੋਬਿੰਦਗੜ੍ਹ ਨੂੰ ਸਟੀਲ ਸਿਟੀ ਆਖਿਆ ਜਾਂਦਾ, ਉਸੇ ਤਰੀਕੇ ਦੇ ਨਾਲ ਨਿਊ ਸਾਊਥ ਵੇਲਜ਼ ਦਾ ਨਿਊ ਕਾਸਲ
ਸਾਲਾਂ ਤੱਕ ਸਟੀਲ ਸਿਟੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਰਿਹਾ। ਪਰ ਮਗਰੋਂ ਇੱਥੇ ਸਟੀਲ ਬਣਾਉਣ ਦੇ ਜਿਹੜੇ ਕਈ ਪ੍ਰੋਜੈਕਟ ਸੀ ਉਹ ਬੰਦ ਹੋ ਗਏ। ਹੁਣ ਇਤਿਹਾਸਕ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਨਿਊਕਾਸਲ ਸ਼ਹਿਰ ਦੇ ਵਿੱਚ ਮੁੜ ਤੋਂ ਸਟੀਲ ਦੇ ਉਤਪਾਦਨ ਦੀ ਗੱਲ ਤੁਰੀ ਹੈ ਔਰ ਤੁਰੀ ਹੈ BHP ਸਟੀਲ ਵਰਕਸ ਦੀ ਪੁਰਾਣੀ ਮਿੱਲ ਵਾਲੀ ਥਾਂ ਦੇ ਉੱਤੇ। ਗ੍ਰੀਨ ਸਟੀਲ ਆਸਟ੍ਰੇਲੀਆ ਦੀ ਤਰਫ ਤੋਂ ਐਲਾਨ ਕੀਤਾ ਗਿਆ ਹੈ ਕਿ 70,000 ਸਕੁਆਇਰ ਮੀਟਰ ਦੀ ਇਹ ਸਾਈਟ ਜਿਹੜੀ ਮੇਫੀਲਡ ਨੌਰਥ ਦੇ ਵਿੱਚ ਪੈਂਦੀ ਹੈ, ਇੱਥੇ ਨਵੀਂ ਸਟੀਲ ਮਿੱਲ ਸਥਾਪਿਤ ਕੀਤੀ ਜਾਏਗੀ ਇਸੇ ਪੁਰਾਣੀ ਮਿੱਲ ਦੀ ਥਾਂ ਦੇ ਉੱਤੇ, ਤਾਂ ਕਿ 6 ਲੱਖ ਟਨ ਦੇ ਆਸ ਪਾਸ ਸਟੀਲ ਜਿਹੜਾ ਫਿਨਿਸ਼ਡ ਸਟੀਲ ਉਹ ਉਤਪਾਦਿਤ ਕੀਤਾ ਜਾ ਸਕੇ। ਔਰ ਇਹ ਸਾਰਾ ਕੁਝ ਜਨਵਰੀ 2028 ਤੱਕ ਹੋ ਜਾਏਗਾ ਮੁਕੰਮਲ। ਕੰਪਨੀ ਦਾ ਕਹਿਣਾ ਹੈ ਕਿ ਇਸ ਦੇ ਖਾਤਰ ਉਹ $500 million ਦਾ ਇਨਵੈਸਟ ਕਰਕੇ ਇੱਥੋਂ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਗ੍ਰੀਨ ਸਟੀਲ ਆਸਟ੍ਰੇਲੀਆ ਦੀਆਂ ਘੱਟੋ ਘੱਟ ਸਟੀਲ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕਾਫੀ ਹੱਦ ਤੱਕ ਇੱਕ ਮੋਹਰੀ ਕੰਪਨੀ ਦੇ ਤੌਰ ਦੇ ਉੱਤੇ ਭੂਮਿਕਾ ਨਿਭਾਵੇ। ਦੱਸ ਦਈਏ ਕਿ ਆਸਟ੍ਰੇਲੀਆ ਦੇ ਨਿਊਕਾਸਲ ਸ਼ਹਿਰ ਨੂੰ NSW ਦਾ ਖੇਤਰੀ ਇਲਾਕਾ ਹੈ, ਪਾਣੀ ਦੇ ਤਟੀ ਇਲਾਕੇ ਦੇ ਉੱਤੇ ਬਸਿਆ ਹੋਇਆ ਇਲਾਕਾ ਹੈ। ਵੈਸੇ ਕੋਲੇ ਦੀ ਸਭ ਤੋਂ ਵੱਡੀ ਬੰਦਰਗਾਹ ਵੀ ਹੈ ਇੱਥੇ, ਪਰ ਸਟੀਲ ਸਿਟੀ ਦਾ ਨਾਂ ਇਸ ਨੂੰ 90ਵਿਆਂ ਦੇ ਦਹਾਕੇ ਦੇ ਵਿੱਚ ਦਿੱਤਾ ਗਿਆ ਸੀ। BHP ਦੀ ਤਰਫ ਤੋਂ ਆਪਣਾ ਸਟੀਲ ਵਰਕ 1999 ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਉਦੋਂ 13,000 ਕਰਮਚਾਰੀ ਬੇਰੁਜ਼ਗਾਰ ਹੋ ਗਏ ਸੀ ਇਸ ਮਿੱਲ ਦੇ ਬੰਦ ਹੋਣ ਦੇ ਚੱਲਦੇ। ਇਸ ਤੋਂ ਇਲਾਵਾ ਹੋਰ ਵੀ ਛੋਟੀਆਂ ਵੱਡੀਆਂ ਮਿੱਲਾਂ ਸੀ, ਪਰ ਇਸ ਦਰਮਿਆਨ ਹੁਣ ਮਿੱਲ ਨੇ ਹਾਲੇ ਵੀ 200 ਦੇ ਕਰੀਬ ਫੁੱਲ ਟਾਈਮ ਜਿਹੜਾ ਸਟਾਫ ਭਰਤੀ ਕਰਕੇ ਰੱਖਿਆ ਸੀ, ਅਤੇ ਉਹ ਸਟਾਫ ਜਿਹੜੀ ਹੈ ਨਵੀਂ ਕੰਪਨੀ ਕੰਟੀਨਿਊ ਕਰ ਪਾਉਂਦੀ ਹੈ ਜਾਂ ਨਹੀਂ ਇਸ ਦੇ ਬਾਰੇ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ NSW ਦੇ ਪ੍ਰੀਮੀਅਰ ਕ੍ਰਿਸ ਮਿੰਜ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ NSW ਦੇ ਨਿਊਕਾਸਲ ਇਲਾਕੇ ਦੇ ਵਿੱਚ ਟ੍ਰੇਨਾਂ ਬਣਨੀਆਂ ਸ਼ੁਰੂ ਹੋਣਗੀਆਂ। ਕਿਸੇ ਸਮੇਂ ਦੇ ਉੱਤੇ ਨਿਊ ਸਾਊਥ ਵੇਲਸ ਦੇ ਵਿੱਚ ਟ੍ਰੇਨਾਂ ਬਣਦੀਆਂ ਸੀ। ਮੰਨਿਆ ਜਾ ਰਿਹਾ ਹੈ ਕਿ $12 billion ਦਾ ਪਲਾਂਟ ਇਸ ਖੇਤਰ ਦੇ ਵਿੱਚ ਲਗਾਇਆ ਜਾ ਰਿਹਾ ਤਾਂ ਕਿ ਟ੍ਰੇਨਾਂ ਦਾ ਮੁੜ ਨਿਰਮਾਣ ਹੋ ਸਕੇ। ਸਰਕਾਰ ਦੇ ਇਸ ਐਲਾਨ ਤੋਂ ਬਾਅਦ 2 ਹੋਰ ਐਲਾਨ ਹੋ ਗਏ। ਮੰਨਿਆ ਵੀ ਜਾ ਰਿਹਾ ਹੈ ਕਿ ਟਮੈਗੋ ਐਲਮੂਨੀਅਮ ਦੀ ਤਰਫ ਤੋਂ ਵੀ ਇਸ ਖੇਤਰ ਦੇ ਵਿੱਚ ਨਵ ਨਿਰਮਾਣ ਜਿਹੜਾ ਉਹ ਕੀਤਾ ਜਾਣਾ ਹੈ, ਨਵੇਂ ਸਿਰੇ ਤੋਂ ਨਿਰਮਾਣ ਸ਼ੁਰੂ ਕੀਤਾ ਜਾਣਾ ਹੈ। ਉੱਥੇ ਕੁਇਨਜ਼ਲੈਂਡ ਦੇ ਵਾਈਡ ਬੇ ਇਲਾਕੇ ਦੇ ਵਿੱਚ ਪੈਂਦੇ ਇੱਕ ਡੈਮ ਦੀ ਕੰਧ ਨੁਕਸਾਨੇ ਜਾਣ ਤੋਂ ਬਾਅਦ ਹੁਣ ਇਸ ਡੈਮ ਨੂੰ ਦੁਬਾਰਾ ਤੋਂ ਬਣਾਏ ਜਾਣ ਦਾ ਐਲਾਨ ਪ੍ਰੀਮੀਅਰ ਡੇਵਿਡ ਕ੍ਰਿਸਾਫੁਲੀ ਨੇ ਕੀਤਾ ਹੈ। ਦੱਸ ਦਈਏ ਕਿ ਬੰਡਾਬਾਗ ਇਲਾਕੇ ਦੇ ਵਿੱਚ ਉਹ ਅੱਜ ਮੌਜੂਦ ਸੀ। ਉਹਨਾਂ ਨੇ ਇਸ ਪ੍ਰੋਜੈਕਟ ਦੀ ਖਾਤਰ $60 million ਦਾ ਨਿਵੇਸ਼ ਕਰਨ ਦਾ ਐਲਾਨ ਵੀ ਕੀਤਾ। ਹਾਲਾਂਕਿ ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਪੈਰਾਡਾਈਜ਼ ਡੈਮ ਨੂੰ ਦੁਬਾਰਾ ਬਣਾਉਣਾ ਸਹੀ ਨਹੀਂ ਹੋਏਗਾ, ਇਸ ਦੀ ਮੁੜ ਮੁਰੰਮਤ ਕਰਨਾ ਸਹੀ ਨਹੀਂ ਹੋਏਗਾ, ਕਿਉਂਕਿ ਇਸ ਡੈਮ ਨੂੰ ਇੰਨਾ ਕੁ ਜ਼ਿਆਦਾ ਨੁਕਸਾਨ ਪਹੁੰਚ ਚੁੱਕਿਆ ਕਿ ਇਸ ਦੀ ਥਾਂ ਦੇ ਉੱਤੇ ਨਵਾਂ ਡੈਮ ਬਣਾਉਣਾ ਕਾਫੀ ਹੱਦ ਤੱਕ ਕਾਰਗਰ ਸਿੱਧ ਰਹੇਗਾ। ਪਰ 2024 ਤੱਕ ਡੈਮ ਦੀ ਓਪਰੇਟਰ ਕੰਪਨੀ ਰਹੀ ਸਨ ਵਾਟਰ ਨੇ ਅਨਾਊਂਸ ਕੀਤਾ ਹੈ ਕਿ ਇਸ ਡੈਮ ਦੇ ਮੁੜ ਨਿਰਮਾਣ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਸਕਦੀਆਂ ਨੇ, ਇਸ ਕਰਕੇ ਇਸ ਦੀ ਮੁੜ ਸਾਰੀ ਜਾਂ ਇਸ ਦੀ ਮੁਰੰਮਤ ਦਾ ਕੰਮ ਦੇ ਕੇ ਸੂਬਾਈ ਸਰਕਾਰ ਹੋਰ ਬੋਝ ਪਾ ਰਹੀ ਹੈ। ਆਸਟ੍ਰੇਲੀਆ ਨੇ ਹੁਣ ਚੀਨ ਦੇ ਦੁਆਰਾ ਛੱਡੀ ਗਈ ਇੰਟਰਕੋਂਟੀਨੈਂਟਲ ਮਿਜ਼ਾਈਲ ਨੂੰ ਲੈ ਕੇ ਇਸ ਦੇ ਉੱਤੇ ਟਿੱਪਣੀ ਕੀਤੀ ਹੈ ਅਤੇ ਕਿਹਾ ਹੈ ਕਿ ਪੈਸੀਫਿਕ ਦੇ ਦੱਖਣ ਵਾਲੇ ਪਾਸੇ ਚੀਨ ਦੀ ਤਰਫ ਤੋਂ ਛੱਡੀ ਗਈ ਇਸ ਮਿਜ਼ਾਈਲ ਦੇ ਚੱਲਦਿਆਂ ਇਸ ਪੂਰੇ ਖੇਤਰ ਦੇ ਵਿੱਚ ਸ਼ਾਂਤੀ ਭੰਗ ਹੋਈ ਹੈ। ਹੁਣ ਤੱਕ ਜਾਪਾਨ ਅਤੇ ਨਿਊਜ਼ੀਲੈਂਡ ਦੇ ਤਿੱਖੇ ਬਿਆਨ ਸਾਹਮਣੇ ਆਏ ਸੀ, ਪਰ ਹੁਣ ਆਸਟ੍ਰੇਲੀਆ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਰਹੇ ਨੇ। ਹਾਲਾਂਕਿ ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਲਸ ਨੇ ਅੱਜ ਮੰਗਲਵਾਰ ਦੇ ਦਿਨ ਕਿਹਾ ਕਿ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਚੀਨ ਦੇ ਨਾਲ ਆਪਣਾ ਵਿਰੋਧ ਦਰਜ ਕਰਵਾਇਆ ਜਾਏਗਾ ਅਧਿਕਾਰਕ ਤੌਰ ਦੇ ਉੱਤੇ। ਹਾਲ ਫਿਲਹਾਲ ਦੋਹਾਂ ਸਰਕਾਰਾਂ ਦੇ ਦਰਮਿਆਨ ਸਿੱਧੇ ਤੌਰ ਦੇ ਉੱਤੇ ਕੋਈ ਗੱਲਬਾਤ ਇਸ ਵਿਸ਼ੇ ਦੇ ਉੱਤੇ ਨਹੀਂ ਹੋਈ ਹੈ। ਉਂਜ ਦੱਸ ਦਈਏ ਕਿ ਇਸ ਖੇਤਰ ਦੇ ਵਿੱਚ ਜਿਹੜੀ ਇਹ ਮਿਜ਼ਾਈਲ ਛੱਡੀ ਗਈ ਹੈ ਇਸ ਨੂੰ ਅਮਰੀਕਾ ਤੋਂ ਲੈ ਕੇ ਜਾਪਾਨ ਤੱਕ ਸਾਰੇ ਦੇਸ਼ਾਂ ਨੇ ਇੱਕ ਖਤਰਾ ਕਰਾਰ ਦਿੱਤਾ ਹੈ। ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਲਬਰਨ ਪਹੁੰਚ ਰਹੇ ਨੇ ਭਲਕੇ ਬੁੱਧਵਾਰ ਦੇ ਦਿਨ, ਔਰ ਇਸ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਨਾਲ ਤੋਂ ਮੁਲਾਕਾਤ ਕਰਨਗੇ। ਪਰ ਮਾਰਵਲ ਸਟੇਡੀਅਮ ਦੇ ਵਿੱਚ ਜਿਹੜਾ ਇਵੈਂਟ ਰੱਖਿਆ ਗਿਆ ਉਸ ਇਵੈਂਟ ਦੀਆਂ ਟਿਕਟਾਂ ਹੁਣ ਨਹੀਂ ਵਿਕ ਪਾ ਰਹੀਆਂ ਨੇ। ਉਂਝ ਤਾਂ ਨਰਿੰਦਰ ਮੋਦੀ ਦੇ ਇਸ ਪ੍ਰੋਗਰਾਮ ਨੂੰ ਕਿਸੇ ਰੌਕ ਕੰਸਰਟ ਦੀ ਤਰ੍ਹਾਂ ਦੇਖਿਆ ਜਾ ਰਿਹਾ,
ਦੱਸ ਦਈਏ ਕਿ 2024 ਚ ਮੁੜ ਚੋਣਾਂ ਜਿੱਤ ਕੇ ਆਏ ਪ੍ਰਧਾਨ ਮੰਤਰੀ ਮੋਦੀ ਆਪਣੀ ਤੀਸਰੀ ਟਰਮ ਦੇ ਵਿੱਚ ਭਾਜਪਾ ਦੀ ਅਗਵਾਈ ਕਰਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਇਸ ਮੈਲਬਰਨ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਚਾਹੁੰਦੇ ਨੇ ਇਸ ਤੋਂ ਇਲਾਵਾ ਇੰਡੀਆ ਆਸਟ੍ਰੇਲੀਆ ਐਨੂਅਲ ਲੀਡਰਸ ਸਮਿਟ ਵੀ ਹੋਣਾ ਹੈ ਪਰ ਮੈਲਬਰਨ ਦੇ ਵਿੱਚ ਜਿਹੜਾ ਇਹ ਮੌਕਾ ਹੈ ਇਸ ਦਰਮਿਆਨ ਮੋਦੀ ਦੇ ਇਸ ਸਮਾਗਮ ਨੂੰ ਆਯੋਜਿਤ ਕਰਨ ਦਾ ਇੱਥੇ ਮੰਨਿਆ ਜਾ ਰਿਹਾ ਹੈ ਕਿ ਇਸ ਦੀਆਂ ਟਿਕਟਾਂ ਪਹਿਲਾਂ ਹੀ ਕਿਵੇਂ ਵਿਕ ਗਈਆਂ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਉੱਠ ਰਹੇ ਨੇ ਕਿਉਂਕਿ ਕੋਈ ਵੀ ਟਿਕਟ ਹੁਣ ਮੌਕੇ ਦੇ ਉੱਤੇ ਨਹੀਂ ਮਿਲ ਰਹੀ ਹੈ ਮਾਰਵਲ ਸਟੇਡੀਅਮ ਦੇ ਬਾਹਰ ਵੱਡਾ ਸਾਰਾ ਪੋਸਟਰ ਵੀ ਤੁਸੀਂ ਪੜ੍ਹ ਸਕਦੇ ਹੋ ਅੱਜ ਦੇ ਦਿਨ ਲੱਗ ਚੁੱਕੇ ਆ ਮੈਲਬਰਨ ਮੀਟਸ ਮੋਦੀ ਔਰ ਇਸੇ ਨੂੰ ਪੋਸਟਰ ਨੂੰ ਪਾਉਂਦਿਆਂ ਹੋਇਆਂ ਉੱਥੇ ਬਹੁਤ ਸਾਰੇ ਲੋਕਾਂ ਦੇ ਤਰਫ ਤੋਂ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਪੁੱਛੇ ਜਾ ਰਹੇ ਨੇ ਮੰਨਿਆ ਜਾ ਰਿਹਾ ਹੈ ਕਿ 35,000-40,000 ਲੋਕ ਇਸ ਸਟੇਡੀਅਮ ਦੇ ਵਿੱਚ ਮੌਜੂਦ ਰਹਿਣਗੇ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਮੈਲਬਰਨ ਆਏ ਨੇ MCG ਦੇ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ ਸੀ ਮੋਦੀ ਇਸ ਤੋਂ ਇਲਾਵਾ ਹੋਰ ਕਿਹਨਾਂ ਕਿਹਨਾਂ ਨੂੰ ਮਿਲਣਗੇ ਇਸ ਦੀ ਵੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਆਸਟ੍ਰੇਲੀਆ 'ਚ ਗਵਰਨਰ ਜਨਰਲ ਸੈਮ ਮੌਸਤੀਨ ਦੇ ਨਾਲ ਵੀ ਉਹਨਾਂ ਦੀ ਇੱਕ ਦਵੱਲੀ ਗੱਲਬਾਤ ਹੋਣੀ ਹੈ ਅਤੇ ਆਸਟ੍ਰੇਲੀਆ ਦੇ ਦੂਸਰਿਆਂ ਨੇਤਾਵਾਂ ਦੇ ਨਾਲ ਵੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਮੋਦੀ ਨੂੰ ਮਿਲਣਗੇ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਮੋਦੀ ਦੇ ਸਵਾਗਤ ਦੇ ਵਾਸਤੇ ਇੱਕ ਅਲੱਗ ਪ੍ਰੋਗਰਾਮ ਉਲੀਕ ਰੱਖਿਆ 2023 ਦੇ ਵਿੱਚ ਸਿਡਨੀ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਸੀ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਦੇ ਵਿੱਚ ਉਦੋਂ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਦੀ ਤਰਫ ਤੋਂ ਖਾਸ ਰਸਮਾਂ ਨਿਭਾਈਆਂ ਗਈਆਂ ਸੀ ਉਹਨਾਂ ਦੀ ਤਰਫ ਤੋਂ ਉਸ ਨੂੰ ਅਧਿਕਾਰਕ ਸਵਾਗਤ ਮੰਨਿਆ ਗਿਆ ਸੀ ਅਤੇ ਹੁਣ ਆਸਟ੍ਰੇਲੀਆ ਦੇ ਵਿੱਚ 9,70,000 ਤੋਂ ਵੱਧ ਰਹਿ ਰਹੇ ਭਾਰਤੀਆਂ ਦੇ ਲਈ ਇਹ ਮੌਕਾ ਵੀ ਜਿਹੜਾ ਕਾਫੀ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੀ ਆਸਟ੍ਰੇਲੀਆ ਵਿਜ਼ਿਟ ਨੂੰ ਕਿਸੇ ਕੰਸਰਟ ਤੋਂ ਘੱਟ ਦਿਖਾ ਕੇ ਨਹੀਂ ਪ੍ਰਦਰਸ਼ਿਤ ਕੀਤਾ ਜਾ ਰਿਹਾ ਉੱਥੇ ਅਗਲੀਆਂ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਸਭ ਤੋਂ ਪਹਿਲਾਂ NRL ਦੇ ਟੈਲੀਵਿਜ਼ਨ ਰਾਈਟਸ ਦੇ ਨਾਲ ਜੁੜੀ ਹੋਈ ਖਬਰ ਜਿੱਥੇ ਅਦਾਰੇ 9 ਨਿਊਜ਼ ਨੂੰ ਇਸ ਦੇ TV ਰਾਈਟ ਦੇ ਦਿੱਤੇ ਗਏ ਨੇ ਦੱਸ ਦਈਏ ਕਿ ਹੁਣ ਸਾਲ 2034 ਤੱਕ ਜਿਹੜਾ 9 ਨਿਊਜ਼ ਹੈ ਅਤੇ ਫੋਕਸ ਸਪੋਰਟਸ ਹੈ ਇਹਦੇ 'ਤੇ ਰਗਬੀ ਦੇ ਸਾਰੇ ਪ੍ਰਮੁੱਖ ਮੈਚ ਚੱਲਦੇ ਰਹਿਣਗੇ ਇਹ ਫਰੀ ਟੂ ਏਅਰ ਇੱਕ ਚੈਨਲ ਹੈ ਸਟੇਟ ਆਫ ਅਰੀਜਨ ਤੋਂ ਲੈ ਕੇ ਅਤੇ ਦੂਸਰੇ ਜਿਹੜੇ ਰਗਬੀ ਦੇ ਮੈਚ ਨੇ NRL ਦੇ ਫਾਈਨਲ ਗ੍ਰੈਂਡ ਫਾਈਨਲ ਤੱਕ ਉਹ ਸਾਰੇ 9 ਨਿਊਜ਼ ਦੇ ਉੱਤੇ ਹੀ ਪ੍ਰਦਰਸ਼ਿਤ ਕੀਤੇ ਜਾਣਗੇ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀਆਂ ਖਬਰਾਂ ਜਿੱਥੇ ਫੀਫਾ ਵਰਲਡ ਕੱਪ ਦੇ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਸਪੇਨ ਨੇ ਪੁਰਤਗਾਲ ਨੂੰ 1-0 ਦੇ ਨਾਲ ਹਰਾ ਕੇ ਰੋਨਾਲਡੋ ਦੇ ਫੈਨਸ ਨੂੰ ਨਿਰਾਸ਼ ਕੀਤਾ ਹਾਲਾਂਕਿ ਸਪੇਨ ਦੇ ਫੈਨਸ ਇਸ ਦੇ ਨਾਲ ਖੁਸ਼ ਹੋਏ ਨੇ ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦਾ ਇਹ ਆਖਰੀ ਫੀਫਾ ਟੂਰਨਾਮੈਂਟ ਸੀ ਉਹਨਾਂ ਦਾ ਸੁਪਨਾ ਵੀ ਟੁੱਟ ਗਿਆ ਰੋਨਾਲਡੋ ਆਪਣੀ ਟੀਮ ਨੂੰ ਜਿੱਤਦਿਆਂ ਹੋਇਆਂ ਅਤੇ ਟਰਾਫੀ ਮੈਚ ਦੀ ਹੱਥ ਦੇ ਵਿੱਚ ਫੜਦਿਆਂ ਹੋਇਆਂ ਦੇਖਣਾ ਚਾਹੁੰਦੇ ਸੀ ਡਲਾ ਸਟੇਡੀਅਮ ਦੇ ਵਿੱਚ ਹੋਏ ਮੁਕਾਬਲੇ ਦੇ ਅੰਦਰ ਸਪੇਨ ਨੇ 91 ਮਿੰਟ ਦੇ ਵਿੱਚ ਗੋਲ ਕਰਕੇ ਪੁਰਤਗਾਲ ਦੀ ਚੁਣੌਤੀ ਨੂੰ ਖਤਮ ਕਰ ਦਿੱਤਾ ਸਪੇਨ ਨੇ ਮਿਕੈਲ ਮੈਰੀਨੋ ਨੇ 91ਵੇਂ ਮਿੰਟ ਦੇ ਵਿੱਚ ਆਪਣੇ ਦੇਸ਼ ਦੀ ਤਰਫ ਤੋਂ ਇਕਲੌਤਾ ਗੋਲ ਕੀਤਾ ਉੱਥੇ ਦੂਸਰੇ ਪਾਸੇ ਇਸ ਮੈਚ ਨੂੰ ਲੈ ਕੇ ਜਿਹੜੇ ਕ੍ਰਿਸਟੀਆਨੋ ਰੋਨਾਲਡੋ ਸੀ ਉਹਨਾਂ ਦੇ ਕਰੀਅਰ ਨੂੰ ਬਗੈਰ ਵਰਲਡ ਕੱਪ ਜਿੱਤਿਆਂ ਹੀ ਖਤਮ ਹੋਣ ਦੇ ਉੱਤੇ ਸੋਸ਼ਲ ਮੀਡੀਆ ਤੋਂ ਕਾਫੀ ਟਿੱਪਣੀਆਂ ਹਾਸਲ ਹੋ ਰਹੀਆਂ ਨੇ ਤੁਸੀਂ ਸਾਡੇ ਸੋਸ਼ਲ ਮੀਡੀਆ 'ਤੇ ਜਾ ਕੇ ਵੀ ਇਹ ਖਬਰ ਪੜ੍ਹ ਸਕਦੇ ਹੋ ਉਹਨਾਂ ਦਾ ਆਖਰੀ ਵਰਲਡ ਕੱਪ ਮੈਚ ਪੁਰਤਗਾਲ ਦੀ 1-0 ਦੀ ਹਾਰ ਦੇ ਨਾਲ ਖਤਮ ਹੋਣਾ ਰੋਨਾਲਡੋ ਦਾ ਰੋਂਦਿਆਂ ਹੋਇਆਂ ਮੈਚ ਤੋਂ ਬਾਹਰ ਨਿਕਲਣਾ ਇਹ ਤਸਵੀਰਾਂ ਇਹ ਖਬਰਾਂ ਦੁਨੀਆ ਭਰ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ ਡਲਾਸ ਦੇ ਵਿੱਚ ਖੇਡੇ ਗਏ ਇਸ ਮੁਕਾਬਲੇ ਦੇ ਵਿੱਚ ਸਪੇਨ ਦੇ ਮਿਕੈਲ ਮੈਰੀਨੋ ਨੇ ਇੰਜਰੀ ਟਾਈਮ ਦੇ ਵਿੱਚ ਜਿਹੜਾ ਜੇਤੂ ਗੋਲ ਦਾਗਿਆ ਉਸ ਤੋਂ ਬਾਅਦ ਹੀ ਪੁਰਤਗਾਲ ਦੇ ਫੈਨ ਠੰਡੇ ਜਿਹੇ ਹੋ ਕੇ ਕੁਰਸੀਆਂ 'ਤੇ ਬੈਠ ਗਏ ਅਤੇ ਸਪੇਨ ਦੇ ਫੈਨ ਜਿਹੜਾ ਸੀ ਸਪੇਨ ਦਾ ਝੰਡਾ ਲਹਿਰਾਉਂਦੇ ਹੋਏ ਨਜ਼ਰ ਆਏ ਰੋਨਾਲਡੋ ਫੁੱਟਬਾਲ ਦੇ ਕਿਸੇ ਇੱਕ ਖਿਡਾਰੀ ਨੂੰ ਦਿੱਤਾ ਜਾਣ ਵਾਲਾ ਬੇਹੱਦ ਮਾਣਮੱਤਾ ਪੁਰਸਕਾਰ ਬੈਲੈਂਡੀ ਔਰ 5 ਵਾਰ ਜਿੱਤ ਚੁੱਕੇ ਨੇ 5 ਵਾਰ UEFA ਚੈਂਪੀਅਨ ਲੀਗ ਦੇ ਚੈਂਪੀਅਨ ਵੀ ਬਣੇ ਨੇ ਅਤੇ UEFA ਯੂਰੋ 2016 ਦੇ ਵਿਜੇਤਾ ਰੋਨਾਲਡੋ ਨੇ ਕਲੱਬ ਅਤੇ ਦੇਸ਼ ਦੇ ਲਈ

ਸੀ। ਰੋਨਾਲਡੋ ਪਹਿਲਾਂ ਹੀ ਐਲਾਨ ਚੁੱਕੇ ਸੀ ਕਿ ਉਹਨਾਂ ਦਾ ਆਖਰੀ ਵਰਲਡ ਕੱਪ ਹੋਵੇਗਾ। ਹਾਲਾਂਕਿ ਮੈਚ ਤੋਂ ਬਾਅਦ ਨੈਸ਼ਨਲ ਟੀਮ ਤੋਂ ਸੰਨਿਆਸ ਲੈਣ ਦੇ ਸਵਾਲ 'ਤੇ ਉਹਨਾਂ ਕਿਹਾ ਸੀ ਕਿ ਮੈਂ ਆਪਣੇ ਪਰਿਵਾਰ ਨੂੰ ਪਹਿਲਾਂ ਮਿਲਾਂਗਾ, ਸ਼ਾਂਤ ਦਿਮਾਗ ਦੇ ਨਾਲ ਫੈਸਲਾ ਲਵਾਂਗਾ ਤਾਂ ਫੇਰ ਹੀ ਮੀਡੀਆ ਦੇ ਵਿੱਚ ਕੋਈ ਗੱਲਬਾਤ ਕੀਤੀ ਜਾਏਗੀ। ਉਧਰ ਰੋਨਾਲਡੋ ਦੇ ਇਸ ਮੈਚ ਦੇ ਵਿੱਚੋਂ ਜਾਂ ਪੁਰਤਗਾਲ ਦੇ ਇਸ ਮੈਚ 'ਚੋਂ ਬਾਹਰ ਹੋ ਜਾਣ ਦੀ ਖ਼ਬਰ ਨੇ ਜਿੰਨਾ ਸੋਗ ਪਹੁੰਚਾਇਆ, ਉਨੀ ਰਾਹਤ ਅਮਰੀਕਾ ਦੇ ਇਸ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਜਾਣ ਨੂੰ ਲੈ ਕੇ ਹੋਈ ਸੋਸ਼ਲ ਮੀਡੀਆ 'ਤੇ ਦੇਖੀ ਗਈ। ਅਮਰੀਕਾ ਜਿਸ ਦੇ ਰਾਸ਼ਟਰਪਤੀ ਦੀ ਤਰਫ ਤੱਕ ਤੋਂ ਰੈੱਡ ਕਾਰਡ ਵਾਪਸ ਲਏ ਜਾਣ ਦੀ ਦਖਲ ਅੰਦਾਜ਼ੀ ਕੀਤੀ ਗਈ ਸੀ, ਉਹ ਅਮਰੀਕਾ ਜਿਸ ਦੇ ਉੱਤੇ ਇਲਜ਼ਾਮ ਲੱਗ ਰਹੇ ਸੀ ਕਿ ਇੱਕ ਪੂਰਾ ਬਾਇਸ ਤਰੀਕੇ ਦੇ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ। ਉਸ ਅਮਰੀਕਾ ਦੇ ਇਸ ਟੂਰਨਾਮੈਂਟ ਦੇ ਵਿੱਚ ਬੈਲਜੀਅਮ ਨੇ ਜਿਹੜੀਆਂ ਅਗਲੀਆਂ ਉਮੀਦਾਂ ਸੀ ਉਹਨਾਂ ਨੂੰ ਖਤਮ ਕਰ ਦਿੱਤਾ। ਹੁਣ ਇਸ ਟੂਰਨਾਮੈਂਟ ਨੂੰ ਆਯੋਜਿਤ ਕਰਵਾ ਰਹੇ ਤਿੰਨ ਦੇਸ਼ ਕੈਨੇਡਾ, ਮੈਕਸੀਕੋ ਅਤੇ ਅਮਰੀਕਾ, ਤਿੰਨਾਂ ਦੇ ਵਿੱਚੋਂ ਕੋਈ ਵੀ ਅਗਲੇ ਦੌਰ ਦੇ ਵਿੱਚ ਨਹੀਂ ਹੈ, ਯਾਨੀ ਕੁਆਟਰ ਫਾਈਨਲ ਦੇ ਵਿੱਚ ਨਹੀਂ ਹੈ। ਬੈਲਜੀਅਮ ਨੇ ਅਮਰੀਕਾ ਦੇ ਖਿਲਾਫ 4 ਗੋਲ ਦਾਗ ਕੇ, ਜਦਕਿ ਅਮਰੀਕਾ ਸਿਰਫ 1 ਹੀ ਗੋਲ ਕਰ ਸਕਿਆ। ਬੈਲਜੀਅਮ ਦੇ ਖਿਡਾਰੀ ਚਾਰਲਸ ਡੀ ਕਿਟਲਾਰੇ ਨੇ ਸ਼ੁਰੂਆਤ ਦੇ ਵਿੱਚ ਹੀ 2 ਗੋਲ ਦਾਗ ਦਿੱਤੇ ਸੀ। ਅਮਰੀਕੀ ਜਿਹੜੀ ਡਿਫੈਂਸ ਲਾਈਨ ਸੀ ਉਸ ਦੀਆਂ ਗਲਤੀਆਂ ਦਾ ਫਾਇਦਾ ਚੁੱਕ ਕੇ ਬੈਲਜੀਅਮ ਦੇ ਖਿਡਾਰੀ ਹਾਂਸ ਵਾਨਾਕੇਨ ਨੇ ਟੀਮ ਦੇ ਲਈ 3 ਗੋਲ ਦਾਗਿਆ। ਇਸ ਤੋਂ ਬਾਅਦ ਮੈਚ ਦੇ ਆਖਰੀ ਪਲਾਂ ਦੇ ਵਿੱਚ ਰੋਮੀਲੂ ਲੁਕਾਕੂ ਨੇ ਵੀ ਬੈਲਜੀਅਮ ਦੇ ਲਈ 4 ਗੋਲ ਕਰਕੇ ਜਿੱਤ ਦੇ ਉੱਤੇ ਮੋਹਰ ਲਗਾ ਦਿੱਤੀ। ਅਮਰੀਕਾ ਦੀ ਤਰਫ ਤੋਂ ਪਹਿਲੇ ਹਾਫ ਦੇ ਵਿੱਚ ਮਾਲਿਕ ਟਿਲਮੈਨ ਨੇ ਇਕਲੌਤਾ ਗੋਲ ਅਮਰੀਕਾ ਦੇ ਲਈ ਕੀਤਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਇਸੇ ਤਰ੍ਹਾਂ ਦੇ ਨਾਲ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ। ਧੰਨਵਾਦ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ। ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
6: ਕਿਆ ਆਪ ਇੱਕ ਡਰਿੰਕ ਕੇ ਲਈ ਮਨਾ ਕਰਨਾ ਪਸੰਦ ਕਰੇਂਗੇ ਯਾ ਫਿਰ ਯੇ ਕਹਿਣਾ ਕਿ ਨਹੀਂ ਮੈਨੇ ਆਪਣਾ ਲਾਇਸੈਂਸ ਗਵਾ ਦਿਆ ਹੈ?
7: ਵੈਸੇ ਮੈਂ ਜ਼ਿਆਦਾ ਸ਼ਰਾਬ ਪੀਨੇ ਵਾਲੋਂ ਮੇਂ ਸੇ ਨਹੀਂ ਹੂੰ। ਹਮਾਰੇ ਕਾਮ ਪਰ ਇੱਕ ਸੈਲੀਬ੍ਰੇਸ਼ਨ ਥਾ ਔਰ ਮੁਝੇ ਲਗਾ ਕਿ ਮੈਂ ਡਰਿੰਕ ਲੈਣੇ ਸੇ ਮਨਾ ਨਹੀਂ ਕਰ ਸਕਤਾ ਥਾ। ਮੈਨੇ ਸੋਚਾ ਕਿ ਮੈਨੇ ਤੋ ਕਾਨੂੰਨੀ ਸੀਮਾ ਕੇ ਭੀਤਰ ਹੀ ਪੀ ਹੈ, ਲੇਕਿਨ ਮੁਝੇ 0.05% ਸੇ ਜ਼ਿਆਦਾ ਬਲੱਡ ਐਲਕੋਹਲ ਕੇ ਸਾਥ ਡਰਾਈਵਿੰਗ ਕਰਤੇ ਹੋਏ ਪਕੜਾ ਗਿਆ। ਅਬ ਮੈਂ ਡਰਾਈਵ ਕਰਕੇ ਆਪਣੇ ਬੱਚੋਂ ਕੋ ਸਕੂਲ ਨਹੀਂ ਛੋੜ ਸਕਤਾ। ਮੁਝੇ ਆਪਣੀ ਮੰਮੀ ਕੋ ਕਹਿਣਾ ਪੜਾ ਕਿ ਮੈਂ ਉਨਕੋ ਡਾਕਟਰ ਕੇ ਪਾਸ ਨਹੀਂ ਲੈ ਜਾ ਸਕਤਾ। ਜੋ ਲੋਕ ਮੁਝ ਪਰ ਨਿਰਭਰ ਹੈ ਉਨ੍ਹੇ ਨਾ ਕਹਿਣਾ ਸਬਸੇ ਖਰਾਬ ਸਜ਼ਾ ਹੈ। ਕਾਸ਼ ਇਹ ਸਭ ਕੀ ਬਜਾਏ ਮੈਨੇ ਉਸ ਦਿਨ ਡਰਿੰਕ ਲੈਣੇ ਸੇ ਮਨਾ ਕਰ ਦਿਆ ਹੋਤਾ।
6: ਜ਼ਿੰਮੇਦਾਰੀ ਸੇ ਰਹੇ, ਅਗਰ

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਮੰਗਲਵਾਰ ਦਾ ਅੱਜ 7/7/2026 ਆ ਅੱਜ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਅਤੇ ਪ੍ਰੋਗਰਾਮ ਦੇ ਵਿੱਚ ਸੁੱਖ ਪਰਮਾਰ ਨੇ ਅੱਜ ਸੁੱਖ ਜੀ ਚਾਹ ਪਾਣੀ ਪੀ ਲਿਆ
1: ਬਿਲਕੁਲ
0: ਧੁੱਪ ਤੇ ਨਹੀਂ ਲੱਗੀ
1: ਧੰਨਵਾਦ ਬਹੁਤ ਠੰਡ ਲੱਗੀ
0: ਧੁੱਪ ਤੇ ਨਹੀਂ ਲੱਗੀ ਹੋਣੀ
1: ਨਹੀਂ ਠੰਡ ਲੱਗੀ ਹੋ ਬਾਹਰ ਤਾਂ ਹਜੇ ਸਾਡੇ ਤਾਂ ਨਹੀਂ ਧੁੱਪ ਨਿਕਲੀ ਤੁਹਾਡੇ ਤਾਂ ਨਹੀਂ ਨਿਕਲੀ
0: ਨਹੀਂ ਸਾਡੇ ਤੇ ਸਾਡੇ ਭਾਅ ਦੀ ਕਾਹਦੀ ਠੰਡ ਤੋਂ ਪਈ ਤੇ ਲਾਇਆ ਹੀਟਰ ਗੱਲੇ ਤੇ ਬੈਠੇ ਤੇ ਵੇਖ ਲਓ ਇੰਨੀ ਠੰਡ ਆ ਤੇ ਇੰਨੀ ਠੰਡ ਦੇ ਵਿੱਚ ਇੱਕ ਆ ਭਾਊ ਵੇਖ ਲਓ ਹਲੇ ਵੀ ਚੜਿਆ ਜੇ ਬ੍ਰਿਜ ਦੇ ਉੱਤੇ
1: ਉਹ ਤਾਂ ਸਵੇਰੇ ਤੜਕੇ ਚੜ ਗਿਆ ਸੀ
0: ਹਾਂਜੀ ਹੁਣ ਮੈਂ ਵੇਖ ਰਿਹਾ ਖਬਰ ਹਾਲੇ ਤੱਕ ਵੀ ਉਹ
1: ਉੱਤੇ ਹੀ ਆ
0: ਹਾਂਜੀ ਹਲੇ ਵੀ ਉੱਤੇ ਨੈਗੋਸ਼ੀਏਸ਼ਨਸ ਚੱਲ ਰਹੀਆਂ ਨੇ ਉਹਨੇ ਉੱਤੋਂ ਬਹਿ ਕੇ ਤੇ ਆਪਣੇ ਉਹਦੇ ਤੇ ਇੰਸਟਾਗ੍ਰਾਮ ਦੇ ਉੱਤੇ ਪੋਸਟ ਪਾਈ ਆ ਤੇ ਬਾਕੀ ਉਹਦੀਆਂ ਮੰਗਾਂ ਚੱਲ ਰਹੀਆਂ ਨੇ ਉਹਨੇ ਸਵੇਰੇ ਮੰਗਾਇਆ ਸੀ ਵੀ ਮੈਨੂੰ ਕੰਬਲ ਭੇਜੋ ਅਤੇ ਇੱਕ ਹੋਰ ਕੀ ਚੀਜ਼ ਮੰਗਾਈ ਦੋ ਚੀਜ਼ਾਂ ਮੰਗਾਈਆਂ ਸੀ ਉਹਨੇ ਅਤੇ ਮਤਲਬ ਠੰਡ ਲੱਗ ਰਹੀ ਆ ਅਤੇ ਮੈਨੂੰ ਸ਼ਾਇਦ ਕਾਫੀ ਕਾਫੀ ਵੀ ਮੰਗਾ ਲਈ ਹੋਣੀ ਆ ਅਤੇ 3 ਵਜੇ ਚੜਿਆ ਕਹਿੰਦੇ ਸਵੇਰੇ ਭਾਊ ਅੱਛਾ ਜਿਨ੍ਹਾਂ ਨੂੰ ਨਹੀਂ ਪਤਾ ਖਬਰ ਜਿਨ੍ਹਾਂ ਨੇ ਤੁਸੀਂ ਨਹੀਂ ਪੜ੍ਹੀ ਬੋਲਟੀ ਬ੍ਰਿਜ ਦੇ ਉੱਤੇ ਇੱਕ ਨੌਜਵਾਨ ਚੜਿਆ ਵਾ ਹਲੇ ਕੌਣ ਆ ਇਹ ਨਹੀਂ ਪਤਾ ਲੱਗਾ ਅਤੇ ਪਰ ਟ੍ਰੈਫਿਕ ਸਵੇਰ ਦੀ ਜ਼ਰੂਰ ਪ੍ਰਭਾਵਿਤ ਹੈ 140 ਮੀਟਰ ਉੱਚਾ ਇਹ ਬੈਠਾ ਵਾ ਅਤੇ ਪੁਲਿਸ ਇਸ ਟਾਈਮ ਤਰਲੇ ਮਾਰ ਰਹੀ ਆ ਵੀ ਆ ਜਾ ਥੱਲੇ ਭਾਈ ਆ ਜਾ ਚਿੜੀਏ ਤੈਨੂੰ ਦਾਣਾ ਦਿਆਂਗੇ ਅਤੇ 3 ਵਜੇ ਤੜਕੇ ਇਹ ਚੜਕੇ ਤੇ ਉੱਤੇ ਬਹਿ ਗਿਆ ਸੀ ਸੋ ਇਹਨੇ ਜਿਹੜੀ ਰੱਸੀ ਕਹਿੰਦੇ ਵੇਖੀ ਗਈ ਹੈ ਦੇਖੋ ਜਿਹੜੀਆਂ ਉਹ ਕੈਮਰੇ ਕੁਮਰੇ ਪਾਏ ਨੇ ਇਹਨਾਂ ਨੇ ਹੈ ਨਾ ਉੱਤੇ ਜਾਂ ਡਰੋਨ ਚੱਲ ਰਹੇ ਨੇ ਅਤੇ ਸਭ ਤੋਂ ਵੱਡੀ ਚੀਜ਼ ਜਿਹੜੀ ਆ ਪਹਿਲਾਂ ਸਵੇਰੇ ਚਰਚਾ ਬਣੀ ਸੀ ਉਹ ਜਿਹੜਾ ਉਹ ਬਣਾਉਂਦੇ ਆ ਪੈਮ ਦਾ ਬਰਡ
1: ਹਾਂਜੀ ਗ੍ਰੈਫਟੀ
0: ਹਾਂਜੀ ਉਹ ਗ੍ਰੈਫਟੀ ਉਹਨੇ ਬਣਾਈ ਸੀ ਅਤੇ ਮਤਲਬ ਸਵੇਰੇ 9 ਵਜੇ ਤੱਕ ਦੀਆਂ ਅੱਛਾ ਹੁਣ ਕਹਿੰਦੇ ਹੋ ਗਿਆ ਅੱਛਾ 10-10 ਸੋਚ ਲਿਆ ਓਕੇ ਅਤੇ ਜਿਹੜੇ ਰਿਪੀਟ ਸੁਣਨਗੇ ਉਹ ਥੋੜ੍ਹਾ ਜਿਹਾ ਉਸ ਹਿਸਾਬ ਦੇ ਨਾਲ ਐਡਜਸਟ ਕਰ ਲਿਓ ਸਵੇਰੇ ਲਗਭਗ 9 ਵਜੇ ਉਹਨੇ ਰੱਸੀ ਦੇ ਰਾਹੀਂ ਜਿਹੜਾ ਪਿਲਰ ਦੇ ਕਹਿੰਦੇ ਨੇ ਕਿ ਇੱਕ ਪਾਸੇ ਨੂੰ ਥੋੜ੍ਹਾ ਜਿਹਾ ਹੇਠਾਂ ਆਇਆ ਸੀ ਕੁਛ ਮਿੰਟ ਦੇ ਲਈ ਉਹ ਹਵਾ ਦੇ ਵਿੱਚ ਇੱਧਰ ਉੱਧਰ ਝੂਲਿਆ ਵੀ ਜਿਹਨੂੰ ਲੈ ਕੇ ਕਹਿੰਦੇ ਸੀ ਵੀ ਇਹ ਖਤਰਾ ਹੋ ਸਕਦਾ ਇਹਨੂੰ ਪਰ ਫਿਰ ਉਹ ਵਾਪਸ ਚੜ੍ਹ ਗਿਆ ਅਤੇ ਫਿਰ ਦੁਬਾਰਾ ਤੋਂ ਅੱਖਾਂ ਦੇ ਉਹਲੇ ਦੇ ਉੱਤੇ ਜਾ ਕੇ ਅਤੇ ਉਹਨੇ ਕਹਿੰਦੇ ਕਿ ਅਕਾਊਂਟ ਦੇ ਉੱਤੇ ਜਿਹੜਾ ਕਿ ਪੈਮ ਬਰਡ ਓਫੀਸ਼ੀਅਲ ਇੰਸਟਾਗ੍ਰਾਮ ਦੇ ਉੱਤੇ ਅਕਾਊਂਟ ਆ ਉਹਦੇ ਉੱਤੇ ਸੈਲਫੀਆਂ ਵੀ ਪਾਈਆਂ ਆਪਣੀਆਂ ਅਤੇ ਪੁਲਿਸ ਨੂੰ ਮਜ਼ਾਕ ਵੀ ਕੀਤਾ ਹੋਰ ਵੀ ਕਈ ਗੱਲਾਂ ਜਿਹੜੀਆਂ ਚਲੋ ਆਪਾਂ ਇੱਥੇ ਨਹੀਂ ਵੀ ਦੱਸ ਸਕਦੇ ਅਜੀਬੋ ਗਰੀਬ ਮੰਗਾਂ ਦੇ ਵਿੱਚ ਸ਼ਾਮਿਲ ਸੀ ਵੀ ਟੈਕਸ ਘਟਾਓ ਅਤੇ ਮੈਨੂੰ ਡਰੋਨ ਦੇ ਰਾਹੀਂ ਕੁਛ ਖਾਣ ਪੀਣ ਦੇ ਲਈ ਭੇਜੋ ਅਤੇ ਮੈਨੂੰ ਕੰਬਲ ਭੇਜੋ ਅਤੇ ਠੰਡ ਸੋ ਇਹ ਚੱਲ ਰਿਹਾ ਅੱਜ ਮੈਲਬਨ ਦੇ ਵਿੱਚ ਜਿਹੜੇ ਬਾਹਰੋਂ ਬੈਠੇ ਸੁਣ ਰਹੇ ਨੇ ਇਹ ਇੱਕੋ ਭਾਊ ਵੀ ਜਿਹਨੇ ਦੋ ਜਣੇ ਸੀ ਉਹ ਤਾਂ ਉਹਨਾਂ ਨੇ ਪ੍ਰਪੋਜ਼ ਮਾਰਿਆ ਉੱਤੇ ਚੜ੍ਹ ਕੇ ਅਤੇ ਇਹ ਹੁਣ ਉਹਨੇ ਵੈਸੇ ਪਹਿਲੀ ਵਾਰ ਨਹੀਂ ਹੋਇਆ ਅੱਗੇ ਵੀ ਇੱਦਾਂ ਦੀਆਂ ਕਈ ਵਾਰੀ ਹਰਕਤਾਂ ਹੋਈਆਂ ਨੇ
1: ਮੈਂ ਜਦੋਂ ਸਵੇਰੇ ਦੇਖਿਆ ਸੀ ਨਾ ਰਣਜੋਤ ਜੀ ਸੋਰੀ ਮੈਨੂੰ ਲੱਗਿਆ ਕਿ ਸਿਰਫ ਉਹ ਬਸ ਆਪਣੀ ਚਿੱਤਰਕਾਰੀ ਕਰਨ ਨੂੰ ਚੜਿਆ ਹੋਣਾ
0: ਕਿਉਂਕਿ ਜਿਹੜੇ ਲਹਿਜੇ ਦੇ ਵਿੱਚ ਕਹਿੰਦੇ ਨੇ ਉਹ ਗੱਲਾਂ ਕਰ ਰਿਹਾ ਵਾ ਉਹ ਥੋੜੀਆਂ ਜਿਹੀਆਂ ਇੱਦਾਂ ਦੀਆਂ ਨੇ ਮਤਲਬ ਹਾਸਾ ਮਜ਼ਾਕ ਪੁਲਿਸ ਦੇ ਨਾਲ ਮਤਲਬ ਫਨ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਅਤੇ ਸਟੋਰੀ ਕਹਿੰਦੇ ਉਹਨੇ ਪਾਈ ਆ ਵੀ ਪੁਲ ਦੇ ਉੱਪਰ ਮੈਂ ਥੋੜ੍ਹੀ ਦੇਰ ਮੈਂ ਨੈਬ ਲੈਣੀ ਆ ਅਤੇ ਮੈਂ ਹਾਂ ਮਤਲਬ ਮੈਂ ਤਿਆਰੀ ਕਰ ਰਿਹਾ ਅਤੇ ਮੈਨੂੰ ਡਿਸਟਰਬ ਨਾ ਕਰੋ ਅਤੇ ਮਤਲਬ ਖਾਣ ਦੇ ਲਈ ਉਹਨੇ ਮੰਗਿਆ ਵਾ ਪੀਨਟ ਬਟਰ ਅਤੇ ਜੈਲੀ ਸੈਂਡਵਿਚ
1: ਅਤੇ
0: ਇੱਕ ਗਲਾਸ ਦੁੱਧ
1: ਛੁੱਟੀਆਂ ਹੋਈਆਂ ਨਾ ਜੰਕ ਫੂਡ ਖਾ ਸਕਦੇ
0: ਹੋਰ ਤੁਹਾਨੂੰ ਇੱਥੇ ਕਮਰੇ 'ਚ ਬੈਠਿਆ ਮੈਨੂੰ ਠੰਡ ਲੱਗੀ ਜਾਂਦੀ ਆ ਅਗਲਾ
1: 103 ਹੋ ਗਈਆਂ ਹੁਣ ਅੱਛਾ ਠੀਕ ਆ ਚਲੋ ਫਿਰ ਮੈਂ 2-4 ਸੂਟ ਤੇ ਜੁਐਲਰੀ ਵੀ ਦਿਖਾਈ ਜਾਂਦੀ ਆ
0: ਅੱਛਾ ਮਤਲਬ ਜਿਹੜੀਆਂ ਵੇਖਣ
1: ਵਾਲੀਆਂ ਗਿਆ ਤਾਂ ਚਿੱਤਰਕਾਰੀ ਕਰਨ ਸੀ ਉਹ ਤਾਂ ਫੋਲੋਅਰ ਜ਼ਿਆਦਾ ਆ ਗਏ ਹੁਣ ਉਹ ਕਹਿੰਦੇ ਹੁਣ ਚਲੋ ਹੁਣ ਥੋੜ੍ਹਾ ਜਿਹਾ ਹੋਰ
0: ਚੱਲਣ ਨਹੀਂ ਦਿੰਦੇ ਹੁਣ ਸਜ਼ਾ ਤਾਂ ਜਿਹੜੀ ਹੋਣੀ ਹੋਣੀ ਹੈ ਨਾ
1: 2 ਘੰਟੇ ਵੱਧ ਗਏ ਤਾਂ 4 ਘੰਟੇ ਘੱਟ ਗਏ
0: ਅਤੇ ਪੁਲਿਸ ਕਹਿੰਦੀ ਆ ਵੀ ਉਹਨੇ ਜਿੱਦਾਂ ਉਹਨੇ ਅਪਡੇਟ ਕੀਤਾ ਪ੍ਰੋਫਾਈਲ 'ਤੇ ਵੀ ਨੋਟ ਕਮਿੰਗ ਡਾਊਨ ਹੈਸ਼ਟੈਗ ਨੋਟ ਕਮਿੰਗ ਡਾਊਨ ਅਤੇ ਇਹਦੇ ਤੋਂ ਇਹ ਲੱਗਦਾ ਵਾ ਵੀ ਨਹੀਂ ਵੀ ਹਲੇ ਥੱਲੇ ਨਹੀਂ ਇੰਨੀ ਛੇਤੀ ਆਉਣਾ ਲੰਮੀ ਚੱਲ ਸਕਦੀ ਗੱਲਬਾਤ
1: ਚਲ ਤੁਸੀਂ ਕਾਫੀ ਕਾਫੀ ਪੀ ਲਓ ਰਣਜੋਤ ਜੀ।
0: ਮੈਨੂੰ ਤਾਂ ਇਹੀ ਵੀ ਮੈਂ ਥੋੜ੍ਹਾ ਜਿਹਾ ਲੇਟ ਵੀ ਇਸ ਕਰਕੇ ਹੋਇਆ, ਗਾਣਾ ਵੀ ਵੱਧ ਚਲਾਉਣਾ ਪਿਆ ਮੈਨੂੰ, ਇਹ ਵੀ ਥੱਲੇ ਆ ਹੀ ਜਾਵੇ ਕਿਉਂਕਿ ਉਦੋਂ ਖਬਰ ਇਹ ਆ ਰਹੀ ਵੀ ਬਸ ਲਾਉਣ ਹੀ ਲੱਗੇ ਥੱਲੇ, ਅਤੇ ਪਰ ਹੁਣ ਜਦੋਂ ਕੋਈ ਤੁਹਾਡੇ ਕੋਲ ਅਪਡੇਟ ਆਜੂਗੀ ਭਾਈ ਉਦੋਂ ਤੁਸੀਂ ਸਾਨੂੰ ਦੱਸ ਦਿਓ।
1: ਇੱਕ ਤਾਂ ਸਾਨੂੰ ਉਹ ਚਾਹੀਦੇ ਹੈ ਨਾ, ਬਹੁਤ ਚੜਾ ਹੋਇਆ ਹੈ ਕਿਸਾਨ ਉੱਪਰ, ਬ੍ਰਿਜ ਕੇ ਉੱਪਰ ਦੇਖਤੇ ਹੈ ਕਬ ਆਏਗਾ ਨੀਚੇ, ਉਸਸੇ ਪਹਿਲੇ ਇੱਕ ਛੋਟਾ ਸਾ ਬ੍ਰੇਕ, ਆਪ ਕਹੀਂ ਮਤ ਜਾਣਾ।
0: ਸਹੀ ਗੱਲ ਹੈ, ਨਾ ਕੰਮਾਂ ਕਾਰਾਂ ਦੇ ਵਿੱਚ ਬੰਦਾ ਬੜਾ ਉਲਝਿਆ ਹੁੰਦਾ, ਤੇ ਨਹੀਂ ਤੇ ਇੱਥੇ ਵੀ ਹੋ ਜਾਏ ਉਹ ਕੰਮ ਕੇ,
1: ਹੈ ਨਾ। ਚਲੋ ਹੋਪਫੁਲੀ ਛੇਤੀ ਲਾ ਲੈਣਗੇ ਉਹਨੂੰ, ਐਵੇਂ ਵਿਚਾਰਾ ਠੰਡ ਦੇ ਵਿੱਚ, ਕਿਸੇ ਮਾਂ ਦਾ ਪੁੱਤ ਇੰਨੀ ਠੰਡ ਵਿੱਚ, ਦਿੱਤਾ ਮੈਨੂੰ ਇੱਥੇ ਅੰਦਰ ਬੈਠੀ ਨੂੰ ਠੰਡ ਲੱਗੀ ਜਾਂਦੀ ਅੱਜ।
0: ਹੈਸ਼ਟੈਗ ਨੋਟ ਕਮਿੰਗ ਡਾਊਨ, ਵੇਖੋ ਇਹ ਪਤਾ ਲੱਗਦਾ ਨਾ ਵੀ ਤੁਹਾਡੇ ਕੀ ਤੁਹਾਡਾ ਜਿਹੜਾ ਹੁੰਦਾ ਜਜ਼ਬਾ, ਜਜ਼ਬੇ ਜਨੂੰਨ ਤੁਹਾਡਾ,
1: ਉਹਦੇ ਮੋਹਰੇ ਠੰਡ ਕੀ ਤੇ ਧੁੱਪ ਕੀ, ਨਾ ਡ੍ਰਿਜ਼ਲਿੰਗ ਕੀ ਤੇ।
0: ਹੈਸ਼ਟੈਗ ਨੋਟ ਕਮਿੰਗ ਡਾਊਨ, ਹੈਸ਼ਟੈਗ ਕਿਹੜਾ ਪੋਮ ਦਾ ਬਰਡ, ਪੋਮ ਦਾ ਬਰਡ। ਤੇ ਚਲੋ ਖੈਰ, ਇਹ ਸੀਗੀ ਹੁਣੇ ਹੁਣੇ ਦੀ ਚੱਲ ਰਹੀ, ਹਾਂ ਮੈਲਬਨ ਦੀ ਇੱਕ ਅਪਡੇਟ ਜੋ ਹੁਣੇ ਚੱਲ ਰਿਹਾ ਵਾ ਇਸ ਟਾਈਮ ਦੇ ਉੱਤੇ ਮੈਲਬਨ ਦੇ ਵਿੱਚ, ਜੋ ਇਸ ਟਾਈਮ ਦੇ ਉੱਤੇ ਸਨਸਨੀ ਚੱਲ ਰਹੀ ਹੈ, ਜੋ ਇਸ ਟਾਈਮ ਦੇ ਉੱਤੇ
1: ਲਾਈਵ ਚੱਲ ਰਿਹਾ,
0: ਲਾਈਵ ਚੱਲ ਰਿਹਾ ਟ੍ਰੈਫਿਕ ਦੇ ਵਿੱਚ ਚੱਲ ਰਿਹਾ, ਉਹ ਤੁਹਾਡੇ ਨਾਲ ਸਾਂਝਾ ਕੀਤਾ। ਤੇ ਹੁਣ ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ, ਅੱਜ ਦਿਨ ਮੰਗਲਵਾਰ ਦਾ। ਅੱਜ ਦਾ ਫਰਕ ਇਹ ਹੈ ਵੀ ਅੱਜ ਸਾਡੇ ਨਾਲ ਆਏ ਨੇ ਸੁੱਖ ਜੀ, ਅਤੇ ਬਾਕੀ ਰੂਪ ਰੇਖਾ ਤੁਹਾਨੂੰ ਇਹ ਦੱਸਦੇ ਨੇ
1: ਜੀ। ਬਿਲਕੁਲ, ਬਾਕੀ ਰੂਪ ਰੇਖਾ ਉੱਦਾਂ ਹੀ ਜਿੱਦਾਂ ਹਮੇਸ਼ਾ ਹੁੰਦੀ ਆ, ਸੱਤ ਸ਼ਬਦ। ਮੈਂ ਕਿਹਾ ਮੈਂ ਤਾਂ ਡਾਊਨ ਆਵਾਂ ਛੇਤੀ, ਨੋਟ ਕਮਿੰਗ ਡਾਊਨ ਤਾਂ ਮੈਂ ਹੈਸ਼ਟੈਗ ਕੱਟ ਕਰਾਂ, ਹੈਨਾ। ਬੱਚੇ ਵੇਟ ਕਰਦੇ ਹੋਣੇ ਆ, ਤੇ ਵੱਡੇ ਵੀ ਸਾਰੇ ਜਣੇ ਗੱਲਾਂ ਬਾਤਾਂ ਕਰਨ ਦੇ ਲਈ, ਕਿਉਂਕਿ ਸਮਾਂ ਹੋ ਚੁੱਕਾ। ਤੇ ਅੱਜ ਮੰਗਲਵਾਰ ਆ, ਸੱਤ ਸ਼ਬਦ ਵੀ ਆਏ ਨੇ, ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਉਹ ਵੀ ਆਇਆ, ਤੇ ਵਿਸ਼ਾ ਵੀ ਆਇਆ। ਆਪਾਂ ਪਹਿਲਾਂ ਫਟਾਫਟ ਫਟਾਫਟ, ਇਹ ਤੋਂ ਪਹਿਲਾਂ ਕਿ ਉਹ ਭਾਉ ਥੱਲੇ ਆਵੇ, ਆਪਾਂ ਸ਼ਬਦ ਰੱਖ ਦਿੰਦੇ ਹਾਂ ਫਿਰ ਅਸੀਂ। ਪਹਿਲਾ ਸ਼ਬਦ ਸਾਡਾ ਆ ਜਿਹਦਾ ਲੀਰ,
0: ਮਤਲਬ ਅੱਜ ਕੱਲ ਘਟਿਆ ਸਗੋਂ।
1: ਤੀਸਰਾ ਸ਼ਬਦ ਆ ਲਾਣਾ,
0: ਅੱਛਾ ਲਾਣਾ।
1: ਚੌਥਾ ਸ਼ਬਦ ਆ ਲਾਂਬੂ, ਪੰਜਵਾਂ ਸ਼ਬਦ ਆ ਲਾਰੀ, ਛੇਵਾਂ ਸ਼ਬਦ ਆ ਲੋਚਾ
0: ਜੀ,
1: ਸੱਤਵਾਂ ਤੇ ਆਖਰੀ ਸ਼ਬਦ ਆ ਲੂੰਬਾ।
0: ਓਕੇ, ਲੂੰਬਾ
1: ਜੀ,
0: ਓਕੇ ਲੂੰਬਾ
1: ਜੀ,
0: ਓਕੇ ਜੀ। ਮੈਂ ਕਰੀ ਰਿਪੀਟ ਕਰ ਦੇਣਾ, ਲੀਰ
1: ਜੀ,
0: ਲੀਖ ਲਾਵਾਂ,
1: ਲਾਣਾ
0: ਲਾਣਾ, ਓਕੇ ਸੋਰੀ ਲਾਣਾ ਤੇ ਲਾਵਾਂ ਵੀ ਕਰ ਹੀ ਲੈਂਦੇ ਕਿ, ਚਲੋ ਲਾਵਾਂ ਵੀ ਕਰ ਲੈਂਦੇ,
1: ਲਾਵਾਂ ਵੀ ਕਰ ਲੈਂਦੇ,
0: ਲਾਵਾਂ ਵੀ ਕਰ ਲੈਂਦੇ, ਚਲੋ ਹੈ ਨਾ। ਤੇ ਲਾਂਬੂ, ਲਾਰੀ, ਲੋਚਾ ਤੇ ਲੂੰਬਾ,
1: ਬਿਲਕੁਲ
0: ਠੀਕ ਹੈ ਜੀ। ਤੇ ਲਾਵਾਂ ਆ ਗਿਆ ਆਪਣਾ ਅਡੀਸ਼ਨਲ
1: ਜੀ,
0: ਅਡੀਸ਼ਨਲ ਆ ਗਿਆ
1: ਆਪਣਾ ਵਿਸ਼ਾ ਵੀ ਅੱਜ,
0: ਹਾਂਜੀ
1: ਥੋੜਾ ਕੁਛ ਨੇੜੇ ਤੇੜੇ ਹੀ ਆ, ਲਾਵਾਂ ਤੋਂ ਪਹਿਲਾਂ ਵਾਲੀ ਗੱਲ ਆ।
0: ਓਕੇ
1: ਜੀ,
0: ਤੇ ਤੁਸੀਂ ਇਹਨਾਂ ਸ਼ਬਦਾਂ ਦੇ ਉੱਤੇ ਭਾਈ ਪਾ ਸਕਦੇ ਹੋ ਤੁਸੀਂ ਸਾਂਝ, ਤੇ ਤੁਸੀਂ ਦੱਸ ਸਕਦੇ ਹੋ ਵੀ ਕੀ ਕਹਿੰਦੇ ਨੇ ਤੁਹਾਡੇ ਇਲਾਕੇ, ਤੇ ਤੁਹਾਡੀ ਸਮਝ ਦੇ ਮੁਤਾਬਕ ਤੁਸੀਂ ਕੀ ਅਤੇ ਕਿੱਥੇ ਕਿੱਥੇ ਵਰਤਦੇ ਹੋ ਅਤੇ ਕਿੱਦਾਂ ਅਤੇ ਕੀ। ਸੋ ਇਹ ਚੀਜ਼ਾਂ ਆਪਾਂ ਅੱਜ ਕਰਨੀਆਂ ਨੇ, ਅਤੇ ਇਸ ਤੋਂ ਇਲਾਵਾ ਸਾਡਾ ਜਿਹੜਾ ਵਾਪਸੀ ਜੇ ਆਪਾਂ ਕਰੀਏ ਤਾਂ ਉਹ ਹੁੰਦਾ ਵਾ ਸਾਡਾ ਵੀ ਕੀ ਚੱਲ ਰਿਹਾ
1: ਸੋਸ਼ਲ ਮੀਡੀਆ ਦੇ ਉੱਤੇ, ਕੀ ਚੱਲ ਰਿਹਾ
0: ਅਤੇ ਇੱਕ ਤਾਂ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਅੱਜ ਸੋਸ਼ਲ ਮੀਡੀਆ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਚਾਰ ਸਫੇਰੇ ਇਹੋ ਹੀ ਛਾਇਆ ਵਾ, ਪੈਮ ਬਰਡ ਅਫੀਸ਼ੀਅਲ
1: ਜੀ। ਸੋ ਨੋਟ ਕਮਿੰਗ ਡਾਊਨ ਕੀ ਸੀ ਹੈਸ਼ਟੈਗ,
0: ਹਾਂ ਹੈਸ਼ਟੈਗ ਨੋਟ ਕਮਿੰਗ,
1: ਨੋਟ ਕਮਿੰਗ ਡਾਊਨ ਆਸਟ੍ਰੇਲੀਆ ਦੇ ਵਿੱਚ, ਨੋਟ ਕਮਿੰਗ ਡਾਊਨ ਆ ਅਮੈਰੀਕਾ ਦੇ ਵਿੱਚ, ਕਮਿੰਗ ਡਾਊਨ ਹੋ ਚੁੱਕੇ ਆ। ਤੁਸੀਂ ਸਾਰਿਆਂ ਨੇ ਦੇਖ ਲਿਆ ਹੋਣਾ ਸੋਸ਼ਲ ਮੀਡੀਆ 'ਤੇ ਕਿ ਦੋ ਜਣੇ ਕਪਲ, ਇੱਕ ਉਹਨਾਂ ਨੇ ਮੋਸਟ ਇਲੀਗਲ ਜਿਹੜਾ ਪ੍ਰਪੋਜ਼ਡ ਸੀਗਾ ਉਹ ਹੁਣੇ ਹੁਣੇ ਹੋ ਕੇ ਹਟਿਆ ਆ, ਉਹਨੇ ਆਪਣੀ ਜਿਹੜੀ ਆ ਹੋਣ ਵਾਲੀ ਘਰ ਵਾਲੀ ਉਹਨੇ ਮੰਨ ਲਿਆ, ਕਹਿੰਦੀ ਯੈਸ ਯੈਸ ਮੈਂ ਲੈਂਦੀ ਹਾਂ ਤੇਰੀ ਰਿੰਗ। ਅਤੇ ਉਹਨਾਂ ਨੇ ਜਾ ਕੇ ਇੰਪਾਇਰ ਸਟੇਟ ਬਿਲਡਿੰਗ ਦੇ ਉੱਪਰ ਐਨ ਟੋਪ 'ਤੇ ਚੜ੍ਹ ਕੇ ਬਿਨਾਂ ਕੋਈ ਸੇਫਟੀ, ਕੋਈ ਬੈਲਟ ਬੰਨੇ, ਕੋਈ ਕੋਈ ਡੰਡਾ, ਕੋਈ ਕੋਈ ਕੋਈ ਰੱਸੀ ਲਏ, ਅਤੇ ਅਗਲੇ ਚੜ੍ਹ ਗਏ ਛੂ ਛਾਂ ਛੈ ਕਰਦੇ, ਅਤੇ ਅਗਲਿਆਂ ਨੇ ਆਉਣ ਲੱਗੇ ਨੇ ਪ੍ਰਪੋਜ਼ ਵੀ ਕਰ ਦਿੱਤਾ। ਅਗਲਿਆਂ ਦੇ ਕੋਲ ਬੈਨਰ ਵੀ ਸੀਗਾ, ਅਤੇ ਬੈਨਰ ਵੀ ਸੀਗਾ ਜਿਹੜਾ, ਅਤੇ ਬੈਨਰ 'ਤੇ ਬੈਨਰ ਹੋਈ ਪਈ ਆ ਹੁਣ ਸੋਸ਼ਲ ਮੀਡੀਆ 'ਤੇ ਨਾਲ ਦੀ ਨਾਲ। ਅਤੇ ਜਿਹੜਾ ਬੈਨਰ ਸੀਗਾ ਉਹ ਕਹਿੰਦਾ ਸੀ ਵੈਨ ਵੈਨ ਦ ਲਵ ਆਫ ਵੈਨ ਦ ਪਾਵਰ ਆਫ ਲਵ beats the love of power, the world knows peace. ਸੋ ਇਸ ਲਈ
0: ਪੰਜਾਬੀ ਦੱਸੋ,
1: ਪੰਜਾਬੀ ਕਹਿੰਦਾ ਜਦੋਂ ਜਿਹੜਾ ਪਿਆਰ, ਜਦੋਂ ਪਿਆਰ ਦੀ ਸ਼ਕਤੀ ਹੈ ਨਾ, ਸ਼ਕਤੀ ਦੇ ਪਿਆਰ ਨੂੰ ਹਰਾਉਂਦੀ ਹੈ ਤੇ ਦੁਨੀਆ ਜਿਹੜੀ ਆ ਉਹ ਸ਼ਾਂਤੀ ਨੂੰ ਜਾਣਦੀ ਹੈ।
0: ਤਨ ਕੀ ਸ਼ਕਤੀ ਮਨ ਕੀ ਸ਼ਕਤੀ।
1: ਜੀ ਬਿਲਕੁਲ। ਸੋ ਜੇ ਆਪਾਂ ਇਹਨਾਂ ਬਾਰੇ ਗੱਲ ਕਰ ਲਈਏ ਪਹਿਲਾਂ ਥੋੜੀ ਥੋੜੀ, ਫਿਰ ਆਪਾਂ
0: ਵਿਸ਼ੇ ਵੱਲ, ਫਿਰ ਆਪਾਂ ਤੁਹਾਡੇ ਬਾਰੇ। ਹਾਂਜੀ ਤੁਸੀਂ ਥੋੜਾ ਜਿਹਾ ਦਿਓ ਜੀ ਸਾਨੂੰ ਟਾਈਮ। ਹਾਂਜੀ
1: ਜੀ, ਇਹ ਦੋਨੇ ਜਣੇ ਚੜ ਗਏ ਜੀ ਬਿਲਡਿੰਗ ਦੇ ਉੱਪਰ ਤੇ ਇਹਨਾਂ ਨੂੰ ਹਜ਼ਾਰਾਂ ਹੈਲੀ, ਹਜ਼ਾਰਾਂ ਨਹੀਂ ਜ਼ਿਆਦਾ ਹੋ ਜਾਣਾ, ਮੈਂ ਪਹਿਲੇ ਦਿਨ ਹੀ ਆਉਂਦੀ ਗੱਪਾਂ ਮਾਰਨ ਲੱਗ ਜਾਂਦੀ।
0: ਆ ਕੋਈ ਹਲਾ ਗੁਲਾ ਜਾ ਹੋਣ ਦਿਓ,
1: ਹਜੇ 25 ਚਾਰਜਰਾਂ ਦਾ ਰੌਲਾ ਲਈ ਸੌਟ ਆਊਟ ਹੋਇਆ ਤੇ ਮੈਂ ਹਜ਼ਾਰਾਂ ਹੈਲੀਕਾਪਟਰ ਲਵਾ ਦਵਾਂ, ਕੁਛ ਕੁ ਸੌ ਕਹਿ ਲਓ ਨਹੀਂ, ਚੱਲ ਜੇ ਗੱਪ ਮਾਰਨੀ ਤਾਂ ਹੁਣ ਥੋੜ੍ਹੀ ਜਿਹੀ ਤਾਂ ਮਾਰ, ਨਹੀਂ ਗੱਪ ਨਹੀਂ ਹੈਗੀ ਵੈਸੇ, ਕੁਛ ਕੁ ਹੈਲੀਕਾਪਟਰ ਡਰੋਨ ਸਾਰਾ ਕੁਛ ਉਹਨਾਂ ਨੂੰ ਜਿਹੜਾ ਰਿਕਾਰਡ ਕਰਨ 'ਤੇ ਲੱਗ ਗਿਆ। ਅਤੇ ਫਿਰ ਬੰਦੇ ਨੇ ਕੱਢੀ 1,20,000 ਦੀ ਰਿੰਗ ਅਤੇ ਉਹਨੇ ਉਹਨੂੰ ਕਿਹਾ ਵੀ ਤੂੰ ਮੇਰੇ
0: 1,20,000 ਡਾਲਰ ਦੀ
1: ਏਦੀ ਹੋਣੀ ਆ, ਰੁਪਈ ਨਹੀਂ ਡਾਲਰ, ਅਮੈਰੀਕਨ ਡਾਲਰ ਹੋਣੇ ਆ। ਤੇ ਉਹਨੇ ਕੱਢੀ ਰਿੰਗ ਤੇ ਉਹਨੇ ਕਿਹਾ ਵੀ ਤੂੰ ਮਤਲਬ ਮੇਰੇ ਨਾਲ ਵਿਆਹ ਕਰਾਉਂਗੀ, ਤੇ ਉਹਨੇ ਕਹਿੰਦੇ ਵੀ ਉਹਨੇ ਰਿੰਗ ਪਾ ਲਈ। ਪਰ ਜਦੋਂ ਹੁਣ ਉਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਉਹਨਾਂ ਨੂੰ ਉਹ ਕੋਰਟ ਤੋਂ ਬਾਹਰ ਆਏ ਆਪਣੀ ਉਹ ਕਰਕੇ ਤੇ ਉਹਦੇ ਹੱਥ 'ਚ ਹੈ ਨਹੀਂ ਸੀ ਕਹਿੰਦੇ ਰਿੰਗ, ਤੇ
0: ਮਤਲਬ ਉਹਨਾਂ ਖੋਲੀ ਪੁਲਸੀਆਂ
1: ਨੇ, ਨਹੀਂ ਪੁਲਸੀਆਂ ਨੇ ਤਾਂ ਨਹੀਂ ਖੋਈ ਹੋਣੀ, ਉਹਨੇ ਮਤਲਬ ਲਕੋਲੀ ਹੋਣੀ ਜਾਂ ਕਿੱਦਾਂ ਵੀ। ਇਹ ਸਾਰਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਕੋਈ ਕਹਿੰਦਾ ਹੈਗੀ ਸੀ, ਕੋਈ ਕਹਿੰਦਾ ਨਹੀਂ ਸੀ। ਤੇ ਜਿਹੜੇ ਜਿਹੜੀ ਉਹ ਬਿਲਡਿੰਗ ਦੇ ਉੱਤੇ ਚੜਿਆ, ਉਹ 450 ਮੀਟਰ ਜਿਹੜੀ ਸੀਗੀ ਉਹ ਬਿਲਡਿੰਗ ਸੀਗੀ। ਤੇ ਜਿਹੜਾ ਪ੍ਰਪੋਜ਼ਲ ਦਾ ਅੰਤ ਸੀਗਾ ਉਹਦਾ, ਰਿੰਗ ਪਾਉਣ ਤੋਂ ਬਾਅਦ ਇਹਨਾਂ ਰਸ਼ੀਅਨ ਰੂਫ ਟੋਪਰ ਦੇ ਹੱਥਾਂ ਦੇ ਵਿੱਚ ਹੱਥ ਕੜੀਆਂ ਸੀਗੀਆਂ। ਇਹ ਐਂਡ ਸੀਗਾ ਕਿ ਉਹਨਾਂ ਨੇ ਜਦੋਂ ਉਹਨਾਂ ਨੂੰ ਥੱਲੇ ਉਤਾਰਿਆ ਤੇ ਉਹ ਫੜ ਕੇ ਲੈ ਕੇ ਗਏ ਕਿ ਤੁਸੀਂ ਬਿਨਾਂ ਉਹ ਤੋਂ ਚਲੇ ਗਏ ਨਾ, ਬਿਨਾਂ ਇਜਾਜ਼ਤ ਤੋਂ, ਬਿਨਾਂ ਕਿਸੇ ਸੇਫਟੀ ਤੋਂ। ਤੇ ਦੇਖ ਲਓ ਰਣਜੋਤ ਜੀ, ਇਹ ਜਿਹੜੀ ਬਿਲਡਿੰਗ ਹੈ 41 ਸਾਲਾਂ ਤੱਕ ਦੁਨੀਆਂ ਦੀ ਸਭ ਤੋਂ ਉੱਚੀ ਬਿਲਡਿੰਗ ਰਹੀ ਹੈ ਇਹ, ਤੇ ਅਗਲੇ ਜਾ ਚੜੇ ਉੱਤੇ। ਤੇ ਇਹਨਾਂ ਨੂੰ ਜੇ ਆਪਾਂ ਇਹਨਾਂ ਦੋਨਾਂ ਬਾਰੇ ਗੱਲ ਕਰੀਏ, ਜਿਹੜੀ ਲੇਡੀ ਸੀ ਉਹਦਾ ਨਾਂ ਸੀ ਐਂਜਲਾ ਨਿਕਲਾਓ ਤੇ ਮੁੰਡੇ ਦਾ ਨਾਂ ਸੀਗਾ ਇਵਾਨ ਵਿਰਕਸ। ਤੇ ਇਹਨਾਂ ਨੇ ਜਿਹੜੀ ਆਪਣੀ ਪਹਿਲੀ ਫੋਟੋ ਸੀਗੀ ਉਹ ਸਭ ਤੋਂ ਉੱਚੀ ਇਹ ਰੂਫ ਟੋਪਰ ਆ, ਲਾਈਕ ਚੜਦੇ ਆ ਇਹ, ਹੋਰ ਵੀ ਬਹੁਤ ਸਾਰੀਆਂ ਬਿਲਡਿੰਗਸ ਤੇ ਚੜ ਚੁੱਕੇ ਆ, ਦੁਨੀਆਂ ਦੀ ਸੈਕਿੰਡ ਜਿਹੜੀ ਲੰਬੀ ਬਿਲਡਿੰਗ ਹੈ ਉਹਦੇ ਉੱਤੇ ਵੀ ਚੜ ਚੁੱਕੇ ਆ ਇਹ। ਤੇ ਇਹਨਾਂ ਨੇ ਪਹਿਲੀ ਫੋਟੋ ਜਿਹੜੀ ਆਪਣੀ ਪਾਈ ਸੀਗੀ ਉਹ ਸੀ ਮੋਸਕੋ ਦੇ ਵਿੱਚ, ਜਿਹੜੀ ਉਚਾਈ ਦੇ ਉੱਤੇ ਜਿਹੜੀ ਪਹਿਲੀ ਫੋਟੋ ਪਾਈ ਸੀਗੀ। ਤੇ ਕਹਿੰਦੇ ਇਹਨਾਂ ਨੂੰ ਜਾਣੀ, ਇਹਨਾਂ ਨੇ ਜਦੋਂ ਫੋਟੋ ਪਾਈ ਸੀ ਨਾ ਉਹਦੇ ਕੁਛ ਮਿਲੀਅਨ, ਜਾਣੀ 8.6 million ਵਿਊ ਹੋਏ ਸੀਗੇ ਉਸ ਵੀਡੀਓ ਦੇ ਵਿੱਚ, ਜਿਹੜੀ ਇਹਨਾਂ ਨੇ 2022 ਦੇ ਵਿੱਚ ਪਾਈ ਸੀਗੀ, ਜਦੋਂ ਇਹ ਮਲੇਸ਼ੀਆ ਦੇ ਵਿੱਚ ਚੜੇ ਸੀਗੇ ਬਿਲਡਿੰਗ ਦੇ ਉੱਤੇ। ਤੇ ਹੁਣ 1 July 2026 ਨੂੰ ਇਹ ਜੋੜਾ ਜਿਹੜਾ ਨਿਊਯਾਰਕ ਸਿਟੀ ਦੇ ਵਿੱਚ ਐਮਪਾਇਰ ਸਟੇਟ ਬਿਲਡਿੰਗ 'ਤੇ ਚੜ ਗਿਆ। ਤੇ ਕਹਿੰਦੇ ਵੀ ਅੰਤ ਹੋਇਆ ਹੱਥ ਕੜੀਆਂ ਦੇ ਨਾਲ, ਤੇ ਉਹਨਾਂ ਨੇ ਬਾਅਦ ਵਿੱਚ ਮਤਲਬ ਜਿਹੜਾ ਉਹਦਾ ਪ੍ਰਪੋਜ਼ ਆ ਉਹ ਕਹਿੰਦੀ ਹਾਂ ਮੈਂ ਕਰ ਲੂੰਗੀ, ਤੇ ਫਿਰ ਕਹਿੰਦੇ ਵੀ ਜਿਹੜੇ ਆਪਣੇ ਪੰਜਾਬੀ ਆ ਉਹ ਕਹਿੰਦੇ ਵੀ ਜਿੱਥੇ ਚੱਲੇਗਾ ਚੱਲੂੰਗੀ ਨਾਲ, ਤੇਰੇ ਵੀ ਟਿਕਟਾਂ ਦੋ ਲੈ ਲਈ।
0: ਵੇਖਿਆ ਜਾਵੇ ਤੇ ਧਰਤੀ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਆ, ਪੁਲਾਂ ਦੇ ਉੱਤੇ ਉਚਾਈਆਂ ਦੇ ਉੱਤੇ ਚੜ੍ਹਨ ਦੀ ਕੋਸ਼ਿਸ਼ ਆ, ਤੇ ਕੁਛ ਵੱਖਰਾ ਦੁਨੀਆਂ ਦੇ ਉੱਤੇ ਕਰਨ ਦੀ ਕੋਸ਼ਿਸ਼ ਆ। ਸੋ ਇਸ ਕੋਸ਼ਿਸ਼ ਦੇ ਕਰਕੇ ਦੁਨੀਆਂ ਦੇ ਵਿੱਚ ਖਬਰਾਂ ਲੱਗਦੀਆਂ ਨੇ, ਕੋਸ਼ਿਸ਼ ਇਹ ਕੀਤੀ ਜਾਂਦੀ ਆ ਵੀ ਵੱਧ ਤੋਂ ਵੱਧ ਕੁਛ ਇੱਦਾਂ ਦਾ ਕੀਤਾ ਜਾਵੇ ਜਿਹਦੇ ਨਾਲ ਅਖਬਾਰਾਂ ਦੀਆਂ, ਮੀਡੀਆ ਦੀਆਂ ਨਜ਼ਰਾਂ ਉਹਨਾਂ ਵੱਲੋਂ ਆਉਣ, ਉਹ ਗੱਲਾਂ ਬਾਤਾਂ ਲੋਕਾਂ ਦੀ ਚਰਚਾ ਦੇ ਵਿੱਚ ਆਉਣ, ਅਤੇ ਆਪਣੀ ਗੱਲ ਮਨਸੇ ਅਲੱਗ ਅਲੱਗ ਹੋ ਸਕਦੇ ਨੇ ਕਿ ਆਪਣੀ ਗੱਲ ਜਿਹੜੀ ਆ ਉਹ ਲੋਕਾਂ ਤੱਕ ਪਹੁੰਚ ਜੇ, ਆਪਣੀ ਗੱਲ ਜਿਹੜੀ ਆ ਉਹ ਇਹ ਤੁਹਾਡੇ ਵਾਲੀ ਜਿਹੜੀ ਖਬਰ ਆ ਇਹਦਾ ਇਹ ਆ ਵੀ ਮੇਰੇ ਪਿਆਰੇ ਤੱਕ ਪਹੁੰਚ ਜਾਵੇ। ਵੈਸੇ ਉਹਦੇ ਪਿੱਛੇ ਵੀ ਜੇ ਵੇਖਿਆ ਜਾਵੇ ਤਾਂ ਕੀਤਾ ਉਹਨਾਂ ਨੇ ਪ੍ਰਪੋਜ਼ ਜਿਹੜਾ ਉਹ ਜ਼ਿਆਦਾ ਚਰਚਾ ਦੇ ਵਿੱਚ ਰਿਹਾ, ਪਰ ਦੂਸਰੇ ਪਾਸੇ ਉਹਨਾਂ ਨੇ ਵੀ ਉੱਤੇ ਝੰਡਾ ਲਹਿਰਾਇਆ ਸੀ ਉਹਨਾਂ ਨੇ। ਸੋ ਇਹ ਵੀ ਚੀਜ਼ ਆਪਾਂ ਜਿਹੜਾ ਹੁਣ ਅੱਜ ਜਿਹੜੀ ਸਵੇਰੇ ਇੱਥੇ ਮੈਲਬਨ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਵੀ ਉਹ ਚੀਜ਼ ਇੱਕ ਕੋਮਨ ਹੈ ਕਿ ਹਾਂ ਚਲੋ ਠੀਕ ਹੈ ਆਪਣਾ ਕੰਮ ਦੇ ਨਾਲ ਕਰਨਾ ਕਰਨਾ, ਪਰ ਜਿਹੜੀ ਲੋਕਾਂ ਦੀ ਸਾਂਝੀ ਪੀੜ ਆ, ਸਾਂਝਾ ਦਰਦ ਆ, ਉਹਦੀ ਵੀ ਗੱਲ ਕਰ ਦਿੱਤੀ ਜਾਵੇ ਹੁਣ ਇੰਨੇ ਉੱਤੇ ਤੇ ਆਏ ਹਾਂ।
1: ਬਿਲਕੁਲ,
0: ਭਾਵੇਂ ਕਿਸੇ ਤਰੀਕੇ ਦੇ ਨਾਲ ਹੀ ਆ, ਪਰ ਜਿਹੜਾ ਉਹਨਾਂ ਨੇ ਵੀ ਪੀਸ ਦੀ ਮੰਗ ਕੀਤੀ ਹੈ ਉਹ ਇੰਨੀ ਦੁਨੀਆਂ ਦੇ ਵਿੱਚ ਖਬਰ ਉੰਨੀ ਉਹ ਨਹੀਂ ਜ਼ਿਆਦਾ ਵੇਖ ਲਓ ਮਸ਼ਹੂਰ ਹੋਈ ਜਿੰਨੀ ਉਹਨਾਂ ਦਾ ਪ੍ਰਪੋਜ਼ ਮਸ਼ਹੂਰ ਹੋ ਗਿਆ।
1: ਬਿਲਕੁਲ ਹਾਂ, ਉਹਨਾਂ ਨੇ ਐਕਟ ਇਦਾਂ ਦਾ ਕੀਤਾ ਕਿ ਲਾਈਕ ਇਹਨੂੰ ਜ਼ਿਆਦਾ ਜੇ ਉੱਦਾਂ ਹੀ ਚੜ੍ਹਦੇ ਤਾਂ ਸਾਰਿਆਂ ਨੇ ਕਹਿਣਾ ਸੀਗਾ ਕਿ ਨਹੀਂ ਅੱਛਾ ਚੜ੍ਹੇ ਹੋਣੇ ਆ ਨਾ, ਇੱਦਾਂ ਹੋਇਆ ਹੋਣਾ, ਚਲੋ ਹੋ ਗਿਆ ਹੋਣਾ, ਪਰ ਉਹਨਾਂ ਨੇ ਉਹਨੂੰ ਕਹਿ ਲਓ ਕਿ ਕਰਿਓਸਿਟੀ ਪੈਦਾ ਕਰਨ ਦੇ ਲਈ ਲੋਕਾਂ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਲਾਈਕ ਤਾਂਘ ਜਿਹੀ ਬਣਾ ਕੇ ਰੱਖੀ ਕਿ ਹਾਂ ਇਹ ਪ੍ਰਪੋਜ਼ ਕਰਨੇ ਨੇ ਚੜ੍ਹੇ ਸੀ। ਪਰ ਹੁਣ ਕਿੰਨਾ ਔਖਾ ਬਾਕੀ ਵਿਚਾਰੇ ਜਿਨ੍ਹਾਂ ਨੇ ਹਲੇ ਪ੍ਰਪੋਜ਼ ਕਰਨਾ ਆ, ਉਮੀਦਾਂ ਵੱਧ ਜਾਂਦੀਆਂ ਜੋ ਜੀ ਕੀ ਕਰੀਏ। ਮੈਂ ਕਿਹਾ ਸਾਡੇ ਘਰ ਦੇ ਸਾਨੂੰ ਐਂ ਡਰਾਈ ਰੱਖਿਆ। ਉਹ ਕੁੜੀ ਦੇਖੀ ਤੁਸੀਂ ਜਿਹੜੀ ਹੈਗੀ ਆ ਇਹ ਕੁੜੀ ਜਿਹੜੀ ਚੜ੍ਹੀ ਆ ਨਾਲ ਨਿਕਲੋ
0: ਦੂਰੋਂ ਹੀ ਫੋਟੋ
1: ਪੂਰੀ ਫਿੱਟ ਆ ਪਤਲੀ ਆ। ਮੈਂ ਕਿਹਾ ਜਦ ਜੰਮੀ ਹੁੰਦੀ ਪੰਜਾਬ ਚ ਲੋਕਾਂ ਨੇ ਕਹਿਣਾ ਬਾਹਰ ਨੇ ਉੱਡ ਜਾਣਾ ਹਵਾ ਆ ਗਈ।
0: ਨਹੀਂ ਤੋ ਵੇਖੋ ਫੇਟੀ ਸੀ ਤਾਂ ਹੀ ਤੁਸੀਂ ਚੜ੍ਹ ਗਏ।
1: ਹਾਂ ਸਾਡੇ ਵਰਗਾ ਤਾਂ ਇੱਥੇ ਰੇਡੀਓ ਦੀਆਂ ਪੌੜੀਆਂ ਨੇ ਚੜ੍ਹ ਹੁੰਦਾ ਉੱਤੇ ਦੋ ਮਹੀਨੇ ਬਾਅਦ ਪੌੜੀਆਂ ਚੜ੍ਹ ਕੇ ਹੋਏ ਦੋ ਲਵਾਵੇ ਫੜ ਕੇ ਚਾਹ ਚੜਿਆ ਸੀਗਾ।
0: ਸਭ ਤੋਂ ਪਹਿਲਾਂ ਤਾਂ ਵੇਖੋ ਫਿੱਟ ਤੁਹਾਡਾ ਹੋਣਾ ਬੜਾ ਜ਼ਰੂਰੀ ਹੈ। ਸੋ ਅੱਜ ਦਾ ਅਗਲੇ ਹਿੱਸੇ ਦੇ ਵਿੱਚ ਆ ਕੇ ਤੁਸੀਂ ਗੱਲਬਾਤ ਜਦੋਂ ਕਰੋਗੇ ਤਾਂ ਸਾਡਾ ਵਿਸ਼ਾ ਵੀ ਇਹੋ ਹੀ ਆ ਪ੍ਰਪੋਜ਼। ਸੋ ਅੱਜ ਦਾ ਜਿਹੜਾ ਆਪਾਂ ਗਾਣਾ ਵੀ ਤੁਹਾਨੂੰ ਇਸ ਕਰਕੇ ਸੁਣਾਇਆ ਵਾ ਤੁਹਾਨੂੰ ਆਪਣਾ ਅਰਜਨ ਢਿੱਲੋਂ ਦਾ ਵੀ ਅਜੀਬੋ ਗਰੀਬ ਪ੍ਰਪੋਜ਼, ਜਾਂ ਫਿਰ ਤੁਹਾਡਾ ਤੁਸੀਂ ਆਪਣਾ ਪ੍ਰਪੋਜ਼ ਦੱਸਣਾ ਚਾਹੋ, ਜਾਂ ਫਿਰ ਆਸ ਪਾਸ ਕਿਸੇ ਦਾ ਤੁਸੀਂ ਸੁਣਿਆ ਹੋਵੇ, ਜਾਂ ਫਿਰ ਪਹਿਲੀ ਵਾਰ ਤੁਸੀਂ ਜਦੋਂ ਪ੍ਰਪੋਜ਼ ਸੁਣਿਆ ਵੀ ਹਾਂ ਭਾਈ ਇੱਦਾਂ ਇੱਦਾਂ ਇੱਦਾਂ ਕਰਕੇ ਤਾਂ ਪ੍ਰਪੋਜ਼ ਵੀ ਹੁੰਦੇ ਆ, ਇੱਦਾਂ ਇੱਦਾਂ ਕਰਕੇ ਤਾਂ ਆਹ ਵੀ ਕੰਮ ਹੁੰਦਾ, ਅਤੇ ਇਸ ਤਰੀਕੇ ਦੇ ਨਾਲ ਵੀ ਇਹ ਦੱਸਿਆ ਜਾਂਦਾ ਵੀ ਪੁੱਛਿਆ ਜਾਂਦਾ ਵੀ ਹਾਂ ਵੀ ਮੈਂ ਵਿਆਹ ਕਰਵਾਉਣ ਤੇਰੇ ਨਾਲ, ਕਿਉਂਕਿ ਇਹ ਚੀਜ਼ਾਂ ਮੈਨੂੰ ਲੱਗਦਾ ਜਦੋਂ ਆਪਾਂ ਬਹੁਤ ਨਿੱਕੇ ਹਾਂ ਉਦੋਂ ਤਾਂ ਨਹੀਂ ਕਦੀ ਇਹ ਚੀਜ਼ਾਂ ਸੁਣੀਆਂ ਹੈਗੀਆਂ, ਅਤੇ ਆਪਣੇ ਵੈਸਟਰਨ ਸਮਾਜ ਦੀਆਂ ਹੀ ਨੇ ਸ਼ਾਇਦ।
1: ਬਿਲਕੁਲ ਰੰਜੋ ਜੀ, ਜਦੋਂ ਆਪਾਂ ਨਿੱਕੇ ਸੀਗੇ ਉਦੋਂ ਮਤਲਬ ਪ੍ਰਪੋਜ਼ ਇੱਦਾਂ ਨਹੀਂ ਸੀ ਹੁੰਦੇ, ਉਦੋਂ ਮਤਲਬ ਇਹੀ ਹੁੰਦਾ ਸੀਗਾ ਵੀ ਘਰਦੇ ਹੁੰਦੇ ਸੀ ਮੋਸਟਲੀ, ਹਾਂ ਉਹ ਲੱਭਦੇ ਹੁੰਦੇ ਸੀ ਰਿਸ਼ਤਾ, ਅਤੇ ਫਿਰ ਜਿਹੜਾ ਪ੍ਰਪੋਜ਼ ਜਦੋਂ ਹੁੰਦੇ ਵੀ ਸੀ ਮਤਲਬ ਪਤਾ ਹੁੰਦਾ ਸੀ ਤਾਂ ਜੁੱਤੀਆਂ ਪੈਣੀਆਂ
0: ਵੱਡੇ ਲੋਕਾਂ ਦੇ ਹੋਣਗੇ ਜੇ ਹੋਣਗੇ। ਹਾਂ ਫਿਰ ਉਹ ਵੇਖਣ ਲਈ ਜ਼ਰੂਰ ਲੋਕ ਖੜ ਜਾਂਦੇ,
1: ਉਹ ਖੜ ਜਾਂਦੇ ਹੁੰਦੇ ਸੀ, ਪਹਿਲਾਂ ਕੁੜੀ ਮਾਰ ਦਿੰਦੀ ਹੁੰਦੀ ਸੀ ਘਰਦੇ ਤੱਕ, ਤਾਂ ਬਾਅਦ 'ਚ ਪਹੁੰਚਦਾ ਸੀ, ਫਿਰ ਹੌਲੀ ਹੌਲੀ ਹੌਲੀ ਹੌਲੀ ਘਰਦੇ ਤੱਕ ਪਹੁੰਚਣਾ ਸ਼ੁਰੂ ਹੋਇਆ, ਹੁਣ ਹੌਲੀ ਹੌਲੀ ਹੌਲੀ ਹੌਲੀ ਘਰਦੇ ਵੀ ਕਹਿੰਦੇ ਚੱਲ ਕੋਈ ਗੱਲ ਨਹੀਂ, ਸਮਾਂ ਬਦਲ ਰਿਹਾ ਨਾ। ਅਤੇ ਪ੍ਰਪੋਜ਼ ਤੋਂ ਮੈਨੂੰ ਗੱਲ ਯਾਦ ਆ ਗਈ ਰੰਜੋ ਜੀ, ਮੇਰਾ ਬੇਟਾ ਨਾ ਛੋਟਾ ਜਿਹਾ ਸੀਗਾ, ਗ੍ਰੇਡ 1 ਕਿ 2 ਚ ਸੀਗਾ, ਤੇ ਆ ਕੇ ਮੈਨੂੰ ਕਹਿੰਦਾ ਮੰਮਾ ਤੁਹਾਡੀ ਉਹ ਕਿੱਥੇ ਆ ਇੰਗੇਜਮੈਂਟ ਰਿੰਗ ਕਿੱਥੇ ਆ। ਮੈਂ ਕਿਹਾ ਇਹਨੂੰ ਕਿਹਨੇ ਦੱਸਤੀ ਇੰਗੇਜਮੈਂਟ ਰਿੰਗ, ਤੇ ਮੈਂ ਕਿਹਾ ਤੈਨੂੰ ਕਿੱਦਾਂ ਪਤਾ ਇੰਗੇਜਮੈਂਟ ਰਿੰਗ ਹੁੰਦੀ? ਕਹਿੰਦਾ ਮੇਰੀ ਟੀਚਰ ਨੇ ਸਾਨੂੰ ਆਪਣੀ ਵੀਡੀਓ ਦਿਖਾਈ ਕਿ ਉਹ ਉਹਨਾਂ ਦੇ ਜਿਹੜੇ ਬੋਏਫ੍ਰੈਂਡ ਸੀਗੇ ਉਹ ਉਹਨਾਂ ਨੂੰ ਲੈ ਕੇ ਗਏ ਹੈਲੀਕਾਪਟਰ ਦੇ ਵਿੱਚ ਗਲੇਸ਼ੀਅਰ ਤੇ, ਤੇ ਸਨੋ ਤੇ ਜਾ ਕੇ ਕਹਿੰਦਾ ਉਹਨਾਂ ਨੇ ਉਹਨਾਂ ਨੂੰ ਪ੍ਰਪੋਜ਼ ਕੀਤਾ, ਤੇ ਉਹ ਇੱਦਾਂ ਵੀਡੀਓ ਦੇ ਵਿੱਚ ਸੀਗੇ ਕਿ ਉਹ ਇੱਦਾਂ ਬੈਠੇ ਸੀਗੇ ਤੇ ਉਹਨਾਂ ਨੇ ਉਹਨੂੰ ਰਿੰਗ ਦਿੱਤੀ, ਤੇ ਉਹਨਾਂ ਨੇ ਕਿਹਾ ਕਿ ਹਾਂ ਵੀ ਮੈਂ ਤੇ ਨਾ ਵਿਲ ਯੂ, ਉਹਨੇ ਕਿਹਾ ਵਿਲ ਯੂ ਮੈਰੀ ਮੀ, ਤੇ ਉਹਨੇ ਨਾ ਟੀਚਰ ਨੇ ਕਿਹਾ ਉਹ ਇੱਦਾਂ ਕਰਕੇ ਉਹਨੂੰ ਪੂਰੀ ਐਕਟਿੰਗ ਕੀਤੀ, ਤੇ ਫਿਰ ਨਾ ਉਹਨੇ ਟੀਚਰ ਨੇ ਕਿਹਾ ਯੈਸ ਨਾ ਆਈ ਵਿਲ ਹੈ ਨਾ, ਤੇ ਉਹਨੇ ਉਹਦੇ ਰਿੰਗ ਪਾਈ। ਮੰਮਾ ਆਹ ਰਿੰਗ ਫਿੰਗਰ ਹੁੰਦੀ ਤੁਹਾਡੀ, ਰਿੰਗ ਫਿੰਗਰ ਕਿਉਂ ਖਾਲੀ ਆ?
0: ਬੜੀ ਉਹ ਆਪਣੀ ਉਹ ਆ ਕੀ ਉਹਨੂੰ ਕਹਿੰਦੇ
1: ਉਹਨੇ ਰਿੰਗ ਫਿੰਗਰ, ਉਹਨੇ ਦੇਖ ਲਿਆ ਵੀ ਮੇਰੀ ਮਾਂ ਨੇ ਕੋਈ ਹੱਥ ਚ ਮੁੰਦੀ ਨਹੀਂ ਪਾਈ, ਇਹ ਵਿਆਹ ਹੋਇਆ ਇਹ ਕਿੱਥੋਂ ਨਾ ਬਿਨਾਂ ਇੰਗੇਜਮੈਂਟ ਤੋਂ।
0: ਬੜੀ ਉਹ ਐਨੀਮਲ ਫਿਲਮ ਵਾਲੀ ਹੀਰੋ ਇਹਨੇ ਉਹਦੀ ਟੀਚਰ,
1: ਹਾਂ ਤੇ ਬੜੀ ਬੜੀ ਉਹਦੀ ਸੀਗੀ ਟੀਚਰ ਨਾ, ਉਹ ਯੰਗ ਜਿਹੀ ਟੀਚਰ ਨਾ, ਤੇ ਮੈਂ ਪਹਿਲਾਂ ਮੇਰਾ ਦਿਲ ਕਰੇ, ਮੈਂ ਵੀ ਉਦੋਂ ਨਵੀਂ ਨਵੀਂ ਸੀ, ਮੈਂ ਕਿਹਾ ਹੈ ਟੀਚਰ ਆਹ ਗੱਲਾਂ ਕਰਦੀ ਨਿਆਣਿਆਂ ਦੇ ਨਾਲ। ਫਿਰ ਮੈਂ ਇੱਕ ਦੋ ਮੰਮੀਆਂ ਦੇ ਨਾਲ ਗੱਲ ਕੀਤੀ, ਉਹ ਕਹਿੰਦੀਆਂ ਇੱਥੇ ਨੋਰਮਲ ਆ ਇੱਦਾਂ ਕਰਦੀਆਂ ਉਹ ਨਾ, ਤੇ ਮਤਲਬ ਮੈਂ ਹੈਰਾਨ ਸੀ ਉਦੋਂ, ਤੇ ਉਹ ਪ੍ਰਪੋਜ਼ ਮੈਨੂੰ ਯਾਦ ਆ, ਮਤਲਬ ਮੇਰੇ ਲਈ ਉਹ ਬਹੁਤ ਵੱਡੀ ਗੱਲ ਸੀ ਵੀ ਇੱਦਾਂ ਸਨੋ ਤੇ ਜਾ ਕੇ ਪ੍ਰਪੋਜ਼, ਨਿਆਣੇ ਤੇ ਦੱਸਦਾ ਤੇ ਸਨੋ ਤੇ ਲਿਜਾ ਕੇ ਪ੍ਰਪੋਜ਼ ਕਰਨਾ ਨਾ ਠੰਡ ਦੇ ਵਿੱਚ,
0: ਕੁਛ ਵੱਖਰਾ ਕਰਨਾ, ਮਤਲਬ ਇਹ ਆ ਵੀ ਦੁਨੀਆ ਦੇ ਵਿੱਚ ਜਿਹੜੀ ਹੋੜ ਆ ਵੀ ਕੁਛ ਵੱਖਰਾ ਕਰਨਾ,
1: ਪਤਾ ਲੱਗਿਆ ਉਹਨੇ ਕਿਹਾ ਨਹੀਂ ਤਾਂ ਮੁੜ ਕੇ ਧੱਕਾ ਦੇ ਤਾ।
0: ਆਹੋ ਇਹ ਨਹੀਂ ਕਦੀ ਆਈ ਖਬਰ ਬਾਹਰ ਪਈ ਹੈ ਨਾ ਵੀ ਕੋਈ ਨਾ ਮੰਨਿਆ ਹੋਵੇ ਤੇ ਫਿਰ ਅਗਲੇ ਨੇ ਭਲਾ ਕੀ ਕੀਤਾ,
1: ਪਹਿਲਾਂ ਤਾਂ ਸਾਰੇ ਡਰਾਮੇ ਹੀ ਆ ਰੰਜੋਤ ਜੀ, ਉਹ ਮੰਨੀਆਂ ਹੁੰਦੀਆਂ ਪਹਿਲਾਂ ਹੀ ਜਾਂ ਮੰਨੇ ਹੁੰਦੇ ਆ ਨਾ,
0: ਆਈਡੀਆ ਹੁੰਦਾ
1: ਹਾਂ ਤਾਂ ਹੀ ਪ੍ਰਪੋਜ਼ ਕਰਦੇ ਆ,
0: ਨਹੀਂ ਤੇ ਨਾਲ ਕੋਈ ਕੋਚਲ ਜੇ ਏਡੀ ਉੱਚੇ ਖੰਬੇ ਦੇ। ਚਲੋ ਖੈਰ ਤੁਸੀਂ ਆਪਣਾ ਉਹਨਾਂ ਚਿਰ ਯਾਦ ਕਰੋ, ਤੇ ਆਪਾਂ ਉਹਨਾਂ ਚਿਰ ਅਰਨਵ ਨਾਲ ਗੱਲ ਕਰ ਲੈਂਦੇ। ਅਰਨਵ ਅੱਜ ਲੇਟ ਉੱਠਿਆ ਲੱਗਦਾ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ।
1: ਸਾਡਾ ਹਾਲ ਵਧੀਆ, ਅੱਜ ਲੇਟ ਉੱਠੇ ਆ।
2: ਹਾਂਜੀ
1: ਓਕੇ ਜਦੋਂ ਨਾ ਅਰਨਵ ਪਹਿਲੀ ਵਾਰ ਸਤਿ ਸ਼੍ਰੀ ਅਕਾਲ ਕਹਿੰਦਾ ਮੈਨੂੰ ਇੱਦਾਂ ਲੱਗਦਾ ਜਿੱਦਾਂ ਸਮਰ ਹੁੰਦਾ ਸਮਰ ਗਾਬਾ ਉਹਦੇ ਵਰਗੀ ਆਵਾਜ਼ ਮੈਨੂੰ ਹਮੇਸ਼ਾ ਹੀ ਮਤਲਬ ਹਮੇਸ਼ਾ ਭੁਲੇਖਾ ਪੈਂਦਾ ਤੁਸੀਂ ਕਹਿੰਦੇ ਅਰਨਵ ਮੈਂ ਕਹਿੰਦੀ ਤਾਂ ਸਮਰ ਆ ਪਤਾ ਨੀ ਕਿਉਂ ਮੈਨੂੰ ਆਵਾਜ਼ ਮਿਲਦੀ ਲੱਗਦੀ ਨਾ ਦੋਨਾਂ ਜਣਿਆਂ ਦੀ ਅਰਨਵ ਮਿਲਦੀ ਆ ਕਿ
2: ਪਤਾ ਨੀ
0: ਓਕੇ ਉਹਨੇ ਸੁਣੀ ਨੀ ਨਾ ਧਿਆਨ ਦੇ ਨਾਲ ਫਿਰ ਹਾਂ ਇੱਕ ਇੱਕ ਮਿੰਟ ਅਰਨਵ ਮੈਂ ਨਾ
1: ਗੱਡੀ ਚੜਾ ਲਈਏ
0: ਹਾਂਜੀ ਮੈਂ ਮਤਲਬ ਗੱਡੀ ਚੜਾ ਲਾਂ ਇੱਕ ਹੋਰ ਸਵਾਰੀ ਤੇ ਹਾਂਜੀ ਅਰਨਵ ਕੀ ਸੁਣਾਓਗੇ ਅੱਜ ਲੇਟ ਉੱਠੇ ਅੱਜ ਸੱਚ ਠੰਡ ਹੀ ਤਾਂ ਕਰਕੇ
2: ਹਾਂਜੀ ਹਾਂਜੀ
0: ਓਕੇ ਤੇ ਲੇਟ ਉੱਠ ਕੇ ਕੀ ਲਿਆਇਓ ਫਿਰ
2: ਅੱਜ ਲੈਕ ਬਾਜ਼ਾਰ
0: ਓਕੇ
2: ਉਹ ਕਿਹੜੀ ਲੈਂਗੁਏਜ ਆ ਜਿਹੜੀ ਆਪਾਂ ਖਾ ਵੀ ਸਕਦੇ ਆ ਤੇ ਬੋਲ ਵੀ ਸਕਦੇ ਆ
0: ਖਾ ਵੀ ਸਕਦੇ ਆ
1: ਚੀਨੀ
2: ਹਾਂਜੀ
0: ਹੈ ਕਿਦਾਂ ਕਿਦਾਂ ਕੀ ਹੀਗਾ ਖਾ ਵੀ ਸਕਦੇ ਆ ਤੇ
1: ਚੀਨੀ ਖਾ ਵੀ ਸਕਦੇ ਤੇ ਬੋਲ ਵੀ ਸਕਦੇ
0: ਮਲੇ ਇਹਦਾ ਕੀ ਸੈਂਸ ਕੀ ਹੋਈ ਖਾ ਵੀ ਸਕਦੇ ਤੇ ਬੋਲ ਵੀ ਸਕਦੇ
1: ਚੀਨੀ ਖੰਡ
0: ਹਾਂ
1: ਚੀਨੀ
0: ਹਾਂ
1: ਚੀਨੀ ਲਾਈਕ ਉਹਨੂੰ ਭਾਸ਼ਾ ਨਹੀਂ ਹੈਗੀ ਉਦਾਂ ਮਤਲਬ ਚੀਨ ਨੂੰ ਦੀ ਲੈਂਗੁਏਜ ਆਈ ਥਿੰਕ ਮੈਂਡਰਿਨ ਹਾਂ ਪਰ ਉਹ ਚੀਨੀ ਕਹਿ ਰਿਹਾ ਨਾ ਉਹਨੂੰ ਵੀ ਭਾਸ਼ਾ ਆਪਾਂ ਕਹਿੰਦੇ ਨਹੀਂ ਪੰਜਾਬੀ ਪੰਜਾਬੀਆਂ ਦੀ ਭਾਸ਼ਾ ਪੰਜਾਬੀ ਚੀਨ ਦੀ ਭਾਸ਼ਾ ਚੀਨੀ
0: ਅੱਛਾ ਅੱਛਾ ਅੱਛਾ ਅੱਛਾ ਅੱਛਾ ਓਕੇ ਓਕੇ ਓਕੇ ਓਕੇ ਠੀਕ ਹੈ ਠੀਕ ਹੈ ਠੀਕ ਹੈ ਸੌਰੀ ਮੇਰੀ ਪ੍ਰੋਸੈਸਿੰਗ ਚ ਟਾਈਮ ਲੱਗ ਗਿਆ
1: ਠੰਡ ਲੱਗ ਗਈ
0: ਹਾਂ ਪੁਰਾਣਾ ਸਿਸਟਮ ਹੈਂਗ ਹੋ ਜਾਂਦਾ ਹੋਰ ਕੀ ਥੈਂਕ ਯੂ ਅਰਨਵ ਅਗਲੇ ਹਿੱਸੇ ਚ ਪ੍ਰਵੇਸ਼ ਕਰਦੇ ਆ ਤੇ ਹਾਂਜੀ ਗੁਰਨੇਕ ਭਾਜੀ ਤੁਸੀਂ ਆਉਂਦੇ ਰਹੋ
3: ਸਤਿ ਸ੍ਰੀ ਅਕਾਲ ਰਣਜੋਤ ਜੀ ਸਤਿ ਸ੍ਰੀ ਅਕਾਲ ਸੁਖ ਜੀ
1: ਸਤਿ ਸ੍ਰੀ ਅਕਾਲ ਜੀ
3: ਹੋਰ ਕੀ ਹਾਲ ਚਾਲ ਨੇ
0: ਜੀ ਬਹੁਤ
1: ਬਹੁਤ ਵਧੀਆ ਤੁਸੀਂ ਸੁਣਾਓ
0: ਤੁਸੀਂ ਠੀਕ
3: ਵਧੀਆ
0: ਤੁਸੀਂ ਠੀਕ ਨਹੀਂ ਹੋਏ ਆਏ ਪਤਾ ਲੈਣ ਕਿ ਨਹੀਂ
1: ਕੌਣ ਇਹ ਠੀਕ ਨਹੀਂ ਸੀ ਕਿ ਮੈਂ ਠੀਕ
0: ਤੁਸੀਂ ਠੀਕ ਨਹੀਂ ਹੀ ਜੀਜੂ ਪਤਾ ਲੈਣ ਆਏ ਕਿ ਨਹੀਂ
1: ਉਹਨਾਂ ਨੂੰ ਵਿਚਾਰੇ ਨੂੰ ਪਤਾ ਹੀ ਇੰਨੀ ਲੇਟ ਲੱਗਾ ਹੋਣਾ ਮੈਨੂੰ ਲੱਗਦਾ
0: ਹਾਂ
3: ਜਦੋਂ ਇਹੋ ਨਾ ਐਨ ਬਿਲਕੁਲ ਨੌ ਬਣਨਾ ਹੋ ਗਿਆ
0: ਹੁਣੇ ਬਾਅਦ ਚ ਨਾ ਮੈਨੂੰ ਤੁਸੀਂ ਲਾਮਾ ਦਿਓ ਹੁਣੇ ਕਰ ਲੋ ਜੋ ਕਰਨਾ ਚਾਹੋ
1: ਪਤਾ ਲੱਗਿਆ ਅਗਲਾ ਵਿਆਹ ਗਿਆ ਹੋਵੇ ਹਾਂ ਕੀ ਹੋਇਆ ਤੂੰ ਬਿਮਾਰ ਸੀ
0: ਨਹੀਂ ਨਹੀਂ ਵਿਆਹ ਦੇ ਲਈ ਤੇ ਥੋੜੇ ਦਿਨ ਹੁੰਦੇ ਆ ਤੇ ਉਹਦੇ ਲਈ ਤੇ ਕਹਿ ਦਈਦਾ ਵੀ ਵਿਆਹ ਗਏ ਉਹਦੇ ਲਈ ਕਹਿ ਦਈਦਾ ਵੀ ਇੰਡੀਆ ਗਏ
1: ਹਾਂ ਇਹ ਵੀ ਗੱਲ ਆ ਫੇ ਉਦਾਂ ਕੀ ਕਹਿੰਦੇ ਹੁੰਦੇ ਆ
0: ਕਿਦਾਂ ਉਹ ਕੁਝ ਵੀ ਨਹੀਂ ਕਹੀਦਾ ਕਹਿਣਾ ਕੀ ਆ ਫਿਰ ਉਦਾਂ ਸਭ ਜਾਣੀ ਜਾਣਨੇ ਕਿ ਉਹ ਤਾਂ ਫਿਰ ਖੁੱਲਾ ਛੱਡ ਦਈਦਾ ਵੀ ਲੋਕ ਆਪਣੇ ਆਪਣੇ ਆਈਡੀਆ ਲਾ ਲੈਣ
1: ਜਦ ਤੱਕ ਬੰਦਾ ਠੀਕ ਹੋ ਜਾਵੇ
0: ਫਿਰ ਮੈਨੂੰ ਇਧਰੋਂ ਉਧਰੋਂ ਕਈ ਸੁਣਨ ਨੂੰ ਮਿਲ ਜਾਂਦੀਆਂ ਥੋੜੀਆਂ ਥੋੜੀਆਂ ਕੰਸੋਆਂ ਜੀਆਂ ਵੀ ਉਹਨੇ ਇਹਦੇ ਨਾਲ ਆ ਕਿਹਾ ਸੀ ਫਿਰ ਕੋਈ ਹੁੰਦਾ ਨਾ ਇੱਕ ਕਾਮਨ ਜਿਹੜਾ ਥੋੜਾ ਜਿਹਾ ਨਹੀਂ ਨਹੀਂ ਦੱਸ ਨਹੀਂ ਦਿੰਦਾ ਉਹ ਵੀ ਤਰੀਕੇ ਜਿਹੇ ਨਾਲ ਪੁੱਛਣ ਦੀ ਕੋਸ਼ਿਸ਼ ਕਰਦਾ ਹਾਂ ਫਿਰ ਮੈਨੂੰ ਲੱਗਦਾ ਵੀ ਹੁਣ ਲੋਕਾਂ ਚ ਵਾਹਵਾ ਗੱਲ ਫੈਲ ਗਈ ਫਿਰ ਮੈਨੂੰ ਉਦਾਂ ਹੀ ਮਜ਼ਾ ਆਉਣ ਲੱਗ ਪੈਂਦਾ ਵੀ ਹੋਰ ਫੈਲਣ ਦੋ ਕਿਉਂ ਭਾਈ ਚੱਲਣ ਦੋ ਫਿਰ
1: ਰੂਮਰਸ
0: ਕਿਉਂਕਿ ਇਹਦਾ ਵੀ ਇੱਕ ਅਲੱਗ ਹੀ ਸਵਾਦ ਹੁੰਦਾ ਨਾ ਵੀ ਤੁਸੀਂ ਤੁਹਾਨੂੰ ਕੁਛ ਨਹੀਂ ਪਤਾ ਤੁਸੀਂ ਸਿਰਫ ਆਈਡੀਆ ਲਾਉਣਾ ਇਮੇਜੀਨੇਸ਼ਨ ਸਵਾਦ ਬਹੁਤ ਆਉਂਦਾ ਤੁਹਾਨੂੰ
1: ਹਾਂਜੀ
0: ਹੋਰ ਭਾਜੀ ਹਾਂ ਬਿਲਕੁਲ ਬਿਲਕੁਲ
3: ਬਾਕੀ ਸੋਸ਼ਲ ਮੀਡੀਆ ਤੇ ਪਤਾ ਨਹੀਂ ਲੋਕਲ ਮੀਡੀਆ ਤੇ ਇੱਕ ਗੱਲ ਬੜੀ ਫੈਲੀ ਹੋਆ
0: ਹਾਂ
4: ਹਾਏ ਮਾਨੀ ਆਇਓ
0: ਅੱਛਾ
4: ਐਮ ਗੁੱਡ
0: ਕੀ ਗੱਲ ਫੈਲੀ ਜੀ
3: ਉਹ ਗੱਲ ਇਹ ਫੈਲੀ ਪਈ ਸੁਖ ਜੀ ਕਹਿੰਦੇ ਭਾਜੀ ਨੂੰ ਭਈ ਹਾਲਾਤ ਬੜੇ ਖਰਾਬ ਹੋ ਗਏ ਆ ਭਈ ਕੋਈ ਹਥਿਆਰ ਲੈ ਲਈ
0: ਅੱਛਾ
3: ਉਹ ਕਹਿੰਦੇ ਛੱਡ ਪਰੇ ਕੀ ਲੋੜ ਆ ਇਹ ਕਹਿੰਦੇ ਨਹੀਂ ਨਹੀਂ ਹਾਲਾਤ ਬੜੇ ਖਰਾਬ ਆ ਉਹ ਅਸਲਾ ਲੈ ਲਈਏ
0: ਅੱਛਾ
3: ਉਹ ਕਹਿੰਦੇ ਛੱਡ ਪਰੇ ਧਾਗੇ ਨਾਲ ਤਾਂ ਬੰਦਾ ਛਿਲ ਸੱਟ ਦੀਆਂ ਹਥਿਆਰ ਲੈ ਕੇ ਕੀ ਕਰਨਾ
1: ਵੈਸੇ ਉਹਨਾਂ ਨੇ ਧਾਗਾ ਨੀ ਕਿਹਾ ਸੀ ਉਹਨੂੰ ਕਿਹਾ ਤੇਰੀ ਜੀਭ ਕਾਫੀ ਆ
0: ਹਾਂ ਹਾਂ ਲੈ ਲੈ ਹੁਣ ਦੱਸੋ
3: ਇੰਨੀ ਜ਼ੋਰ ਤੇ ਕਿੱਥੇ ਹੋਣਾ ਵੀ ਇੰਨੀ ਜ਼ੋਰ ਤਾਂ ਹੈ ਮੇਰੇ ਦੰਦੂ ਸਾਹਿਬ ਇੰਨੀ ਹਿੰਮਤ ਕਿੱਥੋਂ ਕਰੀਏ ਜੇ ਇੰਨੀ ਹਿੰਮਤ ਹੁੰਦੀ ਤਾਂ ਲਾ ਹੀ ਹੋਰ ਸੀ ਰਣਜੋਤ ਜੀ ਮੈਂ ਬਾਕੀ ਏਦਾਂ ਆ ਪਈ
1: ਸਾਡੀ
3: ਵਾਰੀ ਤਾਂ ਹੁਣ ਮੈਂ ਤੁਹਾਨੂੰ ਦੱਸਾਂ ਮੇਰੀ ਸਰਦਾਰਨੀ ਗੁਰਦੁਆਰੇ ਸਾਡੀ ਭਾਬੀ ਬਚੋਲੀ ਸੀ ਤੇ ਗੁਰਦੁਆਰੇ ਲੰਗਰ ਛਕ ਗਏ ਉੱਥੇ ਲੈ ਗਏ ਸਾਡੇ
0: ਮਤਲਬ ਕੀ ਪਤਾ ਹੁਣ ਐਡਵਾਂਸ ਬੰਦੇ ਨੇ ਦੱਸ ਪੁੱਛਣਾ ਤਾਂ ਬਣਦਾ ਹੀ ਆ ਨਾ
3: ਟਿਸ਼ੂ
1: ਕਿੱਥੇ ਹੁੰਦੇ ਸੀਗੇ ਉਦੋਂ ਟਿਸ਼ੂ ਤਾਂ ਹੁਣ ਚੱਲੇ ਆ ਵੈਸੇ ਹੋ ਵੀ ਸਕਦੇ ਇੰਗਲਿਸ਼ ਟੀਚਰ
3: ਕਿੱਥੇ ਸਾਡੇ ਤਾਂ ਇੰਗਲਿਸ਼ ਟੀਚਰਾਂ ਦਾ ਏਦਾਂ ਦਾ ਹਾਲ ਸੀਗਾ ਬਈ ਸਾਡੇ ਭੈਣ ਆਈ ਕੈਨੇਡਾ ਤੋਂ ਤੇ ਭੈਣ ਜੀ ਸਾਡੇ ਤਾਂ ਉਹ ਨਾ ਸਾਨੂੰ ਦੇ ਗਏ ਉਹ ਕੀ ਕਹਿੰਦੇ ਹੁੰਦੇ ਰੱਬ ਤੁਹਾਡਾ ਭਲਾ ਕਰੇ ਸੈਂਟੇ ਨੂੰ ਮੇਰੀ ਮੈਡਮ ਨੂੰ ਤੇ ਉਹ ਜਿਹੜੇ ਇਹਨੂੰ ਵੀ ਨੀ ਸੀ ਪਤਾ ਤਾਂ ਮੈਨੂੰ ਵੀ ਨੀ ਸੀ ਪਤਾ ਮੈਂ ਵੀ ਉਹ ਛਿੜਕ ਲੈਣਾ ਹਨਾ
0: ਤੇ ਦੋਵਾਂ ਨੇ ਇੱਕੋ ਪਾ ਲੈਣਾ
3: ਛੜਕਾ ਕਰਕੇ ਦਫ਼ਤਰ ਚਲ ਜਾਣਾ ਤਾਂ ਸਾਡੇ ਇੱਕ ਰੈਵਨਿਊ ਅਕਾਊਂਟੈਂਟ ਹੁੰਦੀ ਸੀ ਕੁੜੀ ਤਾਂ ਉਹ ਸ਼ਹਿਰ ਦੀ ਜੰਮਪਲ ਸੀ ਪੜ੍ਹੀ ਲਿਖੀ ਸੀ ਤਾਂ ਉਹ ਇੱਕ ਦਿਨ ਇੱਦਾਂ ਮੈਨੂੰ ਲਾਗੇ ਹੋ ਕੇ ਨਾ
0: ਨੱਕ ਜਿਹਾ ਵੱਟਿਆ
3: ਆਹੋ ਸੌਂਗ ਕੇ ਮੈਨੂੰ ਤੇ ਹੋਰ ਤਰ੍ਹਾਂ ਦਾ ਕੀਤਾ ਉਹਨੂੰ ਮੈਂ ਕਿਹਾ ਵੀ ਸਾਰੇ ਸਾਹਿਬ ਤੁਹਾਨੂੰ ਨੀ ਪਤਾ ਇਹ ਬਾਹਰ ਲਾਇਆ ਕਹਿੰਦੀ ਚਲੋ ਬਾਹਰਲੇ ਦੀ ਤਾਂ ਗੱਲ ਛੱਡੋ ਮੈਂ ਤਾਂ ਉਹ ਦੇਖਦੀ ਆ ਫਿਰ ਇਹ ਬੀਬੀਆਂ ਵਾਲਾ ਵੀ ਤੁਸੀਂ ਲਾਈ ਫਿਰਦੇ
0: ਪਹਿਲਾਂ ਕਿੱਥੇ ਹੁੰਦਾ ਸੀ
3: ਹਾਂਜੀ ਹਾਂਜੀ ਤੇ ਸਾਡਾ ਤਾਂ ਪ੍ਰਪੋਜ਼ ਪ੍ਰਪਾਜ਼ ਕਹਦਾ ਸਾਨੂੰ ਤਾਂ ਪੁੱਛਿਆ ਹੀ ਕਿਸੇ ਨੀ
1: ਆ ਪੁੱਛ ਤਾਂ ਲਿਆ ਹੋਰ ਮਤਲਬ ਹੁਣ ਤੁਹਾਡੀ ਮਿਹਨਤਾਂ ਕਰਦੇ ਵੀ ਹਾਂ ਦੱਸ ਦੋ ਪਲੀਜ਼ ਦੱਸ ਦੋ ਪਲੀਜ਼ ਪੁੱਛ ਕੇ ਕੀਤਾ ਵਿਆਹ
3: ਮੁੜ ਕੇ ਨਾ ਨਾ ਕੋ ਗੱਲ ਨਾ ਬਾਅਦ ਮੁੜ ਕੇ ਸਾਡੇ ਹਨਾ ਮੈਂ ਭਾਬੀ ਨੂੰ ਪੁੱਛਿਆ ਮੈਂ ਕਿਹਾ ਭਾਬੀ ਉਹਨਾਂ ਦਾ ਪਿੰਡ ਕਿਹੜਾ ਆ ਤੇ ਉਹ ਕੋਲ ਸਾਡੇ ਬੀਜੀ ਵੀ ਸੀਗਾ ਆਹੋ ਤੈਨੂੰ ਹੁਣੇ ਪਿੰਡ ਦੱਸ ਦਈਏ ਤੂੰ ਉਹਦੇ ਮਗਰ ਕੁੱਤੇ ਵਾਂਗੂ ਗੇੜੇ ਮਾਰੇ
0: ਤੂੰ ਉੱਥੇ ਵਲੇ ਲਾਉਣੇ ਦੱਸ
3: ਏਦਾਂ ਦੇ ਸਾਡੇ ਪ੍ਰਪੋਜ਼ ਹੋਏ ਸਾਡੇ ਕਾਹਦੇ ਪ੍ਰਪੋਜ਼ ਅਸੀਂ ਤਾਂ ਪ੍ਰਪੋਜ਼ ਹੀ ਹੋਏ ਸੀ
1: ਅਸੀਂ ਪ੍ਰਪੋਜ਼ ਹੀ ਹੋਏ ਸੀ
0: ਹਾਂਜੀ
1: ਵੈਸੇ ਵੈਸੇ ਇੱਕ ਗੱਲ ਆ ਵੈਸੇ ਚੰਗਾ ਹੋਇਆ ਉਦੋਂ ਪ੍ਰਪੋਜ਼ ਨਹੀਂ ਸੀ ਹੁੰਦੇ ਨਹੀਂ ਤਾਂ ਕਈਆਂ ਦੇ ਦਿਲ ਟੁੱਟਣੇ ਸੀ
3: ਮੁੰਡਾ ਮਾੜਾ ਸਿਰ ਹਿਲਾਉਂਦਾ ਸੀ ਤਾਂ ਕੁੜੀਆਂ ਚੁੰਨੀ ਦਾ ਮੂੰਹ ਜਿਹਾ ਢੱਕ ਲੈਂਦੀਆਂ ਇੰਨਾ ਹੀ ਤਾਂ ਕੰਮ ਸੀ
1: ਇਹ ਪੂਰੀ ਫਿਲਮ ਹੀ ਆ ਨਾ
0: ਹਾਂਜੀ ਸ਼ਬਦਾਂ ਲਾਈਏ ਫਿਰ ਹੁਣ ਅੱਜ ਤੇ ਸੌਖੇ ਹੀ ਆ ਅੱਜ ਤੇ ਤੁਸੀਂ ਨੇਰ ਬੰਨਣਾ ਤੇ
3: ਇੱਕ ਇੱਕ ਇੱਕ ਨਹੀਂ ਚਲੋ ਆ ਵੀ ਆ ਇੱਕ ਖਬਰ ਹੋਰ ਲੋਕਲ ਮੀਡੀਆ ਤੇ ਬਹੁਤ ਆ
0: ਹਾਂਜੀ
1: ਵਾਹ ਬੜੀਆਂ ਖਬਰਾਂ ਲੱਗੀ ਨਾ ਇੱਥੇ ਨਾ ਸੱਦ ਲਈਏ
0: ਨਹੀਂ
3: ਕਿਸੇ ਨੇ
1: ਆਪਾਂ ਚਾਹ ਦੀ ਬ੍ਰੇਕ ਤੇ ਚੱਲ ਜਾ ਕਰਾਂਗੇ
0: ਹੋ ਹਾਂਜੀ
3: ਕਿਸੇ ਨੇ ਘਰ ਦੇ ਵਿੱਚ ਨਾ ਪਾਰਟੀ ਰੱਖ ਲਈ
0: ਅੱਛਾ
3: ਤੇ ਉਹ ਆਪ ਤਿਆਰ ਨਹੀਂ ਹੋਏ ਪ੍ਰਾਹੁਣਿਆਂ ਨੇ ਉਹਨਾਂ ਨੂੰ ਜਾਣੀ ਬਰਮੂਡੇ ਤੇ ਕਮਰੇ ਚੋਂ ਬਾਹਰ ਕੱਢਿਆ ਤਾਂ ਫੇ ਉਹਨਾਂ
0: ਦਾ ਫੇਰ ਬੰਦ
1: ਨਹੀਂ ਵੈਸੇ ਇੱਕ ਗੱਲ ਆ ਅਗਲੇ ਵਿਚਾਰੇ ਤਿਆਰੀਆਂ ਕਰਦੇ ਹੋਣ ਤੇ ਫਿਰ ਪ੍ਰਾਹੁਣੇ ਬਾਹਰ ਜਾ ਕੇ ਇਦਾਂ ਦੇ ਪ੍ਰਾਹੁਣਿਆਂ ਨੂੰ ਸੱਦਿਓ ਨਾ ਜੇ ਉਹ ਸੁਣਦੇ ਹੋਣ ਜਿਹਨਾਂ ਦੇ ਘਰ ਪਾਰਟੀ ਸੀ
0: ਇਹ ਕਿਤੇ ਇਹ ਕਿਤੇ ਆਪਣਾ ਭਾਜੀ ਉਹ ਪਾਰਟੀ ਤੇ ਨੀ ਜਿਹਨਾਂ ਨੇ ਚੀਨੀ ਗਿਫਟ ਵੀ ਦਿੱਤੇ ਬਾਅਦ ਚੋਂ
1: ਚੀਨੀ ਗਿਫਟ
3: ਮੈਂ ਪਹਿਲਾਂ ਹੀ ਆ ਗਿਆ ਸੀ ਮੈਨੂੰ ਲੱਗਦਾ ਨਹੀਂ
1: ਆ ਦੇਖੋ ਹੋਰ ਫਸਾਉਂਦੇ ਕਹਿ ਕਹਿ ਕੇ
0: ਲਓ ਫਿਰ ਤੁਹਾਨੂੰ ਨਹੀਂ ਮਿਲਿਆ
1: ਲਓ ਜੀ ਦੇ ਲਓ ਪਹਿਲਾਂ ਜਾਣ ਦਾ ਤੇ ਪਹਿਲਾਂ ਆਉਣ ਦਾ ਨੁਕਸਾਨ ਦੇਖ ਲਓ ਵੇ
3: ਇਦਾਂ ਹੀ ਆ ਉਹਨਾਂ ਨੂੰ ਇਹ ਵੀ ਪੁੱਛ ਲਓ ਬਈ ਭਾਈ ਜੇ ਇਦਾਂ ਦੇ ਪ੍ਰਾਹੁਣੇ ਜਿਹੜੇ ਰੇਡੀਓ ਤੇ ਕਾਲਾਂ ਕਰਦੇ ਉਹ ਸੱਦਣੇ ਆ ਤਾਂ ਟਾਈਮ ਨਾਲ ਤਿਆਰ ਹੋਇਆ ਕਰੋ, ਜਿੰਨੇ ਵਜੇ ਟਾਈਮ ਦਿੱਤਾ ਹੋਵੇ ਉਨੇ ਵਜੇ ਬਾਹਰ ਖੜੇ ਹੋਣਾ ਚਾਹੀਦਾ ਤੁਹਾਨੂੰ।
0: ਵੇਖੋ ਜਿੰਨੇ ਬਹੁਤਾ ਤਿਆਰ ਹੋਣਾ ਹੋਵੇ ਨਾ ਉਹਨੂੰ ਟਾਈਮ ਲੱਗਦਾ ਹੀ ਆ, ਤੁਹਾਨੂੰ ਪਤਾ ਡਿਆਨਾ ਕਿੰਨਾ ਟਾਈਮ ਲਾਉਂਦੀ ਸੀ ਤਿਆਰ ਹੁੰਦੇ
1: ਤੇ ਹੋਰ ਕੀ ਕਿੰਨਾ ਲਾਉਂਦੀ ਸੀ ਤੁਹਾਨੂੰ ਬੜਾ ਪਤਾ,
3: ਇਹ ਤਾਂ ਕਰਦੇ ਰਹੇ ਉਹਨੂੰ,
1: ਤੁਸੀਂ ਤਾਂ ਉਹਦੇ ਮੇਕਅਪ ਆਰਟਿਸਟ ਸੀਗੇ ਨਾ,
3: ਇਹ ਤਾਂ ਤਿਆਰ ਕਰਦੇ ਹੁੰਦੇ ਉਹਨੂੰ
0: ਹੈ ਵੀ ਇੱਕ ਦੋਵੇਂ ਹੈ ਸਾਲੀ ਭਾਈਆ ਕਿੱਦਾਂ ਦਿਵਾਲੀ ਹੋਈ ਵੇਖ,
1: ਨਹੀਂ ਮੈਂ ਤੁਹਾਡੇ ਵੱਲ ਦੀ
0: ਤੇ ਹੁਣ ਹੀ ਪੈਣਾ ਮੈਂ ਹੀਟਰ ਬੰਦ ਕਰ ਦੇਣਾ।
3: ਇਹ ਤਾਂ ਓਦਾਂ ਗੱਲ ਕਰਦੇ ਆ ਭਾਈ ਜਿੱਦਾਂ ਨਾ
0: ਚਿੱਕੜ ਦੱਸਦੇ ਆ,
1: ਪਹਿਲਾਂ ਮੋਇਸਚਰਾਈਜ਼ਰ ਲਾਈਦਾ ਆ ਉਹ ਚਿੱਕੜ ਨੀ ਹੁੰਦਾ, ਉਹ ਕਿਹੜੀ ਚੀਜ਼ ਨੂੰ ਚਿੱਕੜ ਕਹਿੰਦੇ ਹੁੰਦੇ ਤੁਸੀਂ ਦੱਸਿਓ ਜਰਾ ਮੈਨੂੰ,
3: ਕਿਤੇ ਮੀਂਹ ਪਵਾ ਕੇ ਦੇਖੋ ਚਿੱਕੜੇ ਹੋ ਜਾਂਦਾ,
1: ਵਧੀਆ ਬ੍ਰਾਂਡ ਯੂਜ਼ ਕੀਤਾ ਵਾ ਕੋਈ ਚਿੱਕੜ ਨੀ ਹੁੰਦਾ, ਮੀਂਹ ਛੱਡੋ ਭਾਵੇਂ ਕੋਈ ਪਾਣੀ ਡੋਲ ਜਾਵੇ ਮੂੰਹ ਤੇ
0: ਵੇਖ ਲਓ,
3: ਅਸੀਂ ਕਦੇ ਵਧੀਆ ਲੈ ਕੇ
0: ਜੁੱਤਾ, ਚਲੋ ਹੁਣ ਤੇ ਗਾਂ ਲੋੜ ਵੀ ਨਹੀਂ ਪੈਣੀ ਭਾਈ। ਅੱਛਾ
3: ਨਾ ਹੁਣ ਲੋੜ ਕਾਦੀ ਹੈ, ਲੋੜ ਸਾਡੀ ਕਈ ਦਿਨ ਦੀ ਮੁੱਕ ਗਈ ਹੋ,
1: ਲੋੜ ਪੈਂਦੀ ਹੋਣੀ ਆ, ਪਹਿਲਾਂ ਤਾਂ ਹੈ ਹੀ ਨਹੀਂ ਸੀ,
0: ਹੋਣੀ ਹੋਣੀ ਤੇ ਸਾਥ ਚਾਹੀਦਾ ਹੁੰਦਾ ਵਾ ਇਹ ਦੱਸਣ ਲਈ ਵੀ ਇੱਕ ਮਿੰਟ ਹੌਲੀ ਹੌਲੀ ਹੌਲੀ ਗੱਡੀ ਆ ਗਈ, ਰੈਡ ਹੋ ਗਈ ਜੀ, ਰੈਡ ਹੋ ਗਈ ਜੀ, ਹੋਣੀ ਤੇ ਲੋੜ ਪੈਂਦੀ ਹੈ ਇੱਥੋਂ ਮੁੜਨਾ ਜੀ,
1: ਬੰਦਾ ਖਿੱਚ ਕੇ ਕਹੇ ਚੱਲ ਥੱਲੇ ਉੱਧਰ ਗੱਡੀ ਚੋਂ,
0: ਹਾਂ ਹੋਣੀ ਹੋਣੀ ਤੇ ਲੋੜ ਪੈਂਦੀ ਆ, ਲਿਫਾਫੇ ਰੱਖ ਲੈ ਜੇ, ਇਹੋ ਜਿਹੀ ਚੀਜ਼ਾਂ ਕੌਣ ਦੱਸੂਗਾ, ਇਸੇ ਉਮਰ ਚ ਤੇ ਇਹ ਚੀਜ਼ਾਂ ਦੱਸਦੇ ਆ ਸਾਰੇ,
1: ਮੈਂ ਇਹਨਾਂ ਵੱਲ ਦੀ ਆ ਮੈਂ ਹੁਣ ਕੁਛ ਨੀ ਕਹਿਣਾ,
0: ਫੜੇ ਗਏ ਫੜੇ ਗਏ ਭਾਈ ਫੜੇ ਗਏ ਜੀ ਫੜੇ ਗਏ ਜੀ,
1: ਤੁਹਾਨੂੰ
0: ਪਤਾ ਹੋਊਗਾ
3: ਸਾਰੇ ਭੇਦ ਨੀ ਖੋਲੀ,
0: ਹਾਂਜੀ ਭਾਜੀ
3: ਚਲੋ ਲਵ ਜਾਣ ਨੂੰ ਆ
0: ਜਾਓ,
3: ਬੋਲੋ ਜੀ ਲਵ ਜੀ, ਪਹਿਲਾਂ ਤੁਸੀਂ ਦੱਸੀ
1: ਲੀਰ
3: ਤਰਤੀਬ, ਹਾਂਜੀ
1: ਲੀਰ
3: ਲੀਰਾਂ ਹੀ ਕਰ ਦਿੱਤੀਆਂ, ਲੀਰ ਜੀ ਟਾਕੀ ਜਾਣੀ ਜਿਵੇਂ ਪਾਟੇ ਕੱਪੜੇ ਦੀ, ਜਿੱਦਾਂ ਤੁਸੀਂ ਕਹਿ ਲਓ ਭਾਈ ਥੋੜੀ ਪਤਲਾ ਜਿਹਾ ਜਿਵੇਂ ਸਿਫਕੀ ਹੁੰਦੀ ਆ ਓਦਾਂ ਦਾ ਕੱਪੜਾ ਪਾੜ ਲੈਣਾ ਲੀਰ ਜੀ, ਜਿੱਦਾਂ ਜ਼ਖਮ ਤੇ ਬੰਨਣ ਨੂੰ ਜਾਂ ਹੋਰ
1: ਜਾਂ
3: ਓਦਾਂ ਵੀ ਨਿਸ਼ਾਨੀ ਲਾਉਣ ਨੂੰ, ਹਾਂ ਤੁਸੀਂ ਲੀਰਾਂ ਬੰਨੀਆਂ ਹੁੰਦੀਆਂ
1: ਅਸੀਂ ਪਹਿਲੀ ਵਾਰੀ ਜਦੋਂ ਇੱਥੋਂ ਇਕੱਠੇ ਇੰਡੀਆ ਗਏ ਨਾ, ਮੈਂ ਗਈ ਕੱਲੀ ਸੀ, ਵਾਪਸ ਅਸੀਂ ਇਕੱਠੇ ਆਏ ਤੇ ਮੇਰੇ ਨਾ ਟੈਗ ਮੈਂ ਲਏ ਸੀ ਇੱਥੋਂ ਨਾ, ਜਿੱਦਾਂ ਉਹ ਟੈਗ ਉਹ ਹਰੇ ਜੇ ਰੰਗ ਦੇ ਦੂਰ ਹੁੰਦੀ ਤੇ ਉਹ ਟੈਗ ਨਾ ਤੋਤਾ ਰੰਗੀ ਜੇ ਆ, ਤੇ ਮੈਨੂੰ ਕਹੀ ਜਾਣਾ ਉਹ ਟੈਚੀ ਦਾ ਸਾਡਾ ਲੱਗਦਾ ਆ ਭਲਾ ਉੱਪਰ ਆ ਲੀਰ ਕਿੱਥੋਂ ਬੰਨੀ ਆ, ਮੈਂ ਕਿਹਾ ਲੀਰ ਨੀ ਹੈ ਇਹ, ਕਹਿੰਦੇ ਕਿਹੜੇ ਰੰਗ ਦਾ ਕੱਪੜਾ ਬਣੇ ਦੂਰੋਂ ਆਉਂਦਾ ਸੀ ਟੈਚੀ, ਮੈਂ ਕਿਹਾ ਕੱਪੜਾ ਨੀ ਹੈਗਾ ਇਹਨੂੰ ਟਰੈਵਲ ਟੈਗ ਕਹਿੰਦੇ
0: ਆ, ਤੁਹਾਨੂੰ ਕੀ ਪਤਾ
3: ਫਰਕ ਆ ਸੁੱਖ ਜੀ, ਫਰਕ ਹੁੰਦਾ ਇੱਕ ਬੰਦਾ ਜਿਹੜਾ ਪੁਰਾਣੇ ਜਮਾਨੇ ਦਾ ਉਹਨੂੰ ਨਹੀਂ ਪਤਾ ਹੁਣ ਨਵੀਆਂ ਗੱਲਾਂ,
1: ਲੀਖ
0: ਲੀਖ ਤੇ ਆਉ ਤਾਂ
3: ਦੂਜਾ ਕੀ ਜੀ
1: ਲੀਖ
0: ਲੀਖ ਲੀਖ ਲੀਖ
3: ਲੀਖ ਤਾਂ ਹੁਣ ਜਿੱਦਾਂ ਹੁਣ ਇੰਡੀਆ ਦੇ ਉਹ ਕੈਟ
0: ਹਾਂਜੀ
3: ਵਗ ਗਈ ਵਗ ਜਾਣਾ ਚੋ ਜਾਣਾ,
0: ਨਹੀਂ ਨਹੀਂ ਲੀਖ
1: ਲੀਖ
0: ਲੀਖ ਤੱਕ
1: ਪ੍ਰਾਇਮਰੀ ਸਕੂਲ ਵੱਲ ਨੂੰ ਜਾਓ
3: ਆ ਜਿਹੜੀਆਂ ਟੱਬਰ ਨੂੰ ਜੁਆਇੰਟ ਫੈਮਿਲੀ ਨੂੰ ਲਾਣਾ ਕਹਿੰਦੇ ਆ,
1: ਖਾਨਦਾਨ ਨੂੰ
3: ਹਾਂ ਖਾਨਦਾਨ ਕਹਿ ਲਓ,
1: ਲਾਂਬੂ
3: ਲਾਂਬੂ ਜਿਹੜਾ ਆਪਾਂ ਅਗਨੀ ਦਿਖਾਉਂਦੇ ਆ ਮੁਰਦੇ ਨੂੰ ਤੇ ਜਦੋਂ ਸੰਸਕਾਰ ਕਰਦੇ ਆ ਪੰਜਾਬ ਆਪਾਂ ਅਗਨੀ ਭੇਟ ਕਰਦੇ ਆ ਤਾਂ ਓਹਨੂੰ ਜਿਹੜਾ ਅੱਗ ਲਾਈ ਜਾਂਦੀ ਆ ਓਹਨੂੰ ਕਹਿੰਦੇ ਲਾਂਬੂ ਲਾਉਣਾ, ਜਾਂ ਫਿਰ ਉੱਤਾਂ ਵੀ ਕਿਸੇ ਚੀਜ਼ ਨੂੰ ਅੱਗ ਲਾ ਦੇਣੀ ਤਾਂ ਓਹਨੂੰ ਕਹਿੰਦੇ ਲਾਂਬੂ ਲਾ ਦਿੱਤਾ। ਬਹੁਤਾ ਉੱਥੇ ਲਾਵਾਂ ਹੁੰਦੀਆਂ ਜੀ ਜਿਹੜੀਆਂ ਤੁਸੀਂ ਚਾਰ ਲਈਆਂ ਸੀਗੀਆਂ
1: ਜੀ, ਤੁਸੀਂ ਤੁਸੀਂ ਨਹੀਂ ਲਈਆਂ ਅਮੇਰਿਕਾ ਦੇ ਆਂਟੀ ਸੀਗੇ, ਉਹਨਾਂ ਦੀ ਅਮੇਰਿਕਾ ਨਾਲ ਇੰਟਰਵਿਊ ਆ ਗਏ ਅੰਬੈਸੀ ਦੇ ਵਿਚ, ਤੇ ਉਹ ਨਾ ਬਹੁਤ ਦੇਖਦੇ ਹੁੰਦੇ ਸੀ ਜੀ ਟੀਵੀ ਸੋਨੀ ਟੀਵੀ ਹਨਾ, ਉਦੋਂ ਬੜਾ ਚੱਲਦਾ ਹੁੰਦਾ ਸੀਗਾ। ਉਹਨਾਂ ਦੀ ਬੇਟੀ ਮੀਨਾ ਪੜ੍ਹਦੀ, ਕਹਿੰਦੀ ਮੰਮੀ ਨੇ ਤਾਂ ਅੱਜ ਸਾਨੂੰ ਫੇਲ ਕਰਾ ਦੇਣਾ ਸੀ, ਉਹਨਾਂ ਜਿੱਦਾਂ ਜਿਹੜਾ ਇੰਟਰਵਿਊ ਲੈਣ ਵਾਲਾ ਹੋਣਾ ਥੋੜਾ ਦੂਰ ਬੈਠਾ ਹੋਣਾ ਨਾ, ਤਾਂ ਉਹ ਇੱਧਰਲੀ ਸਾਈਡ ਬੈਠੇ ਹੋਣੇ, ਤੇ ਕਹਿੰਦੇ ਉਹਨਾਂ ਨੇ ਪੁੱਛਿਆ ਵੀ ਕਿੰਨੀਆਂ ਪਹਿਲਾਂ ਲਾਵਾਂ ਕਿੰਨੀਆਂ ਹੋਈਆਂ ਸੀ ਨਾ ਦੇਰੀਆਂ, ਕਹਿੰਦੀ ਕਹਿੰਦੀ ਸੱਤ, ਕਹਿੰਦੀ ਮੈਂ ਮੰਮੀ ਦੇ ਜੋਰ ਰੱਖੂਣੀ ਮਾਰੀ, ਕਹਿੰਦੀ ਮੈਂ ਕਿਹਾ ਸੋਨੀ ਟੀਵੀ ਤੋਂ ਬਾਹਰ ਆ ਜਾ, ਕਹਿੰਦੀ ਕਹਿੰਦੀ ਮੈਂ ਨਾ ਦੁਬਾਰਾ ਉਹਨੇ ਪੰਜਾਬੀ ਚ ਦੁਬਾਰਾ ਪੁੱਛਿਆ ਜਿਹੜਾ ਟਰਾਂਸਲੇਟਰ ਸੀਗਾ ਨਾ, ਤੇ ਕਹਿੰਦੀ ਫਿਰ ਕਹਿੰਦੀ ਚਾਰ ਉਹ ਹਿਸਾਬ ਇਹਨਾਂ ਦਾ, ਕਹਿੰਦੇ ਮੈਂ ਲਾਵਾਂ ਲਈਆਂ ਨੀ ਮੇਰੀਆਂ ਤਾਂ ਹੋਈਆਂ ਸੀ। ਲਾਰੀ
3: ਲਾਰੀ ਜੀ ਬੱਸ ਗੱਡੀ ਜਿੱਦਾਂ ਕਹਿੰਦੇ ਆ ਜਿਹਦੇ ਵਿੱਚ ਚੜ ਕੇ ਸਫ਼ਰ ਕਰਦੇ ਆ ਗਈ ਰੋਡਵੇਜ ਦੀ ਲਾਰੀ,
1: ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ,
3: ਬਾਰੀ ਕਿੱਧਰੋਂ ਆਈ ਕਿੱਧਰ ਨੂੰ ਜਾਣੀ ਕਿੱਧਰ ਦੀ ਤਿਆਰੀ ਆ।
1: ਵਾਹ ਲੋਚਾ
3: ਲੋਚਾ ਲੋਚਾ ਹੁੰਦਾ ਵੀ ਲੋਚਣਾ ਕਿਸੇ ਚੀਜ਼ ਨੂੰ, ਜਿੱਦਾਂ ਵੀ ਮੈਂ ਲੋਚਾ
1: ਜਿੱਦਾਂ ਵੀ ਤੁਹਾਨੂੰ ਚੀਜ਼
0: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਇਹ ਨਹੀਂ ਹੁੰਦਾ,
3: ਲੋਚਾ ਜਿੱਦਾਂ ਵੀ ਲੋਚਾ ਗੁਰ ਚਾਹਤ ਹੋਣੀ ਜਾਣੀ ਲੋਚਣਾ
1: ਜੀ। ਲੂੰਬਾ
3: ਲੂੰਬਾ ਹੋ ਗਿਆ ਜਿੱਦਾਂ ਇੱਕ ਤਾਂ ਹੁੰਦੀ ਲੂੰਬੀ ਤੇ ਇੱਕ ਜਿਹੜਾ ਜਿੱਦਾਂ ਆਪਾਂ ਤੁਸੀਂ ਕਹਿ ਲਓ ਬਈ ਆਪਾਂ ਗੁੜ ਕੱਢਦੇ ਆ ਨਾ ਤੇ ਚੁੱਭ ਬਣਾਈ ਦੀ ਜਿਹੜੀ ਉਹਦਾ ਉਹਦੀ ਜਿਹੜੀ ਲੂੰਬੀ ਹੁੰਦੀ ਉਹਨੂੰ ਲੂੰਬਾ ਵੀ ਕਹਿੰਦੇ ਆ, ਤੇ ਜਿਹੜੀ ਜਾਣੀ ਵੱਡੀ ਚਿਮਨੀ ਨੂੰ ਕਹਿ ਦੇਣਾ ਬਈ ਲੂੰਬਾ
1: ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ,
0: ਥੈਂਕ ਯੂ ਬਾਈ, ਥੈਂਕ ਯੂ
1: ਜੀ,
3: ਖੁਸ਼ ਰਹੋ,
1: ਥੈਂਕ ਯੂ ਜੀ, ਥੈਂਕ ਯੂ,
0: ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ। ਤੇ ਇਹ ਸਨ ਸਾਡੇ ਨਾਲ ਗੁਰਨੇਕ ਜੀ, ਤੇ ਹੁਣ ਆਪਾਂ ਇੱਕ ਫਟਾਫਟ ਬ੍ਰੇਕ ਲੈ ਕੇ ਤੇ ਫਿਰ ਵਾਪਸੀ ਕਰਦੇ ਜੀ। ਰੇਡੀਓ ਹਾਂਜੀ 1674 AM।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ, ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
6: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
7: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
8: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
9: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
10: ਆ ਰਿਹਾ ਕਰਨ ਔਜਲਾ ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਨ ਦਾ ਪਹਿਲਾ ਸ਼ੋਅ ਕੁਝ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ, ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੈਵਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅ ਤੇ ਟਿਕਟ ਇਨਫਾਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026।
11: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
12: सोना चाहिदा
13: परोसा चाहिदा
12: क्वालिटी ते बायबैक वी चाहिदा चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ वी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493536042
14: बलजीत ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
15: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
14: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਫਿਲਮ ਇਹ ਇਸ ਟਾਈਮ ਸਿਨੇਮੇ ਘਰਾਂ ਦੇ ਵਿੱਚ ਲੱਗੀ ਹੈ ਯਾਨੀ ਕਿ ਅਲਫਾ ਅਤੇ ਤੁਸੀਂ ਜਾ ਕੇ ਅਤੇ ਵੇਖ ਸਕਦੇ ਹੋ ਜਿਨ੍ਹਾਂ ਨੇ ਵੇਖੀ ਆ ਉਹ ਤੁਸੀਂ ਆਪਣੀ ਫੀਡਬੈਕ ਦੇ ਸਕਦੇ ਹੋ ਆਉਣ ਵਾਲੇ ਦਿਨਾਂ ਦੀਆਂ ਕੁਛ ਹੋਰ ਇੱਕ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਕਿ ਤੁਸੀਂ ਸਰਪੰਚ ਦੀ ਵੀ ਐਡ ਸੁਣੀ ਆ ਸੋ ਫਿਲਮਾਂ ਹੀ ਫਿਲਮਾਂ ਅਤੇ ਪ੍ਰੋਗਰਾਮ ਹੀ ਪ੍ਰੋਗਰਾਮ ਆਉਣ ਵਾਲੇ ਦਿਨਾਂ ਦੇ ਵਿੱਚ ਮੈਲਬਰਨ ਆਸਟ੍ਰੇਲੀਆ ਖਾਸ ਤੌਰ ਦੇ ਉੱਤੇ ਮਨੋਰੰਜਨ ਦਾ ਅਖਾੜਾ ਜਿਹੜਾ ਲੱਗਾ ਹੀ ਰਹਿੰਦਾ ਅਤੇ ਇਸੇ ਦੇ ਵਿੱਚ ਫਿਲਮ ਦਸਤਾਰ ਵੀ ਰਿਲੀਜ਼ ਹੋਣੀ ਆ 17 ਤਰੀਕ ਨੂੰ ਤਰਸੇਮ ਜੱਸੜ ਦੀ ਇਹ ਫਿਲਮ ਅਤੇ 10 ਤਰੀਕ ਨੂੰ ਸਰਪੰਚ ਰਿਲੀਜ਼ ਹੋ ਜਾਣੀ ਆ 10 ਨੂੰ 2 ਫਿਲਮਾਂ ਰਿਲੀਜ਼ ਹੋਣੀਆਂ ਇੱਕ ਹਿੰਦੀ ਦੀ ਧਮਾਲ ਰਿਲੀਜ਼ ਹੋਣੀ ਆ ਅਤੇ ਇੱਕ ਹੋਣੀ ਆ ਸਰਪੰਚ ਅਤੇ 17 ਨੂੰ ਵੀ 2 ਫਿਲਮਾਂ ਰਿਲੀਜ਼ ਹੋ ਜਾਣੀਆਂ ਇਸ ਟਾਈਮ ਦੇ ਉੱਤੇ ਹੋ ਚੁੱਕੀਆਂ ਜਿਹੜੀਆਂ ਫਿਲਮਾਂ ਨੇ ਉਹ ਕੈਰੀ ਔਨ ਜੱਟਾ 4 ਅਤੇ ਮੈਂ ਵਾਪਸ ਆਊਂਗਾ ਸੋ ਇਹ ਫਿਲਮਾਂ ਹਾਲੇ ਚੱਲ ਰਹੀਆਂ ਨੇ ਅਤੇ ਇਸ ਤੋਂ ਇਲਾਵਾ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਰਾਹਤ ਫਤਿਹ ਅਲੀ ਖਾਨ ਇਹਨਾਂ ਦਾ ਵੀ ਪ੍ਰੋਗਰਾਮ ਇਸੇ ਮਹੀਨੇ 19 ਤਰੀਕ ਨੂੰ ਹੋਣ ਜਾ ਰਿਹਾ ਮੈਲਬਰਨ ਐਗਜੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਦੇ ਵਿੱਚ ਅਤੇ ਨਾਲ ਦੀ ਨਾਲ ਇਸੇ ਹਾਲ ਦੇ ਵਿੱਚ ਹਰਭਜਨ ਮਾਨ ਦਾ ਵੀ ਪ੍ਰੋਗਰਾਮ ਆ ਅਤੇ ਵਧੇਰੇ ਜਾਣਕਾਰੀਆਂ ਤੁਸੀਂ ਸਾਡੇ ਫੇਸਬੁੱਕ ਪੇਜ ਤੋਂ ਉੱਤੇ ਜਾ ਕੇ ਅਤੇ ਲੈ ਸਕਦੇ ਹੋ ਇੱਕ ਫਿਲਮ ਜਿਹੜੀ ਕਿ ਹਟਾ ਦਿੱਤੀ ਗਈ ਹੈ ਇਸ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਜਿਹੜੀ ਫਿਲਮ ਦੇ ਚਰਚੇ ਅਖਬਾਰਾਂ ਦੇ ਵਿੱਚ ਵੀ ਰਹੇ ਸਤਲੁਜ ਫਿਲਮ ਜਿਹੜੀ ਕਿ ਵਾਪਸ ਤੁਸੀਂ ਹੁਣ ਹੋ ਸਕਦਾ ਤੁਹਾਡੇ ਕੋਲ ਲਿੰਕ ਹੁਣ ਤੱਕ ਪਹੁੰਚ ਗਿਆ ਹੋਵੇ ਜੇ ਨਹੀਂ ਤਾਂ ਫਿਰ ਦੁਬਾਰਾ ਤੋਂ ਇਹਨੂੰ ਅਪਲੋਡ ਬੜੇ ਲੋਕ ਕਰ ਰਹੇ ਨੇ ਅਤੇ ਇਸ ਫਿਲਮ ਨੂੰ ਵੀ ਤੁਸੀਂ ਲਿੰਕ ਲੱਭ ਕੇ ਅਤੇ ਵੇਖ ਸਕਦੇ ਹੋ ਵੈਸੇ ਮੈਂ ਜਿੱਦਾਂ ਸੁੱਖ ਜੀ ਤੁਸੀਂ ਦੱਸ ਰਹੇ ਕਿ ਪਿੰਡਾਂ ਦੇ ਵਿੱਚ ਲੋਕ ਵੱਡੀਆਂ ਸਕਰੀਨਾਂ ਦੇ ਉੱਤੇ ਵਿਖਾ ਰਹੇ ਨੇ
1: ਜੀ ਬਿਲਕੁਲ ਰਣਜੋਤ ਜੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਕਰੀਨਸ ਲੱਗੀਆਂ ਹੋਈਆਂ ਅਤੇ ਸਾਰੇ ਮਤਲਬ ਮੈਨੂੰ ਯਾਦ ਆ ਕਿ ਇੱਕ ਵਾਰੀ ਫਿਲਮ ਆਈ ਸੀਗੀ ਸਾਹਿਬਜ਼ਾਦਿਆਂ ਦੀ ਤੇ ਉਹਦੇ ਉਦੋਂ ਸਕਰੀਨ ਲੱਗੀ ਸੀਗੀ ਤੇ ਸਾਰਾ ਪਿੰਡ ਹਾਂਜੀ ਇਕੱਠਾ ਹੋ ਗਿਆ ਸੀਗਾ ਤੇ ਉਹੀ ਹਾਲ ਮਤਲਬ ਹੁਣ ਇਸ ਟਾਈਮ ਤੇ ਲੋਕੀ ਬੜੇ ਮੈਨੂੰ ਲੱਗਦਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਰੋਕਦੇ ਨਾ ਮਤਲਬ ਤੁਹਾਨੂੰ ਐਕਸਾਈਟਮੈਂਟ ਹੋਰ ਜ਼ਿਆਦਾ ਹੋ ਜਾਂਦੀ ਵੀ ਕਿਉਂ ਰੋਕਿਆ ਜਾ ਰਿਹਾ ਨਾ
0: ਬਿਲਕੁਲ
1: ਤੇ ਸੋਸ਼ਲ ਮੀਡੀਆ ਤੇ ਇਹਦਾ ਵੀ ਬੜਾ ਟਰੈਂਡ ਆ ਟਰੈਂਡ ਇਨ ਦਾ ਸੈਂਸ ਕਿ ਲੋਕੀ ਇਹਦੇ ਬਾਰੇ ਵੀ ਬਹੁਤ ਗੱਲਬਾਤ ਕਰ ਰਹੇ ਆ ਮੈਂ ਕੱਲ ਪਰਸੋਂ ਹੀ ਸੁਣ ਰਹੀ ਸੀ ਕੁੜੀ ਉਹ ਪੰਜਾਬ ਦੀ ਨਹੀਂ ਸੀ ਮਤਲਬ ਹਿੰਦੀ ਬੋਲਦੀ ਸੀਗੀ ਪਤਾ ਨਹੀਂ ਕਿਹੜੀ ਸਟੇਟ ਤੋਂ ਸੀ ਤੇ ਉਹ ਕਹਿੰਦੀ ਸੀਗੀ ਕਿ ਮੈਂ ਪੰਜਾਬ ਦੀ ਨਹੀਂ ਹੈਗੀ ਪਰ ਮੈਨੂੰ ਇੰਨਾ ਜ਼ਿਆਦਾ ਸੀਗਾ ਕਿ ਕਿਹੜੀ ਇੱਦਾਂ ਦੀ ਚੀਜ਼ ਹੈ ਕਿਉਂ ਰੋਕਿਆ ਜਾ ਰਿਹਾ ਇਸ ਚੀਜ਼ ਨੂੰ ਮੈਂ ਦੇਖਣਾ ਆ ਤੇ ਕਹਿੰਦੀ ਮੈਨੂੰ ਪਤਾ ਨਹੀਂ ਕਿ ਮੈਂ ਕਿੰਨੀ ਵਾਰੀ ਮੈਂ ਆਪਣੀ ਫੈਮਿਲੀ ਦੇ ਨਾਲ ਮੂਵੀ ਦੇਖੀ ਆ ਤੇ ਸਾਡਾ ਕਹਿੰਦੀ ਕੋਈ ਟੱਚ ਵੀ ਨਹੀਂ ਹੈਗਾ ਪੰਜਾਬ ਦੇ ਨਾਲ ਤੇ ਅਸੀਂ ਪਤਾ ਨਹੀਂ ਕਿੰਨੀ ਕੁ ਵਾਰੀ ਰੋਏ ਹੋਣੇ ਆ ਵੀ ਹਨਾ ਵੀ ਕਿਉਂ ਇੱਦਾਂ ਹੋਇਆ ਉੱਥੇ ਵੀ ਉਹ ਲੋਕ ਫਿਰ ਵੀ ਕਹਿੰਦੇ ਅਸੀਂ ਤਾਂ ਮਤਲਬ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹੱਸਦੇ ਖੇਡਦੇ ਮਤਲਬ ਇੰਨੇ ਦਰਦ ਦੇ ਵਿੱਚੋਂ ਕਹਿੰਦੀ ਉਹ ਨਿਕਲ ਕੇ ਵੀ ਮਤਲਬ ਇੰਨੇ ਖੁਸ਼ ਕਹਿੰਦੀ ਕਿੱਦਾਂ ਹੋ ਸਕਦੇ ਆ ਮਤਲਬ ਕਹਿੰਦੀ ਕਦੀ ਜਿੱਦਾਂ ਜਿੰਨਾਂ ਨੂੰ ਵੀ ਆਪਾਂ ਮਿਲਦੇ ਹਾਂ ਕਿ ਮਤਲਬ ਕਿੰਨਾ ਉਹਨਾਂ ਨੇ ਹੰਡਾਇਆ 84 ਵੀ ਅਤੇ ਬਾਅਦ ਵਿੱਚ ਵੀ ਸਾਰਾ ਕਹਿੰਦੀ ਮੈਂ ਕਹਿੰਦੀ ਮੈਂ ਸਲੂਟ ਕਰਦੀ ਹਾਂ ਇਹਨਾਂ ਨੂੰ ਵੀ ਇੰਨੇ ਫਿਰ ਵੀ ਇਹ ਖੁਸ਼ ਆ ਮਤਲਬ ਉਹ ਹੈਗਾ ਵੀ ਨਹੀਂ ਸੀ ਟੱਚ ਪਰ ਫਿਰ ਵੀ ਉਹਦੇ ਬਾਰੇ ਗੱਲ ਕਰ ਰਹੀ ਸੀ ਉਹਨੇ ਐਕਸਾਈਟਮੈਂਟ ਸੀਗੀ ਉਹਨੂੰ
0: ਇਹ ਵੀ ਇੱਕ ਪੱਖ ਆ ਨਾ ਮਤਲਬ ਲੋਕਾਂ ਨੂੰ ਜਾਂ ਬਾਕੀਆਂ ਨੂੰ ਇਹ ਚੀਜ਼ ਦਾ ਪਤਾ ਹੋਵੇ ਵੀ ਪਿੱਛੇ ਹਿਸਟਰੀ ਕੀ ਆ ਫਿਰ ਬਾਵਜੂਦ ਵੀ ਹੱਸਣਾ ਕੀ ਆ ਸੋ ਉਹ ਸਾਰੀਆਂ ਚੀਜ਼ਾਂ ਕਿਸੇ ਵੇਲੇ ਨਹੀਂ ਹੋ ਪਾਉਂਦੀਆਂ ਕਿਉਂਕਿ ਅੱਜ ਕੱਲ੍ਹ ਸਿਨੇਮਾ ਇੱਕ ਵਧੀਆ ਮਾਧਿਅਮ ਹੈ ਸੋ ਇਸ ਮਾਧਿਅਮ ਦੇ ਰਾਹੀਂ ਚੀਜ਼ਾਂ ਪਹੁੰਚ ਰਹੀਆਂ ਨੇ ਸੋ ਜੇਕਰ ਤੁਸੀਂ ਇਹ ਫਿਲਮ ਵੇਖਣੀ ਆ ਅਤੇ ਤੁਹਾਨੂੰ ਲਿੰਕ ਹੁਣ ਤੱਕ ਮਿਲ ਚੁੱਕਾ ਹੋਊਗਾ ਅਤੇ ਜੇ ਨਹੀਂ ਤਾਂ ਬਹੁਤ ਸਾਰੇ ਤੁਸੀਂ ਸਰਚ ਮਾਰੋ, ਬਹੁਤ ਸਾਰੇ ਸੋਰਸਿਸ ਦੇ ਉੱਤੇ ਤੁਹਾਨੂੰ ਲਿੰਕ ਮਿਲ ਵੀ ਰਹੇ ਨੇ, ਅਤੇ ਜਿਹਨਾਂ ਕੋਲ ਨਹੀਂ ਹੈਗਾ ਤੁਸੀਂ ਮੈਸੇਜ ਪਾ ਦਿਓ, ਕੋਈ ਨਾ ਕੋਈ ਲਿੰਕ ਲੱਭ ਕੇ ਅਤੇ ਤੁਹਾਨੂੰ ਆਪਾਂ ਵੀ ਸੈਂਡ ਕਰ ਦਿਆਂਗੇ ਜੇ ਤੁਸੀਂ ਇਹ ਫਿਲਮ ਵੇਖਣਾ ਚਾਹੁੰਦੇ ਹੋ ਤਾਂ। ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਆਪਾਂ ਵਧਾਉਂਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ ਅੱਗੇ, ਅਤੇ ਸੰਜੂ ਜੀ ਧੰਨਵਾਦ ਤੁਹਾਡਾ। ਅੱਛਾ, ਇਹਨਾਂ ਨੇ ਓਕੇ ਪੇਜ ਹੀ ਦਿੱਤੀ ਇਹਨਾਂ ਨੇ, ਸੋ ਹੁਣ ਤੱਕ ਮੈਨੂੰ ਲੱਗਦਾ ਵੀ ਲਗਭਗ ਸਾਰਿਆਂ ਕੋਲ ਪਹੁੰਚ ਹੀ ਗਈ ਹੈ ਫਿਲਮ। ਅਤੇ ਧੰਨਵਾਦ, ਮਿਹਰਬਾਨੀ ਰਹਿਲ ਪਰਿਵਾਰ ਵੱਲੋਂ, ਕਹਿੰਦੇ ਨੇ ਕਿ ਸਭ ਦਾ ਦਿਨ ਵਧੀਆ ਵਧੀਆ ਹੋਵੇ, ਬਹੁਤ ਸ਼ੁਕਰੀਆ। ਅਤੇ ਲੋਪ ਹੋ ਰਹੇ ਸ਼ਬਦ ਸਾਨੂੰ ਭੇਜ ਰਹੇ ਨੇ ਮਨਦੀਪ ਸਿੰਘ ਜੀ, ਅਤੇ ਧੰਨਵਾਦ। ਇਹ ਵੀ ਮੈਂ ਰੱਖ ਲੈਣਾ ਸਾਈਡ 'ਤੇ ਕਰਕੇ, ਇਹ ਵੀ ਆਪਾਂ
1: ਥੈਂਕ ਯੂ ਜੀ
0: ਸਾਂਝ ਪਾਉਂਦੇ ਹਾਂ। ਪ੍ਰਦੀਪ ਜੀ ਤੁਹਾਨੂੰ ਵੈਲਕਮ ਬੈਕ ਕਰ ਰਹੇ ਨੇ,
1: ਥੈਂਕ ਯੂ ਜੀ।
0: ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਜੀ, ਅਤੇ ਸੁੱਖ ਜੀ, ਅਤੇ ਮਿਸ ਯੂਅਰ ਵੋਇਸ, ਅਤੇ ਕਹਿੰਦੇ ਆਈ ਐਮ ਸਾਇਲੈਂਟ ਲਿਸਨਰ, ਅਤੇ ਹੈਵ ਅ ਗ੍ਰੇਟ ਡੇ,
1: ਥੈਂਕ ਯੂ ਜੀ।
0: ਅਤੇ ਜਸਪ੍ਰੀਤ ਜੀ ਕਹਿੰਦੇ ਕਿ ਮੇਰੀ ਫਰੈਂਡ ਨੂੰ ਕੀਤਾ ਸੀ ਕਿਸੇ ਨੇ ਪ੍ਰਪੋਜ਼, ਉਸਨੇ ਤਾਜ ਮਹਿਲ ਦਿੱਤਾ ਸੀ ਸਾਈਕਲ 'ਤੇ ਰੱਖ ਦਿੱਤਾ, ਉਹਨੇ ਸਾਈਕਲ ਭਜਾ ਲਿਆ ਤੇ ਤਾਜ ਮਹਿਲ ਟੁੱਟ ਗਿਆ।
1: ਇਹ ਹੋਇਆ ਨਾ ਪ੍ਰਪੋਜ਼ ਅਸਲੀ।
0: ਤੇ ਗੁਰਜੀਤ ਜੀ ਕਹਿੰਦੇ ਨੇ ਕਿ ਇੰਜੋਏ ਕਰ ਰਹੇ ਹਾਂ ਚਾਹ ਦੇ ਨਾਲ ਗਾਣੇ। ਅਤੇ ਸਿੱਖੋ ਜੀ ਗੁੱਡ ਮਾਰਨਿੰਗ ਭੇਜਦੇ ਨੇ। ਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਹੱਸਦੇ ਖੇਡਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਪਰਥ ਤੋਂ ਪਾਉਂਦੇ ਨੇ ਸਾਂਝਾਂ, ਅਤੇ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਤੁਹਾਡਾ, ਅਤੇ ਬਹੁਤ ਮਿਹਰਬਾਨੀ ਐਪਰੀਸੀਏਸ਼ਨ ਦੇ ਲਈ। ਅਤੇ ਇੱਧਰ ਇੱਕ ਚੀਜ਼ ਜਿਹੜੀ ਅਪਡੇਟਸ ਦੀ ਜੇ ਆਪਾਂ ਗੱਲ ਕਰ ਹੀ ਰਹੇ ਹਾਂ, ਅਤੇ ਇੱਕ ਹੋਰ ਤੁਹਾਡੇ ਨਾਲ ਅਪਡੇਟ ਸਾਂਝੀ ਕਰ ਦਈਏ ਕਿ ਜੇਕਰ ਹੁਣ ਤੱਕ ਤੁਸੀਂ ਆਪਣੀ ਰਜਿਸਟ੍ਰੇਸ਼ਨ, ਜਿਹੜੀ ਗੱਡੀ ਦੀ ਰਜਿਸਟ੍ਰੇਸ਼ਨ ਦੇ ਪੈਸੇ ਤੁਸੀਂ ਵਾਪਸ ਨਹੀਂ ਕਰਵਾਏ, ਤਾਂ ਤੁਸੀਂ ਕਰਵਾ ਸਕਦੇ ਹੋ। 31 ਤਰੀਕ ਲਾਸਟ ਆ, ਇਹ ਮਹੀਨਾ ਹਾਲੇ ਹੈਗਾ ਵਾ, ਪਰ ਜੇ ਤੁਸੀਂ ਬਿਹਤਰ ਆ ਕੇ ਛੇਤੀ ਤੋਂ ਛੇਤੀ ਤੁਸੀਂ ਕਰਵਾ ਲਓ, ਅਤੇ ਉਹਦੇ ਵਿੱਚ ਕੀ ਨੁਕਸਾਨ ਹੈ, ਬਾਅਦ 'ਚ ਵੀ ਤਾਂ ਕਰਵਾਉਣਾ ਹੀ ਆ। ਮੋਟੀ ਮੋਟੀ ਜੀ ਜਾਣਕਾਰੀ ਇਹ ਹੈ ਕਿ ਵਿਕਟੋਰੀਆ ਸਰਕਾਰ ਦੇ ਵੱਲੋਂ ਤੁਹਾਨੂੰ ਮਹਿੰਗਾਈ ਤੋਂ ਥੋੜ੍ਹੀ ਜਿਹੀ ਰਾਹਤ ਦੇਣ ਦੇ ਲਈ 20% ਔਫ ਕੀਤਾ ਗਿਆ ਹੈ ਰੈਜੋ ਦੇ ਉੱਤੇ। ਸੋ ਇਹ ਸਕੀਮ ਜਿਹੜੀ ਹੈ ਇਸ ਮਹੀਨੇ ਚੱਲਣੀ ਆ, ਅਤੇ ਜੇ ਤੁਸੀਂ ਨਹੀਂ ਹਾਲੇ ਤੱਕ ਰੀਫੰਡ ਲਈ ਅਪਲਾਈ ਕੀਤਾ, ਤਾਂ ਰੀਫੰਡ ਤੁਸੀਂ ਕਰਨਾ ਕਿੱਦਾਂ, ਤੁਸੀਂ ਸਰਵਿਸ ਵਿਕਟੋਰੀਆ ਦੀ ਵੈਬਸਾਈਟ ਦੇ ਉੱਤੇ ਜਾਣਾ, ਜੋ ਕਿ ਤੁਹਾਡੇ ਕੋਲ ਅਕਾਊਂਟ ਹੋਊਗਾ ਹੀ ਕੋਵਿਡ ਦੇ ਦਿਨਾਂ 'ਚ, ਇਹ ਤਾਂ ਸਾਨੂੰ ਪਤਾ ਲੱਗ ਹੀ ਗਿਆ ਸਰਵਿਸ ਵਿਕਟੋਰੀਆ ਦਾ ਵੀ। ਅਤੇ ਉਹਦੇ ਉੱਤੇ ਜਾ ਕੇ ਅਤੇ ਤੁਹਾਨੂੰ ਉੱਤੇ ਹੀ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਪਏ ਲਿੰਕ ਤੁਹਾਨੂੰ ਮਿਲ ਜਾਣਗੇ, ਜੇ ਨਹੀਂ ਤਾਂ ਉੱਤੇ ਤੁਸੀਂ ਭਰ ਲਿਓ ਰੈਜੋ ਰੀਬੇਟ ਆ ਰਹੀ ਜੀਓ, ਅਤੇ ਇੰਨੇ ਕੁ ਦੇ ਨਾਲ ਆ ਜਾਂਦਾ ਵਾ। ਸੋ 10 June 2026 ਤੱਕ ਜਿਹੜਾ ਵਾ 20 ਲੱਖ ਲੋਕ ਕਰ ਚੁੱਕੇ ਹੀ ਅਪਲਾਈ। ਸੋ ਵੈਸੇ ਤਾਂ ਪਹਿਲੇ 48 ਘੰਟਿਆਂ ਦੇ ਵਿੱਚ ਹੀ ਕਹਿੰਦੇ ਨੇ ਕਿ 10 ਲੱਖ ਲੋਕਾਂ ਨੇ ਅਰਜ਼ੀਆਂ ਦੇ ਦਿੱਤੀਆਂ ਸੀ 1 June ਤੋਂ ਇਹ ਸਕੀਮ ਸ਼ੁਰੂ ਹੋਈ, ਅਤੇ 31 July ਤੱਕ ਇਹ ਚੱਲਣੀ ਆ। ਹਾਲੇ ਸਮਾਂ ਹੈਗਾ ਵਾ, ਜੇਕਰ ਤੁਹਾਡੇ ਆਪਣੇ ਨਾਂ ਦੇ ਉੱਤੇ ਗੱਡੀ ਹੈ, ਸੋ ਕੰਪਨੀ ਵਾਲੀ ਨਹੀਂ ਹੋਣੀ, ਤੁਹਾਡੀ ਆਪਣੀ ਜਿਹੜੀ ਗੱਡੀ ਆ, ਜੇਕਰ ਤੁਸੀਂ ਉਹਦੇ 'ਤੇ ਪੈਸੇ ਵਾਪਸ ਲੈਣੇ ਆ, ਤਾਂ ਮੋਟਾ ਮੋਟਾ ਜਿਹਾ $186 ਤੁਹਾਨੂੰ ਮਿਲ ਜਾਣੇ ਆ, ਅਤੇ ਮਤਲਬ ਓਕੇ ਰਿਪੋਰਟ ਆ, ਹੋਰ ਕੀ ਚਾਹੀਦਾ।
1: ਦੇਖ ਲਓ ਰਣਜੋਤ ਜੀ, 185 ਨੂੰ ਅੱਜ ਉਹ ਆ ਗੋਲਡ, 186 ਮਿਲ ਜਾਣਾ, 1 ਰੁਪਈਆ ਫਿਰ ਵੀ ਵੱਜ ਜਾਣਾ ਉਹਦਾ ਤੇਲ,
0: 1 ਗ੍ਰਾਮ
1: ਇਹਦਾ ਤੇਲ ਪਵਾ ਲਾਂਗੇ, $1 ਦਾ ਤੇਲ ਲੱਗ ਜੂਗਾ ਲੈ ਕੇ ਜਾਣ ਲਈ।
0: ਸੋ ਜੇ ਤੁਸੀਂ ਨਹੀਂ ਮੁੱਕਦੀ ਗੱਲ ਨਹੀਂ ਤੁਸੀਂ ਰੀਫੰਡ ਲੈ ਕਰਾਇਆ, ਤਾਂ ਤੁਸੀਂ ਰੀਫੰਡ ਕਰਵਾ ਸਕਦੇ। ਕੋਈ ਤੁਹਾਨੂੰ ਸਮੱਸਿਆ ਆਵੇ ਤਾਂ ਤੁਸੀਂ ਸਾਨੂੰ ਮੈਸੇਜ ਕਰ ਲਿਓ, ਅਤੇ ਉਹ ਹੁਣ ਆਪਾਂ ਤੁਰਦੇ ਹਾਂਗੇ 008 ਤੁਸੀਂ ਆਉਂਦੇ ਰਹੋ। ਇਸ ਤੋਂ ਪਹਿਲਾਂ ਤੁਹਾਨੂੰ ਆਪਾਂ ਦੱਸ ਦਈਏ ਵਿਸ਼ਾ ਅੱਜ ਦਾ ਫਿਰ ਇੱਕ ਵਾਰੀ, ਕਿ ਪ੍ਰਪੋਜ਼ ਜਿਹੜਾ ਅਜੀਬੋ ਗਰੀਬ ਹੋਇਆ ਉਹਦੇ ਤੋਂ ਗੱਲ ਸ਼ੁਰੂ ਹੋਈ ਸੀ, ਅਤੇ ਤੁਹਾਡੀਆਂ ਜਾਣਕਾਰੀਆਂ ਦੇ ਵਿੱਚ ਜੇਕਰ ਕੋਈ ਇੱਦਾਂ ਦਾ ਪ੍ਰਪੋਜ਼ ਹੈ ਆਸ ਪਾਸ, ਤਾਂ ਤੁਸੀਂ ਕੀਤਾ ਵਾ ਜਾਂ ਫਿਰ ਕਿਸੇ ਤਰ੍ਹਾਂ ਦਾ ਤੁਹਾਨੂੰ ਪਤਾ ਹੋਵੇ, ਤਾਂ ਉਹ ਤੁਸੀਂ ਸਾਂਝਾ ਕਰ ਸਕਦੇ ਹੋ। ਬਾਕੀ ਸਾਡੀਆਂ ਜਾਣਕਾਰੀਆਂ ਇਰਦ ਗਿਰਦ ਸਾਂਝੀਆਂ ਹੁੰਦੀਆਂ ਰਹਿਣਗੀਆਂ। 008 ਤੁਸੀਂ ਆਉਂਦੇ ਰਹੋ ਜੀ।
13: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ, ਅਤੇ ਬਾਕੀ ਜਿਹੜੇ ਇਸ ਟਾਈਮ ਹੋਲਡ 'ਤੇ ਵੀ ਨਹੀਂ, ਅਤੇ ਸਾਰਿਆਂ ਦੇ ਅੱਗੇ ਬੇਨਤੀ ਹੈ ਵੀ ਜਦੋਂ ਤੁਸੀਂ ਆਉਂਦੇ ਹੋ, ਤੁਸੀਂ ਹੋਲਡ 'ਤੇ ਹੁੰਦੇ ਹੋ, ਤਾਂ ਪਲੀਜ਼ ਆਪਣਾ ਮਿਊਟ ਦੇ ਉੱਤੇ ਕਰ ਲਿਆ ਕਰੋ। ਆਸ ਪਾਸ ਦੀਆਂ ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ ਕਿਸੇ ਹੋਰ ਦੇ ਨਾਲ ਕੋਈ ਚੱਲ ਰਹੀਆਂ ਨੇ, ਪਰਿਵਾਰ ਦੇ ਵਿੱਚ ਚੱਲ ਰਹੀਆਂ ਨੇ, ਅਤੇ ਉਹ ਤੁਹਾਨੂੰ ਧਿਆਨ ਦੇ ਵਿੱਚ ਨਹੀਂ ਰਹਿੰਦਾ, ਉਹ ਸਾਡੇ ਤੱਕ ਪਹੁੰਚਦੀਆਂ ਰਹਿੰਦੀਆਂ। ਸੋ ਇੰਨੀ ਇੱਕ ਬੇਨਤੀ ਪ੍ਰਵਾਨ ਕਰੋ। ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ?
13: ਹਾਂਜੀ, ਗੁਰਪ੍ਰੀਤ ਸਿੰਘ ਬੋਲ ਰਹੀ ਮੈਂ।
0: ਹਾਂਜੀ ਗੁਰਪ੍ਰੀਤ ਜੀ, ਕੀ ਹਾਲ ਜੀ?
13: ਸਾਲ ਤੋਂ ਪਹਿਲਾਂ ਲਾਉਂਦਾ ਹੁੰਦਾ ਸੀ, ਵੈਲਡਿੰਗ ਕਰਦਾ ਸੀ ਜੀ ਮੈਂ।
0: ਅੱਛਾ ਅੱਛਾ, ਓਕੇ ਓਕੇ ਓਕੇ, ਤੇ ਕੀ ਗੱਲ ਵਿੱਚ ਜੇ, ਮਤਲਬ ਕੀ ਲੱਕੜ ਦਾ ਕੰਮ ਸ਼ੁਰੂ ਕਰ ਲਿਆ ਫਿਰ?
13: ਮੈਂ ਇੰਡੀਆ ਚਲ ਗਿਆ ਸੀ ਰਿਕਸ਼ਾ ਵਾਲਾ।
0: ਓਕੇ ਓਕੇ, ਹੁਣ ਫਿਰ ਵਾਪਸ ਆ ਗਏ?
13: ਹਾਂਜੀ ਹਾਂਜੀ।
0: ਓਕੇ, ਕੀ ਗੱਲ, ਠੀਕ ਠਾਕ ਸਭ ਘਰ ਵਧੀਆ? ਓਕੇ,
13: ਹਾਂ ਹਾਂ ਠੀਕ ਹੈ ਜੀ, ਠੀਕ ਹੈ। ਵੈਸੀ
0: ਅੱਛਾ, ਤੇ ਕਿੰਨਾ ਚਿਰ ਲਾਏ ਫਿਰ?
13: 2-3 ਮਹੀਨੇ ਲਈ ਸੀ, ਪਰ ਐਂ ਵੱਧਦਾ ਪਿਆ ਗਿਆ ਕੰਮ।
0: ਓਕੇ ਓਕੇ ਓਕੇ, ਮਤਲਬ ਤੁਸੀਂ ਤਾਂ ਵਿਆਹ ਕਰਾਉਣ ਗਏ ਸ਼ਾਇਦ?
13: ਨਹੀਂ ਨਹੀਂ, ਲੋਕਾਂ ਨੀ ਦੇਖਣੇ ਇੱਦਾਂ
0: ਅੱਛਾ ਲੋਕਾਂ ਦੇ ਵੇਖਿਆ ਆਪਣੀ ਨਹੀਂ ਗੱਲ ਬਣੀ ਫਿਰ
13: ਟੂ ਯੰਗ
1: ਕਿੰਨੀ ਵਾਰੀ ਪਲੱਸ ਹੋਏ ਏਦਾਂ ਪੁੱਛਦੇ ਹੋਣੇ ਥਰਟੀ ਕਿੰਨੀ ਵਾਰੀ ਪਲੱਸ ਹੋਇਆ
13: ਕਿੰਨਾ ਪਲੱਸ ਆ ਕਹਿੰਦੇ ਕਿੰਨਾ ਪਲੱਸ ਥਰਟੀ ਪਲੱਸ ਤਾਂ ਕਹਿੰਦੇ ਸਮਝ ਗਏ ਸੀ
0: ਚੜ ਕੇ ਪ੍ਰਪੋਜ਼ ਕਰਕੇ ਵੇਖਣਾ
13: ਕੁੜੀ ਨੂੰ ਪ੍ਰਪੋਜ਼ ਕਰਨ ਚਲਿਆ ਗਿਆ ਮੁੰਡਾ
0: ਅੱਛਾ
13: ਉਹ ਵੈਸੇ ਨਾ ਫਲੋ ਦੇ ਹੱਥ ਚ ਹੈਗੀ ਸੀ ਨੋਟਬੁੱਕ ਨੋਟਬੁੱਕ ਹੀ ਚੱਬੀ ਗਿਆ
0: ਅੱਛਾ ਚੱਬੀ ਗਿਆ
13: ਦੇਖ ਕੇ ਉਹ ਵੀ ਕਰੀ ਜਾਵੇ ਵੀ ਐ ਜੇ ਨੰਬਰ ਦੇ ਦੋ ਆਏ ਨਾਲੇ ਉਹਦੇ ਕੋਲ ਨੋਟਬੁੱਕ ਸੀ ਉਹ ਮੂੰਹ ਚ ਹੀ ਦੱਬੀ ਗਿਆ
0: ਅੱਛਾ
13: ਬਸ ਉਹਦਾ ਫਲੋ ਬਣ ਗਿਆ ਚੱਬਣੋ ਹੀ ਹਟਿਆ ਉਹ ਬਾਅਦ ਚੇਕ ਕਰਦੇ ਕਹਿੰਦਾ ਯਾਰ ਮੈਂ ਨਰਵਸ ਹੋ ਗਿਆ
1: ਸਟ੍ਰੈਸ ਬਾਲ
0: ਨੋਟਬੁੱਕ ਪ੍ਰਪੋਜ਼
1: ਨਾ ਸਟ੍ਰੈਸ ਬਾਲ
13: ਇੱਕ ਸਕੂਲ ਚ ਹੁੰਦੀ ਸੀ ਕੁੜੀ ਮੇਰੇ ਨਾਲ
0: ਅੱਛਾ
13: ਤੇ ਬਾਬਾ ਪੜਾਕੂ ਜੀ ਸੀ ਨਾ ਚਲੋ ਅਸੀਂ ਫਰੈਂਡ ਸੀ ਤੇ ਮੇਰੇ ਦੋਸਤ ਕਿਆ ਕਰਨ ਵੀ ਕਰ ਲਾ ਹਨਾ ਵੀ ਤੂੰ ਗੱਲਾਂ ਤਾਂ ਮਾਰਦਾ ਰਹਿਣਾ ਤੇ ਮੈਂ ਜਦੋਂ ਵੀ ਕੋਸ਼ਿਸ਼ ਕਰਦਾ ਕੋਈ ਹੋਰ ਉਹਨੂੰ ਕਰ ਦਿੰਦਾ ਪ੍ਰਪੋਜ਼ ਤੇ ਉਹ ਕਟਾ ਦਿੰਦੀ ਪ੍ਰਿੰਸੀਪਲ ਤੋਂ ਜਦੋਂ ਮੈਂ ਕੋਸ਼ਿਸ਼ ਕਰੀ ਆ ਉਹਨਾਂ ਵਾਰੀ ਮੁੰਡੇ ਕਟਾ ਦੇ ਫਿਰ ਫੇਰ ਬ੍ਰੇਕਾਂ ਲੱਗ ਜਾ ਕਰਨ
0: ਨਹੀਂ
13: ਸਕਸੈਸ ਤਾਂ ਹੋ ਗਈ ਸੀ ਮੇਰੀ
0: ਕੁੱਟ ਕੱਟ ਖਾ ਗਏ
1: ਬੜੀ
0: ਟਾਈਮਿੰਗ ਜੀ ਚੱਲਦੀ ਤੁਹਾਡੀ ਚਲੋ ਬਸ ਇਹ ਵੀ ਵਧੀਆ ਲੱਗਾ ਵੀ ਜਾਣ ਕੇ ਵੀ ਇਹ 93 ਵਾਲਿਆਂ ਨਾਲ ਵੀ ਇਹ ਕੰਮ ਹੁੰਦਾ ਹੈ ਤੁਸੀਂ ਤਾਂ ਬਹੁਤ ਮਤਲਬ ਤੁਹਾਡੇ ਤੇ ਬੜਾ ਨਵਾਂ ਜਿਹਾ ਦੌਰ ਵਾਲਾ ਕੰਮ ਹੈ ਕਿ ਉਦੋਂ ਵੀ ਮਤਲਬ
1: ਛਿਆਨਵੇਂ ਤੋਂ ਬਾਅਦ ਹੀ ਸ਼ੁਰੂ ਹੋਇਆ ਨਵਾਂ ਜਿਹਾ ਕੰਮ ਉਸ ਤੋਂ ਪਹਿਲੇ ਤਾਂ ਆਪਣੇ ਵਰਗੇ ਸੀ ਸਾਰੇ
13: 97-98 ਵਾਲੇ ਬੜੇ ਹੋ ਗਏ ਨੇ
1: ਹਾਂ ਉਹ ਹੀ ਹੋ ਗਿਆ ਦੇਖਿਆ ਹਾਂ ਹਾਂ ਹਾਂ 2000 ਦੇ ਜਿਹੜੇ
13: 2000 ਦਾ ਅਗਰੀਆਂ ਨਾਲ ਹੀ ਨੇ
0: ਹੁਣ ਫਿਰ ਇੱਥੇ ਰਾਧਾ ਰਹਿਣ ਤੱਕ ਜਾਣਾ ਫਿਰ
13: ਰਹਿਣਾ ਤਾਂ ਇੱਥੇ ਹੈ ਜੀ
0: ਅੱਛਾ
13: ਬਸ ਮਹੀਨੇ ਬਾਅਦ ਤੁਰੇ ਗਏ
1: ਵਧੀਆ ਗੱਲ ਆ ਤੁਸੀਂ ਲਾਇਆ ਇੰਨਾ ਟਾਈਮ ਮਤਲਬ
13: ਘੁੰਮਿਆ ਫਿਰਿਆ
1: ਜੀ ਗੁੱਡਿਆ ਗੁੱਡਿਆ ਜੀ
13: ਘੁੰਮਣ ਫਿਰਨ ਲਈ ਬਹੁਤ ਵਧੀਆ
1: ਜਾਣਾ ਚਾਹੀਦਾ ਜਦੋਂ ਜਿਹੜਾ ਜਾ ਸਕਦਾ ਉਹਨੂੰ ਜਾ ਕੇ ਥੋੜਾ ਜਿਹਾ ਰਹਿਣਾ ਚਾਹੀਦਾ
13: ਹਜੇ ਫਿਰ ਉਹ ਪਈ ਨੀ ਕੀ ਕਹਿੰਦੇ ਹੁੰਦੇ ਨੇ ਪੰਜਾਬੀ

0: ਹੁੰਦਾ, ਬੇੜੀਆਂ ਉਦੋਂ ਪੈਂਦੀਆਂ ਅਸਲੀ।
1: ਹਾਂ ਹੁਣ ਯਾਦ ਰੱਖੇ
2: ਬੇੜੀਆਂ ਵੀ।
1: ਥੈਂਕ ਯੂ, ਥੈਂਕ ਯੂ ਗੁਰਪ੍ਰੀਤ ਜੀ।
3: ਵੀਰ
1: ਨੂੰ ਰਿਹਾ ਹਾਂ ਜਿਹੜਾ ਗੱਲ ਕਰਕੇ ਗਿਆ,
3: ਕੁੱਤਿਆਂ ਨੂੰ ਪੈ ਜਾ ਪਿੱਛੇ ਕੁੱਤਿਆਂ ਦੇ।
1: ਤੁਸੀਂ
3: ਗੱਲਾਂ ਰੇਡੀਓ ਤੇ ਗੱਲਾਂ ਕਰਦੇ ਹੁੰਦੇ, ਬੜਾ ਰੌਲਾ ਚੱਲਦਾ ਉਧਰ, ਮੈਂ ਸੁਣਦੀ ਹੁੰਦੀ ਆ। ਗੇਮ ਆ ਕਹੇ
1: ਗੇਮ ਆ ਸਭ ਫੁੱਟਬਾਲ
0: ਦੱਸ ਕੋਈ ਘਰ ਘਰ
1: ਦੇਖਦਾ ਜੇ ਕੋਈ ਵੇਂਦਾ ਤੇ ਫਿਰ ਵੇਖ ਲੈਂਦੇ ਹੋਣੇ ਨਾ ਨਿਆਣੇ ਨਾ ਕਿ ਨਹੀਂ।
3: ਨਹੀਂ ਨਹੀਂ ਨਹੀਂ ਨਹੀਂ ਪਿੱਛੇ ਹਟਣ ਵਾਲੇ ਆ, ਬਾਲ ਦੂਰ ਆਉਂਦੀ ਹੁੰਦੀ ਆ ਮੇਰੇ ਵਰਗੀ, ਪਹਿਲਾਂ ਹੀ ਉਹ ਵੱਜ ਜਾਂਦੀ ਆ ਵੀ ਹੁਣ ਵੱਜੀ ਜਾ ਕੇ ਫਿਰ ਚੋ।
0: ਮੈਂ ਕਿਹਾ ਸ਼ਾਇਦ ਤੁਹਾਡੇ ਘਰ ਵੀ
3: ਜਵਾਕ ਹੋਣੇ ਆਪਣੇ।
0: ਮੈਂ ਕਿਹਾ ਆਂਟੀ ਸ਼ਾਇਦ ਤੁਹਾਡੇ ਘਰ ਵੀ ਹੌਲੀ ਹੌਲੀ ਦਰਵਾਜੇ ਖੋਲ ਕੇ ਸਾਰੇ ਜਣੇ ਤਿੰਨ ਚਾਰ ਜਣੇ ਘਰ ਦੇ ਮੈਂਬਰ ਇੱਕ ਕਮਰੇ ਚ ਵੜਦੇ ਹੋਣ ਤੇ ਤੁਸੀਂ ਹੱਬੜਵਾਏ ਉੱਠ ਜਾਓ ਇੱਥੇ ਘਰ ਦੇ ਸਾਰੇ ਜਣੇ ਅੱਧੀ ਰਾਤ ਨੂੰ।
3: ਉਹ ਕ੍ਰਿਕਟ ਵੇਲੇ ਕਰਦੇ ਹੁੰਦੇ ਸੀਗੇ ਉਹ ਨਿਆਣੇ, ਕ੍ਰਿਕਟ ਵੇਲੇ ਐਂ ਕਰਦੇ ਹੁੰਦੇ ਰਾਤ ਨੂੰ।
1: ਨਹੀਂ ਵੀ ਇਹ ਵੀ ਹਨੇਰੇ, ਇਹ ਵੀ ਹਨੇਰੇ ਜੇ ਆਉਂਦਾ ਤੇ ਜਿਹੜੇ ਵੇਖ ਨਹੀਂ ਰਹੇ ਇਸ ਟਾਈਮ ਡਰਾਈਵ ਕਰ ਰਹੇ ਨੇ। ਬੈਲਜੀਅਮ ਤੇ ਅਮਰੀਕਾ ਦਾ ਮੈਚ ਆ, ਬੈਲਜੀਅਮ 2-1 ਦੇ ਨਾਲ ਜਿੱਤ ਰਿਹਾ ਜੇ। ਹਾਂਜੀ ਆਂਟੀ,
3: ਇਹ ਤਾਂ ਬਾਹਲੀਆਂ ਉੱਤੋਂ ਦੀਆਂ ਗੱਲਾਂ ਭਰਾਵਾ, ਦੂਜੇ ਦੇਸ਼ਾਂ ਦੀਆਂ ਆਪਣਾ ਆਪ ਦੀਆਂ ਨਿਬੜ ਜਾਣ। ਦੱਸ ਤੂੰ ਹੋਰ ਮੁਸੀਬਤਾਂ ਪਾਈ ਜਾਂਦਾ ਮੇਰੀ ਜਾਨ ਨੂੰ। ਬੈਲ ਕੰਮ ਕੁੜ ਗਏ ਪਹਿਲਾਂ
0: ਤੇਰੇ
3: ਆਉਣ ਦਾ।
0: ਥੋੜੀ ਸੇਵਾ ਸੁਵਾ ਕਰਾ ਲਈਏ ਘਰ ਬਹਿ ਕੇ।
3: ਸਹੀ ਗੱਲ ਹੈ, ਸਹੀ ਗੱਲ ਕਰੋ। ਸੇਵਾ ਕੀ ਤੋਂ ਕਰਾਉਣੀ ਹੈ ਕੁੜੇ ਤੋਂ,
1: ਕਲਾਸ ਲੱਗਣ ਵਾਲੀ ਹੋਈ ਆਂਟੀ ਇਹਨਾਂ ਦੀ।
3: ਮੇਰਾ ਅਰਗੀ ਆ ਕੇ ਹੋਰ ਕੰਮ ਦਾ ਚਾਹ ਪੀਣ ਦੇ ਪਤਾ ਲੈਣ ਆਈ ਆ ਤੇਰਾ, ਫਿਰ ਤੈਨੂੰ ਚਾਹ ਉਧਰ ਬੈਠਾ ਹੋਣਾ ਕਸਟਮਰ ਵੀ ਪਾਸੇ ਜਾਏਗੀ।
0: ਸਾਰਾ ਸਨੈਰੀਓ ਦੱਸ ਦਿੱਤਾ
3: ਪਤਾ ਹੀ ਆ ਹੁਣ ਮੈਨੂੰ, ਫਿਰ ਮੈਂ ਨਾ ਤੂੰ ਜਾ ਆਏ ਕਹਿਣਾ ਵੀ ਤੁਹਾਨੂੰ ਜਦੋਂ ਆ ਹੀ ਗਿਆ ਘਰੇ ਕੋਈ ਹਨਾ, ਸਨੈਰੀਓ ਪਤਾ ਹੀ ਸਭ ਦਾ ਹੀ ਹਾਲ ਹੈ ਵੇਲੇ। ਇਦੋਂ ਤਾਂ ਮੈਂ ਇਹਨਾਂ ਦੇ ਰਣਜੋਤ ਕੇ ਘਰੇ ਚਾਹ ਪੀ ਕੇ ਆਉਣੀ, ਆਰਾਮ ਨਾਲ ਚਾਹ ਪੀ ਕੇ ਆਉਣੀ, ਇਹਨਾਂ ਦੇ ਘਰੇ ਮਿਲਦੀ ਆ ਰਿਲੈਕਸ ਚਾਹ, ਇਹਨਾਂ ਦੇ ਘਰੇ ਕੋਈ ਟੈਨਸ਼ਨ ਨਹੀਂ।
0: ਤੁਹਾਨੂੰ ਪਤਾ ਸੱਚੀ ਆਂਟੀ ਜੀ, ਇਹ ਮੈਂ ਨਾ ਮੈਂ ਆਹ ਪਿਛਲੇ 3 ਮਹੀਨਿਆਂ ਚ ਜਿੱਦਾਂ ਕਈ ਵਾਰੀ ਨਾ ਤੁਹਾਨੂੰ ਲੱਗਦਾ ਹੁੰਦਾ ਕਿ ਹਾਏ ਮਤਲਬ ਇਹ ਇੰਨਾ ਸਲੋਅ ਕਿੱਦਾਂ ਹੋ ਸਕਦਾ, ਜਿੱਦਾਂ ਕੋਈ ਤੁਹਾਡੇ ਕੋਲ ਆਉਂਦਾ ਨਾ ਵੀ ਮੇਰੀ ਇੱਕ ਕਜ਼ਨ ਆ ਉਹ ਬੜੀ ਸਲੋਅ ਆ, ਲਾਈਕ ਉਹਨੂੰ ਕੋਈ ਇੱਦਾਂ ਨਹੀਂ ਹੁੰਦੀ, ਉਹਦੇ ਭਾਵੇਂ ਕੰਮ ਇੱਦਾਂ ਪਿਆ ਹੋਵੇ ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ। ਮੈਂ ਸੋਚਦੀ ਹੁੰਦੀ ਸੀ ਉਹ ਇੰਨਾ ਸਲੋਅ ਕਿੱਦਾਂ ਆ, ਲਾਈਕ ਕਿ ਉਹ ਇੱਦਾਂ ਸ਼ਾਂਤ ਜਿਹੇ ਕਿੱਦਾਂ ਹੈ ਨਾ ਵੀ ਮਤਲਬ ਇੰਨਾ ਸਿਰ ਤੇ ਕੰਮ ਪਿਆ ਪਰ ਫਿਰ ਵੀ ਉਹ ਇੰਨੀ ਸ਼ਾਂਤ ਆ। ਹੁਣ ਮੈਂ ਇਹਨਾਂ 3 ਮਹੀਨਿਆਂ ਚ ਇੰਨੀ ਸ਼ਾਂਤ ਸੀ ਨਾ ਵੀ ਘਰੇ ਵੀ ਸਾਰੇ ਜਣੇ ਹੈਰਾਨ ਸੀਗੇ ਵੀ ਮਤਲਬ, ਕਿਉਂਕਿ ਕੁਛ ਹੈ ਨੀ ਸੀ ਕਰਨੇ ਨੂੰ, ਕੰਮ ਵੀ ਨੀ ਸੀ ਕਰਨਾ, ਕੋਈ ਕੁਛ ਨੀ ਸੀ ਕਰਨਾ, ਆਰਾਮ ਦੇ ਨਾਲ ਉੱਠੋ, ਕੋਈ ਯੈਲਿੰਗ ਨੀ ਕਰਦੇ ਵਿੱਚ, ਆਰਾਮ ਨਾਲ ਜੇ ਕੋਈ ਨਾ ਕਿਸੇ ਨੂੰ ਉੱਚੀ ਬੋਲ ਵੀ ਰਿਹਾ ਸੀਗਾ ਵੀ ਤੁਸੀਂ ਲੇਟ ਆ, ਤੇ ਮੈਂ ਕਹਿੰਦੀ ਸੀ ਹੌਲੀ ਹੌਲੀ ਤੁਰ ਕੇ ਗੱਡੀ ਵੱਲ ਨੂੰ ਜਾਣਾ, ਹੌਲੀ ਹੌਲੀ ਲਾਈਕ ਬੈਡ ਤੋਂ ਉੱਠ ਕੇ ਸੋਵੇ ਤੇ ਜਾਣਾ, ਹੌਲੀ ਹੌਲੀ ਰੋਟੀ ਖਾਧੀ ਮੈਂ 3 ਮਹੀਨੇ ਪੂਰੀ ਪਚਾ ਪਚਾ ਕੇ।
3: ਮੈਂ
0: ਸਾਰਿਆਂ ਤੋਂ ਮੈਂ ਘਰ ਤੋਂ ਵੀ ਛੁੱਟੀ ਕੀਤੀ, ਮੈਂ ਕਿਹਾ ਮੈਂ ਤਾਂ 3 ਮਹੀਨੇ ਏਦਾਂ ਇੰਜੋਏ ਕਰ ਰਹੀ, ਮਤਲਬ ਮੈਂ ਕੁਛ ਨੀ, ਮੈਂ ਭਾਂਡਾ ਵੀ ਨੀ ਚੱਕਿਆ।

0: ਤੰਦਰੁਸਤੀ
1: ਚਾਹੀਦੀ ਸਾਰਿਆਂ ਨੂੰ ਵੱਡੀ
2: ਬਿਲਕੁਲ,
1: ਪਰ ਜੇ ਮਨ ਹਰਾਮੀ ਨਾ ਕੀਤੀ ਫਿਰ ਤੇਰੇ ਵਾਸਤੇ ਮਾੜੀ ਗੱਲ
0: ਤੇਰੀ
1: ਗੱਲ ਸੁਣੀ ਪੂਰੇ ਧਿਆਨ ਨਾਲ, ਪਰ ਮੈਨੂੰ ਮੈਂ ਤੈਨੂੰ ਪਹਿਲਾਂ ਹੀ ਪੁੱਛਿਆ ਤੂੰ ਸੱਚੀ ਬਿਮਾਰ ਸੀ ਭਾਈ, ਫਿਰ ਤਾਂ ਮੈਂ ਉਸ ਤੂੰ ਕਿਹਾ ਨਹੀਂ ਫਿਰ ਤਾਂ ਭਾਈ ਮਨ ਹਰਾਮੀ ਸੀ, ਹਰਾਮੀ ਮਾਣਨਾ ਨੀ ਕਰਨਾ ਚਾਹੀਦਾ। ਚੱਲ ਕੋਈ
2: ਹਾਂਜੀ
1: ਵਧੀਆ ਤੂਰ ਨੇ ਲਾਏ ਭਾਈ ਤੇ ਇੱਥੋਂ ਮਗਰੋਂ ਰੌਣਕ ਮੇਲਾ, ਪਰ ਉਹ ਸ਼ਬਦ ਬੜੇ ਔਖੇ ਪਾਉਂਦਾ ਸੀ ਅੱਖਰ, ਮੈਨੂੰ ਤਾਂ ਕਦੇ ਵਿੱਚ ਆਉਂਦੀ ਨੀ ਸੀ, ਮੈਂ ਤਾਂ ਤਰਬਜਾਰ ਕਰਦੀ ਸੀ ਵੀ ਸੌਖਾ ਵੀ ਤਾਂ ਸੌਖੇ ਚ ਪਾਉਂਦੀ, ਉਹ ਮੇਰੇ ਅਰਗ ਕਰ ਲੈਂਦਾ
0: ਔਖੇ
1: ਔਖੇ, ਮੈਂ ਤਾਂ
0: ਹਰਿਆਣੇ ਰਾਜਸਥਾਨ ਦੇ ਸ਼ਬਦ
2: ਫਿਰ ਤਾਊ ਸ਼ਬਦ ਸੀ ਨਾ।
1: ਸਹੀ ਗੱਲ ਹਾਂ, ਲੀਰਾਂ ਇਕੱਠੀਆਂ ਕਰਕੇ ਤੇ ਭਾਈ ਬਾਲ ਬਣਾਈ ਨਿਆਣਿਆਂ ਨੇ ਤੇ ਉਹ ਫਿਰ ਮਾਰੀ ਚਲਾਵੀ ਉਹ ਬੱਜੀ ਸਿਰ ਦੇ ਵਿੱਚ ਜਾ ਕੇ ਹਨਾ, ਤੇ ਮੇਰੀ ਤਾਂ ਭਾਈ ਪੋਤੀ ਤੇ ਪੈ ਗਈਆਂ ਜੂਆਂ ਤੇ ਸਾਰੀਆਂ ਲੀਖਾਂ ਲੀਖਾਂ ਮੈਂ ਕੱਢ ਦਿੱਤੀਆਂ ਉਹਦੇ ਲੀਖ ਹਨਾ ਲੀਖਾਂ ਤੇ ਲਾਣਾ ਸਾਡੇ ਨਾ ਗੁਆਂਢ ਚ ਚਾਰ ਪੰਜ ਸੀਗੇ ਉਹ ਬਾਬੇ ਹੋਣੀ ਤੇ ਉਹਨਾਂ ਦੀਆਂ ਬੱਚੇ ਹੋ ਗਏ ਅੱਠ ਨੌ ਜਾਣੇ ਤਾਏ ਚਾਚੇ ਤੇ ਉਦੋਂ ਉਹਨਾਂ ਦੇ ਗਾਂ ਨਿਆਣੇ ਤੇ ਉਹਨਾਂ ਦਾ ਏਡਾ ਵੱਡਾ ਲਾਣਾ ਤੇ ਅਸੀਂ ਦੇਖ ਕੇ ਹੈਰਾਨ ਹੀ ਹੁੰਦੇ ਸੀ। ਨਾਲ ਹੀ ਫਿਰ ਕਿਸੇ ਨੇ ਲਾਂਬੂ ਲਾ ਤਾ ਉਹਨਾਂ ਦੇ ਲਾਣੇ ਨੂੰ, ਉਹ ਲਾਂਬੂ ਦੂਜਾ ਵੀ ਹੁੰਦਾ ਵੀ ਇੱਕ ਤਾਂ ਵੀ ਮੁਰਦੇ ਨੂੰ ਲਾਉਣ ਵਾਲਾ ਜਾਂ ਅੱਗ, ਉਹ ਕਿਸੇ ਦੇ ਘਰੇ ਵੀ ਲਾਂਬੂ ਲਾ ਦਿੰਦੇ ਹੁੰਦੇ ਆਪਾਂ, ਉਹ ਵੀ ਹੁੰਦਾ ਵਿੱਚ ਹੁੰਦੇ ਆ
2: ਨਾ
1: ਵੀ ਉਹ ਕੋਈ
0: ਲਾਂਬੂ ਲਾਉਣ ਵਾਲਾ
1: ਲਾਂਬੂ ਲਾ ਤਾ ਤੇ ਉਹ ਸਾਰਾ ਲਾਣਾ ਉਹਨਾਂ ਦਾ ਖੰਡਾ ਤਾ। ਲਾਰੀ ਆ ਗਈ ਰੋਡਵੇਜ ਦੀ ਲਾਰੀ ਜਿਹਦੇ ਚ ਆਪਾਂ ਬੈਠ ਕੇ ਸਫ਼ਰ ਕਰਦੇ ਆ, ਇਹ ਆਮ ਹੀ ਬਣੀ ਆ ਵੀ ਆ ਗਈ ਰੋਡਵੇਜ ਦੀ ਲਾਰੀ,
2: ਨਾ ਕੋਈ ਬੂਹਾ
1: ਨਾ ਕੋਈ ਬਾਰੀ। ਲੋਚਾ, ਲੋਚਾ ਹੈਗਾ ਵੀ ਮੇਰਾ ਜਿਵੇਂ ਮਨ ਲੋਚੇ ਆਪਣਾ ਆਮ ਹੀ ਮਨ ਲੋਚੇ ਗੁਰਦਰਸ਼ਨ ਤਾਈ ਤੇ ਮਨ ਲੋਚੇ ਕੋਈ ਚੀਜ਼ ਨੂੰ ਮਨ ਲੋਚਦਾ ਆਪਣਾ ਜਿਵੇਂ
0: ਜੀ।
1: ਲੂੰਬਾ, ਲੂੰਬਾ ਹੁੰਦਾ ਚਿਮਣੀ, ਜਿਵੇਂ ਆਪਣੇ ਪਿੰਡਾਂ ਚ ਜਿਹੜੀਆਂ ਰਸੋਈਆਂ ਹੁੰਦੀਆਂ ਸੀ ਜਿਵੇਂ ਸਿਆਲ ਚ ਜਾਂ ਆਪਾਂ ਮੀਂਹ ਕਣੀ ਚ ਅੰਦਰ ਅੱਗ ਮਚਾਉਂਦੇ ਹੁੰਦੇ ਸੀ, ਉਹਦੇ ਵਿੱਚ ਬਣਾਇਆ ਹੁੰਦਾ ਸੀਗਾ ਉਹ ਇੱਟਾਂ ਦੀਆਂ ਲਾ ਕੇ ਨਾ ਪਾਸੇ ਤੇ ਉਹ ਤਾਂ ਵੀ ਥੋੜੀ ਜਿਹੀ ਕੱਢ ਕੇ ਬਾਹਰ ਛੱਤ ਤੋਂ ਬਿਰਲ ਜੀ ਸਾਡੇ ਤਾਂ ਆਏ ਸੀ, ਉਵੇਂ ਚਿਮਣੀ ਵਾਲਾ ਵੀ ਹੁੰਦਾ ਗਾ ਤੇ ਉਹ ਵੀ ਉਵੇਂ ਪਾਈਪ ਜੀ ਵਾਲੀ ਚਿਮਣੀ ਵੀ ਵਿੱਚ ਲਾ ਕੇ ਬਣਾ ਲੈਂਦੇ ਜਿਵੇਂ ਉਹਨਾਂ ਨੇ ਦੱਸਿਆ ਗੰਨੇਕ ਨੇ ਵੀ ਉਹਦੇ ਚ ਹੁੰਦਾ ਜਦੋਂ ਗੰਨੇ ਦਾ ਰਸ ਵਗੈਰਾ ਕੱਢਦੇ, ਇਹ ਘਰਾਂ ਚ ਵੀ ਆਮ ਹੀ ਹੁੰਦਾ ਸੀਗਾ ਵੀ ਉਹ ਤਾਂ ਛੱਤ ਤੋਂ ਥੋੜਾ ਜਾ ਉੱਚਾ ਰੱਖ ਕੇ ਫਿਰ ਛੱਤ ਜੀ ਪਾ ਦੇਣੀ ਥੋੜਾ ਕ ਦੋ ਤਿੰਨ ਫੁੱਟ ਵੀ ਧੂੰਆਂ ਨਿਕਲ ਜੇ ਬਾਹਰ ਜਾਣੀ ਘਰ ਚੋਂ ਬਾਹਰ ਧੂੰਆਂ ਨਾ ਆਵੇ ਅੰਦਰ, ਉਹਨੂੰ ਲੂੰਬਾ ਕਹਿੰਦੇ
0: ਸੀ। ਸਿਆਲਾਂ ਦੇ ਦਿਨਾਂ ਨੂੰ ਉਹਦੇ ਵਿੱਚ ਉਹ ਨਿਕਲ ਜਾਂਦੀ ਸੀ ਨਾ ਕਾਲਕ ਜਿਹੀ ਧੁੰਦ ਵਾਲੇ ਦਿਨ ਉਹ ਡਿੱਗਣ ਲੱਗ ਜਾਂਦੀ ਸੀ ਕਈ ਵਾਰੀ,
1: ਪਰ ਉਹ ਸਾਫ਼ ਕਰਨੀ ਪੈਂਦੀ ਸੀਗੀ ਨਾ।
0: ਉਹੀ ਫੇਰ ਮੈਂ ਤਾਂ ਫੇਰ ਆਪਣੇ ਘਰ ਦੀ ਗੱਲ ਕਰਦੀ ਨਾ, ਨਿਕੰਮੀ ਮੈਂ ਸੀ।
1: ਨਹੀਂ ਮੰਮੀ ਐਵੇਂ ਤੂੰ ਨਿਕੰਮੀ ਸੀ, ਤੂੰ ਤਾਂ ਬਹੁਤ ਹੋਣੀ ਨੀ, ਉਹ ਡਿੱਗਦੀ ਤਾਂ ਤਾਂ ਤੱਕ ਜਾਂਦਾ ਨੀ ਸੀ ਨਾ ਮਿਲਿਆ ਕੁਛ ਉਹਦੇ ਵਿੱਚੋਂ ਟਿੱਡ, ਕਿਉਂਕਿ ਨਾ ਤਾਂ ਤੋਂ ਕੋਈ ਚੀਜ਼ ਪੈਂਦੀ ਸੀਗੀ ਨਾ ਥੱਲਿਓ ਪੈਂਦਾ ਸੀਗਾ, ਉਦੋਂ ਆਏ ਤਾਂ ਇੰਨਾ ਇੰਨਾ ਹੈ ਨੀ ਸੀ ਵੀ ਕੋਈ ਆਪਾਂ ਹਾਂ ਜਿਵੇਂ ਪਾਇਪ ਪੂਪ ਵਾਲੀ ਹੈਗੀ ਇਹ ਜੀ ਲੈ ਲਓ ਵੀ ਇਹ ਤਾਂ ਹੌਲੀ ਹੌਲੀ ਤਾਂ ਨੂੰ ਕਰਦੇ, ਇੰਨਾ ਉਦੋਂ ਆਉਣ ਦੇਖੋ ਦੇਖ ਤਾਂ ਅੱਗ ਮਚਾਉਣੀ ਹੈ
0: ਤੇ
1: ਚਲੋ ਐਡੀ ਮੇਰੀ ਬਾਤ ਉੱਤੋਂ ਪੈ ਗਈ ਰਾਤ,
0: ਰਾਤ ਨੂੰ ਲੱਗੇ ਤਾਰੇ ਸੌ ਜਾਣ ਸਾਰੇ ਮੇਰਾ ਇਹ ਆ। ਚੱਲ
1: ਮੇਰੀ ਬਾਤ ਉੱਤੋਂ ਪੈ ਗਈ ਰਾਤ, ਛੱਤਣਾ ਸੀ ਕੋਠਾ ਸੱਤ ਦੀ ਸਵਾਤ।
2: ਵਾਹ
0: ਵਾਹ,
2: ਹੁਣ
0: ਮੈਂ ਇਹ ਯਾਦ ਕਰੂੰਗੀ।
2: ਥੈਂਕ ਯੂ ਆਂਟੀ,
0: ਥੈਂਕ ਯੂ ਆਂਟੀ,
1: ਓਕੇ ਬਲੇ ਓਕੇ ਲਓ ਹੋਰ ਵੀ ਕਿਸ
2: ਜੀ। ਥੈਂਕ ਯੂ ਆਂਟੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਆਂਟੀ ਨੂੰ, ਸੱਚ ਪ੍ਰਪੋਜ਼ ਦਾ ਤੇ ਪੁੱਛਿਆ ਹੀ ਨਹੀਂ, ਹੋਰ ਗੱਲਾਂ ਸੁਣਨ ਪੈਣੀਆਂ
0: ਆਂਟੀ, ਦੁਬਾਰਾ ਫੋਨ ਕਰ ਲਿਓ ਕੋਈ ਗੱਲ ਨਹੀਂ।
2: ਤੇ ਨੈਕਸਟ ਸਾਡੇ ਨਾਲ ਅਸੀਸ ਕੌਰ ਆਈ ਆ ਫੇਰ, ਅਸੀਸ ਕੌਰ ਜੀ ਕੀ ਹਾਲ ਨੇ?
0: ਕਿਉਂ
3: ਵੈਲਕਮ ਬੈਕ।
0: ਆਓ, ਥੈਂਕ ਯੂ। ਸਵੇਰ ਨੀਂਦ ਆਈ ਸੀ?
3: ਨਹੀਂ, ਮੈਂ ਟੀਚਰ ਨਹੀਂ ਬਣਨਾ ਚਾਹ ਰਹੀ ਕਿਉਂਕਿ ਤੁਸੀਂ ਆਈ ਨਹੀਂ।
0: ਹੁਣ ਨਹੀਂ ਮੈਂ ਛੁੱਟੀਆਂ ਕਰਨੀਆਂ, ਪਿੰਕੀ ਪ੍ਰੋਮਿਸ।
3: ਨਹੀਂ ਤੁਸੀਂ ਆਏ ਨੀ, ਹੁਣ ਫਿਰ ਮੈਨੂੰ ਪਤਾ ਨੀ ਮੈਂ ਕੀ ਸੁਣੂ ਸਰਕਾਰੀ ਸੀ
0: ਉੜਾ ਉੜਾ।
3: ਮੈਂ ਨਹੀਂ ਹੁਣ ਟੀਚਰ ਬਣਾ, ਹੁਣ ਮੈਂ ਟੀਚਰ, ਹੁਣ ਮੈਂ ਟੀਚਰ ਨਾ,
0: ਮੈਂ ਫਿਰ
3: ਹੋ ਕੇ ਹੀ ਬਣ,
0: ਮੈਂ ਫਿਰ ਆਉਣੋ ਹਟ ਜਾਣਾ ਜੇ ਟੀਚਰ ਨਹੀਂ ਬਣਨਾ ਤਾਂ। ਮੈਂ ਫਿਰ, ਮੈਂ ਤਾਂ ਹੀ ਆ, ਮੈਂ ਮਿਸ ਕਰਦੀ ਸੀ ਆਪਣੇ ਟੀਚਰ ਨੂੰ। ਮੈਂ ਰੋਜ਼ ਰਣਜੋਤ ਅੰਕਲ ਨੂੰ ਕਹਿੰਦੀ ਸੀ ਵੀ ਮੈਂ ਮੈਂ ਹੁਣ ਆ ਜਾਣਾ, ਬਸ ਆ ਜਾਣਾ ਆ ਜਾਣਾ। ਉਹ ਮੈਨੂੰ ਰੋਜ਼ ਸੁਨੇਹਾ ਭੇਜਦੇ ਹੁੰਦੇ ਸੀਗੇ ਵੀ ਅੱਜ ਫਿਰ ਟੀਚਰ ਮਿਸ ਕਰਦੇ ਸੀ, ਅੱਜ ਫਿਰ ਮਿਸ ਕਰਦੇ ਸੀ। ਅਤੇ ਫਿਰ ਮੈਂ ਉਹਨਾਂ ਨੂੰ ਕਹਿੰਦੀ ਸੀ ਕਿ ਤੁਸੀਂ ਮੇਰਾ ਸੁਨੇਹਾ ਲਾ ਦਿਓ ਵੀ ਮੈਂ ਛੇਤੀ ਛੇਤੀ ਆਊਂਗੀ, ਅਤੇ ਮੈਂ ਵੀ ਬਹੁਤ ਮਿਸ ਕਰਦੀ ਹਾਂ ਆਪਣੇ ਟੀਚਰ ਨੂੰ।
2: ਹੈ ਟੀਚਰ ਜੀ,
0: ਫਿਰ ਇਹ ਤਾਂ ਗੱਲ ਗਲਤ ਹੋ ਗਈ ਨਾ ਵੀ ਟੀਚਰ ਹੀ ਹਟ ਗਈ।
3: ਪਾਠ ਵੀ ਕਰ ਲਿਆ, ਮੈਂ ਪਾਣੀ ਵੀ ਪੀ ਲਿਆ, ਤੇ ਮੈਂ
0: ਰੋਟੀ
3: ਬ੍ਰੇਕਫਾਸਟ ਵੀ ਖਾ ਲਿਆ।
0: ਕੀ ਖਾਧਾ ਬ੍ਰੇਕਫਾਸਟ?
3: ਚੀਜ਼ ਬ੍ਰੈਡ।
0: ਚੀਜ਼ ਬ੍ਰੈਡ, ਓ ਵਾਓ। ਤੇ ਬ੍ਰੇਕਫਾਸਟ ਕਾਹਦੇ ਕਹਿੰਦੇ ਆ?
3: ਅੱਜ ਅੱਜ ਤਾਂ ਮੈਂ ਕਿਤੇ ਹਾਈਡ ਕੀਤਾ ਸੀ ਨਾ ਰਿਮੋਟ, ਜਿੱਥੇ ਪਾਪਾ ਨੂੰ ਪਤਾ ਹੀ ਨਹੀਂ ਉਹ ਵੀ ਕਿੱਥੇ ਆ, ਫੇਰ ਅੱਜ ਘਰ ਆ ਰਿਮੋਟ।
2: ਅੱਛਾ, ਅੱਜ ਤੁਸੀਂ ਪਹਿਲਾਂ ਲਗਾਤਾ ਸੀ? ਹਾਂ,
0: ਪਾਪਾ ਲੈ ਜਾਂਦੇ, ਨਹੀਂ ਤਾਂ
2: ਹੋਰ ਪਾਪਾ ਲੈ ਜਾਂਦੇ ਆਗੇ।
0: ਗੁੱਡ ਜੌਬ ਪਾਪਾ।
3: ਹਾਂਜੀ, ਪਾਪਾ ਲੈਂਦੇ ਜੇ ਮੈਂ ਨਹੀਂ, ਬਟ ਕੱਲ ਨੂੰ ਮੈਨੂੰ ਪਤਾ ਸੀ ਵੀ ਅੱਜ ਵੀ ਲੈ ਜਾਣਗੇ, ਫਿਰ ਮੈਂ ਪਹਿਲਾਂ ਹਾਈਡ ਕੀਤਾ ਰਾਤ ਨੂੰ, ਜਦੋਂ ਅਸੀਂ ਜਦੋਂ ਅਸੀਂ ਰੇਡੀਓ ਸੁਣ ਰਹੇ ਸੀ ਮੇਰੀ ਗੱਲ ਰਿਪੀਟ 10 ਵਜੇ।
0: ਓਕੇ,
2: ਤੁਸੀਂ ਫਿਰ ਪਾਪਾ ਤੋਂ ਚਲਾਕੀ ਮਾਰੀ ਹੈ।
0: ਮੈਂ ਪਾਪਾ ਨੂੰ ਖੋਲ ਟ੍ਰਿਕ ਦੱਸੂੰਗੀ ਟੀਵੀ ਬੰਦ ਕਰਨੇ ਦਾ।
2: ਹੈ?
0: ਹਾਂ,
2: ਤੁਹਾਡੇ ਨਾਲ ਨਾਰਾਜ਼ ਹੋ ਜਾਣਾ
0: ਦੱਸੂੰਗੀ ਮੈਂ, ਜਦੇ ਮੇਰੀ ਟੀਚਰ ਨਹੀਂ ਬਣਦੀ।
2: ਨਹੀਂ, ਬਣ ਜੂਗੀ ਬਣ ਜੂਗੀ।
3: ਤੁਸੀਂ
0: ਤਰੀਕਾ ਇਹ ਆ ਵੀ ਇੰਟਰਨੈਟ ਬੰਦ ਕਰ ਦੋ। ਦੂਜਾ ਦੂਜਾ ਤਰੀਕਾ ਇਹ ਆ ਕਿ ਜਿਹੜਾ ਪਲੱਗ ਆ ਉਹ ਲਾ ਦੋ, ਉਹ ਲਾ ਕੇ ਨਾਲ ਲੈ ਜਾਓ ਤਾਰ ਪਿੱਛੋਂ।
2: ਓ,
0: ਚੌਥਾ ਤਰੀਕਾ ਇਹ ਆ ਵੀ ਟੀਵੀ ਨਾਲ ਲੈ ਜਾਓ।
2: ਓ,
3: ਨਾ ਨਹੀਂ, ਪਾਪਾ ਨੂੰ ਦੱਸਣਾ, ਤੁਸੀਂ ਨਹੀਂ ਦੱਸਣਾ।
0: ਪੰਜਵਾਂ ਤਰੀਕਾ ਇਹ ਆ ਕਿ ਘਰ ਛੁੱਟੀ ਕਰਕੇ ਰਹਿ ਲਓ,
3: ਤੇ ਫਿਰ ਪਾਪਾ ਨੇ ਜੇ ਆਈ ਕਰੀ ਜਾਣਗੇ ਫਿਰ ਪਾਪਾ ਮੇ ਵੀ ਵੇਚ ਹੀ ਦੇਣਗੇ ਟੀਵੀ। ਮੈਂ ਨਹੀਂ ਵੇਚਣਾ ਚਾਹਦੀ ਕਿਉਂਕਿ ਮੈਂ ਥੋੜਾ ਦੇਖਦੀ ਟੀਵੀ।
0: ਹਾਂ, ਥੋੜਾ ਦੇਖਦੀ। ਪਾਪਾ ਨੂੰ ਨਾ ਪਿੰਕੀ ਪ੍ਰੋਮਿਸ ਕਰ ਲਓ, ਪਾਪਾ ਨਾ ਅਸੀਸ ਪ੍ਰੋਮਿਸ ਕਰ ਲਓ ਕਿ ਪਾਪਾ ਮੈਂ 1 ਘੰਟਾ ਹੀ ਦੇਖੂੰਗੀ ਜਾਂ 2 ਘੰਟੇ ਦੇਖੂੰਗੀ। ਫਿਰ ਇਦਾਂ ਆ, ਫਿਰ
3: 1 ਘੰਟਾ 2 ਘੰਟਾ ਉਹ ਤਾਂ ਬਹੁਤ ਹੁੰਦਾ।
0: ਕਿੰਨਾ ਦੇਖਦੇ ਆ ਫੇ?
3: ਮੈਨੂੰ 2 ਘੰਟੇ ਨਹੀਂ ਮਿਲਦੇ, ਮੈਨੂੰ 1 ਘੰਟਾ।
0: 1 ਘੰਟਾ ਗਿਆ ਮੈਂ ਵੀ।
3: ਹੁਣ ਮੈਂ ਗੱਲ ਕਰ ਰਹੀ ਹਾਂ, ਹੁਣ ਜਦੋਂ ਮੈਂ ਗੱਲ ਕਰਨੀ ਮੈਨੂੰ 1 ਆਵਰ ਦੇਖਣ ਦੇਣਗੇ ਮੈਨੂੰ।
0: ਗੁੱਡ ਜੋਬ, ਫਿਰ ਬਸ ਬਹੁਤ ਹੈ 1 ਘੰਟਾ, ਫਿਰ ਬਾਕੀ ਟਾਈਮ
3: ਮੰਮਾ ਤਾਂ ਕਦੇ ਦੇਖਦਾ ਹੀ ਨਹੀਂ।
0: ਹਾਂ, ਵਧੀਆ ਗੱਲ ਆ।
2: ਤੁਸੀਂ ਵੇਂਦੇ ਹੋ ਸਾਰਾ?
3: ਨਹੀਂ, ਮੈਂ ਨਹੀਂ ਸਾਰੀ ਦੇਖਦੀ, ਪਾਪਾ ਵੀ ਦੇਖਦੇ ਨੇ।
2: ਅੱਛਾ, ਤੁਸੀਂ ਕੀ ਵੇਖਦੇ ਹੁੰਦੇ ਹੋ? ਮੈਚ ਵੇਖਦੇ
3: ਹੋ? ਮੰਮਾ ਜੀ ਥੋੜਾ ਜਿਹਾ ਸੀਰੀਅਲ ਦੇਖਦੇ ਆ।
2: ਥੋੜਾ ਜਿਹਾ ਸੀਰੀਅਲ?
0: ਥੋੜਾ ਜਿਹਾ। ਓਕੇ, ਸੀਰੀਅਲ ਤਾਂ ਖਾਈਦੇ ਨਹੀਂ ਹੁੰਦੇ?
3: ਨਹੀਂ, ਨਾਟਕ ਨੂੰ ਸੀਰੀਅਲ ਵੀ ਕਹਿੰਦੇ।
0: ਉਹ ਅੱਛਾ, ਅੰਗਰੇਜ਼ੀ ਵਿੱਚ ਕਹਿੰਦੇ ਆ। ਹੈ, ਅੰਗਰੇਜ਼ੀ ਵਿੱਚ ਕਹਿੰਦੇ ਉਹਨੂੰ?
3: ਪੰਜਾਬੀ 'ਚ ਨਾਟਕ ਹੁੰਦਾ, ਇੰਗਲਿਸ਼ 'ਚ ਸੀਰੀਅਲ ਹੁੰਦਾ।
2: ਲੱਗ ਗਿਆ ਪਤਾ?
0: ਓਕੇ, ਅੱਛਾ।
2: ਟੀਚਰ ਜੀ, ਇਹਨਾਂ ਨੂੰ ਚੰਗੀ ਤਰ੍ਹਾਂ ਦੱਸੋ, ਇਹਨਾਂ ਨੂੰ ਸਾਰਾ ਕੁਝ ਭੁੱਲਿਆ ਪਿਆ।
0: ਭੁੱਲ ਜਾਂਦਾ ਕੀ
3: ਕਰ? ਆਹੋ, ਟੀਚਰ ਨੇ ਸੁਣ ਦੱਸਣਾ, ਇਹ ਸਿੱਖ ਲਓ।
0: ਹਾਂ, ਸਿੱਖ ਲਿਆ, ਨੋਟ ਕਰ ਲਿਆ।
3: ਨਾਟਕ ਨੂੰ ਸੀਰੀਅਲ ਚ।
0: ਓਕੇ, ਨਾ ਮੈਂ ਲਿਖ ਲਿਆ ਹੁਣ।
3: ਇਵਨ ਦੋ ਤੁਸੀਂ ਸੀਰੀਅਲ ਖਾਣੇ ਹੋ,
0: ਇਵਨ ਦੋ
3: ਨਾਟਕ ਨੂੰ ਵੀ ਸੀਰੀਅਲ ਕਹਿੰਦੇ।
0: ਓਕੇ,
2: ਚਲੋ ਕੀ ਸੁਣਾਓਗੇ ਫਿਰ ਹੁਣ?
3: ਮੈਂ ਸੁਣਾਉਂਗੀ।
2: ਹੂੰ, ਤੁਸੀਂ ਤਾਂ ਸਵੇਰੇ ਸੁਣਾਗੇ ਹੀ ਸੱਚ।
3: ਹਾਂਜੀ, ਬਟ ਮੈਂ ਦੁਬਾਰਾ ਸੁਣਾਉਣਾ ਚਾਹਦੀ।
2: ਓਕੇ, ਕੀ ਸੁਣਾਓਗੇ?
0: ਆਉਣ ਦਿਓ।
2: ਕੀ ਕੀ ਕੀ ਕੀ ਕੀ
3: ਮੈਂ ਗਾਣਾ ਸੁਣਾ।
2: ਕੀ ਕੀ
0: ਕੀ ਕੀ
3: ਮਹਿੰਦੀ ਮਹਿੰਦੀ ਮਹਿੰਦੀ ਗਿੱਧੇ ਵਿੱਚ ਨੱਚਦੀ, ਗਿੱਧੇ ਵਿੱਚ ਨੱਚਦੀ ਮੇਰੇ ਧਮਕ ਕਾਲ ਜੇ ਪੈਂਦੀ, ਉਹ ਗਲੀ ਵਿੱਚ ਗੇੜੇ ਮਾਰਦਾ, ਉਹ ਗਲੀ ਵਿੱਚ ਗੇੜੇ ਮਾਰਦਾ ਮੇਰੀ ਭਾਬੀ ਚਿੜਕਦੀ ਐਂਦੀ, ਮਹਿੰਦੀ ਮਹਿੰਦੀ ਮਹਿੰਦੀ ਗਿੱਧੇ ਵਿੱਚ ਨੱਚਦੀ, ਗਿੱਧੇ ਵਿੱਚ ਨੱਚਦੀ ਮੇਰੇ ਧਮਕ ਕਾਲ ਜੇ ਪੈਂਦੀ,
0: ਬੱਲੇ ਬੱਲੇ
3: ਚੱਕ ਦੋ।

0: ਸਾਡੇ ਨਾਲ ਸਾਡੇ ਨਾਲ ਸਾਡੇ
1: ਸਾਡੇ ਨਾਲ ਰਹੋਗੇ ਤੇ ਗਾਣੇ ਸੁਣੋਗੇ ਸਾਡੇ ਨਾਲ ਥੈਂਕ ਯੂ ਅਸੀਸ
2: ਥੈਂਕ ਯੂ
1: ਓ ਅਸੀਸ ਕਿਸੇ ਤੀਆਂ ਤੇ ਨਹੀਂ ਗਏ ਇਸ ਵਾਰੀ ਕੋਈ ਗੱਲੇ ਨਹੀਂ ਕੀਤੀ ਤੀਆਂ ਦੀ ਕਿ ਮੈਂ ਹੀ ਮਿਸ ਕਰਤਾ
2: ਨਹੀਂ
1: ਨਵਾਂ ਸੂਟ ਇੰਨੇ ਸਮੂਥ ਸੂਟ ਸਮਾਇਆ
2: ਅਸੀਂ ਨਹੀਂ ਤੀਆਂ ਤੇ ਆਏ ਸਾਡੀ ਤੀਆਂ ਹੋ ਗਈਆਂ ਸਾਡੀਆਂ
0: ਹੋ ਗਈਆਂ ਉਹਨਾਂ ਦੀਆਂ ਖਤਮ ਹੋ ਗਿਆ ਕੰਮ ਥੈਂਕ ਯੂ ਬਤੂ
2: ਜੀ ਤੇ ਮੈਂ ਵੀ ਪਰਫਾਰਮ ਕੀਤਾ ਸੀ ਤੀਆਂ ਮੇਰੀਆਂ ਹੋ ਗਈਆਂ
1: ਓਕੇ
0: ਗੁੱਡ ਗੁੱਡ ਗੁੱਡ ਗੁੱਡ ਥੈਂਕ ਯੂ
1: ਬਾਏ ਅਸੀਂ
0: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਤੇ ਇੱਕ ਆਪਾਂ ਹੁਣ ਬ੍ਰੇਕ ਲੈ ਕੇ ਤੇ ਫਿਰ ਭਾਈ ਕਰਦੇ ਹਾਂ ਵਾਪਸੀ ਤੇ ਅਗਲੇ ਹਿੱਸੇ 'ਚ ਹੁੰਦੀਆਂ ਨੇ ਤੁਹਾਡੇ ਨਾਲ ਮੁਲਾਕਾਤਾਂ ਰੇਡੀਓ ਹਾਂਜੀ
1: 1674 AM
3: ਹਾਂਜੀ ਰੇਡੀਓ ਟੈਨਸ਼ਨ
4: 3 July आलिया भट्ट शर्वरी अनिल कपूर और बॉबी देओल स्टारर
5: शुरू करो अग्नि परीक्षा
4: 3 July को आपके नजदीकी सिनेमा घरों में अल्फा
6: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपनियां दा एक मजबूत कर हाउस एंड लैंड एक्सपर्ट्स Orbit Homes अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो Orbit Homes डिस्प्ले सेंटर्स या कॉल करो हरपन चौहान नु 0433-280-252 ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ Point Cook call 0493-536-042 kitchen da style dal lagda bathroom vanity simple jya hun tension khatam karo aa gaya ZJ stone mason pade ghar nu banaye ekdam classy assi banaune ha designer stone bench tops for kitchen stylish vanity ate modern laundry oh vi porcelain ate marble nal jithe elegance mildi hai durability nal hun na sirf ghar par tuhadi personality vi shine karegi stone de style nal call karo 0410-045-555 या आज ही विजिट करो 104 कॉलिंस रोड मेल्टन
7: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ ਇੱਕ ਸ਼ਾਂਤੀ ਤੇ ਦੂਜਾ ਯੁੱਧ ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇਵ ਖਰੋੜ ਸਰਪੰਚ
8: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ
7: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ देखो सरपंच 10 July 2 ਤੁਹਾਡੇ ਨੇੜੇ ਸਿਨੇਮਾ ਘਰਾਂ ਚ
3: मेरा देश इनक्रेडिबल इंडिया त्रुगनिना विच अपने हर भैन भरा नूं उनां दे देश दा स्वाद अते मसाले एथे दे रहा है। तुसी एथे इंडियन मसाले दालां ग्रोसरी दा हर समान वाजिब रेट ते लै सकदे हो। पाओ कॉस्मेटिक दी हर आइटम भी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394 दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
9: यार तू इत्थे इन्नी छेती आके पक्का भी हो गया, की जुगाड़ लाया है?
10: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। इन्ना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
9: नंबर दा दे बंसल इमीग्रेशन वालियां दा।
10: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
11: रोज रोज शॉपिंग हुंदियां ने, पता नहीं केड़ा देवता राजी कीता इन्हां ने।
12: सूरज देवता
11: की मतलब?
12: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
11: मैनू नहीं पता, आपां भी सोलर पैनल लगवाना है हुणे।
12: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम सन करंट। देओ रेडियो हांजी दा हवाला ते पाओ $200 दा डिस्काउंट भी।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
13: ਆਪਾਂ 2 ਸਾਲਾਂ ਤੋਂ ਇਕੱਠੇ ਸੀ, ਮੈਂ ਇੱਕ ਵਾਰੀ ਵੀ ਬੋਲਿਆ ਨਹੀਂ, ਅੱਜ ਸੋਚਦਾ ਮੈਂ ਸਭ ਦੱਸ ਦੇਣਾ, ਤਾਂ ਹੀ ਫੇਰ ਮੈਂ ਦਿਲ ਦਾ ਖੋਲਿਆ ਨਹੀਂ। ਦੇਵਨ ਤੋਂ ਤੇਰਾ ਕਰਦਾ ਸੀ ਬਸ, ਤੇਰੇ ਤੇ ਹੀ ਮਰਦਾ ਸੀ, ਤੈਨੂੰ ਕਾਲੀ ਦੁਨੀਆਂ ਦਾ।

0: ਡਾਊਨ ਵੀ ਹੋ ਸਕਦਾ।
1: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ, ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਕੋਈ ਅਜੀਬੋ ਗਰੀਬ ਪ੍ਰਪੋਜ਼ ਜੋ ਕਿ ਇਹਨਾਂ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ, ਅਤੇ ਉਸੇ ਤੋਂ ਆਪਾਂ ਅੱਜ ਦੀ ਗੱਲਬਾਤ ਕਰ ਰਹੇ ਹਾਂ, ਅਤੇ ਨਾਲ ਦੀ ਨਾਲ ਤੁਹਾਡੇ ਨਾਲ ਕੁਛ ਹੋਰ ਇੱਧਰ ਉੱਧਰ ਦੀਆਂ ਜਾਣਕਾਰੀਆਂ ਵੀ ਸਾਂਝੀਆਂ ਕਰ ਰਹੇ ਹਾਂ। ਅਤੇ ਇੱਧਰ ਉੱਧਰ ਦੀਆਂ ਜਾਣਕਾਰੀਆਂ ਦੇ ਵਿੱਚ ਅੱਜ ਦੀ ਜਾਣਕਾਰੀ ਇੱਕ ਇਹ ਵੀ ਆ ਵੀ ਯੂਰਪ ਦੇ ਵਿੱਚ ਗਰਮੀ ਦੀਆਂ ਫਿਰ ਕਾਫੀ ਭਿਆਨਕ ਖਬਰਾਂ ਆ ਰਹੀਆਂ ਨੇ। ਇੱਥੋਂ ਤੱਕ ਭਿਆਨਕ ਵੀ 10,000 ਦੇ ਕਰੀਬ ਲੋਕਾਂ ਨੂੰ ਫਰਾਂਸ, ਗਰੀਸ, ਸਪੇਨ, ਪੁਰਤਗਾਲ ਵਗੈਰਾ ਤੋਂ ਜਿਹੜਾ ਉਹ ਵਿਹਲਿਆਂ ਕਰਵਾ ਲਿਆ ਗਿਆ ਵਾ, ਜਿਹੜੇ ਘੁੰਮਣ ਫਿਰਨ ਦੇ ਲਈ ਗਏ ਸੀ ਉਹਨਾਂ ਦੇ ਲਈ ਵੀ ਕਾਫੀ ਔਖਾ ਵਾ, ਅਤੇ ਕਾਫੀ ਜ਼ਿਆਦਾ ਰਿਕਾਰਡ ਟੁੱਟ ਰਹੇ ਨੇ ਗਰਮੀ ਦੇ। ਸੋ ਮੌਸਮ ਨੂੰ ਲੈ ਕੇ ਕਾਫੀ ਸਮੱਸਿਆ ਦੁਨੀਆ ਭਰ ਦੇ ਵਿੱਚ ਆਉਣੀ ਸ਼ੁਰੂ ਹੋ ਚੁੱਕੀ ਆ। ਪ੍ਰੋਗਰਾਮ ਨੂੰ ਅੱਗੇ ਤੋਰਦੇ ਆ, ਮੇਰੇ ਨਾਲ ਨੇ ਸੁਖ ਪਰਮਾਰ।
2: ਜੀ ਹਾਂ ਬਿਲਕੁਲ, ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀਗੀਆਂ ਕਿ ਤੁਸੀਂ ਕਿਸੇ ਨੂੰ ਪ੍ਰਪੋਜ਼ ਕੀਤਾ ਹੋਵੇ ਕਿ ਉਹ ਸਕਸੈਸਫੁਲੀ ਮਤਲਬ ਚੱਲ ਰਿਹਾ ਹਜੇ ਵੀ ਜਾਂ ਫਿਰ ਉਦੋਂ ਹੀ ਖਤਮ ਹੋ ਗਿਆ ਹੋਵੇ, ਜਾਂ ਤੁਸੀਂ ਕਿਸੇ ਨੂੰ ਪ੍ਰਪੋਜ਼ ਕਰਦੇ ਦੇਖਿਆ ਹੋਵੇ, ਇੱਦਾਂ ਦਾ ਪ੍ਰਪੋਜ਼ ਜਿਹੜਾ ਕਿ ਤੁਹਾਨੂੰ ਯੂਨੀਕ ਲੱਗਿਆ ਹੋਵੇ ਕਿ ਹਾਂ ਇੱਦਾਂ ਨਹੀਂ ਕੋਈ ਕਿਸੇ ਨੂੰ ਪ੍ਰਪੋਜ਼ ਕਰ ਸਕਦਾ, ਤਾਂ ਤੁਸੀਂ ਸਾਨੂੰ ਆ ਕੇ ਦੱਸ ਸਕਦੇ ਹੋ। ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ, ਤੁਸੀਂ ਚਾਹੇ ਆਪ ਵੀ ਕੀਤਾ ਹੋਵੇ ਤੁਸੀਂ ਇੱਦਾਂ ਵੀ ਕਹਿ ਸਕਦੇ ਹੋ ਕਿ ਫਲਾਨੇ ਬੰਦੇ ਨੇ ਕੀਤਾ ਸੀਗਾ, ਕੋਈ ਜ਼ਰੂਰੀ ਨਹੀਂ ਹੈਗਾ ਆਪਣਾ ਨਾਂ ਲੈਣਾ, ਜਾਂ ਫਿਰ ਤੁਹਾਨੂੰ ਲੱਗਦਾ ਹੋਵੇ ਕਿ ਹਾਂ ਥੋੜ੍ਹਾ ਜਿਹਾ ਮੈਂ ਆਪਣਾ ਨਾਂ ਲੈ ਸਕਦਾ ਕਿਸੇ ਦਾ ਡੇਰ ਆਪਣੇ ਨਾਂ ਲੈ ਕੇ, ਅਤੇ ਤੁਸੀਂ ਸਾਨੂੰ ਤਾਂ ਵੀ ਆ ਕੇ ਦੱਸ ਸਕਦੇ ਹੋ ਕਿ ਮੈਂ ਇੱਦਾਂ ਕੀਤਾ ਸੀਗਾ। ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਸਾਨੂੰ ਜਿਹੜੀ ਇਹ ਗੱਲ ਉਹ ਸਾਡੇ ਤੱਕ ਪਹੁੰਚਾਉਣੀ ਆ, ਤੇ ਅੱਗੇ ਗੱਲ ਸੁਣ ਕੇ ਗਾਹ ਕਿੱਦਾਂ ਵਧਾਉਣੀ ਉਹ ਅਸੀਂ ਤੁਹਾਨੂੰ ਦੱਸ ਦਾਂਗੇ।
1: ਦੇਖੋ ਜੇ ਤੇ ਤੁਸੀਂ ਕੁਝ ਵਾਕਿਆ ਸੁਣਨਾ ਚਾਹੁੰਦੇ ਹੋ ਤੇ ਇਹ ਤਾਂ ਫਿਰ ਇੱਕ ਦੋ ਹੀ ਬੰਦੇ ਨੇ ਸਾਡੇ ਕੋਲ ਡੇਰਿੰਗ
2: ਹੈ
1: ਜਿਹੜੇ ਦੱਸ ਸਕਦੇ ਆ, ਤੇ ਨੀਤੂ ਜੀ ਇਜ਼ ਵਨ ਆਫ ਦੈਮ। ਜੇ ਤੁਸੀਂ ਕੁਝ ਸੁਣਨੀ ਆ ਤੇ ਬਾਕੀ ਤੇ ਇਹੋ ਜਿਹੀਆਂ ਗੱਲਾਂ ਨਹੀਂ
2: ਲੁਕਾਉਂਦੇ ਆ ਨਾ,
1: ਡੇਰਿੰਗ ਨਹੀਂ ਹੁੰਦੇ, ਇਹ ਤੁਹਾਨੂੰ ਦੱਸ ਦੇਣਗੇ। ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ। ਹੈਲੋ
3: ਹੈਲੋ
1: ਹਾਂਜੀ ਹਾਂਜੀ ਕੀ ਹਾਲ
3: ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ?
3: ਸਤਿ ਸ਼੍ਰੀ ਅਕਾਲ ਸੁਖ ਜੀ, ਹਾਂਜੀ ਵਧੀਆ ਵਧੀਆ, ਵੈਲਕਮ।
2: ਸਤਿ ਸ਼੍ਰੀ ਅਕਾਲ ਜੀ ਨੀਤੂ ਜੀ, ਥੈਂਕ ਯੂ ਥੈਂਕ ਯੂ। ਹੋਰ ਕਿੱਦਾਂ ਹਾਲ ਚਾਲ ਹੈ ਤੁਹਾਡਾ?
3: ਹਾਂਜੀ ਵਧੀਆ ਵਧੀਆ, ਮੈਂ ਤਾਂ ਗੱਲਾਂ ਤਾਂ ਸਹੀ ਗੱਲ ਹੈ ਚੱਲ ਰਹੀਆਂ ਨੇਗੀਆਂ। ਮੈਂ ਕਿਹਾ ਭਾਈ ਰੱਬਾ ਇੰਨਾ ਕੁਛ ਹੈ, ਪਰ ਮੈਂ ਕਿਹਾ ਮੈਂ ਕਿੱਦਾਂ ਮਤਲਬ ਸਟਾਰਟ ਕਰਾਂ ਹੈਗਾ ਨਾ,
2: ਮਟੀਰੀਅਲ ਜ਼ਿਆਦਾ ਹੈ ਤੁਹਾਡੇ ਕੋਲ।
1: ਹੋਰ
3: ਨਹੀਂ ਨਹੀਂ ਚਾਹਦਾ ਵੀ ਨਹੀਂ ਹੈ, ਬਸ ਮੇਰਾ ਹਾਸੇ ਵਾਲੀ ਗੱਲ ਹੈ, ਮੈਂ ਹਾਸੇ ਚ ਦੱਸ ਦਿੰਦੀ ਹੈਗੀ, ਫਿਰ ਮੈਂ ਬੱਚਿਆਂ ਦੀ ਗੱਲ ਕਰਾਉਂਦੀ ਹਾਂ। ਐਕਚੁਅਲੀ ਜਦੋਂ ਇਹਨਾਂ ਨੇ ਮੈਨੂੰ ਪਹਿਲੀ ਵਾਰੀ ਪ੍ਰਪੋਜ਼ ਕੀਤਾ ਨਾ, ਤੇ ਮੈਨੂੰ ਸਮਝ ਨਹੀਂ ਆਇਆ ਕਿ ਇਹ ਪ੍ਰਪੋਜ਼ ਹੈ ਕੀ ਹੈਗਾ ਨਾ, ਤੇ ਪਹਿਲੀ ਵਾਰ ਚ ਮਤਲਬ ਹਾਂ ਮੈਨੂੰ ਕਹਿੰਦੇ ਦੇਖੋ ਮੈਂ ਨਾ ਚਾਹੁੰਦਾ ਮੈਂ ਮੈਰਿਜ ਕਰਵਾਉਣਾ ਚਾਹੁੰਦਾ, ਮੈਂ ਚਾਹੁੰਦਾ ਕਿ ਤੁਸੀਂ ਹੋਵੋ, ਠੀਕ ਹੈ, ਪਰ ਜੇ ਤੁਸੀਂ ਐਵੇਂ ਕਹੋਗੇ ਨਾ ਕਿ ਮੈਂ ਤੁਹਾਡੇ ਪਿੱਛੇ ਮਰ ਜਾਊਂਗਾ ਜਾਂ ਮੈਂ ਕੁਛ ਕਰ ਲਾਂਗਾ, ਇਹੋ ਜਿਹਾ ਕੁਛ ਤਾਂ ਨਹੀਂ ਮੈਂ ਕਰੂੰਗਾ, ਪਰ ਮੈਂ ਚਾਹੁੰਦਾ ਕਿ ਤੁਹਾਡੇ ਵਰਗੀ ਕੁੜੀ ਆਵੇ ਮੇਰੀ ਲਾਈਫ ਦੇ ਵਿੱਚ, ਹਨਾ। ਸਮਝ ਨੀ ਲੱਗਿਆ ਪ੍ਰਪੋਜ਼
1: ਕੰਮੋ ਜੀ
3: ਬੰਦਾ
1: ਕੰਮੋ ਜੀ ਵਾਲਾ ਪ੍ਰਪੋਜ਼ ਹੈ।
3: ਹਾਂ ਸਮਝ ਨੀ ਲੱਗਾ ਨਾ ਮੈਨੂੰ ਵੀ ਹੈ ਕੀ ਹੈਗਾ। ਚਲੋ ਉਸ ਟਾਈਮ ਤਾਂ ਮੈਂ ਮਨਾ ਕਰਤਾ ਜੀ, ਮਤਲਬ ਕਿਉਂਕਿ ਮੇਰੇ ਤੇ ਜ਼ਿੰਮੇਵਾਰੀਆਂ ਨਹੀਂ ਸੀ, ਮੈਂ ਕਿਹਾ ਜੇ ਮੈਂ ਆ ਚੱਕਰਾਂ ਚ ਪੈ ਗਈ, ਇੱਕ ਤਾਂ ਬੰਦਾ ਜ਼ਿਆਦਾ ਹੋਵੇ ਨਾ, ਵੀ ਬੰਦਾ ਕਵੇ ਕੋਈ ਗੱਲ ਨੀ ਜੀ ਮੈਂ ਵੇਟ ਵੀ ਕਰਾਂਗਾ, ਜੀ ਹੈ ਵੋ ਹੈ ਨਾ, ਬਸ ਕਹਿ ਤਾ ਕਿਉਂਕਿ ਮੈਂ ਵੀ ਆਪਣੇ ਕੰਮ ਚ ਬਿਜ਼ੀ ਸੀਗੀ, ਹੈ ਨਾ, ਕਹਿ ਕੇ ਚੱਲ ਛੱਡਤਾ ਨਾ, ਤੇ ਮੈਂ ਕਹ ਗਿਆ। ਫਿਰ ਉਸ ਤੋਂ ਬਾਅਦ ਜਦੋਂ ਫਿਰ ਸਾਡੀ 2-3 ਸਾਲ ਬਾਅਦ ਜਿੱਦਾਂ ਨੋਰਮਲੀ ਗੱਲ ਹੋਈ ਨਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਪਾਰਟਨਰ ਬਣਨਾ ਹੈ ਨਾ, ਤੇ ਫਿਰ ਮੈਨੂੰ ਆਇਆ, ਮੈਂ ਕਿਹਾ ਹਾਏ ਰੱਬਾ ਵੀ ਹੁਣ ਤਾਂ ਮੇਰਾ ਕੰਮ ਸੈੱਟ ਜਾ ਹੋ ਗਿਆ ਘਰ ਦਾ, ਜੋ ਵੀ ਮੈਂ ਕਰਨਾ ਸੀਗਾ ਹੁਣ ਤਾਂ ਬਾਕੀ। ਮੈਂ ਕਿਹਾ ਵੀ ਇੱਕ ਵਾਰੀ ਬੰਦਾ ਜੀ ਮੈਨੂੰ ਕਹਿ ਦੇਵੇ ਨਾ ਦੁਬਾਰਾ ਕਰਦੇ ਪ੍ਰਪੋਜ਼, ਹੁਣ ਨੀ ਮੈਂ ਜਾਣ ਦੇਣਾ। ਉਹ ਸਹੀ ਗੱਲ ਆ, ਜਦੋਂ ਦੁਬਾਰਾ ਗੱਲ ਹੋਈ ਫਿਰ ਦੁਬਾਰਾ ਤਾਂ ਅਸੀਂ ਪ੍ਰਪੋਜ਼ ਕੀਤਾ ਹੀ ਨੀ ਇਹਨਾਂ ਨੇ, ਫਿਰ ਤਾਂ ਸਾਡੀ ਮਤਲਬ ਇਹੋ ਜਿਹੀ ਸਾਡੀ ਗੱਲ ਤੁਰੀ, ਇਹੋ ਜਿਹੀ ਗੱਲ ਤੁਰੀ ਨਾ, ਸਾਨੂੰ ਇੱਕ ਦੂਜੇ ਦੀਆਂ ਸ਼ਕਲਾਂ ਯਾਦ, ਅਸੀਂ ਕਿੱਦਾਂ ਦੇ ਲੱਗ ਰਹੇ, ਕਿਉਂਕਿ ਅਸੀਂ ਕਦੀ ਮਿਲੇ ਤਾਂ ਹੈ ਨੀ, ਫੋਨ ਤੇ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਨਾ, ਬਸ ਫਿਰ ਤਾਂ ਸਿੱਧੀ ਵਿਆਹ ਤੇ ਗੱਲ, ਫਿਰ ਤਾਂ ਇਹ ਹੋ ਗਿਆ ਦੁਨੀਆ ਮੰਨੇ ਨਾ ਮੰਨੇ ਘਰ ਦੇ ਮੰਨਣ, ਬਸ ਜੇ ਵਿਆਹ ਕਰਾਉਣਾ ਤਾਂ ਇਸੇ ਕੁੜੀ ਨਾਲ ਕਰਾਉਣਾ।
2: ਤੇ ਤੁਸੀਂ ਭਾਜੀ ਨੂੰ ਕਦੀ ਦੇਖਿਆ ਨੀ ਸੀ?
3: ਨਹੀਂ ਇੱਕ ਵਾਰੀ ਦੇਖਿਆ ਸੀਗਾ, ਸਿਰਫ ਇੱਕ ਵਾਰ।
2: ਹਾਂ ਮੈਂ ਕਿਹਾ ਇੱਦਾਂ ਕਿੱਦਾਂ ਬੰਦੇ ਨੂੰ ਦੇਖਿਆ ਨੀ, ਫੋਨ ਤੇ ਕਿੱਦਾਂ ਗੱਲ ਕਰ ਲਈ?
1: ਵਾਵਾ ਚਿਰ ਬਾਅਦ, ਵਾਵਾ ਚਿਰ ਪਹਿਲਾਂ ਵੇਖਿਆ, ਅੱਗੇ ਦੱਸੀ ਨਾ ਇਹਨਾਂ ਨੇ ਕਹਾਣੀ।
2: ਓਕੇ
3: ਹਾਂ ਪੂਰੀ ਸੁਣਾਈ ਹੋਈ ਆ ਸਟੋਰੀ ਮੈਂ। ਹਾਂਜੀ ਤੇ ਫਿਰ ਉਸ ਤੋਂ ਬਾਅਦ ਬਸ ਫਿਰ ਗੱਲਾਂ ਕਰਦੇ ਰਹੇ, ਫਿਰ ਮੇਰੇ ਫਾਦਰ ਨਾਲ ਨਹੀਂ ਮੰਨਦੇ ਸੀਗੇ, ਹਨਾ, ਵਿੱਚ ਦੀ ਮਤਲਬ ਕਿੰਨੇ ਸਾਰੇ ਇਸ਼ੂ ਹੋ ਜਾਂਦੇ ਆ ਵੀ ਤੇਰੀ ਜੋ ਐਜੂਕੇਸ਼ਨ ਹੈ ਨਹੀਂ ਹੈ, ਆਪਾਂ ਇੰਟਰਕਾਸਟ ਆ ਜੀ ਉਧਰ, ਮੇਰੇ ਮਾਮਾ ਜੀ ਵੀ ਨਹੀਂ ਮੰਨਦੇ ਸੀ, ਹਨਾ। ਤੇ ਫਿਰ ਇਹਨਾਂ ਨੇ ਇੱਕ ਗੱਲ ਕਹਿਤੀ ਸੀਗੀ, ਉਹ ਚੀਜ਼ ਮੈਨੂੰ ਬੜੀ ਵਧੀਆ ਲੱਗੀ, ਕਹਿੰਦੇ ਮੈਂ ਵਿਆਹ ਕਰਾ ਲੂੰਗਾ ਕਿਤੇ ਹੋ ਜਿੱਥੇ ਤੁਸੀਂ ਕਹੋਗੇ, ਪਰ ਕਹਿੰਦੇ ਮੈਂ ਉਦੋਂ ਕਰਾਊਂਗਾ ਜਦੋਂ ਇਹ ਕੁੜੀ ਦਾ ਕਿਤੇ ਹੋਰ ਹੋ ਜਾਊਗਾ, ਮਤਲਬ ਮੈਂ ਇਹਦੀ ਲਾਈਫ ਨੀ ਕਰਾਵਾਂ। ਮੈਂ ਕਿਹਾ ਮੈਂ ਵੀ ਫਿਰ ਇਹੋ ਜਿਹੀ ਨੀ ਹੈਗੀ, ਮੈਂ ਵੀ ਨੀ ਫਿਰ ਕਿਸੇ ਹੋਣਾ ਗਾਣਾ ਕਰਾਊਂਗੀ, ਤਾਂ ਫਿਰ ਤੇਰੇ ਨਾਲ ਹੀ ਕਰਾਊਂਗੀ ਮੈਂ ਵੀ।
1: ਇੱਕ ਪ੍ਰਪੋਜ਼ ਸੁਣੀਏ, ਫਿਰ ਪ੍ਰਪੋਜ਼ ਸੁਣੀਏ ਇੱਕ, ਫਿਰ ਆਪਾਂ
3: ਕੀ ਸੁਣੀਏ।
4: ਐਸੇ ਗੋਰ ਤੇ ਕਿਉਂ ਜੀ,
0: मेरे मन में एक बात आई है।
4: क्या?
0: शिव जी की कृपा हुई तो एक दिन फूलसरी का एक छोटा सा लल्ला होगा मेरा कमोजी, और उसका नाम मैं रखूंगा श्री गंगा प्रसाद।
4: तो
0: कमोजी, आप मेरे उस लल्ले की मां बनेगी।
1: ਮੈਨੂੰ ਤਾਂ ਬਾਲੀਵੁੱਡ ਕੀ ਹਾਲੀਵੁੱਡ ਤੋਂ ਵੀ ਬੈਸਟ ਪ੍ਰਪੋਜ਼ ਹੈ।
2: ਦੇਖ ਲਓ,
3: ਨਹੀਂ ਨਹੀਂ ਬੜਾ ਵਧੀਆ। ਔਰ ਤੁਹਾਨੂੰ ਮੈਂ ਦੱਸਣਾ, ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਤੇ ਅਸੀਂ ਨਾ ਇੱਦਾਂ ਇਹਨਾਂ ਨਿਆਣਿਆਂ ਨੂੰ ਮੈਂ ਨਵਾ ਰਹੀ, ਕਿਉਂਕਿ ਤੁਹਾਨੂੰ ਪਤਾ ਨਾ ਸਾਡਾ ਬਾਥਰੂਮ ਬਣ ਰਿਹਾ, ਉਹ ਜਿਹੜੇ ਪੋਰਟੇਬਲ ਹੁੰਦੇ ਆ ਨਾ, ਤੇ ਉਹ ਬਾਹਰ ਸੀ, ਤੇ ਉਹ ਨਿਆਣਿਆਂ ਨੂੰ ਮੈਂ ਨਵਾ ਰਹੀ। ਮੈਂ ਇਹਨਾਂ ਨੂੰ ਵੈਸੇ ਕਿਹਾ, ਮੈਂ ਕਿਹਾ ਤੁਹਾਨੂੰ ਆਪਾਂ ਨੂੰ ਪਤਾ ਸੀਗਾ ਇੱਕ ਦੂਜੇ ਨੂੰ, ਹਨਾ। ਮੈਂ ਕਿਹਾ ਤੁਸੀਂ ਬਜਾਜ ਲਾਈਨ ਦੇ ਮੈਨੂੰ ਉੱਥੇ ਉੱਥੇ ਆਫਿਸ 'ਚ ਮਿਲੇ ਸੀਗੇ, ਤੇ ਮੈਂ ਕਿਹਾ ਦੇਖੋ ਆਪਣੇ ਨਿਆਣੇ ਵੀ ਹਨਾ। ਤੇ ਮਤਲਬ ਲਾਈਫ ਹੈ, ਤੁਸੀਂ ਦੇਖੋ ਕੁਛ ਨੀ ਪਤਾ ਮੈਨੂੰ ਜ਼ਿੰਦਗੀ ਦੇ ਸਫ਼ਰ 'ਚ ਕਿੱਦਾਂ ਦਾ ਕੋਈ ਇਨਸਾਨ ਮਿਲਦਾ ਹੈ, ਹਨਾ। ਨੋਰਮਲੀ ਕਿ ਆਪਾਂ ਪਾਰਟਨਰ ਬਣ ਜਾਂਦੇ ਹਾਂ ਨਾ।
2: ਮੈਂ ਤਾਂ ਇਸ ਗੱਲ ਤੋਂ, ਮੈਨੂੰ ਇਹ ਗੱਲ ਨੀ ਸਮਝ ਲੱਗ ਰਹੀ ਉਦੋਂ ਦੀ, ਮਤਲਬ ਤੁਸੀਂ ਇੱਕ ਕਿੰਨੇ ਸਾਲ ਪਹਿਲਾਂ ਭਾਜੀ ਨੂੰ ਦੇਖਿਆ, ਤੇ ਉਦੋਂ ਬਾਅਦ ਵਿੱਚ ਤੁਸੀਂ ਕਿਹਾ ਹਾਂ ਠੀਕ ਹੈ ਹੁਣ ਮੈਂ, ਮਤਲਬ ਤੁਸੀਂ ਇੱਕ ਵਾਰ ਨੀ ਸੋਚਿਆ ਉਹ ਬੰਦੇ ਦੇ ਵਾਲ ਝੜ ਗਏ ਹੋਣਗੇ, ਉਹ ਬੰਦਾ ਮੋਟਾ ਹੋ ਗਿਆ ਹੋਊਗਾ, ਉਹ ਬੰਦੇ ਨੇ ਕਿਤੇ ਹੋਰ ਵਿਆਹ ਕਰਾ ਲਿਆ ਹੋਊਗਾ।
1: ਤੇ ਬੰਦਾ ਵੀ ਤੇ ਸੋਚ ਸਕਦਾ ਫਿਰ,
2: ਨਹੀਂ ਉਹੀ ਗੱਲ ਆ, ਬੰਦਾ ਵੀ ਸੋਚ ਸਕਦਾ, ਮਤਲਬ ਉਹਨੇ ਵਿਆਹ ਕਰਾ ਲਿਆ ਹੋਊਗਾ, ਮਤਲਬ ਬੜਾ ਅਜੀਬ ਆ ਇਹ।
3: ਸਾਰੀਆਂ ਅਸੀਂ ਗੱਲਾਂ ਕਰਦੇ ਰਹੇ ਨਾ, ਉਹੀ ਤਾਂ ਗੱਲਾਂ ਮੈਂ ਇਹਨਾਂ ਨੂੰ ਵੀ ਖੁਦ ਕਈ ਵਾਰੀ ਕਹਿ ਦਿੰਦੀ ਆ, ਵੀ ਜਿੱਦਾਂ ਮਤਲਬ ਹੱਥ ਪੈ ਜਾਂਦਾ ਨਾ ਜੋਬ, ਮੈਂ ਕਿਹਾ ਹੁਣ ਤੁਸੀਂ ਕਹਿੰਦੇ ਹੋ ਵੀ ਹਾਏ ਦੇਖ ਕੇ ਕੁੜੀ ਤਾਂ ਇੰਨਾ ਕੰਮ ਕਰਦੀ ਹੈ, ਜੇ ਸਾਰਾ ਨਾ, ਮੈਂ ਕਿਹਾ ਐਕਚੁਅਲੀ ਤੁਸੀਂ ਕੀਤਾ ਮੇਰੇ ਨਾਲ ਇਸ਼ਕ ਮਜਾਜੀ, ਮੈਂ ਕਿਤੇ ਇਸ਼ਕ ਹਕੀਕੀ। ਬੰਦਾ ਇਸ਼ਕ ਹਕੀਕੀ ਚ ਪਿਆ ਹੁੰਦਾ ਨਾ, ਫਿਰ ਕਿਤੇ ਪਤਾ ਹੁੰਦਾ ਕਿ ਬੰਦਾ ਕਿੱਦਾਂ ਦਾ ਲੱਗਦਾ। ਹੁਣ ਵੀ ਮੈਂ ਇਹਨਾਂ ਨੂੰ ਕਹਿ ਦਿੰਦੀ ਹਾਂ, ਕਹਿੰਦੀ ਹੁੰਦੀ ਜਿੱਦਾਂ ਨੋਰਮਲੀ ਆ, ਹਰ ਇੱਕ ਇਨਸਾਨ ਦੇ ਫੇਸ ਦੇ ਵਿੱਚ ਹਨਾ ਪਰਮਾਤਮਾ ਨੇ ਜੋ ਬਣਾਇਆ ਹੁੰਦਾ ਹਨਾ, ਕਹਿੰਦੀ ਤੁਹਾਨੂੰ ਮੇਰਿਆ ਲੱਗਦਾ ਨੀ ਤੇਰੇ ਫੇਸ ਤੇ ਮੇਰੀ। ਮੈਂ ਕਿਹਾ ਇਹ ਤੁਹਾਡੀ ਬਿਊਟੀ ਆ, ਮੈਂ ਕਿਹਾ ਤੁਸੀਂ ਇੱਦਾਂ ਨਾ ਸੋਚਿਆ ਕਰੋ। ਮੈਂ ਕਿਹਾ ਰੂਹਾਂ ਦਾ ਰਿਸ਼ਤਾ ਹੁੰਦਾ, ਲੋਕੀ ਐਂ ਤਾਂ ਨਹੀਂ ਕਹਿ ਦਿੰਦੇ ਕਿ ਵਿਆਹ ਕਰਾਉਣਾ ਇਹ ਮੇਰਾ ਰੂਹ ਦਾ ਸਾਥੀ ਆ। ਮੈਂ ਕਿਹਾ ਉਹਦੇ ਵਿੱਚ ਤਾਂ ਸਰੀਰ ਦੀ ਕੋਈ ਬਣਾਵਟ ਆਉਂਦੀ ਨੀ ਜਦੋਂ ਰੂਹਾਂ ਦਾ ਰਿਸ਼ਤਾ ਹੁੰਦਾ
1: ਤਾਂ, ਅੱਜ ਵੀ ਫਰੈਸ਼ ਹੈ ਇਹਨਾਂ ਦਾ ਪਿਆਰ ਹਨਾ। ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮੈਂ ਆਏ, ਤੁਸੀਂ ਹਾਲੇ ਵੀ ਚੱਲਦਾ ਇਹਨਾਂ ਦਾ
3: ਬੇਚਾਰੇ। ਬਿਲਕੁਲ ਬਿਲਕੁਲ, ਓਦਾਂ ਦਾ ਹੀ ਸਾਡਾ ਚੱਲਦਾ ਫਿਲਮੀ ਤਾਂ, ਜਿਹੜੇ ਦੇਖਦੇ ਆ ਨਾ ਲੋਕੀ, ਅਸੀਂ ਤਾਂ ਕਹਿੰਦੇ ਕਈ ਵਾਰੀ ਵੀ ਕੀ ਫਿਲਮ ਵਾਲੇ ਦੇਖਦੇ ਨੇਗੇ ਹਨਾ, ਸਾਡੀ ਤਾਂ ਰੀਅਲ ਲਾਈਫ ਦੇ ਵਿੱਚ ਹੀ ਚੱਲਦਾ ਐਜ ਏ ਫਰੈਂਡਲੀ ਹਾਸਾ ਮਜ਼ਾਕ ਇਹ ਹੋਆ। ਔਰ ਰੀਅਲ ਚ ਜਦੋਂ ਅਸੀਂ ਦੇਖਿਆ ਸੀ ਨਾ ਇੱਕ ਵਾਰ ਤਾਂ ਲੱਗਾ ਸੀ ਕਿ ਅਸੀਂ ਦੱਸਿਆ ਇੰਨਾ ਨੀ ਵੀ ਨੀ ਮੈਨੂੰ ਕਿ ਮੈਂ ਤੁਹਾਨੂੰ ਪਸੰਦ ਨੀ ਕੀਤਾ, ਥੋੜਾ ਜਿਹਾ ਮੈਨੂੰ ਵੀ ਲੱਗਿਆ। ਅਸੀਂ 5-6 ਮਹੀਨਿਆਂ ਬਾਅਦ ਗੱਲ ਕੀਤੀ ਆਪਸ ਚ ਵੀ ਹਨਾ, ਵੀ ਮੈਨੂੰ ਉਸ ਟਾਈਮ ਚ ਨਹੀਂ ਲੱਗਿਆ ਬਸ ਨਹੀਂ। ਪਰ ਉਹੀ ਗੱਲ ਹੈ ਨਾ, ਸੋਚ ਨਾਲ ਐਕਚੁਅਲੀ ਲੋਕ ਕਰਾਉਂਦੇ, ਆਪਾਂ ਕਹਿੰਦੇ ਹਾਂ ਬਣਾਵਟੀ ਵਰਤਨ ਦੇ ਨਾਲ, ਐਕਚੁਅਲੀ ਵਿਆਹ ਤਾਂ ਸੋਚ ਦੇ ਨਾਲ ਹੁੰਦਾ ਇਨਸਾਨ ਦੇ ਨਾ। ਜਦੋਂ ਸੋਚ ਮਿਲ ਜਾਂਦੀ ਹੈ ਇਨਸਾਨ ਦੀ ਆਪਸ ਦੇ ਵਿੱਚ, ਉਹ ਚੀਜ਼ ਆਉਂਦੀ ਹੈ ਜ਼ਿਆਦਾ।
2: ਤੁਹਾਡੀਆਂ ਭਾਈ ਸਾਧੂ ਗੱਲਾਂ,
1: ਇਹ ਤੁਹਾਡੇ ਤੁਹਾਡੇ ਫੋਨ ਦੀ
2: ਸਾਡੇ ਉੱਤੇ ਦੀ ਲੰਘਣ ਵਾਲੀਆਂ ਗੱਲਾਂ,
1: ਤੁਸੀਂ ਨਹੀਂ ਸਮਝ ਸਕਦੇ।
2: ਤੁਸੀਂ ਤੁਸੀਂ ਅਮਰ ਹੋ ਗਏ
3: ਆ, ਇੱਕ ਮਿੰਟ ਮੈਂ ਨਾਲ ਗੱਲ ਕਰਾਂ ਜ਼ਰੂਰ। ਹਾਂਜੀ
1: ਜੀ, ਹੈਲੋ, ਸਤਿ ਸ੍ਰੀ ਅਕਾਲ ਜਪਮਨ।
2: ਸਤਿ ਸ੍ਰੀ ਅਕਾਲ ਜਪਮਨ, ਮੰਮਾ ਦੀ ਆਵਾਜ਼ ਬੜੀ ਵਧੀਆ ਆਉਂਦੀ ਹੈ, ਤੁਹਾਡੀ ਆਵਾਜ਼ ਇਦਾਂ ਕਿਉਂ ਹੁੰਦੀ ਹੈ ਕਿ ਸਤਿ ਸ੍ਰੀ ਅੰਕਲ ਜੀ, ਇਦਾਂ ਕਹਤੇ ਹੁੰਦੀ ਤੁਹਾਡੀ ਆਵਾਜ਼?
5: ਪਤਾ ਨਹੀਂ,
1: ਇਹ ਕਾਲੀ ਚ ਹੁੰਦੇ ਆ ਨਾ।
2: ਚਲੋ ਕੋਈ ਤਾਂ ਮੇਰੇ ਵਾਂਗੂ ਕਾਲੀ ਚ ਹੈਗਾ।
1: ਹੈ ਕਾਲੀ ਚ ਹੁੰਦੇ
5: ਜੀ? ਸਤਿ ਸ੍ਰੀ ਅਕਾਲ ਅੰਕਲ ਜੀ, ਸਤਿ ਸ੍ਰੀ ਅਕਾਲ ਆਂਟੀ ਜੀ, ਬੁਰਾ ਜਪਮਨ
2: ਸਿਡਨੀ ਵਾਲਾ, ਕਿੱਦਾਂ ਹਾਲ ਚਾਲ ਆ ਫੇਰ?
5: ਮੈਂ ਠੀਕ ਆ, ਤੁਸੀਂ ਠੀਕ ਹੋ?
2: ਅਸੀਂ ਤਾਂ ਬਹੁਤ ਵਧੀਆ। ਤੁਹਾਡਾ ਪਹਿਲਾ ਹਫਤਾ ਨਾ ਛੁੱਟੀਆਂ ਦਾ?
5: ਹਾਂਜੀ।
2: ਵਾਹ, ਕਿੰਨੇ ਲੱਕੀ ਆ ਤੁਸੀਂ, ਸਾਡੀਆਂ ਖਤਮ ਹੋਣ ਵਾਲੀਆਂ ਹੁੰਦੀਆਂ ਤੇ ਤੁਹਾਡੀਆਂ ਸ਼ੁਰੂ ਹੁੰਦੀਆਂ।
5: ਹਾਂਜੀ।
2: ਹੋਰ ਫੇਰ ਕੀ ਸੁਣਾਉਣਾ ਅੱਜ?
5: ਅੱਜ ਮੈਂ ਸੁਣਾਉਂਗਾ ਬੁਝਾਰਤ।
2: ਓਕੇ, ਆਉਣ ਦਿਓ ਫੇਰ, ਅਸੀਂ ਕਿਹੜਾ ਬੁਝਣੀ ਆ, ਸਾਨੂੰ ਆਉਣੀ ਨੀ।
5: ਉਹ ਚੀਜ਼ ਦੱਸੋ ਜਿਹੜੀ ਪਾਣੀ ਚ
1: ਥੋੜੇ ਦਿਨ ਪਹਿਲਾਂ ਵੀ ਆਈ ਸੀ ਪਰ ਮੈਨੂੰ ਫੇਰ ਭੁੱਲ ਗਈ ਆ।
2: ਇਹ ਕਿਹੜੀ ਚੀਜ਼ ਹੈ ਜਿਹੜੀ ਪਾਣੀ ਚ ਗਿੱਲੀ ਨੀ ਹੁੰਦੀ?
1: ਸਵਿਮਿੰਗ ਪੂਲ।
2: ਸਵਿਮਿੰਗ ਪੂਲ
5: ਨਹੀਂ,
2: ਫਿਸ਼,
1: ਮੱਛੀ ਮੋਟਰ।
2: ਮੱਛੀ ਫਿਸ਼ ਨੀ ਗਿੱਲੀ ਨੀ ਹੁੰਦੀ?
5: ਵਾਟਰ ਹੈ ਨਾ
2: ਗੱਲ ਕਰਾ ਦੋ ਰਾਨੀ ਨਾਲ। ਅੱਜ ਤੁਹਾਡਾ ਬਰਥਡੇ ਆ।
1: ਓਏ ਹੈਪੀ ਬਰਥਡੇ ਟੂ ਯੂ।
5: ਨਹੀਂ ਕੱਲ
1: ਕੱਲ ਨੂੰ, ਚਲੋ ਫਿਰ ਕੱਲ ਗੱਲ ਕਰਾਂਗੇ।
2: ਕੱਲ ਨੂੰ ਕਰਾਂਗੇ ਫਿਰ।
1: ਫਿਰ ਤਾਂ ਕੱਲ ਗੱਲ ਕਰਾਂਗੇ।
2: ਹੈਪੀ ਬਰਥਡੇ ਇਨ ਐਡਵਾਂਸ। ਹੂੰ,
5: ਤੁਸੀਂ
2: ਮੇਰੇ ਮੇਕਅਪ ਦੋਗੇ? ਮੇਕਅਪ ਦੋਗੇ? ਇੰਨੇ ਤੁਸੀਂ ਤਾਂ ਹਲੇ ਨਿੱਕੇ ਜਿਹੇ, ਮੇਕਅਪ ਕੀ ਕਰਨਾ?
3: ਕਹਿੰਦੇ ਤੁਸੀਂ ਕੀ ਕਰਨਾ ਮੇਕਅਪ?
2: ਮੇਕਅਪ ਇੰਨੇ ਛੋਟ, ਜਿਹੜੇ ਛੋਟੇ ਬੱਚੇ ਹੁੰਦੇ ਉਹ ਤਾਂ ਇੰਨੇ ਕਿਊਟ ਹੁੰਦੇ, ਉਹ ਮੇਕਅਪ ਲਾ ਕੇ ਤਾਂ ਹੋਰ ਗੰਦੇ ਲੱਗਦੇ ਆ। ਮੇਕਅਪ ਤਾਂ ਆਂਟੀਆਂ ਲਾਉਂਦੀਆਂ ਹੁੰਦੀਆਂ, ਬੱਚੇ ਥੋੜੀ ਮੇਕਅਪ ਲਾਉਂਦੇ ਆ। ਡੋਲੀ ਦਾ ਕਰਨਾ ਮੇਕਅਪ? ਓਕੇ, ਫਿਰ ਇੱਦਾਂ ਕਹੋ ਨਾ, ਫਿਰ ਉਹ ਲੈ ਦਾਂਗੇ, ਕੋਈ ਗੱਲ ਨੀ। ਦੱਸੋ ਕਿੰਨਾ ਮੇਕਅਪ, ਕਿੰਨੇ ਕਿਲੋ ਭੇਜੀਏ?
5: ਇੱਕ ਕਿਲੋ
2: ਬਸ, 2 ਕਿਲੋ। ਓਕੇ ਠੀਕ ਆ, ਅਸੀਂ ਮੰਮਾ ਨੂੰ ਦੱਸਾਂਗੇ ਵੀ ਉਹ ਸਟੋਰ ਤੇ ਜਾ ਕੇ ਮੇਕਅਪ ਲੈ ਕੇ ਆਓ ਰੂਹਾਨੀ ਲਈ। ਠੀਕ ਆ,
5: ਠੀਕ ਆ, ਥੈਂਕ ਯੂ।
2: ਓ ਯੂ ਆਰ ਵੈਲਕਮ।
1: ਥੈਂਕ ਯੂ।
2: ਹਾਂਜੀ,
5: ਗਾਣਾ ਸੁਣਾਓ।
2: ਓਕੇ, ਸੁਣਾ ਦਿਓ ਗਾਣਾ।

0: Ay, sí, chuva volado.
1: Uy. Thank you, Rohani. ਬਦੋ ਵਧੀ ਬਦੋ ਵਧੀ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਰੋਹਾਨੀ ਬਾਏ ਨੀਤੂ ਜੀ ਬਾਏ ਜਪਮਾਨ
2: ਹੋਈ ਹੋਈ ਹਾਏ ਹਾਏ ਥੈਂਕ ਯੂ ਤੇ ਦਿਆ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਸ਼ਬਦਾਂ ਦੀ ਸਾਂਝ ਕੁਛ ਇਸ ਤਰ੍ਹਾਂ ਲੀਰ ਕਹਿੰਦੇ ਕੱਪੜੇ ਦਾ ਹੌਲੀ ਹੌਲੀ ਘਸ ਕੇ ਪਾਟ ਜਾਣਾ ਜਾਂ ਫਿਰ ਆਪ ਹੀ ਘਸੇ ਹੋਏ ਕੱਪੜੇ ਨੂੰ ਪਾੜ ਕੇ ਛੋਟੇ ਛੋਟੇ ਟੁਕੜੇ ਕਰ ਦੇਣੇ ਇਹਨਾਂ ਨੂੰ ਲੀਰਾਂ ਆਖਦੇ ਨੇ ਅਤੇ ਆਪਣੀ ਕਿਸੇ ਕਵਿਤਾ ਦੇ ਵਿੱਚ ਸ਼ਿਵ ਕੁਮਾਰ ਜੀ ਆਖਦੇ ਸਨ ਕਿ ਲੰਘਦੇ ਜਵਾਨੀਆਂ ਦਾ ਹਾੜ ਬੜੀ ਛੇਤੀ ਛੇਤੀ ਸੋਹਣੀ ਜੰਗਾਲ ਦਿੰਦਾ ਨੈਣਾਂ ਦਿਆਂ ਤੀਰਾਂ ਨੂੰ ਸੌਣ ਨੂੰ ਤਾਂ ਲੱਖ ਵਾਰੀ ਸੀਂਡੀਆਂ ਵੀ ਜਾਂਦੀਆਂ ਨੇ ਸਿਉਣ ਨੂੰ ਤਾਂ ਲੱਖ ਵਾਰੀ ਸੀਤੀਆਂ ਵੀ ਜਾਂਦੀਆਂ ਨੇ ਨਾ ਪਰ ਲੀਰਾਂ ਹੀ ਰਹਿੰਦਾ ਸਿਉਂ ਨੇ ਵੀ ਲੀਰਾਂ ਨੂੰ
1: ਸਿਉਂ ਕੇ ਵੀ ਲੀਰਾਂ
2: ਨੂੰ ਧੰਨਵਾਦ ਜੀ ਤੁਹਾਡਾ ਬਹੁਤ ਮਿਹਰਬਾਨੀ ਤੁਹਾਡੀ ਅਤੇ ਲੀਖ ਕਹਿੰਦੇ ਨੇ ਕਿ ਜੂ ਨਾਮ ਦੇ ਪਰਜੀਵੀ ਦੇ ਲਾਈਫ ਸਾਈਕਲ ਦਾ ਇੱਕ ਪੜਾਅ ਆ ਤੱਖ ਲੀਖ ਅਤੇ ਫਿਰ ਬਣ ਜਾਂਦੀ ਹੈ ਜੂ ਬਿਲਕੁਲ ਜੀ ਲਾਣਾ ਕੁੰਬਾ ਕਬੀਲਾ ਖਾਨਦਾਨ ਲਾਂਬੂ ਲੰਬੇ ਸੋਟੇ ਦੇ ਇੱਕ ਸਿਰੇ 'ਤੇ ਕੱਪੜਾ ਜਾਂ ਫਿਰ ਸੁੱਕੇ ਪੱਤੇ ਬੰਨ ਕੇ ਅੱਗ ਲਾਉਣ ਦੇ ਲਈ ਬਣਾਇਆ ਗਿਆ ਅਤੇ ਲਾਰੀ ਕਹਿੰਦੇ ਕਿ ਅੰਗਰੇਜ਼ਾਂ ਦੇ ਵੇਲਿਆਂ ਦੇ ਵਿੱਚ ਚੱਲੇ ਟਰੱਕ ਜਾਂ ਬੱਸਾਂ ਨੂੰ ਵੀ ਕਿਹਾ ਜਾਂਦਾ ਹੈ ਸ਼ਾਇਦ ਲਾਰੀ ਅਤੇ ਲੋਚਾ ਕਹਿੰਦੇ ਕਿ ਲੋਚਣਾ ਇੱਛਾ ਤਾਂਗ ਨੂੰ ਕਹਿੰਦੇ ਨੇ ਜਿਵੇਂ ਕਿ ਮਨ ਦੀ ਲੋਚ ਅਤੇ ਲੋਚ ਕਿਸੇ ਪਏ ਹੋਏ ਪੰਗੇ ਨੂੰ ਵੀ ਕਹਿ ਦਿੱਤਾ ਜਾਂਦਾ ਲੋਚਾ ਮੇਰੇ ਖਿਆਲ ਉਹ ਹਿੰਦੀ ਦੇ ਵਿੱਚ ਕਹਿ ਦਿੱਤਾ ਜਾਂਦਾ ਸ਼ਾਇਦ ਨਾ
1: ਲੋਚਾ
2: ਹਾਂ ਅਤੇ ਲੂੰਬਾ ਸ਼ਾਇਦ ਇਹ ਅੱਗ ਦੇ ਨਾਲ ਸੰਬੰਧਿਤ ਕੋਈ ਚੀਜ਼ ਹੋਵੇ ਪਰ ਪੱਕਾ ਨਹੀਂ ਪਤਾ ਬਹੁਤ ਬਹੁਤ ਧੰਨਵਾਦ
1: ਥੈਂਕ ਯੂ ਜੀ
2: ਸ਼ੁਕਰੀਆ ਤੁਹਾਡਾ ਬੜੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਲਿਖ ਕੇ ਭੇਜਿਆ ਅਤੇ ਬਲਜੀਤ ਜੀ ਅਮਰਜੀਤ ਧੰਨਵਾਦ ਤੁਹਾਡਾ ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਾਡੇ ਕਾਲਜ ਦੇ ਵਿੱਚ ਇੱਕ ਨਾਲ ਦੇ ਮੁੰਡੇ ਨੇ ਪੰਪ ਦੇ ਤਾਂ ਉਹ ਵੀ ਕੁੜੀ ਤੇਰੇ ਵੱਲ ਵੇਖਦੀ ਰਹਿੰਦੀ ਆ ਅਤੇ ਇੱਕ ਦਿਨ ਉਹਨੇ ਪ੍ਰਪੋਜ਼ ਕਰਤਾ ਕਹਿੰਦਾ ਜੀ ਮੈਂ ਤੁਹਾਡੇ ਨਾਲ ਫਰੈਂਡਸ਼ਿਪ ਕਰਨੀ ਆ ਕੁੜੀ ਕਹਿੰਦੀ ਕਿਸ ਬੇਸ 'ਤੇ ਅਤੇ ਅੱਗੋਂ ਨਰਵਸ ਹੋ ਕੇ ਕਹਿੰਦਾ ਸੀ ਸਪੋਰਟਸ ਬੇਸ 'ਤੇ ਮੈਂ ਬਾਸਕਿਟਬਾਲ ਖੇਡਦਾ ਥੈਂਕ ਯੂ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ ਕਹਿੰਦੇ ਪਲੀਜ਼ ਸੈਂਡ ਸਤਲੁਜ ਮੂਵੀ ਲਿੰਕ ਅਤੇ ਮੰਡ ਸਾਹਿਬ ਕਹਿੰਦੇ ਇੱਕ ਵੈਰੀ ਇਮੋਸ਼ਨਲ ਆ ਮੂਵੀ ਧੰਨਵਾਦ ਤੁਹਾਡਾ ਮੰਡ ਸਾਹਿਬ ਅਤੇ ਗੁਰਜੀਤ ਜੀ ਧੰਨਵਾਦ ਸੁਖਵਿੰਦਰ ਜੀ ਧੰਨਵਾਦ ਅਤੇ ਮਨਿੰਦਰ ਰੱਖੜਾ ਜੀ ਕਹਿੰਦੇ ਨੇ ਕਿ ਪਰਛਾਈ ਅੱਛਾ ਉਹਦਾ ਆਂਸਰ ਭੇਜ ਰਹੇ ਜਤਿੰਦਰ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੈਲਕਮ ਸੁੱਖ ਜੀ ਅਤੇ ਆਈ ਹੈਵ ਵਾਚ ਦ ਅਲਫਾ ਮੂਵੀ ਗੁੱਡ ਟੂ ਵਾਚ ਮੈਂ ਵਾਪਸ ਆਊਂਗਾ ਮਸਟ ਵਾਚ ਸਤਲੁਜ ਟਰੁੱਥ ਐਂਡ ਮਸਟ ਵਾਚ ਫੋਰ ਐਵਰੀ ਵਨ ਆਈ ਹੈਵ ਅਪਲੋਡਿਡ ਫੁੱਲ ਮੂਵੀ ਟੂ ਟਿਕਟੋਕ ਐਂਡ ਸਟਿਲ ਹੈਵ ਦ ਫੁੱਲ ਮੂਵ ਇਫ ਸਮਨ ਵਾਂਟ ਆਈ ਕੈਨ ਸੈਂਡ ਬਟ ਫਰੋਮ ਮਾਈ ਟਿਕਟੋਕ ਇਟਸ ਕਾਪੀਰਾਈਟ ਕਰਕੇ ਰਿਮੂਵ ਹੋ ਗਈ ਹੈ ਓਕੇ
1: ਓਕੇ
2: ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ $100 ਫੋਰ ਈਚ ਡਰਾਈਵਿੰਗ ਲਾਇਸੈਂਸ $100 ਫੋਰ ਈਚ ਡਰਾਈਵਿੰਗ ਲਾਇਸੈਂਸ ਇਹ ਕੀ ਚੀਜ਼ ਹੈ ਜੀ ਥੋੜ੍ਹਾ ਜਿਹਾ ਦੱਸਿਓ ਮੈਨੂੰ ਇਹ ਕੀ ਚੀਜ਼ ਹਾਂ ਥੋੜ੍ਹਾ ਜਿਹਾ ਕਲੀਅਰ ਕਰ ਦਿਓ ਕਿਉਂਕਿ ਹੁਣ ਮੈਸੇਜ ਪਹਿਲਾਂ ਦਾ ਵਾ ਸ਼ਾਇਦ ਆਪਾਂ ਕੁਛ ਮਿਸ ਕਰ ਰਹੇ ਹੋਈਏ ਕਿਉਂਕਿ ਉਹ ਤਾਂ 100 ਨਹੀਂ ਆ ਇੱਥੇ ਤਾਂ 20% ਆ
1: 186 ਯਾਦ ਹੋ ਗਿਆ
2: ਹਾਂਜੀ ਅਤੇ ਸੰਦੀਪ ਜੀ ਕਹਿੰਦੇ ਨੇ ਕਿ ਕਹਿੰਦੇ ਕਿ ਬਈ ਅਰਬੀ ਸਬਜ਼ੀ ਖਾਓ ਬਈ ਬੋਲੋ ਬਈ ਅੱਛਾ ਭਾਬੀ ਕਹਿੰਦੇ ਨੇ ਕਿ ਅਰਬੀ ਸਬਜ਼ੀ ਖਾਓ ਬਈ ਬੋਲੋ ਬਈ ਓਕੇ ਮੈਂ ਮਾਫ਼ੀ ਚਾਹੁੰਦਾ ਜੀ ਮੇਰੇ ਕਸੂਰ ਹੈ ਮੈਨੂੰ ਨਹੀਂ ਇਹ ਚੀਜ਼ ਸਮਝ ਲੱਗੀ ਕਿਉਂਕਿ ਸ਼ਾਇਦ ਪਹਿਲਾਂ ਤਾਂ ਆਇਆ ਪਿਆ ਮੈਸੇਜ ਕੁਛ ਹੋਰ
1: ਜੀ
2: ਤੁਸੀਂ ਸੈਂਸ ਦੇ ਵਿੱਚ ਭੇਜਿਆ ਹੋਵੇ ਅਤੇ ਚਲੋ ਆਓ ਆਪਾਂ ਹੁਣ ਸਮਾਪਤੀ ਵੱਲ ਨੂੰ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ 'ਤੇ ਜਿੱਥੇ ਆਪਾਂ ਗੱਲਾਂ ਕਰ ਰਹੇ ਸਾਂ ਅੱਜ ਪ੍ਰਪੋਜ਼ ਦੀਆਂ ਅਤੇ ਗੱਲਾਂ ਇੱਥੋਂ ਤੁਰੀਆਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਚਰਚੇ ਨੇ ਇੱਕ ਅਜੀਬੋ ਗਰੀਬ ਪ੍ਰਪੋਜ਼ ਦੇ ਵੈਸੇ ਪਹਿਲਾ ਪ੍ਰਪੋਜ਼ ਨਹੀਂ ਹੈ ਇਸ ਤੋਂ ਪਹਿਲਾਂ ਵੀ ਦੁਨੀਆਂ ਦੇ ਉੱਤੇ ਕਈ ਤਰ੍ਹਾਂ ਦੇ ਪ੍ਰਪੋਜ਼ਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਆਈਆਂ ਨੇ ਕਦੀ ਕਿਸੇ ਤਰ੍ਹਾਂ ਅਤੇ ਕਦੀ ਕਿਸੇ ਤਰ੍ਹਾਂ ਦੇ ਨਾਲ ਪਰ ਦੁਨੀਆਂ ਭਰ ਦਾ ਇੱਕ ਜਿਹੜਾ ਰੁਝਾਨ ਮੈਂ ਵੇਖ ਰਿਹਾ ਸੀ ਦੁਨੀਆਂ ਭਰ ਦੇ ਵਿੱਚ 30 ਦੇਸ਼ਾਂ ਦੇ ਵਿੱਚੋਂ 76% ਜਿਹੜੇ ਅਡਲਟ ਨੇ ਉਹ ਆਪਣੇ ਆਪ ਨੂੰ ਇਹ ਮਹਿਸੂਸ ਕਰਦੇ ਨੇ ਕਿ ਸਾਨੂੰ ਪਿਆਰ ਹੋਇਆ ਵਾ 30 ਕੁ ਦੇਸ਼ਾਂ ਦੇ ਵਿੱਚੋਂ ਅੱਛਾ ਇਸ ਸੰਬੰਧ ਦੇ ਵਿੱਚ ਮੈਕਸੀਕੋ ਸਭ ਤੋਂ ਉੱਪਰ ਆ ਵੀ ਜਿਹੜੇ ਜਿੱਥੋਂ ਦੇ ਨੌਜਵਾਨ ਮਹਿਸੂਸ ਕਰਦੇ ਨੇ ਮੁੰਡੇ ਕੁੜੀਆਂ ਵੀ ਹਾਂ ਪਿਆਰ ਨਾਂ ਦੀ ਕੋਈ ਚੀਜ਼ ਹੈਗੀ ਆ ਹੋਇਆ ਵਾ 86% ਜਪਾਨ ਦੇ ਵਿੱਚ ਸਰਪ੍ਰਾਈਜ਼ਿੰਗਲੀ ਕਹਿੰਦੇ ਕਿ ਇਹ ਚੀਜ਼ ਸਭ ਤੋਂ ਘੱਟ ਆ ਇਸ ਪਾਸੇ ਨੂੰ ਉਹਨਾਂ ਦਾ ਬਿਲਕੁਲ ਵੀ ਘੱਟ ਰੁਝਾਨ ਹੈ 55% ਇਹ ਰੇਸ਼ੋ ਰਹਿ ਜਾਂਦੀ ਹੈ ਬਾਕੀ ਆਪਣੇ ਦੇਸ਼ਾਂ 'ਚ ਕਿੰਨੀ ਗਏ ਤਾਂ ਆਪਾਂ ਚਲੋ ਜਾਣਦੇ ਹੀ ਹਾਂ ਜਨਰੇਸ਼ਨ ਜ਼ੀ ਦੀ ਜੇ ਗੱਲ ਕਰੀਏ ਤਾਂ 68% ਅਤੇ ਜਿਹੜੇ ਮਲੇਨੀਅਨਸ ਨੇ ਉਹਨਾਂ ਦੇ ਵਿੱਚ 62% ਲੋਕ ਜਿਹੜੇ ਆ ਉਹ ਹਾਲੇ ਵੀ ਪ੍ਰਪੋਜ਼ ਕਰਨ ਵਿਆਹ ਕਰਨ ਦੇ ਹੱਕ ਦੇ ਵਿੱਚ ਹਾਮੀ ਭਰਦੇ ਨੇ ਫਿਲਹਾਲ ਪਰ ਇਹ ਆ ਕਿ ਇਹ ਚੀਜ਼ ਦਿਨੋ ਦਿਨ ਘੱਟ ਰਹੀ ਆ ਇਸ ਵਜ੍ਹਾ ਦੇ ਕਰਕੇ ਸ਼ਾਇਦ ਇਹ ਚੀਜ਼ਾਂ ਜ਼ਿਆਦਾ ਚਰਚਾ ਦੇ ਵਿੱਚ ਆ ਜਾਂਦੀਆਂ ਕਿਉਂਕਿ ਲੋਕਾਂ ਦੇ ਵਿੱਚੋਂ ਇਹ ਭਾਵਨਾਵਾਂ ਘੱਟ ਰਹੀਆਂ ਨੇ ਕਿਉਂਕਿ ਇਹ ਵੀ ਮੰਨਿਆ ਜਾਂਦਾ ਕਿ ਅੱਜ ਕੱਲ੍ਹ ਉਹ ਉਨੀ ਜ਼ਿਆਦਾ ਜਿਹੜੀ ਜਦੋਜਹਿਦ ਨਹੀਂ ਰਹਿ ਜਾਂਦੀ ਇੱਕ ਦੂਸਰੇ ਨੂੰ ਪਾਉਣ ਦੇ ਲਈ ਇੱਕ ਦੂਸਰੇ ਦੇ ਨਾਲ ਇਜ਼ਹਾਰ ਕਰਨ ਦੇ ਲਈ 2017 ਦੇ ਵਿੱਚ ਜਿਹੜੀ ਗਲੋਬਲ ਤਲਾਕ ਦੀ ਦਰ ਸੀ ਉਹ ਪ੍ਰਤੀ 1000 ਦੇ ਪਿੱਛੇ 1.8% ਸੀ ਮਾਲਦੀਵ ਦੇ ਵਿੱਚ ਕਹਿੰਦੇ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਤਲਾਕ ਦੀ ਦਰ ਆ ਜਿੱਥੇ 10.97 ਜਿਹੜਾ ਉਹ ਪ੍ਰਤੀ 1000 ਬੰਦੇ ਦੇ ਪਿੱਛੇ ਤਲਾਕ ਹੋ ਰਹੇ ਨੇ ਸੋ ਦੂਸਰੇ ਪਾਸੇ 2025 ਦੇ ਵਿੱਚ ਸ਼੍ਰੀਲੰਕਾ ਦੀ ਤਲਾਕ ਦੀ ਦਰ ਜਿਹੜੀ ਆ ਸਭ ਤੋਂ ਘੱਟ ਦਰਜ ਕੀਤੀ ਗਈ ਹੈ ਜਿੱਥੇ ਕਿ 0.15% ਪ੍ਰਤੀ 1000 ਬੰਦੇ ਪਿੱਛੇ ਦਰਜ ਕੀਤੀ ਗਈ ਹੈ ਸੋ ਇਹ ਇਸ ਤਰੀਕੇ ਦੇ ਨਾਲ ਆਪਾਂ ਵੇਖ ਰਹੇ ਹਾਂ ਕਿ ਜਿੱਥੇ ਤਲਾਕ ਦੀਆਂ ਦਰਾਂ ਵੱਧ ਰਹੀਆਂ ਨੇ ਲੋਕਾਂ ਦੇ ਵਿੱਚ ਪਿਆਰ ਦਾ ਜਿਹੜਾ ਇਜ਼ਹਾਰ ਕਰਨਾ ਇਕਬਾਲ ਕਰਨਾ ਉਹ ਚੀਜ਼ਾਂ ਘੱਟ ਰਹੀਆਂ ਨੇ ਉਹਨਾਂ ਦੇ ਪਿੱਛੇ ਬਹੁਤ ਸਾਰੇ ਕਾਰਨ ਵੀ ਇਸ ਰਿਪੋਰਟ ਦੇ ਵਿੱਚ ਦੱਸੇ ਗਏ ਨੇ ਕਿ ਆਖਿਰਕਾਰ ਉਹ ਕਿਉਂ ਆ ਅਤੇ ਉਹਦੇ ਪਿੱਛੇ ਸਾਡੀ ਸੋਚ ਵੀ ਦਿਨੋਂ ਦਿਨ ਪਤਾ ਲੱਗ ਰਹੀ ਹੈ ਕਿ ਸਾਡੀ ਸੋਚ ਕਿਹੜੇ ਤਰੀਕੇ ਦੇ ਨਾਲ ਬਦਲ ਰਹੀ ਹੈ ਕਿਹੜੇ ਤਰੀਕੇ ਦੇ ਨਾਲ ਆਪਾਂ ਹੁਣ ਹੌਲੀ ਹੌਲੀ ਜਜ਼ਬਾਤਾਂ ਤੋਂ ਇੱਕ ਦੂਸਰੇ ਦੇ ਜਿਹੜੇ ਇਜ਼ਹਾਰ ਨੇ ਉਹਨਾਂ ਦੀ ਸ਼ਿੱਦਤ ਤੋਂ ਆਪਾਂ ਕਿੱਦਾਂ ਹੌਲੀ ਹੌਲੀ ਪਿੱਛੇ ਹੋ ਰਹੇ ਹਾਂ ਕਿੱਦਾਂ ਸਾਨੂੰ ਹੌਲੀ ਹੌਲੀ ਇਹ ਚੀਜ਼ ਸਮਝ ਆ ਰਹੀ ਆ ਕਿ ਇਹ ਸਭ ਕੁਝ ਸ਼ਾਇਦ ਜਾਂ ਪਹਿਲਾਂ ਝੂਠ ਹੀ ਅਤੇ ਜਾਂ ਫਿਰ ਹੁਣ ਝੂਠ ਸਾਬਤ ਹੋ ਰਿਹਾ ਪਰ ਇਹ ਚੀਜ਼ ਜ਼ਰੂਰੀ ਆ ਕਿ ਜਦੋਂ ਵੀ ਕੋਈ ਕਿਸੇ ਨੂੰ ਪ੍ਰਪੋਜ਼ ਕਰਦਾ ਵਾ ਤਾਂ ਇਹਦਾ ਮਤਲਬ ਇਹ ਕਿ ਉਹਨੇ ਆਪਣਾ ਮਨ ਦੀ ਗੱਲ ਹਾਲੇ ਤੱਕ ਕਿਸੇ ਦੇ ਨਾਲ ਕੀਤੀ ਨਹੀਂ ਆ ਪਰ ਇਹ ਰਿਪੋਰਟ ਦੇ ਵਿੱਚ ਇਹ ਵੀ ਆਪਾਂ ਵੇਖ ਸਕਦੇ ਹਾਂ ਮਨੋਵਿਗਿਆਨ ਇਹ ਕਹਿੰਦਾ ਕਿ ਜਦੋਂ ਤੁਸੀਂ ਕਿਸੇ ਨੂੰ ਪਿਆਰ ਤੁਸੀਂ ਕਰਦੇ ਹੋ ਜਾਂ ਕਿਸੇ ਪ੍ਰਤੀ ਤੁਹਾਡਾ ਝੁਕਾਅ ਹੁੰਦਾ ਤਾਂ ਉੱਥੇ ਫਿਰ ਦੱਸਣ ਦੀ ਲੋੜ ਨਹੀਂ ਪੈਂਦੀ ਉੱਥੇ ਫਿਰ ਤੁਹਾਡੀ ਬੋਡੀ ਲੈਂਗੁਏਜ ਜਾਂ ਫਿਰ ਜੇ ਅੱਗੋਂ ਵੀ ਕੋਈ ਉੱਦਾਂ ਦਾ ਇਜ਼ਹਾਰ ਅਹਿਸਾਸ ਕੋਈ ਹੋਵੇ ਤਾਂ ਫਿਰ ਉਹ ਆਪਣੇ ਆਪ ਚੀਜ਼ਾਂ ਅਗਲੇ ਨੂੰ ਸਮਝ ਆ ਚੁੱਕੀਆਂ ਹੁੰਦੀਆਂ ਨੇ ਉਹ ਫਿਰ ਬੋਲ ਕੇ ਕਹਿ ਕੇ ਦੱਸਣਾ ਸਿਰਫ ਇੱਕ ਫੋਰਮੈਲਿਟੀ ਹੋ ਜਾਂਦੀ ਹੈ ਸੋ ਇੱਦਾਂ ਦਾ ਹੀ ਸ਼ਾਇਦ ਆਪਾਂ ਇਹਨਾਂ ਪ੍ਰਪੋਜ਼ਿਸ ਦੇ ਪਿੱਛੇ ਵੇਖਦੇ ਹਾਂ ਕਿਉਂਕਿ ਲਗਭਗ ਬੰਦਾ ਪਹਿਲਾਂ ਹੀ ਪਤਾ ਹੁੰਦਾ ਤੁਹਾਨੂੰ ਵੀ ਇਹਨੇ ਕਿਹੜੇ ਪਾਸੇ ਨੂੰ ਜਾਣਾ ਵਾ ਕਿਹੜੇ ਪਾਸੇ ਨੂੰ ਨਹੀਂ ਅਤੇ ਜੇ ਕਿਸੇ ਨੂੰ ਇਹ ਵੀ ਸਮਝ ਨਹੀਂ ਹੈਗੀ ਜਾਂ ਫਿਰ ਇਹ ਵੀ ਜੇ ਕੋਈ ਨਹੀਂ ਸਮਝ ਪਾਇਆ ਵੀ ਇਹਦੇ ਮਨ ਦੇ ਵਿੱਚ ਮੇਰੇ ਪ੍ਰਤੀ ਕੁਛ ਹੈ ਜਾਂ ਨਹੀਂ ਹੈ ਅਤੇ ਉਸ ਸੰਬੰਧ ਦੇ ਵਿੱਚ ਕਹਿੰਦੇ ਫਿਰ ਟਿਊਨਿੰਗ ਹੋਣੀ ਵੀ ਥੋੜ੍ਹੀ ਜਿਹੀ ਔਖੀ ਹੈ ਨਹੀਂ ਤਾਂ ਉਹ ਬੀਜ ਪਹਿਲਾਂ ਹੀ ਪਨਪ ਚੁੱਕੇ ਹੁੰਦੇ ਆ ਪਹਿਲਾਂ ਹੀ ਇੱਕ ਦੂਸਰੇ ਦਾ ਪਤਾ ਹੁੰਦਾ ਵਾ ਨਹੀਂ ਤਾਂ ਫਿਰ ਇੰਨੀ ਉੱਤੇ ਚੜ੍ਹ ਕੇ ਬੰਦਾ ਜਦੋਂ ਪ੍ਰਪੋਜ਼ ਕਰੇ ਇੰਨੀ ਉੱਚੀ ਥਾਂ ਦੇ ਉੱਤੇ ਜਾ ਕੇ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਹੈ ਅਤੇ ਫਿਰ ਉੱਥੋਂ ਹੋਰ ਕੁਛ ਟੁੱਟੇ ਨਾ ਟੁੱਟੇ ਫਿਰ ਦਿਲ ਬੰਦੇ ਦਾ ਜ਼ਰੂਰ ਟੁੱਟ
1: ਬਹੁਤ ਜ਼ੋਰ ਨਾਲ ਟੁੱਟੂਗਾ ਨਾ
2: ਨਹੀਂ ਤਾਂ ਹੱਡੀਆਂ ਤੇ ਜ਼ਰੂਰ ਟੁੱਟ
1: ਜੀ ਤੁਸੀਂ ਇੱਕ ਗੱਲ ਨੋਟ ਕੀਤੀ ਜਿੰਨੇ ਵੀ ਆਪਾਂ ਪ੍ਰਪੋਜ਼ ਦੇਖ ਰਹੇ ਸੀ ਮੈਂ ਥੋੜ੍ਹੇ ਦਿਨ ਪਹਿਲਾਂ ਦੇਖਦੀ ਸੀਗੀ ਕਿ ਕੋਈ ਪ੍ਰੋਟੈਸਟ ਚੱਲ ਰਿਹਾ ਸੀ ਉਹਦੇ ਵਿੱਚ ਵੀ ਕਿਸੇ ਮੁੰਡੇ ਨੇ ਕੁੜੀ ਨੂੰ ਪ੍ਰਪੋਜ਼ ਕੀਤਾ ਨਾ ਪ੍ਰੋਟੈਸਟ ਦੀ ਵੀਡੀਓ ਦੇ ਵਿੱਚ ਜਾਣੀ ਉਹਨਾਂ ਦੀ ਵੀਡੀਓ ਜ਼ਿਆਦਾ ਵਾਇਰਲ ਹੋ ਗਈ ਉਸ ਪ੍ਰੋਟੈਸਟ ਨਾਲੋਂ ਮੈਂ ਇਹ ਸੋਚਦੀ ਸੀ ਕਿ ਕਦੇ ਵੀ ਕੁੜੀ ਨਹੀਂ ਨੀ ਕੋਈ ਵੀ ਕਮਿਊਨਿਟੀ ਹੋਵੇ ਕੁੜੀ ਨਹੀਂ ਪ੍ਰਪੋਜ਼ ਕਰਦੀ ਮਤਲਬ ਇਹ ਬਣਿਆ ਹੀ ਆਵੇ ਮੁੰਡੇ ਨੇ ਪ੍ਰਪੋਜ਼ ਕਰਨਾ ਹੈ ਨਾ ਮਤਲਬ ਹੋਰ ਸਾਰਾ ਕੁਛ ਹੋ ਗਿਆ ਫੈਮਨਿਜ਼ਮ ਸਾਰਾ ਕੁਛ ਲਾਈਕ ਅਸੀਂ ਘੱਟ ਨਹੀਂ ਹੈਗੇ ਇਸ ਤੋਂ ਪਰ ਫਿਰ ਵੀ ਇਸ ਮਾਮਲੇ ਦੇ ਵਿੱਚ ਹਾਲੇ ਵੀ ਕੁੜੀਆਂ ਨੂੰ ਹੈਗਾ ਵੀ ਨਹੀਂ ਮੁੰਡਾ ਹੀ ਪ੍ਰਪੋਜ਼ ਕਰੇ ਮੈਂ ਨਹੀਂ ਕਰਨਾ
2: ਨਹੀਂ ਹੋਊਗਾ ਸ਼ਾਇਦ ਇੱਦਾਂ ਦੀਆਂ ਐਗਜ਼ਾਮਪਲਸ 'ਤੇ ਜ਼ਰੂਰ ਹੋਣਗੀਆਂ ਪਰ ਇਹ ਆ ਕਿ ਉਹ ਸਾਡਾ ਹੁਣ ਆਲ ਟੂਗੈਦਰ ਆਪਾਂ ਵੇਖੀਏ ਤੇ ਸਮਾਜ ਹੀ ਇਦਾਂ ਦਾ ਹੀ ਸਾਡਾ ਤਾਣਾ ਬਣਾ ਇਦਾਂ ਦਾ ਹੀ ਬਣਿਆ ਵਾ ਨਾ
1: ਵੈਸਟਰਨ ਕਲਚਰ ਵੀ ਮਤਲਬ ਸਾਰੇ ਮੁੰਡੇ ਹੀ ਕਰਦੇ ਆ
2: ਵੈਸੇ ਵੀ ਜਿਹੜਾ ਪੇਸ਼ੈਂਸ ਆ ਤੇ ਉਹ ਜ਼ਿਆਦਾਤਰ ਜਿਹੜਾ ਸੰਜਮ ਆ ਪੇਸ਼ੈਂਟਸ ਆ ਉਹ ਜ਼ਿਆਦਾ ਜਨਾਨੀ ਦੇ ਹਿੱਸੇ ਆਇਆ ਵਾ। ਦੂਸਰੀ ਗੱਲ ਇਹ ਆ ਕਿ ਚੀਜ਼ਾਂ ਨੂੰ ਲਕਾ ਲੈਣਾ, ਅੰਦਰ ਦੱਬ ਲੈਣਾ, ਇਹ ਵੀ ਚੀਜ਼ ਜਿਹੜੀ ਆ ਲੇਡੀਜ਼ ਦੇ ਹੱਕ ਆ। ਬੰਦੇ ਜਿਹੜੇ ਆ ਬਹੁਤਾ ਚਿਰ ਤੱਕ ਉਹ ਚੀਜ਼ ਨਹੀਂ ਇਸ ਲਿਹਾਜ਼ ਦੇ ਨਾਲ
1: ਜੀ
2: ਬਹੁਤੀ ਚੀਜ਼ ਨਹੀਂ ਆਪਣੇ ਅੰਦਰ ਰੱਖ ਪਾਉਂਦੇ, ਜਾਂ ਫਿਰ ਇੱਕ ਬਣ ਗਈ ਆ ਨਾ ਇਹ ਗੱਲ, ਜਾਂ ਇੱਕ ਹੋਰ ਐਂਗਲ ਤੋਂ ਆਪਾਂ ਵੇਖੀਏ ਤੇ ਉਹ ਬਣ ਗਈ ਆ ਵੀ ਇਹ ਗੱਲ ਤੁਸੀਂ ਕਹਿਣੀ ਹੁੰਦੀ ਆ ਆਪਣੇ ਮਰਦ ਨੇ ਕਹਿਣੀ ਹੁੰਦੀ ਆ
1: ਜੀ।
2: ਜਨਾਨੀਆਂ ਦੇ ਮੂੰਹ ਚੰਗੀ ਨਹੀਂ ਲੱਗਦੀ ਜੇ ਉਹ ਕਹਿ ਦੇਣ ਤੇ ਉਹਦੀ ਵੈਲਿਊ ਨਹੀਂ ਉਨੀ ਰਹੀ,
1: ਘਟ ਜਾਂਦੀ
2: ਆ। ਹਾਂ ਇਹ ਵੀ ਮੰਨਿਆ ਜਾਂਦਾ ਨਾ ਵੀ ਉਹ ਨਹੀਂ, ਫਿਰ ਉਹ ਚੀਜ਼ ਗਲਤ ਮੰਨੀ ਜਾਂਦੀ ਆ, ਫਿਰ ਉਹ ਸਹੀ ਹੋਣ ਦੀ ਥਾਂ ਤੇ।
1: ਮੈਂ ਕਿਹਾ ਜਦੋਂ ਲੜਾਈ ਕਰਦੇ ਆ ਨਾ ਤਾਂ ਕਹਿੰਦੇ ਤੂੰ ਹੀ ਆਇਆ ਸੀ ਐਡੇ ਵੱਡੀ ਬਰਾਤ ਲੈ ਕੇ, ਮੈਂ ਤਾਂ ਨਹੀਂ ਆਈ ਸੀ ਭੱਜੀ ਨਾ ਠੀਕ ਹੀ ਵਿਆਹ ਕਰਾਉਣ ਨਾ, ਤੇ ਹੁਣ ਇਹ ਕੀ ਕਹਿੰਦੇ ਹੁਣ ਤੂੰ ਹੀ ਹੋਇਆ ਸੀ ਗੋਡਿਆਂ ਭਾਰਨੇ ਦੇ ਮੇਲਾ ਵਿਆਹ ਕਰਾਉਂਗੀ, ਮੈਂ ਨਹੀਂ ਸੀ ਹੋਈ। ਉਹ ਵੀ ਗੱਲ ਹੋਣੀ ਨਾ ਵੀ ਚੱਲ ਸਾਡਾ ਕਿਤੇ ਤਾਂ ਰਹਿ ਜਾ ਲੜਾਈ ਦੇ ਲਈ,
2: ਇੱਕ
1: ਪੁਆਇੰਟ ਤਾਂ ਰਹਿ ਜਾ ਲੜਾਈ ਲਈ।
2: ਤੇ ਚਲੋ ਆਪਾਂ ਸ਼ਬਦਾਂ ਵੱਲ ਨੂੰ ਹੋਈਏ, ਮੈਨੂੰ ਲੱਗਦਾ ਦੱਸ ਹੀ ਚੁੱਕੇ ਨੇ ਸਾਰੇ
1: ਜੀ ਬਿਲਕੁਲ,
2: ਫਿਰ ਵੀ ਆਪਾਂ ਇੱਕ ਆਪਣੀ ਜਿਹੜੀ ਦੂਰ ਉਹਦੇ ਉੱਤੇ ਪਾ ਲੈਂਦੇ ਹਾਂ ਅਤੇ ਉਹਦੇ ਜਿਹਦੇ ਦਰਮਿਆਨ ਤੁਸੀਂ ਆਪਣੀ ਲਿਸਟ ਕੱਢਦੇ ਜੇ। ਮੈਂ ਇੱਧਰ ਦੱਸ ਦਿਆਂ ਕਿ ਮੈਚ ਇਸ ਟਾਈਮ ਲਾਈਵ ਚੱਲ ਰਿਹਾ ਬੈਲਜੀਅਮ ਅਤੇ USA ਦਾ, 3-1 ਦੇ ਨਾਲ ਬੈਲਜੀਅਮ ਇਸ ਟਾਈਮ ਦੇ ਉੱਤੇ ਜਿੱਤ ਰਿਹਾ ਅਤੇ ਲਗਭਗ ਆਪਾਂ ਕਹਿ ਲਈਏ ਕਿ ਅਮਰੀਕਾ ਬਾਹਰ ਹੋਣ ਨੂੰ ਆ। ਸੋ ਹੋਸਟ ਦੇਸ਼ਾਂ ਦੇ ਵਿੱਚੋਂ ਦੋ ਜਿੱਥੇ ਪਹਿਲਾਂ ਹੀ ਬਾਹਰ ਹੋ ਚੁੱਕੇ ਨੇ ਅਤੇ ਉੱਥੇ ਹੁਣ ਤੀਸਰਾ ਅਮਰੀਕਾ ਸੀ ਅਤੇ ਉਹ ਵੀ ਲਗਭਗ ਆਪਾਂ ਕਹਿ ਲਈਏ ਕਿ ਬਾਹਰ ਹੋਣ ਦੇ ਕਗਾਰ ਦੇ ਉੱਤੇ ਆ। ਇਸ ਟਾਈਮ ਮੈਚ ਜਿਹੜਾ ਉਹ 83ਵੇਂ ਮਿੰਟ ਦੇ ਵਿੱਚ ਚੱਲ ਰਿਹਾ, ਆਪਾਂ ਸਵੇਰੇ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ, ਜੇ ਤੁਸੀਂ ਰਿਪੀਟ ਸੁਣ ਰਹੇ ਹੋਗੇ ਤਾਂ ਮਾਫ਼ੀ ਚਾਹੁੰਦੇ, ਉਹਦੇ ਵਿੱਚ ਤੁਸੀਂ ਐਡਜਸਟਮੈਂਟ ਆਪਣੇ ਆਪ ਜ਼ਰੂਰ ਕਰ ਲਿਓ। ਇਸ ਟਾਈਮ ਲਾਈਵ ਚੱਲ ਰਿਹਾ ਵਾ USA ਬੈਲਜੀਅਮ ਦਾ ਅਤੇ 3-1 ਦੇ ਨਾਲ ਬੈਲਜੀਅਮ ਜਿੱਤ ਰਿਹਾ। ਹੁਣ ਉਹਨੇ ਸ਼ਬਦਾਂ ਦੇ
1: ਜੀ ਬਿਲਕੁਲ, ਅੱਜ ਦਾ ਸਾਡਾ ਪਹਿਲਾ ਸ਼ਬਦ ਸੀ ਲੀਰ। ਲੀਰ ਹੁੰਦੀ ਹੈ ਕੱਪੜੇ ਦੇ ਵਿੱਚੋਂ ਜਿਹੜਾ ਕੋਈ ਵੀ ਪਾੜਿਆ ਹੋਇਆ ਲੰਬਾ ਜਿਹਾ ਟੁਕੜਾ ਹੋਵੇ ਉਹਨੂੰ ਆਪਾਂ ਲੀਰ ਕਹਿ ਦਿੰਦੇ ਹਾਂ। ਦੂਸਰਾ ਸ਼ਬਦ ਸੀ ਲੀਕ। ਲੀਕ ਹੁੰਦੀ ਆ ਜਿਹੜੀਆਂ ਜੂਆਂ ਪੈਂਦੀਆਂ ਸਿਰ ਵਿੱਚ, ਜਿਹੜੀਆਂ ਉਹ ਆਂਡੇ ਦਿੰਦੀਆਂ ਆ, ਉਹ ਹੁੰਦੀਆਂ ਲੀਖਾਂ। ਲੀਖਾਂ ਕਦੀ ਵੀ ਤੁਹਾਡੀ ਸਕਿਨ ਦੇ ਨਾਲ ਨਹੀਂ ਹੁੰਦੀਆਂ, ਹਮੇਸ਼ਾ ਬਾਲਾਂ ਦੇ ਨਾਲ ਚੁੰਬੜੀਆਂ ਹੁੰਦੀਆਂ। ਉਸ ਤੋਂ
2: ਨਹੀਂ ਤੱਕ ਆਂਡੇ ਹੁੰਦੇ ਆ ਕਿ ਉਸ ਤੋਂ ਬਾਅਦ ਚ ਫਿਰ ਉਹ ਡਿਵੈਲਪ ਹੋ ਕੇ ਲੀਕ ਫਿਰ ਜੂ ਬਣਦੀ ਆ।
1: ਹਾਂਜੀ ਲੀਕ
2: ਦਿਆ ਜੀ ਨੇ ਦੱਸਿਆ ਵਾ, ਉਹਦਾ ਇੱਕ ਪ੍ਰੋਸੈਸ ਹੀ ਹੈ ਇਹਨਾਂ ਦਾ ਕਿ ਅਲੱਗ ਅਲੱਗ ਸਟੇਜਿਸ ਦੇ ਉੱਤੇ ਜਿਹੜੇ ਤਰੀਕੇ ਦੇ ਨਾਲ ਮਤਲਬ ਵੱਧ ਵੱਧ ਕੇ ਤੇ ਫਿਰ ਮਤਲਬ ਜਿਹੜੀ ਉਹੀ ਗਾਂ ਜੂ ਬਣ ਜਾਂਦੀ ਹੈ
1: ਜੀ। ਉਸ ਤੋਂ ਅਗਲਾ ਸ਼ਬਦ ਸੀ ਲਾਣਾ। ਲਾਣਾ ਹੁੰਦਾ ਖਾਨਦਾਨ ਜਾਂ ਟੱਬਰ, ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਫਲਾਨਿਆਂ ਦੇ ਲਾਣੇ 'ਚੋਂ, ਉਹਨਾਂ ਦੇ ਖਾਨਦਾਨ 'ਚੋਂ ਆ ਜਾਂ ਉਹਨਾਂ ਦੇ ਟੱਬਰ 'ਚੋਂ ਆ। ਉਸ ਤੋਂ ਅਗਲਾ ਸ਼ਬਦ ਸੀ ਲਾਂਬੂ। ਲਾਂਬੂ ਹੁੰਦਾ ਜਿਹੜੀ ਚਿਤਾ ਨੂੰ ਜਦੋਂ ਆਪਾਂ ਅੱਗ ਲਾਉਂਦੇ ਹਾਂ ਅਤੇ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਹਾਂ ਉਹਨਾਂ ਨੇ ਉਹਨੂੰ ਲੱਤ ਲਾਂਬੂ। ਹਾਂਜੀ ਤੇ ਉਸ ਤੋਂ ਅਗਲਾ ਸ਼ਬਦ ਸੀ ਲਾਰੀ। ਲਾਰੀ ਆਪਾਂ ਕਿਸੇ ਮੋਟਰ ਜਾਂ ਬੱਸ ਨੂੰ ਵੀ ਕਹਿ ਦਿੰਦੇ ਹਾਂ, ਸਾਰੇ ਜਣੇ ਗਾਣਾ ਗਾ ਕੇ ਗਏ ਆ। ਉਸ ਤੋਂ ਅਗਲਾ ਸ਼ਬਦ ਸੀ ਲੋਚਾ। ਲੋਚਾ ਹੁੰਦਾ ਇੱਛਾ, ਕੋਈ ਮੇਰਾ ਮਨ ਇਹ, ਮੇਰੀ ਮਨ ਦੀ ਇਹ ਇੱਛਾ ਹੈ ਜਾਂ ਮੇਰਾ ਮਨ ਲੋਚਦਾ ਇਹ ਕਰਨੇ ਨੂੰ।
2: ਆਈ ਥਿੰਕ ਇਹ ਜਿਹੜਾ ਲਾਰੀ ਹੈ ਨਾ ਇੰਗਲਿਸ਼ ਦਾ ਵਰਡ ਹੈ, ਉਹਦੇ ਤੋਂ ਬਣਿਆ ਵਾ ਲੋਰੀ ਇਦਾਂ ਕਰਕੇ।
1: ਜੀ ਜੀ ਜੀ ਜੀ ਜੀ ਜੀ ਮੋਟਰ ਤੋਂ। ਹਾਂਜੀ ਹਾਂ ਜੀ। ਸੱਤਵਾਂ ਸ਼ਬਦ ਸੀ ਲੂੰਬਾ। ਲੂੰਬਾ ਹਾਂਜੀ ਚਿਮਨੀ ਜਾਂ ਭੱਠੀ ਹੈ ਜਿਹੜੀ, ਉਹਦਾ ਧੂੰਆਂ ਬਾਹਰ ਕੱਢਣ ਲਈ ਜਿਹੜੀ ਆਪਾਂ ਥਾਂ ਬਣੀ ਹੁੰਦੀ ਆ ਉਹਨੂੰ ਆਪਾਂ ਲੂੰਬਾ ਕਹਿ ਦਿੰਦੇ ਹਾਂ, ਅਤੇ ਲੂੰਬੀ ਵੀ ਕਹਿ ਦਿੰਦੇ ਹਾਂ। ਜਿਹੜਾ ਚੌੜੇ ਤਰੀਕੇ 'ਚ ਹੁੰਦਾ ਉਹਨੂੰ ਆਪਾਂ ਲੂੰਬਾ ਕਹਿ ਦਿੰਦੇ ਹਾਂ, ਜਿਹੜੀ ਪਤਲੀ ਜਿਹੀ ਹੁੰਦੀ ਅਤੇ ਲੰਬੀ ਲੰਬੀ ਬਣੀ ਜਿੱਦਾਂ ਆਂਟੀ ਜੀ ਨੇ ਕਿਹਾ ਘਰਾਂ ਦੇ ਵਿੱਚ, ਅਤੇ ਉਹਨੂੰ ਆਪਾਂ ਲੂੰਬੀ ਵੀ ਕਹਿ ਦਿੰਦੇ ਹਾਂ। ਅਤੇ ਆਪਾਂ ਇੱਕ ਸ਼ਬਦ ਐਡ ਕੀਤਾ ਸੀ ਲਾਵਾਂ। ਲਾਵਾਂ ਆਪਾਂ ਜਿਹੜੇ ਆਪਾਂ ਗੁਰੂ ਮਰਿਆਦਾ ਦੇ ਨਾਲ ਆਪਾਂ ਆਨੰਦ ਕਾਰਜ ਦੇ ਟਾਈਮ 'ਤੇ ਆਪਾਂ ਚਾਰ ਲਾਵਾਂ ਜਿਹੜੀਆਂ ਲੈਂਦੇ ਹਾਂ ਉਹਨਾਂ ਨੂੰ ਆਪਾਂ ਕਹਿੰਦੇ, ਸਾਨੂੰ ਸਾਰਿਆਂ ਨੂੰ ਹੀ ਪਤਾ ਹੋਣਾ ਅਸੀਂ ਵੈਸੇ ਅੱਜ ਦਾ ਜਿਹੜਾ ਵਿਸ਼ਾ ਸੀ ਉਹਦੇ ਨਾਲ ਹਾਂਜੀ ਅਸੀਂ ਐਡ ਕਰ ਲਿਆ ਸੀ। ਸੋ ਇਹ ਸੀ ਸਾਡੇ ਅੱਜ ਦੇ 7 ਸ਼ਬਦ। ਆਸ ਕਰਦੇ ਹਾਂ ਤੁਸੀਂ ਪ੍ਰਪੋਜ਼ ਕੀਤਾ ਹੋਵੇਗਾ ਕਿਸੇ ਨੂੰ ਅਤੇ ਤੁਹਾਨੂੰ ਯਾਦ ਵੀ ਆਇਆ ਹੋਵੇਗਾ ਅੱਜ ਉਹਨਾਂ ਯਾਦਾਂ। ਜੇ ਉਹ ਤੁਹਾਡੀਆਂ ਯਾਦਾਂ ਤੁਹਾਡੇ ਨਾਲ ਹੀ ਆ ਅਤੇ ਉਹਨਾਂ ਨੂੰ ਨਾਲ ਹੀ ਫੜ ਕੇ ਰੱਖਿਓ, ਜਾਣ ਨਾ ਦਿਓ। ਅਤੇ ਉਹ ਯਾਦਾਂ ਨਹੀਂ ਹੈਗੀਆਂ ਨਾਲ ਨਾ ਤਾਂ ਫਟਾਫਟ ਕੱਢ ਦਿਓ ਦਿਮਾਗ 'ਚੋਂ ਅਤੇ ਘਰ ਵਾਪਸ ਵੀ ਜਾਣਾ।
2: ਕੁਛ ਕੁ ਤੁਹਾਡੇ ਆਪਣਾ ਆਪਣਾ ਵੈਸੇ ਸੁਭਾਅ ਹੁੰਦਾ ਵਾ ਹਰ ਇੱਕ ਦਾ, ਪਰ ਇਹ ਸੁਭਾਅ ਦੇ ਹੀ ਮੁਤਾਬਿਕ ਇਹ ਉਹ ਕੁਛ ਉਹ ਪਲ ਨੇ ਜਿਹੜੇ ਤੁਹਾਡੇ ਆਪਣੇ ਪਰਸਨਲ ਹੁੰਦੇ। ਕੁਛ ਲੋਕ ਆਪਣਾ ਜਿਹੜਾ ਪਬਲਿਕਲੀ ਉਹਨੂੰ ਦੱਸ ਕੇ ਜਾਂ ਉਹਨੂੰ ਫੋਟੋਆਂ ਫਾਟੋਆਂ ਵੀ ਪਾ ਦਿੰਦੇ ਨੇ, ਉਹ ਚੀਜ਼ਾਂ ਇੱਦਾਂ ਵੀ ਚੱਲਦੀਆਂ, ਪਰ ਬਹੁਤ ਉਹਨੂੰ ਆਪਣੇ ਆਪ ਤੱਕ ਵੀ ਸੀਮਿਤ ਰੱਖਦੇ ਨੇ। ਅਤੇ ਉਹ ਤੁਹਾਡਾ ਆਪਣਾ ਆਪਣਾ ਸੁਭਾਅ ਆ, ਅਤੇ ਜਾਂਦੇ ਜਾਂਦੇ ਦੱਸ ਦਈਏ ਸੁਪ੍ਰੀਤ ਜੀ ਪੁੱਛ ਰਹੇ ਵੀ ਕੀ ਬਣਿਆ ਉਸ ਬੰਦੇ ਦਾ। ਸੋ ਆਪਾਂ ਜਦੋਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਬੰਦੇ ਇਸੇ ਬੰਦੇ ਤੋਂ, ਅਤੇ ਹੁਣ ਪ੍ਰੋਗਰਾਮ ਫਿਨਿਸ਼ ਕਰਦਿਆਂ ਕਰਦਿਆਂ ਨੇ ਸਰੈਂਡਰ ਕਰਤਾ ਜੀ।
1: ਆ ਗਿਆ ਹਲੇ?
2: ਹਾਂਜੀ
1: ਓਕੇ, ਬ੍ਰੇਕ ਚ ਨਹੀਂ ਸੀ ਆਇਆ ਹਲੇ।
2: ਹਾਂਜੀ, ਅੱਛਾ ਹਾਂ, ਬ੍ਰੇਕ ਚ ਨਹੀਂ ਆਇਆ ਤੇ ਹਾਲ ਹੀ ਦੇ ਵਿੱਚ ਜੋ ਆਈ ਨਿਊਜ਼ ਹੈ ਉਹਦੇ ਵਿੱਚ ਪੁਲਿਸ ਦੇ ਕੋਲ ਇਹਨੇ ਸਰੈਂਡਰ ਕਰਤਾ, ਤੁਰਿਆ ਆਉਂਦਾ ਵਾ ਤੇ ਪੁਲਿਸ ਨੇ ਕਿਹਾ ਵੀ ਪਰੇ ਪਰੇ ਹੋ, ਪਰੇ ਹੋ, ਪਹਿਲਾਂ ਹੱਥ ਪਿੱਛੇ ਕਰ ਤੇ ਹੱਥ ਪਿੱਛੇ ਕਰਕੇ ਤੇ ਉਹਨੇ ਹੁਣ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਵਾ। ਹੁਣ ਅਗਲੀ ਵੇਖਣ ਵਾਲੀ ਚੀਜ਼ ਇਹ ਹੈ ਜੋ ਤੁਹਾਡੇ ਸਵਾਲ ਸੀ ਵੀ ਇਹਦੇ ਇਹਨੂੰ ਕਿੰਨਾ ਕੁ ਫਾਈਨ ਹੋਊਗਾ, ਕਿੰਨੀ ਕਿਹਨੂੰ ਸਜ਼ਾ ਹੋਊਗੀ, ਤੇ ਉਹ ਅੱਜ ਦਿਨੇ ਚਰਚੇ ਸ਼ਾਇਦ ਇਹੋ ਹੀ ਆਸਟ੍ਰੇਲੀਆ ਦੇ ਵਿੱਚ ਚੱਲਣਗੇ।
1: ਤੇ ਜਾਂਦੇ ਜਾਂਦੇ ਮੈਂ ਵੀ ਤੁਹਾਨੂੰ ਇੱਕ ਨਾਲ ਦੀ ਗੱਲ ਦੱਸਦਾ, ਪੁਲਿਸ ਵਾਲੀ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ। ਸਾਡੇ ਕੋਈ ਫਰੈਂਡ ਸੀਗੇ, ਉਹ ਦੱਸਦੇ ਸੀ, ਉਹ ਕਹਿੰਦੇ ਮੈਂ ਨਵਾਂ ਨਵਾਂ ਆਸਟ੍ਰੇਲੀਆ ਆਇਆ ਤੇ ਕਹਿੰਦੇ ਜਦੋਂ ਮੈਂ ਆਇਆ ਮੈਨੂੰ ਪਤਾ ਨਹੀਂ ਸੀਗਾ ਵੀ ਜੇ ਤੁਹਾਨੂੰ ਪੁਲਿਸ ਰੋਕਦੀ ਆ ਸੜਕ ਦੇ ਉੱਤੇ ਤੇ ਤੁਸੀਂ ਗੱਡੀ 'ਚ ਬੈਠੇ ਰਹਿਣਾ। ਕਹਿੰਦਾ ਉਹਨਾਂ ਨੇ ਲਾਈਟਾਂ ਲਾਈਆਂ ਮਗਰ ਮੇਰੇ, ਮੈਂ ਰੁਕਿਆ ਤੇ ਮੈਂ ਗੱਡੀ 'ਚੋਂ ਉੱਤਰ ਕੇ ਉਹਨਾਂ ਵੱਲ ਨੂੰ ਤੁਰਨ ਲੱਗ ਗਿਆ। ਉਹ ਹਲੇ ਨਿਕਲਦੇ ਸੀ, ਕਹਿੰਦਾ ਉਹਨਾਂ ਨੇ ਗੰਜ ਦੇ ਉੱਤੇ ਹੱਥ ਰੱਖ ਲਿਆ ਆਪਣੇ, ਇੱਕ ਨੇ ਗੱਡੀ, ਕਹਿੰਦੇ ਮੈਨੂੰ ਫਟਾਫਟ ਕਹਿਣ ਲੱਗ ਗਿਆ ਕਿ ਗੱਡੀ 'ਚ ਬਹਿ ਜਾ ਹੈ ਨਾ। ਤੇ ਕਹਿੰਦਾ ਮੈਂ ਡਰ ਗਿਆ, ਕਹਿੰਦਾ ਮੈਂ ਹੋਰ ਉਹਦਾ ਵੱਲ ਨੂੰ ਵਧਣਾ ਸ਼ੁਰੂ ਕੀਤਾ। ਕਹਿੰਦਾ ਉਹਨਾਂ ਨੇ ਤੁੱਕਾ ਤਾਲ ਲਈ ਗਿਆ ਮੇਰੇ, ਕਹਿੰਦਾ ਮੈਂ ਸ਼ੇਕ ਕਰਨ ਲੱਗ ਪਿਆ। ਕਹਿੰਦਾ ਮੈਨੂੰ ਉਹਨਾਂ ਦੀ ਅੰਗਰੇਜ਼ੀ ਸਮਝਣ ਲੱਗੇ ਵੀ ਤੂੰ ਜਾ ਕੇ ਗੱਡੀ 'ਚ ਬੈਠ ਹੈ ਨਾ। ਤੇ ਕਹਿੰਦਾ ਮੈਂ ਹੈਰਾਨ ਪਰੇਸ਼ਾਨ, ਤੇ ਮੈਂ ਕਿਹਾ ਇਹ ਮੈਨੂੰ ਪਿੱਛੇ ਗੱਡੀ 'ਚ ਬੈਠਣ ਨੂੰ ਕਹਿੰਦੇ, ਕੀ ਹੋ ਗਿਆ, ਮੈਂ ਇੱਦਾਂ ਦਾ ਕੀ ਕਰਦਾ। ਕਹਿੰਦਾ ਮੈਂ ਗੱਡੀ 'ਚ ਬੈਠਾ ਤੇ ਉਹ ਫਿਰ ਆਏ ਵਰ ਤੇ ਉਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਤਾਂ ਕੁਛ ਕੀਤਾ ਹੀ ਨਹੀਂ, ਕੀ ਹੋਇਆ ਵੀ ਮੈਂ ਤਾਂ ਤੁਸੀਂ ਆਪ ਰੋਕਿਆ ਮੈਨੂੰ, ਮੈਂ ਤਾਂ ਆਉਣਾ ਹੀ ਤੁਹਾਡੇ ਕੋਲ। ਉਹ ਕਹਿੰਦਾ ਉਹਨੇ ਮੈਨੂੰ ਕਿਹਾ ਵੀ ਤੂੰ ਨਿਊ ਆ ਵੀ ਨਹੀਂ ਇੱਥੇ ਨਹੀਂ ਆਉਣਾ, ਵੀ ਪੁਲਿਸ ਨੇ ਤੇਰੇ ਕੋਲ ਆਉਣਾ, ਤੂੰ ਨਹੀਂ ਬਾਹਰ ਨਿਕਲ ਕੇ ਆਉਣਾ। ਕਹਿੰਦਾ ਮੈਂ ਕਿਹਾ ਅੱਛਾ ਇੱਦਾਂ ਵੀ ਸਾਡੇ ਤਾਂ ਉੱਥੇ ਆਪ ਜਾਣਾ ਪੈਂਦਾ।
2: ਚਲੋ
1: ਇੰਨਾ ਕਹਿੰਦੇ ਹੋਏ ਆਪਾਂ ਤੁਹਾਡੇ ਤੋਂ ਲੈਂਦੇ ਹਾਂ
2: ਇਜਾਜ਼ਤ। ਲੈਣ ਤੋਂ ਪਹਿਲਾਂ ਇੱਕ ਹੋਰ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਕਿ ਐਮਾਜ਼ੋਨ ਦੇ ਉੱਤੇ ਜਿਹੜੀਆਂ ਸੇਲ ਲੱਗ ਚੁੱਕੀ ਅੱਜ ਤੋਂ, ਇਹ 7 ਜੁਲਾਈ
1: ਤੋਂ,
2: ਹਾਂਜੀ 7 ਜੁਲਾਈ ਤੋਂ ਸ਼ੁਰੂ ਹੋਣੀ ਸੀ ਅਤੇ ਇਹ ਤੁਹਾਡੀ ਚੱਲਣੀ ਹੈ 13 ਜੁਲਾਈ ਤੱਕ ਰਾਤ 12 ਵਜੇ ਤੱਕ। ਅਤੇ ਜੇ ਤੁਸੀਂ ਕੁਛ ਖਰੀਦੋ ਫਰੋਖਤ ਕਰਨੀ ਆ ਅਤੇ ਉਹ ਤੁਸੀਂ ਅੱਜ ਦੇ ਦਿਨ ਤੋਂ ਲੈ ਕੇ ਕਰ ਸਕਦੇ ਹੋ। ਕਾਫੀ ਵੱਡੇ ਵੱਡੇ ਡਿਸਕਾਊਂਟ ਤੁਹਾਨੂੰ ਡਿਪੈਂਡ ਹੈ ਤੁਸੀਂ ਕੀ ਲੈਣਾ ਵਾ। ਤੁਸੀਂ ਜੈਪਲ ਦੇ ਪ੍ਰੋਡਕਟ ਲੈਣੇ ਆ ਅਤੇ ਉਹਨਾਂ ਦੇ ਉੱਤੇ ਵੀ ਕਾਫੀ ਵੱਡੇ ਵੱਡੇ ਡਿਸਕਾਊਂਟ ਨੇ। ਤੁਸੀਂ ਕਰੋਕਸ ਵਗੈਰਾ ਜੇ ਲੈਣੇ ਆ, ਕਰੋਕਸ ਦੇ ਉੱਤੇ ਕਾਫੀ 52% ਤੱਕ ਦੇ ਡਿਸਕਾਊਂਟ ਜਿਹੜੇ ਨੇ ਕਰੋਕਸ ਦੇ ਉੱਤੇ ਵੀ ਨੇ। ਇਸ ਤੋਂ ਇਲਾਵਾ ਤੁਸੀਂ ਜਿਹੜੀ ਆ ਕਿੰਡਲ ਜਿਹੜੀ ਉਹ ਡਿਜੀਟਲ ਬੁੱਕ ਜੀ ਆਉਂਦੀ ਹੈ ਉਹ ਲੈਣੇ ਆ, ਜਾਂ ਫਿਰ ਹੋਰ ਕੁਛ ਵੀ ਤੁਸੀਂ ਇੱਕ ਵਾਰੀ ਜੰਪ ਕਰਕੇ ਤੁਸੀਂ ਵੇਖ ਲਓ। ਜੰਪ ਨਹੀਂ ਮਤਲਬ ਜਾ ਕੇ ਵੇਖ ਲਓ। ਤੁਸੀਂ ਜੇ ਵੈਕਿਊਮ ਲੈਣਾ ਤਾਂ ਵੈਕਿਊਮ ਦੇ ਉੱਤੇ ਵੀ 62% ਤੱਕ ਦਾ ਡਿਸਕਾਊਂਟ ਹੈ, ਇਕੋਵੈਕਸ ਵਗੈਰਾ ਜਿਹੜੇ ਰੋਬੋਟ ਵਾਲੇ ਜਿਹੜੇ ਜਿਹਦੀ ਆਪਾਂ ਗੱਲ ਕਰਦੇ ਹੁੰਦੇ ਹਾਂ। ਸੋ ਉਹ ਵੀ ਜਿਹੜਾ 759 ਦਾ ਵਾ 284 ਦਾ ਲੱਗਾ ਵਾ ਇਸ ਟਾਈਮ।
1: ਓਕੇ,
2: ਸੋ ਕਾਫੀ ਵੱਡੇ ਵੱਡੇ ਡਿਸਕਾਊਂਟ ਨੇ। ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰਾ ਕੁਛ। ਤੇ ਜੇ ਤੁਸੀਂ ਮਤਲਬ ਸ਼ੋਪਿੰਗ ਕਰਨੀ ਆ, ਪਲੇ ਸਟੇਸ਼ਨ ਲੈਣਾ ਵਾ, ਤੁਸੀਂ ਐਕਸ ਬਾਕਸ ਲੈਣਾ ਵਾ, ਤੇ ਇਸ ਟਾਈਮ ਦੇ ਉੱਤੇ ਤੁਸੀਂ ਐਮਾਜ਼ੋਨ ਤੋਂ ਇਹਨਾਂ ਦੀ ਜਿਹੜੀ ਲੱਗੀ ਸੇਲ ਆ ਉਹਦਾ ਤੁਸੀਂ ਆਨੰਦ ਮਾਣ ਸਕਦੇ। ਈਵਨ ਕੋਈ ਕੌਫੀ ਕੁਫੀ ਵਾਲੀ ਮਸ਼ੀਨ ਵੀ ਤੁਸੀਂ ਲੈਣੀ ਹੈ, ਜਿੱਦਾਂ ਬ੍ਰੈਵਿਲ ਦੀ ਮਸ਼ੀਨ ਜਿਹੜੀ ਕੌਫੀ ਮਸ਼ੀਨ ਹੈ ਉਹਦੇ 'ਤੇ 41% ਤੱਕ ਦਾ ਡਿਸਕਾਊਂਟ ਲੱਗਾ ਵਾ। ਹੋਰ ਤੁਸੀਂ ਕਿਚਨ ਦਾ ਕੋਈ ਵੀ ਸਮਾਨ ਤੁਸੀਂ ਲੈਣਾ ਵਾ ਤੇ ਲੁੱਟ ਲਓ ਦਿੱਲੀ ਤੋਂ।
1: ਐਮਾਜ਼ਾਨ ਪ੍ਰਾਈਮ ਮੈਂਬਰ ਆਈ ਥਿੰਕ ਤੁਸੀਂ ਹੋਣੇ ਚਾਹੀਦੇ ਆ ਜੇ ਤੁਸੀਂ ਇਹ ਸੇਲ 'ਚ ਜਾਣਾ ਕਿ ਨਹੀਂ।
2: ਨਹੀਂ ਉਹ ਚਲੋ ਤੁਸੀਂ ਪਤਾ ਕਰ ਹੀ ਲਿਓ ਜਦੋਂ ਤੁਸੀਂ ਜਾਓਗੇ ਉਹਦੇ 'ਤੇ, ਤੇ ਨਾ ਵੀ ਹੋਊਗਾ ਤੇ ਇੱਕ ਵਾਰੀ ਤੁਸੀਂ ਮੈਂਬਰਸ਼ਿਪ ਲੈ ਕੇ,
1: ਨਾ ਵੀ ਹੋਇਆ ਤੇ ਆਂਢ ਗੁਆਂਢ ਪੁੱਛ ਲਿਓ, ਮੇਰੇ ਵਾਂਗੂ ਕਰ ਲਿਓ।
2: ਹਾਂ, ਸੋ ਕਿਸੇ ਦਾ ਵੀ ਪ੍ਰਾਈਮ ਤੁਸੀਂ ਉਹ ਲੈ ਕੇ ਤੇ ਉਹਦੇ 'ਤੇ ਤੁਸੀਂ ਕਰ ਸਕਦੇ ਸ਼ੋਪਿੰਗ। ਸੋ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਤੇ ਤੁਹਾਡਾ ਦਿਨ ਵਧੀਆ ਵਧੀਆ ਰਹੇ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ ਤੇ ਸੁਣਦੇ ਰਹੋ ਰੇਡੀਓ ਹਾਂਜੀ
1: 1674 AM।
3: ਇੱਕ ਵਾਰੀ ਵੀ ਬੋਲਿਆ ਨੀ, ਅੱਜ ਸੋਚਦਾ ਮੈਂ ਸਭ ਦੱਸ ਦੇਣਾ, ਤਾਂ ਹੀ ਫੇਰ ਮੈਂ ਦਿਲ ਦਾ ਖੋਲਿਆ ਨੀ, ਦੇਵਨ ਤੋਂ ਤੇਰਾ ਕਰਦਾ ਸੀ ਬਸ ਤੇਰੇ ਤੇ ਹੀ ਮਰਦਾ ਸੀ, ਤੈਨੂੰ ਕਾਲੀ ਦੁਨੀਆਂਦਾਰੀ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਆ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
5: ਜਾਂ 90-77-97-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
6: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
5: ਹਰ ਕਦਮ ਤੁਹਾਡੇ ਨਾਲ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ ਸੋਨਾ ਚਾਹੀਦਾ
3: ਭਰੋਸਾ ਚਾਹੀਦਾ ਹੈ
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042

ਰੇਡੀਓ ਹਾਂਜੀ 1674 AM ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਮੈਂ ਗੌਤਮ ਕਪਿਲ ਹੋਇਆ ਜੀ ਹਾਜ਼ਰ। ਪਿਛਲੇ ਹਫ਼ਤੇ ਦੇ ਇਨਸਾਈਟ ਰਿਪੋਰਟ ਦੇ ਵਿੱਚ ਜਿਹੜੀ ਇੱਕ ਗੱਲ ਕਰ ਛੱਡੀ ਸੀਗੀ ਉਹ ਤੋਂ ਥੋੜ੍ਹਾ ਜਿਹਾ ਹੋਰ ਅੱਗੇ ਅੱਜ ਦੇ ਐਪੀਸੋਡ ਨੂੰ ਲੈ ਕੇ ਜਾਣਾ। ਪਿਛਲੇ ਹਫ਼ਤੇ ਥੋੜ੍ਹਾ ਬਹੁਤ ਤੁਹਾਨੂੰ ਦੱਸਿਆ ਸੀ ਕਿ ਅਮਰੀਕਾ ਇਰਾਨ ਔਰ ਇਜ਼ਰਾਈਲ ਦੀ ਉਸ ਜੰਗ ਦੇ ਵਿੱਚ ਕੀ ਕੁਝ ਹੋ ਰਿਹਾ ਔਰ ਕਿਸ ਤਰੀਕੇ ਦੇ ਨਾਲ ਅਮਰੀਕਾ ਨੇ ਆਪਣੇ ਥਾਰਡ ਵਰਗੇ ਜਾਂ ਹੋਰ ਜਿੰਨੇ ਇੰਟਰਸੈਪਟਰ ਨੇ ਜਾਂ ਹੋਰ ਵੀ ਜਿਹੜੇ ਹਥਿਆਰ ਹੈਗੇ ਨੇ ਉਹ ਕਿਵੇਂ ਖਾਲੀ ਕਰ ਲਏ ਨੇ ਉਹਦੀ ਵਿਸਤਾਰ ਤੋਂ ਅੱਗੇ ਜਿਹੜਾ ਅੱਜ ਦੇ ਦਿਨ ਆਪਾਂ ਚੱਲ ਰਹੇ ਹਾਂ। ਅਤੇ ਵੈਸੇ ਨਾ ਜਦੋਂ ਇੰਟਰਨੈਸ਼ਨਲ ਡਿਪਲੋਮੈਸੀ ਦੀ ਗੱਲ ਮੈਂ ਸੋਚਦਾ ਕਿ ਕਰਨੀ ਹੈ ਇਸ ਸ਼ੋਅ ਦੇ ਉੱਤੇ ਕੋਈ ਇਹੋ ਜਿਹਾ ਫਿਲਟਰ ਨਹੀਂ ਹੈ। ਇਹ ਗੱਲ ਜਾਣ ਕੇ ਰੱਖਿਓ ਸਮਝ ਕੇ ਰੱਖਿਓ ਕਿ ਕੋਈ ਐਸਾ ਫਿਲਟਰ ਜਾਂ ਕੋਈ ਐਸੀ ਕੋਈ ਪ੍ਰੈਸ਼ਰ ਜਾਂ ਕੋਈ ਐਸਾ ਸਾਨੂੰ ਕਿਸੇ ਦੀ ਜੀ ਹਜ਼ੂਰੀ ਕਰਨੀ ਹੋਵੇ ਕਿਸੇ ਦੇਸ਼ ਦੀ ਇੱਦਾਂ ਦਾ ਬਿਲਕੁਲ ਨਹੀਂ ਹੈ। ਦੇਖੋ ਜੋ ਭਾਰਤ ਦੇ ਵਿੱਚ ਹੋ ਰਿਹਾ ਜੋ ਆਸਟ੍ਰੇਲੀਆ ਦੇ ਵਿੱਚ ਹੋ ਰਿਹਾ ਉਹਨਾਂ ਦੀਆਂ ਸੱਚਾਈਆਂ ਨੂੰ ਇਸ ਪ੍ਰੋਗਰਾਮ 'ਚ ਰੱਖੀਦਾ ਪਰ ਦੁਨੀਆ ਭਰ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਦੇ ਨਾਲ ਜੁੜੀ ਹੋਈ ਜੀਓ ਪੋਲੀਟਿਕਸ ਦੇ ਨਾਲ ਜੁੜੀਆਂ ਹੋਈਆਂ ਰਿਪੋਰਟਾਂ ਇਸ ਸ਼ੋਅ ਦੇ ਵਿੱਚ ਹੁੰਦੀਆਂ ਨੇ। ਹੁਣ ਜਿਹੜੀ ਕੂਟਨੀਤੀ ਹੈ ਨਾ ਕੂਟਨੀਤੀ ਜਿਹਨੂੰ ਡਿਪਲੋਮੈਸੀ ਕਹਿ ਲੈਂਦੇ ਹਾਂ ਇਹ ਬੜੀ ਅਜੀਬ ਸ਼ੈ ਹੈ। ਇਹ ਡਿਪਲੋਮੈਸੀ ਮੇਰੇ ਲਈ ਜਿਹੜੀ ਹੈ ਉਹ ਸਹੀ ਕੰਮ ਕਰ ਸਕਦੀ ਹੈ ਤੁਹਾਡੇ ਲਈ ਜਿਹੜੀ ਮੇਰੀ ਡਿਪਲੋਮੈਸੀ ਹੈ ਉਹ ਦੁਨੀਆ ਨੂੰ ਸਹੀ ਲੱਗੂਗੀ ਪਰ ਤੁਹਾਡੇ ਲਈ ਉਹ ਗਲਤ ਹੋਏਗੀ। ਯਾਨੀ ਕਿ ਹੁਣ ਚੀਨ ਦੀ ਡਿਪਲੋਮੈਸੀ ਸੁਣਨ ਨੂੰ ਠੀਕ ਲੱਗ ਰਹੀ ਹੋਵੇ ਕਿ ਚੀਨ ਨੇ ਜੀ ਇੱਕ ਇੰਟਰਕੋਂਟੀਨੈਂਟਲ ਮਿਜ਼ਾਈਲ ਛੱਡੀ ਪਾਣੀਆਂ 'ਚ ਛੱਡੀ ਹੁਣ ਓਬਵੀਅਸਲੀ ਉਹਨਾਂ ਨੇ ਸਾਊਥ ਵਾਲੇ ਪਾਸੇ ਈਸਟਰਨ ਸਾਊਥ ਵੱਲ ਛੱਡਣੀ ਸੀਗੀ ਵੈਸਟ ਵੱਲ ਜਾਂ ਜਿਹੜਾ ਨੌਰਥ ਵੱਲ ਤਾਂ ਨਹੀਂ ਛੱਡ ਸਕਦੇ ਸੀ ਕਿਉਂਕਿ ਨੌਰਥ ਵਾਲੇ ਪਾਸੇ ਰਸ਼ੀਆ ਦੀ ਬਹੁਤ ਵੱਡਾ ਇੱਕ ਲੈਂਡ ਏਰੀਆ ਹੈਗਾ ਅਤੇ ਜਿਹੜਾ ਵੈਸਟ ਵਾਲਾ ਪਾਸਾ ਉਹ ਏਸ਼ੀਆ ਘਿਰਿਆ ਹੋਇਆ ਸਾਰਾ ਯੂਰਪ ਉੱਧਰਲੇ ਪਾਸੇ ਹੈਗਾ ਅਤੇ ਸਾਊਥ ਵੈਸਟ ਵੱਲ ਵੀ ਨਹੀਂ ਸੀ ਛੱਡ ਸਕਦੇ ਸੋ ਉੱਧਰ ਵੀ ਜ਼ਮੀਨੀ ਇਲਾਕਾ ਹੈ ਕਾਫੀ ਸੋ ਸਾਊਥ ਈਸਟ ਵੱਲ ਹੀ ਛੱਡਣੀ ਸੀਗੀ ਔਰ ਉਹ ਸੁਣਨ ਨੂੰ ਚਾਈਨਾ ਦੀ ਗੱਲ ਹੁਣ ਇਹ ਠੀਕ ਲੱਗ ਰਹੀ ਹੋਵੇ ਦੇਖੋ ਜੀ ਫਿਰ ਇੰਟਰਕੋਂਟੀਨੈਂਟਲ ਮਿਜ਼ਾਈਲ ਹੈ ਅਸੀਂ ਨਾ ਛੱਡੀਏ ਤਾਂ ਫਿਰ ਕਿੱਦਾਂ ਟੈਸਟ ਕਰੀਏ। ਸਵਾਲ ਇਹ ਨਹੀਂ ਹੈਗਾ ਸਵਾਲ ਅੱਜ ਦੇ ਜਿਹੜੇ ਇਨਸਾਈਟ ਰਿਪੋਰਟ ਦੇ ਵਿੱਚ ਇਹ ਹੈ ਕਿ ਇੱਕ ਤਾਂ ਇਹ ਹਥਿਆਰਾਂ ਦੀ ਦੌੜ ਇਹਦੀ ਆਪਾਂ ਦੌੜ ਨਹੀਂ ਦੌੜ ਹਥਿਆਰਾਂ ਦੀ ਦੌੜ ਦੇ ਉੱਤੇ ਆਪਾਂ ਗੱਲ ਕਰਨੀ ਹੈਗੀ ਦੂਜੀ ਇੱਕ ਜਿਹੜੀ ਇਹ ਡਿਪਲੋਮੈਸੀ ਹੈ ਨਾ ਇਹ ਬੜੀ ਅਜੀਬ ਮੈਸੀ ਹੈ ਮਤਲਬ ਇਹ ਕੈਸੀ ਮੈਸੀ ਹੈ ਕਿ ਇਹ ਇੰਨੀ ਮੈਸੀ ਹੈ ਨਾ ਇਹਦੇ ਬਾਰੇ ਜਿੰਨੀ ਗੱਲ ਕਰਾਂਗੇ ਓਨੇ ਜਿਹੜੇ ਪਤਰੇ ਖੁੱਲ੍ਹਦੇ ਜਾਣਗੇ ਅਤੇ ਓਨੇ ਹੀ ਜਿਹੜੀਆਂ ਚੀਜ਼ਾਂ ਨੇ ਉਹ ਰਿਵੀਲ ਹੁੰਦੀਆਂ ਜਾਂਦੀਆਂ ਨੇ ਸੋ ਡਿਪਲੋਮੈਸੀ ਦਾ ਇੱਕ ਸਭ ਤੋਂ ਵੱਡਾ ਰੂਲ ਇਹ ਹੁੰਦਾ ਕਿ ਗੱਲ ਡਿਪਲੋਮੈਟਿਕ ਤਰੀਕੇ ਦੇ ਨਾਲ ਕਰਨੀ ਹੈ ਬਟ ਫੁੱਲ ਸਟੋਪ ਲਗਾ ਕੇ ਕੌਮਾਸ ਦੇ ਵਿੱਚ ਨਹੀਂ ਕਰਨੀ ਹੁੰਦੀ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਜਿਹੜੀ ਪੋਲੀਟਿਕਸ ਦੀ ਗੱਲ ਹੁੰਦੀ ਹੈ ਉਹ ਹਮੇਸ਼ਾ ਕੌਮਾਸ ਦੇ ਵਿੱਚ ਹੁੰਦੀ ਹੈ ਡਿਪਲੋਮੈਸੀ ਹਮੇਸ਼ਾ ਡੋਟਸ ਦੇ ਨਾਲ ਹੁੰਦੀ ਹੈ ਇਹ ਡਿਪਲੋਮੈਸੀ ਦਾ ਇੱਕ ਰੂਲ ਹੈ ਇੱਕ ਲਾਅ ਹੈਗਾ ਕਿੱਦਾਂ ਉਹ ਤੁਹਾਨੂੰ ਮੈਂ ਅੱਗੇ ਚੱਲ ਕੇ ਨਾਲ ਨਾਲ ਸ਼ਾਇਦ ਤੁਹਾਡੇ ਸਮਝ ਆ ਜਾਵੇ ਚਲੋ ਮੋਟਾ ਮੋਟਾ ਜਿਹਾ ਦੱਸ ਕੇ ਚੱਲਦੇ ਕਿ ਫੋਰ ਐਗਜ਼ਾਮਪਲ ਭਾਰਤ ਪਾਕਿਸਤਾਨ ਜੰਗ ਹੈ ਹੁਣ ਜੇ ਪੋਲੀਟੀਕਲ ਫਿਗਰ ਕੋਈ ਇੰਡੀਆ ਵਾਲੇ ਪਾਸਿਓਂ ਬਿਆਨ ਦੇਵੇਗੀ ਜਾਂ ਪਾਕਿਸਤਾਨ ਵਾਲੇ ਪਾਸਿਓਂ ਬਿਆਨ ਦੇਵੇਗੀ ਤਾਂ ਉਹ ਕਿੱਦਾਂ ਦੇਣਗੇ ਅਤੇ ਡਿਪਲੋਮੈਟ ਕਿੱਦਾਂ ਦੇਣਗੇ ਭਾਰਤ ਪਾਕਿਸਤਾਨ ਮਸਲਾ ਸੀ ਭਾਰਤ ਵਾਲੇ ਪਾਸੇ ਪੋਲੀਟੀਸ਼ੀਅਨ ਕਹਿਣਗੇ ਜੀ ਪਾਕਿਸਤਾਨ ਟੈਰਰਿਜ਼ਮ ਨੂੰ ਸਪੋਂਸਰਡ ਕਰਦਾ ਅਤੇ ਅਸੀਂ ਪਾਕਿਸਤਾਨ ਦੇ ਨਾਲ ਕਦੇ ਵੀ ਰਾਊਂਡ ਟੇਬਲ ਟਾਕ ਕਰਨੀ ਨਹੀਂ ਹੈਗੀ ਅਤੇ ਇਸੇ ਕਰਕੇ ਅਸੀਂ ਉਹਨਾਂ ਦਾ ਪਾਣੀ ਰੋਕ ਰਹੇ ਹਾਂ ਜੀ ਅਸੀਂ ਉਹਨਾਂ ਦੇ ਨਾਲ ਵਪਾਰ ਰੋਕ ਰਹੇ ਹਾਂ ਅਤੇ ਇੱਦਾਂ ਇਹ ਗੱਲਾਂ ਸੋ ਆਨ ਚੱਲੀ ਜਾਂਦੀਆਂ ਨੇ ਚੱਲੀ ਜਾਂਦੀਆਂ ਨੇ ਪਰ ਜਿੱਦਣ ਕਦੇ ਇਹਨਾਂ ਨੇ ਆਪਣਾ ਗੱਲ ਬਣਾਉਣੀ ਹੋਈ ਦੇਖੋ ਮੈਂ ਇੱਕ ਗੱਲ ਚਲੋ ਹੋਰ ਇਹ ਇਨਸਾਈਟ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੋਲੀਟੀਕਲ ਪ੍ਰੈਡਿਕਸ਼ਨ ਆਪਾਂ ਕਰੀਆਂ ਨੇ ਨਾ ਅੱਜ ਤੱਕ ਜ਼ਿਆਦਾਤਰ ਸਹੀ ਵੀ ਹੋਈਆਂ ਜ਼ਿਆਦਾਤਰ ਕੀ ਮੇਰੇ ਖਿਆਲ ਦੇ ਨਾਲ ਹੁਣ ਤੱਕ ਤਾਂ ਕਦੇ ਕੋਈ ਗਲਤ ਹੋਈ ਨਹੀਂ ਪੋਲੀਟੀਕਲ ਪ੍ਰੈਡਿਕਸ਼ਨ ਰਸ਼ੀਆ ਯੂਕਰੇਨ ਜੰਗ ਤੁਹਾਨੂੰ ਮੈਂ ਕਿਹਾ ਸੀ ਜਦੋਂ ਸ਼ੁਰੂ ਹੋਈ ਸੀ ਵੀ ਇਹ ਨਹੀਂ ਮੁੱਕਦੀ ਇਹ ਚੱਲੀ ਜਾਣੀ ਹੈ ਸੁੱਖ ਬਗਾੜ ਜੀ ਇਹਦੀ ਹੋਈ ਜਾਣੀ ਹੈ ਚੱਲ ਰਹੀ ਹੈ ਨਾ ਇਰਾਨ ਵਾਲੀ ਬੇਸ਼ੱਕ ਮੁੱਕ ਗਈ ਹੋਵੇ ਅਤੇ ਉਹ ਨਹੀਂ ਮੁੱਕਦੀ ਅਤੇ ਦੂਜੀ ਹੋਰ ਬਹੁਤ ਸਾਰੀਆਂ ਆਪਾਂ ਇਹਦੇ ਵਿੱਚ ਕਰੀਆਂ ਨੇ ਟਰੰਪ ਦੇ ਆਉਣ ਦੀ ਵੀ ਪ੍ਰੈਡਿਕਸ਼ਨ ਆਪਾਂ ਇਸੇ ਇਹਨਾਂ ਹੀ ਸ਼ੋਆਂ ਦੇ ਵਿੱਚ ਕੀਤੀ ਸੀਗੀ ਔਰ ਟਰੰਪ ਦੇ ਆਉਣ ਤੋਂ ਬਾਅਦ ਦੁਨੀਆ ਦਾ ਪਾਸਾ ਹੀ ਪਲਟ ਜਾਣਾ ਇਹ ਵੀ ਪ੍ਰੈਡਿਕਸ਼ਨ ਕਰੀ ਸੀਗੀ ਅਤੇ ਹੁਣ ਪੌਲਿਨ ਹੈਨਸਨ ਵੀ ਕਦੇ ਪ੍ਰਧਾਨ ਮੰਤਰੀ ਨਹੀਂ ਆਉਂਦੀ ਇਹ ਵੀ ਰੀਸੈਂਟ ਪ੍ਰੋਗਰਾਮਾਂ 'ਚ ਪ੍ਰੈਡਿਕਸ਼ਨ ਕਰੀ ਸੀ ਅੱਜ ਇੱਕ ਹੋਰ ਪ੍ਰੈਡਿਕਸ਼ਨ ਕਰ ਦਿੰਦੇ ਹਾਂ ਚਲੋ ਇਹ ਪੋਲੀਟੀਕਲ
ਅਤੇ ਡਿਪਲੋਮੈਸੀ ਦੇ ਨਾਲ ਜੁੜੀਆਂ ਹੋਈਆਂ ਇਹ ਪ੍ਰੈਡਿਕਸ਼ਨ ਨੇ। ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦਾ ਜਿਹੜਾ ਇੱਕ ਰੋਲ ਹੈਗਾ ਉਹ ਐਂਟਾਈ ਪਾਕਿਸਤਾਨ ਹੈ, ਬਟ ਇਹ ਬੜੀ ਜਲਦੀ ਇਹ ਜਿਹੜਾ ਰੋਲ ਹੋਊਗਾ, ਮੈਂ ਗੌਰਮੈਂਟ ਬਦਲਣ ਦੀ ਗੱਲ ਨਹੀਂ ਕਹਿ ਰਿਹਾ, ਮੈਂ ਕਾਂਗਰਸ ਦੀ ਗੱਲ ਵੀ ਨਹੀਂ ਕਹਿ ਰਿਹਾ, ਤੁਸੀਂ ਚਾਹੇ ਇਸ ਗੌਰਮੈਂਟ 'ਚ ਮੰਨ ਕੇ ਚੱਲੋ ਬੀਜੇਪੀ ਦੇ ਵਿੱਚ, ਚਾਹੇ ਜੇ ਅੱਗੇ ਕਦੇ ਆਈ। ਜਿਹੜੀ ਬੀਜੇਪੀ ਇਸ ਵਕਤ ਐਂਟਾਈ ਪਾਕਿਸਤਾਨ ਹੋਈ ਹੋਈ ਹੈ ਨਾ, ਇਹ ਲਿਖ ਕੇ ਲੈ ਕੇ ਚੱਲਿਓ। ਹੁਣ ਮੈਂ ਪਤਾ ਨਹੀਂ ਕਿਹਨਾਂ ਬੇਸਿਕ ਕਿਹੜੀਆਂ ਚੀਜ਼ਾਂ ਕੈਲਕੂਲੇਟ ਕਰਕੇ ਤੁਹਾਨੂੰ ਦੱਸ ਰਹੇ ਹਾਂ, ਬਟ ਇਹ ਨੈਰੇਟਿਵ ਇੰਨਾ ਐਂਟਾਈ ਪਾਕਿਸਤਾਨ ਨਹੀਂ ਰਹਿਣਾ ਹੈਗਾ। ਪ੍ਰੋ ਨਾ ਹੋਵੇ ਬਟ ਇੱਕ ਪੇਜ ਦੇ ਉੱਤੇ ਆਉਣ ਦੀ ਗੱਲ ਹੋਏਗੀ, ਮੈਥੋਂ ਲਿਖ ਕੇ ਲੈ ਲਓ, ਇਹ ਲਿਖ ਕੇ ਦੇਣ ਨੂੰ ਤਿਆਰ ਹੈਗਾ ਤੁਹਾਨੂੰ ਇਨਸਾਈਟ ਰਿਪੋਰਟ ਦੇ ਵਿੱਚ ਕਿ ਇੰਡੀਆ ਇਹ ਜਿਹੜੀ ਬੀਜੇਪੀ ਗੌਰਮੈਂਟ ਹੈ ਇਹੀ ਪਾਕਿਸਤਾਨ ਦੇ ਨਾਲ ਟੇਬਲ ਟਾਕ ਦੇ ਵਿੱਚ ਆਏਗੀ। ਦੈਟਸ ਮਾਈ ਪ੍ਰੈਡਿਕਸ਼ਨ। ਐਨੀਵੇਜ਼ ਚਲੋ ਇੱਥੇ ਗੱਲ ਮੁਕਾਨੇ ਆਪਾਂ, ਅਤੇ ਇਹ ਪੋਲੀਟੀਕਲ ਜਿਹੜੀਆਂ ਬਿਆਨਬਾਜ਼ੀਆਂ ਹੁੰਦੀਆਂ ਇੱਦਾਂ ਹੁੰਦੀਆਂ। ਹੁਣ ਪਾਕਿਸਤਾਨ ਵਾਲੇ ਪਾਸਿਓਂ ਪੋਲੀਟੀਕਲ ਬਿਆਨਬਾਜ਼ੀ ਹੋਏਗੀ ਜੀ ਕਿ ਇੰਡੀਆ ਸ਼ਿਮਲਾ ਸਮਝੌਤੇ ਦਾ ਉਲੰਘਣ ਕਰ ਰਿਹਾ, ਇੰਡੀਆ ਨੇ ਹਮੇਸ਼ਾ ਆਪਣੇ ਗੁਆਂਢ ਦੇ ਨਾਲ ਬਣਾ ਕੇ ਨਹੀਂ ਰੱਖੀ, ਨਾ ਚੀਨ ਨਾਲ ਬਣਦੀ ਹੈ, ਨਾ ਬਾਂਗਲਾਦੇਸ਼ ਨਾਲ, ਨਾ ਸਾਡੇ ਨਾਲ ਬਣਦੀ ਹੈ, ਅਤੇ ਨੇਪਾਲ ਵੀ ਨਾਰਾਜ਼ ਹੋਇਆ ਪਰਦਾ, ਸ਼੍ਰੀਲੰਕਾ। ਸੋ ਇਸ ਕਿਸਮ ਦੇ ਬਿਆਨ ਉਹ ਉੱਥੇ ਕੌਮਾਂਸ ਦੇ ਵਿੱਚ ਚੱਲੀ ਜਾਣਗੇ। ਡਿਪਲੋਮੈਸੀ ਕਿੱਦਾਂ ਗੱਲ ਕਰੇਗੀ? ਡਿਪਲੋਮੈਸੀ ਗੱਲ ਕਰੇਗੀ ਕਿ ਪਾਕਿਸਤਾਨ ਟੈਰਰ ਸਪੋਂਸਰ ਕਰਨਾ ਬੰਦ ਕਰ ਦੇ, ਅਸੀਂ ਗੱਲਬਾਤ ਦੇ ਲਈ ਸੋਚ ਸਕਦੇ ਹਾਂ। ਨਾ ਦਿਸ ਇਜ਼ ਦ ਥਿੰਗ, ਇੱਥੇ ਗੱਲ ਇਹ ਜਿਹੜੀ ਹੈਗੀ ਹੈ ਡਿਪਲੋਮੈਸੀ 'ਚ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਤੁਹਾਨੂੰ ਆਪਣੀ ਗੱਲ ਮੁਕਾਉਣੀ ਹੁੰਦੀ ਹੈ ਤਾਂ ਕਿ ਤੁਸੀਂ ਸ਼ਬਦਾਂ ਦੇ ਜਾਲ 'ਚ ਉਲਝ ਨਾ ਜਾਓ। ਪੋਲੀਟਿਕਸ ਦੇ ਵਿੱਚ ਜੇ ਉਲਝ ਵੀ ਗਏ ਤਾਂ ਪੋਲੀਟਿਕਸ 'ਚ ਕਿਹੜਾ ਯਕੀਨਮੰਦ ਹੈ? ਕੱਲ੍ਹ ਮੁੱਕਰ ਵੀ ਜਾਂਦੇ ਹੋ, 15 ਲੱਖ ਦੇਣੇ ਸੀ ਜੁਮਲਾ ਸੀਗਾ, ਗੱਲ ਖਤਮ। ਪੋਲੀਟਿਕਸ ਦੇ ਵਿੱਚ ਕੋਈ ਵੀ ਗੱਲ ਨਾ ਪੱਥਰ 'ਤੇ ਲਕੀਰ ਨਹੀਂ ਹੁੰਦੀ ਹੈਗੀ, ਸੋ ਇਹ ਇੱਕ ਫਰਕ ਹੁੰਦਾ। ਖੈਰ, ਹੁਣ ਇੰਟਰਨੈਸ਼ਨਲ ਡਿਪਲੋਮੈਸੀ ਦੇ ਵਿੱਚ ਚੀਨ ਆਪਣੇ ਆਪ ਨੂੰ ਸਹੀ ਸਾਬਤ ਜ਼ਰੂਰ ਕਰ ਰਿਹਾ ਹੋਊਗਾ ਕਿ ਦੇਖੋ ਮਿਜ਼ਾਈਲ ਛੱਡਤੀ, ਕੋਈ ਗੁਨਾਹ ਥੋੜ੍ਹੇ ਕੀਤਾ, ਅਸੀਂ ਕਿਸੇ ਦੇ ਵੱਲ ਮਾਰੀ ਥੋੜ੍ਹੇ ਭਗਾ ਕੇ। ਜਿਹੜਾ ਅਮੈਰੀਕਾ ਜਿਸ ਕਿਸਮ ਦੇ ਨਾਲ ਜਪਾਨ ਨੂੰ, ਆਸਟ੍ਰੇਲੀਆ ਨੂੰ, ਨਿਊਜ਼ੀਲੈਂਡ ਨੂੰ ਜਾਂ ਹੋਰਨਾਂ ਇਹਨਾਂ ਕੰਟਰੀਜ਼ ਨੂੰ ਉਕਸਾ ਕੇ ਰੱਖਦਾ ਕਿ ਜੇ ਚੀਨ ਸਾਡਾ ਆੜੀ ਨਹੀਂ ਤਾਂ ਤੁਹਾਡਾ ਵੀ ਆੜੀ ਨਹੀਂ, ਇਹ ਵੀ ਡਿਪਲੋਮੈਸੀ ਦਾ ਇੱਕ ਪਾਰਟ ਹੈ। ਔਰ ਆਸਟ੍ਰੇਲੀਆ ਇਹ ਮੰਨ ਕੇ ਚੱਲਦਾ, ਇਹ ਵੀ ਇੱਕ ਡਿਪਲੋਮੈਸੀ ਦਾ ਹੀ ਪਾਰਟ ਹੈ। ਇੱਦਾਂ ਨਹੀਂ ਹੈ ਕਿ ਆਸਟ੍ਰੇਲੀਆ ਜੋ ਅਮੈਰੀਕਾ ਕਹਿ ਰਿਹਾ ਉੱਦਾਂ ਹੀ ਹੁਣ ਤੱਕ ਤਾਂ ਮੰਨਦਾ ਰਿਹਾ, ਪਰ ਹੁਣ ਡਿਪਲੋਮੈਸੀ ਬਦਲ ਰਹੀ ਹੈ, ਦੁਨੀਆ ਭਰ ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨਸ ਬਦਲ ਰਹੇ ਹੈਗੇ ਨੇ। ਸੋ ਇਸ ਕਰਕੇ ਆਸਟ੍ਰੇਲੀਆ ਦੀਆਂ ਆਪਣੀਆਂ ਵੀ ਕੁਛ ਲੋੜਾਂ ਹੈਗੀਆਂ ਨੇ, ਖੁਆਇਸ਼ਾਂ ਹੈਗੀਆਂ ਨੇ। ਔਰ ਫੋਰ ਐਗਜ਼ਾਮਪਲ, ਬੜੀ ਰੀਸੈਂਟ ਜਿਹੜੀ ਉਦਾਹਰਣ ਹੈਗੀ ਉਹ ਇਰਾਨ ਵਾਰ, ਹੁਣ ਤੱਕ ਅਮੈਰੀਕਾ ਦੇ ਕਹੇ ਦੇ ਉੱਤੇ ਆਸਟ੍ਰੇਲੀਆ ਵੀਅਤਨਾਮ ਵਾਰ 'ਚ ਕੁੱਦ ਗਿਆ, ਸੀਰੀਆ ਦੇ ਵਿੱਚ ਕੁੱਦੇ, ਅਫਗਾਨਿਸਤਾਨ 'ਚ ਕੁੱਦੇ, ਜੋ ਕਹਿੰਦੇ ਸੀਗੇ ਅਮੈਰੀਕਾ ਉਹੀ ਕਰਦਾ ਸੀ ਆਸਟ੍ਰੇਲੀਆ, ਪਰ ਹੁਣ ਇਰਾਨ ਵਾਰ ਦੇ ਵਿੱਚ ਸ਼ਾਮਿਲ ਨਹੀਂ ਹੋਏ, ਵਿਚ ਮੀਨਸ ਇਹਨਾਂ ਦੀਆਂ ਹੁਣ ਸਾਰੀਆਂ ਕੰਟਰੀਜ਼ ਦੀਆਂ ਡਿਪਲੋਮੈਟਿਕ ਲੋੜਾਂ ਜਿਹੜੀਆਂ ਨੇ ਉਹਨਾਂ ਦੀ ਹੱਦ ਹਦੂਦ ਦੇ ਅੰਦਰ ਰਹਿ ਗਈਆਂ ਨੇ, ਅਤੇ ਉਹ ਆਪਣੇ ਹਿਸਾਬ ਦੇ ਨਾਲ ਕਿਸੇ ਦੇ ਨਾਲ ਬਣਾਉਂਦੇ ਜਾਂ ਵਿਗਾੜਦੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਯੂਰਪੀ ਮੁਲਕਾਂ ਦੇ ਲਈ ਰੂਸ ਇੱਕ ਦੁਸ਼ਮਣ ਹੋ ਸਕਦਾ, ਬਹੁਤ ਸਾਰੇ, ਪੋਲੈਂਡ ਦੇ ਲਈ, ਜਰਮਨੀ ਦੇ ਲਈ, ਫਰਾਂਸ ਦੇ ਲਈ, ਇੰਗਲੈਂਡ ਦੇ ਲਈ, ਪਰ ਭਾਰਤ ਦੋਸਤ ਹੈ। ਭਾਰਤ ਦੇ ਲਈ ਯੂਰਪੀ ਮੁਲਕ ਵੀ ਦੋਸਤ ਨੇ, ਰਸ਼ੀਆ ਵੀ ਦੋਸਤ ਹੈ, ਭਾਰਤ ਦੇ ਲਈ ਪਾਕਿਸਤਾਨ ਦੋਸਤ ਨਹੀਂ ਹੈਗਾ, ਚਾਈਨਾ ਵੀ ਬ੍ਰੈਕਟ ਦੇ ਵਿੱਚ, ਪਰ ਯੂਰਪ ਦੇ ਲਈ ਪਾਕਿਸਤਾਨ ਤੋਂ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ, ਨਾ ਹੀ ਬ੍ਰੈਕਟਾਂ ਵਾਲੇ ਚਾਈਨਾ ਤੋਂ ਹੈ। ਸੋ ਇਹ ਇਸ ਕਿਸਮ ਦੇ ਨਾਲ ਇੰਟਰਨੈਸ਼ਨਲ ਡਿਪਲੋਮੈਸੀ ਕੰਮ ਕਰਦੀ ਹੈ ਕਿ ਤੇਰਾ ਦੋਸਤ ਮੇਰਾ ਦੋਸਤ ਜਾਂ ਤੇਰਾ ਦੁਸ਼ਮਣ ਮੇਰਾ ਦੁਸ਼ਮਣ ਵੀ ਹੋਊਗਾ, ਇੱਦਾਂ ਨਹੀਂ ਹੋਣਾ। ਦਿਸ ਇਜ਼ ਨੋਟ ਹਾਊ ਇਟ ਵਰਕਸ ਇੰਟਰਨੈਸ਼ਨਲ ਡਿਪਲੋਮੈਸੀ, ਇੱਦਾਂ ਨਹੀਂ। ਉਹਦੇ 'ਚ ਇਹ ਹੁੰਦਾ ਕਿ ਜਿਹੜਾ ਤੇਰਾ ਦੁਸ਼ਮਣ ਹੈ ਹੋ ਸਕਦਾ ਕਿ ਉਹ ਮੇਰਾ ਦੋਸਤ ਹੋਵੇ, ਬਟ ਤੇਰੇ ਦੁਸ਼ਮਣ ਹੋਣ ਕਰਕੇ ਮੈਂ ਉਹਦੇ ਨਾਲ ਦੁਸ਼ਮਣ ਹੀ ਨਹੀਂ ਪਾਣੀ। ਦੈਟਸ ਹਾਊ ਇਟ ਵਰਕਸ। ਪਰ ਅਮੈਰੀਕਾ ਦੇ ਕਹੇ ਦੇ ਉੱਤੇ ਹੁਣ ਤੱਕ ਨਿਊਜ਼ੀਲੈਂਡ ਆਸਟ੍ਰੇਲੀਆ ਚੱਲਦੇ ਰਹੇ ਸੀ, ਡਿਪਲੋਮੈਸੀ ਉਹਨਾਂ ਨੇ ਆਪਣੀ ਖਰਾਬ ਕਰਕੇ ਰੱਖੀ ਸੀ, ਹੁਣ ਨਹੀਂ ਹੋਣੀ। ਹੁਣ ਚਾਹੇ ਤਾਂ ਟਰੰਪ ਨੇ ਹੀ ਪਰਦੇ ਚੱਕਦੇ ਨੇ, ਜਿਵੇਂ ਮਰਜ਼ੀ ਕਹਿ ਲਓ, ਪਰ ਹੁਣ ਦੁਨੀਆ ਭਰ ਦੇ ਵਿੱਚ ਇਹ ਟਰੈਂਡ ਚੇਂਜ ਹੋ ਰਿਹਾ। ਦੈਟਸ ਵਨ ਪਾਰਟ, ਇੱਥੇ ਤੱਕ ਤੁਸੀਂ ਸਮਝ ਗਏ। ਹੁਣ ਅੱਜ ਦਾ ਇਨਸਾਈਟ ਰਿਪੋਰਟ ਦੇ ਵਿੱਚ ਚਾਈਨਾ ਨੇ ਇੱਕ ਮਿਜ਼ਾਈਲ ਛੱਡਤੀ ਇੱਧਰ, ਇੰਟਰਕੋਂਟੀਨੈਂਟਲ, ਮਿਜ਼ਾਈਲਾਂ ਦੀ ਦੂਰੀ ਹੁੰਦੀ ਹੈ ਵੀ 50 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ, 100 ਤੱਕ, 500 ਤੱਕ, 1000 ਤੱਕ, ਅੱਜ ਕੱਲ੍ਹ 5-5 ਇੰਟਰਕੋਂਟੀਨੈਂਟਲ ਆ ਗਈਆਂ, ਯਾਨੀ ਇੱਕ ਮਹਾਦੀਪ ਇੱਧਰੋਂ ਏਸ਼ੀਆ 'ਚੋਂ ਛੱਡੀ ਉੱਧਰ ਅਫਰੀਕਾ 'ਚ ਜਾ ਕੇ ਗਿਰੂਗੀ।
ਅਤੇ ਜਾਂ ਯੂਰਪ 'ਚ ਜਾ ਕੇ ਡਿੱਗੇਗੀ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਉੱਧਰੋਂ ਏਸ਼ੀਆ ਚਾਈਨਾ ਨੇ ਛੱਡੀ ਅਤੇ ਇੱਧਰ ਆਸਟ੍ਰੇਲੀਆ ਦੇ ਵਿੱਚ ਆ ਕੇ ਡਿੱਗੇਗੀ। ਬੇਸ਼ੱਕ ਸਾਡੀ ਲੈਂਡਲੋਕਡ ਨਹੀਂ ਹੈਗੇ, ਸਾਨੂੰ ਉਹਨਾਂ ਚੀਜ਼ਾਂ ਦੀ ਇੰਨੀ ਪਰਵਾਹ ਕਰਨ ਦੀ ਲੋੜ ਨਹੀਂ ਹੈਗੀ ਕਿ ਸਾਡੀ ਜ਼ਮੀਨੀ ਸਰਹੱਦ ਨਹੀਂ ਕਿਸੇ ਦੇ ਨਾਲ ਲੱਗਦੀ।

ਦੋ ਇਹ ਹੋ ਸਕਦੇ ਨੇ, ਇੱਕ ਨੇਵੀ ਇੱਥੇ ਦੀ ਸਟਰੋਂਗ ਰੱਖੀ ਹੋਈ ਆ ਸੀ ਆਸਟ੍ਰੇਲੀਆ 'ਚ, ਅਤੇ ਦੂਸਰਾ ਏਅਰ ਡਿਫੈਂਸ ਸਿਸਟਮ, ਉਹੀ ਏਅਰ ਡਿਫੈਂਸ ਸਿਸਟਮ ਜਿਹਦੇ 'ਤੇ ਪਿਛਲੀ ਵਾਰ ਗੱਲ ਆਪਾਂ ਕਰਕੇ ਛੱਡੀ ਸੀ ਕਿ ਅਮੈਰੀਕਾ ਦੇ ਥਾੜ ਜਿਹੜੇ ਨੇ ਉਹ ਵਰਤੇ ਗਏ ਨੇ ਇਰਾਨ ਵਾਲੀ ਵਾਰ ਦੇ ਵਿੱਚ। ਖੈਰ ਉਹਦੀ ਹੁਣ ਗੱਲ ਨਹੀਂ ਕਰਨੀ, ਉਹ ਰੈਪੀਟੇਸ਼ਨ ਹੋਈ ਨਹੀਂ, ਉਹਦੇ 'ਤੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਸੀ, ਪਰ ਪਿਛਲੀ ਵਾਰ ਇੱਕ ਟੈਕਨੀਕਲ ਪ੍ਰੋਬਲਮ ਆ ਗਈ ਕਿ ਬੱਤੀ ਚਲੀ ਗਈ, ਸਾਡਾ ਮੀਟਰ ਬੰਦ ਹੋ ਗਿਆ ਅਤੇ ਮੇਰੇ ਜਿਹੜੇ ਨੋਟ ਲਿਖੇ ਹੋਏ ਸੀਗੇ ਜੋ ਇਨਫੋਰਮੇਸ਼ਨ ਥਾੜ ਦੇ ਬਾਰੇ ਦੇਣੀ ਸੀ ਉਹ ਨਹੀਂ ਦੇ ਨਹੀਂ ਸੀ ਸਕਿਆ। ਖੈਰ ਅੱਜ ਨਹੀਂ ਹੈ ਉਹ ਗੱਲ। ਦੂਜੀ ਚੀਜ਼ ਇਸੇ ਹੀ ਮਸਲੇ ਦੇ ਉੱਤੇ ਕਿ ਹੁਣ ਚਾਈਨਾ ਨੇ ਛੱਡਤੀ ਇੱਧਰ ਮਿਜ਼ਾਈਲ, ਅਤੇ ਇਹਦੇ ਵਿੱਚ ਜਿਹੜੀ ਇੰਟਰਕੋਂਟੀਨੈਂਟਲ ਮਿਜ਼ਾਈਲ ਹੈਗੀ ਹੈ ਇਹਦੇ 'ਚ ਉਹਨਾਂ ਨੇ ਡਮੀ ਵਾਰਹੈੱਡ ਯੂਜ਼ ਕੀਤਾ। ਡਮੀ ਵਾਰਹੈੱਡ ਦਾ ਮਤਲਬ ਕਿ ਉਹਨੇ ਉਹਨਾਂ ਨੁਕਸਾਨ ਪਹੁੰਚਾਉਣਾ ਨਹੀਂ ਹੈਗਾ, ਬਟ ਸਟਿਲ ਵਾਰਹੈੱਡ ਮਤਲਬ ਉਹਦੇ 'ਚ ਹਥਿਆਰ ਹਥਿਊਰ ਕੀ ਲੱਦੇ ਹੋਏ ਸੀ। ਅੱਜ ਕੱਲ੍ਹ ਸਿਰਫ ਮਿਜ਼ਾਈਲਾਂ ਨਹੀਂ ਜਾ ਕੇ ਵੱਜਦੀਆਂ ਹੈਗੀਆਂ, ਮਿਜ਼ਾਈਲਾਂ ਦੇ ਅੰਦਰ ਜਿਹੜੇ ਹਥਿਆਰ ਹੁੰਦੇ ਨੇ ਉਹਨਾਂ ਨੇ ਜਾ ਕੇ ਜਦੋਂ ਫਟਣਾ ਕਿਤੇ ਜਾ ਕੇ ਉਹਨੇ ਕਿੰਨਾ ਨੁਕਸਾਨ ਕਰਨਾ, ਉਹ ਇੱਕ ਚੀਜ਼ ਹੈਗੀ ਹੈ ਜਿਹੜਾ ਰਸ਼ੀਆ ਯੂਕਰੇਨ ਵਾਰ 'ਚ ਯੂਜ਼ ਹੋ ਰਹੀ ਹੈ, ਜੋ ਇਜ਼ਰਾਈਲ ਦੀ ਤਰਫ ਤੋਂ ਵਰਤੀ ਗਈ ਸੀ। ਇਨਫੈਕਟ ਟੂ ਸਮ ਐਕਸਟੈਂਟ ਇਰਾਨ ਨੇ ਵੀ ਵਰਤੀ ਹੈ, ਜਦੋਂ ਇਰਾਨ ਨੇ ਅਟੈਕ ਕੀਤੇ ਸੀਗੇ ਅਕਰੋਸ ਬਹਿਰੀਨ, ਹੋਰਮੁਜ਼ ਸਟ੍ਰੇਟ ਨੂੰ ਪਾਰ ਕਰਕੇ ਉਹਨਾਂ ਦੀ ਮਿਜ਼ਾਈਲਾਂ ਜਾ ਕੇ ਡਿੱਗੀਆਂ, ਉਹਨਾਂ ਦੇ ਲਾਗੇ ਤਾਗੇ ਜੋਰਡਨ ਦੇ ਵਿੱਚ ਜਾ ਕੇ ਡਿੱਗੀ ਸੀਗੀ। ਅੱਛਾ ਹੁਣ ਇਹ ਚੀਜ਼ਾਂ ਨੇ ਕਿ ਇੰਟਰਕੋਂਟੀਨੈਂਟਲ ਮਿਜ਼ਾਈਲ ਖਤਰਨਾਕ ਹੁੰਦੀ ਹੈ ਕਿਉਂਕਿ ਕਾਫੀ ਲੰਬੀ ਦੂਰੀ ਤੱਕ ਦੀਆਂ ਹੁੰਦੀਆਂ ਨੇ, ਚਾਰ ਚਾਰ ਪੰਜ ਪੰਜ ਹਜ਼ਾਰ ਕਿਲੋਮੀਟਰ ਤੱਕ ਮਾਰ ਕਰ ਲੈਂਦੀਆਂ ਨੇ, ਪਰ ਉਹਦੇ ਵਿੱਚ ਜਿਹੜਾ ਵਾਰਹੈੱਡ ਹੈ ਉਹ ਕੀ ਭਰ ਕੇ ਭੇਜਣਾ, ਕਿਹੜਾ ਕਾਰਤੂਸ ਭਰ ਕੇ ਭੇਜਣਾ, ਉਹ ਜਿਹੜਾ ਕਾਫੀ ਇੰਪੋਰਟੈਂਟ ਰੋਲ ਅਦਾ ਕਰਦਾ। ਤੀਜੀ ਚੀਜ਼ ਇਹ ਹੁੰਦੀ ਹੈ ਕਿ ਜਦੋਂ ਇਸ ਕਿਸਮ ਦੇ ਸਮੁੰਦਰ ਵੱਲ ਨੂੰ ਇੰਟਰਕੋਂਟੀਨੈਂਟਲ ਦੇ ਸਪੈਸ਼ਲੀ ਸਿਲਸਿਲੇ ਦੇ ਵਿੱਚ ਮੈਂ ਗੱਲ ਕਰ ਰਿਹਾ, ਜਿਹੜੀ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਦੀ ਹੈ, ਉਹ ਵਾਲੀ ਮਿਜ਼ਾਈਲ ਛੱਡੀ ਹੈ ਇਹਨਾਂ ਨੇ ਚਾਈਨਾ ਨੇ, ਅਤੇ ਜਿਹੜੀ ਜ਼ਮੀਨ ਤੋਂ ਹਵਾ 'ਚ ਮਾਰ ਕਰਦੀ ਹੈ ਅਤੇ ਹਵਾ ਦੇ ਵਿੱਚ ਹੀ ਫੰਡ ਫੰਡ ਕੇ ਖਤਮ ਹੋ ਜਾਂਦੀ ਹੈ ਅਤੇ ਥੱਲੇ ਆ ਕੇ ਮਲਬਾ ਹੀ ਡਿੱਗਦਾ, ਉਹਦੀਆਂ ਫਿਰ ਵੀ ਨਹੀਂ ਇੰਨੀਆਂ ਰਿਸਟ੍ਰਿਕਸ਼ਨਸ ਹੁੰਦੀਆਂ, ਉਨੀਆਂ ਪ੍ਰੋਬਲਮ ਹੁੰਦੀਆਂ। ਬਟ ਇੱਕ ਇੰਟਰਨੈਸ਼ਨਲ ਡੈਕੋਰਮ ਹੈ, ਇੱਕ ਕਿਹਾ ਬਣਾਇਆ ਗਿਆ ਕਾਨੂੰਨ ਹੈ, ਉਹ ਇਹ ਹੈ ਕਿ ਜਦੋਂ ਤੁਸੀਂ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਤਾਂ ਤੁਸੀਂ ਜਿਸ ਡਾਇਰੈਕਸ਼ਨ ਦੇ ਵਿੱਚ ਕਰ ਰਹੇ ਹੋ ਪ੍ਰੀਖਣ, ਉਸ ਡਾਇਰੈਕਸ਼ਨ ਦੇ ਐਲਟੀਟਿਊਡ ਲੈਟੀਟਿਊਡ ਦੇ ਵਿੱਚ ਪੈਂਦੇ ਮੁਲਕ ਜਿਹੜੇ ਨੇ ਦਾਏ ਬਾਏ ਜਿੰਨੇ ਵੀ ਮੁਲਕ ਨੇ ਉਸ ਪਾਸੇ, ਉਹਨਾਂ ਨੂੰ ਤੁਸੀਂ ਸੂਚਿਤ ਕਰਨਾ ਹੋਏਗਾ ਤਾਂ ਕਿ ਉਹਨਾਂ ਦੀਆਂ ਜ਼ਮੀਨੀ, ਉਹਨਾਂ ਦੀਆਂ ਹਵਾਈ ਅਤੇ ਉਹਨਾਂ ਦੀਆਂ ਸਮੁੰਦਰ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਨੂੰ ਰੋਕ ਦਿੱਤਾ ਜਾਵੇ। ਫੋਰ ਐਗਜ਼ਾਮਪਲ ਅੱਜ ਦੀ ਤਰੀਕ 'ਚ ਜੇ ਆਸਟ੍ਰੇਲੀਆ ਨੇ ਇੰਟਰਕੋਂਟੀਨੈਂਟਲ ਮਿਜ਼ਾਈਲ ਦਾ ਪ੍ਰੀਖਣ ਕਰਨਾ ਅਤੇ ਠੀਕ ਉਵੇਂ ਹੀ ਪਾਣੀਆਂ ਦੇ ਵਿੱਚ ਕਰਨਾ, ਤਾਂ ਉਸ ਪਾਣੀਆਂ ਦੇ ਖਿੱਤੇ ਦੇ ਵਿੱਚ ਜਿੰਨੇ ਵੀ ਮੁਲਕ ਆਉਂਦੇ ਹੋਣਗੇ ਉਹਨਾਂ ਨੂੰ ਆਸਟ੍ਰੇਲੀਆ ਇਨਫੋਰਮ ਕਰੇਗਾ ਕਿ ਦੇਖੋ ਜੀ ਅੱਜ ਤਰੀਕ 7/7 ਹੈ, ਜੁਲਾਈ ਮਹੀਨੇ ਦੀ 7 ਤਰੀਕ ਹੈ, ਅਤੇ ਸ਼ਾਮ ਨੂੰ 7:07 ਦੇ ਉੱਤੇ ਅਸੀਂ ਇਹ ਸਮਾਂ ਮਿੱਥ ਕੇ ਚੱਲ ਰਹੇ ਹੈਗੇ ਹਾਂ ਕਿ ਆਪਣੇ ਡਾਰਵਿਨ ਬੇਸ ਤੋਂ ਇੱਕ ਮਿਜ਼ਾਈਲ ਛੱਡਾਂਗੇ ਅਤੇ ਉਹ ਚੀਨ ਵੱਲ, ਜਾਂ ਉਹਦੀ ਡਾਇਰੈਕਸ਼ਨ ਇਹ ਹੈਗੀ ਹੈ, ਐਂਡ ਉਹਦੀ ਡੈਸਟੀਨੇਸ਼ਨ ਪੁਆਇੰਟ ਇਹ ਹੈ, ਪਰ ਉਹਦੇ ਰਾਹ ਦੇ ਵਿੱਚ ਪੈਣ ਵਾਲੇ ਜਿੰਨੇ ਵੀ ਮੁਲਕ ਹੈਗੇ ਨੇ ਉਹਨਾਂ ਨੂੰ ਨੋਟੀਫਾਈ ਕਰਨਾ, ਦੇਖੋ ਤੁਹਾਡੀ ਕੋਈ ਮਾਈਨਿੰਗ ਚੱਲ ਰਹੀ ਹੈ ਸਮੁੰਦਰ ਦੇ ਥੱਲੇ ਉਹ ਰੋਕ ਲਵੋ, ਤੁਹਾਡੇ ਜਿਹੜੇ ਸਰਫਰਸ ਨੇ ਉਹਨਾਂ ਨੂੰ ਵਾਰਨਿੰਗ ਦੇ ਦਿਓ ਉਸ ਇਲਾਕੇ 'ਚ ਜਿੱਥੇ ਜਾ ਕੇ ਡਿੱਗਣੀ ਹੈ, ਉਸ ਇਲਾਕੇ ਦੇ ਆਲੇ ਦੁਆਲੇ ਦੇ ਕਈ ਕਈ 50-50, 100-100 ਕਿਲੋਮੀਟਰ ਦੇ ਏਰੀਏ ਨੂੰ ਸੀਲ ਬੰਦ ਕਰ ਦਿੱਤਾ ਜਾਂਦਾ ਕਿ ਕਿਸੇ ਕਿਸਮ ਦੀ ਕੋਈ ਘਟਨਾ ਨਾ ਵਾਪਰ ਜਾਵੇ। ਆਸਟ੍ਰੇਲੀਆ ਨੂੰ ਵੀ ਦੱਸਿਆ ਗਿਆ ਸੀ, ਜਾਪਾਨ ਨੂੰ ਵੀ ਦੱਸਿਆ ਗਿਆ ਸੀ, ਨਿਊਜ਼ੀਲੈਂਡ ਨੂੰ ਵੀ ਦੱਸਿਆ ਗਿਆ ਸੀ, ਚਾਈਨਾ ਨੇ ਦੱਸਿਆ ਸਾਰਿਆਂ ਨੂੰ ਸੀ, ਪਰ ਦੱਸਿਆ ਕਦੋਂ, ਕਿਸੇ ਨੂੰ 1 ਘੰਟਾ ਪਹਿਲਾਂ, ਕਿਸੇ ਨੂੰ 1/2 ਘੰਟਾ ਪਹਿਲਾਂ, ਕਿਸੇ ਨੂੰ 1.5 ਘੰਟਾ ਪਹਿਲਾਂ, ਮਤਲਬ ਕੁਛ ਮਿੰਟਾਂ ਪਹਿਲਾਂ ਹੀ ਦੱਸਿਆ। ਇੱਦਾਂ ਨਹੀਂ ਕਿ ਰਾਤੋ ਰਾਤ ਤਿਆਰੀ ਕਰਨ ਦਾ ਸਮਾਂ ਦਿੱਤਾ ਹੋਵੇ। ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਘੰਟੇ 1.5 ਘੰਟੇ ਦੇ ਵਿੱਚ ਤਾਂ ਫਟਾਫਟ ਬੰਦੇ, ਜਿਵੇਂ ਕਹਿੰਦੇ ਹੁੰਦੇ ਨਾ ਕਿ ਮਾਲ ਛੱਡੋ ਜਾਨ ਬਚਾਓ, ਸੋ ਉਸ ਵਕਤ ਸਮਾਨ ਉੱਥੇ ਛੱਡ ਕੇ ਜਿਹੜਾ ਜਿੱਥੇ ਸੀਗਾ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਹਟਾਉਣਾ ਹੁੰਦਾ। ਇਹ ਇੱਕ ਗਲਤ ਗੱਲ, ਇੱਕ ਡਿਪਲੋਮੈਸੀ ਦੀ ਖਰਾਬ ਰਹੀ। ਹੁਣ ਚਾਈਨਾ ਨੇ ਕਹਿ ਬੇਸ਼ੱਕ ਦਿੱਤਾ ਕਿ ਦੇਖੋ ਜੀ ਅਸੀਂ ਤਾਂ ਛੱਡਣੀ ਤਾਂ ਇੱਧਰ ਹੀ ਸੀ, ਜ਼ਮੀਨੀ ਪਾਸੇ ਨੁਕਸਾਨ ਤਾਂ ਕਰਨ ਤੋਂ ਰਹੇ, ਸੋ ਸਮੁੰਦਰ ਦੇ ਵਿੱਚ ਹੀ ਛੱਡਣੀ ਸੀ। ਇਹਦੇ ਤੋਂ ਆਸਟ੍ਰੇਲੀਆ ਨੇ ਹਾਲੇ ਉਨੀ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਹੈ ਜਿੰਨੀ ਜਪੈਨ ਨੇ ਕਰ ਦਿੱਤੀ ਹੈ। ਜਪੈਨ ਅੱਜ ਦੀ ਤਰੀਕ ਦੇ ਵਿੱਚ ਚਾਈਨਾ ਦਾ ਬਹੁਤ ਤਗੜਾ ਐਂਟਾਈ ਹੋਇਆ ਹੋਇਆ,

ਅਮਰੀਕਾ ਦੀ ਗੋਦੀ ਦੇ ਵਿੱਚ ਬੈਠਾ, ਚਾਹੇ ਇਹ ਵੀ ਇੱਕ ਵੱਡਾ ਰੀਜ਼ਨ ਮੰਨ ਸਕਦੇ ਹੋ. ਅੱਜ ਦੀ ਤਰੀਕ ਦੇ ਵਿੱਚ ਸਨਾਈ ਤਕਾਈਚੀ ਜਿਹੜੀ ਨੇ ਜਪਾਨ ਦੀ ਲੀਡਰ ਨੇ. ਦੇਖੋ ਜਿਵੇਂ ਆਸਟ੍ਰੇਲੀਆ, ਅਮੈਰੀਕਾ, ਇੰਡੀਆ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਡੈਮੋਕ੍ਰੇਟਿਕ ਸਿਸਟਮ ਹੈ, ਜਪਾਨ ਦੇ ਵਿੱਚ ਵੀ ਹੈਗਾ, ਉੱਥੇ ਉੱਥੇ ਦੋ ਤਰ੍ਹਾਂ ਦੀਆਂ ਜਮਾਤਾਂ ਹੁੰਦੀਆਂ ਨੇ. ਇੱਕ ਤਾਂ ਬੜੇ ਲਿਬਰਲ ਜੀ ਸੋਚ ਵਾਲੇ ਹੁੰਦੇ ਨੇ, ਮੋਡਰੇਟ ਜੇ ਹੁੰਦੇ ਨੇ, ਅਤੇ ਦੂਸਰੇ ਜਾਂ ਤਾਂ ਐਕਸਟ੍ਰੀਮਿਸਟ ਹੋਣਗੀਆਂ ਜਮਾਤਾਂ ਜਾਂ ਫਿਰ ਉਹ ਲੈਫਟਿਸਟ ਹੋਣਗੀਆਂ. ਸੋ ਇੱਕ ਸੈਂਟਰਲ ਸੋਚ ਵਾਲੀ ਇੱਕ ਜਮਾਤ ਹੁੰਦੀ ਹੈ, ਅਤੇ ਦੂਸਰੀ ਜਾਂ ਉਹ ਤੋਂ ਲੈਫਟ ਵਾਲੀ ਹੁੰਦੀ ਹੈ ਜਾਂ ਉਹ ਤੋਂ ਐਕਸਟ੍ਰੀਮ ਰਾਈਟ ਵਾਲੀ ਹੁੰਦੀ ਹੈ. ਜਪਾਨ ਦੇ ਵਿੱਚ ਐਕਸਟ੍ਰੀਮ ਰਾਈਟ ਵਾਲੀ ਇੱਕ ਜਮਾਤ ਹੈਗੀ ਹੈ. ਇੰਡੀਆ ਦੇ ਵਿੱਚ ਸੈਂਟਰਲ ਸੋਚ ਵਾਲੀ ਜਾਂ ਮੋਡਰੇਟ ਵਾਲੀ ਜਿਹੜੀ ਕਾਂਗਰਸ ਹੈ, ਅਤੇ ਉਹ ਤੋਂ ਐਕਸਟ੍ਰੀਮ ਬਿਲਕੁਲ ਬੀਜੇਪੀ ਹੈ. ਇੱਦਾਂ ਹੀ ਅਮੈਰੀਕਾ ਦੇ ਵਿੱਚ ਹੈਗਾ, ਲਿਬਰਲ ਜਿਹੜੇ ਉੱਥੇ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਨੇ, ਰਿਪਬਲਿਕਨ ਬਿਲਕੁਲ ਐਕਸਟ੍ਰੀਮਿਸਟ ਸੋਚ ਵਾਲੇ ਜਿਹੜੇ ਉੱਥੇ ਹੈਗੇ ਨੇ. ਆਸਟ੍ਰੇਲੀਆ ਦੇ ਵਿੱਚ ਲਿਬਰਲ ਨੈਸ਼ਨਲ ਜਿਹੜੇ ਨੇ ਉਹ ਬਿਲਕੁਲ ਸੈਂਟਰਲਿਸਟ ਸੋਚ ਵਾਲੇ ਨੇ, ਐਕਸਟ੍ਰੀਮ ਲੈਫਟ ਸੋਚ ਵਾਲੇ ਲੇਬਰ ਪਾਰਟੀ ਹੋ ਗਈ, ਅਤੇ ਕਿਤੇ ਲੈਫਟ ਵਾਲੀਆਂ ਨੇ ਕਿਤੇ ਰਾਈਟ ਵਾਲੀਆਂ ਨੇ. ਜਪਾਨ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹਦੀ ਸਰਕਾਰ ਹੈਗੀ ਉਹ ਐਕਸਟ੍ਰੀਮ ਰਾਈਟ ਵਿੰਗਰ ਸਰਕਾਰ ਹੈ, ਸਨਾਈ ਤਕਾਈਚੀ. ਔਰ ਚਾਈਨਾ ਜਿਹੜਾ ਕਿ ਐਕਸਟ੍ਰੀਮ ਹਮੇਸ਼ਾ ਤੋਂ ਹੀ ਲੈਫਟ ਵਿੰਗਰ ਰਿਹਾ, ਉੱਥੇ ਕੋਈ ਸਰਕਾਰ ਹੀ ਨਹੀਂ, ਖੈਰ ਚਾਈਨਾ 'ਚ ਕੋਈ ਡੈਮੋਕ੍ਰੇਟਿਕ ਸਟਰਕਚਰ ਨਹੀਂ ਹੈਗੀ, ਇੱਕੋ ਹੀ ਪਾਰਟੀ ਹੈ, ਚਾਈਨਾ ਕਮਿਊਨਿਸਟ ਪਾਰਟੀ, ਚਾਈਨੀਜ਼ ਕਮਿਊਨਿਸਟ, CCP. ਹੁਣ ਉਹਨਾਂ ਦੀ ਸਨਾਈ ਤਕਾਈਚੀ ਦੀ ਇੱਕ ਤਾਂ ਵੈਸੇ ਹੀ ਆਈਡੀਓਲੋਜੀਕਲ ਸਾਂਝ ਨਹੀਂ ਹੈਗੀ, ਦੂਸਰਾ ਚੀਨ ਦੇ ਨਾਲ ਪੁਰਾਣੇ ਰਿਸ਼ਤੇ ਵੀ ਹੈਗੇ ਨੇ ਜਿਹੜੇ ਅੱਜ ਦੀ ਤਰੀਕ 'ਚ ਜਪਾਨ ਨੂੰ ਚਾਈਨਾ ਦੇ ਬਿਲਕੁਲ ਐਂਟੀ ਖੜਾ ਕਰ ਦਿੰਦੇ ਨੇ. ਅਤੇ ਤੀਜਾ, ਜਪਾਨ ਦੀਆਂ ਅੱਜ ਦੀ ਤਰੀਕ ਦੇ ਵਿੱਚ ਲੋੜਾਂ ਕਦੇ ਸੀਗਾ ਕਿ ਠੀਕ ਹੈ ਪਰਲ ਹਾਰਬਰ 'ਤੇ ਅਟੈਕ ਕਰਤਾ ਸੀ ਜਪਾਨ ਨੇ, ਕਦੇ ਸੀਗਾ ਅਮੈਰੀਕਾ ਐਂਟਾਈ ਹੁੰਦਾ ਸੀਗਾ ਸੈਕਿੰਡ ਵਰਲਡ ਵਾਰ ਵੇਲੇ, ਉਹ ਤੋਂ ਬਾਅਦ ਹੁਣ ਅੱਜ ਦੀ ਤਰੀਕ ਦੇ ਵਿੱਚ ਤਾਂ ਜਪਾਨ ਨੇ ਆਪਣੇ ਫੌਜੀ ਅੱਡੇ ਤੱਕ ਅਮੈਰੀਕਾ ਨੂੰ ਦੇ ਰੱਖੇ ਨੇ ਕਿ ਆਓ ਵਰਤੋ ਇੱਥੋਂ ਹਜ਼ੂਰ, ਆਓ ਸਾਡੇ ਕੋਠੇ ਤੋਂ ਤੁਸੀਂ ਆਤਿਸ਼ਬਾਜ਼ੀਆਂ ਚਲਾਓ, ਤੁਸੀਂ ਆਹ ਮਾਰੋ ਚਾਈਨਾ ਵੱਲ ਭਗਾ ਕੇ, ਦੇਖੋ ਆਹ ਸਾਡੇ ਵੱਲ ਅੱਖਾਂ ਟੇਢੀਆਂ ਕਰ ਕਰਕੇ ਤੱਕਦਾ ਹੈਗਾ, ਮਾਰੋ ਭਗਾ ਕੇ ਇਹਨਾਂ ਦੇ ਜਿਹੜਾ ਪੱਥਰ ਰੋੜਾ ਮਾਰਨਾ ਤੁਸੀਂ. ਸੋ ਜਪਾਨ ਨੇ ਪੂਰੀ ਐਕਸੈਸ, ਫੁੱਲ ਐਕਸੈਸ ਜਿਹੜੀ ਹੈ ਜੈਪਨੀਜ਼ ਪੋਰਟਸ ਦੀ ਔਰ ਜੈਪਨੀਜ਼ ਏਅਰਪੋਰਟਸ ਦੀ, ਉਹ ਅਮੈਰੀਕਾ ਨੂੰ ਦਿੱਤੀ ਹੋਈ ਹੈ. ਇੱਕ ਇਹ ਵੀ ਰੀਜ਼ਨ ਹੈਗਾ, ਤੀਜਾ ਜਾਂ ਚੌਥਾ ਰੀਜ਼ਨ ਇਹ ਵੀ ਹੈਗਾ. ਔਰ ਜਦੋਂ ਟੈਰਿਫ ਵਾਰ ਵੀ ਅਮੈਰੀਕਾ ਨੇ ਸ਼ੁਰੂ ਕਰਤੀ ਸੀਗੀ, ਉਦੋਂ ਵੀ ਅਮੈਰੀਕਾ ਨੇ ਕੁਛ ਇੱਕ ਬਖਸ਼ਿਆ ਕਿਸੇ ਨੂੰ ਨਹੀਂ ਸੀਗਾ, ਬਟ ਹਾਂ ਇਹ ਜ਼ਰੂਰ ਹੈ ਕਿ ਜਪਾਨ ਦੇ ਨਾਲ ਉਹਨਾਂ ਤਿੱਖਾ ਕੰਮ ਨਹੀਂ ਕੀਤਾ. ਤਕਾਈਚੀ ਨੇ ਜਦ ਤੋਂ ਅਹੁਦਾ ਸੰਭਾਲਿਆ ਹੈਗਾ, ਤਕਾਈਚੀ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਮੈਰੀਕਾ ਦੇ ਨਾਲ ਉਹਨਾਂ ਦੀ ਸਾਂਝ ਜਿਹੜੀ ਹੈ ਹੋਰ ਜ਼ਿਆਦਾ ਗਹਿਰੀ ਹੋਈ ਹੈਗੀ ਹੈ. ਅਮੈਰੀਕਾ ਦੇ ਨਾਲ ਸਾਂਝ ਜੁੜਨ ਦਾ ਮਤਲਬ ਚਾਈਨਾ ਦੇ ਐਂਟਾਈ ਜਾਣਾ, ਅਤੇ ਹੁਣ ਜਦੋਂ ਮਿਜ਼ਾਈਲ ਆਸਟ੍ਰੇਲੀਆ ਵੱਲ ਛੱਡੀ ਹੈ ਤਾਂ ਆਸਟ੍ਰੇਲੀਆ ਨੇ ਉਨਾ ਤਕੜਾ ਰਿਐਕਸ਼ਨ ਨਹੀਂ ਦਿੱਤਾ ਜਿੰਨਾ ਜਪਾਨ ਨੇ ਦਿੱਤਾ. ਕਹਿੰਦੇ ਲੰਘ ਕੇ ਤਾਂ ਸਾਡੇ ਬਗਲ 'ਚੋਂ ਹੀ ਗਈ ਹੈ ਨਾ, ਸਾਡੀ ਕੱਚ 'ਚੋਂ ਲੰਘ ਕੇ ਗਈ ਹੈ, ਐਂ ਥੋੜ੍ਹੇ ਤੁਸੀਂ ਜਿੱਧਰ ਮਰਜ਼ੀ ਛੱਡੋ, ਮਾਰੋ ਤੁਸੀਂ ਠੀਕ ਹੈ ਉੱਧਰ ਨਿਊਜ਼ੀਲੈਂਡ ਵੱਲ, ਆਸਟ੍ਰੇਲੀਆ ਵੱਲ ਛੱਡੋ, ਪਰ ਦੱਸੋ ਤਾਂ ਸੀ. ਕਹਿੰਦੇ ਸਾਨੂੰ ਡੇਢ ਘੰਟਾ ਪਹਿਲਾਂ ਦੱਸ ਰਹੇ ਹੋ ਕਿ ਇੱਦਾਂ ਮਿਜ਼ਾਈਲ ਛੱਡਣ ਲੱਗੇ ਹਾਂ ਅਸੀਂ. ਸੋ ਇਹ ਜਪਾਨ ਨੇ ਚੰਗਾ ਵਿਰੋਧ ਕੀਤਾ ਹੈਗਾ ਇਹ ਚਾਈਨਾ ਦਾ. ਚਾਈਨਾ ਨੇ ਆਸਟ੍ਰੇਲੀਆ ਵੱਲੇ ਮਿਜ਼ਾਈਲ ਕਿਉਂ ਛੱਡੀ ਹੈਗੀ ਹੈ, ਦੈਟ ਇਜ਼ ਵੈਰੀ ਇੰਪੋਰਟੈਂਟ, ਵੈਰੀ ਵੈਰੀ ਇੰਪੋਰਟੈਂਟ. ਉਹਦੇ ਤਿੰਨ ਚਾਰ ਰੀਜ਼ਨ ਮੈਂ ਤੁਹਾਨੂੰ ਦੱਸਦਾ. ਪਹਿਲਾਂ ਤਾਂ ਇਹ ਸਮਝੋ ਕਿ ਆਸਟ੍ਰੇਲੀਆ ਨੇ ਪਿਛਲੇ ਕੁਛ ਸਾਲਾਂ ਦੇ ਵਿੱਚ ਆਪਣੀ ਮਿਲਟਰਾਈਜੇਸ਼ਨ ਦੇ ਉੱਤੇ, ਆਪਣੀ ਡਿਫੈਂਸ ਸੈਕਟਰ ਦੇ ਵਿੱਚ ਚੰਗਾ ਪੈਸਾ ਖਰਚਣਾ ਸ਼ੁਰੂ ਕਰ ਦਿੱਤਾ, ਔਰ ਇਹ ਚਾਈਨਾ ਨੂੰ ਪਸੰਦ ਨਹੀਂ ਹੈਗਾ, ਕਿਉਂਕਿ ਚਾਈਨਾ ਨੂੰ ਇਹ ਹੈ ਕਿ ਤੁਸੀਂ ਇੰਨਾ ਪੈਸਾ ਪੂਸਾ ਨਾ ਖਰਚੋ, ਆਪਣੀ ਮਿਲਟਰੀ ਕਮਜ਼ੋਰ ਜੀ ਰੱਖੋ, ਅਤੇ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ. ਪਰ ਦੀ ਮੂਵਮੈਂਟ ਕੋਈ ਕੰਟਰੀ ਆਪਣੇ ਆਪ ਨੂੰ ਡਿਫੈਂਸ ਨੂੰ ਸਟਰੋਂਗ ਕਰਨ ਲੱਗਦੀ ਹੈ, ਆਪਣੀ ਮਿਲਟਰਾਈਜੇਸ਼ਨ ਨੂੰ ਹੋਰ ਵਧਾਉਣ ਲੱਗਦੀ ਹੈ, ਤਾਂ ਚਾਈਨਾ ਨੂੰ ਉਹਨਾਂ ਜੇ ਉਹਨਾਂ ਦੇ ਆਂਢ ਗੁਆਂਢ 'ਚ ਉਹ ਕੰਟਰੀ ਪੈਂਦੀ ਹੈ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਹੈ. ਫੋਰ ਐਗਜ਼ਾਮਪਲ ਸਾਊਥ ਕੋਰੀਆ, ਜਪੈਨ, ਇੰਡੋਨੇਸ਼ੀਆ, ਇੰਡੀਆ ਅਤੇ ਹੁਣ ਆਸਟ੍ਰੇਲੀਆ. ਆਸਟ੍ਰੇਲੀਆ ਹਾਲਾਂਕਿ ਨੇਟੋ ਦਾ ਮੈਂਬਰ ਨਹੀਂ ਹੈਗਾ, ਨੇਟੋ ਇੱਕ ਰੱਖਿਆ ਸਮਝੌਤਾ, ਇਹਦੇ 'ਤੇ ਇੱਕ ਅਲੱਗ ਐਪੀਸੋਡ ਆਪਾਂ ਕਰ ਚੁੱਕੇ ਹਾਂ, ਪਰ ਬਾਵਜੂਦ ਇਸ ਦੇ ਨੇਟੋ ਨੇ ਇੱਕ ਮੈਥਾਡੋਲੋਜੀ ਕੱਢੀ ਹੈ. ਉਹ ਮੈਥਾਡੋਲੋਜੀ ਕੀ ਹੈ, ਹੁਣ ਬੇਸਿਕਲੀ ਨੇਟੋ ਕੌਣ ਹੈ, ਅਮੈਰੀਕਾ,
ਕੈਨੇਡਾ ਅਤੇ ਯੂਰਪ ਦੇ ਦੇਸ਼ ਜਿਹੜੇ ਹਥਿਆਰ ਬਣਾਉਂਦੇ ਨੇ, ਫਰਾਂਸ ਬਣਾਉਂਦਾ ਹਥਿਆਰ, ਜਰਮਨੀ ਬਣਾਉਂਦਾ, ਇੰਗਲੈਂਡ ਬਣਾਉਂਦਾ, ਅਮੈਰੀਕਾ ਅਤੇ ਕੈਨੇਡਾ ਬਣਾਉਂਦੇ ਨੇ, ਅਤੇ ਦੁਨੀਆ ਭਰ ਦੇ ਵਿੱਚ ਹਥਿਆਰ ਵੇਚਣ ਆ ਜਾਂਦੇ ਨੇ। ਪਿਛਲੇ ਹਫ਼ਤੇ ਵੀ ਆਪਾਂ ਇਹਦੀ ਗੱਲ ਕੀਤੀ ਸੀ। ਇਹਨਾਂ ਨੂੰ ਸਭ ਤੋਂ ਵੱਧ ਫਾਇਦਾ ਹੀ ਇਸ ਚੀਜ਼ ਤੋਂ ਹੈ ਕਿ ਜੇ ਤੁਸੀਂ ਜਿੰਨੇ ਜ਼ਿਆਦਾ ਹਥਿਆਰ ਆਪਣੇ ਵਧਾਓਗੇ ਉਨਾ ਜ਼ਿਆਦਾ ਸਾਨੂੰ ਫਾਇਦਾ ਹੋਊਗਾ, ਇਹਦਾ ਨੇਟੋ ਮੁਲਕਾਂ ਨੂੰ ਫਾਇਦਾ ਹੋਏਗਾ। ਨੇਟੋ ਨੇ ਇੱਕ ਮੈਥੋਡੋਲੋਜੀ ਕੱਢੀ ਹੈ ਕਿ ਕਿਸੇ ਕੰਟਰੀ ਦਾ ਜਿਹੜਾ ਬਜਟ ਹੈ ਉਹਦੀ ਜਿਹੜੀ ਜੀ ਡੀ ਪੀ ਦਾ ਘੱਟੋ ਘੱਟ 3% ਡਿਫੈਂਸ ਬਜਟ ਹੋਣਾ ਚਾਹੀਦਾ। ਆਸਟ੍ਰੇਲੀਆ ਕਰਦਾ ਰਿਹਾ ਉਹ, ਔਰ ਅੱਗੇ ਨੂੰ ਵੀ ਕਰ ਰਿਹਾ। ਇਨਫੈਕਟ ਅਗਲੇ ਇੱਕ ਦਹਾਕੇ 'ਚ ਆਸਟ੍ਰੇਲੀਆ ਨੇ ਆਪਣੀ ਮਿਲਟਰੀ ਦੇ ਉੱਤੇ $425 billion ਖਰਚ ਦੇਣੇ ਨੇ। ਮਤਲਬ ਇਹਦੀ ਕੋਈ ਐਡੀ ਖਾਸ ਲੋੜ ਹੈ ਵੀ ਨਹੀਂ। $130 billion ਤਾਂ ਸਿੱਧੇ ਔਕਸ ਵਾਲੇ ਹੋ ਗਏ, ਸੋ 90 billion ਕਹਿ ਰਹੇ ਸੀ, ਉਹ ਤੋਂ ਹੁਣ ਖਰਚ ਵੱਧਦਾ ਵੱਧਦਾ $130 billion ਹੋ ਗਿਆ। ਸੋ 4-5 ਪਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ ਸਬਮਰੀਨਸ ਆਸਟ੍ਰੇਲੀਆ ਨੇ ਲੈਣੀਆਂ, ਉਸ ਤੋਂ ਇਲਾਵਾ ਟੈਕਨੋਲੋਜੀ ਲੈਣੀ ਹੈ। ਟੈਕਨੋਲੋਜੀ ਟ੍ਰਾਂਸਫਰ ਦਾ ਖਰਚਾ ਰਲਾਰ ਲੂਕ ਹੈ, ਟੋਟਲ ਇਹ $130 billion ਬਣਦਾ ਹੈਗਾ। ਉਹ ਤੋਂ ਇਲਾਵਾ $60-65 billion ਆਸਟ੍ਰੇਲੀਆ ਨੇ ਮਿਜ਼ਾਈਲਾਂ ਦੇ ਉੱਤੇ ਖਰਚਣੇ ਨੇ, ਆਪਣਾ ਡਿਫੈਂਸ ਸਿਸਟਮ, ਮਿਜ਼ਾਈਲ ਡਿਫੈਂਸ ਸਿਸਟਮ ਉਹਦੇ 'ਤੇ ਖਰਚਣੇ ਨੇ। ਫਿਰ ਕੁਛ ਪ੍ਰੋਜੈਕਟ ਹੋਰ ਵੀ ਹੁੰਦੇ ਨੇ, ਜਿਵੇਂ ਜਿਹੜੇ ਆਲੇ ਦੁਆਲੇ ਜਿਹੜੀਆਂ ਮਿਲਟਰੀ ਐਕਸਰਸਾਈਜ਼ ਨੇ ਜਾਂ ਅਮੈਰੀਕਾ ਨੇ ਕਿਤੇ ਅਟੈਕ ਕੀਤਾ ਉਹਦੇ 'ਚ ਖਰਚ ਕਰਨਾ ਹੈ, ਯੇ ਵੋ ਸਾਰੇ। ਸੋ ਰਲਾ ਰਲੂ ਕੇ ਹੋਰ ਬਹੁਤ ਕੁਛ ਆਸਟ੍ਰੇਲੀਆ ਨੇ ਹਰ ਸਾਲ ਜਿਹੜਾ ਹੈ ਉਹ ਖਰਚ ਜਿਹੜਾ ਉਹ $100s of billion ਦੇ ਵਿੱਚ ਕੱਢਣਾ, ਅਤੇ ਅਗਲੇ 10 ਸਾਲਾਂ ਦੇ ਅੰਦਰ ਅੰਦਰ $425 billion ਖਰਚ ਕਰ ਦੇਣਾ ਹੈਗਾ। ਆਸਟ੍ਰੇਲੀਆ ਨੂੰ ਇੰਨੇ ਖਰਚ ਦੀ ਲੋੜ ਹੈ, ਸਵਾਲ ਇਹ ਪੈਦਾ ਹੁੰਦਾ। ਦੋ ਜਵਾਬ ਨੇ, ਪੋਲੀਟੀਕਲੀ ਸਮਝੋਗੇ ਤਾਂ ਸ਼ਾਇਦ ਨਹੀਂ, ਡਿਪਲੋਮੈਟਿਕਲੀ ਸਮਝੋਗੇ ਤਾਂ ਸ਼ਾਇਦ ਯੈਸ। ਪਰ ਪੋਲੀਟੀਕਲੀ ਇੱਥੇ ਕੁਛ ਲੋਕ ਡਿਪਲੋਮੈਟਿਕ ਆਨਸਰਸ ਦੇਣ ਲੱਗ ਪਏ ਨੇ। ਉਦਾਹਰਨ ਪੌਲਿਨ ਹੈਨਸਨ, ਉਹ ਕਹਿੰਦੇ ਕਿ 3% ਕਾਫੀ ਨਹੀਂ ਹੈਗਾ, ਜੀ ਡੀ ਪੀ ਦਾ 5% ਖਰਚਾਂਗੇ, ਅਸੀਂ ਹੋਰ ਹਥਿਆਰ ਖਰੀਦਾਂਗੇ, ਅਸੀਂ ਹੋਰ ਮਿਜ਼ਾਈਲਾਂ ਲਵਾਂਗੇ ਖਰੀਦਾਂਗੇ ਪਰਚੇਸ ਬਾਏ। ਸੋ ਯਾਨੀ ਕਿ ਜਦੋਂ ਤੁਸੀਂ ਕੋਈ ਚੀਜ਼ ਪਰਚੇਸ ਕਰਦੇ ਹੋ ਤਾਂ ਤੁਸੀਂ ਉਹਦੇ ਬਦਲ 'ਚ ਇਵਜ਼ 'ਚ ਪੈਸੇ ਦੇਣੇ ਨੇ, ਡਾਲਰ ਦੇਣੇ ਨੇ। ਯਾਨੀ ਕਿ ਉਹਦਾ ਫਾਇਦਾ ਕਿਹਨੂੰ ਹੈ? ਸਿੱਧੇ ਤੌਰ ਦੇ ਉੱਤੇ ਉਸ ਧਿਰ ਨੂੰ ਜਿਹਨੂੰ ਪੈਸੇ ਮਿਲ ਰਹੇ ਨੇ, ਕਿਉਂਕਿ ਜ਼ਾਹਰ ਜਿਹੀ ਗੱਲ ਹੈ ਕਿ ਉਹ ਆਪਣੀ ਬਾਜ਼ਾਰੀ ਕੀਮਤ ਤੋਂ ਜ਼ਿਆਦਾ ਦੇ ਉੱਤੇ ਵਿਕਰੀ ਹੋਏਗੀ, ਖਾਸ ਤੌਰ ਦੇ ਉੱਤੇ ਅਮੈਰੀਕਾ ਦੇ, ਜੇ ਤੁਸੀਂ ਪਿੱਛੇ ਲੱਗ ਹੈਗੇ ਹੋ। ਅਤੇ ਅਮੈਰੀਕਾ ਨੇ ਜੇ ਕਹਿਤਾ ਕਿ ਆਹ ਜਹਾਜ਼ ਇਹ ਫਾਈਟਰ ਜੈੱਟ ਹੈ ਅਤੇ $130 crore ਦਾ ਹੈ, ਤਾਂ ਤੁਹਾਨੂੰ $130 crore ਦੇਣੇ ਹੀ ਪੈਣਗੇ। ਐਂ ਥੋੜ੍ਹੇ ਕਿ ਠੀਕ ਠੀਕ ਲਾ ਲਓ ਯਾਰ, ਅਮੈਰੀਕਾ ਤੁਹਾਡੇ ਤੋਂ ਪਹਿਲਾਂ ਵੀ ਤਾਂ 8-10 ਜਹਾਜ਼ ਆਪਾਂ ਲਏ ਨੇ, ਚਲੋ 100 crore, ਨਾ ਤੁਹਾਡੀ ਨਾ ਸਾਡੀ, ਇੱਦਾਂ ਨਹੀਂ ਹੁੰਦਾ। ਇੰਟਰਨੈਸ਼ਨਲ ਸੌਦੇ ਇੱਦਾਂ ਨਹੀਂ ਹੁੰਦੇ ਹੁੰਦੇ। ਅਤੇ ਦੂਜੀ ਚੀਜ਼ ਇਹਦੇ 'ਚ ਇਹ ਹੈਗੀ ਹੈ ਕਿ ਜੇ ਉਹ ਬਜਟ 3% ਦੇ ਉੱਤੇ $450 ਹੈ, 5% ਦੇ ਉੱਤੇ ਉਹ ਬਜਟ $600 billion ਤੋਂ ਵੀ ਜ਼ਿਆਦਾ ਦਾ ਹੋ ਜਾਏਗਾ। ਸਵਾਲ ਇਹ ਉੱਠ ਰਹੇ ਨੇ, ਜਿਵੇਂ ਲਿਬਰਲ ਨੈਸ਼ਨਲ ਗੱਠਜੋੜ ਦੇ ਵਿੱਚੋਂ ਵੀ ਕੁਛ ਲੀਡਰਾਂ ਨੇ ਕਿਹਾ, ਪੌਲਿਨ ਹੈਨਸਨ ਨੇ ਵੀ ਕਿਹਾ ਕਿ ਅਸੀਂ ਜੀ ਡੀ ਪੀ ਦਾ ਖਰਚ ਟੋਟਲ ਵਧਾ ਦੇਵਾਂਗੇ। ਉਹ ਖਰਚ ਉੱਧਰ ਵਧਾ ਕੇ ਉਹਦੀ ਬਜਾਏ ਉਹ ਤੁਸੀਂ ਕਿਤੇ ਹੋਰ ਕਿਉਂ ਨਹੀਂ ਲਗਾ ਸਕਦੇ? ਜੇ ਆਸਟ੍ਰੇਲੀਆ ਦਾ ਹੁਣ ਤੱਕ $100-150 billion ਦੇ ਬਜਟ ਦੇ ਵਿੱਚ ਵੀ ਤਾਂ ਆਪਾਂ ਆਪਣੇ ਫਾਈਨੈਂਸ ਬਜਟ ਚਲਾ, ਚਲੋ ਠੀਕ ਹੈ ਮੰਨ ਲਿਆ ਕਿ ਹੁਣ ਮਹਿੰਗਾਈ ਵੱਧ ਗਈ ਆ, ਇੰਨੀ ਥੋੜ੍ਹੇ ਵਧੀ ਹੈ ਯਾਰ ਹਥਿਆਰਾਂ ਦੇ ਮਾਮਲੇ 'ਚ ਮਹਿੰਗਾਈ ਕਿ ਤੁਸੀਂ ਜੀ ਡੀ ਪੀ ਦੇ ਬਜਟ ਨੂੰ ਹੀ ਵਧਾ ਦਿਉ। ਹੁਣ ਤੱਕ ਤੁਸੀਂ 1.5-2.5% ਤੱਕ ਲਗਾ ਰਹੇ ਸੀਗੇ, ਹੁਣ 3% ਤੱਕ, ਅਤੇ ਹੁਣ 4-5% ਨੂੰ ਵੀ ਤੁਸੀਂ ਰਾਜ਼ੀ ਹੋ ਰਹੇ ਹੋ। ਆਪਣਾ ਡਿਫੈਂਸ ਬਜਟ ਤੁਸੀਂ ਮਜ਼ਬੂਤ ਕਰ ਸਕਦੇ ਹੋ, ਪਰ ਉਹਦੀਆਂ ਕੈਲਕੂਲੇਸ਼ਨਸ ਨੂੰ ਨਾ ਐਕਸੀਡ ਕਰੋ। ਉਹ ਕੈਲਕੂਲੇਸ਼ਨ ਜਦੋਂ ਉੱਥੋਂ ਐਕਸੀਡ ਹੋਣਗੀਆਂ ਤਾਂ ਓਬਵੀਅਸ ਜੀ ਗੱਲ ਹੈ ਕਿ ਤੁਸੀਂ ਕਿਤੋਂ ਹੋਰ ਕਟੌਤੀ ਕਰੋਗੇ। ਤੁਸੀਂ ਜਾਂ ਤਾਂ ਹੈਲਥ ਸੈਕਟਰ 'ਚੋਂ ਕਟੌਤੀ ਕਰੋਗੇ, ਹਸਪਤਾਲ ਨਹੀਂ ਬਣਨਗੇ, ਨਰਸਾਂ ਨੂੰ ਤਨਖਾਹਾਂ ਨਹੀਂ ਮਿਲਣਗੀਆਂ, ਨਵੇਂ ਟੀਚਰ ਨਹੀਂ ਭਰਤੀ ਹੋਣਗੇ, ਜਾਂ ਸੈਕਟਰ ਕਿਸੇ ਹੋਰ ਸੈਕਟਰ 'ਚ ਹੈਲਥ ਐਜੂਕੇਸ਼ਨ ਨਾ ਸਹੀ, ਕਿਤੇ ਨਾ ਕਿਤੇ ਤਾਂ ਸੋਸ਼ਲ ਸਰਵਿਸਿਜ਼ ਖਤਮ ਹੋ ਜਾਣਗੀਆਂ, ਕਿਤੇ ਨਾ ਕਿਤੇ ਤਾਂ ਕਾਟ ਮਾਰੋਗੇ ਨਾ ਤੁਸੀਂ ਉਹਦੀ, ਇੱਕ ਤਾਂ ਇਹ ਗੱਲ ਹੋ ਗਈ। ਸੋ ਪੋਲੀਟੀਕਲੀ ਇਹ ਬਿਆਨ ਠੀਕ ਨਹੀਂ ਹੈਗਾ। ਡਿਪਲੋਮੈਟਿਕਲੀ ਕਿਵੇਂ ਹੈਗਾ? ਡਿਪਲੋਮੈਟਿਕਲੀ ਇਹ ਹੁੰਦਾ ਕਿ ਕਈ ਵਾਰ ਤੁਹਾਡੀਆਂ ਅਨਾਊਂਸਮੈਂਟਸ ਜਿਹੜੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਡਿਫਰੈਂਟ ਹੁੰਦੀਆਂ ਨੇ। ਫੋਰ ਐਗਜ਼ਾਮਪਲ ਇਹ ਹੈ ਕਿ ਆਸਟ੍ਰੇਲੀਆ ਸਿਰਫ ਇਸ ਚੀਜ਼ ਨੂੰ ਅਨਾਊਂਸ ਕਰ ਦੇਵੇ ਕਿ ਅਸੀਂ ਆਪਣਾ ਜੀ ਡੀ ਪੀ ਦਾ 5% ਕਰਨ ਜਾ ਰਹੇ ਹਾਂ 2026-27 ਤੋਂ।
ਹੁਣ ਉਹਦੇ 'ਚ ਕੀ ਹੋਊਗਾ ਕਿ ਉਹਦੇ 'ਚ ਇੱਕ ਡਰ, ਇੱਕ ਦਹਿਸ਼ਤ, ਇੱਕ ਖੌਫ, ਇੱਕ ਵਾਰਨਿੰਗ ਵੀ ਮਿਲੂਗੀ ਦੁਸ਼ਮਣਾਂ ਨੂੰ ਜਾਂ ਉਹ ਦੇਸ਼ ਜਿਹੜੇ ਤਿਆਰੀਆਂ ਕਰ ਰਹੇ ਹੈਗੇ ਨੇ ਕਿ ਅੱਛਾ ਇਹਨਾਂ ਕੋਲ ਤਾਂ ਨਿਊਕਲੀਅਰ ਪਾਵਰਡ ਸਬਮਰੀਨ ਵੀ ਹੈ, ਇਹਨਾਂ ਕੋਲ ਤਾਂ ਫਾਈਟਰ ਜੈਟਸ ਵੀ ਇੰਨੇ ਹੈਗੇ ਨੇ, ਇਹਨਾਂ ਕੋਲ ਤਾਂ ਆਹ ਹਥਿਆਰ ਵੀ ਨੇ, ਫਲਾਣੇ ਵੀ ਨੇ, ਧਿਮਕੇ ਵੀ ਨੇ। ਸੋ ਜਦੋਂ ਤੁਸੀਂ ਡਿਪਲੋਮੈਟਿਕ ਇੱਕ ਪ੍ਰੈਸ਼ਰ ਪਾ ਦਿੰਦੇ ਹੋ ਅਗਲੀ ਦੂਸਰੀ ਕੰਟਰੀ 'ਤੇ, ਉਹਦੇ ਪੋਜ਼ਿਟਿਵ ਔਰ ਨੈਗੇਟਿਵ ਦੋ ਇੰਪੈਕਟ ਨਿਕਲ ਕੇ ਆਉਂਦੇ ਨੇ। ਪੋਜ਼ਿਟਿਵ ਇਹ ਕਿ ਠੀਕ ਹੈ, ਇੱਕ ਪ੍ਰੈਸ਼ਰ ਹੈ, ਇੱਕ ਪਤਾ ਲੱਗਦਾ ਕਿ ਨਹੀਂ ਯਾਰ ਇਹਦਾ ਵੀ ਦਬਦਬਾ ਹੈ। ਅੱਜ ਦੀ ਤਰੀਕ ਦੇ ਵਿੱਚ ਜਿਨ੍ਹਾਂ ਕੰਟਰੀਜ਼ ਦਾ ਡਿਫੈਂਸ ਬਜਟ ਜ਼ਿਆਦਾ, ਜਿਹੜੇ ਪੈਸਾ ਵੱਧ ਖਰਚਣੇ ਨੇ, ਉਹਨਾਂ ਦੀ ਇੱਕ ਇੱਜ਼ਤ ਮਾਨ ਵੀ ਹੈਗਾ, ਉਹਨਾਂ ਤੋਂ ਬਾਕੀ ਦੇਸ਼ ਡਰ ਦੱਬ ਕੇ ਵੀ ਰਹਿ ਰਹੇ ਹੈਗੇ ਨੇ, ਅਮੈਰੀਕਾ, ਚਾਈਨਾ, ਰਸ਼ੀਆ, ਜਰਮਨੀ, ਇੰਡੀਆ। ਸੋ ਇਹ ਉਹ ਕੰਟਰੀਜ਼ ਹੈਗੇ ਨੇ ਜਿਨ੍ਹਾਂ ਤੋਂ ਲੋਕ ਬਾਕੀ ਕੰਟਰੀਜ਼ ਥੋੜ੍ਹਾ ਜਿਹਾ ਥੱਲੇ ਵੀ ਰਹਿ ਰਹੇ ਨੇ। ਇੱਕ ਤਾਂ ਇਹ ਫਾਇਦਾ ਹੋ ਗਿਆ। ਦੂਜਾ ਨੁਕਸਾਨ ਇਹ ਹੋ ਗਿਆ ਕਿ ਚਾਈਨਾ ਵਰਗੀ ਕੰਟਰੀਜ਼ ਜਾਂ ਹੋਰ ਜਿਹੜੇ ਦੇਸ਼ ਡਿਪਲੋਮੈਟਿਕਲੀ ਤੁਹਾਡੇ ਨਾਲ ਪੋਜ਼ਿਟਿਵ ਰਿਲੇਸ਼ਨ 'ਚ ਨਹੀਂ ਹੈਗੇ, ਉਹਨਾਂ ਨੇ ਆਪਣੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਕਿ ਅੱਛਾ ਜੇ ਉਹਨਾਂ ਕੋਲ ਪਰਮਾਣੂ ਪਾਵਰਡ ਸਬਮਰੀਨਸ ਨੇ ਤਾਂ ਐਸੀ ਟੈਕਨੋਲੋਜੀ ਤਿਆਰ ਕਰੋ ਕਿ ਜਿਹੜੀ ਪਰਮਾਣੂ ਪਾਵਰਡ ਸਬਮਰੀਨਸ ਦੇ ਉੱਤੇ ਵੀ ਅਟੈਕ ਕਰ ਸਕੇ ਜਾਂ ਉਹਨਾਂ ਦਾ ਜਿਹੜਾ ਡਿਫੈਂਸ ਸਿਸਟਮ ਆ ਉਹਨੂੰ ਭੇਜ ਸਕੇ, ਇੰਟਰਕਾਂਟੀਨੈਂਟਲ ਮਿਜ਼ਾਈਲਾਂ ਯੇ ਵੋ ਇਹੋ ਜਿਹੀਆਂ ਚੀਜ਼ਾਂ ਕਰੋ। ਪਰ ਇਹ ਸਿਰਫ ਆਸਟ੍ਰੇਲੀਆ ਦੇ ਡਿਫੈਂਸ ਬਜਟ ਵਧਣ ਦੇ ਉੱਤੇ ਨਹੀਂ ਹੈਗਾ। ਆਸਟ੍ਰੇਲੀਆ ਨੇ ਇੱਕ ਸੋ ਕਾਲਡ ਸਮਝੌਤਾ ਜਿਹੜਾ ਉਹ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ ਕਰਨਾ ਸ਼ੁਰੂ ਕੀਤਾ ਹੈ। ਵਨੁਆਤੂ ਦੇ ਨਾਲ ਹੋ ਗਿਆ, ਸੋਲਮਨ ਆਈਲੈਂਡ ਦੇ ਨਾਲ ਅਗਲੇ ਹਫ਼ਤੇ ਹੋ ਜਾਣਾ, ਫਿਜੀ ਦੇ ਵਿੱਚ ਇਹ ਸਮਝੌਤਾ ਹੋ ਰਿਹਾ ਸੀ। ਸਮਝੌਤਾ ਇਹ ਸੀ ਕਿ ਜੇ ਆਸਟ੍ਰੇਲੀਆ 'ਤੇ ਕੋਈ ਕੰਟਰੀ ਅਟੈਕ ਕਰਦਾ ਤਾਂ ਤੁਸੀਂ ਵੀ ਤਿਆਰ ਰਹੋ ਅਤੇ ਤੁਸੀਂ ਉਹਦੀ ਵਿਰੋਧਤਾ ਕਰਨੀ ਹੈ, ਅਤੇ ਜੇ ਤੁਹਾਡੇ 'ਤੇ ਹੁੰਦਾ ਤਾਂ ਅਸੀਂ ਵੀ ਤਿਆਰ ਹੈਗੇ ਅਤੇ ਅਸੀਂ ਤੁਹਾਡਾ ਸਾਥ ਵੀ ਨਿਭਾਉਣਾ ਅਤੇ ਉਹਦੀ ਵਿਰੋਧਤਾ ਵੀ ਕਰਨੀ ਹੈ। ਹੁਣ ਇਹ ਇੰਪੋਰਟੈਂਟ ਹੈ ਇੰਟਰਨੈਸ਼ਨਲੀ ਔਰ ਡਿਪਲੋਮੈਟਿਕ ਰਿਲੇਸ਼ਨਸ ਦੇ ਵਿੱਚ? ਯੈਸ। ਕਿਵੇਂ? ਫੋਰ ਐਗਜ਼ਾਮਪਲ, ਫਿਜੀ ਚਾਈਨਾ ਦੇ ਨਾਲ ਲੜ ਨਹੀਂ ਸਕਦਾ, ਔਰ ਜੇ ਆਸਟ੍ਰੇਲੀਆ ਦੇ ਉੱਤੇ ਚਾਈਨਾ ਅਟੈਕ ਕਰਦਾ ਤਾਂ ਫਿਜੀ ਕੋਈ ਐਡੀ ਖਾਸ ਮਦਦ ਦੇ ਵੀ ਨਹੀਂ ਸਕਦਾ। ਬਟ ਐਟ ਦੀ ਸੇਮ ਟਾਈਮ ਜਦੋਂ ਤੁਸੀਂ ਯੂਨਾਈਟਿਡ ਨੇਸ਼ਨ ਵਰਗੇ ਇੰਟਰਨੈਸ਼ਨਲ ਪਲੈਟਫਾਰਮਸ ਦੇ ਉੱਤੇ ਜਾਂਦੇ ਹੋ, ਜਦੋਂ ਇਹ ਗੱਲ ਤੁਰਦੀ ਹੈ ਕਿ ਦੇਖੋ ਹੁਣ ਇਜ਼ਰਾਈਲ ਦੇ ਉੱਤੇ ਪ੍ਰੈਸ਼ਰ ਕਿਵੇਂ ਪਿਆ ਸੀ ਗਜ਼ਾ ਵਾਲਾ, ਇਜ਼ਰਾਈਲ ਤਾਂ ਲੱਗਿਆ ਹੋਇਆ ਸੀਗਾ, ਉਹ ਤਾਂ ਸਾਊਥ ਅਫਰੀਕਾ ਅਤੇ ਹੋਰਨਾਂ ਦੇਸ਼ਾਂ ਨੇ ਰਲ ਕੇ ਅੱਗੇ ਆਏ, ਯੂਨਾਈਟਿਡ ਨੇਸ਼ਨ 'ਚ ਰੈਜ਼ੋਲਿਊਸ਼ਨ ਪਾਇਆ ਕਿ ਦੇਖੋ ਜੀ ਬੈਂਜਾਮਿਨ ਨੇਤਨਯਾਹੂ ਜੇ ਦੁਨੀਆਂ ਦੇ ਕਿਸੇ ਵੀ ਦੇਸ਼ 'ਚ ਜਾਂਦਾ ਤਾਂ ਇਹਨੂੰ ਫੜ ਕੇ ਗ੍ਰਿਫਤਾਰ ਕਰ ਲਿਆ ਜਾਵੇ, ਇਹ ਵਾਰ ਕ੍ਰਿਮੀਨਲ ਹੈ, ਇਹਨੇ ਜੰਗ ਦੇ ਵਿੱਚ ਗਲਤ ਲਾਹੇ ਚੱਕੇ ਨੇ, ਇਹਨਾਂ ਨੇ ਬੱਚੇ ਮਾਰੇ ਨੇ, ਮਾਸੂਮ ਮਹਿਲਾਵਾਂ ਮਾਰੀਆਂ ਨੇ, ਦਿਸ ਦੈਟ ਕਰਕੇ ਇੱਕ ਪੂਰੀ ਦੀ ਪੂਰੀ ਲੌਬੀ ਬਣ ਗਈ ਸੀ। ਬ੍ਰਿਟੇਨ ਵਰਗੀਆਂ ਕੰਟਰੀਜ਼ ਨੂੰ, ਆਸਟ੍ਰੇਲੀਆ, ਨਿਊਜ਼ੀਲੈਂਡ ਨੂੰ ਖਿਲਾਫ਼ ਜਾਣਾ ਪਿਆ ਸੀ ਇਜ਼ਰਾਈਲ ਦੇ। ਇਹ ਕਿਉਂ ਹੋਇਆ? ਇਹ ਇੰਟਰਨੈਸ਼ਨਲ ਇੱਕ ਪ੍ਰੈਸ਼ਰ, ਜਦੋਂ ਕਲੈਕਟਿਵ ਪ੍ਰੈਸ਼ਰ ਬਣ ਜਾਂਦਾ, ਸਾਰੇ ਦੇਸ਼ ਅਗੇਂਸਟ ਆਏ ਇੱਕ ਕੰਟਰੀ ਦੇ ਜਾਂ ਮੈਕਸੀਮਮ ਦੇਸ਼ ਅਗੇਂਸਟ ਆਏ, ਤਾਂ ਉਸ ਕੰਟਰੀ ਨੂੰ ਨੀਲ ਡਾਊਨ ਕਰਨਾ ਪਿਆ, ਗੋਡਿਆਂ ਭਾਰ ਆਉਣਾ ਪਿਆ, ਬੈਠਣਾ ਪਿਆ ਜਾਂ ਆਪਣੇ ਆਪ ਨੂੰ ਰੋਕਣਾ ਪਿਆ ਜਾਂ ਥੋੜ੍ਹੀ ਦੇਰ ਦੇ ਉੱਤੇ ਪੌਜ਼ ਲਗਾਉਣਾ ਪਿਆ। ਉਸ ਇੰਟੈਂਸਿਟੀ ਦੇ ਨਾਲ ਵਾਰ ਨਹੀਂ ਹੋਈ ਉਸ ਤੋਂ ਬਾਅਦ। ਸੋ ਫਿਜੀ, ਸੋਲਮਨ, ਇਹ ਘੱਟੋ ਘੱਟ ਨਹੀਂ ਅਤੇ ਇਹ ਜਿਹੜੇ ਆਲੇ ਦੁਆਲੇ ਦੇ ਆਸਟ੍ਰੇਲੀਆ ਦੇ ਆਂਢ ਗੁਆਂਢ ਦੇ ਵਿੱਚ ਮੁਲਕ ਹੈਗੇ ਨੇ, ਇਹ ਜੇ ਆਸਟ੍ਰੇਲੀਆ ਦੇ ਹੱਕ ਦੇ ਵਿੱਚ ਰਹਿਣ ਤਾਂ ਆਸਟ੍ਰੇਲੀਆ ਆਪਣੇ ਆਪ ਦੇ ਵਿੱਚ, ਆਸਟ੍ਰੇਲੀਆ ਨੂੰ ਇਹਦੇ ਤੋਂ ਕੋਈ ਵੈਸੇ ਹੀ ਨਹੀਂ ਨੁਕਸਾਨ, ਇੱਕ ਪ੍ਰੈਸ਼ਰ ਜਿਹੜਾ ਉਹ ਬਣ ਜਾਏਗਾ। 14 ਦੇ ਕਰੀਬ ਮੁਲਕ ਮੰਨਦੇ ਹੈਗੇ ਨੇ ਜਿਹੜੇ, ਔਰ ਸਭ ਤੋਂ ਘੱਟ ਹੈਗੇ ਨੇ ਮੁਲਕ ਸਾਡੇ ਕੋਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਇਲਾਵਾ ਆਪਣੇ ਇਸ ਪੂਰੇ ਕੰਟੀਨੈਂਟ ਦੇ ਵਿੱਚ, ਇਸ ਪੂਰੇ ਮਹਾਂਦੀਪ ਦੇ ਵਿੱਚ, ਫਿਜੀ, ਕਿਰੀਬਤੀ, ਮਾਰਸ਼ਲ ਆਈਲੈਂਡ, ਮਾਈਕਰੋਨੇਸ਼ੀਆ, ਨਾਉਰੂ, ਪਲਾਓ, ਪਾਪੂਆ ਨਿਊ ਗਿਨੀ, ਸਮੋਆ, ਸੋਲਮਨ ਆਈਲੈਂਡ, ਟੋਂਗਾ, ਟਵਾਲੂ ਅਤੇ ਵਨੁਆਤੂ, ਅਤੇ ਦੋ ਜਿਹੜੇ ਹੋ ਗਏ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ। ਸੋ ਇਹ 14 ਮੁਲਕ ਜਿਹੜੇ ਨੇ, ਚਾਹੇ ਅਸੀਂ ਓਸ਼ੀਆਨੀਆ ਕੰਟੀਨੈਂਟ ਕਹਿ ਲੈਂਦੇ ਹਾਂ, ਚਾਹੇ ਆਸਟ੍ਰੇਲੀਆ ਓਸ਼ੀਆਨੀਆ ਕਹਿ ਲੈਂਦੇ ਹਾਂ, ਜਾਂ ਆਸਟ੍ਰੇਲੀਆ ਪੈਸੀਫਿਕ ਮੁਲਕ ਜਿਹੜੇ ਨੇ ਇਹ ਕਹਿ ਲੈਂਦੇ ਹਾਂ। ਸੋ ਇਹ ਜਿਹੜੇ, ਇਸ ਤੋਂ ਇਲਾਵਾ ਕੁਛ ਟੈਰੇਟਰੀਜ਼ ਵੀ ਨੇ ਜਿਹੜੀਆਂ ਅਮੈਰੀਕਾ, ਫਰਾਂਸ, ਇੰਗਲੈਂਡ ਦੇ ਅੰਡਰ ਹੈਗੀਆਂ ਨੇ, ਜਿਵੇਂ ਅਮੈਰੀਕਨ ਸਮੋਆ ਹੈਗਾ, ਕੁੱਕ ਆਈਲੈਂਡ ਹੈ, ਫਰੈਂਚ ਪੋਲੀਨੇਸ਼ੀਆ, ਗੁਆਮ ਹੈ, ਨਿਊ ਕੈਲੇਡੋਨੀਆ, ਅਤੇ ਨੌਰਫਲੋਕ ਆਈਲੈਂਡ, ਨੌਰਦਰਨ ਮਰੀਆਨਾ ਆਈਲੈਂਡ, ਟੋਕੇਲੀਊ, ਵੇਕ ਆਈਲੈਂਡ ਅਤੇ ਵਾਲਿਸ ਐਂਡ ਫਟੂਨਾ। ਸੋ ਇਹ ਵੀ ਜਿਹੜੇ ਨੇ ਆਸਟ੍ਰੇਲੀਆ ਦੇ ਮਹਾਦੀਪ ਦੇ ਅੰਦਰ ਹੀ ਪੈ ਜਾਂਦੇ ਨੇ, ਬਟ ਇਹ ਟੈਰੇਟਰੀਜ਼ ਨੇ, ਇੰਡੀਪੈਂਡੈਂਟ ਮੁਲਕ ਨਹੀਂ ਹੈਗੇ।
ਜਦੋਂ ਇਹਨਾਂ ਸਾਰਿਆਂ ਦੇ ਨਾਲ ਆਸਟ੍ਰੇਲੀਆ ਦੀ ਇੱਕ ਟ੍ਰੀਟੀ ਹੋਏਗੀ, ਇੱਕ ਸਮਝੌਤਾ ਹੋਏਗਾ ਕਿ ਦੇਖੋ ਜੀ ਕੱਲ੍ਹ ਨੂੰ ਜੇ ਅਸੀਂ ਕਿਸੇ ਮੁਸੀਬਤ 'ਚ ਪੈਂਦੇ ਹਾਂ ਤਾਂ ਬਾਕੀ ਦੁਨੀਆ ਨੂੰ ਤਾਂ ਅਸੀਂ ਫੇਰ ਮਨਾ ਲਾਂਗੇ, ਪਹਿਲਾਂ ਤੁਸੀਂ ਸਾਡੇ ਨਾਲ ਹੈਗੇ ਹੋ ਕਿ ਨਹੀਂ ਹੈਗੇ ਹੋ ਇਹ ਦੱਸੋ। ਹੁਣ ਤੱਕ ਉਹ ਮੁਲਕ ਕਹਿ ਰਹੇ ਸੀਗੇ ਕਿ ਦੇਖਾਂਗੇ, ਸੋਚਾਂਗੇ, ਕਰਾਂਗੇ। ਇਨਫੈਕਟ ਖਬਰਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀ ਕਿ ਵਨੂਆਤੂ ਦੇ ਨਾਲ ਜਿਹੜਾ ਸਮਝੌਤਾ ਆਸਟ੍ਰੇਲੀਆ ਦਾ ਹੁਣ ਰੀਸੈਂਟਲੀ ਹੋਇਆ, ਜਿਹਦੇ 'ਚ $500 million ਆਸਟ੍ਰੇਲੀਆ ਨੇ ਦੇਣੇ ਨੇ ਉਸ ਕੰਟਰੀ ਨੂੰ, ਤਾਂ ਕਿ ਉਹਨਾਂ ਦਾ ਆਪਣਾ ਸਿਸਟਮ ਚੱਲਦਾ ਰਹਿ ਸਕੇ, ਉਹ ਆਪਣੇ ਖਰਚੇ ਖੁਰਚੇ ਕਰ ਸਕਣ, ਉਹਨਾਂ ਦੀ ਪਾਰਲੀਮੈਂਟ ਚੱਲ ਸਕੇ, ਹੋਰ ਤਨਖਾਹ ਭੱਤੇ ਦੇ ਸਕਣ। ਅਤੇ ਉਹਦੇ ਬਦਲੇ 'ਚ ਇੱਕ ਵਾਅਦਾ ਲਿਆ, ਉਹ ਵਾਅਦਾ ਇਹ ਹੈਗਾ ਕਿ ਤੁਹਾਡੀ ਕੰਟਰੀ ਦੇ ਵਿੱਚ ਆ ਕੇ ਜੇ ਚਾਈਨਾ ਕੋਈ ਇਨਵੈਸਟ ਕਰਦਾ ਤੁਹਾਡੇ ਮੋਢੇ 'ਤੇ ਹੱਥ ਰੱਖ ਕੇ ਕਿ ਉਹ ਯਾਰ ਵਨੂਆਤੂ ਲੈ ਦੱਸ ਯਾਰ ਤੂੰ ਤਾਂ ਗਰੀਬ ਹੀ ਰਹਿ ਗਿਆ, ਤੁਹਾਨੂੰ ਏਅਰਪੋਰਟ ਚਾਹੀਦਾ ਚਾਹੀਦਾ ਚਾਹੀਦਾ, ਲੈ ਮੈਂ ਬਣਾ ਦਿੰਦਾ ਹੀ ਯਾਰ। ਅੱਛਾ ਬੰਦਰਗਾਹ, ਬੰਦਰਗਾਹ ਬੰਦਰਗਾਹ ਵੀ ਬਣਾ ਦਿੰਦੇ ਹੀ ਯਾਰ, ਹੋਰ ਦੱਸ, ਸੜਕਾਂ ਵੀ ਬਣਾ ਦਾਂਗੇ, ਨੈਟਵਰਕ ਆਪਾਂ ਜੋੜ ਦਾਂਗੇ ਪੂਰਾ। ਅੱਛਾ ਇੱਕ ਹੋਰ, ਅਤੇ ਇਹ ਜਿਹੜਾ ਏਅਰਪੋਰਟ ਤੁਹਾਡਾ ਬਣਾਇਆ ਨਾ, ਇਹਦੇ 'ਤੇ ਅਸੀਂ ਵੀ ਆਪਣੇ ਮਿਲਟਰੀ ਜਹਾਜ਼ ਉਤਾਰ ਲਾਂਗੇ। ਅਤੇ ਦੇਖੋ ਏਅਰਪੋਰਟ ਬਣਾਉਣ ਦਾ ਖਰਚਾ ਤੁਹਾਨੂੰ ਪਤਾ ਹੀ ਹੈ, ਹੈ ਨਾ, ਇੰਨਾ ਲੱਗਦਾ 250-300 crore ਲੱਗਦਾ, ਆਪਾਂ ਤੁਹਾਡੇ ਤੋਂ 50 crore 'ਚ ਬਣਾ ਦਾਂ, ਚੱਲ ਛੱਡੋ ਆਪਾਂ ਅੜੀਏ ਯਾਰ, ਅੜੀ ਹੈ ਚਾਈਨਾ ਇੱਦਾਂ ਮਨਾ ਲਵੇ ਵਨੂਆਤੂ ਨੂੰ, ਅਤੇ ਉਹ ਮਨਾ ਵੀ ਲਿਆ ਸੀ। ਅਤੇ ਉਹਦੇ ਨਾਲ ਕੀ ਸੀਗਾ ਕਿ ਇੱਕ ਐਕਸੈਸ ਜਿਹੜੀ ਸੀਗੀ ਚਾਈਨਾ ਨੂੰ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਨਾਂ ਦੇ ਉੱਤੇ ਵਨੂਆਤੂ ਦੇ ਵਿੱਚ ਮਿਲ ਗਈ ਸੀਗੀ, ਅਤੇ ਸਾਡੇ ਐਨ ਗੁਆਂਢ ਦੇ ਵਿੱਚ ਆ ਗਏ ਸੀ, ਅਤੇ ਉੱਥੋਂ ਛੱਡੀ ਜਾਓ ਫਿਰ ਮਿਜ਼ਾਈਲਾਂ, ਫਿਰ ਤਾਂ ਇੰਟਰਕੋਂਟੀਨੈਂਟਲ ਮਹਿੰਗੀਆਂ ਪੈਂਦੀਆਂ ਨੇ ਮਿਜ਼ਾਈਲਾਂ, ਫਿਰ ਤਾਂ ਉਹਨਾਂ ਦੀ ਲੋੜ ਹੀ ਨਹੀਂ ਹੈਗੀ, ਫਿਰ ਤਾਂ ਤੁਸੀਂ ਆਹ ਅਰਥ ਟੂ ਅਰਥ ਧਰਤੀਆਂ ਹੀ ਛੱਡ ਛੱਡ ਕੇ ਪਾਗਲ ਬੁਰੇ ਹਾਲ ਕਰ ਦਿਓ ਤੁਸੀਂ, ਠੀਕ ਨਹੀਂ। ਅਤੇ ਉਹ ਜਿਹੜਾ ਸਮਝੌਤਾ ਹੁਣ ਆਸਟ੍ਰੇਲੀਆ ਦਾ ਹੋਇਆ, ਉਹ ਇਹ ਹੋਇਆ ਕਿ ਦੇਖੋ ਚਾਈਨਾ ਬਾਕੀਆਂ ਦਾ ਚਲੋ ਠੀਕ ਹੈ, ਉਹ ਤੁਹਾਡੇ ਆਪਣੇ ਇੰਟਰਸਟ ਹੋ ਸਕਦੇ ਨੇ, ਚਾਈਨਾ ਜੇ ਤੁਹਾਡੇ ਇੱਥੇ ਕੰਟਰੀ ਦੇ ਵਿੱਚ ਆ ਕੇ ਕੋਈ ਇਨਫਰਾਸਟ੍ਰਕਚਰ ਪ੍ਰੋਜੈਕਟ ਲਗਾਉਂਦਾ ਤਾਂ ਸਾਡੇ ਨਾਲ ਗੱਲ ਜ਼ਰੂਰ ਸ਼ੇਅਰ ਕਰਿਓ, ਅਤੇ ਉਹ 'ਚ ਡਿਸੀਜਨ ਬੇਸ਼ੱਕ ਤੁਹਾਡਾ ਹੋਊਗਾ, ਬਟ ਆਸਟ੍ਰੇਲੀਆ ਦੇ ਨਾਲ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਨੀ ਹੈਗੀ ਹੈ, ਕੋਈ ਗੁਪਤ ਤਰੀਕੇ ਦੇ ਨਾਲ ਕੋਈ ਉੱਥੇ ਇਨਵੈਸਟਮੈਂਟ ਹੋਣ ਨਹੀਂ ਦੇਣੀ। ਫਿਜੀ ਦੇ ਨਾਲ ਵੀ ਹੈ, ਫਿਜੀ ਦੇ ਨਾਲ ਤਾਂ ਇਨਫੈਕਟ ਹੋਰ ਵੀ ਵਧੀਆ ਸਮਝੌਤਾ ਹੋਇਆ, ਇਹ ਸਮਝੌਤੇ ਦੇ ਵਿੱਚ ਤਾਂ ਫਿਜੀ ਦੇ ਨਾਲ ਇੱਕ ਤਰ੍ਹਾਂ ਦੀ ਸਾਂਝ ਪਈ ਹੈ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੇ ਸਾਡੇ 'ਤੇ ਅਟੈਕ ਹੋਇਆ ਤਾਂ ਤੁਸੀਂ ਵਾਇਸ ਰੇਜ਼ ਕਰਨੀ ਇੰਟਰਨੈਸ਼ਨਲ ਪਲੈਟਫਾਰਮਸ ਦੇ ਉੱਤੇ, ਅਤੇ ਤੁਸੀਂ ਕਹਿਣਾ ਕਿ ਨਾ ਨਾ ਆਸਟ੍ਰੇਲੀਆ 'ਤੇ ਨਹੀਂ ਅਟੈਕ, ਗਲਤ ਹੋਇਆ, ਠੀਕ ਹੈ। ਸੋ ਇੱਕ ਤਰੀਕੇ ਦੇ ਨਾਲ ਆਪਣੇ ਹੱਕ ਦੇ ਵਿੱਚ ਬੰਦੇ ਕਿਤੇ ਜਾ ਰਹੇ ਨੇ ਇੰਟਰਨੈਸ਼ਨਲ ਡਿਪਲੋਮੈਸੀ ਦੇ ਜ਼ਰੀਏ। ਔਰ ਵਨੂਆਤੂ ਦੇ ਨਾਲ ਤਾਂ ਉਹ ਸਮਝੌਤੇ ਦੇ ਬਾਰੇ ਤੁਹਾਨੂੰ ਦੱਸਿਆ ਸੀਗਾ ਕਿ ਪਿਛਲੇ ਸਾਲ ਵੀ ਸਪਤੰਬਰ 'ਚ ਗਏ ਸੀਗੇ ਐਂਥਨੀ ਐਲਬਨੀਜ਼, ਉਦੋਂ ਚਾਈਨਾ ਨੇ ਇਨਵੈਸਟਮੈਂਟ ਦੀ ਗੱਲ ਹਲੇ ਕੀਤੀ ਹੋ ਸੀਗੀ ਵਨੂਆਤੂ ਦੇ ਨਾਲ, ਅਤੇ ਉਦੋਂ ਉਹ ਕੰਟਰੀ ਮੁੱਕਰ ਗਈ ਸੀ, ਉਹ ਕਹਿੰਦੇ ਸੀਗੇ ਇੱਕ ਮਿੰਟ ਖੜ੍ਹ ਜਾਓ ਥੋੜ੍ਹੀ ਦੇਰ ਆਸਟ੍ਰੇਲੀਆ, ਸਾਡੀ ਨਾ ਚਾਈਨਾ ਦੇ ਨਾਲ ਗੱਲ ਚੱਲ ਰਹੀ ਹੈ, ਅਤੇ ਅਸੀਂ ਦੇਖ ਲਈਏ ਉਹ ਕੀ ਗੱਲ ਕਰਨ ਲੱਗੇ, ਅਤੇ ਤੁਹਾਡੇ ਨਾਲ ਫੇਰ ਕਰਾਂਗੇ ਟ੍ਰੀਟੀ ਟਰੂਟੀ ਜਿਹੜੀ ਵੀ ਕਰਨੀ ਹੈ। ਅਤੇ ਉਦੋਂ ਆਸਟ੍ਰੇਲੀਆ ਦੀ ਬੇਇੱਜ਼ਤੀ ਹੋਈ ਸੀ ਕਿਉਂਕਿ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਵਨੂਆਤੂ ਉੱਥੇ ਪਹੁੰਚ ਗਏ ਸੀ, ਹੀ ਵਾਸ ਦੇਅਰ ਆਲਰੇਡੀ ਜਦੋਂ ਸਮਝੌਤੇ 'ਤੇ ਸਾਈਨ ਹੋਣੇ ਸੀ, ਪਰ ਵਨੂਆਤੂ ਮੁੱਕਰ ਗਿਆ ਸੀ, ਔਰ ਆਸਟ੍ਰੇਲੀਆ ਦੇ ਲਈ ਡਿਪਲੋਮੈਟਿਕ ਬਹੁਤ ਵੱਡੀ ਹਾਰ ਸੀ। ਹੁਣ ਇੱਕ ਇੱਕ ਕਰਕੇ ਸਾਰੇ ਕੰਟਰੀਜ਼ ਹੱਕ ਦੇ ਵਿੱਚ ਆ ਰਹੇ ਹੈਗੇ ਨੇ, ਇਕੱਠੇ ਹੋ ਰਹੇ ਨੇ। ਇਨਫੈਕਟ ਇਹ ਕਹਿ ਲਓ ਕਿ ਤੁਸੀਂ ਇਹ ਜਿਹੜਾ ਇਰਾਨ ਵਾਰ ਹੋਈ ਹੈ ਨਾ, ਇਜ਼ਰਾਈਲ ਨੇ ਹਮਲੇ ਕੀਤੇ ਨੇ, ਅਮੈਰੀਕਾ ਨੇ ਕੀਤੇ ਨੇ ਇਰਾਨ ਦੇ ਉੱਤੇ, ਬਾਅਦ 'ਚ ਇਰਾਨ ਨੇ ਕੀਤੇ ਨੇ ਹਮਲੇ। ਇੱਕ ਤਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਇੱਕ ਤਾਂ ਇਹ ਪਰਦੇ ਚੱਕੇ ਗਏ ਸਾਰੇ, ਉਹ ਜਿਹੜਾ ਸੇਫ ਹੈਵਨ ਕਹਿੰਦੇ ਹੁੰਦੇ ਸੀਗੇ ਕਿ ਆਬੂ ਧਾਬੀ ਆਹ ਕਿਆ ਆਲੀਸ਼ਾਨ ਸ਼ਹਿਰ, ਦੁਬਈ ਓਹੋ ਹੋ ਬੱਲੇ ਬੱਲੇ ਮਾਸ਼ਾ ਅੱਲਾ, ਇੱਦਾਂ ਉਹ ਗੱਲਾਂ ਹੈ ਨਹੀਂ, ਉਹ ਰਹੀਆਂ ਨਹੀਂ, ਔਰ ਉਹ ਹਮੇਸ਼ਾ ਦੇ ਲਈ ਖਤਮ ਹੋ ਗਈਆਂ। ਇਹ ਕੰਟਰੀਜ਼ ਸੇਫ ਨਹੀਂ ਹੈਗੀਆਂ, ਕਿਉਂਕਿ ਜਦ ਤੱਕ ਇਜ਼ਰਾਈਲ ਅਤੇ ਇਰਾਨ ਆਪਸ 'ਚ ਲੜਦੇ ਰਹਿਣਗੇ ਉਹ ਕੰਟਰੀਜ਼ ਉਹ ਸਿਟੀਜ਼ ਸੇਫ ਰਹਿ ਨਹੀਂ ਸਕਦੇ। ਤੁਹਾਨੂੰ ਪਤਾ ਨਹੀਂ ਹੈਗਾ ਕਿ ਤੁਸੀਂ ਉੱਥੇ ਘੁੰਮਣ ਗਏ ਹੋ, ਰਾਤ ਨੂੰ ਉੱਥੇ ਮਿਜ਼ਾਈਲ ਚਲਾਤੀ ਇਜ਼ਰਾਈਲ ਨੇ ਅਤੇ ਇਰਾਨ ਵੀ ਗੁੱਸੇ ਹੋ ਗਿਆ, ਅਤੇ ਚੱਲ ਏਅਰ ਸਪੇਸ ਬੰਦ। ਮੈਂ ਤਾਂ ਹੁਣ ਘੁੰਮਣ ਜਾਣ ਤੋਂ ਇੰਨਾ ਡਰਨ ਲੱਗ ਪਿਆ ਦੁਬਈ ਤੋਂ। ਅਤੇ ਦੂਜੀ ਚੀਜ਼ ਇਹ ਹੈਗੀ ਹੈ ਕਿ ਇਹਨੇ ਪਰਦੇ ਜਦੋਂ ਇੰਨੇ ਚੱਕਤੇ ਤਾਂ ਫਿਰ ਦੁਨੀਆ ਨੂੰ ਇਹ ਸਮਝ ਆਉਣ ਲੱਗ ਪਈ ਹੈ ਕਿ ਅੱਛਾ ਇਹਦੇ ਵਿੱਚ ਯੂਰਪੀਅਨ ਕੰਟਰੀਜ਼, ਇਨਫੈਕਟ ਨੇਟੋ ਪਾਵਰਸ ਜਿਹੜੀਆਂ ਕੰਟਰੀ ਸੀ ਉਹ ਅਮੈਰੀਕਾ ਦੇ ਨਾਲ ਨਹੀਂ ਖੜੀਆਂ, ਉਹ ਨੇਟੋ ਦੇ ਕਹਿੰਦੇ ਬੇਸਿਕ ਜਿਹੜਾ ਸਿਧਾਂਤ ਹੈ ਉਹਦੀ ਉਲੰਘਣਾ ਨਹੀਂ ਹੋਈ, ਕਾਹਤੇ ਖੜੀ ਹੈ। ਬੇਸਿਕ ਸਿਧਾਂਤ ਜਿਹਦੇ ਉੱਤੇ ਨੇਟੋ ਕਾਇਮ ਹੋਇਆ ਉਹ ਇਹ ਹੈ ਕਿ ਜੇ ਤੁਹਾਡੇ ਦੇਸ਼ ਦੇ ਉੱਤੇ ਕੋਈ ਬਾਹਰੀ ਦੇਸ਼ ਹਮਲਾ ਕਰਦਾ ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ, ਇੱਕ ਦੂਸਰੇ ਨੂੰ ਇਹ ਕਹਿੰਦੇ ਨੇ। ਇਹ ਨੇਟੋ ਕੰਟਰੀਜ਼ ਸਾਰੀਆਂ ਇੱਕ ਦੂਸਰੇ ਨੂੰ ਇਹ ਕਹਿੰਦੀਆਂ ਨੇ। ਨੇਟੋ ਵਾਲਾ ਵੀ ਇੱਕ ਐਪੀਸੋਡ ਆਪਾਂ ਅੱਡ ਕਰ ਚੁੱਕੇ ਹਾਂ, ਸੋ ਤੁਹਾਨੂੰ ਉਹਦਾ ਵੀ ਹੁਣ ਪਤਾ ਹੀ ਹੈਗਾ।
ਤੇ 32 ਮੈਂਬਰ ਹੈਗੇ ਨੇ ਉਹਦੇ 'ਚ, ਅਮੈਰੀਕਾ ਅਤੇ ਕੈਨੇਡਾ ਤੋਂ ਇਲਾਵਾ ਬਾਕੀ ਸਾਰੇ ਯੂਰੋਪੀਅਨ ਕੰਟਰੀਜ਼। ਅੱਛਾ, ਹੁਣ ਨਾ ਤਾਂ ਅਮੈਰੀਕਾ 'ਤੇ ਅਟੈਕ ਹੋਇਆ ਨਾ ਹੀ ਕੈਨੇਡਾ 'ਤੇ ਹੋਇਆ, ਬਲਕਿ ਉਹਨਾਂ ਨੇ ਅਟੈਕ ਕੀਤਾ, ਅਮੈਰੀਕਾ ਨੇ ਅਟੈਕ ਈਰਾਨ 'ਤੇ ਕੀਤਾ। ਸੋ ਬੇਸਿਕ ਜਿਹੜਾ ਪ੍ਰਿੰਸੀਪਲ ਹੈ ਉਹਨੂੰ ਉਹ ਭੰਗ ਨਹੀਂ ਸੀ ਹੋਇਆ। ਨੇਟੋ ਕੰਟਰੀਜ਼ ਬਾਊਂਡ ਨਹੀਂ ਸੀਗੇ ਅਮੈਰੀਕਾ ਦਾ ਸਾਥ ਦੇਣ ਦੇ ਲਈ, ਇਸ ਕਰਕੇ ਵੀ ਨਹੀਂ ਉਹਨਾਂ ਨੇ ਦਿੱਤਾ। ਪਲੱਸ ਔਨਗੋਇੰਗ ਯੂਕਰੇਨ ਰਸ਼ੀਆ ਵਾਰ, ਜਿਹਦੇ 'ਚ ਰਸ਼ੀਆ ਕਈ ਕਈ ਵਾਰ ਤਾਂ ਪੋਲੈਂਡ ਤੱਕ ਆ ਗਿਆ, ਹਮਲੇ ਕਰ ਗਿਆ। ਅਤੇ ਹੁਣ ਇਸ ਚੀਜ਼ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਇੱਕ ਅਨਸਰਟੈਨਿਟੀ ਹੈ ਕਿ ਕੌਣ ਦੇਸ਼ ਕਿਹਦਾ ਮਿੱਤਰ ਹੈ, ਕੌਣ ਦੇਸ਼ ਕਿਹਦਾ ਦੁਸ਼ਮਣ ਹੈ। ਉਸ ਹਿਸਾਬ ਦੇ ਨਾਲ ਆਪੋ ਆਪਣੀਆਂ ਹੱਦਾਂ ਸਰਹੱਦਾਂ ਤੈਅ ਹੋ ਰਹੀਆਂ ਨੇ, ਆਪੋ ਆਪਣੀਆਂ ਪ੍ਰਾਇਓਰਿਟੀਜ਼ ਰੀਸੈੱਟ ਹੋ ਰਹੀਆਂ ਨੇ, ਆਪੋ ਆਪਣੇ ਜਿਹੜੇ ਟ੍ਰੀਟੀਜ਼ ਹੋ ਰਹੇ ਨੇ, ਸਮਝੌਤੇ ਦੇਸ਼ਾਂ ਦੇ ਦਰਮਿਆਨ ਆਪਸ 'ਚ ਹੋ ਰਹੇ ਨੇ। ਪਾਕਿਸਤਾਨ ਜਾ ਕੇ ਸਾਊਦੀ ਅਰਬ ਦੇ ਨਾਲ ਨੇਟੋ ਵਰਗਾ ਸਮਝੌਤਾ ਕਰ ਜਾਂਦਾ ਕਿ ਸਾਡੇ ਦੇਸ਼ 'ਤੇ ਹਮਲਾ, ਤੁਹਾਡੇ 'ਤੇ ਹਮਲਾ, ਤੁਹਾਨੂੰ ਵੀ ਵਿੱਚ ਆਉਣਾ ਪਊਗਾ। ਸੋ ਜੇ ਇੰਡੀਆ ਕੋਈ ਅਟੈਕ ਕਰਦਾ ਤਾਂ ਸਾਊਦੀ ਅਰਬ ਨੂੰ ਉਸ ਸਮਝੌਤੇ ਦੀ ਪਾਲਣਾ ਕਰਨੀ ਹੋਏਗੀ ਅਤੇ ਇੰਡੀਆ ਦੇ ਅਗੇਂਸਟ ਪਾਕਿਸਤਾਨ ਅਤੇ ਸਾਊਦੀ ਅਰਬ ਇਕੱਠੇ ਉਤਰਨਗੇ। ਇਸ ਤਰੀਕੇ ਦੇ ਨਾਲ ਜਦੋਂ ਸਰਕਮਸਟਾਂਸਿਸ ਚੇਂਜ ਹੁੰਦੇ ਨੇ ਤਾਂ ਫਿਰ ਇਹਨਾਂ ਟਾਪੂ ਮੁਲਕਾਂ ਨੂੰ ਵੀ ਪਤਾ, ਕਿਉਂਕਿ ਦੇਖੋ ਇਹਨਾਂ ਦੀ ਆਰਥਿਕਤਾ ਜਿਹੜੀ ਹੈ ਨਾ ਉਹ ਬਹੁਤ ਲੋਕਲ ਲੈਵਲ 'ਤੇ ਹੀ ਡਿਫਾਈਨ ਰਹਿੰਦੀ ਹੈ। ਉਹ ਬਹੁਤੀਆਂ ਉਹਨਾਂ ਦੀ ਆਬਾਦੀ ਨਹੀਂ ਹੈਗੀ ਇਹਨਾਂ ਦੇਸ਼ਾਂ ਦੀ, ਥੋੜ੍ਹੇ ਜਿਹੇ ਲੋਕ ਨੇ, ਉਹ ਮੱਛੀ ਮੁੱਛੀ ਪਾਲ ਲੈਂਦੇ ਨੇ, ਆਪਣੀ ਖੇਤੀਬਾੜੀ ਕਰ ਲੈਂਦੇ ਨੇ, ਇੰਨੇ 'ਚ ਉਹਨਾਂ ਦੇ ਕੰਮ ਚੱਲੀ ਜਾਂਦੇ ਨੇ। ਸਰਕਾਰਾਂ ਹੈਗੀਆਂ ਜ਼ਰੂਰ ਨੇ, ਸਰਕਾਰਾਂ ਨੂੰ ਚਲਾਉਣ ਦੇ ਲਈ ਕੋਈ ਬਹੁਤੇ ਵੱਡੇ ਬਜਟ ਨਹੀਂ ਹੈਗੇ, ਇਸ ਕਰਕੇ ਫਿਰ ਉਹ ਮਾਲੀ ਇਮਦਾਦ ਦੇ ਉੱਤੇ ਨਿਰਭਰ ਰਹਿੰਦੇ ਨੇ। ਚਾਈਨਾ ਨੇ ਦੇ ਤਾ, ਆਸਟ੍ਰੇਲੀਆ ਨੇ ਦੇ ਤਾ, ਅਤੇ ਇਹਨਾਂ ਦੇਸ਼ਾਂ ਦੇ ਉੱਤੇ, ਪਰ ਇਹ ਕੰਟਰੀਜ਼ ਆਸਟ੍ਰੇਲੀਆ ਨੂੰ ਥੋੜ੍ਹਾ ਵੱਧ ਕਰੀਬ ਮੰਨਦੇ ਨੇ ਅਤੇ ਉਹੀ ਕਰੀਬੀ ਹੁਣ ਵਾਪਸ ਜ਼ਾਹਰ ਵੀ ਹੋਣ ਲੱਗੀ ਹੈ। ਹਾਂ, ਆਸਟ੍ਰੇਲੀਆ ਤੋਂ ਨਾਰਾਜ਼ ਵੀ ਹੋ ਗਏ ਸੀਗੇ ਜਦੋਂ ਕਹਿੰਦੇ ਸੀਗੇ ਕਿ ਇਸ ਬੜਾ ਸ਼ਾਨਦਾਰ ਸਮੁੰਦਰੀ ਏਰੀਆ, ਪੈਸੀਫਿਕ ਬੜਾ ਵੱਖਰਾ ਪਾਣੀ ਹੈਗਾ ਬਾਕੀ ਸਮੁੰਦਰਾਂ ਦੇ ਨਾਲੋਂ, ਕਹਿੰਦੇ ਬੜਾ ਸਾਫ਼ ਸੁਥਰਾ ਪਾਣੀ ਹੈ, ਉਹਦੇ ਕਾਰਨ ਇਹ ਕਿ ਬਾਕੀ ਸਮੁੰਦਰਾਂ ਦੇ ਵਿੱਚ ਦੇਸ਼ਾਂ ਦੀ ਗਿਣਤੀ ਵੀ ਜ਼ਿਆਦਾ, ਪੈਸੀਫਿਕ ਦੇ ਵਿੱਚ ਉਨੇ ਦੇਸ਼ ਜਿਹੜੇ ਨੇ, ਇੱਕ ਤਾਂ ਦੇਸ਼ਾਂ ਦੀ ਗਿਣਤੀ ਹੈਗੀ ਉਹ ਚਲੋ 14-15 ਦੇ ਆਸ ਪਾਸ ਹੈ ਪੂਰੇ ਓਸ਼ੀਆਨੀਆ ਖੇਤਰ ਦੇ ਵਿੱਚ, ਪਰ ਉਹ ਵੀ ਸਾਫ਼ ਸੁਥਰੇ ਨੇ, ਉਹ ਵੀ ਇੰਨੀ ਗੰਦਗੀ ਨਹੀਂ ਫੈਲਾ ਰਹੇ ਹੈਗੇ। ਪਰ ਸਭ ਤੋਂ ਵੱਧ ਗੰਦਗੀ ਜਿਹੜਾ ਕੋਈ ਫੈਲਾ ਰਿਹਾ, ਜ਼ਾਹਰ ਜਿਹੀ ਗੱਲ ਹੈ ਕਿ ਜਿੱਥੇ ਦੀ ਪਾਪੂਲੇਸ਼ਨ ਜ਼ਿਆਦਾ। ਸੋ ਆਸਟ੍ਰੇਲੀਆ ਦੇ ਖਿਲਾਫ਼ ਉਹਨਾਂ ਦਾ ਗੁੱਸਾ ਅਕਸਰ ਨਿਕਲਦਾ ਰਹਿੰਦਾ ਸੀ, ਪਰ ਉਹ ਕਲਾਈਮੇਟ ਕੰਟਰੋਲ ਤੱਕ ਸੀ, ਐਨਵਾਇਰਮੈਂਟ ਚੇਂਜ ਤੱਕ ਸੀ। ਇਹ ਜਿਹੜੀਆਂ ਚੀਜ਼ਾਂ ਹੁਣ ਆਉਣ ਲੱਗ ਪਈਆਂ ਨਾ ਕਿ ਸਾਡੀ ਤਾਂ ਜਾਨ ਨੂੰ ਹੀ ਖਤਰਾ, ਉੱਥੇ ਫਿਰ ਉਹਨਾਂ ਨੂੰ ਹੁਣ ਸਟੈਂਡ ਲੈਣਾ ਪੈਣਾ। ਚਾਈਨਾ ਦੇ ਨਾਲ ਇਸ ਕਰਕੇ ਨਹੀਂ ਕਿਉਂਕਿ ਚਾਈਨਾ ਇਸ ਖਿੱਤੇ ਦਾ ਹੀ ਨਹੀਂ ਹੈਗਾ। ਹੁਣ ਮੰਨ ਲਓ ਮੈਂ ਸਭ ਤੋਂ ਪਹਿਲਾਂ ਆਪਣੇ ਗੁਆਂਢੀ ਦੇ ਨਾਲ ਦੋਸਤੀ ਕਰੂੰਗਾ ਕਿ ਜੇ ਮੈਨੂੰ ਬਾਹਰੋਂ ਖਤਰਾ ਹੋਊਗਾ, ਮੈਂ ਕਿਸੇ ਹੋਰ ਮਹੱਲੇ 'ਚ ਜਾ ਕੇ ਗੁਆਂਢੀ ਦੇ ਨਾਲ ਥੋੜ੍ਹੇ ਦੋਸਤੀ ਕਰੂੰਗਾ, ਕਿਉਂਕਿ ਜੇ ਮੇਰੇ 'ਤੇ ਹਮਲਾ ਹੁੰਦਾ, ਮੇਰੇ ਘਰ 'ਤੇ ਹੁੰਦਾ, ਤਾਂ ਸਭ ਤੋਂ ਪਹਿਲਾਂ ਮੈਨੂੰ ਮੇਰਾ ਗੁਆਂਢੀ ਜਿਹੜਾ ਇਮੀਜੀਏਟ ਹੈਲਪ ਦੇ ਸਕਦਾ, ਨਾ ਕਿ ਕਿਸੇ ਤੀਜੇ ਚੌਥੇ ਮਹੱਲੇ ਦਾ ਜਾਂ ਕਿਸੇ ਹੋਰ ਸ਼ਹਿਰ ਦਾ। ਦੈਟਸ ਵਾਈ ਦੀਜ਼ ਕੰਟਰੀਜ਼ ਹੈਵ ਰੀਸੈੱਟ ਦੇਅਰ ਪ੍ਰਿਓਰਿਟੀਜ਼, ਔਰ ਆਸਟ੍ਰੇਲੀਆ ਨੂੰ ਵੀ ਲੋੜ ਸੀਗੀ ਕਿ ਫਟਾਫਟ ਕਰਕੇ ਇਹ ਸਾਰੀ ਰੀਸੈਟਿੰਗ ਦੇ ਵਿੱਚ ਅੱਗੇ ਆਵੇ, ਕਿਉਂਕਿ ਜਦ ਤੱਕ ਆਸਟ੍ਰੇਲੀਆ ਆਪ ਹੀ ਨਹੀਂ ਐਫਰਟ ਲੈਂਦਾ ਤਾਂ ਹੋਣਾ ਹੀ ਕੁਛ ਨਹੀਂ ਸੀ। ਸੋ ਹੁਣ ਆਸਟ੍ਰੇਲੀਆ ਐਫਰਟ ਲੈ ਰਿਹਾ। ਅਤੇ ਇੱਧਰੋਂ ਜਿਵੇਂ ਹੀ ਫਿਜੀ ਦੇ ਨਾਲ ਸਮਝੌਤਾ ਹੁੰਦਾ, ਉੱਧਰੋਂ ਚਾਈਨਾ ਇੰਟਰਕੋਂਟੀਨੈਂਟਲ ਮਿਜ਼ਾਈਲ ਛੱਡ ਦਿੰਦਾ, ਠੀਕ ਉੱਦਾਂ ਜਿੱਦਾਂ ਇਹ ਇਹ ਨਾ ਤਰੀਕੇ ਹੁੰਦੇ ਨੇ, ਇਹ ਵੀ ਡਿਪਲੋਮੈਸੀ ਦੇ ਤਰੀਕੇ ਨੇ, ਡਰਾਉਣ ਦੇ ਤਰੀਕੇ। ਜਿੱਦਾਂ ਉੱਥੇ ਹੋਇਆ ਕਿ ਨੇਟੋ ਦੀ ਬੈਠਕ ਹੋਣੀ ਹੈ ਪਰ ਰਸ਼ੀਆ ਨੇ ਉਹਦੇ 'ਤੇ ਅਟੈਕ ਕਰਤਾ ਯੂਕਰੇਨ ਦੇ ਉੱਤੇ, ਚੱਲ ਅਟੈਕ ਤਾਂ ਪਹਿਲਾਂ ਹੀ ਚੱਲ ਰਿਹਾ ਪਰ ਅਟੈਕ ਇੱਕਦਮ ਵਧਾਤਾ ਨੇਟੋ ਦੀ ਬੈਠਕ ਤੋਂ ਠੀਕ ਪਹਿਲਾਂ। ਇੱਧਰ ਈਰਾਨ ਅਤੇ ਅਮਰੀਕਾ ਦਾ ਸਮਝੌਤਾ ਹੋਣਾ ਸੀ, ਇਜ਼ਰਾਈਲ ਨੇ ਅਟੈਕ ਕਰਤਾ ਸੀਗਾ ਲੈਬਨਾਨ ਦੇ ਉੱਤੇ। ਸੋ ਇਹ ਚੀਜ਼ਾਂ ਨਾ ਡਿਪਲੋਮੈਟਿਕਲੀ ਦਿਖਾਉਣੀਆਂ ਹੁੰਦੀਆਂ ਨੇ ਵੀ ਹੈਲੋ ਇੱਧਰ ਮੇਰੇ ਵੱਲ ਦੇਖ ਕੇ ਜ਼ਰਾ, ਮੈਂ ਵੀ ਹੈਗਾ, ਹੈ ਨਾ। ਸੋ ਉਹ ਚੀਜ਼। ਅੱਛਾ, ਹੁਣ ਇਹ ਜਿਹੜੀ ਨੇਟੋ ਦੀ ਬੈਠਕ ਹੋ ਰਹੀ ਹੈ ਨਾ, ਦੈਟ ਇਜ਼ ਵੈਰੀ ਇੰਟਰਸਟਿੰਗ। ਮੈਂ ਇਹਦੇ 'ਤੇ ਅਗਲੀ ਵਾਰ ਇੱਕ ਐਪੀਸੋਡ ਕਰੂੰਗਾ। ਨੇਟੋ ਆਪਣਾ ਇੱਕ ਅਲੱਗ ਬੈਂਕ ਬਣਾਉਣਾ ਚਾਹੁੰਦਾ, ਪਰ ਇਹ ਬੈਂਕ ਕਾਹਦਾ, ਪੈਸੇ ਦੇ ਲੈਣ ਦੇਣ ਦਾ ਨਹੀਂ, ਹਥਿਆਰਾਂ ਦਾ ਇੱਕ ਬੈਂਕ, ਇੱਕ ਡਿਫੈਂਸ ਬੈਂਕ ਬਣਨ ਦੀ ਗੱਲ ਜਿਹੜੀ ਹੈ ਤੁਰ ਰਹੀ ਹੈਗੀ ਹੈ। ਦੈਟ ਇਜ਼ ਸਮਥਿੰਗ ਨਿਊ। ਇਹਦੇ 'ਤੇ ਆਪਾਂ ਗੱਲ ਅਗਲੇ ਐਪੀਸੋਡ ਦੇ ਵਿੱਚ ਜੇ ਸਮਾਂ ਲੱਗਦਾ ਹੈਗਾ ਤਾਂ ਉਹਦੇ 'ਤੇ ਕਰਨੀ ਹੈ, ਪਰ ਹੁਣ ਜਾਣ ਤੋਂ ਪਹਿਲਾਂ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਉਹ ਹੈ ਇੰਡੀਆ ਦੇ ਹਥਿਆਰਾਂ ਦੇ ਜ਼ਖੀਰੇ ਖਰੀਦਣ ਦੀ। ਆਸਟ੍ਰੇਲੀਆ ਦੇ ਰੱਖਿਆ ਬਜਟ ਦੀ ਗੱਲ ਤਾਂ ਕਰ ਹੀ ਛੱਡੀ, ਇੰਡੀਆ ਦੀ ਤਰਫ ਤੋਂ 52,000 ਕਰੋੜ ਰੁਪਏ ਦੇ
ਹਥਿਆਰ ਖਰੀਦੇ ਜਾਣੇ ਨੇ ਮਿਲਟਰੀ ਦੇ ਲਈ, ਨੇਵੀ ਦੇ ਲਈ, ਔਰ ਇਹ ਭਾਰਤ ਸਰਕਾਰ ਨੇ ਇਹਦੀ ਮਨਜ਼ੂਰੀ ਦਿੱਤੀ ਹੈ। ਜੇ ਤੁਹਾਨੂੰ ਹੁਣ ਤੱਕ ਇਸ ਖਬਰ ਦਾ ਨਹੀਂ ਦੱਸ ਰਿਹਾ ਹੈਗਾ ਇੰਡੀਅਨ ਮੀਡੀਆ ਇਹਦੇ ਬਾਰੇ ਕਿ ਇੰਡੀਆ ਇੰਨਾ ਖਰਚ ਕਿਉਂ ਕਰ ਰਿਹਾ ਹੈਗਾ, ਕਿਉਂ ਇੰਨੇ ਪੈਸੇ ਜਿਹੜੇ ਆ ਦੂਜਿਆਂ ਦੇਸ਼ਾਂ 'ਤੇ ਲੁਟਾਏ ਜਾ ਰਹੇ ਨੇ ਇੰਨੇ ਹਥਿਆਰ ਖਰੀਦ ਖਰੀਦ ਕੇ, ਅਤੇ ਕਿਉਂ ਆਪਣੇ ਡਿਫੈਂਸ ਬਜਟ ਨੂੰ ਇੰਡੀਆ ਨੇ ਚੀਰਦਿਆਂ ਹੋਇਆਂ ਇਹ ਵਾਧੂ ਖਰਚਾ ਕਰਨ ਦੀ ਗੱਲ ਕੀਤੀ ਹੈ। ਇੰਡੀਆ ਦੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਆ ਲੰਘੇ ਹਫ਼ਤੇ ਦੇ ਵਿੱਚ ਇੱਕ ਮੀਟਿੰਗ ਹੋਈ ਸੀ। ਆਈ ਡੋਂਟ ਨੋ, ਮੈਨੂੰ ਪਤਾ ਨਹੀਂ ਕਿੰਨੇ ਇੰਡੀਅਨ ਆਊਟਲੈਟਸ ਨੇ, ਪਰ ਮੈਂ ਤਾਂ ਇਹ ਬਾਹਰੋਂ ਲਈ ਹੈ ਖਬਰ, ਸਪੈਸ਼ਲੀ ਯੂਰਪ ਦੇ ਆਊਟਲੈਟਸ ਦੇ ਉੱਤੇ ਇਹ ਖਬਰ ਹੈਗੀ ਹੈ। ਕਿਉਂ? ਕਿਉਂਕਿ ਯੂਰਪ ਤੋਂ ਇਹ ਹਥਿਆਰ ਖਰੀਦਣੇ ਨੇ ਜ਼ਿਆਦਾਤਰ। ਇੰਡੀਆ ਨੇ ਮਿਲਟਰੀ ਦੇ ਲਈ, ਨੇਵੀ ਦੇ ਲਈ ਅਤੇ ਏਅਰਫੋਰਸ ਦੇ ਲਈ ਇਹ ਜਿਹੜੀ ਟੈਕਨੋਲੋਜੀ ਜਾਂ ਇਹ ਜਿਹੜੇ ਹਥਿਆਰ ਨੇ 520 ਅਰਬ ਰੁਪਏ ਦੇ ਹਥਿਆਰ ਤੁਸੀਂ ਕਹਿ ਸਕਦੇ ਹੋ, ਲਗਭਗ $5 ਅਰਬ ਦੇ ਹਥਿਆਰ, $5.5 ਅਰਬ ਦੇ ਹਥਿਆਰ ਜਿਹੜੇ ਨੇ ਇੰਡੀਆ ਖਰੀਦ ਰਿਹਾ ਹੈਗਾ। ਕੀ ਖਰੀਦ ਰਿਹਾ? ਐਂਟੀ ਯੂ ਏ ਵੀ ਇਲੈਕਟ੍ਰੋਨਿਕ ਵਾਰਫੇਅਰ ਸਿਸਟਮ, ਜਿਹਨੂੰ ਇੰਡੀਆ ਨੇ ਆਪਣਾ ਇੱਕ ਨਾਮ ਦਿੱਤਾ ਸੀ ਆਕਾਸ਼ ਤਰੰਗ, ਫਿਰ ਮੈਨ ਪੋਰਟੇਬਲ ਐਂਟੀ ਟੈਂਕ ਗਾਈਡਿਡ ਮਿਜ਼ਾਈਲ ਨੇ, ਇਹ ਤੋਂ ਇਲਾਵਾ MRSAM ਨੇ। MRSAM ਕੀ ਹੁੰਦੀਆਂ ਨੇ? ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਜ਼ਾਈਲਾਂ, ਯਾਨੀ ਕਿ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀਆਂ, ਉਹ ਸਿਸਟਮ ਲੈਣਾ। ਫਿਰ ਵੀ ਸ਼ਰੈਡਸ, ਜਿਹਨਾਂ ਨੂੰ ਵੈਰੀ ਸ਼ਾਰਟ ਰੇਂਜ ਏਅਰ ਡਿਫੈਂਸ ਸਿਸਟਮ ਕਹਿ ਲਿਆ ਜਾਂਦਾ, ਟੈਂਕਾਂ ਦੇ ਲਈ ਐਕਟਿਵ ਪ੍ਰੋਟੈਕਸ਼ਨ ਸਿਸਟਮ ਲੈਣਾ, ਜੈੱਟ ਫਾਈਟਰ ਜੈੱਟ ਲੈਣੇ ਨੇ, ਡਰੋਨਸ ਲੈਣੇ ਨੇ। ਸੋ ਇਹ ਕਰਾ ਕੇ 52,000 ਕਰੋੜ ਰੁਪਏ ਦਾ ਸਮਾਨ ਹੈ ਜਿਹੜਾ ਇੰਡੀਆ ਦੇ ਡਿਫੈਂਸ ਬਜਟ ਦੇ ਵਿੱਚ ਜੁੜਨ ਜਾ ਰਿਹਾ ਹੈਗਾ। ਔਰ ਬਖਤਰਬੰਦ ਗੱਡੀਆਂ ਲੈਣੀਆਂ ਨੇ ਜ਼ਮੀਨ ਦੇ ਲਈ, ਕਿਉਂਕਿ ਜਿਹੜਾ ਤੁਹਾਡੇ ਯਾਦ ਹੋਣਾ ਕਿ ਪਹਿਲਗਾਮ ਅਟੈਕ ਹੋਇਆ ਸੀ ਅਤੇ ਉਹਦੇ ਵਿੱਚ ਇਹੀ ਸੀਗਾ ਕਿ ਟਰੱਕ ਦੇ ਵਿੱਚ ਜਾ ਰਹੇ ਸੀਗੇ ਫੌਜੀ ਜਵਾਨ ਅਤੇ ਪਾਕਿਸਤਾਨ ਨੇ ਅਟੈਕ ਕਰਤਾ ਜੋ ਇੰਡੀਆ ਕਹਿੰਦਾ, ਅਤੇ ਉਹ ਮਾਰੇ ਗਏ 29 ਜਵਾਨ। ਸੋ ਹੁਣ ਜੇ ਬਖਤਰਬੰਦ ਇਸ ਕਿਸਮ ਦੀਆਂ ਗੱਡੀਆਂ ਹੋਣਗੀਆਂ ਜਿਨ੍ਹਾਂ ਦੇ ਉੱਤੇ ਬਾਹਰ ਕੋਈ ਡਰੋਨ ਵੱਜੇ ਜਾਂ ਸ਼ਾਰਟ ਡਿਫੈਂਸ, ਸ਼ਾਰਟ ਡਿਸਟੈਂਸ ਜਿਹੜੀਆਂ ਮਿਜ਼ਾਈਲਾਂ ਵੀ ਵੱਜਣ, ਤਾਂ ਵੀ ਇੰਨਾ ਕੋਈ ਫਰਕ ਨਾ ਪਵੇ। ਸੋ ਪਾਣੀ ਦੇ ਥੱਲੇ ਤਾਂ ਸਬਮਰੀਨਸ ਇਹੋ ਜਿਹੀਆਂ ਹੈਗੀਆਂ ਹੀ ਨੇ ਉਸ ਟੈਕਨੀਕ ਵਾਲੀਆਂ, ਪਰ ਜ਼ਮੀਨ ਦੇ ਉੱਤੇ ਵੀ ਇਸ ਕਿਸਮ ਦੀ ਇੱਕ ਟੈਕਨੋਲੋਜੀ ਜਿਹੜੀ ਹੈ ਉਹ ਇੰਡੀਆ ਵਰਤਣੀ ਚਾਹੁੰਦਾ ਹੈਗਾ। ਇਨਫੈਕਟ ਇਸੇ ਹੀ ਹਫ਼ਤੇ ਦੇ ਵਿੱਚ ਜਦੋਂ ਨੇਟੋ ਦੀ ਬੈਠਕ ਹੋਣ ਲੱਗੀ ਹੈ ਜਾਂ ਹੋ ਰਹੀ ਹੈ, ਅੱਜ ਦੇ ਦਿਨ ਤਾਂ ਹੋ ਹੀ ਰਹੀ ਹੈ, ਤੁਸੀਂ ਜਦੋਂ ਰਿਪੀਟ ਬ੍ਰੌਡਕਾਸਟ ਸੁਣ ਰਹੇ ਹੋ ਫਿਰ ਤਾਂ ਹੋ ਚੁੱਕੀ ਹੋਏਗੀ, ਅਤੇ ਇਸੇ ਹੀ ਹਫ਼ਤੇ 'ਚ ਜਦੋਂ ਚਾਈਨਾ ਨੇ ਵੀ ਅਟੈਕ ਕੀਤਾ, ਅਟੈਕ ਨਹੀਂ ਕੀਤਾ ਸੋਰੀ, ਚਾਈਨਾ ਨੇ ਵੀ ਇੰਟਰਕੋਂਟੀਨੈਂਟਲ ਟੈਸਟ ਕੀਤੀ ਹੈ, ਅਤੇ ਇਸੇ ਹੀ ਹਫ਼ਤੇ 'ਚ ਜਦੋਂ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਵਧਾ ਦਿੱਤੇ ਨੇ, ਇਸੇ ਹੀ ਹਫ਼ਤੇ ਦੇ ਵਿੱਚ ਸਿਪਰੀ ਦੀ ਇੱਕ ਰਿਪੋਰਟ ਰਿਲੀਜ਼ ਹੁੰਦੀ ਹੈ। ਸਿਪਰੀ ਹੈਗਾ ਸਟਾਕਹੋਮ ਇੰਸਟੀਚਿਊਟ ਪੀਸ ਰਿਸਰਚ ਇੰਸਟੀਚਿਊਟ, ਹਰ ਸਾਲ ਸਿਪਰੀ ਦੀ ਤਰਫ ਤੋਂ ਇੱਕ ਰਿਪੋਰਟ ਜਾਰੀ ਕੀਤੀ ਜਾਂਦੀ ਹੈ। ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਡਿਫੈਂਸ ਸੈਕਟਰ ਦੇ ਨਾਲ ਜੁੜੀਆਂ ਹੋਈਆਂ ਜਾਂ ਦੁਨੀਆ 'ਚ ਕਿੱਥੇ ਸ਼ਾਂਤੀ ਭੰਗ ਹੋ ਰਹੀ ਹੈ ਉਹਦੇ ਨਾਲ ਜੁੜੀਆਂ ਹੋਈਆਂ ਰਿਪੋਰਟਾਂ ਇਹ ਲੈ ਕੇ ਆਉਂਦੇ ਨੇ। ਕਿਹਾ ਜਾ ਰਿਹਾ ਕਿ ਜਿਹਦੇ ਵਾਰਹੈੱਡ ਦੀ ਮੈਂ ਗੱਲ ਕਰ ਰਿਹਾ ਸੀਗਾ, ਹਾਲਾਂਕਿ ਉਹ ਡਮੀ ਸੀਗਾ ਜਿਹੜੀ ਚਾਈਨਾ ਨੇ ਮਿਜ਼ਾਈਲ ਛੱਡੀ ਹੈ, ਪਰ ਜੇ ਕਿਤੇ ਉਹਦੇ 'ਚ ਨਿਊਕਲੀਅਰ ਵਾਰਹੈੱਡ ਉਹ ਹੁੰਦਾ ਤਾਂ ਨੁਕਸਾਨ ਦਾ ਦਾਇਰਾ ਬਹੁਤ ਜ਼ਿਆਦਾ ਹੋਣਾ ਸੀ। ਇਨਫੈਕਟ ਤੁਸੀਂ ਸਿਡਨੀ ਮੈਲਬਰਨ ਦੇ ਵਿੱਚ ਬੈਠੇ ਸ਼ੋ ਸੁਣ ਰਹੇ ਹੋ, ਤੁਹਾਡੇ 'ਤੇ ਵੀ ਇੰਪੈਕਟ ਪੈ ਸਕਦਾ ਸੀ। 12,187 ਨਿਊਕਲੀਅਰ ਵਾਰਹੈੱਡਸ ਨੇ ਕਿਹਦੇ ਕੋਲ? ਪੂਰੀ ਦੁਨੀਆ ਦੇ ਵਿੱਚ। ਇਹ ਇੱਕ ਅੰਦਾਜ਼ਾ ਹੈ ਸਿਪਰੀ ਦਾ, ਇਹਦੇ ਤੋਂ ਵੱਧ ਵੀ ਹੋ ਸਕਦੇ ਨੇ, ਘੱਟ ਤਾਂ ਕਿੱਥੇ ਹੀ ਹੋਣੇ ਨੇ। ਔਰ ਕਿਹਾ ਜਾ ਰਿਹਾ ਹੈ ਕਿ ਇਹਦੇ 'ਚੋਂ ਲਗਭਗ 9700 ਦੇ ਆਸ ਪਾਸ ਜਿਹੜੇ ਨੇ ਉਹ ਰੈਡੀ ਟੂ ਯੂਜ਼ ਨੇ, ਬਈ ਕੱਢੇ ਅਤੇ ਠਾ ਮਾਰਿਆ ਕੱਢ ਕੇ। ਸਭ ਤੋਂ ਜ਼ਿਆਦਾ ਨਿਊਕਲੀਅਰ ਵਾਰਹੈੱਡਸ ਉਹਨਾਂ ਦੇਸ਼ਾਂ ਕੋਲ ਨੇ ਜਿਹੜੇ ਸਭ ਤੋਂ ਜ਼ਿਆਦਾ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਸਭ ਤੋਂ ਜ਼ਿਆਦਾ ਪਿੱਟਦਾ, ਅਮੈਰੀਕਾ ਜਿਹੜਾ ਕਹਿੰਦਾ ਕਿ ਈਰਾਨ ਨੂੰ ਨਿਊਕਲੀਅਰ ਐਨਰਿਚਮੈਂਟ ਕਰਨ ਨਹੀਂ ਦੇਣੀ, ਸਾਡੇ ਕੋਲ ਸਭ ਤੋਂ ਵੱਧ ਹਥਿਆਰ ਰਹਿਣ। 5,000 ਤੋਂ ਜ਼ਿਆਦਾ ਦੋਹਾਂ ਦੇਸ਼ਾਂ ਦੇ ਰਲਾ ਕੇ ਜਿਹੜੇ ਨੇ ਉਹ ਨਿਊਕਲੀਅਰ ਵਾਰਹੈੱਡਸ ਜਾਂ ਨਿਊਕਲੀਅਰ ਹਥਿਆਰ ਹੈਗੇ ਨੇ ਚਾਈਨਾ ਦੇ ਕੋਲ। ਹੁਣ ਤੱਕ ਤਾਂ ਉਹਨੇ ਨਹੀਂ ਸੀਗੇ ਜਿੰਨੇ ਅਮੈਰੀਕਾ ਦੇ ਕੋਲ ਜਾਂ ਰਸ਼ੀਆ ਕੋਲ ਸੀ, ਪਰ ਹੁਣ ਚਾਈਨਾ
ਦੁਨੀਆ ਦਾ ਇਕੱਲਾ ਐਸਾ ਦੇਸ਼ ਹੈ ਜਿਹੜਾ ਸਭ ਤੋਂ ਤੇਜ਼ੀ ਦੇ ਨਾਲ ਹਰ ਸਾਲ ਦੇ ਵਿੱਚ ਆਪਣੇ ਨਿਊਕਲੀਅਰ ਵਾਰਹੈਡਸ ਦੀ ਗਿਣਤੀ ਜਿਹੜੀ ਉਹ ਵਧਾ ਲੈਂਦਾ। 2030 ਤੱਕ ਜਾਂਦਿਆਂ ਜਾਂਦਿਆਂ ਚਾਈਨਾ ਦੇ ਕੋਲ ਅਮਰੀਕਾ ਅਤੇ ਰੂਸ ਦੇ ਬਰਾਬਰ ਜਿਹੜੀਆਂ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਨੇ ਉਹਨਾਂ ਦੇ ਬਰਾਬਰ ਦੀ ਗਿਣਤੀ ਹੋਏਗੀ। ਅੱਜ ਦੀ ਤਰੀਕ 'ਚ 620 ਨਿਊਕਲੀਅਰ ਵਾਰਹੈਡ ਚਾਈਨਾ ਦੇ ਕੋਲ ਨੇ। ਫਰਾਂਸ ਅਤੇ ਯੂਕੇ ਦੀ ਗੱਲ ਕਰੀਏ, ਫਰਾਂਸ ਦੇ ਕੋਲ 290, ਯੂਕੇ ਦੇ ਕੋਲ 225 ਵਾਰਹੈਡ ਨੇ। ਹਾਲਾਂਕਿ ਸਿਪਰੀ ਦਾ ਕਹਿਣਾ ਕਿ 2021 ਦੇ ਵਿੱਚ ਜਿਹੜਾ ਡਿਫੈਂਸ ਬਜਟ, ਜਿਹੜਾ ਬਜਟ ਬ੍ਰਿਟੇਨ ਨੇ ਪੇਸ਼ ਕੀਤਾ ਸੀ, ਉਹ 'ਚ ਇਹ ਗੱਲ ਕਹੀ ਸੀ ਕਿ ਡਿਫੈਂਸ ਬਜਟ ਦੇ ਵਿੱਚ ਸਭ ਤੋਂ ਜ਼ਿਆਦਾ ਖਰਚ ਅਸੀਂ ਜਿਹੜਾ ਉਹ ਨਿਊਕਲੀਅਰ ਹਥਿਆਰ ਵਧਾਉਣ ਦੇ ਉੱਤੇ ਕਰਾਂਗੇ। ਅਤੇ ਦੂਜੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਨੇ ਇਸੇ ਸਾਲ ਮਾਰਚ ਮਹੀਨੇ ਦੇ ਵਿੱਚ ਪਰਮਾਣੂ ਭੰਡਾਰ ਬਣਾਉਣ ਦਾ ਸਾਫ਼ ਹੁਕਮ ਹੀ ਦੇ ਦਿੱਤਾ। ਫਰਾਂਸ ਸਿਕਿਉਰਿਟੀ ਕੌਂਸਲ ਦਾ ਵੀ ਮੈਂਬਰ ਹੈ, ਪਰਮਾਣੂ ਹਥਿਆਰ ਵੀ ਰੱਖਦਾ, ਯੂਰਪ ਦੇ ਵਿੱਚ ਠੀਕ ਸੈਂਟਰ ਦੇ ਵਿੱਚ ਪੈ ਜਾਂਦਾ ਅਤੇ ਰੂਸ ਦੇ ਨਾਲ ਦੁਸ਼ਮਣੀ ਰੱਖਦਾ। ਅੱਜ ਕੱਲ੍ਹ ਅਮਰੀਕਾ ਦੇ ਨਾਲ ਕੋਈ ਬਹੁਤੀ ਨੇੜਤਾ ਵੀ ਨਹੀਂ ਹੈ, ਪਰ ਨੇਟੋ ਸੰਗਠਨ ਦਾ ਸਭ ਤੋਂ ਇੰਪੋਰਟੈਂਟ ਮੈਂਬਰ ਹੈ। ਇੰਡੀਆ ਇਹਨਾਂ ਦੇਸ਼ਾਂ ਤੋਂ ਬਾਅਦ ਆਉਂਦਾ। ਸਿਪਰੀ ਦੇ ਮੁਤਾਬਕ ਇੰਡੀਆ ਨੇ ਆਪਣਾ ਪਰਮਾਣੂ ਭੰਡਾਰ ਹੁਣ ਵਧਾਇਆ ਥੋੜ੍ਹਾ ਜਿਹਾ, 200 ਦੇ ਆਸ ਪਾਸ ਜਿਹੜੇ ਨਿਊਕਲੀਅਰ ਵਾਰਹੈਡ ਇੰਡੀਆ ਦੇ ਕੋਲ ਵੀ ਹੈਗੇ ਨੇ, ਜਿੱਥੇ ਯੂਕੇ ਤੋਂ ਥੋੜ੍ਹਾ ਹੀ ਪਿੱਛੇ ਰਹਿ ਗਿਆ ਇੰਡੀਆ। ਯੂਕੇ ਦੇ ਕੋਲ 225 ਨੇ, ਇੰਡੀਆ ਦੇ ਕੋਲ ਬੜੀ ਛੇਤੀ 250 ਦੇ ਕਰੀਬ ਹੋ ਜਾਣੇ ਨੇ। ਯਾਨੀ ਕਿ ਅਮੈਰੀਕਾ, ਰਸ਼ੀਆ ਅਤੇ ਚਾਈਨਾ ਤੋਂ ਬਾਅਦ ਅਤੇ ਫਰਾਂਸ ਅਤੇ ਯੂਕੇ ਨੂੰ ਪਛਾੜਦਿਆਂ ਹੋਇਆਂ ਇੰਡੀਆ ਦੇ ਕੋਲ ਸਭ ਤੋਂ ਵੱਧ ਨਿਊਕਲੀਅਰ ਵੈਪਨਸ ਜਿਹੜੇ ਹੋਣਗੇ ਰੈਡੀ ਟੂ ਯੂਜ਼ ਵਾਲੇ। ਫਿਰ ਬੇਸ਼ੱਕ ਚਾਈਨਾ ਜਿੰਨੇ ਨਾ ਹੋਣ, ਪਰ ਇੱਕ ਦਬਦਬਾ ਹੋਏਗਾ। ਪਾਕਿਸਤਾਨ ਦੇ ਕੋਲ ਹੁਣ ਤੱਕ ਇੰਡੀਆ ਤੋਂ ਜ਼ਿਆਦਾ ਸੀਗੇ, ਪਰ ਹੁਣ ਇੰਡੀਆ ਨੇ ਇੱਕਦਮ ਵਧਾਤੇ ਨੇ ਅਤੇ ਪਾਕਿਸਤਾਨ ਦੇ ਕੋਲ 170 ਵਾਰ ਹੈਡ ਨੇ, ਇੰਡੀਆ ਦੇ ਕੋਲ 190 ਨੇ, 190-95 ਦੇ ਕਰੀਬ, ਸਹੀ ਗਿਣਤੀ ਨਹੀਂ ਹੈਗੀ। ਅਤੇ ਨਾਲ ਹੀ ਪਾਕਿਸਤਾਨ ਵੀ ਚਾਈਨਾ ਦੀ ਤਰ੍ਹਾਂ ਪਿਛਲੇ ਕੁਝ ਸਾਲਾਂ 'ਚ ਨਿਊਕਲੀਅਰ ਵਾਰ ਹੈਡਸ ਵਧਾਉਣ ਦੇ ਉੱਤੇ ਲੱਗਿਆ ਹੋਇਆ। ਹਾਲਾਂਕਿ ਚਾਈਨਾ ਆਪਣੇ ਬੇਸਿਕ ਇਨਫਰਾਸਟਰਕਚਰ 'ਤੇ ਵੀ ਧਿਆਨ ਦੇ ਰਿਹਾ, ਚਾਈਨਾ ਆਪਣੇ ਲੋਕਾਂ 'ਤੇ ਵੀ ਧਿਆਨ ਦੇ ਰਿਹਾ, ਪਰ ਪਾਕਿਸਤਾਨ ਨੇ ਆਪਣੇ ਲੋਕਾਂ ਨੂੰ ਅਣਗੌਲਿਆਂ ਕਰਦਿਆਂ ਸਿਰਫ ਹਥਿਆਰਾਂ ਦੀ ਦੌੜ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਨੌਰਥ ਕੋਰੀਆ ਨੇ ਹਾਲੇ ਤੱਕ, ਅੱਜ ਤੱਕ ਕਦੇ ਕੋਈ ਨਿਊਕਲੀਅਰ ਟੈਸਟ ਜਿਹੜਾ ਸੀ ਉਹ ਜਨਤਕ ਤੌਰ ਦੇ ਉੱਤੇ ਨਹੀਂ ਉਹਦੇ ਬਾਰੇ ਦੱਸਿਆ, ਪਰ ਅੰਦਾਜ਼ੇ ਜ਼ਰੂਰ ਨੇ ਕਿ ਨੌਰਥ ਕੋਰੀਆ ਦੇ ਕੋਲ ਵੀ ਨਿਊਕਲੀਅਰ ਵਾਰਹੈਡਸ ਨੇ ਔਰ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਨੇ। ਸਿਪਰੀ ਦੇ ਮੁਤਾਬਕ ਉਹਨਾਂ ਦੇ ਕੋਲ 60 ਤਾਂ ਹੋਣਗੇ। ਇਜ਼ਰਾਈਲ ਨੇ ਵੀ ਨਹੀਂ ਕਦੇ ਕੀਤਾ, ਹਾਲਾਂਕਿ ਇਜ਼ਰਾਈਲ ਈਰਾਨ ਨੂੰ ਰੋਕ ਰਿਹਾ ਵੀ ਤੁਹਾਡੇ ਕੋਲ ਨਹੀਂ ਹੋਣੇ ਚਾਹੀਦੇ। ਇਜ਼ਰਾਈਲ ਦੇ ਕੋਲ ਹੈਗੇ ਨੇ ਕਿ ਨਹੀਂ ਹੈਗੇ, ਇਜ਼ਰਾਈਲ ਨੇ ਅੱਜ ਤੱਕ ਕਦੇ ਪੁਸ਼ਟੀ ਨਹੀਂ ਕੀਤੀ ਉਹਦੀ, ਅਤੇ ਮੀਡੀਆ ਖੁੱਲ੍ਹ ਕੇ ਉੱਥੇ ਕੰਮ ਕਰ ਨਹੀਂ ਪਾ ਰਿਹਾ ਹੈਗਾ। ਸਿਪਰੀ ਦਾ ਅੰਦਾਜ਼ਾ ਹੈ ਕਿ ਇਜ਼ਰਾਈਲ ਦੇ ਕੋਲ ਵੀ 70-90 ਦੇ ਆਸ ਪਾਸ ਤਾਂ ਨਿਊਕਲੀਅਰ ਵਾਰਹੈਡਸ ਹੋਣਗੇ ਹੀ ਜਿਹੜਾ ਕਿ ਉਹ ਵਰਤ ਰਿਹਾ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਖਬਰਾਂ ਦੇ ਵਿੱਚ ਕਰਨੀ ਸੀਗੀ ਉਹਨੂੰ ਕਈ ਵਾਰ ਬਹੁਤਾ ਟਾਈਮ ਲੱਗ ਜਾਂਦਾ, ਪਰ ਸਮਝਾਉਣੀ ਇਹੀ ਸੀਗੀ ਕਿ ਜੇ ਤੁਹਾਨੂੰ ਲੱਗਦਾ ਕਿ ਇਹ ਸਮਝੌਤੇ ਜਿਹੜੇ ਨੇ ਐਂਥਨੀ ਐਲਬਨੀ ਸਾਹਿਬ ਬੇਫਾਲਤੂ 'ਚ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ, ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਬੇਫਾਲਤੂ ਸਮਝੌਤੇ ਨਹੀਂ ਹੈਗੇ, ਬੜੇ ਕੰਮ ਦੇ ਨੇ। ਆਸਟ੍ਰੇਲੀਅਨ ਗੌਰਮੈਂਟ ਇਹ ਚਾਹੁੰਦੀ ਹੈ ਕਿ GDP ਦਾ ਬਜਟ 4-5% ਕਰਨ ਦੀ ਬਜਾਏ, ਉੱਧਰ ਖਰਚ ਕਰਨ ਦੀ ਬਜਾਏ ਉਹਦੇ ਤੋਂ ਕਿਤੇ ਘੱਟ ਖਰਚ। ਹਾਲਾਂਕਿ GDP ਦਾ 4% ਜਾਂ 5% ਖਰਚ ਬਿਲੀਅਨਸ ਆਫ ਡਾਲਰ ਦੇ ਵਿੱਚ ਹੋਏਗਾ, ਪਰ ਆਸਟ੍ਰੇਲੀਆ ਨੇ $500 ਮਿਲੀਅਨ ਦੇ ਵਿੱਚ ਜਿਹੜੀ ਹੈ ਵਨਾਤੂ ਦੇ ਨਾਲ ਡੀਲ ਮੁਕਾਤੀ ਹੈ। ਸੋਲਮਨ ਦੇ ਨਾਲ ਹਲੇ ਪਤਾ ਚੱਲੇਗਾ, ਫਿਜੀ ਦੇ ਨਾਲ ਵੀ ਕੋਈ ਪ੍ਰਾਈਸ ਟੈਗ ਸਾਹਮਣੇ ਨਹੀਂ ਆਇਆ, ਪਰ ਕਿਉਂਕਿ ਮਿਊਚੁਅਲ ਐਗਰੀਮੈਂਟ ਹੋਇਆ ਉਹ ਵਿਚ ਇਜ਼ ਇਨਵੈਲਿਊਏਬਲ। ਫਿਰ ਨਿਊਜ਼ੀਲੈਂਡ ਦੇ ਨਾਲ ਵੀ ਹੋ ਜਾਣਾ ਹੈਗਾ। ਸੋ ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਜੇਕਰ ਉੱਧਰੋਂ ਪੈਸੇ ਬਚਾ ਕੇ ਅਤੇ ਆਪਣੇ ਲੋਕਲ ਉਹ ਪੈਸੇ ਖਰਚ ਕਰਦਾ ਰਹੇ ਸਿਹਤ ਦੇ ਉੱਤੇ, ਸਿੱਖਿਆ ਦੇ ਉੱਤੇ ਔਰ ਸਮਾਜਿਕ ਭਲਾਈ ਸਕੀਮਾਂ ਦੇ ਉੱਤੇ, ਤਾਂ ਕਿਤੇ ਜ਼ਿਆਦਾ ਬਿਹਤਰ ਰਹੇਗਾ, ਰਾਦਰ ਦੈਨ ਇਹ ਕਾਲ ਜਿਹੜੇ ਲੀਡਰ ਦੇ ਰਹੇ ਹੈਗੇ ਨੇ ਕਿ ਹੋਰ ਖਰਚੋ, ਅਮਰੀਕਾ ਤੋਂ ਹੋਰ ਹਥਿਆਰ ਲਵੋ, ਜਰਮਨੀ ਤੋਂ ਲਵੋ, ਫਰਾਂਸ ਤੋਂ ਲਵੋ, ਬਾਹਰੋਂ ਲਈ ਚੱਲੋ, ਹਥਿਆਰ ਲਈ ਚੱਲੋ, ਡਰੋਨ ਲਈ ਚੱਲੋ, ਨੋਟ ਅ ਗੁੱਡ ਥਿੰਗ। ਸੋ ਇਹਦੀ ਅੱਜ ਦੇ ਦਿਨ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ। ਫਿਲਹਾਲ ਦਿਓ ਇਜਾਜ਼ਤਾਂ, ਤੁਸੀਂ ਰੱਖੋ ਸਿਹਤਾਂ ਦਾ ਖਿਆਲ। ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚੋਂ ਇੰਨਾ ਹੀ, ਧੰਨਵਾਦ।

ਆਸ਼ਿਕਾਂ ਨੂੰ ਤਨਹਾਈ ਵਿੱਚ ਮਾਰਨਾ ਕੋਈ ਹਨੇਰੇ ਤੋਂ ਸਿੱਖੇ ਅੱਖਾਂ ਵਿੱਚ ਅੱਖਾਂ ਪਾ ਕੇ ਝੂਠ ਬੋਲਣਾ ਕੋਈ ਤੇਰੇ ਤੋਂ ਸਿੱਖੇ।

ਮੇਰੇ ਹਾਣੀਆਂ ਮੇਰੇ ਦੋਸਤਾਂ ਮੈਨੂੰ ਜਾਂਦੇ ਵੇਖ ਲਈ ਸਾਰੀ ਉਮਰ ਨਾ ਖੜਿਆ ਨਾਲ ਮੇਰੇ ਮੇਰਾ ਸੇਵਾ ਤਾਂ ਸੇਖ ਲਈ।

0: ऑस्ट्रेलिया द नंबर वन रेडियो स्टेशन रेडियो हांजी
1: रेडियो हांजी रेडियो हांजी 1674 आस करते हैं दिन थोड़ा वधिया जा रहा होएगा चढ़दी कला च हो समा हो चुका अज की कहानी का अज के विचार का कहिंदे ने एक बारी दो शिकारी शिकार के उत्ते निकले अज उन्हां दे कुछ हाथ नहीं लग्या हौली हौली दिन ढलन लगा एक शिकारी ने सलाह दिती जानवर अक्सर ही पानी वल नूं जांदे ने शाम का समा होवे ना आपां नदी वल नूं निकलीए नदी के किनारे सानूं जरूर कुछ मिल जूगा दोवां ने नदी वल नूं चाले पाए नदी के किनारे पहुँच के हले कुछ दिखया नहीं जानवर जो चाहते सी वह नहीं मिलया इधर उधर निगाह घुमाउंदिआं एक शिकारी ने दूजे नूं कहा ओए ओ वेख इस वेले नदी के किनारे किहड़े दो लोग बैठे एक किनारे तो दूसरे किनारे ध्यान मारिया दूसरा गौ दे नाल वेख के कहण लगा हाँ बैठा तो है पर एक आदमी आ दो नहीं दूसरे ने फिर दोबारा मत्थे ते अपने हाथ टकाया फोकस बनाया तो फिर कहन लगा नहीं ध्यान दे नाल वेख गौ दे नाल वेख दो आदमी बैठे ने पहले ने फिर यतन किया नहीं एक ही आदमी आ ओ वेख नदी दे विच पानी दे विच उहदा परछावां जिहा भी पैंदा हाँ पर परछावें भी दो पैंदे ने ते बंदे भी दो ने शायद भुल गए कि हुण ओह किहड़े काम आए गल भावें निकी जी होवे ते भावें वड्डी जदों सानूं कोई झूठा करार देण लगदा ते सानूं पसंद नहीं आउंदा हालांकि गल कोई बहुती खास नहीं हुंदी पर फिर भी जो असीं वेख रहे हैं जो साडियां अखां वेख रहियां जो साडा मन कहिंदा जो साडी बुद्धि कहिंदी है जो साडा ज्ञान कहिंदा असी चाहते हैं कि दूसरे वो मनन दोवां दी एक दूसरे दे मनन दे विच गल नहीं आती बाकी सारा कुछ छड़ छड़ा के हुण इस चीज़ दे उत्ते बहस चल रही है थोड़ा कोलों होके वेखण दी कोशिश की पर बहस उत्थे दी उत्थे रही एक जना कवे एक आ दूसरा कवे दो ने अपने वाली थां दे उत्ते आवाज मारे इत्थों वेख उच्चा होके वेख नीवां होके वेख पर समस्या उत्थे दी उत्थे बंदे एक ने कि दो ने तो मैंने होर लग के जाके वेखन की कोशिश की थी। पर समस्या उत्थे दी उत्थे कहिंदे ने कि अक्सर ही जदों बहस ना निबड़दी जाए तुसीं काली दे विच हो दिन ढल रहा होवे तुसीं होर किसे जरूरी काम जाना होवे तो फिर तुसीं वेखदे हो कि कई वारी दोवां दे विचों एक गल नबेड़न की भी कोशिश करदा एक ने थोड़ी जी जबान नप ली तो वैसे भी जदों दो जाने च बहस हुंदी है तो एक जने नूं अक्सर ही आदत हुंदी है वह थोड़ा जिहा उच्ची बोल के अपने आप नूं होर सच्चा साबित करन की कोशिश करदा सो जिहनूं एक दिख रहा है ना उहने दो दिखण वाले नूं नप लिया ਇਹ ਨਹੀਂ ਕਿ ਦੂਸਰਾ ਹਾਰ ਮੰਨ ਗਿਆ ਜਾਂ ਦੂਸਰੇ ਨੂੰ ਵੀ ਇੱਕ ਦਿਖਣ ਸ਼ੁਰੂ ਹੋ ਗਿਆ ਬਸ ਉਹਦੀ ਆਵਾਜ਼ ਹੌਲੀ ਹੌਲੀ ਤੇਜ਼ ਹੁੰਦੀ ਜਾ ਰਹੀ ਬਹਿਸ ਕਰਨਾ ਉਹਨੇ ਜ਼ਰੂਰੀ ਨਹੀਂ ਸਮਝਿਆ ਹਾਂ ਜਾਂ ਨਾ 'ਚ ਕੋਈ ਜਵਾਬ ਨਹੀਂ ਦਿੱਤਾ ਅਤੇ ਦੂਸਰੇ ਨੂੰ ਲੱਗਾ ਕਿ ਇਹਨੇ ਵਾਕਈ ਸੱਚ ਮੰਨ ਲਿਆ ਪਰ ਇੱਥੇ ਮੈਨੇ ਗੱਲ ਇਹ ਰੱਖਦੀ ਆ कि दो व्यक्ति सी कौन एक कि चीज़ तो बहस चल रही है असल च कहानी यह सी कि दो बंदे जड़े बैठे सी एक सी भला तो एक सी बुरा ये साढ़े अंदर दियां अवस्थावां ने कहिंदे ने कि साढ़े अंदर ही नेकी ते बदी बैठी है एक शिकारी नूं भला भी नज़र आउंदा ही ते नाल बुरा भी नज़र आ रहा है पर एक नूं नज़र आउंदा ही सिर्फ बुरा उहदा अंदर भला नहीं सी वेखना चाहुंदा सी दोवें सच्चे ਦੋਵਾਂ ਦੀ ਗੱਲ ਦੇ ਵਿੱਚ ਅਸਰ ਸੀ ਪਰ ਤੁਹਾਡੇ ਅੰਦਰ ਦੀ ਅਵਸਥਾ ਤੁਹਾਨੂੰ ਬਾਹਰੋਂ ਜੋ ਅੱਖਾਂ ਦਿੰਦੀ ਹੈ ਜਾਂ ਇੱਕ ਅਕਸ ਦਿੰਦੀ ਹੈ ਤੁਸੀਂ ਉਹੀ ਵੇਖਦੇ ਹੋ ਬੰਦਾ ਉਹੀ ਹੁੰਦਾ ਕਿਸੇ ਨੂੰ ਉਹਦੇ ਵਿੱਚ ਭਲਾ ਨਜ਼ਰ ਆਉਂਦਾ ਦੂਸਰੇ ਨੂੰ ਬੁਰਾ ਲੱਗਦਾ ਜਦੋਂ ਆਪਾਂ ਹੌਲੀ ਹੌਲੀ ਬਹੁਤ ਜ਼ਿਆਦਾ ਬੁਰਾ ਕਰ ਬਹਿੰਦੇ ਹਾਂ ਜਾਂ ਹਮੇਸ਼ਾ ਆਪਾਂ ਬੁਰਾ ਹੀ ਕਿਸੇ ਦਾ ਸੋਚਦੇ ਹਾਂ ਅਤੇ ਜਾਂ ਫਿਰ ਇੱਦਾਂ ਕਹਿ ਲਓ ਭਲਾ ਸਿਰਫ ਆਪਣੇ ਆਪ ਦਾ ਸੋਚਦੇ ਹਾਂ ਅਤੇ ਹੌਲੀ ਹੌਲੀ ਉਹ ਅਵਸਥਾ ਆਉਂਦੀ ਹੈ ਜਦੋਂ ਤੁਹਾਨੂੰ ਭਲਾ ਦਿਖਣੋਂ ਹੀ ਅੜ ਜਾਂਦਾ ਤੁਹਾਨੂੰ ਚੰਗਿਆਈ ਦਿਖਣੋਂ ਹੀ ਅੜ ਜਾਂਦੀ ਹੈ ਇੱਕ ਸਮਾਂ ਹੁੰਦਾ ਹੈ ਜਦੋਂ ਤੁਹਾਨੂੰ ਝੋਲੇ ਜਿਹੇ ਪੈਂਦੇ ਆ ਜਦੋਂ ਤੁਹਾਡਾ ਮਨ ਤੁਹਾਨੂੰ ਅੰਦਰੋਂ ਅੰਦਰ ਹੀ ਝੰਝੋੜਦਾ ਹੈ ਤੁਸੀਂ ਬੁਰਾ ਕਰਨ ਲੱਗਦੇ ਹੋ ਤੁਹਾਨੂੰ ਰੋਕਦਾ ਤੁਹਾਨੂੰ ਦੱਸਦਾ ਹੈ ਕਿ ਤੂੰ ਗਲਤ ਕਰਨ ਲੱਗਾ ਤੁਹਾਡੇ ਹੱਥ ਕੰਬਦੇ ਆ ਬਾਹਰੋਂ ਕੋਈ ਤੁਹਾਨੂੰ ਕਵੇ ਨਾ ਕਵੇ ਤੁਹਾਡਾ ਅੰਦਰ ਤੁਹਾਨੂੰ ਇੱਕ ਵਾਰੀ ਫਿਰ ਕਹਿੰਦਾ ਕਿ ਸੋਚ ਲਾ ਜੋ ਤੂੰ ਕਰਨ ਲੱਗਾ ਕੀ ਉਹ ਠੀਕ ਹੈ ਕੀ ਉਹ ਕਿਸੇ ਦੇ ਹਿੱਤ ਦੇ ਵਿੱਚ ਹੈ ਉਹਦਾ ਬੁਰਾ ਤਾਂ ਨਹੀਂ ਪਰ ਜਦੋਂ ਤੁਸੀਂ ਬਹੁਤ ਜ਼ਿਆਦਾ ਲਗਾਤਾਰ ਹੀ ਕਿਸੇ ਦਾ ਬੁਰਾ ਕਰਨ ਲੱਗ ਪੈਂਦੇ ਹੋ ਜਦੋਂ ਤੁਹਾਡਾ ਫਾਇਦਾ ਹਰ ਥਾਂ ਦੇ ਉੱਤੇ ਹਾਵੀ ਹੋ ਜਾਂਦਾ ਤੁਹਾਨੂੰ ਸਿਰਫ ਆਪਣਾ ਆਪ ਨਜ਼ਰ ਆਉਂਦਾ ਅਤੇ ਫਿਰ ਇੱਕ ਸਟੇਜ ਇੱਦਾਂ ਦੀ ਆਉਂਦੀ ਆ ਭਲਾ ਤੁਹਾਡੇ ਅੱਖੋਂ ਪਰੋਖੇ ਹੋ ਜਾਂਦਾ ਹੁੰਦਾ ਉੱਥੇ ਹੀ ਆ ਕਿਸੇ ਹੋਰ ਨੂੰ ਨਜ਼ਰ ਆ ਰਿਹਾ ਹੁੰਦਾ ਉਹ ਪਰ ਤੁਹਾਨੂੰ ਦੇਖਣੋਂ ਹਟ ਜਾਂਦਾ ਆਸ ਕਰਦੇ ਹਾਂ ਕਿ ਕਹਾਣੀ ਵਿਚਲਾ ਮਨੋਰਥ ਤੁਸੀਂ ਜ਼ਰੂਰ ਸਮਝੇ ਹੋਗੇ ਇਹ ਕਹਾਣੀ ਜਿਹੜੀ ਲਿਖੀ ਆ ਖਲੀਲ ਜ਼ਿਬਰਾਨ ਹੋਰਾਂ ਨੇ ਪੰਜਾਬੀ ਦੇ ਵਿੱਚ ਅਨੁਵਾਦ ਕਰਦੇ ਹਾਂ ਜਾਂ ਇਹਨੂੰ ਕਹਿੰਦੇ ਹਾਂ ਕੋਈ ਗਲਤੀ ਉੱਚ ਨੀਚ ਹੋਈ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦਾ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਵਿੱਚੋਂ ਆਪਾਂ ਜ਼ਰੂਰ ਵਧੀਆ ਕੁਛ ਸਿੱਖੇ ਹੋਵਾਂਗੇ ਅਤੇ ਆਪਣੇ ਅੰਦਰ ਦੇ ਭਲੇ ਨੂੰ ਆਪਾਂ ਜ਼ਰੂਰ ਜਿਉਂਦਾ ਰੱਖਾਂਗੇ ਆਪਣੇ ਆਪ ਨੂੰ ਆਪਾਂ ਇਸ ਕਾਬਲ ਕਰਾਂਗੇ ਕਿ ਸਾਨੂੰ ਇਹ ਦੋਵੇਂ ਹੀ ਦਿਖਦੇ ਰਹਿਣ ਅਤੇ ਜਾਂ ਫਿਰ ਜੇ ਇੱਕ ਦਿਖੇ ਤਾਂ ਸਿਰਫ ਭਲਾ ਦਿਖੇ ਬੁਰਾ ਨਾ ਦਿਖੇ
0: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ ਰੇਡੀਓ ਹਾਂਜੀ
2: ਬਲਜੀਤ ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰ ਚਲੀਏ
3: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
2: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2535 45 ਤੇ
4: ਹਾਂਜੀ

ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: ਸਟੂਡੈਂਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052
1: ਤੇ। ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਨਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ solutions.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

0: कभी तो हंसाए।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ
1: 04-33-280-252 ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2535 45 ਤੇ
2: ਹਾਂਜੀ ਹਾਂਜੀ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ, ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰ ਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ

ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਏ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਦ ਕਲਮ

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ ਜਾ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਹੀਸਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ।

ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੇ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਸਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਉ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ ਸੱਚੀ ਟਕਸਾਲ।

ਅੰਗ ਯਰ ਰੇਖ ਪੇ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ੰ ਤੋ ਕਹਿ ਜੈ ਕੋਟ ਇੰਦ੍ਰ ਇੰਦਰਾਨ ਸਾ ਸਾਹਾਨ ਗਣਿਤ ਜੈ ਤਿਰ ਭਵਨ ਮਈਵ ਸੁਰ ਨਾਰ ਸੁਰ ਨੇਤ ਨੇਤ ਬੰਤਰਨ ਕਹਿਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਵਰਨ ਸੁਮਤ ਜਾਮ ਕ੍ਰਿਆ ਛੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਭੰਜੇ ਨਮਸਤੰਗ ਅਡਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਭੀਤੇ ਨਮਸਤੰਗ ਅਭਾਏ ਨਮਸਤੰਗ ਅਡਾਏ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਛੇਦੇ ਨਮਸਤੰਗ ਅਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਧਾਰੇ ਨਮਸਤੰਗ ਅਭਾਰੇ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਦੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਣੇ ਨਮਸਤੰਗ ਨਿਧਾਨੇ ਨਮਸਤੰਗ ਅਗਾਏ ਨਮਸਤੰਗ ਅਭਾਏ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੰਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗਮੇ ਨਮਸਤਰਮੇ ਨਮਸਤੰਗ ਜਲਾਸ਼ੇ ਨਮਸਤੰਗ ਨਿਰਾਸ਼ੇ ਨਮਸਤੰਗ ਅਜਾਤੇ ਨਮਸਤੰਗ ਅਪਾਦੇ ਨਮਸਤੰਗ ਅਮਜਵੇ ਨਮਸਤਸਤ ਅਜਵੇ ਅਦੇਸੰਗ ਅਦੇਸੇ ਨਮਸਤੰਗ ਅਵੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੇ ਨਮਸਤੰਗ ਅਵੇਵੇ ਨਮਸਤੰਗ ਅਜਨਮੇ ਨਮਸਤੰਗ ਸੁਬਨਵੇ ਨਮੋ ਸਰਵ ਗੌਣੇ ਨਮੋ ਸਰਵ ਪੌਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਵ ਦੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਤਰੀ ਛੰਤੋ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦਯ ਹੈ ਅਭੈ ਹੈ ਅਜੀਤ ਹੈ ਅਭੀਤ ਹੈ ਤਿਰਮਾਨ ਹੈ ਨਿਦਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜੈ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਜੂਜ ਹੈ ਅਜੰਜ ਹੈ

ਸੋਹਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ

0: ਕੀਤਾ ਤਿਨਕਾ ਸਬਦ ਸਚੈ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਣ ਦੇ ਜਿਸ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ

0: ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰ ਨਾ ਜਾਣੇ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ।

ਸਮਾਓ ਸਭ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸਬਦ ਰਤਨ।

ਜਾਂ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਉ ਦੂਜਾ ਲਾਇਆ ਕਹਿ ਨਾਨਕ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

ਸਲੋਕ ਸੰਤ ਉਦਰਨ ਦਯਾਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਹੈ।

चुग हो चुग अटल खंडा ब्रह्मंडा दे मालक वालिए कुल आलम पाक ए पवित्र रूहानी रूहानी जोत शब्द गुरु शब्दा अवतार बाणी दे बोहित कलयुग दे जहाज खेवट गुरु श्री गुरु ग्रंथ साहिब महाराज जी की मुबारक बारगाह दे अंदर जुड़ बैठे गुरु रूप गुरु खालसा गुरु सवारी सात संगत जी समुची मानवता दे केंद्र धर्म दे केंद्र सचखंड श्री दरबार साहिब श्री अमृतसर गुरु रामदास महाराज जी के मुबारक दर घर तो आया अमृतमई हुक्मनामा सतगुरां दा ए अमृतमई संदेश दुनिया दे कोने कोने तक इस अमृतमई संदेश दी मीडिया दे माध्यम राही आवाज पहुंचाउण वास्ते ਅਤੇ ਸਤਿਗੁਰਾਂ ਦੇ ਅੰਮ੍ਰਿਤਮਈ ਸੰਦੇਸ਼ ਦੀ ਵਿਚਾਰ ਕਰਨ ਵਾਸਤੇ ਜੋ ਨੇਤਾ ਪ੍ਰਤੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸੱਜਦੇ ਹਨ ਇਹਨਾਂ ਦੀਵਾਨਾਂ ਦੇ ਅੰਦਰ ਅੰਮ੍ਰਿਤ ਵੇਲੇ ਆਸਾ ਜੀ ਕੀ ਵਾਰ ਦੇ ਕੀਰਤਨ ਤੋਂ ਬਾਅਦ ਜੋ ਲੜੀਵਾਰ ਸ਼ਬਦ ਅਤੇ ਅੰਮ੍ਰਿਤਮਈ ਆਏ ਸਤਿਗੁਰਾਂ ਦੀ ਉਪਦੇਸ਼ ਦੀ ਵਿਚਾਰ ਸਾਂਝੀ ਕੀਤੀ ਜਾਂਦੀ ਹੈ ਅੱਜ ਇਸ ਅੰਮ੍ਰਿਤਮਈ ਸੰਦੇਸ਼ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਅੱਜ ਦੇ ਇਸ ਅੰਮ੍ਰਿਤਮਈ ਸੰਦੇਸ਼ ਉਪਦੇਸ਼ ਹੁਕਮ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਮੁੱਖ ਤੋਂ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਜਿਹਨਾਂ ਦਾ ਮੂਲ ਪਾਠ ਆਪ ਜੀ ਨੇ ਹੁਣੇ ਹੀ ਭਾਈ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਬੜੇ ਹੀ ਅਦਬ ਅਤੇ ਸਤਿਕਾਰ ਦੇ ਨਾਲ ਸਰਵਣ ਕੀਤਾ ਹੈ ਆਓ ਇਸ ਦੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਆਪਾਂ ਸਤਿਗੁਰਾਂ ਦੇ ਮੁਬਾਰਕ ਚਰਨਾਂ ਵਿੱਚ ਜੁੜ ਬੈਠੇ ਹਾਂ ਜਾਂ ਮੀਡੀਆ ਦੁਆਰਾ ਘਰਾਂ ਵਿੱਚ ਬੈਠੇ ਹੋਏ ਸੁਰਤ ਦੁਆਰਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਾ ਰਹੇ ਹਾਂ ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰੀਏ

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਮੁਖ ਤੋਂ ਉਚਾਰਨ ਕੀਤੀ ਹੋਈ ਵਾਰ ਦੇ ਵਿੱਚ ਦਰਜ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 709 ਦੇ ਉੱਪਰ ਸੁਭਾਏ ਮਾਨ ਹੈ। ਅੱਜ ਦੇ ਇਸ ਅੰਮ੍ਰਿਤਮਈ ਸ਼ਬਦ ਦੇ ਅੰਦਰ ਜੋ ਕਿ ਵਾਰ ਪੌੜੀਆਂ ਦੀ ਹੁੰਦੀ ਹੈ, ਪੌੜੀ ਦੇ ਨਾਲ ਸਲੋਕ ਵੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਮੁੱਖ ਤੋਂ ਉਚਾਰਨ ਕੀਤਾ ਹੋਇਆ ਹੈ। ਸਲੋਕ ਦੇ ਅੰਦਰ ਸਤਿਗੁਰੂ ਪਾਤਸ਼ਾਹ ਬੜੀ ਪਿਆਰੀ ਵਿਚਾਰ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਸਲੋਕ ਦਾ ਮਤਲਬ ਹੁੰਦਾ ਹੈ ਬਹੁਤ ਵੱਡੀ ਗੱਲ ਨੂੰ ਸੰਕੋਚ ਕਰਕੇ ਛੋਟੇ ਜਿਹੇ ਅੱਖਰਾਂ ਵਿੱਚ ਕਹਿ ਦੇਣਾ। ਸੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬੜੇ ਹੀ ਅਦਬ ਸਤਿਕਾਰ ਦੇ ਨਾਲ ਇਸ ਅੰਮ੍ਰਿਤਮਈ ਸਲੋਕ ਦੇ ਅੰਦਰ ਜੋ ਸਾਨੂੰ ਸੰਦੇਸ਼ ਦੇ ਰਹੇ ਹਨ, ਆਓ ਲੜੀਵਾਰ ਸ਼ਬਦ ਦੀ ਵਿਚਾਰ ਦੇ

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਲੋਕ ਦੇ ਅੰਦਰ ਅੰਮ੍ਰਿਤਮਈ ਉਪਦੇਸ਼ ਬਖਸ਼ ਰਹੇ ਹਨ ਕਿ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਭਾਵ ਕਿ ਜਿੰਨੇ ਵੀ ਸੰਸਾਰ ਦੇ ਉੱਤੇ ਸੰਤ ਜਨ ਹਨ, ਸਤਸੰਗੀ ਜਨ ਹਨ, ਜੋ ਰੱਬ ਦੇ ਪਿਆਰੇ ਹਨ, ਪਰਮਾਤਮਾ ਦੇ ਨਾਲ ਪਿਆਰ ਕਰਨ ਵਾਲੇ ਹਨ, ਉਹਨਾਂ ਦਾ ਸੰਸਾਰ ਰੂਪੀ ਸਾਗਰ ਤੋਂ ਉਧਾਰ ਕਿਵੇਂ ਹੁੰਦਾ ਹੈ, ਪਾਰ ਉਤਾਰਾ ਕਿਵੇਂ ਹੁੰਦਾ ਹੈ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਹਨ ਆਸਰੰ ਗੋਪਾਲ ਕੀਰਤਨ ਹੈ। ਭਾਵ ਕਿ ਉਹਨਾਂ ਸਾਰਿਆਂ ਦੇ ਜੀਵਨ ਦਾ ਆਸਰਾ ਸਹਾਰਾ ਜਿਹੜਾ ਗੋਪਾਲ ਤੋਂ ਭਾਵ ਗੋ ਤੋਂ ਭਾਵ ਧਰਤੀ ਤੇ ਪਾਲ ਤੋਂ ਭਾਵ ਪਾਲਣ ਵਾਲਾ, ਉਹਨਾਂ ਸਾਰਿਆਂ ਦਾ ਆਸਰਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦੀ ਬੰਦਗੀ ਹੈ, ਉਹਦੀ ਸਿਫਤ ਸਲਾਹ ਹੈ ਜਿਹੜਾ ਇਹ ਸੰਸਾਰ ਰੂਪੀ ਸਾਗਰ ਨੂੰ ਪਾਲ ਰਿਹਾ ਹੈ। ਭਾਵ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਉਹਨਾਂ ਦੇ ਜੀਵਨ ਦਾ ਉਧਾਰ ਕਰਨ ਵਾਲਾ ਉਧਾਰ ਕਰਤਾ ਹੈ। ਇਸੇ ਤਰ੍ਹਾਂ ਐਸੇ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਨ ਦੇ ਨਾਲ ਹੀ ਮਨੁੱਖ ਦਾ ਸੰਸਾਰ ਰੂਪੀ ਭਵਜਲ ਤੋਂ ਪਾਰ ਉਤਾਰਾ ਹੁੰਦਾ ਹੈ। ਇੰਜ ਕਹਿ ਦਈਏ, ਜੇ ਕੋਈ ਮਨੁੱਖ ਸੰਸਾਰ ਦੇ ਉੱਤੇ ਇਹ ਚਾਹੁੰਦਾ ਹੈ ਕਿ ਮੇਰਾ ਸੰਸਾਰ ਤੋਂ ਪਾਰ ਉਤਾਰਾ ਹੋ ਜਾਵੇ, ਮੇਰੇ ਜੀਵਨ ਦਾ ਨਿਸਤਾਰਾ ਹੋ ਜਾਵੇ, ਮੈਂ ਆਪਣੇ ਜੀਵਨ ਦੀ ਬੇੜੀ ਸੰਸਾਰ ਰੂਪੀ ਭਵਜਲ ਤੋਂ ਪਾਰ ਕਰ ਲਵਾਂ, ਤੇ ਉਹਦੇ ਵਾਸਤੇ ਕੇਵਲ ਤੇ ਕੇਵਲ ਇੱਕੋ ਹੀ ਸਹਾਰਾ ਹੈ, ਉਹ ਹੈ ਪਰਮਾਤਮਾ ਦੀ ਬੰਦਗੀ ਕਰਨ, ਜਿਹਦੇ ਬਾਰੇ ਭਗਤ ਸਾਹਿਬਾਨ ਵੀ ਕਹਿੰਦੇ ਨੇ ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਦੇਹੁਰਾ ਨਾ ਮਸੀਤ। ਕਹਿੰਦੇ ਮੈਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਐਸੇ ਨਿਰੰਕਾਰ ਦੀ ਬੰਦਗੀ ਕਰਕੇ ਆਪਣਾ ਸੰਸਾਰ ਰੂਪੀ ਭਵਜਲ ਤੋਂ ਪਾਰ ਉਤਾਰਾ ਕੀਤਾ ਹੈ, ਜਿਹੜਾ ਪਰਮਾਤਮਾ ਕਿਸੇ ਦੇਹੁਰੇ ਦੇ ਅੰਦਰ ਮੌਜੂਦ ਨਹੀਂ, ਜਿਹੜਾ ਦੁਨੀਆਂ ਦੇ ਉੱਤੇ ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਕਹਿ ਦ੍ਰਿਸ਼ਟਾ। ਭਾਵ ਕਿ ਜਿਹੜਾ ਨਿਰੰਕਾਰ ਪਰਮੇਸ਼ਰ ਸੰਸਾਰ ਦੇ ਉੱਤੇ ਹਰੇਕ ਥਾਂ ਦੇ ਉੱਤੇ ਰਮਿਆ ਹੋਇਆ, ਮੈਂ ਤੇ ਐਸੇ ਅਕਾਲ ਪੁਰਖ ਦੀ ਬੰਦਗੀ ਕੀਤੀ। ਜਿੰਨੇ ਵੀ ਭਗਤ ਸਾਹਿਬਾਨ ਹੋਏ ਨੇ, ਭੱਟ ਸਾਹਿਬਾਨ ਹੋਏ ਨੇ, ਗੁਰੂ ਕੇ ਸਿੱਖ ਹੋਏ ਨੇ ਜਾਂ ਗੁਰੂ ਸਾਹਿਬਾਨ ਨੇ, ਸਾਰਿਆਂ ਨੇ ਕੇਵਲ ਤੇ ਕੇਵਲ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਕੀਤੀ, ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਮੁੱਚੇ ਬ੍ਰਹਿਮੰਡ ਦੇ ਅੰਦਰ ਰਮਿਆ ਹੋਇਆ, ਜਿਸ ਦੇ ਬਾਰੇ ਭਗਤ ਸਾਹਿਬਾਨ ਬੜੇ ਪਿਆਰ ਤੇ ਸਤਿਕਾਰ ਨਾਲ ਕਹਿੰਦੇ ਨੇ ਜੋ ਬ੍ਰਹਿਮੰਡੇ

0: सोई पिंडे जो खोजै सो पावै, भाव के जिहड़ा अकाल पुरख वाहिगुरु परमेश्वर समुचे ब्रह्मांड दे अंदर रमिया होया, ओ अकाल पुरख वाहिगुरु परमेश्वर दी जोत ही हरेक मनुख दे अंदर रमी होई है। उस जोत नू पहचानण दी लोड़ है और इथों तक सतगुरु बड़े ही अदब ते सत्कार दे नाल अज धन धन श्री गुरु अर्जन देव महाराज जी सानू समझा रहे ने कि रब दे जिन्ने भी संत जन इस संसार ते हुंदे ने ओ केवल ते केवल ऐसे ही हरेक जगह दे उते रमे हुए परमात्मा दी पूजा करदे ने। कई बारी संसार दे उते विचार चलदी कि धन धन श्री गुरु नानक साहिब महाराज जी ने जिस वक्त गुरद्वारा संत घाट सुल्तानपुर लोधी दी पावन पवित्र धरती दे उत्ते तीसरे दिन प्रगट होना कीता, उस वक्त जिथे एक ग्रंथ दी नींह रखदिया होया एक ओंकार तो लैके गुर प्रसाद तक दा मूल मंत्र उचारण कीता, उथे एक पंथ दी नींह रखदिया होया धन गुरु नानक साहिब महाराज जी दे कोल संसार दे लोकां ने एक सवाल कीता सी, सतगुरु जिस परमात्मा दे स्वरूप दी आप जी ने व्याख्या कीती है ऐसे स्वरूप दी व्याख्या वाले परमात्मा दा उपाशक कौन होवेगा, कि ऐसे अकाल पुरख वाहिगुरु परमेश्वर नूं कल्ले हिंदू पूजणगे। आ जिहड़ा आप जी ने स्वरूप मूल मंत्र दे अंदर बयान कीता है ऐसे स्वरूप वाले परमात्मा दा पुजारी कौन होवेगा। ते गुरु नानक साहिब महाराज जी ने बड़े ही अदब ते सत्कार सहित इसे पावन पवित्र अस्थान दे उते एक पंथ दी नींह रखदिया ए वचन कहे सन, ना को हिंदू ना मुसलमान, भाव कि जिहड़ा ऐसे अकाल पुरख वाहिगुरु परमेश्वर दा पुजारी होवेगा ओदी संसार दे उते कोई जात पात नहीं होवेगी, भाव कि ओह जात पात तो वखरा होवेगा, भाव के ऐसे अकाल पुरख का पुजारी जेड़ा है वो गुरु का सिख होवेगा, भाव के गुरु का सिख ऐसे अकाल पुरख की पूजा करेगा, क्योंकि दुनिया के उत्ते कोई हिंदू किसी प्रकार की पूजा करता है, कोई मुसलमान किसी प्रकार की पूजा करता है, पर जेड़ा अकाल पुरख की पूजा करेगा जेड़ा केवल ते केवल पूजा कीचै नाम त्याई बिन नावै पूजना हुई, जेड़ा ऐसे अकाल पुरख की पूजा करेगा वो एक सिख होवेगा। मेरे कहने तो मुराद ये है एक पंथ की नींह रखदे आ धन गुरु नानक साहिब महाराज जी ने वचन कह दिते सन कि जेड़ा ये पंथ ऐसे अकाल पुरख की पूजा करेगा वो संसार दे उत्ते संसार दे उत्ते समुचे जगत दे विच विचरेगा। फिर गुरु नानक साहिब जी ने मारिया सिक्का जगत विच नानक निर्मल पंथ चलाया ते ऐसे निर्मल पंथ दी नींह रख दित्ती जेड़ा दुनिया दे उते जात पात ऊंच नीच छूत छात आदि दे भेद भाव तो उपर उठ के ऐसे निरंकार दी पूजा करदा है। सो इसे तरह धन धन श्री गुरु अर्जन देव महाराज जी भी अज दे मुबारक शब्द विच सानू संसारिक जीवां नू ए सेध ए ज्ञान ए उपदेश बख्शिश कर रहे हैं कि संत उदरण दयालंग आश्रम गोपाल कीर्तन है, भाव के जिन्ने भी संसार दे उते संत जन हैं वो ऐसे ही अकाल पुरख वाहेगुरु परमेश्वर दी बंदगी करके संसार रूपी भवजल तो अपना पार उतारा करदे हन।
1: निर्मलं संत संगेन ओट नानक परमेश्वर है।
0: पातशाह धन गुरु नानक साहिब महाराज जी गुरु अर्जन साहिब महाराज जी बड़े प्यारे बचन कह रहे हैं, कहिंदे निर्मलं संत संगेन ओट नानक परमेश्वर है। ऐसे ही अकाल पुरख वाहेगुरु निर्मल परमात्मा दी पूजा उपासना करके जिहड़े परमात्मा दे संत जन हन ऐसे ही अकाल पुरख वाहेगुरु परमेश्वर दे चरणा दा ओट आसरा तकदे हन। धर जीअड़े एक टेक तों लाहे बेडानी आस नानक नाम त्याई कारज आवै ਰਾਸ। ਸਤਿਗੁਰੂ ਕਹਿੰਦੇ ਨੇ ਜਦੋਂ ਅਸੀਂ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਓਟ ਆਸਰਾ ਤੱਕਾਂਗੇ ਤੇ ਸਤਿਗੁਰੂ ਪਰਮੇਸ਼ਰ ਵੀ ਸਾਡੇ ਸੰਸਾਰ ਦੇ ਉੱਤੇ ਕਾਰਜ ਰਾਸ ਕਰਨਗੇ। ਕਿਉਂਕਿ ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਜਿੰਨਾ ਚਿਰ ਇਹ ਇਨਸਾਨ ਸੰਸਾਰ ਦੇ ਉੱਤੇ ਮੇਰੀ ਮੇਰੀ ਕਰਦਾ ਉਹਨਾਂ ਚਿਰ ਉਹ ਪਰਮਾਤਮਾ ਸਾਡੀ ਬਾਂਹ ਨਹੀਂ ਫੜਦਾ। ਔਰ ਇਸੇ ਕਰਕੇ ਪਰਮਾਤਮਾ ਦੇ ਸੰਤ ਜਨ ਮਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ। ਉਹ ਇੱਕ ਭਗਵਾਨ ਅਕਾਲ ਪੁਰਖ ਦੇ ਚਰਨਾਂ ਦਾ ਓਟ ਆਸਰਾ ਤੱਕਦੇ ਨਿਰਮਲੰਗ ਸੰਤ ਸੰਗੇਨ। ਔਰ ਇਸੇ ਕਰਕੇ ਗੁਰੂ ਕੇ ਪਿਆਰੇ ਸੰਤ ਜਨ ਜਦੋਂ ਸਤ ਸੰਗਤ ਕਰਦੇ ਨੇ ਐਸੇ ਨਿਰਮਲ ਪੁਰਸ਼ਾਂ ਦੀ ਸੰਗਤ ਕਰਕੇ ਉਹ ਵੀ ਆਪਣੇ ਜੀਵਨ ਨੂੰ ਪਵਿੱਤਰ ਕਰ ਲੈਂਦੇ। ਬੜੇ ਪਿਆਰੇ ਬਚਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਤ ਸੰਗਤ ਦੇ ਪ੍ਰਤੀ ਉਚਾਰਨ ਕੀਤੇ ਨੇ। ਜਦੋਂ ਆਪਾਂ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਪੜ੍ਹੀਏ ਨਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਤ ਸੰਗਤ ਦੀ ਬੜੀ ਵੱਡੀ ਮਹਾਨਤਾ ਦੱਸਦੇ। ਸਾਨੂੰ ਤੇ ਹੋ ਸਕਦਾ ਸੰਸਾਰਿਕ ਜੀਵਾਂ ਨੂੰ ਪਰਮਾਤਮਾ ਦੀ ਕੀਤੀ ਹੋਈ ਸਤਸੰਗਤ ਦੇ ਬਾਰੇ ਮਹਾਨਤਾ ਬਾਰੇ ਕੁਝ ਗਿਆਨ ਬੋਧ ਹੋਵੇ ਜਾਂ ਨਾ ਹੋਵੇ, ਪਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸਤਸੰਗਤ ਦੀ ਬੜੀ ਵੱਡੀ ਵਡਿਆਈ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਵੇਖੋ ਮਨੁੱਖ ਨਿਰਮਲ ਕਿਵੇਂ ਹੁੰਦਾ, ਪਵਿੱਤਰ ਆਤਮਾ ਕਿਵੇਂ ਹੁੰਦੀ ਹੈ ਸਤਸੰਗਤ ਦੀ ਸੰਗਤ ਕਰਨ ਦੇ ਨਾਲ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਇਹ ਸੰਗਤ ਦੀ ਵਡਿਆਈ ਏਡੀ ਹੈ, ਇੱਥੇ ਤੇ ਪਿੰਗਲ ਪਰਬਤ ਪਾਰ ਪਰੇ, ਕਹਿੰਦੇ ਇੱਥੇ ਆਇਆ ਤੇ ਪਿੰਗਲੇ ਵੀ ਪਹਾੜ ਤੇ ਚੜ ਜਾਂਦੇ। ਵੈਸੇ ਵੇਖਿਆ ਜਾਵੇ ਇੱਕ ਆਮ ਮਨੁੱਖ ਹੁੰਦਾ ਉਹ ਕਹਿੰਦਾ ਇਹ ਕਿਵੇਂ ਹੋ ਸਕਦਾ ਕਿ ਪਿੰਗਲਾ ਪਹਾੜ ਤੇ ਚੜ ਸਕਦਾ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਬਹੁਤ ਸਾਰੇ ਐਸੇ ਸ਼ਬਦ ਆਏ ਨੇ ਜਿਹਨਾਂ ਦਾ ਅੰਤਰੀਵ ਭਾਵ ਕੁਝ ਹੋਰ ਹੈ ਤੇ ਅੱਖਰੀ ਅਰਥ ਕੁਝ ਹੋਰ ਬਣਦੇ। ਜਿਵੇਂ ਆਪਾਂ ਕਈ ਵਾਰੀ ਸ਼ਬਦ ਪੜ੍ਹਦੇ ਹਾਂ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ, ਫੀਲਰ ਬਾਬੀ ਬਲਦ ਪਖਾਵਚ ਕਊਆ ਤਾਲ ਵਜਾਵੈ, ਪਹਿਰ ਚੋਲਣਾ ਗਧਾ ਨਾਚੈ, ਭੈਂਸਾ ਭਗਤ ਕਰਾਵੈ। ਭਾਵ ਕੇ ਫੀਲ ਦਾ ਮਤਲਬ ਹੁੰਦਾ ਹਾਥੀ। ਸਤਿਗੁਰੂ ਕਹਿੰਦੇ ਹਾਥੀ ਰਬਾਬੀ ਬਣ ਗਏ। ਹੁਣ ਆਮ ਬੰਦਾ ਵੇਖਣ ਵਾਸਤੇ ਕਹਿੰਦਾ ਹਾਥੀ ਰਬਾਬੀ ਕਿਵੇਂ ਹੋ ਸਕਦਾ। ਫੀਲ ਰਬਾਬੀ ਬਲਦ ਪਖਾਵਚ ਤੇ ਬੈਲ ਪੱਖਾ ਝੱਲਣ ਦੀ ਸੇਵਾ ਕਰਨ ਲੱਗ ਪਿਆ। ਬੰਦਾ ਕਹਿੰਦਾ ਇਹ ਤੇ ਕਦੇ ਵੇਖਿਆ ਹੀ ਨਹੀਂ ਕਿ ਬੈਲ ਵੀ ਕਦੇ ਪੱਖਾ ਝੱਲਣ ਦੀ ਸੇਵਾ ਕਰਦਾ ਹੋ। ਫੀਲ ਰਬਾਬੀ ਬਲਦ ਪਖਾਵਚ ਕਊਆ ਤਾਲ ਵਜਾਵੈ, ਤੇ ਕਹਿੰਦੇ ਕਾਂ ਜਿਹੜਾ ਸੀ ਉਹ ਤਬਲਾ ਵਜਾਉਣ ਲੱਗ ਪਿਆ। ਪਹਿਰ ਚੋਲਣਾ ਗਧਾ ਨੱਚੈ, ਤੇ ਕਹਿੰਦੇ ਜਿਹੜਾ ਗਧਾ ਸੀ ਨਾ ਉਹ ਚੋਲਾ ਪਾ ਕੇ ਨੱਚਣ ਲੱਗ ਪਿਆ। ਭੈਂਸਾ ਭਗਤ ਕਰਾਵੈ, ਤੇ ਕਹਿੰਦੇ ਜਿਹੜਾ ਝੋਟਾ ਸੀ ਨਾ ਉਹ ਰੱਬ ਦੀ ਭਗਤੀ ਕਰਨ ਲੱਗ ਪਿਆ। ਹੁਣ ਜੇ ਇਹਨਾਂ ਸ਼ਬਦਾਂ ਨੂੰ ਅੰਤਰੀਵ ਭਾਵ ਦੇ ਵਿੱਚ ਜਾ ਕੇ ਵੇਖੀਏ ਤੇ ਇਹ ਸਾਰੇ ਸੰਕੇਤ ਦਿੱਤੇ ਨੇ ਧੰਨ ਗੁਰੂ ਅਰਜਨ ਸਾਹਿਬ ਜੀ। ਸਤਿਗੁਰੂ ਪਾਤਸ਼ਾਹ ਜੀ ਨੇ ਸੰਕੇਤ ਦਿੱਤੇ ਨੇ, ਇਹ ਸਾਰੇ ਮਨ ਦੇ ਇੱਕ ਸੁਭਾਅ ਨੇ। ਜਦੋਂ ਆਪਾਂ ਰੱਬ ਦੀ ਬੰਦਗੀ ਕਰਾਂਗੇ, ਪਰਮਾਤਮਾ ਦਾ ਸਿਮਰਨ ਕਰਾਂਗੇ, ਤੇ ਫੀਲ ਵਰਗਾ ਭਾਵ ਕੇ ਹਾਥੀ ਵਰਗਾ ਸਾਡਾ ਹੰਕਾਰੀ ਮਨ ਵੀ ਜਿਹੜਾ ਹੈ ਨਾ ਉਹ ਵੀ ਰੱਬ ਦੇ ਘਰ ਦਾ ਰਬਾਬੀ ਬਣ ਜਾਵੇਗਾ। ਭਾਵ ਕਿ ਰੱਬ ਦੀ ਸਿਮਸਲਾਹ ਦੇ ਗੀਤ ਗਾਉਣ ਲੱਗ ਪਵੇਗਾ, ਕਿਉਂਕਿ ਹਾਥੀ ਹੰਕਾਰ ਦਾ ਪ੍ਰਤੀਕ ਹੈ। ਤੇ ਇੱਥੇ ਸਤਿਗੁਰੂ ਕਹਿੰਦੇ ਨੇ ਜਿਹੜਾ ਹਾਥੀ ਵਰਗਾ ਮਨ ਹੈ ਨਾ ਹੰਕਾਰੀ ਆਪਰਿਆ ਹੋਇਆ, ਇਹ ਵੀ ਜਿਹੜਾ ਕਿ ਰੱਬ ਦੇ ਘਰ ਦਾ ਰਬਾਬੀ ਬਣ ਜਾਂਦਾ ਹੈ, ਰੱਬ ਦੇ ਘਰ ਦੀਆਂ ਸਿਫਤਾਂ ਗਾਉਣ ਲੱਗ ਪੈਂਦਾ ਹੈ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ। ਫਿਰ ਅੱਗੇ ਪਾਤਸ਼ਾਹ ਕਹਿੰਦੇ ਨੇ ਫੀਲ ਰਬਾਬੀ ਬਲਦ ਪਖਾਵਚ ਤੇ ਬੈਲ ਜਿਹੜਾ ਨਾ, ਵੈਸੇ ਇਹ ਸਾਰੇ ਸਾਡੇ ਮਨ ਦੇ ਪੰਜ ਸੁਭਾਅ ਨੇ। ਪਾਤਸ਼ਾਹ ਕਹਿੰਦੇ ਜਿਹੜਾ ਇੱਕ ਮਨ ਦਾ ਸੁਭਾਅ ਹੈ ਨਾ ਉਹ ਬੈਲ ਵਰਗਾ ਆਲਸੀ ਮਨ, ਭਾਵ ਕਿ ਬੈਲ ਆਲਸ ਦਾ ਪ੍ਰਤੀਕ ਹੈ। ਔਰ ਇਸੇ ਤਰ੍ਹਾਂ ਸਾਡਾ ਇੱਕ ਮਨ ਆਲਸ ਦਾ ਪ੍ਰਤੀਕ ਵੀ। ਜਦੋਂ ਕਿਤੇ ਰੱਬ ਦੀ ਕਿਰਪਾ ਹੁੰਦੀ ਹੈ, ਬੰਦਾ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦਾ, ਰੱਬ ਦਾ ਨਾਮ ਜਪਦਾ, ਪਰਮਾਤਮਾ ਦੀ ਬੰਦਗੀ ਕਰਦਾ, ਤੇ ਇਹ ਅਬੈਲ ਵਰਗਾ ਆਲਸੀ ਮਨ ਵੀ ਜਿਹੜਾ ਉਹ ਉਦਮ ਤੇ ਉਪਰਾਲੇ ਵਾਲਾ ਬਣ ਜਾਂਦਾ ਹੈ। ਪੀਲਰ ਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ ਤੇ ਤੀਸਰੀ ਉਦਾਹਰਨ ਦਿੱਤੀ ਪਾਤਸ਼ਾਹ ਨੇ ਸਾਡੇ ਮਨ ਦੀ, ਕਹਿੰਦੇ ਇਹ ਮਨ ਦਾ ਸੁਭਾਅ ਇੱਕ ਕਾਂ ਵਰਗਾ ਵੀ ਹੈ। ਕਾਂ ਦਾ ਸੁਭਾਅ ਕੀ ਹੋ ਸਕਦਾ? ਅਸੀਂ ਸਾਰਿਆਂ ਨੇ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਪੜਿਆ ਹੋਵੇਗਾ। ਇੱਕ ਆਮ ਤੌਰ ਦੇ ਉੱਤੇ ਕਹਾਵਤ ਵੀ ਵਰਤੀ ਜਾਂਦੀ ਹੈ ਕਿ ਕਾਂ ਜਿਹੜਾ ਹੁੰਦਾ ਹੈ ਨਾ, ਉਹ ਬੜਾ ਚਲਾਕ ਜਾਨਵਰਾਂ ਦੇ ਵਿੱਚ ਜਾਨਵਰ ਮੰਨਿਆ ਜਾਂਦਾ ਹੈ। ਕਾਂ ਜਿਹੜਾ ਹੁੰਦਾ ਬੜਾ ਚਲਾਕ ਹੁੰਦਾ ਹੈ ਔਰ ਇੱਧਰ ਉੱਧਰ ਇੱਕਦਮ ਅੱਖਾਂ ਚਮਕ ਕੇ ਵੇਖਦਾ ਹੈ, ਕੋਈ ਮੈਨੂੰ ਫੜਨ ਵਾਸਤੇ ਨਹੀਂ ਆਇਆ। ਇੱਕ ਉਦਾਹਰਨ ਦਿੰਦੇ ਹਾਂ, ਜਿਹੜਾ ਬੰਦਾ ਦੁਨੀਆਂ ਤੇ ਬੜਾ ਚਲਾਕ ਹੋਵੇ ਨਾ, ਅਸੀਂ ਕਹਿੰਦੇ ਹਾਂ ਇਹ ਤੇ ਬੜਾ ਕਾਂ ਹੈ, ਭਾਵ ਕਿ ਇਹ ਬੜਾ ਚਲਾਕ ਆਦਮੀ। ਪਰ ਦੂਜੇ ਪਾਸੇ ਉਹਦਾ ਇੱਕ ਵੱਡਾ ਅਵਗਣ ਵੀ, ਇੰਨਾ ਸਿਆਣਾ ਕਾਂ ਪਰ ਜਿਹੜਾ ਉਹਦੀ ਖੁਰਾਕ ਹੈ ਨਾ ਉਹ ਬੜੀ ਗੰਦੀ ਹੈ। ਅਸੀਂ ਕਹਿੰਦੇ ਹਾਂ ਹੈ ਤੇ ਬੜਾ ਸਿਆਣਾ ਸੀ, ਗੱਲਾਂ ਤੇ ਬੜੀਆਂ ਸਿਆਣਪ ਵਾਲੀਆਂ ਕਰਦਾ ਸੀ ਕਿ ਨਸ਼ਾ ਕੀਤੀਆਂ ਆਹ ਕੁਝ ਹੋ ਜਾਂਦਾ, ਨਸ਼ਾ ਕੀਤੀਆਂ ਆਹ ਕੁਝ ਹੋ ਜਾਂਦਾ। ਪਰ ਪਤਾ ਉਦੋਂ ਲੱਗਿਆ ਇੰਨਾ ਸਿਆਣਾ ਹੋਣ ਦੇ ਬਾਵਜੂਦ ਵੀ ਜਦੋਂ ਸ਼ਾਮ ਦੇ ਵਕਤ ਤੰਬਾਕੂ ਆਪਣੇ ਮੂੰਹ ਦੇ ਵਿੱਚ ਪਾ ਲੈਂਦਾ ਜਾਂ ਸ਼ਰਾਬ ਆਪਣੇ ਮੂੰਹ ਦੇ ਵਿੱਚ ਪਾ ਕੇ ਪੀਣ ਲੱਗ ਪੈਂਦਾ ਤੇ ਇੱਕ ਬੰਦਾ ਕਹਿੰਦਾ ਹੈ ਤੇ ਬੜਾ ਸਿਆਣਾ ਸੀ ਪਰ ਖੁਰਾਕ ਬੜੀ ਗੰਦੀ। ਹੁਣ ਇਸੇ ਤਰ੍ਹਾਂ ਕਈਆਂ ਮਨੁੱਖਾਂ ਦਾ ਇਹ ਸੁਭਾਅ ਹੁੰਦਾ। ਪਾਤਸ਼ਾਹ ਕਹਿੰਦੇ ਪਰ ਹਾਂ ਇਹ ਸੁਭਾਅ ਵੀ ਤਬਦੀਲ ਹੋ ਸਕਦਾ, ਪਰ ਕਦੋਂ? ਜਦੋਂ ਕਊਆ ਤਾਲ ਵਜਾਵੈ, ਭਾਵ ਕਿ ਇਹ ਵੀ ਰੱਬ ਦੇ ਘਰ ਦਾ ਤਬਲਚੀ ਬਣ ਸਕਦਾ ਹੈ ਜੇ ਇਹਦੇ ਤੇ ਪਰਮਾਤਮਾ ਦੀ ਕਿਰਪਾ ਹੋਵੇ। ਤੇ ਕਿਰਪਾ ਹੋਵੇਗੀ ਕਿਵੇਂ? ਆਪਾਂ ਅੱਗੇ ਚੱਲ ਕੇ ਜ਼ਿਕਰ ਕਰਾਂਗੇ। ਕਊਆ ਤਾਲ ਵਜਾਵੈ ਪਹਿਰ ਚੋਲਣਾ ਗਧਾ ਨਾਚੈ, ਤੇ ਚੌਥਾ ਸਾਡੇ ਮਨ ਦਾ ਸੁਭਾਅ ਹੈ ਗਧੇ ਵਰਗਾ। ਸਤਿਗੁਰ ਕਹਿੰਦੇ ਆ ਜਿਹੜਾ ਗਧੇ ਵਰਗਾ ਮਨ ਹੈ ਨਾ ਸਾਡਾ, ਭਾਵ ਕਿ ਸਾਰੀ ਜ਼ਿੰਦਗੀ ਮਨੁੱਖ ਨੂੰ ਸਲਾਹਾਂ ਹੀ ਦਿੰਦਾ ਰਹਿੰਦਾ, ਆਹ ਵੀ ਲੈ ਕੇ ਆ ਜਾਈਏ, ਆਹ ਵੀ ਲੈ ਕੇ ਆ ਜਾਈਏ, ਸਾਰੀ ਜ਼ਿੰਦਗੀ ਲੰਘ ਜਾਂਦੀ ਘਰ ਦਾ ਭਾਰ ਢੋਂਦਿਆਂ, ਪਰ ਕਦੇ ਰੱਬ ਦੀ ਬੰਦਗੀ ਨਹੀਂ ਕਰਦਾ। ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਪਰਮਾਤਮਾ ਦੀ ਮਿਹਰਾਮਤ ਹੁੰਦੀ ਹੈ, ਤਾਂ ਗਧੇ ਵਰਗਾ ਸਾਡਾ ਮਨ ਵੀ ਜਿਹੜਾ ਹੈ ਨਾ ਉਹ ਰੱਬ ਦੀ ਬੰਦਗੀ ਦਾ ਚੋਲਾ ਪਾ ਲੈਂਦਾ, ਭਾਵ ਕਿ ਉਹ ਰੱਬ ਦੀ ਬੰਦਗੀ ਵਾਲੇ ਪਾਸੇ ਜੁੜ ਜਾਂਦਾ। ਭੈਂਸਾ ਭਗਤ ਕਰਾਵੈ, ਤੇ ਪੰਜਵਾਂ ਸਾਡੇ ਮਨ ਦਾ ਸੁਭਾਅ ਹੈ ਭੈਂਸੇ ਵਰਗਾ। ਤੇ ਸਤਿਗੁਰੂ ਕਹਿੰਦੇ ਵੇਖੋ ਇਹ ਭੈਂਸੇ ਵਰਗਾ ਮਨ ਵੀ ਜਿਹੜਾ ਹੈ ਨਾ ਅਮੋੜ ਕਿਹਾ ਜਾਂਦਾ ਭੈਂਸੇ ਨੂੰ। ਜੇ ਕਿਤੇ ਰਸਤੇ ਵਿੱਚ ਚੱਲਦੀ ਹੋਈਏ ਨਾ, ਜੇ ਕਿਤੇ ਭੈਂਸਾ ਝੋਟਾ ਚੱਲਦਾ ਹੋਵੇ ਨਾ, ਤੇ ਸਾਨੂੰ ਗੱਡੀ ਇੱਧਰ ਉੱਧਰ ਕਰਨੀ ਪੈ ਜਾਏਗੀ ਵੀ ਉਹ ਆਪਣਾ ਪਾਸਾ ਨਹੀਂ ਮੁੜੇਗਾ, ਉਹ ਸਿੱਧਾ ਹੀ ਚੱਲਦਾ ਰਹੇਗਾ। ਇਸੇ ਤਰ੍ਹਾਂ ਸਾਡੇ ਮਨ ਦਾ ਵੀ ਇੱਕ ਸੁਭਾਅ ਹੈ, ਜਿਹੜੇ ਪਾਸੇ ਚੱਲਦਾ ਉਸ ਪਾਸੇ ਚੱਲਿਆ ਹੀ ਰਹਿੰਦਾ। ਜੇ ਸ਼ਰਾਬ ਪੀਣ ਵਾਲੇ ਪਾਸੇ ਚੱਲ ਗਿਆ ਤੇ ਭਾਵੇਂ ਸਾਰੀ ਜ਼ਿੰਦਗੀ ਸ਼ਰਾਬ ਪੀਂਦਿਆਂ ਹੀ ਕੱਢ ਦੇਵੇ। ਜੇ ਸਤ ਸੰਗਤ ਵਾਲੇ ਪਾਸੇ ਚੱਲ ਪਿਆ ਤੇ ਹੋ ਸਕਦਾ ਇਹ ਗੁਰੂ ਕੀ ਸੰਗਤ ਵਿੱਚ ਆਉਂਦੇ ਹੀ ਆਪਣਾ ਜੀਵਨ ਗੁਜ਼ਾਰ ਦੇਵੇ। ਹੁਣ ਇਸੇ ਤਰ੍ਹਾਂ ਸਾਡੇ ਮਨ ਦਾ ਸੁਭਾਅ ਜਿਹੜਾ ਨਾ ਇੱਕ ਭੈਂਸੇ ਵਰਗਾ ਅਮੋੜ ਵੀ ਹੈ, ਜਿਹੜਾ ਥੋੜੀ ਕੀਤਿਆਂ ਮੁੜਦਾ ਨਹੀਂ, ਪਰ ਹਾਂ ਜੇ ਗੁਰੂ ਦੀ ਕਿਰਪਾ ਹੋ ਜਾਵੇ ਨਾ ਤੇ ਇਹ ਮਨ ਦਾ ਸੁਭਾਅ ਵੀ ਬਦਲ ਸਕਦਾ ਹੈ। ਇਹ ਆਪਣੀਆਂ ਅੜੀਆਂ ਛੱਡ ਕੇ, ਹੰਕਾਰ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਵੀ ਜੁੜ ਸਕਦਾ ਹੈ। ਇਹ ਤੇ ਸਾਧ ਸੰਗਤ ਸ਼ਬਦ ਦੇ ਅੰਤਰੀਵ ਭਾਵ ਦੇ ਅਰਥ ਨੇ। ਔਰ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਨੁੱਖ ਦੇ ਮਨ ਦੇ ਇਹ ਤੇ ਪੰਜ ਸੁਭਾਅ ਨੇ। ਹੁਣ ਇਸੇ ਤਰ੍ਹਾਂ ਇਹ ਪਾਵਨ ਪਵਿੱਤਰ ਸ਼ਬਦ ਜਿਹੜਾ ਹੈ ਉਹ ਸੰਗਤ ਦੀ ਵਿਆਖਿਆ ਕਰਦਾ। ਬੰਦਾ ਕਹਿੰਦਾ ਇੱਥੇ ਤੇ ਸਤਿਗੁਰੂ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ, ਕਿ ਜਿਹੜਾ ਸੰਗਤ ਵਿੱਚ ਆਉਂਦਾ ਹੈ ਉਹ ਭਾਵੇਂ ਪਿੰਗਲਾ ਵੀ ਹੋਵੇ ਤੇ ਪਹਾੜ ਤੇ ਚੜ੍ਹ ਜਾਂਦਾ। ਬੰਦਾ ਕਹਿੰਦਾ ਕਦੇ ਵੇਖਿਆ ਤੇ ਹੈ ਨੀ ਵੀ ਜਿਹਦੇ ਬੰਦੇ ਦੇ ਹੱਥ ਪੈਰ ਨਾ ਹੋਣ ਉਹ ਕਦੇ ਪਹਾੜ ਦੀ ਚੋਟੀ ਤੇ ਚੜ੍ਹ ਸਕਦਾ ਹੋਵੇ। ਪਰ ਇਹਦੇ ਅੰਤਰੀਵ ਭਾਵ ਦਾ ਅਰਥ ਇਹ ਹੈ ਕਿ ਜਿਹੜਾ ਬੰਦਾ ਜਿਹਨੂੰ ਦੁਨੀਆਂ ਦੇ ਉੱਤੇ ਚੱਲਣ ਕਰਨ ਦੀ ਜਾਚ ਨਹੀਂ, ਦੁਨੀਆਂ ਤੇ ਵਿਚਰਨ ਦੀ ਜਾਚ ਨਹੀਂ, ਪਰ ਜਦੋਂ ਉਹ ਵੀ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦਾ ਹੈ ਨਾ, ਉਹ ਵੀ ਪਹਾੜ ਭਾਵ ਕੇ ਉੱਚੇ ਉੱਚੇ ਮਰਤਬਿਆਂ ਨੂੰ ਪ੍ਰਾਪਤ ਕਰ ਲੈਂਦਾ। ਇਹ ਗੁਰੂ ਦੀ ਪ੍ਰਸਾਦ ਸੰਗਤ, ਇਹ ਗੁਰੂ ਦੀ ਬਖਸ਼ਿਸ਼ ਦੀ ਜਿਹੜੀ ਹੈ ਉਹ ਇੱਕ ਸਤ ਸੰਗਤ ਦੀ ਵਡਿਆਈ ਹੈ ਕਿ ਬੰਦਾ ਗੁਰੂ ਕੀ ਸੰਗਤ ਵਿੱਚ ਆ ਕੇ ਸਤ ਸੰਗਤ ਦੀ ਵਡਿਆਈ ਸੁਣ ਕੇ ਬੜੇ ਬੜੇ ਉੱਚੇ ਮਰਤਬਿਆਂ ਨੂੰ ਪ੍ਰਾਪਤ ਕਰ ਲੈਂਦਾ। ਖਲ ਚਤਰ ਬਕੀਤਾ, ਤੇ ਦੂਸਰਾ ਪਾਤਸ਼ਾਹ ਕਹਿੰਦੇ ਆ ਗੁਰੂ ਕੇ ਸਿੱਖਾ ਤੈਨੂੰ ਮੈਂ ਦੱਸਾਂ ਇੱਥੇ ਆ ਕੇ ਬੜੇ ਬੜੇ ਖਲ ਖ छल कहिंदे ने वड्डे मूर्ख नूं। चतर भाव के बड़े बड़े मूर्ख भी चतर ते चलाक बन जांदे। इन्दे कु चलाक बन जांदे ने जिन्हां नूं अपने जीवन बारे ज्ञान नहीं हुंदा, ਉਹ ਦੂਸਰਿਆਂ ਨੂੰ ਗਿਆਨ ਦੇਣ ਵਾਲੇ ਬਣ ਜਾਂਦੇ ਨੇ। ਇਹ ਸੰਗਤ ਦੀ ਵਡਿਆਈ ਹੈ ਸਤਸੰਗ। ਜਦੋਂ ਬੰਦਾ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦਾ ਹੈ ਨਾ, ਤੇ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਸਤਿਗੁਰੂ ਉਹਦਾ ਜ਼ਿਕਰ ਕਰਦੇ। ਕਹਿੰਦੇ ਪਹਿਲੀ ਬਖਸ਼ਿਸ਼ ਇਹ ਮਿਲਦੀ ਹੈ, ਬੰਦਾ ਪਿੰਗਲਾ ਵੀ ਹੋਵੇ ਤੇ ਪਹਾੜ ਤੇ ਚੜ ਜਾਂਦਾ ਹੈ, ਜਿਹਨੂੰ ਦੁਨੀਆਂ ਤੇ ਤੁਰਨ ਫਿਰਨ ਦੀ ਜਾਂਚ ਨਹੀਂ, ਉਹ ਬੜੇ ਬੜੇ ਉੱਚੇ ਮਰਤਬਿਆਂ ਨੂੰ ਪ੍ਰਾਪਤ ਕਰ ਲੈਂਦਾ ਹੈ। ਖਲ ਹੋਵੇ, ਮੂਰਖ ਹੋਵੇ ਤੇ ਸਿਆਣਾ ਬਣ ਜਾਂਦਾ ਹੈ, ਚਤਰ ਬਣ ਜਾਂਦਾ ਹੈ, ਵਕਤਾ ਬਣ ਜਾਂਦਾ ਹੈ। ਅੰਦਲੇ ਤਿਰ ਭਵਨ ਸੂਝਿਆ ਗੁਰ ਭੇਟ ਪੁਨੀਤਾ। ਤੇ ਤੀਸਰੀ ਗੱਲ ਸਤਿਗੁਰੂ ਕਹਿੰਦੇ ਨੇ ਜਿਹੜਾ ਬਿਲਕੁਲ ਅੰਨਾ ਹੁੰਦਾ ਹੈ ਨਾ, ਵੈਸੇ ਗੁਰਬਾਣੀ ਦੇ ਅਨੁਸਾਰ ਅੰਨਾ ਮਨੁੱਖ ਕਿਸ ਨੂੰ ਕਿਹਾ ਜਾਂਦਾ ਹੈ? ਸਤਿਗੁਰ ਕਹਿੰਦੇ ਆ ਜਿਹੜਾ ਅਸੀਂ ਦੁਨੀਆਂ ਦੇ ਉੱਤੇ ਜਿਸ ਬੰਦੇ ਨੂੰ ਰੱਬ ਨੇ ਬਾਹਰੀ ਅੱਖਾਂ ਲੜਾ ਦਿੱਤੀਆਂ ਹੋਣ, ਅਸੀਂ ਕਹਿੰਦੇ ਹਾਂ ਲੈ ਅੰਨਾ ਤੁਰਿਆ ਫਿਰਦਾ ਜੀ। ਪਰ ਗੁਰਮਤ ਦੇ ਅਨੁਸਾਰ, ਗੁਰਬਾਣੀ ਦੀ ਵਿਚਾਰਧਾਰਾ ਦੇ ਅਨੁਸਾਰ, ਜਿਹਨੂੰ ਆਪਾਂ ਕਈ ਵਾਰੀ ਸੂਰਮਾ ਸਿੰਘ ਵੀ ਕਹਿ ਦਿੰਦੇ ਹਾਂ, ਐਸੇ ਮਨੁੱਖ ਨੂੰ ਅੰਧਾ ਨਹੀਂ ਕਿਹਾ ਗਿਆ ਜਿਸ ਨੂੰ ਰੱਬ ਨੇ ਬਾਹਰੀ ਤੌਰ ਦੇ ਉੱਤੇ ਅੱਖਾਂ ਨਹੀਂ ਦਿੱਤੀਆਂ। ਗੁਰਮਤ ਦੇ ਅਨੁਸਾਰ ਸਤਿਗੁਰ ਕਹਿੰਦੇ ਅੰਧੇ ਇਹ ਨਾ ਆਖੀਅਨ ਜਿਨ ਮੁੱਖ ਲੋਇਣ ਨਾਹੀ। ਲੋਇਣ ਕਹਿੰਦੇ ਨੇ ਅੱਖਾਂ ਨੂੰ। ਪਾਤਸ਼ਾਹ ਕਹਿੰਦੇ ਆਪਾਂ ਉਸ ਮਨੁੱਖ ਨੂੰ ਕਦੇ ਵੀ ਅੰਧਾ ਨਹੀਂ ਕਹਿ ਸਕਦੇ ਜਿਸ ਨੂੰ ਰੱਬ ਨੇ ਬਾਹਰੀ ਤੌਰ ਦੇ ਉੱਤੇ ਅੱਖਾਂ ਨਹੀਂ ਦਿੱਤੀਆਂ। ਫਿਰ ਪੁੱਛਿਆ ਸਤਿਗੁਰੂ ਅੰਨਾ ਕੌਣ ਹੈ? ਨਾਲ ਗੁਰੂ ਸਾਹਿਬ ਜੀ ਨੇ ਵਿਆਖਿਆ ਕਰਕੇ ਵੀ ਦੱਸੀ। ਸਤਿਗੁਰੂ ਕਹਿੰਦੇ ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਹੇ। ਅਸਲ ਵਿੱਚ ਦੁਨੀਆਂ ਦੇ ਉੱਤੇ ਉਹ ਮਨੁੱਖ ਅੰਨੇ ਨੇ ਜਿਹਨਾਂ ਨੂੰ ਰੱਬ ਨੇ ਬਾਹਰੀ ਤੌਰ ਦੇ ਉੱਤੇ ਤੇ ਅੱਖਾਂ ਦਿੱਤੀਆਂ ਨੇ, ਪਰ ਸੰਸਾਰ ਦੇ ਉੱਤੇ ਅਸਲੀ ਰੱਬ ਦਾ ਘਰ ਨਜ਼ਰ ਨਹੀਂ ਆਉਂਦਾ। ਉਹ ਫਿਰ ਵੀ ਨਕਲੀ ਦਰ ਦਰ ਦੇ ਉੱਤੇ ਜਾ ਕੇ ਠੇਕ ਠੋਕਰਾ ਖਾਂਦੇ ਨੇ, ਥਰ ਦਰ ਦੇ ਉੱਤੇ ਜਾ ਕੇ ਭਟਕਦੇ ਫਿਰਦੇ ਨੇ। ਅਸਲੀ ਅੰਨੇ ਤੇ ਉਹ ਮਨੁੱਖ ਨੇ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਅੰਧਲੇ ਤਿਰ ਭਵਨ ਸੂਝਿਆ। ਜਿਹੜਾ ਅੰਨਾ ਮਨੁੱਖ ਹੁੰਦਾ ਹੈ ਨਾ, ਜਦੋਂ ਉਹ ਵੀ ਜਿਹਨੂੰ ਗਿਆਨ ਦੀ ਸੋਝੀ ਨਹੀਂ, ਗਿਆਨ ਦੀ ਅਕਲ ਨਹੀਂ, ਜਦੋਂ ਉਹ ਵੀ ਗੁਰੂ ਦੇ ਦਰ ਤੇ ਚੱਲ ਕੇ ਆਉਂਦਾ, ਉਹਨੂੰ ਵੀ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਵੈਸੇ ਤਿੰਨ ਭਵਨ ਕਿਹੜੇ? ਤਿੰਨ ਭਵਨ, ਇੱਕ ਤੇ ਅਸੀਂ ਧਰਤ ਪਤਾਲ ਤੇ ਆਕਾਸ਼ ਦਾ ਜ਼ਿਕਰ ਕਰਦੇ, ਪਰ ਇੱਕ ਤਿੰਨ ਭਵਨ ਹੋਰ ਵੀ ਨੇ ਸਾਧ ਸੰਗਤ। ਸਾਡਾ ਪਹਿਲਾ ਜੀਵਨ ਕੈਸਾ ਸੀ? ਜਦੋਂ ਅਸੀਂ ਗੁਰੂ ਕੀ ਸੰਗਤ ਵਿੱਚ ਆਉਣਾ ਸ਼ੁਰੂ ਕੀਤਾ ਫਿਰ ਸਾਡਾ ਜੀਵਨ ਕੈਸਾ ਹੋ ਗਿਆ? ਤੇ ਤੀਸਰਾ ਭਵਨ ਮਤਲਬ ਵੀ ਜੇ ਅਸੀਂ ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੇ ਤੇ ਸਾਡਾ ਆਉਣ ਵਾਲਾ ਜੀਵਨ ਕੈਸਾ ਹੋਵੇਗਾ? ਇਹ ਸਾਡੇ ਜੀਵਨ ਦੇ ਤਿੰਨ ਭਵਨ ਵੀ। ਜੇ ਆਪਾਂ ਵਿਚਾਰ ਕਰਕੇ ਵੇਖੀਏ, ਗੁਰੂ ਸਾਹਿਬ ਜੀ ਕਹਿੰਦੇ ਜਦੋਂ ਬੰਦਾ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ ਨਾ, ਫਿਰ ਇਹਨਾਂ ਗੱਲਾਂ ਦੀ ਸੋਝੀ ਹੁੰਦੀ ਹੈ ਕਿ ਮਨਾ ਮੈਂ ਕਿੱਥੇ ਖੜਾ ਤੇ ਦੁਨੀਆਂ ਕਿੱਥੇ ਖੜੀ। ਅਕਲ ਤੇ ਤਾਂ ਹੀ ਆਉਂਦੀ ਹੈ ਨਾ। ਅੰਤਲੇ ਤਿਰ ਭਵਨ ਸੂਝਿਆ। ਫਿਰ ਸਤਿਗੁਰ ਕਹਿੰਦੇ ਕਿਵੇਂ ਸੂਝਿਆ? ਕਹਿੰਦੇ ਗੁਰ ਭੇਟ ਪੁਨੀਤਾ, ਜਦੋਂ ਗੁਰੂ ਦੀ ਸੰਗਤ ਦਾ ਸੰਗ ਕੀਤਾ। ਕਹਿੰਦੇ ਇਸ ਕਰਕੇ ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਆ ਮੇਰੇ ਮਿੱਤਰ ਮੈਂ ਤੈਨੂੰ ਦੱਸਾਂ ਸਤ ਸੰਗਤ ਵਿੱਚ ਆਉਣ ਦੇ ਨਾਲ ਕਿੰਨੀਆਂ ਵਡਿਆਈਆਂ ਪ੍ਰਾਪਤ ਹੁੰਦੀਆਂ ਨੇ। ਮੈਲ ਖੋਈ, ਹਿਰਦੇ ਰੂਪੀ ਘਰ ਤੋਂ ਵਿਕਾਰਾਂ ਦੀ ਮੈਲ ਉਤਰ ਜਾਂਦੀ, ਕਿਉਂਕਿ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਬੈ ਨਾਵੈ ਕੈ ਰੰਗ। ਔਰ ਦੂਸਰੇ ਨੰਬਰ ਤੇ ਸਤਿਗੁਰੂ ਕਹਿੰਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਭਾਵ ਕਿ ਜਿਸ ਮਨ ਦੇ ਉੱਤੇ ਜਨਮਾਂ ਜਨਮਾਂਤਰਾਂ ਤੋਂ ਮੈਲ ਚੜੀ, ਜਦੋਂ ਬੰਦਾ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦਾ, ਇਹਦੇ ਮਨ ਦੇ ਉੱਤੋਂ ਮੈਲ ਉਤਰ ਜਾਂਦੀ, ਮਨ ਪਵਿੱਤਰ ਹੋ ਜਾਂਦਾ, ਮੈਲ ਖੋਈ। ਫਿਰ ਅਗਲੀ ਗੱਲ ਬੜੀ ਕਮਾਲ ਦੀ ਕਰਦੇ ਨੇ ਪਾਤਸ਼ਾਹ, ਕਹਿੰਦੇ ਕੋਟ ਅੱਗ ਹਰੇ। ਕੋਟ ਤੋਂ ਪਾਪ ਹੁੰਦਾ ਕਰੋੜਾਂ, ਅੱਗ ਤੋਂ ਪਾਪ ਹੁੰਦਾ ਪਾਪ, ਹਰੇ ਤੋਂ ਭਾਵ ਕੇ ਵਿਨਾਸ਼ ਹੋ ਜਾਂਦੀ। ਜਦੋਂ ਬੰਦਾ ਗੁਰੂ ਕੀ ਸੰਗਤ ਵਿੱਚ ਆਉਂਦਾ, ਉਸ ਮਨੁੱਖ ਦੇ ਕਰੋੜਾਂ ਪਾਪ ਨਾਸ਼ ਹੋ ਜਾਂਦੇ ਨੇ। ਨਿਰਮਲੰਗ ਸੰਤ ਸੰਗੇਨ, ਪਾਤਸ਼ਾਹ ਇਸੇ ਕਰਕੇ ਅੱਜ ਦੇ ਮੁਬਾਰਕ ਬਚਨ ਵਿੱਚ ਕਹਿ ਰਹੇ, ਕਹਿੰਦੇ ਬੰਦਾ ਇੰਨਾ ਕੁ ਨਿਰਮਲ ਹੋ ਜਾਂਦਾ ਕਿਉਂਕਿ ਕਰੋੜਾਂ ਪਾਪ ਵਿਨਾਸ਼ ਹੋ ਜਾਂਦੇ ਨੇ। ਔਰ ਇਸੇ ਤਰ੍ਹਾਂ, ਔਰ ਜਦੋਂ ਬੰਦਾ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦਾ, ਮੈਲ ਕੋਈ ਕੋਟ ਅੱਗ ਹਰੇ, ਨਿਰਮਲ ਭਏ ਚੀਤਾ, ਤੇ ਚਿੱਤ ਜਿਹੜਾ ਨਾ ਉਹ ਬਿਲਕੁਲ ਨਿਰਮਲ ਹੋ ਜਾਂਦਾ। मन का निर्मल होने का मतलब पता की है, मन दे तो मैल लथन का भाव अर्थ पता की है कि बंदा संसार दे उत्ते जिहो जिहा अंदरों हुंदा है उहो जिहा बाहरों हुंदा है। जिहड़ी गल उहदे बाहर दे बचना विच होवेगी उही विचारधारा उहदे अंदर भी चलदी होवेगी। इहनूं कहा जांदा है मन का पवित्र हो जाना, जीओ मैले बाहरों निर्मल। फिर सतगुरु कहिंदे ने फिर कई बंदे ऐसे भी हुंदे ने जिहड़े अंदरों तां मैले हुंदे ने पर बाहरों बड़े पवित्र हुंदे। जिन मन होर मुख होर से कांडे कच्चे है। पर सतगुरु पातशाह जी ने बड़े अदब ते सत्कार सहित सानू संसारिक जीवां नू इह अज दे मुबारक वचन विच बख्शिश कीती है। जिहड़ा बंदा गुरु की संगत विच चल के आउंदा है, पहली गल निर्मलम संत संगेन ओट नानक परमेश्वर है। जदों ओ परमात्मा दी परमेश्वर दे चरणा दा ओट आसरा तकना शुरू कर दिंदा है ते सत संगत विच आउण दे नाल ओदा हिरदा रूपी घर जिहड़ा है ओ बिलकुल निर्मल ते पवित्र हो जांदा है।
1: चंदन चंदन सरद रुत मूल न मिटई काम।
0: सतगुरु पातशाह अगले वचन विच बड़ा प्यारा संदेश बख्शिश कर रहे हैं। चंदन चंदन सरद रुत मूल न मिटई काम। पातशाह कहंदे आ जिहड़ा चंदन हुंदा ना इह ठंडा हुंदा, चंदन दा रुख ठंडा होण करके जिहड़े सप ने ना ओह गर्मियां दे विच जदों ठंड लभदे ने ना ते चंदन दे रुख द्वारे आ के लिपट जांदे ने, भाव के उहनां नूं बाहर दी जदों गर्मी सताउंदी है ते चंदन दा रुख ठंडा हुंदा ते उहदे द्वारे आ के लिपट जांदे। ज्यादातर योगी लोग साधु लोग जिहड़े हुंदे ने ओह अपने पिंडे दे उत्ते कई वारी चंदन दा लेप करदे, कई वारी जे चंदन दा लेप ना करन ते अपने मत्थे दे उत्ते चंदन दा टिक्का ला दिंदे ने। कादे वास्ते? कि चंदन दी सवाह जिहड़ी है ओह मनुख नूं ठंडा कर दिंदी है, भाव कि चंदन दे रुख दी जिहड़ी शीतलता है। जिवें सतगुरु पातशाह कहिंदे ने चंदन चंदन सरद रुत, ये तीन चीजां ठंडियां मनियां जांदियां ने। एक चंदन दे रुख दी सवाह, ये भी ठंडी है, चंदन का रुख भी ठंडा है, ते दूसरा आप चंद्रमे नूं कह दिंदे आ कि ये भी बड़ा ठंडा, ये सूरज वांग तपदा नहीं, ते तीसरा आप कहने आ सर्दी, ये भी बड़ी ठंडी है। सर्दी के दिनों में मनुख के हिरदे नूं ठंड पै जांदी है, पर गुरमत इस तों उल्ट इहदी व्याख्या करदी है। गुरमत इस तों उल्ट इस गल की व्याख्या करती है। पातशाह कहिंदे जिहड़ा परमात्मा का नाम है ना, ये चीजा भी बंदे दे हिरदे नूं ठंडा नहीं कर सकती। ठीक है, दुनिया मनदी होवेगी कि चंदन की सवाह पिंडे दे उत्ते मल नाल जां मत्थे दे उत्ते टिक्का लाउण नाल मनुख दा हिरदा रूपी घर ठंडा हो जांदा है, पर गुरमत कहिंदी है नहीं, इहदे नाल मनुख दा हिरदा ठंडा नहीं हो सकता। जां इंज कह दईए भी चंद्रमे की रोशनी दे हेठां आपां कह दईए कि बड़ी ठंड लगती है, बड़ा ठंडा मौसम हुंदा, नहीं। पातशाह कहिंदे मनुख दे हिरदे च ठंड पता कदों पैंदी, और साध संगत कई वारी ते चंद्रमा चढ़िया हुंदा ते मनुख अत दा तपिया हुंदा, चंद्रमा चढ़िया हुंदा मनुख अत दा तपिया हुंदा, बंदा कहिंदा है ते ठंडा मौसम सी, सियाल दी रुत हुंदी है ते बंदे दा हिरदा रूपी घर जिहड़ा ना ओह अग वांग उबाले खा रहा हुंदा। गुरु साहिब जी ने इसे करके इन्हां चीजां दा विरोध किया कि चंदन दा रुख भी जिहड़ा ना ये मनुख दे हिरदे नूं ठंडा नहीं कर सकता। चंदन चंदन सरद रुत मूल ना मिटी घाम, भाव कि यह मूल तो साढ़े हिरदे रूपी घर के अंदर ठंड नहीं वरता सकते। ठंड वरतेगी किवें, ठंड प्राप्त किवें हो सकती है जे ये चीजा भी बंदे नूं ठंडा नहीं कर सकदियां, ते फिर ठंडा कौन करदा है, ठंड हिरदे च वरत किवें सकती है। सतगुरु पातशाह उहदा उत्तर अगले वचन विच दे रहे हन।
1: शीतल थीव नानका जपंदड़ो हर नाम।
0: पातशाह कहिंदे असली ठंड ते परमात्मा दे नाम दे नाल वरतदी, जे परमात्मा दा नाम पल्ले होवे ना ते मनुख दे हिरदे रूपी घर दे अंदर ठंड वरत जांदी है, भाव कि परमात्मा दे नाम तो बिना ਮਨੁੱਖ ਦੇ ਹਿਰਦੇ ਰੂਪੀ ਘਰ ਦੇ ਅੰਦਰ ਠੰਡ ਨਹੀਂ ਵਰਤ ਸਕਦੀ। ਜਦੋਂ ਅਸਾੜ ਦਾ ਮਹੀਨਾ ਚੜ੍ਹਦਾ ਹੈ ਨਾ, ਆਪਾਂ ਕਹਿੰਦੇ ਹਾਂ ਅਸਾੜ ਤਪੰਦਾ ਤਿਸ ਲੱਗੈ ਹਰ ਨਾਹੋਂ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਇਹ ਅਸਾੜ ਦਾ ਮਹੀਨਾ ਤੇ ਉਹਨਾਂ ਨੂੰ ਸੰਸਾਰ ਦੇ ਉੱਤੇ ਤਪਾਉਂਦਾ ਹੈ ਜਿਹਨਾਂ ਦੇ ਪੱਲੇ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਨਹੀਂ। ਜਿਹਨਾਂ ਦੇ ਪੱਲੇ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਹੈ, ਉਹਨਾਂ ਦੇ ਹਿਰਦਿਆਂ ਨੂੰ ਦੁਨੀਆਂ ਦੀ ਕੋਈ ਪਦਾਰਥ ਜਿਹੜਾ ਹੈ ਉਹ ਤਪਾ ਨਹੀਂ ਸਕਦਾ। ਜਿਵੇਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਤੀ ਤਵੀ ਤੇ ਬੈਠੇ ਨੇ, ਚੰਦੂ ਦੀਵਾਨ ਵੀ ਤੱਤਾ ਸੀ, ਸੂਰਜ ਦੀ ਗਰਮੀ ਵੀ ਅੱਤ ਦੀ ਤਪਸ਼ ਦੇ ਰਹੀ ਸੀ, ਇੱਥੋਂ ਤੱਕ ਰੇਤ ਵੀ ਗਰਮ ਸੀ, ਤਵੀ ਵੀ ਗਰਮ ਸੀ, ਪਰ ਜਿਸ ਸਤਿਗੁਰੂ ਪਾਤਸ਼ਾਹ ਜੀ ਨੂੰ ਤਪਾਉਣ ਦੇ ਯਤਨ ਕੀਤੇ ਜਾ ਰਹੇ ਸਨ ਉਹ ਤਾਂ ਤੱਤੀ ਤਵੀ ਉੱਤੇ ਬੈਠੇ ਵੀ ਕਹਿ ਰਹੇ ਸਨ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਐਸੇ ਦੀਨ ਦਿਆਲ ਪਾਤਸ਼ਾਹ ਦੀ ਤੱਤੀ ਤਵੀ ਤੇ ਬੈਠੇ ਵੀ ਠੰਡੇ, ਜਿਹਨਾਂ ਨੂੰ ਤਪਾਉਣ ਦੇ ਯਤਨ ਕੀਤੇ ਜਾ ਰਹੇ ਸਨ, ਔਰ ਦੁਨੀਆਂ ਦੀ ਕੋਈ ਵੀ ਪਦਾਰਥ ਐਸੇ ਸਤਿਗੁਰਾਂ ਨੂੰ ਜਿਹੜਾ ਸੀ ਏਡੇ ਵੱਡੇ ਤਸੀਹੇ ਵੀ ਤਪਾ ਨਹੀਂ ਸਕੇ, ਕਿਉਂਕਿ ਅੰਮ੍ਰਿਤ ਰੂਪੀ ਨਾਮ ਹਿਰਦੇ ਰੂਪੀ ਘਰ ਨੂੰ ਠੰਡ ਵਰਤਾ ਰਿਹਾ ਸੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਦੋਂ ਆਪਾਂ ਪਰਮਾਤਮਾ ਦਾ ਨਾਮ ਜਪਾਂਗੇ ਸਾਡੇ ਹਿਰਦੇ ਰੂਪੀ ਘਰ ਦੇ ਅੰਦਰ ਠੰਡ ਵਰਤ ਜਾਂਦੀ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡੇ ਹਿਰਦੇ ਰੂਪੀ ਘਰ ਦੇ ਅੰਦਰ ਠੰਡ ਨਹੀਂ ਵਰਤ ਸਕਦੀ।

ਸਤਿਗੁਰੂ ਪਾਤਸ਼ਾਹ ਪੌੜੀ ਦੇ ਅੰਦਰ ਬਚਨ ਬਖਸ਼ਿਸ਼ ਕਰ ਰਹੇ ਹਨ ਕਿ ਚਰਨ ਕਮਲ ਕੀ ਓਟ ਉਧਰੇ ਸਗਲ ਜਨ। ਗੁਰੂ ਦੇ ਚਰਨਾਂ ਕਮਲਾਂ ਦੀ ਓਟ ਆਸਰਾ ਤੱਕ ਕੇ ਸਾਰੀ ਸੰਸਾਰ ਦੀ ਜਨ ਜਿਹੜੇ ਨੇ, ਭਾਵ ਕਿ ਜਿੰਨੇ ਵੀ ਜੀਵਾਂ ਦਾ ਉਧਾਰ ਹੁੰਦਾ ਨਾ, ਉਹ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਹੀ ਹੁੰਦਾ ਹੈ। ਗੁਰੂ ਚਰਨਾਂ ਵਿੱਚ ਜੁੜਿਆ ਤੋਂ ਬਿਨਾਂ, ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਮਨੁੱਖ ਦਾ ਸੰਸਾਰ ਤੇ ਪਾਰ ਉਤਾਰਾ ਨਹੀਂ ਹੋ ਸਕਦਾ। ਇਸੇ ਕਰਕੇ ਚਰਨ ਕਮਲ ਕੀ ਓਟ ਉਧਰੇ ਸਗਲ ਜਨ, ਪਰਮਾਤਮਾ ਦੇ ਚਰਨ ਕਮਲਾਂ ਦੀ ਓਟ ਆਸਰਾ ਲੈ ਕੇ ਹੀ ਸਾਰੇ ਸੰਸਾਰ ਦੇ

0: ਜਿਵੇਂ ਜਿਵੇਂ ਆਪਾਂ ਸੰਸਾਰ ਤੇ ਵੇਖਦੇ ਆ ਕਿ ਪਰਮਾਤਮਾ ਦੇ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ, ਜਿਵੇਂ ਜਿਵੇਂ ਹੀ ਦੁਨੀਆਂ ਦੇ ਲੋਕ ਪਰਮਾਤਮਾ ਦੇ ਚਰਨਾਂ ਕਮਲਾਂ ਦੀ ਓਟ ਆਸਰਾ ਲੈ ਕੇ ਸੰਸਾਰ ਰੂਪੀ ਭਵਜਲ ਤੋਂ ਪਾਰ ਜਿਹੜੇ ਉਪਾਰ ਉਤਾਰਾ ਕਰਦੇ ਨੇ, ਜਦੋਂ ਅਸੀਂ ਉਹਨਾਂ ਦੇ ਜੀਵਨ ਬਾਰੇ ਪੜ੍ਹਦੇ, ਜਦੋਂ ਉਹਨਾਂ ਦੇ ਜੀਵਨ ਬਾਰੇ ਸੁਣਦੇ ਹਾਂ, ਤੇ ਫਿਰ ਸਾਧ ਸੰਗਤ ਸੁਣ ਪ੍ਰਤਾਪ ਗੋਬਿੰਦ, ਜਿਵੇਂ ਜਿਵੇਂ ਆਪਾਂ ਪਰਮਾਤਮਾ ਦੀ ਸ਼ਕਤੀ, ਪਰਮਾਤਮਾ ਦੀ ਤਾਕਤ, ਪਰਮਾਤਮਾ ਦੀ ਸਮਰੱਥਾ ਬਾਰੇ ਜਾਣਦੇ ਹਾਂ, ਤੇ ਫਿਰ ਸਾਡੇ ਮਨ ਵਿੱਚ ਵੀ ਇੱਕ ਨਿਰਭਉ ਵਿਚਾਰ ਆਉਂਦਾ ਹੈ, ਭਾਵ ਕਿ ਬੰਦੇ ਦੇ ਅੰਦਰੋਂ ਡਰ ਖਤਮ ਹੋ ਜਾਂਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿੰਨ ਕਾ ਭਉ ਸਭ ਗਵਸ। ਜਿਵੇਂ ਜਿਵੇਂ ਆਪਾਂ ਫਿਰ ਨਿਰਭਉ ਨੂੰ ਜਪਾਂਗੇ, ਨਿਰਭਉ ਪਰਮਾਤਮਾ ਦੀ ਤਾਕਤ ਬਾਰੇ ਸਾਨੂੰ ਪਤਾ ਲੱਗੇਗਾ, ਤਿਵੇਂ ਤਿਵੇਂ ਸਾਧ ਸੰਗਤ ਸਾਡੇ ਮਨ ਵਿੱਚੋਂ ਡਰ ਖਤਮ ਹੋਵੇਗਾ, ਤੇ ਸਾਡਾ ਪਰਮਾਤਮਾ ਦੇ ਚਰਨਾਂ ਨਾਲ ਹੋਰ ਪਿਆਰ ਬਣਦਾ ਜਾਵੇਗਾ। ਇਸ ਕਰਕੇ ਨਿਰਭਉ ਸੁਣ ਪ੍ਰਤਾਪ ਗੋਬਿੰਦ, ਜਿਵੇਂ ਜਿਵੇਂ ਬੰਦਾ ਪਰਮਾਤਮਾ ਦੇ ਪ੍ਰਤਾਪ ਬਾਰੇ ਸੁਣਦਾ, ਜਿਵੇਂ ਕਿ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਵਕਤ ਗੱਲ ਚੱਲਦੀ ਆ ਰਹੀ ਸੀ ਕਿ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਪਾਇਆ, ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਦੁਨੀਆਂ ਦੇ ਲੋਕਾਂ ਦੇ ਮਨ ਦਾ ਭਰਮ ਦੂਰ ਕਰਨ ਵਾਸਤੇ, ਭੁਲੇਖਾ ਦੂਰ ਕਰਨ ਵਾਸਤੇ ਇੱਕ ਅੰਮ੍ਰਿਤਮਈ ਸ਼ਬਦ ਉਚਾਰਨ ਕੀਤਾ ਭਗਤ ਧੰਨਾ ਜੀ ਦੇ ਪ੍ਰਥਾਏ, ਕਿ ਉਹਨਾਂ ਨੇ ਪੱਥਰ ਵਿੱਚੋਂ ਰੱਬ ਨਹੀਂ ਪਾਇਆ, ਉਹਨਾਂ ਨੇ ਕਿਹੜਾ ਕਿਹੜਾ ਭਗਤਾਂ ਦੇ ਜੀਵਨ ਦਾ ਪ੍ਰਤਾਪ ਵੇਖਿਆ। ਪ੍ਰਤਾਪ ਦਾ ਮਤਲਬ ਉਹਨਾਂ ਦੇ ਜੀਵਨ ਦੇ ਗੁਣ ਵੇਖੇ, ਕਿ ਭਗਤ ਸੈਣ ਜੀ ਨੇ ਰੱਬ ਦੀ ਕਿਵੇਂ ਪ੍ਰਾਪਤੀ ਕੀਤੀ, ਭਗਤ ਨਾਮਦੇਵ ਜੀ ਨੇ ਪਰਮਾਤਮਾ ਦੀ ਕਿਵੇਂ ਪ੍ਰਾਪਤੀ ਕੀਤੀ। ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਸ਼ਿਪਰੋ ਹੋਇਓ ਲਾਖੀਣਾ। ਭਗਤ ਧੰਨਾ ਜੀ ਨੇ ਵੇਖਿਆ, ਭਗਤ ਨਾਮਦੇਵ ਜੀ ਜਿਹੜੇ ਕੌਡੀ ਕੌਡੀ ਦੀ ਮਿਹਨਤ ਕਰਦੇ ਸਨ, ਉੱਥੇ ਲੱਖਾਂ ਦੇ ਮਾਲਕ ਬਣ ਕੇ ਪ੍ਰਤਾਪ ਸੁਣਿਆ ਨਾ ਭਗਤਾਂ ਦਾ, ਕਿ ਏਡਾ ਪ੍ਰਤਾਪ ਰੱਬ ਦੀ ਬੰਦਗੀ ਵਿੱਚ, ਏਡਾ ਪ੍ਰਤਾਪ ਪਰਮਾਤਮਾ ਦੇ ਨਾਮ ਦੇ ਵਿੱਚ, ਇੰਨਾ ਪ੍ਰਤਾਪ ਪਰਮਾਤਮਾ ਦੀ ਸ਼ਕਤੀ ਦੇ ਅੰਦਰ, ਕਿ ਇੱਕ ਕੌਡੀ ਕੌਡੀ ਦੀ ਮਿਹਨਤ ਕਰਨ ਵਾਲੇ ਭਗਤ ਨਾਮਦੇਵ ਜੀ ਵਰਗੇ ਅੱਜ ਲੱਖਾਂ ਦੇ ਮਾਲਕ ਬਣ ਗਏ। ਇਹ ਪ੍ਰਤਾਪ ਸੀ ਇਹਦਾ। ਜਦੋਂ ਬੰਦਾ ਰੱਬ ਪਰਮਾਤਮਾ ਦੇ ਭਗਤਾਂ ਦੇ ਜੀਵਨ ਦਾ ਪ੍ਰਤਾਪ ਵੇਖਦਾ ਹੈ ਨਾ, ਕਿ ਫਲਾਣੇ ਦੇ ਉੱਤੇ ਰੱਬ ਦੀ ਆਹ ਕਿਰਪਾ ਹੋਈ, ਫਲਾਣੇ ਦੇ ਉੱਤੇ ਰੱਬ ਦੀ ਆਹ ਕਿਰਪਾ ਹੋਈ, ਪਰਮਾਤਮਾ ਦੇ ਇੰਨੀ ਰਹਿਮਤ ਫਲਾਣੇ ਦੇ ਉੱਤੇ ਕੀਤੀ, ਤੇ ਫਿਰ ਬੰਦੇ ਦੇ ਮਨ ਦੇ ਅੰਦਰ ਨਿਰਭਉ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ। ਮੈਨੂੰ ਵੀ ਹੁਣ ਦੁਨੀਆਂ ਦੀ ਕੋਈ ਤਾਕਤ ਡਰਾ ਨਹੀਂ ਸਕਦੀ, ਕਿਉਂਕਿ ਮੈਂ ਵੀ ਐਸੇ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਿਆ ਹੋਇਆ। ਮੈਂ ਹੈਰਾਨ ਹੋ ਗਿਆ, ਇੱਕ ਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੇਰੀ ਕਿਸੇ ਅਸਥਾਨ ਦੇ ਉੱਤੇ ਧਾਰਮਿਕ ਪੜਤਾਲ ਕਰਨ ਵਾਸਤੇ ਡਿਊਟੀ ਲੱਗੀ, ਤੇ ਉਹ ਜਿਹੜਾ ਦੰਬੀ ਤੇ ਪਖੰਡੀ ਸੀ ਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਬੈਠ ਕੇ ਅੱਤ ਦਾ ਪਖੰਡ ਕਰਦਾ ਸੀ। ਵੇਖੋ, ਨਿਰਭਉ ਜਪੈ ਸਗਲ ਭਉ ਮਿਟੈ, ਜਦੋਂ ਜਾਂਚ ਪੜਤਾਲ ਕਰਨ ਵਾਸਤੇ ਗਏ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੇ ਬੈਠ ਕੇ ਅੱਤ ਦਾ ਦੰਬ ਤੇ ਪਖੰਡ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ। ਬਲਹਾਰ ਜਾਈਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ, ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਹਨੇ ਐਸਾ ਪ੍ਰਤਾਪੀ ਇੱਕ ਤਖ਼ਤ ਰਚਿਆ ਹੈ, ਜਿਸ ਸਤਿਗੁਰੂ ਦੇ ਇਹ ਪ੍ਰਤਾਪੀ ਤਖ਼ਤ ਦੇ ਕਾਰਨ ਅੱਜ ਗੁਰੂ ਦੀ ਮੱਤ ਦਾ ਸਮੁੱਚੇ ਭਾਰਤ ਵਰਸ਼ ਦੇ ਅੰਦਰ ਗੁਰਮਰਜ਼ਾਦਾ ਅਨੁਸਾਰ ਪ੍ਰਚਾਰ ਹੁੰਦਾ ਹੈ। ਸਤ ਸੰਗਤ ਜਦੋਂ ਉਸ ਅਸਥਾਨ ਤੇ ਗਏ, ਉਹ ਕਰਦਾ ਕੀ ਸੀ, ਕਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਇੱਧਰ ਪਰਤਾ ਦੇਣੇ ਤੇ ਕਦੇ ਇੱਧਰ ਪਰਤਾ ਦੇਣੇ, ਔਰ ਕਈ ਵਾਰੀ ਪੰਨੇ ਪਰਤ ਕੇ ਤੇ ਕਿਸੇ ਨੇ ਕਹਿਣਾ ਜੀ ਮੈਨੂੰ ਨੌਕਰੀ ਨਹੀਂ ਮਿਲਦੀ, ਤੇ ਬਾਬਾ ਜੀ ਉਹਨਾਂ ਨੇ ਕਹਿਣਾ ਹੁਣੇ ਨੌਕਰੀ ਮਿਲ ਜਾਵੇਗੀ। ਪੁੱਛਿਆ ਕਿਵੇਂ, ਕਹਿੰਦਾ ਮੈਂ ਤੁਹਾਨੂੰ ਸ਼ਬਦ ਦਿਆਂਗਾ, ਤੂੰ ਉਹ ਸ਼ਬਦ ਦਾ ਜਾਪ ਕਰਿਓ ਤੇ ਤੁਹਾਨੂੰ ਨੌਕਰੀ ਪ੍ਰਾਪਤ ਹੋ ਜਾਵੇਗੀ। ਮੈਂ ਇਹ ਬੇਨਤੀ ਤਾਂ ਕਰ ਰਿਹਾ, ਜਦੋਂ ਅਸੀਂ ਐਸੇ ਦੰਬ ਤੇ ਪਖੰਡ ਤੋਂ ਉਹਨੂੰ ਰੋਕਿਆ ਤੇ ਉਹ ਦੰਬੀ ਤੇ ਪਖੰਡੇ ਪਤਾ ਕੀ ਕਹਿਣ ਲੱਗਾ। ਮੈਂ ਵੀ ਉਸੇ ਕਤਾਰ ਦੇ ਵਿੱਚ ਖੜਾ ਸੀ, ਕਿਉਂਕਿ ਇੱਕ ਬੱਚੇ ਨੂੰ ਕਿਹਾ ਤੈਨੂੰ ਨੌਕਰੀ ਮਿਲ ਜਾਏਗੀ, ਕਹਿੰਦਾ ਕਿਹੜੇ ਮਹਿਕਮੇ ਚ, ਕਹਿੰਦਾ ਮੈਨੂੰ ਸ਼ਬਦ ਕੱਢ ਕੇ ਵੇਖ ਲੈਂਦੇ ਕਿਹੜੇ ਮਹਿਕਮੇ ਚ ਮਿਲ ਸਕਦੀ। ਵੈਸੇ ਤੇ ਸਾਧ ਸੰਗਤ ਬਾਣੀ ਬਣੀ ਸੀ ਭਰਮ ਮਿਟਾਉਣ ਵਾਸਤੇ, ਸਾਧ ਕਹਿੰਦੇ ਸਾਡੇ ਹੈ ਗਾਉਣ ਵਾਸਤੇ, ਲੋਕੀ ਸਮਝਦੇ ਰਸਮਾਂ ਨਿਭਾਉਣ ਵਾਸਤੇ, ਬਾਬੇ ਵਰਤਦੇ ਪੈਸਾ ਕਮਾਉਣ ਵਾਸਤੇ। ਉਹ ਤਾਂ ਵਿਰਲੇ ਹੁੰਦੇ ਨੇ ਜਿਹੜੇ ਬਾਣੀ ਪੜ੍ਹਦੇ ਨੇ ਰੱਬ ਨੂੰ ਧਿਆਉਣ ਵਾਸਤੇ, ਉਹ ਤਾਂ ਬਹੁਤ ਭਾਗਾਂ ਵਾਲੇ ਹੁੰਦੇ। ਮੈਂ ਹੈਰਾਨ ਹੋ ਗਿਆ ਜਦੋਂ ਸ਼ਬਦ ਪੜ੍ਹ ਕੇ ਉਹ ਕਹਿ ਰਿਹਾ ਸੀ ਕਿ ਆਹ ਸ਼ਬਦ ਪੜ੍ਹੋ, ਪੁਲਿਸ ਮਹਿਕਮੇ ਚ ਨੌਕਰੀ ਮਿਲ ਜਾਵੇਗੀ। ਇੱਕ ਬੀਬੀ ਜੀ ਨੇ ਬੇਨਤੀ ਕੀਤੀ ਮੇਰੇ ਵਾਸਤੇ, ਮੇਰੇ ਘਰ ਬੱਚੀ ਬੱਚਾ ਨਹੀਂ। ਤੇ ਸਾਧ ਸੰਗਤ ਤੋਂ ਪਤਾ ਕੀ ਕਹਿਣ ਲੱਗਾ, ਕਹਿਣ ਲੱਗਾ ਆਹ ਸ਼ਬਦ ਪੜ੍ਹੋ, ਤੁਹਾਡੇ ਘਰ ਬੱਚੀ ਹੋਵੇਗੀ ਜਾਂ ਬੱਚਾ ਹੋਵੇਗਾ, ਪਰ ਆਪਣਾ ਹੈ ਕੋਈ। ਪਰ ਤੀਸਰੇ ਪਾਸੇ ਮੈਂ ਖੜਾ ਸੀ, ਮੈਂ ਕਿਹਾ ਬਾਬਾ ਜੀ ਮੈਨੂੰ ਵੀ ਦੱਸ ਦੇ, ਕਿਉਂਕਿ ਮੈਂ ਜਾਂਚ ਪੜਤਾਲ ਕਰਨ ਗਿਆ ਸੀ, ਮੈਂ ਜਾਣ ਬੁੱਝ ਕੇ ਸੇਵਕ ਬਣ ਕੇ ਵਿੱਚ ਬੈਠਾ ਸੀ। ਮੈਂ ਕਿਹਾ ਬਾਬਾ ਜੀ ਮੇਰੇ ਬਾਰੇ ਕੀ ਖਿਆਲ ਨੇ? ਕਹਿੰਦਾ ਦੱਸੋ ਕੀ ਕਹਿਣਾ। ਮੈਂ ਕਿਹਾ ਜੀ ਮੇਰਾ ਤੇ ਵਿਆਹ ਨਹੀਂ ਹੁੰਦਾ, ਤੁਸੀਂ ਬਾਣੀ ਚੋਂ ਸ਼ਬਦ ਪੜ੍ਹ ਕੇ ਦੱਸ ਦਿਓ। ਕਹਿੰਦਾ ਹੋ ਜਾਵੇਗਾ। ਮੈਂ ਕਿਹਾ ਕਿੰਨੇ ਦਿਨਾਂ ਚ? ਕਹਿੰਦਾ 40 ਦਿਨਾਂ ਦੇ ਵਿੱਚ ਵਿੱਚ। ਤੇ ਮੈਂ ਸੰਗਤ ਵਿੱਚ ਕਿਹਾ, ਖੜਾ ਹੋ ਕੇ ਕਿਹਾ, ਸਾਧ ਸੰਗਤ 300-400 ਬੰਦਾ ਬੈਠਾ ਸੀ, ਬੜੇ ਬੜੇ ਪੜ੍ਹੇ ਲਿਖੇ ਲੋਕ ਬੈਠੇ ਸਨ। ਮੈਂ ਕਿਹਾ ਬਾਬਾ ਜੀ ਤੁਸੀਂ ਕਹਿੰਦੇ ਹੋ ਤੁਹਾਡਾ 40 ਦਿਨਾਂ ਚ ਵਿਆਹ ਹੋ ਜਾਵੇਗਾ। ਕਹਿੰਦਾ ਹਾਂ, ਮੈਨੂੰ ਸੋਝੀ ਹੈ ਤੇ ਮੈਂ ਦੱਸ ਰਿਹਾ। ਮੈਂ ਕਿਹਾ ਬਾਬਾ ਜੀ ਮੇਰੇ 2 ਬੱਚੇ ਨੇ ਇਸ ਵਕਤ 10-12 ਸਾਲ, ਤੇ ਤੁਸੀਂ ਕਹਿ ਰਹੇ ਹੋ ਤੁਹਾਡਾ ਵਿਆਹ ਹੋ ਜਾਵੇਗਾ। ਔਰ ਮੈਂ ਬੇਨਤੀ ਕਰ ਰਿਹਾ, ਜਿਹੜੀ ਮੈਂ ਬੇਨਤੀ ਕਹਿਣੀ ਚਾਹੁੰਦਾ ਸਾਧ ਸੰਗਤ, ਇੱਕ ਗੱਲ ਭਰੋਸੇ ਦੀ। ਉਹਨੇ ਆਪਣੀ ਗੱਲ ਨੂੰ ਥੱਲੇ ਨਹੀਂ ਪੈਣ ਦਿੱਤਾ। ਉਹ ਕਹਿਣ ਲੱਗਾ ਨਹੀਂ, ਮੈਂ ਝੂਠਾ ਨਹੀਂ, ਅਸਲ ਵਿੱਚ ਤੁਹਾਡੀ ਪਹਿਲੇ ਘਰ ਵਾਲੀ ਮਰ ਜਾਣੀ ਹੈ ਤੇ ਤੁਹਾਡਾ ਫਿਰ ਵਿਆਹ ਹੋਣਾ। ਉਹ ਕਹਿਣ ਲੱਗਾ ਮੈਂ ਝੂਠਾ ਨਹੀਂ, ਝੂਠਾ ਤੇ ਤੂੰ ਹੈ, ਤੂੰ ਮੇਰੇ ਕੋਲ ਸੰਗਤ ਵਿੱਚ ਆ ਕੇ ਝੂਠ ਬੁਲਵਾਇਆ। ਮੈਂ ਕਿਹਾ ਨਹੀਂ, ਮੈਂ ਬੁਲਵਾਇਆ ਨਹੀਂ, ਤੁਸੀਂ ਬੋਲਿਆ ਹੈ। ਕਹਿਣ ਲੱਗਾ ਜੀ ਤੁਹਾਡੇ ਪਹਿਲੇ ਘਰ ਵਾਲੀ ਮਰ ਜਾਣੀ ਤੇ ਤੁਹਾਡਾ ਫਿਰ ਵਿਆਹ ਹੋਵੇਗਾ। ਤੇ ਮੈਂ ਬੜੀ ਦ੍ਰਿੜਤਾ ਦੇ ਨਾਲ ਗੁਰੂ ਤੇ ਭਰੋਸਾ ਕਰਕੇ ਬਚਨ ਕਿਹਾ ਕਿ ਸਾਧ ਸੰਗਤ ਜੇ ਇਹੋ ਜਿਹੇ ਪਖੰਡੀ ਤੇ ਦੰਬੀਆਂ ਦੇ ਕਹਿਣ ਦੇ ਉੱਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ, ਮੇਰੇ ਘਰ ਵਾਲੀ ਮਰ ਸਕਦੀ ਹੈ ਨਾ, ਤੇ ਜਿਹੜੇ ਸਤਿਗੁਰੂ ਦਾ ਮੈਂ ਅਦਬ ਤੇ ਸਤਿਕਾਰ ਕਰ ਰਿਹਾ ਉਹ ਸਤਿਗੁਰੂ ਮੇਰੇ ਵਾਸਤੇ ਕੁਝ ਨਹੀਂ ਕਰਨਗੇ? ਜਿਹੜੇ ਸਤਿਗੁਰਾਂ ਦੇ ਜੇ ਪਖੰਡ ਕਰਨ ਵਾਲਿਆਂ ਦੇ ਕਹਿਣ ਦੇ ਉੱਤੇ ਰੱਬ ਕਿਸੇ ਦਾ ਕੋਈ ਨੁਕਸਾਨ ਕਰ ਸਕਦਾ ਹੈ, ਤੇ ਕੀ ਰੱਬ ਦੇ ਘਰ ਦਾ ਸਤਿਕਾਰ ਕਰਨ ਵਾਲਿਆਂ ਵਾਸਤੇ ਰੱਬ ਕੁਝ ਨਹੀਂ ਕਰੇਗਾ? ਸੱਚ ਜਾਣਿਓ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਜਦੋਂ ਆਪਾਂ ਸੰਗਤ ਵਿੱਚ ਆਉਂਦੇ ਹਾਂ ਨਾ, ਫਿਰ ਜਦੋਂ ਰੱਬ ਦਾ ਨਾਮ ਜਪਦੇ ਨੇ, ਸੁਣ ਪ੍ਰਤਾਪ ਗੋਬਿੰਦ, ਜਦੋਂ ਆਪਾਂ ਗੁਰੂ ਦੀ ਬਾਣੀ ਦੇ ਪ੍ਰਤਾਪ ਦੀਆਂ ਗੱਲਾਂ ਸੁਣਦੇ ਹਾਂ, ਤੇ ਫਿਰ ਨਿਰਭਉ ਭਏ ਮਨ, ਸਾਡਾ ਮਨ ਨਿਰਭਉ ਬਣ ਜਾਂਦਾ, ਕਿਉਂਕਿ ਬਾਣੀ ਸਾਨੂੰ ਨਿਰਭਉ ਬਣਾਉਂਦੀ ਹੈ। ਬਾਣੀ ਸਾਨੂੰ ਨਿਰਭਉ ਬਣਾਉਂਦੀ ਹੈ। ਦੁਨੀਆਂ ਦੇ ਲੋਕ ਬਾਣੀ ਪੜ੍ਹਨ ਵਾਲਿਆਂ ਨੂੰ ਵੀ ਡਰਾਉਣ ਦੇ ਯਤਨ ਕਰਦੇ। ਔਰ ਇਹ ਹੈ ਸੱਚੀ ਸ਼ਰਧਾ। ਜੇ ਸੱਚ ਤੌਰ ਤੇ ਗੁਰੂ ਚਰਨਾਂ ਨਾਲ ਜੁੜੇ ਹੋਵਾਂਗੇ ਤੇ ਕੁਦਰਤੀ ਤੌਰ ਤੇ ਸਤਿਗੁਰੂ ਕਹਿੰਦੇ ਨੇ ਜਦੋਂ ਆਪਾਂ ਬਾਣੀ ਦੇ ਪ੍ਰਤਾਪ ਦੀਆਂ ਗੱਲਾਂ ਸੁਣਾਂਗੇ ਨਾ, ਤੇ ਫਿਰ ਸਾਡੇ ਮਨ ਵਿੱਚੋਂ ਸਾਰੇ ਡਰ ਖਤਮ ਹੋ ਜਾਣਗੇ।
1: ਟੋਟ ਨਾ ਆਵੇ ਮੂਲ, ਸੰਚਿਆ ਨਾਮ ਧਨ।
0: ਪਾਤਸ਼ਾਹ ਕਹਿੰਦੇ ਦੂਸਰੀ ਗੱਲ ਇਹ ਹੈ, ਟੋਟ ਨਾ ਆਵੇ ਮੂਲ, ਭਾਵ ਕੇ ਮੁੱਢ ਤੋਂ ਲੈ ਕੇ ਅਖੀਰ ਤੱਕ ਕਦੇ ਟੋਟ ਨਹੀਂ ਆਵੇਗੀ। ਕਿਹਨੂੰ? ਜਿਹੜਾ ਪਰਮਾਤਮਾ ਦੇ ਨਾਮ ਰੂਪੀ ਸੱਚੇ ਧਨ ਨੂੰ ਸੰਚੇਗਾ, ਇਕੱਤਰ ਕਰੇਗਾ। ਵਣਜ ਕਰੋ ਵਣ ਜਾ ਰਿਓ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਅਸੀਂ ਜਦੋਂ ਸੱਚੇ ਨਾਮ ਪਰਮਾਤਮਾ ਦੇ ਜਪਾਂਗੇ ਨਾ, ਤੇ ਫਿਰ ਸਾਨੂੰ ਕਦੇ ਟੋਟ ਨਹੀਂ ਆਵੇਗੀ। ਟੋਟ ਆਉਂਦੀ ਹੈ ਉਹਨਾਂ ਮਨੁੱਖਾਂ ਨੂੰ ਜਿਹੜੇ ਕਾਚਾ ਧਨ ਸੰਚੇ, ਮੂਰਖ ਗਾਵਾਰ, ਜਿਹੜੇ ਕੱਚੇ ਧਨ ਦੀ ਪ੍ਰਾਪਤੀ ਕਰਦੇ ਨੇ। ਕੱਚਾ ਧਨ ਕਾਚਾ ਧਨ ਫੁੰਨ ਆਵੇ ਜਾਏ, ਕਦੇ ਆ ਜਾਂਦਾ ਤੇ ਕਦੇ ਚਲਾ ਜਾਂਦਾ। ਪਰ ਜਿਹੜਾ ਪਰਮਾਤਮਾ ਦਾ ਸੱਚਾ ਨਾਮ ਧਨ ਹੈ ਨਾ, ਉਹ ਆ ਤੇ ਜਾਂਦਾ ਪਰ ਫਿਰ ਜਾਂਦਾ ਕੁਝ ਨਹੀਂ। ਔਰ ਸੱਚ ਜਾਣਿਓ, ਗੁਰੂ ਸਾਹਿਬ ਜੀ ਕਹਿੰਦੇ ਨੇ ਇਸੇ ਕਰਕੇ ਸੰਸਾਰ ਦੇ ਉੱਤੇ ਸਾਨੂੰ ਪਰਮਾਤਮਾ ਦੇ ਸੱਚੇ ਨਾਮ ਰੂਪੀ ਧਨ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਟੋਟ ਨਾ ਆਵੇ ਮੂਲ, ਪਾਤਸ਼ਾਹ ਕਹਿੰਦੇ ਕਦੇ ਟੋਟ ਨਹੀਂ ਆਵੇਗੀ। ਕਿਦਾਂ? ਸੰਚਿਆ ਨਾਮ ਧਨ, ਜਦੋਂ ਪਰਮਾਤਮਾ ਦੇ ਨਾਮ ਰੂਪੀ ਧਨ ਦੀ ਪ੍ਰਾਪਤੀ ਕਰਾਂਗੇ ਨਾ, ਤੇ ਉਹ ਧਨ ਜਿਹੜਾ ਉਹ ਸਾਡੇ ਸੰਸਾਰਿਕ ਧਨ ਦੇ ਅੰਦਰ ਵੀ ਬਰਕਤਾਂ ਪਾ ਦਿੰਦਾ ਹੈ। ਪਰਮਾਤਮਾ ਦੇ ਨਾਮ ਰੂਪੀ ਧਨ ਦਾ ਸਾਨੂੰ ਖਜ਼ਾਨਾ ਇਕੱਤਰ ਕਰਨਾ ਚਾਹੀਦਾ ਹੈ।
1: ਸੰਤ ਜਨਾ ਸਿਉ ਸੰਗ, ਪਾਈਐ ਵੱਡੇ ਪੁੰਨ।
0: ਔਰ ਇਸੇ ਤਰ੍ਹਾਂ ਸੰਤ ਜਨਾ ਸਿਉ ਸੰਗ, ਸਭ ਤੋਂ ਵੱਡਾ ਪੁੰਨ ਪਤਾ ਕੀ ਹੈ? ਸਤ ਸੰਗਤ ਦੀ ਪ੍ਰਾਪਤੀ ਕਰ ਲੈਣੀ, ਇਹ ਵੱਡਾ ਪੁੰਨ ਹੈ। ਔਰ ਸਤਸੰਗਤ ਇਹਦੋਂ ਵੱਡਾ ਪੁੰਨ ਨਹੀਂ, ਇਹ ਪੁੰਨ ਕੋਈ ਨਹੀਂ। ਗੁਰੂ ਸਾਹਿਬ ਜੀ ਗੁਰਬਾਣੀ ਚ ਜ਼ਿਕਰ ਕਰਕੇ ਕਹਿੰਦੇ ਨੇ ਸਭ ਤੋਂ ਵੱਡਾ ਪੁੰਨ ਕੀ ਹੈ? ਪੁੰਨ ਦਾਨ ਪੂਜਾ ਪਰਮੇਸ਼ਰ, ਸਭ ਤੋਂ ਵੱਡਾ ਪੁੰਨ ਪਤਾ ਕੀ ਹੈ? ਸਭ ਤੋਂ ਵੱਡਾ ਦਾਨ ਪਤਾ ਕੀ ਹੈ? ਪੁੰਨ ਦਾਨ ਪੂਜਾ ਪਰਮੇਸ਼ਰ, ਜਦੋਂ ਰੱਬ ਦੀ ਆਪਾਂ ਪੂਜਾ ਕਰਦੇ ਹਾਂ ਨਾ, ਹਰ ਕੀਰਤ ਤਤ ਵਿਚਾਰੇ, ਹਰੀ ਦੀ ਕੀਰਤ ਕਰਨੀ ਤੇ ਤਤ ਰੂਪੀ ਪਰਮਾਤਮਾ ਬਾਰੇ ਵਿਚਾਰ ਕਰਨ, ਤਤ ਰੂਪੀ ਪਰਮਾਤਮਾ ਨੂੰ ਖੋਜਣ ਦੇ ਯਤਨ ਕਰਨ, ਇਹ ਸਭ ਤੋਂ ਵੱਡਾ ਪੁੰਨ ਹੈ ਸਤ ਸੰਗਤ ਦਾ। ਸਭ ਤੋਂ ਅਸੀਂ ਕਹਿੰਦੇ ਹਾਂ ਅਸੀਂ ਫਲਾਣੇ ਦਾ ਪੁੰਨ ਕਰ ਦਿੱਤਾ, ਆ ਸੰਗਤ ਵਿੱਚ ਆਏ ਹਾਂ ਨਾ, ਇੱਥੇ ਵੀ ਇੱਕ ਵੱਡਾ ਪੁੰਨ ਕਰਮ ਕੀਤਾ ਸਤ ਸੰਗਤ। ਇੱਥੋਂ ਜੋ ਸੁਣ ਕੇ ਜਾਣਾ ਉਹ ਸੰਸਾਰ ਦੀ ਉੱਤੇ ਵੰਡਣ ਦੇ ਯਤਨ ਕਰਦੇ, ਇਹ ਵੀ ਇੱਕ ਵੱਡਾ ਪੁੰਨ ਹੀ ਹੈ ਨਾ। ਦਾਨਾ ਸਿਰ ਦਾਨ, ਨਾਮ ਦਾਨ ਆਪਾਂ ਕਹਿੰਦੇ ਹਾਂ, ਨੇਤਾ ਪ੍ਰਤੀ ਕਹਿੰਦੇ ਹਾਂ, ਦਾਨ ਤੇ ਬੜੇ ਬੜੇ ਨੇ ਦੁਨੀਆਂ ਦੇ ਉੱਤੇ, ਪਰ ਸਰਵੋਤਮ ਦਾਨ ਕੀ ਹੈ? ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਇਕੱਤਰ ਕਰਨਾ। ਤੇ ਹੁਣ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਇਕੱਤਰ ਕਰ ਲਿਆ ਤੇ ਆਪਾਂ ਇਹਨੂੰ ਵੰਡੀਏ ਨਾ। ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਤੇ ਫਿਰ ਜਿਵੇਂ ਜਿਵੇਂ ਵੰਡਾਂਗੇ ਨਾ ਟੋਟ ਨਾ ਆਵੇ, ਵੱਧ ਦੋ ਜਾਈ, ਇਹ ਫਿਰ ਜਿਵੇਂ ਜਿਵੇਂ ਆਪਾਂ ਵੰਡਾਂਗੇ ਤੋਟ ਨਹੀਂ ਆਵੇਗੀ, ਇਹ ਵੱਧਦਾ ਹੀ ਚਲਾ ਜਾਵੇਗਾ। ਇਹ ਬੜੀ ਗੁਰੂ ਦੀ ਕਿਰਪਾ ਹੈ, ਜਿਵੇਂ ਜਿਵੇਂ ਆਪਾਂ ਪਰਮਾਤਮਾ ਦੇ ਸੱਚੇ ਨਾਮ ਰੂਪੀ ਧਨ ਨੂੰ ਸੰਚਾਂਗੇ ਔਰ ਇਕੱਤਰ ਕਰਾਂਗੇ, ਸਤ ਸੰਗਤ ਕਰਾਂਗੇ, ਤੇ ਸਮਝ ਲੈਣਾ ਕਿ ਦੁਨੀਆਂ ਦੇ ਉੱਤੇ ਵੱਡਾ ਪੁੰਨ ਕਰਮ ਖੱਟ ਲਿਆ ਹੈ।
1: ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ।
0: ਔਰ ਇਸ ਤਰ੍ਹਾਂ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ। ਜਦੋਂ ਅਸੀਂ ਅੰਮ੍ਰਿਤ ਰੂਪੀ ਨਾਮ ਅੱਠੇ ਪਹਿਰ ਜਪਾਂਗੇ ਨਾ, ਹਰ ਰੋਜ਼ ਪਰਮਾਤਮਾ ਦੀ ਬਾਣੀ ਬਾਰੇ ਵਿਚਾਰ ਕਰਾਂਗੇ ਔਰ ਉਸ ਵਿਚਾਰ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਧਾਰਨ ਕਰਨ ਦੇ ਯਤਨ ਕਰਾਂਗੇ, ਹਰੀ ਦਾ ਜਸ ਨਿਤ ਕਰਾਂਗੇ ਤੇ ਨਿਤ ਸੁਣਾਂਗੇ। ਔਰ ਉਹ ਰੱਬ ਦਾ ਅੰਮ੍ਰਿਤ ਰੂਪੀ ਜਸ ਨਿਤ ਕਰਨ ਅਤੇ ਸੁਣ ਦੇ ਨਾਲ ਸਾਡੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਹਾਜ਼ਰੀ ਲੱਗ ਜਾਂਦੀ ਹੈ ਔਰ ਸਤਸੰਗਤ ਸਰਵਰ ਹੰਸ ਧੁਰੇ ਹੀ ਮੇਲਾ, ਖਸਮੈ ਏਵੈ ਭਾਣਾ। ਆ ਗੁਰਮੁਖ ਰੂਪੀ ਸਰੋਵਰ ਜਿਹੜੇ ਵਿੱਚ, ਗੁਰੂ ਰੂਪੀ ਸਰੋਵਰ ਦੇ ਕੋਲ ਆਪਾਂ ਸਾਰੇ ਚੱਲ ਕੇ ਆਏ ਹਾਂ, ਇਹ ਧੁਰ ਦਰਗਾਹ ਤੋਂ ਪਰਮਾਤਮਾ ਨੇ ਸਾਡਾ ਮਿਲਾਪ ਲਿਖਿਆ ਹੋਇਆ। ਧੁਰ ਦਰਗਾਹ ਤੋਂ ਪਰਮਾਤਮਾ ਨੇ, ਧੁਰ ਦਰਗਾਹ ਤੋਂ ਸਾਡਾ ਗੁਰੂ ਰੂਪੀ ਸਰੋਵਰ ਦੇ ਕੋਲ ਆ ਕੇ ਇਹ ਮਿਲਾਪ ਲਿਖਿਆ ਹੋਇਆ ਔਰ ਤਾਂ ਕਿ ਅਸੀਂ ਇੱਥੇ ਆ ਕੇ ਬੈਠ ਕੇ ਸਤ ਸੰਗਤ ਕਰ ਸਕੀਏ। ਮੇਰੇ ਮਾਧੋ ਜੀ, ਸਤ ਸੰਗਤ ਮਿਲੈ ਸੋ ਤਰਿਆ, ਇੱਥੇ ਆ ਕੇ ਜਿਹੜਾ ਮਿਲ ਜਾਂਦਾ ਉਹ ਤਰ ਜਾਂਦਾ। ਔਰ ਸਤਿਗੁਰ ਕਹਿੰਦੇ ਨੇ ਸਰਵਰ ਹੰਸ ਭੁਰੇ ਹੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਗੁਰਮੁਖ ਰੂਪੀ ਹੰਸ ਇੱਥੇ ਆ ਕੇ ਫਿਰ ਖਾਂਦੇ ਕੀ ਨੇ? ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਸਰਵਰ ਅੰਦਰ ਹੀਰਾ ਮੋਤੀ, ਆਹ ਜਿਹੜੇ ਗੁਰੂ ਦੇ ਸ਼ਬਦ ਦੇ ਮਾਣਕ ਮੋਤੀ ਬਿਖਰ ਰਹੇ ਨਾ ਵਿਚਾਰਧਾਰਾ ਦੇ, ਇਹ ਗੁਰਮੁਖ ਰੂਪੀ ਹੰਸ ਆ ਕੇ ਚੁਗਦੇ ਨੇ। ਤੇ ਗੁਰਮੁਖ ਰੂਪੀ ਹੰਸ ਕੌਣ ਨੇ? ਜਿਹੜੇ ਗੁਰੂ ਕੀ ਸੰਗਤ ਵਿੱਚ ਆ ਕੇ ਬੈਠ ਜਾਂਦੇ ਨੇ। ਮਤ ਸੋਚਿਓ ਕਿ ਗੁਰੂ ਕੀ ਸੰਗਤ ਵਿੱਚ ਆ ਕੇ ਅਸੀਂ ਆਮ ਮਨੁੱਖ ਰਹਿ ਜਾਂਦੇ ਹਾਂ। ਜਦੋਂ ਅਸੀਂ ਗੁਰੂ ਕੀ ਸੰਗਤ ਵਿੱਚ ਆ ਜਾਂਦੇ ਹਾਂ ਨਾ, ਤੇ ਗੁਰੂ ਦੀ ਨਜ਼ਰ ਵਿੱਚ ਆਪਾਂ ਗੁਰਮੁਖ ਰੂਪੀ ਹੰਸ ਬਣ ਕੇ ਆਉਂਦੇ ਹਾਂ, ਹੰਸ ਬਣ ਕੇ ਆਉਂਦੇ। ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਤੇ ਨਾਲ ਗੁਰੂ ਸਾਹਿਬ ਜੀ ਨੇ ਅਗਲੀ ਗੱਲ ਵੀ ਬੜੀ ਪਿਆਰੀ ਕਹੀ, ਕਹਿੰਦੇ ਬਗਲਾ ਕਾਗ ਨ ਰਹੀ ਉਠੈ ਜੇ ਹੋਵੈ ਅਤ ਸਿਆਣਾ, ਬਗਲਾ ਕਾਗ ਨ ਰਹੀ ਸਰਵਰ ਜੇ ਹੋਵੈ ਅਤ ਸਿਆਣਾ। ਨਾ ਤੇ ਇੱਥੇ ਬਗਲੇ ਵਰਗੀ ਬਿਰਤੀ ਵਾਲੇ ਲੋਕ ਟਿਕ ਸਕਦੇ ਨੇ ਤੇ ਨਾ ਕਾਂ ਵਰਗੀ ਬਿਰਤੀ ਵਾਲੇ ਲੋਕ ਇੱਥੇ ਆ ਕੇ ਟਿਕ ਸਕਦੇ। ਇੱਥੇ ਟਿਕਦਾ ਵੀ ਉਹੀ ਹੈ ਜਿਹਦੇ ਅੰਦਰ ਮਾਣਕ ਮੋਤੀਆਂ ਦੀ ਚੰਗੀ ਖੁਰਾਕ ਚੁਣਨ ਦਾ ਚਾਅ ਪੈਦਾ ਹੋ ਜਾਂਦਾ। ਮੈਂ ਬਹੁਤ ਵਾਰੀ ਬੇਨਤੀ ਕਰਦਾ ਹੁੰਦਾ, ਸੰਗਤ ਵਿੱਚ ਆ ਕੇ ਕਦੇ ਵੀ ਰੱਬ ਨੂੰ ਉਲਾਮਾ ਨਹੀਂ ਦੇਣਾ ਚਾਹੀਦਾ, ਰੱਬ ਜੀ ਤੁਸੀਂ ਸਾਡੇ ਤੇ ਕਿਰਪਾ ਨਹੀਂ ਕੀਤੀ। ਕਿਉਂ? ਰੱਬ ਨੇ ਕਿਰਪਾ ਕੀਤੀ, ਅਸੀਂ ਸੰਗਤ ਵਿੱਚ ਆਏ ਹੀ ਤਾਂ ਹਾਂ। ਪਰ ਸੰਗਤ ਵਿੱਚ ਆਉਂਦੇ ਹਾਂ, ਗੁਰੂ ਕਿਰਪਾ ਕਰਦਾ ਤੇ ਸਾਡਾ ਰੱਬ ਨਾਲ ਮਿਲਾਪ ਹੁੰਦਾ, ਇਸ ਕਰਕੇ ਰੱਬ ਦੀ ਕਿਰਪਾ ਤੋਂ ਬਿਨਾਂ ਤੇ ਅਸੀਂ ਗੁਰੂ ਕੀ ਸੰਗਤ ਵਿੱਚ ਚੱਲ ਕੇ ਵੀ ਨਹੀਂ ਆ ਸਕਦੇ। ਸਤਿਗੁਰੂ ਕਿਰਪਾ ਕਰਨ, ਆ ਜਿੰਨੇ ਵੀ ਗੁਰਮੁਖ ਰੂਪੀ ਹੰਸ ਚੱਲ ਕੇ ਆਏ ਨੇ ਨਾ, ਆ ਗੁਰੂ ਦੇ ਅੰਮ੍ਰਿਤਮਈ ਸ਼ਬਦਾਂ ਦੀ ਮਾਣਕ ਰੂਪੀ ਖੁਰਾਕ ਲੈ ਕੇ ਆਪਾਂ ਜਾ ਰਹੇ ਹਾਂ। ਇਸ ਖੁਰਾਕ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾਉਣ ਦਾ ਵੀ ਯਤਨ ਕਰਨੇ ਕਿ ਸਤਿਗੁਰੂ ਕਿਰਪਾ ਕਰਨ, ਇਹ ਅੰਮ੍ਰਿਤਮਈ ਬਚਨ ਸਾਡੇ ਜੀਵਨ ਦਾ ਸ਼ਿੰਗਾਰ ਬਣ ਜਾਣ, ਤਾਂ ਕਿ ਸਾਡਾ ਸਾਰਿਆਂ ਦਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋ ਸਕੇ। ਲੜੀਵਾਰ ਇਹਨਾਂ ਪਾਵਨ ਪਵਿੱਤਰ ਅਸਥਾਨਾਂ ਤੇ ਜੋ ਸ਼ਬਦ ਵਿਚਾਰ ਚੱਲਦੀ ਆ ਰਹੀ ਹੈ, ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ।
1: ਰਿੱਧ ਸਿੱਧ ਜਾ ਕੋ ਫੁਰੀ, ਤਬ ਕਾਹੂ ਸਿਓ ਕਿਆ ਕਾਜ।
0: ਪਾਤਸ਼ਾਹ ਕਹਿੰਦੇ ਨੇ ਰਿੱਧ ਸਿੱਧ ਜਾ ਕੋ ਫੁਰੀ, ਔਰ ਪਰਮਾਤਮਾ ਦੇ ਘਰ ਦੀਆਂ ਬਖਸ਼ਿਸ਼ਾਂ, ਰਿੱਧ ਸਿੱਧ ਜਾ ਕੋ ਫੁਰੀ ਤਬ ਕਾਹੂ ਸਿਓ ਕਿਆ ਕਾਜ। ਰਿੱਧੀਆਂ ਸਿੱਧੀਆਂ ਦਾ ਮਤਲਬ ਹੁੰਦਾ ਰੱਬ ਦੇ ਘਰ ਦੀਆਂ ਬਰਕਤਾਂ, ਰੱਬ ਦੇ ਘਰ ਦੀਆਂ ਸ਼ਕਤੀਆਂ, ਰੱਬ ਦੇ ਘਰ ਦੀਆਂ ਤਾਕਤਾਂ, ਔਰ ਅਗੰਮੀ ਬਾਤਾਂ ਜਿਹੜੀਆਂ ਨੇ ਉਹ ਰੱਬ ਦੇ ਘਰ ਦੀਆਂ ਸਮਝ ਆਉਣੀਆਂ ਸ਼ੁਰੂ ਹੋ ਜਾਣੀਆਂ, ਇਹਨਾਂ ਨੂੰ ਰਿੱਧੀਆਂ ਸਿੱਧੀਆਂ ਕਿਹਾ ਜਾਂਦਾ। ਵੈਸੇ ਗੁਰਮਤ ਵਿੱਚ ਰਿੱਧੀ ਸਿੱਧੀ ਦੀ ਕੋਈ ਮਹਾਨਤਾ ਨਹੀਂ। ਗੁਰੂ ਸਾਹਿਬ ਜੀ ਨੇ ਗੁਰਮਤ ਦੇ ਅੰਦਰ ਰਿੱਧੀ ਸਿੱਧੀ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਰਿੱਧ ਸਿੱਧ ਪਾਤਸ਼ਾਹ ਕਹਿੰਦੇ ਨੇ ਇਹ ਤੇ ਅਵਰ ਕਾਜ, ਭਾਵ ਕਿ ਇਹ ਸਾਡੇ ਕਿਸੇ ਕੰਮ ਦੀਆਂ ਨਹੀਂ। ਗੁਰਮਤ ਅਨੁਸਾਰ ਭਾਵੇਂ ਕਿ ਰਿੱਧੀਆਂ ਸਿੱਧੀਆਂ ਨੂੰ ਕੋਈ ਵੱਡੀ ਮਹਾਨਤਾ ਨਹੀਂ ਦਿੱਤੀ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿਉਂਕਿ ਲੜੀਵਾਰ ਪਾਵਨ ਪਵਿੱਤਰ ਸ਼ਬਦ 1103 ਅੰਗ ਤੇ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ, ਜਿਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਬੜਾ ਪਿਆਰਾ ਸ਼ਬਦ ਬਖਸ਼ਿਸ਼ ਕਰ ਰਹੇ ਨੇ। ਰਿੱਧ ਸਿੱਧ ਜਾ ਕਹੋ ਫੁਰੀ ਤਬ ਕਾਹੂ ਸਿਉ ਕਿਆ ਕਾਜ। ਕਹਿੰਦੇ ਜਿਸ ਬੰਦੇ ਨੂੰ ਰਿੱਧੀਆਂ ਸਿੱਧੀਆਂ ਫੁਰਨੀਆਂ ਸ਼ੁਰੂ ਹੋ ਜਾਣ, ਉਹਦੇ ਨਾਲ ਸਮਝ ਲਓ ਕੋਈ ਵੱਡੀ ਗੱਲ ਨਹੀਂ। ਕਹਿੰਦੇ ਇਹ ਛੋਟੀ ਜੀ ਗੱਲ ਹੈ ਕਿ ਰਿੱਧੀਆਂ ਸਿੱਧੀਆਂ ਦਾ ਫੁਰ ਜਾਣਾ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੈਣੀਆਂ। ਔਰ ਗੁਰਮਤਿ ਕਹਿੰਦੇ ਰਿੱਧ ਸਿੱਧ ਅਵਰਾ ਕਾਜ, ਭਾਵ ਕਿ ਅਵਰ ਕਾਜ ਨੇ ਇਹ ਕਿਸੇ ਕੰਮ ਦੀਆਂ ਨਹੀਂ, ਰੱਬ ਦੇ ਘਰ ਦੀਆਂ ਤਾਕਤਾਂ ਪ੍ਰਾਪਤ ਕਰ ਲੈਣੀਆਂ, ਕੋਈ ਵੱਡੀ ਗੱਲ ਨਹੀਂ। ਜੇ ਬੰਦਾ ਇੱਥੇ ਰੁਕ ਜਾਵੇ ਨਾ ਕਿ ਮੇਰੇ ਬਚਨਾਂ ਦੇ ਵਿੱਚ ਤੇ ਤਾਕਤ ਆ ਗਈ, ਮੇਰੇ ਬਚਨਾਂ ਵਿੱਚ ਤੇ ਰਿੱਧੀ ਆ ਗਈ, ਸਿੱਧੀ ਆ ਗਈ, ਭਾਵ ਕਿ ਮੇਰੇ ਬਚਨਾਂ ਵਿੱਚ ਮੈਂ ਜੋ ਰੱਬ ਦੇ ਘਰ ਵਿੱਚ ਕਹਿੰਦਾ ਉਹ ਪ੍ਰਾਪਤ ਹੋ ਜਾਂਦਾ, ਮੇਰੇ ਬਚਨਾਂ ਵਿੱਚ ਸਤਿਆ ਆ ਗਈ, ਇਹ ਕੋਈ ਵੱਡੀ ਗੱਲ ਨਹੀਂ ਸਤਿਆ ਆਉਣੀ। ਰੱਬ ਦੇ ਘਰ ਦੀ ਜਿਹੜਾ ਬੰਦਾ ਸੇਵਾ ਕਰਦਾ ਹੈ ਨਾ, ਉਹਦੇ ਬਚਨਾਂ ਵਿੱਚ ਵੱਡੀਆਂ ਵੱਡੀਆਂ ਤਾਕਤਾਂ ਆ ਜਾਂਦੀਆਂ। ਜਿਵੇਂ ਇਤਿਹਾਸ ਦੇ ਅੰਦਰ ਕਹਿੰਦੇ ਨੇ ਕਿ ਇੱਕ ਵਾਰੀ ਇੱਕ ਫਕੀਰ ਜੰਗਲ ਦੇ ਵਿੱਚ ਤਪ ਕਰ ਰਿਹਾ ਸੀ, 12 ਸਾਲ ਦੇ ਕਰੀਬ ਉਹਨੇ ਤਪ ਕੀਤਾ। ਵੈਸੇ ਕਈ ਵਾਰੀ ਕਈ ਐਸੀਆਂ ਇਤਿਹਾਸਕ ਘਟਨਾਵਾਂ ਵੀ ਹੁੰਦੀਆਂ ਨੇ ਜਿਹੜੀਆਂ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੀਆਂ ਨੇ, ਬਹੁਤ ਵੱਡੀ ਸਿੱਖਿਆ ਦਿੰਦੀਆਂ ਨੇ। ਕਹਿੰਦੇ ਨੇ ਇੱਕ ਵਾਰੀ ਇੱਕ ਬੰਦਾ ਜੰਗਲ ਦੇ ਅੰਦਰ ਬੈਠ ਕਰਕੇ ਇੱਕ ਫਕੀਰ ਰੱਬ ਦੇ ਘਰ ਦੀ ਤਪੱਸਿਆ ਕਰਦਾ, ਬੰਦਗੀ ਕਰਦਾ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ। ਹੁਣ ਯੋਗੀਆਂ ਦੇ ਕੋਲ, ਸਿੱਧਾਂ ਦੇ ਕੋਲ, ਪੀਰਾਂ ਦੇ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ ਸਨ, ਪਰ ਇਹਦਾ ਮਤਲਬ ਇਹ ਨਹੀਂ ਕਿ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਤੇ ਰਿੱਧੀਆਂ ਸਿੱਧੀਆਂ ਦੀ ਅਯੋਗ ਵਰਤੋਂ ਕਰਨੀ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਕਰਦੇ ਸਨ, ਬੜੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ। ਮੰਜੇ ਤੇ ਕਿਸੇ ਨੂੰ ਬਿਠਾ ਦੇਣਾ, ਰਿੱਧੀਆਂ ਸਿੱਧੀਆਂ ਦੀ ਤਾਕਤ ਨਾਲ ਮੰਜਾ ਪਲਟਾ ਦੇਣਾ, ਬੰਦੇ ਨੂੰ ਹੇਠਾਂ ਸੁੱਟ ਦੇਣਾ ਤੇ ਫਿਰ ਤਾੜੀ ਮਾਰ ਮਾਰ ਕੇ ਹੱਸਣਾ, ਇਹ ਕੋਈ ਵੱਡੀ ਗੱਲ ਨਹੀਂ ਸੀ। ਗੁਰੂ ਕਲਗੀਧਰ ਪਿਤਾ ਨੇ ਕਿਹਾ ਇਹ ਕੋਈ ਵੱਡੀ ਗੱਲ ਥੋੜੀ ਕਿ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਕਿਸੇ ਬੰਦੇ ਨੂੰ ਮੰਜੇ ਤੇ ਬਿਠਾ ਦੇਣਾ, ਫਿਰ ਉਲਟਾ ਦੇਣਾ, ਫਿਰ ਆਪਣੀ ਤਾਕਤ ਦਾ ਇਜ਼ਹਾਰ ਕਰਕੇ ਦੱਸਣਾ ਕਿ ਮੇਰੇ ਵਿੱਚ ਬੜੀ ਵੱਡੀ ਤਾਕਤ ਹੈ, ਇਹ ਕੋਈ ਵੱਡੀ ਗੱਲ ਨਹੀਂ। ਹੁਣ ਇਸੇ ਤਰ੍ਹਾਂ ਉਹ ਫਕੀਰ ਬੰਦਗੀ ਕਰਦਾ, ਹੁਣ ਬੰਦਗੀ ਕਰਦਾ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ, 12 ਸਾਲ ਤਪ ਕੀਤਾ। ਇੱਕ ਦਿਨ ਆਪਣੇ ਮਨ ਵਿੱਚ ਖਿਆਲ ਕਰਦਾ, ਕਹਿੰਦੇ ਨੇ ਜਦੋਂ ਬੰਦਾ ਬੰਦਗੀ ਕਰਦਾ ਤੇ ਉਹਦੇ ਬਚਨਾਂ ਵਿੱਚ ਸਤਿਆ ਆ ਜਾਂਦੀ ਹੈ, ਤਾਕਤ ਆ ਜਾਂਦੀ ਹੈ, ਮੈਂ ਵੇਖਾਂ ਤੇ ਸਹੀ ਮੇਰੇ ਬਚਨਾਂ ਵਿੱਚ ਤਾਕਤ ਆਈ ਜਾਂ ਨਹੀਂ। ਸਾਹਮਣੇ ਚਿੜੀਆਂ ਚੁਗ ਰਹੀਆਂ ਸੀ, ਕਹਿਣ ਲੱਗਾ ਚਿੜੀਓ ਮਰ ਜਾਵੋ, ਤੇ ਚਿੜੀਆਂ ਮਰ ਗਈਆਂ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਲੈ ਮੇਰਾ 12 ਸਾਲ ਦਾ ਕੀਤਾ ਹੋਇਆ ਤਪ ਸਫਲ ਹੋ ਗਿਆ, ਮੈਂ ਕਿਹਾ ਚਿੜੀਆਂ ਮਰ ਜਾਵੋ ਤੇ ਚਿੜੀਆਂ ਮਰ ਗਈਆਂ। ਤੇ ਫਿਰ ਕਹਿੰਦਾ ਹੁਣ ਤੇ ਮੈਂ ਜਾਂਦੇ ਆ ਸਾਰ ਪੈਂਦਿਆਂ ਸਾਰ ਹੀ ਵੱਡੀ ਗਲਤੀ ਕਰ ਬੈਠਾ ਕਿ ਜੇ ਬਚਨਾਂ ਵਿੱਚ ਸਤਿਆ ਆਈ ਤੇ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਵੱਡਾ ਪਾਪ ਕਰ ਦਿੱਤਾ ਵੀ ਚਿੜੀਆਂ ਮਾਰ ਦਿੱਤੀਆਂ। ਫਿਰ ਕਹਿਣ ਲੱਗਾ ਚਿੜੀਓ ਜੀ ਪਵੋ ਤੇ ਕਹਿੰਦੇ ਚਿੜੀਆਂ ਜਿਉਂਦੀਆਂ ਹੋ ਗਈਆਂ। ਹੁਣ ਉਹ ਮਨ ਵਿੱਚ ਸੋਚਦਾ ਕਿ ਮੈਨੂੰ ਰਿੱਧੀ ਸਿੱਧੀ ਪ੍ਰਾਪਤ ਹੋ ਗਈ, ਮੈਂ ਜਿਹੜੇ ਵਾਸਤੇ ਬੰਦਗੀ ਕਰ ਰਿਹਾ ਸਾਂ ਮੇਰਾ ਉਹ ਬੰਦਗੀ ਦਾ ਕਾਰਜ ਸਫਲ ਹੋ ਗਿਆ। ਉਹ ਵਾਪਸ ਪਰਤ ਰਿਹਾ ਸੀ ਤੇ ਰਸਤੇ ਵਿੱਚ ਚੱਲਦੇ ਆਇਆ ਪਿਆਸ ਲੱਗੀ, ਇੱਕ ਖੂਹ ਦੇ ਉੱਤੇ ਪਾਣੀ ਪੀਣ ਵਾਸਤੇ ਗਿਆ। ਖੂਹ ਦੇ ਉੱਤੇ ਇੱਕ ਨੌਜਵਾਨ ਮੁਟਿਆਰ ਹੱਥ ਵਿੱਚ ਚੂੜਾ ਪਾਇਆ ਹੋਇਆ, ਉਮਰ ਕੇਵਲ ਬਾਲੜੀ ਹੈ। ਉਹ ਬੱਚੀ ਜਿਹੜੀ ਹੈ ਉਹ ਖੂਹ ਦੇ ਵਿੱਚੋਂ ਪਾਣੀ ਕੱਢ ਰਹੀ ਹੈ, ਬਾਲਟੀ ਕੱਢ ਰਹੀ ਹੈ ਤੇ ਸੁੱਟੀ ਜਾ ਰਹੀ ਹੈ। ਇਹਨੇ ਕਿਹਾ ਬੱਚੀ ਇਹ ਪਾਣੀ ਪਿਲਾ ਦੇ। ਉਹਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ। ਦੋ ਤਿੰਨ ਵਾਰੀ ਉਹਨੇ ਪਾਣੀ ਕੱਢਿਆ ਸੁੱਟਿਆ, ਫਿਰ ਕੱਢਿਆ ਫਿਰ ਸੁੱਟਿਆ, ਇਹਦੇ ਵੱਲ ਧਿਆਨ ਨਹੀਂ ਦਿੱਤਾ। ਇਹ ਫਕੀਰ ਗੁੱਸੇ ਹੋ ਗਿਆ, ਕਹਿ ਲੱਗਾ ਮੈਂ ਤੈਨੂੰ ਗੁੱਸੇ ਵਿੱਚ ਕਹਿਣ ਲੱਗਾ ਕਿ ਪਾਣੀ ਪਿਆ ਦੇ, ਤੂੰ ਤੇ ਪੈਸੇ ਸੁੱਟੀ ਜਾ ਰਹੀ ਹੈ। ਤੂੰ ਕਹਿ ਰਹੀ ਹੈ, ਉਹ ਬੱਚੀ ਕਹਿਣ ਲੱਗੀ ਮੈਨੂੰ ਇੱਕ ਬੜਾ ਜ਼ਰੂਰੀ ਕੰਮ ਹੈ ਪਹਿਲਾਂ ਕਰ ਲੈਣ ਦੇ। ਮੈਂ ਕਿਸੇ ਦੇ ਘਰ ਦੀ ਅੱਗ ਬੁਝਾ ਰਹੀ ਹਾਂ, ਮੈਨੂੰ ਪਹਿਲੇ ਅੱਗ ਬੁਝਾ ਲੈਣ ਦੇ। ਹੁਣ ਫਕੀਰ ਹੋਰ ਸੋਚਾਂ ਵਿੱਚ ਪੈ ਗਿਆ, ਅੱਗ ਤੇ ਕਿਤੇ ਲੱਗੀ ਨਹੀਂ, ਇਹ ਪਾਣੀ ਤਾਂ ਇੱਥੇ ਸੁੱਟ ਰਹੀ ਹੈ, ਕਹਿ ਰਹੀ ਹੈ ਕਿ ਮੈਂ ਕਿਸੇ ਦੀ ਅੱਗ ਬੁਝਾ ਰਹੀ ਹਾਂ। ਹੋਰ ਗੁੱਸੇ ਵਿੱਚ ਆ ਕੇ ਕਹਿਣ ਲੱਗਾ ਬੱਚੀਏ ਅੱਗ ਤਾਂ ਕਿਤੇ ਲੱਗੀ ਨਹੀਂ, ਪਰ ਮਨ ਵਿੱਚ ਇੱਕ ਪਿਆਸ ਜਾਗ ਗਈ ਤੇ ਹੁਣ ਅਗਲੀ ਗੱਲ ਤੇ ਬਾਅਦ ਵਿੱਚ ਕਰਾਂਗਾ। ਜਦੋਂ ਬੱਚੀ ਨੇ ਕਹਿ ਦਿੱਤਾ ਨਾ ਕਿ ਮੈਂ ਕੋਈ ਚਿੜੀ ਨਹੀਂ, ਜਿਹੜੀ ਤੇਰੇ ਕਹਿਣੇ ਤੇ ਮਰ ਜਾਵਾਂਗੀ ਤੇ ਤੇਰੇ ਕਹਿਣੇ ਤੇ ਜੀ ਪਵਾਂਗੀ। ਹੁਣ ਫਕੀਰ ਦੇ ਮਨ ਵਿੱਚ ਉਹ ਪਿਆਸ ਲੱਗ ਗਈ ਕਿ ਮੈਂ ਏਡੀ ਲੰਬੇਰੀ ਉਮਰ ਹੋਣ ਦੇ ਬਾਵਜੂਦ ਵੀ ਜੰਗਲ ਵਿੱਚ ਜਾ ਕੇ 12 ਸਾਲ ਤਪ ਕੀਤਾ ਤੇ ਤਾਂ ਮੈਨੂੰ ਰਿੱਧੀ ਸਿੱਧੀ ਜਿਹੜੀ ਹੈ ਉਹ ਪ੍ਰਾਪਤ ਹੋਈ, ਤੇ ਇਸ ਬੱਚੀ ਨੇ ਇੰਨੀ ਬਾਲੜੀ ਉਮਰ ਦੇ ਵਿੱਚ ਐਸਾ ਕਿਹੜਾ ਤਪ ਕੀਤਾ ਹੋਵੇਗਾ ਜਿਹੜੀ ਇਹਦੇ ਬਚਨਾਂ ਦੇ ਵਿੱਚ ਇਹ ਅੰਤਰ ਜਾਮਤਾ ਦੀ ਦਾਤ ਪ੍ਰਾਪਤ ਕਰ ਗਈ। ਇਹਨੂੰ ਇਸ ਗੱਲ ਦਾ ਵੀ ਫੁਰਨਾ ਪ੍ਰਾਪਤ ਹੋ ਗਿਆ ਕਿ ਮੈਂ ਕਿੱਥੇ ਜੰਗਲ ਵਿੱਚ ਕੀ ਕਰਕੇ ਆਇਆ। ਉੱਥੇ ਤਾਂ ਕੋਈ ਦੇਖ ਨਹੀਂ ਸੀ ਰਿਹਾ, ਪਰ ਇਸ ਬੱਚੀ ਨੂੰ ਕਿਵੇਂ ਪਤਾ ਲੱਗ ਗਿਆ? ਸਤਸੰਗਤ ਜੀ, ਜਦੋਂ ਬੱਚੀ ਪਾਣੀ ਕੱਢ ਕੇ ਸਮਾਪਤ ਕਰਕੇ ਹਟੀ ਨਾ, ਇਸ ਫਕੀਰ ਨੇ ਪਹਿਲਾ ਸਵਾਲ ਕੀਤਾ, ਬੱਚੀਏ ਮੈਨੂੰ ਪਹਿਲਾਂ ਇਹ ਦੱਸ ਕਿ ਤੈਨੂੰ ਐਸਾ ਕਿਹੜਾ ਤਪ ਕੀਤਾ, ਅਸੀਂ ਕਿਹੜੀ ਬੰਦਗੀ ਕੀਤੀ ਹੈ ਜਿਹਦੇ ਕਰਕੇ ਤੈਨੂੰ ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਏਡਾ ਵੱਡਾ ਅੰਤਰ ਜਾਮਤਾ ਦਾ ਗਿਆਨ ਪ੍ਰਾਪਤ ਹੋ ਗਿਆ, ਤੂੰ ਕਿਸੇ ਦੇ ਅੰਦਰ ਦੇ ਪੁਰਨਿਆਂ ਨੂੰ ਜਾਣਨ ਲੱਗ ਪਈ? ਔਰ ਦੂਸਰੇ ਨੰਬਰ ਤੇ ਅੱਗ ਕਿੱਥੇ ਲੱਗੀ ਸੀ? ਉਸ ਬੱਚੀ ਨੇ ਕਿਹਾ ਇੱਥੋਂ ਇੰਨੀ ਦੂਰੀ ਦੇ ਉੱਤੇ ਮੇਰੀ ਭੈਣ ਦਾ ਘਰ ਹੈ, ਉਹਦੀ ਝੁੱਗੀ ਨੂੰ ਅੱਗ ਲੱਗ ਗਈ ਸੀ ਤੇ ਮੈਂ ਇੱਥੋਂ ਪਾਣੀ ਕੱਢ ਕੇ ਸੁੱਟ ਕੇ ਉਹਦੀ ਝੁੱਗੀ ਦੀ ਅੱਗ ਬੁਝਾਉਣ ਦੇ ਯਤਨ ਕਰ ਰਹੀ ਸੀ। ਫਕੀਰ ਸੁਣ ਕੇ ਹੋਰ ਹੈਰਾਨ ਹੋ ਗਿਆ, ਕਹਿਣ ਲੱਗਾ ਉਹ ਕਿਵੇਂ? ਕਹਿਣ ਲੱਗੀ ਵੇਖੋ ਮੈਂ ਕੋਈ ਵੱਖਰਾ ਤਪ ਨਹੀਂ ਕੀਤਾ, ਮੈਂ ਕੋਈ ਬੰਦਗੀ ਨਹੀਂ ਕੀਤੀ। ਕਹਿੰਦੇ ਫਿਰ ਤੈਨੂੰ ਇਹ ਗਿਆਨ ਇਹ ਦਾਤ ਕਿਵੇਂ ਪ੍ਰਾਪਤ ਹੋਈ? ਤੇ ਉਹਨੇ ਅੱਗੋਂ ਬੜੀ ਕਮਾਲ ਦੀ ਗੱਲ ਕਹੀ। ਉਹ ਬੱਚੇ ਕਹਿਣ ਲੱਗੇ ਭਲੇ ਪੁਰਸ਼ਾ, ਮੈਂ ਕੋਈ ਵੱਖਰਾ ਜੰਗਲ ਦੇ ਵਿੱਚ ਜਾ ਕੇ ਪੁੱਠਾ ਲੜਕ ਕੇ ਤਪ ਨਹੀਂ ਕੀਤਾ, ਕੋਈ ਵੱਖਰੀ ਬੰਦਗੀ ਨਹੀਂ ਕੀਤੀ। ਮੇਰੇ ਸਿਆਣੇ ਮਾਂ ਬਾਪ ਨੇ ਜਦੋਂ ਮੇਰਾ ਡੋਲਾ ਤੋਰਿਆ ਸੀ ਨਾ, ਤੇ ਉਸ ਵਕਤ ਮੈਨੂੰ ਇੱਕ ਗੱਲ ਕਹੀ ਸੀ। ਵੈਸੇ ਮਾਂ ਬਾਪ ਦੇ ਬਚਨਾਂ ਵਿੱਚ ਵੀ ਸੱਤਿਆ ਹੁੰਦੀ ਹੈ ਜੀ, ਜਿਹੜੇ ਬੱਚੇ ਨੂੰ ਪੈਦਾ ਕਰਦੇ ਹੈ ਨਾ ਉਹਨਾਂ ਦੇ ਬਚਨਾਂ ਵਿੱਚ ਵੀ ਸੱਤਿਆ ਹੁੰਦੀ ਹੈ, ਜਿਹੜੇ ਐਸੀ ਬਖਸ਼ਿਸ਼ ਦੇ ਪਾਤਰ ਹੁੰਦੇ। ਕਹਿਣ ਲੱਗੇ ਜਦੋਂ ਮੇਰੀ ਮਾਂ ਨੇ ਮੇਰਾ ਡੋਲਾ ਤੋਰਿਆ ਨਾ, ਤੇ ਮੇਰੇ ਮਾਂ ਬਾਪ ਨੇ ਇੱਕ ਗੱਲ ਕਹੀ ਸੀ, ਬੱਚੀਏ ਅੱਜ ਜਿਹੜੇ ਪਤੀ ਦੇ ਲੜ ਅੱਜ ਤੈਨੂੰ ਲਾਇਆ ਜਾ ਰਿਹਾ ਨਾ, ਇਹ ਤੇਰਾ ਪਤੀ ਹੀ ਪਰਮੇਸ਼ਰ ਹੈ। ਤੂੰ ਰੱਬ ਦੀ ਬੰਦਗੀ ਕਰਨ ਦੀ ਥਾਂ ਜੇ ਤੂੰ ਰੱਬ ਦੀ ਬੰਦਗੀ ਦੇ ਨਾਲ ਨਾਲ ਆਪਣੇ ਪਤੀ ਪਰਮੇਸ਼ਰ ਦੀ ਵੀ ਸੇਵਾ ਕਰ ਲਏਗੀ ਨਾ, ਤੇ ਤੇਰੀ ਘਰ ਬੈਠਿਆਂ ਬੰਦਗੀ ਪ੍ਰਵਾਨ ਹੋ ਜਾਣੀ। ਕਹਿਣਗੀ ਮੈਂ ਆਪਣੇ ਘਰ ਆਈ, ਇੱਕ ਦਿਨ ਮੇਰਾ ਪਤੀ ਥੱਕਿਆ ਟੁੱਟਿਆ ਬਾਜ਼ਾਰ ਦੇ ਵਿੱਚੋਂ ਕੰਮ ਕਾਜ ਕਰਕੇ ਘਰ ਪਰਤਿਆ, ਮੈਂ ਵੇਖਿਆ ਅੱਜ ਪਤੀ ਥੱਕਿਆ ਬਹੁਤ ਹੈ। ਕਹਿਣਗੀ ਜਿੱਥੋਂ ਮੈਨੂੰ ਇਹਦੇ ਦੀ ਸਿੱਧੀ ਦੀ ਦਾਤ ਪ੍ਰਾਪਤ ਹੋਈ। ਕਹਿਣਗੀ ਮੈਂ ਵੇਖਿਆ ਮੇਰਾ ਪਤੀ ਥੱਕਿਆ ਬਹੁਤ ਹੈ ਔਰ ਥੱਕਿਆ ਟੁੱਟਿਆ ਆ ਕੇ ਜਦੋਂ ਸੌਂ ਗਿਆ, ਮੈਨੂੰ ਉਠਾਉਣ ਦੇ ਯਤਨ ਨਹੀਂ ਕੀਤੇ, ਪਰ ਸੌਂਦਿਆਂ ਸਾਰ ਉਸਨੇ ਥੋੜੀ ਦੇਰ ਬਾਅਦ ਮੇਰੇ ਤੋਂ ਪਾਣੀ ਮੰਗਿਆ। ਮੈਂ ਪਾਣੀ ਲੈ ਕੇ ਸਰਾਣੇ ਆਈ, ਜਦੋਂ ਪਾਣੀ ਪਿਲਾਉਣ ਲੱਗੀ ਤੇ ਉਹਦੀ ਫੇਰ ਅੱਕ ਲੱਗ ਗਈ। ਮੈਂ ਸਾਰੀ ਰਾਤ ਪਾਣੀ ਲੈ ਕੇ ਖੜੀ ਰਹੀ ਕਿ ਮੈਂ ਉਠਾਉਣਾ ਨਹੀਂ, ਇਹਦੀ ਨੀਂਦ ਖਰਾਬ ਨਹੀਂ ਕਰਨੀ, ਇਹ ਜਦੋਂ ਉੱਠੇਗਾ ਉਦੋਂ ਪਾਣੀ ਪਿਲਾ ਦੇਣਾ। ਤੇ ਕਹਿੰਦੀ ਸਵੇਰ ਸਵਾਰ ਦੇ ਨਾਲ ਮੇਰੇ ਪਤੀ ਦੀ ਅੱਖ ਖੁੱਲੀ ਔਰ ਜਦੋਂ ਅੱਖ ਖੁੱਲੀ ਉਹਨੇ ਵੇਖਿਆ ਮੈਂ ਉਸੇ ਵਕਤ ਉਹਦੇ ਅੱਗੇ ਪਾਣੀ ਕਰ ਦਿੱਤਾ। ਤੇ ਕਹਿੰਦੇ ਉਹ ਜਦੋਂ ਅੱਗੇ ਪਤੀ ਦੇ ਪਾਣੀ ਕੀਤਾ ਨਾ, ਕਹਿੰਦੇ ਪਾਣੀ ਕਰਨ ਦੇ ਨਾਲ ਉਸ ਵਕਤ ਮੇਰੇ ਪਤੀ ਨੇ ਕਿਹਾ ਪਾਣੀ ਤੇ ਮੈਂ ਸ਼ਾਮ ਨੂੰ ਮੰਗਿਆ ਸੀ। ਔਰ ਪਤਨੀ ਕਹਿਣ ਲੱਗੀ ਮੈਂ ਤੇ ਰਾਤ ਦੀ ਪਤੀ ਦੇਵ ਤੁਹਾਡੇ ਸਿਰਾਣੇ ਤੇ ਪਾਣੀ ਲੈ ਕੇ ਖੜੀ। ਕਹਿਣ ਲੱਗੀ ਜਦੋਂ ਉਹਨੇ ਪਿਆਰ ਦੀ ਨਿਗਾਹ ਨਾਲ ਮੈਨੂੰ ਤੱਕਿਆ ਔਰ ਜਦੋਂ ਪਿਆਰ ਨਾਲ ਨਿਗਾਹ ਨਾਲ ਤੱਕਿਆ, ਕਹਿੰਦੇ ਉਹਦੇ ਬਚਨਾਂ ਦੇ ਵਿੱਚੋਂ ਮੈਨੂੰ ਇਹ ਰਿੱਧੀ ਸਿੱਧੀ ਦੀ ਦਾਤ ਪ੍ਰਾਪਤ ਹੋ ਗਈ। ਕਹਿਣ ਲੱਗੀ ਮੈਂ ਪਤੀ ਨੂੰ ਕੇਵਲ ਕਹਿਣ ਮਾਤਰ ਪਰਮੇਸ਼ਰ ਨਹੀਂ ਮੰਨਿਆ, ਮੈਂ ਪਤੀ ਨੂੰ ਪਰਮੇਸ਼ਰ ਮੰਨ ਕੇ ਪੂਜਿਆ ਵੀ ਹੈ, ਸੇਵਾ ਵੀ ਕੀਤੀ ਹੈ। ਮੈਨੂੰ ਇੰਨਾ ਕੁ ਪਤਾ ਹੈ ਜੇ ਮੈਂ ਆਪਣੇ ਘਰ ਬੈਠੀ ਆਪਣੇ ਪਤੀ ਦੇ ਬਚਨਾਂ ਦੇ ਅਨੁਸਾਰ ਇਹਦੀ ਸੇਵਾ ਕਰ ਰਹੀ ਹਾਂ ਨਾ, ਤੇ ਇਹ ਸਾਰੀਆਂ ਦਾਕਤਾਂ ਇਹ ਸਾਰੀਆਂ ਬਖਸ਼ਿਸ਼ਾਂ ਮੈਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਪਤੀ ਦੀ ਸੇਵਾ ਵਿੱਚੋਂ ਹੀ ਪ੍ਰਵਾਨ ਹੋ ਜਾਣੀਆਂ। ਅੱਜ ਦੇ ਸਮੇਂ ਦੇ ਹਾਲਾਤ ਵੇਖੀਏ, ਥੋੜਾ ਜਿਹਾ ਝਾਤੀ ਮਾਰ ਕੇ ਵੇਖੀਏ, ਬੱਚੀਆਂ ਨੂੰ ਅਸੀਂ ਦਹੇਜ ਤਾਂ ਬਹੁਤ ਦਿੰਦੇ ਹਾਂ, ਪਰ ਜਦੋਂ ਗੁਰੂ ਕੀ ਸੰਗਤ ਵਿੱਚ ਲਿਆ ਕਰਕੇ ਆਪਣੀ ਬੱਚੀਆਂ ਨੂੰ ਚੰਗੀ ਸਿੱਖਿਆ ਵੀ ਦੇਵਾਂਗੇ ਨਾ, ਤੇ ਫਿਰ ਉਹ ਬੱਚੀਆਂ ਆਪਣੇ ਘਰ ਜਾ ਕੇ ਆਪਣੇ ਪਤੀ ਨੂੰ ਪਰਮੇਸ਼ਰ ਸਮਝ ਕੇ ਸੇਵਾ ਕਰਨਗੀਆਂ, ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਣਗੀਆਂ। ਇੰਝ ਕਹਿ ਦਈਏ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਰਿੱਧ ਸਿੱਧ ਜਿਹੜੀ ਹੈ ਨਾ, ਇਹ ਕੋਈ ਵੱਡੀ ਗੱਲ ਨਹੀਂ, ਇਹ ਤੇ ਬੰਦਾ ਘਰ ਬੈਠਿਆਂ ਹੀ ਪ੍ਰਾਪਤ ਕਰ ਸਕਦਾ। ਪਰ ਜਾ ਕੋ ਪੁਰੀ, ਕਹਿਣ ਲੱਗੇ ਜਿਹਨੂੰ ਇਹ ਦਾਤਾਂ ਫੁਰ ਜਾਂਦੀਆਂ ਨੇ ਨਾ, ਤਬ ਕਾਹੂ ਸਿਉਂ ਕਿਆ ਕਾਜ, ਵੱਡੀ ਗੱਲ ਨਹੀਂ। ਕਹਿਣਗੇ ਇਹ ਤੇ ਪਰਮਾਤਮਾ ਦੇ ਉਹਨੂੰ ਕੀ ਕਾਰਜ ਕਹੀਏ, ਭਾਵ ਕਿ ਕਿਹੜੇ ਬਚਨ ਕਹੀਏ, ਉਹਦਾ ਕਿਹੜੇ ਬਚਨਾਂ ਨਾਲ ਧੰਨਵਾਦ ਕਰੀਏ, ਬਹੁਤ ਵੱਡੀ ਦਾਤ ਹੈ। ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਕਰ ਲੈਣੀਆਂ, ਇਹ ਪਰਮਾਤਮਾ ਦੀ ਇੱਕ ਵੱਡੀ ਬਖਸ਼ਿਸ਼ ਦਾ ਪਾਤਰ ਹੈ।
1: ਤੇਰੇ ਕਹਿਣੇ ਕੀ ਗੱਤ ਕਿਆ ਕਹੋ, ਮੈਂ ਬੋਲਤ ਹੀ ਵੱਡ ਲਾਜ।
0: ਭਗਤ ਸਾਹਿਬ ਜੀ ਕਹਿੰਦੇ ਕਿ ਭਾਈ ਜਿਹਨੂੰ ਰਿੱਧੀਆਂ ਸਿੱਧੀਆਂ ਵੀ ਫੁਰ ਗਈਆਂ ਨਾ ਰੱਬ ਦੇ ਘਰ ਦੀਆਂ ਬਖਸ਼ਿਸ਼ਾਂ ਦੁਆਰਾ, ਕਹਿੰਦੇ ਕਿ ਮੈਂ ਉਹਦੇ ਬਾਰੇ ਕੀ ਕਵਾਂ, ਭਾਵ ਕਿ ਕੁਝ ਕਹਿਣ ਤੋਂ ਬਾਕੀ ਨਹੀਂ ਬਚਿਆ। ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਕਰਨੀਆਂ ਕੋਈ ਸੌਖੀ ਗੱਲ ਨਹੀਂ। ਕਹਿਣ ਲੱਗੇ ਤੇਰੇ ਕਹਿਣੇ ਕੀ ਗੱਤ ਮੈਂ ਕਿਆ ਕਹੂੰ। ਕਹਿਣ ਲੱਗੇ ਭਲਿਆ ਪੁਰਸ਼ਾ, ਤੂੰ ਐਸੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਨੇ, ਮੈਂ ਤੇਰੀ ਕੀ ਗੱਲ ਕਹਾਂ।

0: ਰਾਮ ਜਿਹ ਪਾਇਆ ਰਾਮ। ਹੇ ਰੱਬ ਜੀ, ਜਿਹਨਾਂ ਨੇ ਰੱਬ ਜੀ ਨੂੰ ਪ੍ਰਾਪਤ ਕਰ ਲਿਆ ਨਾ, ਬਹੁਤ ਵੱਡੀ ਗੱਲ ਹੈ। ਰੱਬ ਨੂੰ ਪ੍ਰਾਪਤ ਕਰਨਾ ਕੋਈ ਸੌਖੀ ਗੱਲ ਨਹੀਂ। ਰੱਬ ਦੇ ਘਰ ਨੂੰ ਸਮਝਣਾ, ਰੱਬ ਦੇ ਘਰ ਨੂੰ ਜਾਣਨਾ ਕੋਈ ਸੌਖੀ ਗੱਲ ਨਹੀਂ। ਜਿਹੜੇ ਰੱਬ ਨੂੰ ਪਾ ਲੈਂਦੇ ਨੇ ਨਾ, ਉਹ ਬਹੁਤ ਵੱਡੀਆਂ ਦਾਤਾਂ ਦੇ ਪਾਤਰ ਬਣ ਜਾਂਦੇ ਹਨ।
1: ਤੇ ਭਵਹੇ ਨਾ ਬਾਰੇ ਬਾਰ,
0: ਔਰ ਜਿਹੜਾ ਰੱਬ ਦੀ ਪ੍ਰਾਪਤੀ ਕਰ ਲੈਂਦਾ ਤੇ ਭਵੇ ਨਾ ਬਾਰੇ ਬਾਰ, ਭਾਵ ਕਿ ਉਹ ਬਾਰ ਬਾਰ ਫਿਰ ਜਨਮ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਜਿਹੜਾ ਰੱਬ ਦੀ ਪ੍ਰਾਪਤੀ ਕਰ ਲੈਂਦਾ ਨਾ, ਉਹ ਬਾਰ ਬਾਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ। ਜਿਵੇਂ ਭਗਤ ਰਵਿਦਾਸ ਜੀ ਵਰਗੇ ਅੰਮ੍ਰਿਤਮਈ ਬਚਨ ਉਚਾਰਨ ਕਰਦੇ ਨੇ, ਕਹਿੰਦੇ ਨੇ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਰੱਬ ਜੀ ਤੁਸੀਂ ਬਹੁਤ ਕਿਰਪਾ ਕੀਤੀ ਹੈ, ਤੁਸੀਂ ਬਹੁਤ ਮਿਹਰਾਮਤ ਕੀਤੀ ਹੈ, ਤੁਹਾਡੀ ਮੈਨੂੰ ਦਾਤ ਪ੍ਰਾਪਤ ਹੋ ਗਈ। ਔਰ ਇਸੇ ਤਰ੍ਹਾਂ ਜਿਹੜਾ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਜਪਦਾ, ਰੱਬ ਦੀ ਬੰਦਗੀ ਕਰਦਾ, ਉਹ ਸੰਸਾਰ ਦੇ ਉੱਤੇ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ। ਠਹਿਰਾਓ ਦੇ ਕੇ ਸਤਿਗੁਰੂ ਅੱਗੇ ਸਮਝਾਉਂਦੇ ਹਨ।
1: ਝੂਠਾ ਜਗ ਡਹਿਕੈ ਘਣਾ, ਦਿਨ ਦੋਏ ਬਰਤਨ ਕੀ ਆਸ।
0: ਝੂਠਾ ਸੰਸਾਰ ਜਿਹੜਾ ਦਹਿਕੈ ਘਣਾ, ਭਾਵ ਕਿ ਇਹ ਮਾਇਆ ਦੇ ਲਾਲਚ ਵਿੱਚ ਬਹੁਤ ਸੰਸਾਰ ਦੇ ਉੱਤੇ ਤੜਫਦਾ ਪਿਆ, ਮਾਇਆ ਦੇ ਲਾਲਚ ਵਿੱਚ ਆ ਕੇ ਫਸਿਆ ਹੋਇਆ, ਅੰਧਾ ਹੋਇਆ, ਸੰਸਾਰ ਦੇ ਉੱਤੇ ਬਹੁਤ ਤੜਫਦਾ ਪਿਆ। ਔਰ ਇੱਥੋਂ ਤੱਕ ਇਹਨੂੰ ਇਸ ਗੱਲ ਦੀ ਸਮਝ ਨਹੀਂ ਕਿ ਜਿਹੜੀ ਮਾਇਆ ਦੀ ਖਾਤਰ ਮੈਂ ਅੱਜ ਸੰਸਾਰ ਦੇ ਉੱਤੇ ਥਾਂ ਥਾਂ ਦੇ ਉੱਤੇ ਤੜਫਦਾ ਪਿਆ ਨਾ, ਇਹ ਦਿਨ ਦੋਏ ਵਰਤਣ ਕੀ ਆਸ, ਕਿ ਦੋ ਦਿਨ ਤੇ ਤੂੰ ਵਰਤਣੀ ਹੈ, ਪਰ ਲੈਂਦਾ ਵੱਧ ਦੁਆਏ ਤੂੰ ਮਾਇਆ ਕਰੇ ਇਕੱਤ, ਜਿਸਨੂੰ ਤੂੰ ਪਤਿਆਇੰਦਾ ਸੋ ਸਣ ਤੁਜੈ ਅਨਿਤ। ਭਾਵ ਕਿ ਜਿਹੜੀ ਮਾਇਆ ਦੀ ਖਾਤਰ ਅੱਜ ਤੂੰ ਸੰਸਾਰ ਦੇ ਉੱਤੇ ਦੌੜਦਾ ਫਿਰਦਾ ਹੈ ਨਾ, ਧੌਂਦਾ ਫਿਰਦਾ, ਦਿਨ ਦੋਏ ਵਰਤਣ ਕੀ ਆਸ, ਇਹ ਆਸ ਲੈ ਕੇ ਕਿ ਮੈਂ ਦੋ ਚਾਰ ਦਿਨ ਜ਼ਿੰਦਗੀ ਦੇ ਸੌਖੇ ਕੱਢ ਲਵਾਂਗਾ। ਵੱਡੀ ਵੱਡੀ ਮਾਇਆ ਵਾਲੇ ਵੱਡੇ ਵੱਡੇ ਤਨਾੜ ਪੁਰਸ਼ ਵੀ ਸੰਸਾਰ ਦੇ ਉੱਤੇ ਇਹ ਮਾਇਆ ਦਾ ਨਿੱਗ ਨਹੀਂ ਮਾਣ ਸਕੇ। ਮਾਇਆ ਦੀ ਖਾਤਰ, ਮਾਇਆ ਦੇ ਕਾਰਨ ਜਿਹੜਾ ਤੂੰ ਦੌੜਦਾ ਫਿਰਦਾ, ਸੱਚ ਜਾਣੀ ਇਹ ਮਾਇਆ ਨਾਲ ਵੀ ਤੈਨੂੰ ਜ਼ਿੰਦਗੀ ਦਾ ਅਸਲੀ ਸੁੱਖ ਪ੍ਰਾਪਤ ਨਹੀਂ ਹੋਣਾ। ਤੂੰ ਤੇ ਦੋ ਦਿਨ ਦੀ ਆਸ ਲੈ ਕੇ ਕਿ ਚਲੋ ਦੋ ਦਿਨ ਦੀ ਜ਼ਿੰਦਗੀ ਸੌਖੀ ਲੰਘ ਜਾਵੇਗੀ, ਪਰ ਆਪਣੇ ਕਈ ਜਨਮ ਜਿਹੜੇ ਨੇ ਨਾ, ਉਹ ਮਾਇਆ ਦੀ ਖਾਤਰ

0: ਜਿਹੜਾ ਮਨੁੱਖ ਰੱਬ ਦਾ ਅੰਮ੍ਰਿਤ ਰੂਪੀ ਨਾਮ ਪੀ ਲੈਂਦਾ, ਭਾਵ ਕਿ ਰੱਬ ਦੇ ਅੰਮ੍ਰਿਤ ਰੂਪੀ ਨਾਮ ਦਾ ਰਸ ਚੱਖ ਲੈਂਦਾ, ਜਿਹ ਜਨ ਪੀਆ ਤਿਹ ਬਹੁਰ ਨ ਭਈ ਪਿਆਸ, ਭਾਵ ਕਿ ਜਿਹੜਾ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਰੂਪੀ ਰਸ ਚੱਖ ਲੈਂਦਾ ਨਾ, ਉਹਨੂੰ ਬਾਰ ਬਾਰ ਫਿਰ ਸੰਸਾਰ ਦੇ ਉੱਤੇ ਮਾਇਆ ਦੀ ਪਿਆਸ ਨਹੀਂ ਲੱਗਦੀ, ਭਾਵ ਕਿ ਮਾਇਆ ਦੇ ਲਾਲਚ ਉਸ ਮਨੁੱਖ ਨੂੰ ਬਾਰ ਬਾਰ ਸਤਾ ਨਹੀਂ ਸਕਦੇ।
1: ਗੁਰ ਪ੍ਰਸਾਦ ਜਿਹ ਬੂਝਿਆ ਆਸਾ ਤੇ ਭਇਆ ਨਿਰਾਸ,
0: ਔਰ ਜਿਹੜਾ ਮਨੁੱਖ ਗੁਰੂ ਦੀ ਕਿਰਪਾ ਦੇ ਨਾਲ ਮਾਇਆ ਦੇ ਇਸ ਭੇਦ ਨੂੰ ਬੁੱਝ ਲੈਂਦਾ ਹੈ, ਉਹ ਆਸਾ ਤੇ ਭਇਆ ਨਿਰਾਸ, ਉਹ ਸੰਸਾਰ ਦੇ ਉੱਤੇ ਆਸਾ ਦੇ ਵਿੱਚ ਰਹਿੰਦਿਆਂ ਹੋਇਆਂ, ਭਾਵ ਕਿ ਮਾਇਆ ਵਿੱਚ ਰਹਿੰਦਿਆਂ ਹੋਇਆਂ ਮਾਇਆ ਤੋਂ ਨਿਰਾਸ ਹੋ ਕੇ ਨਿਰਲੇਪ ਹੋ ਕੇ ਸੰਸਾਰ ਦੇ ਉੱਤੇ ਰਹਿਣ ਦੀ ਜ਼ਿੰਦਗੀ ਦਾ ਇੱਕ ਤਜਰਬਾ ਜਿਹੜਾ ਹੈ, ਜ਼ਿੰਦਗੀ ਦਾ ਇੱਕ ਰਹੱਸ ਜਿਹੜਾ ਹੈ, ਉਹ ਸਮਝ

ਆਤਮ ਦੇ ਅੰਦਰ ਆਤਮ ਦਰਸ਼ੀ ਮਨੁੱਖ ਬਣ ਜਾਂਦਾ ਹੈ। ਆਤਮਿਕ ਤਲ ਦੇ ਉੱਤੇ ਪਰਮਾਤਮਾ ਦੇ ਨਾਮ ਦੇ ਦਰ ਘਰ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ, ਵੇਖੋ ਬੰਦਾ ਅਸੰਸਾਰ ਦੇ ਉੱਤੇ ਰਹਿੰਦਿਆਂ ਹੋਇਆਂ ਸਭ ਸੱਚ ਨਜ਼ਰੀ ਆਇਆ, ਉਹਨੂੰ ਸਾਰਾ ਸੱਚ ਨਜ਼ਰ ਆ ਜਾਂਦਾ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਮਾਇਆ ਕੀ ਸੋਭਾ ਚਾਰ ਦਿਹਾੜੇ, ਜਾਂਦੀ ਬਿਲਮ ਨਾ ਹੋਏ, ਉਹਨੂੰ ਸੱਚ ਨਜ਼ਰ ਆ ਜਾਂਦਾ ਹੈ। ਇਹਦੀ ਸੋਭਾ ਤੇ ਚਾਰ ਦਿਨਾਂ ਦੀ ਹੈ, ਪਰ ਜੇ ਮੈਂ ਰੱਬ ਦੀ ਬੰਦਗੀ ਕਰਾਂਗਾ ਮੇਰੀ ਸੰਸਾਰ ਦੇ ਉੱਤੇ ਸਦਾ ਹੀ ਸੋਭਾ ਹੋ

0: ਹੋਵੇਗੀ, ਸਦਾ ਹੀ ਮੇਰਾ ਸੰਸਾਰ ਦੇ ਕਿਤੇ ਜਸ ਹੋਵੇਗਾ। ਇਸ ਕਰਕੇ ਉਸ ਮਨੁੱਖ ਨੂੰ ਸੱਚ ਵਿੱਚ ਰਹਿੰਦਿਆਂ ਹੋਇਆਂ ਇੰਜ ਕਹਿ ਦਈਏ ਕਿ ਜ਼ਿੰਦਗੀ ਦੇ ਅਸਲੀ ਸੱਚ ਦੀ ਪਹਿਚਾਣ ਹੋ ਜਾਂਦੀ ਹੈ।
1: ਰਾਮ ਨਾਮ ਰਸ ਚਾਖਿਆ ਹਰ ਨਾਮਾ ਹਰ ਤਾਰ।
0: ਔਰ ਪਾਤਸ਼ਾਹ ਕਹਿੰਦੇ ਨੇ ਜਿਹੜਾ ਵੀ ਪਰਮਾਤਮਾ ਦੇ ਰੱਬ ਦੇ ਨਾਮ ਨੂੰ ਨਾਮ ਰੂਪੀ ਰਸ ਨੂੰ ਚੱਖ ਲੈਂਦਾ ਹੈ, ਔਰ ਉਹ ਮਨੁੱਖ ਜਿਹੜਾ ਹਰ ਨਾਮਾ ਹਰ ਤਾਰ, ਹਰੀ ਦਾ ਨਾਮ ਜਿਹੜਾ ਪਰਮਾਤਮਾ ਦਾ ਨਾਮ ਜਿਹੜਾ ਹੈ, ਉਸ ਮਨੁੱਖ ਨੂੰ ਸੰਸਾਰ ਰੂਪੀ ਭਵਜਲ ਤੋਂ ਤਾਰ ਦਿੰਦਾ। ਇੰਜ ਕਹਿ ਦਈਏ ਜੋ ਮਨੁੱਖ ਸੰਸਾਰ ਦੇ ਉੱਤੇ ਪਰਮਾਤਮਾ ਦੇ ਨਾਮ ਰੂਪੀ ਰਸ ਨੂੰ ਚੱਖਦੇ ਨੇ, ਸੰਸਾਰ ਰੂਪੀ ਸਾਗਰ ਦੇ ਉੱਤੇ ਆਪਣਾ ਜੀਵਨ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਲੈ ਕੇ ਬਤੀਤ ਕਰਦੇ ਨੇ, ਉਹ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਦੀ ਪ੍ਰਾਪਤੀ ਕਰ ਲੈਂਦੇ ਹਨ।
1: ਗਹੁ ਕਬੀਰ ਕੰਚਨ ਭਇਆ ਭ੍ਰਮ ਗਿਆ ਸਮੁੰਦਰ ਪਾਰ।
0: ਇੰਜ ਕਹਿ ਦਈਏ ਰੱਬ ਦਾ ਨਾਮ ਜਪਣ ਵਾਲਾ ਮਨੁੱਖ ਜਿਹੜਾ ਉਹ ਸੰਸਾਰ ਦੇ ਉੱਤੇ ਸੋਨਾ ਬਣ ਜਾਂਦਾ, ਸੋਨਾ। ਔਰ ਸਾਧ ਸੰਗਤ, ਜਿਹੜਾ ਮਨੁੱਖ ਰੱਬ ਦਾ ਨਾਮ ਨਹੀਂ ਨਾ ਜਪਦਾ ਉਹ ਤੇ ਕਾਚੀ ਰਹਿ ਜਾਂਦਾ ਹੈ, ਪਰ ਜਿਹੜਾ ਸੱਚ ਨਾਲ ਜੁੜ ਜਾਂਦਾ ਉਹ ਸੱਚਾ ਹੋ ਜਾਂਦਾ, ਸੱਚੇ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ, ਉਹ ਅਸਲ ਵਿੱਚ ਸੋਨਾ ਬਣ ਜਾਂਦਾ। ਜੇ ਕਿਸੇ ਮਨੁੱਖ ਦੇ ਮਨ ਦੀ ਇਹ ਲਾਲਸਾ ਹੈ ਮੈਂ ਕੱਚ ਤੋਂ ਜਿਹੜਾ ਉਹ ਕੰਚਨ ਬਣਨਾ, ਤੇ ਫਿਰ ਉਹ ਪਰਮਾਤਮਾ ਦਾ ਨਾਮ ਜਪ ਲਵੇ। ਰੱਬ ਦੇ ਨਾਮ ਤੋਂ ਬਿਨਾਂ ਸਾਡਾ ਇਹ ਸਰੀਰ ਕੱਚ ਹੈ, ਤੇ ਰੱਬ ਦੇ ਨਾਮ ਨਾਲ ਜੁੜਾਂਗੇ ਤੇ ਕੰਚਨ ਬਣ ਜਾਵੇਗਾ। ਭਰਮ ਗਿਆ ਸਮੁੰਦਰੋਂ ਪਾਰ। ਔਰ ਸੱਚ ਜਾਣਿਓ ਜਿਹੜਾ ਸਾਡੇ ਮਨ ਦਾ ਅਖਲ ਅਸਲ ਭੁਲੇਖਾ ਹੈ ਉਹ ਸੱਤ ਸਮੁੰਦਰੋਂ ਪਾਰ ਰਹਿ ਜਾਵੇਗਾ, ਭਾਵ ਕਿ ਭਰਮ ਤੇ ਭੁਲੇਖੇ ਜਿਹੜੇ ਨੇ ਉਹ ਮਨ ਦੇ ਦੂਰ ਹੋ ਜਾਣਗੇ ਜਦੋਂ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦੇ ਨਾਲ ਜੁੜਾਂਗੇ। ਅੱਜ ਦੇ ਅੰਮ੍ਰਿਤਮਈ ਸ਼ਬਦ ਦੇ ਇਸ ਭੇਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਵੀ ਸਾਨੂੰ ਕੱਚ ਤੋਂ ਕੰਚਨ ਬਣਨ ਦੀ ਯੁਗਤੀ ਜਿਹੜੀ ਹੈ ਉਹ ਸਮਝ ਆਈ ਹੈ ਕਿ ਰਿੱਧੀਆਂ ਸਿੱਧੀਆਂ ਦੀ ਲਾਲਸਾ ਮਨੁੱਖ ਨੂੰ ਮਨ ਵਿੱਚ ਲੈ ਕੇ ਰੱਬ ਦੀ ਬੰਦਗੀ ਨਹੀਂ ਕਰਨੀ ਚਾਹੀਦੀ। ਰਿੱਧੀਆਂ ਸਿੱਧੀਆਂ ਵੀ ਭਾਵੇਂ ਕਿ ਇੱਕ ਬਹੁਤ ਵੱਡੀ ਦਾਤ ਹੈ, ਪਰ ਉਦੋਂ ਵੀ ਵੱਡੀ ਦਾਤ ਹੈ ਪਰਮਾਤਮਾ ਦੇ ਅੰਮ੍ਰਿਤ ਰੂਪੀ ਨਾਮ ਦੇ ਨਾਲ ਜੁੜਨਾ, ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਨਾ, ਪਰਮਾਤਮਾ ਦੀ ਸੱਚੀ ਤਾਕਤ ਦੇ ਨਾਲ ਜੁੜਨਾ, ਇਹ ਬਹੁਤ ਵੱਡੀ ਪਰਮਾਤਮਾ ਦੇ ਘਰ ਦੀ ਦਾਤ ਹੈ। ਇਸ ਕਰਕੇ ਸੰਸਾਰ ਦੇ ਉੱਤੇ ਕੱਚ ਨਹੀਂ ਕੰਚਨ ਬਣਨ ਵਾਸਤੇ ਆਪਣੇ ਅੰਮ੍ਰਿਤ ਰੂਪੀ ਨਾਮ ਦੇ ਨਾਲ ਜੁੜਨਾ ਕਰੀਏ। ਹਰ ਰੋਜ਼ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਔਰ ਸਤ ਸੰਗਤ, ਜਿਵੇਂ ਹੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਤੇ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ, ਯਤਨ ਕਰੀਏ ਸਤਿਗੁਰਾਂ ਦੇ ਅਨਮੋਲ ਬਚਨ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਦਾ ਸ਼ਿੰਗਾਰ ਬਣ ਜਾਵੇ। ਬਹੁਤ ਬਹੁਤ ਧੰਨਵਾਦ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਦਾ, ਔਰ ਤਿੰਨਾਂ ਦੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦੀ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕਰਕੇ ਨਿਵਾਜਿਆ ਹੈ। ਕੋਟਾਣ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਵਿਚਾਰ ਦੀ ਸੰਪੂਰਨਤਾ ਕਰੀਏ ਜੀ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਰੇਡੀਓ ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਮੈਲਬਨ ਦੀ ਇਸ ਠੰਡੀ ਠੰਡੀ ਸਵੇਰ ਦੇ ਵਿੱਚ ਤੁਹਾਨੂੰ ਜੀ ਆਇਆ ਆਸ ਕਰਦੇ ਹਾਂ ਕਿ ਵਧੀਆ ਸੋਹਣੇ ਤਰੀਕੇ ਦੇ ਨਾਲ ਇਸ ਠੰਡ ਦਾ ਸਾਹਮਣਾ ਕਰ ਰਹੇ ਹੋ ਗਏ 7:05 ਹੋ ਚੁੱਕੇ ਨੇ ਅੱਜ 8 ਤਰੀਕ ਹੈ ਅਤੇ ਅੱਜ ਬੁੱਧਵਾਰ ਦਾ ਦਿਨ ਆ ਯਾਨੀ ਕਿ ਹੰਪ ਡੇ ਕਹਿੰਦੇ ਆ ਸੋ ਹਫ਼ਤਾ ਇੱਥੇ ਕਿ ਜੇ ਆਇਆ ਐ ਜਾਂਦਾ ਅਤੇ ਕਈਆਂ ਨੂੰ ਅੱਜ ਦਾ ਦਿਨ ਭਾਰਾ ਵੀ ਲੱਗਦਾ ਕਹਿੰਦੇ ਨੇ ਕਿ ਪਹਿਲੇ ਦਿਨ ਵੀ ਚਲੋ ਠੀਕ ਆ ਪਿਛਲੇ ਵੀ ਠੀਕ ਆ ਪਰ ਆ ਦਿਨ ਵਿੱਚ ਇੱਦਾਂ ਲੱਗਦਾ ਕਿ ਜਿੱਦਾਂ ਬਹੁਤ ਜ਼ਿਆਦਾ ਲੰਮਾ ਹੋ ਜਾਂਦਾ ਚਲੋ ਖੈਰ ਜਿੱਦਾਂ ਦਾ ਆਪਾਂ ਮੰਨ ਲਈਏ ਉੱਦਾਂ ਦਾ ਦਿਨ ਹੋ ਜਾਂਦਾ ਅਤੇ ਆਓ ਫਿਰ ਆਪਾਂ ਦਿਨ ਨੂੰ ਸੋਹਣਾ ਸੋਹਣਾ ਜਿਹਾ ਮੰਨ ਕੇ ਵਧੀਆ ਮੰਨ ਕੇ ਅਤੇ ਫਿਰ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਹਿੱਸੇ ਦੇ ਵਿੱਚ ਆਪਾਂ ਟ੍ਰੈਫਿਕ ਦੇ ਉੱਤੇ ਝਾਤੀ ਮਾਰਾਂਗੇ ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤੀ ਮਾਰਾਂਗੇ ਝਾਤੀ ਮਾਰਾਂਗੇ ਮੌਸਮ ਕਿਵੇਂ ਦਾ ਵਾ ਤੁਹਾਡੇ ਇਲਾਕੇ 'ਚ ਕਿਵੇਂ ਦਾ ਵਾ ਸੂਰਤ ਹਾਲ ਉਹ ਤੁਸੀਂ ਦੱਸ ਸਕਦੇ ਹੋ 0044-1617-1674 ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ ਅਤੇ ਜਾਂ ਫਿਰ ਤੁਸੀਂ ਫੇਸਬੁੱਕ ਦੇ ਉੱਤੇ ਸਾਨੂੰ ਮੈਸੇਜ ਕਰ ਸਕਦੇ ਹੋ ਸੋ ਪ੍ਰੋਗਰਾਮ ਹਾਂਜੀ ਮੈਲਬਨ ਇੱਕ ਵਾਰੀ ਫਿਰ ਤੋਂ ਹਾਜ਼ਰ ਹੈ ਅਤੇ ਇਸੇ ਆਸ ਦੇ ਨਾਲ ਅਤੇ ਅਰਦਾਸ ਦੇ ਨਾਲ ਕਿ ਤੁਸੀਂ ਰਾਜੀ ਖੁਸ਼ੀ ਹੋਵੋਗੇ ਬੇਨਤੀ ਕੋਈ ਸੜਕਾਂ ਦੇ ਉੱਤੇ ਹੋ ਅਤੇ ਪੇਸ਼ੈਂਸ ਬਣਾਈ ਰੱਖਿਓ ਸੜਕਾਂ ਦੇ ਉੱਤੇ ਹੋ ਅਤੇ ਮੋਬਾਈਲ ਦੇ ਉੱਤੇ ਉਂਗਲਾਂ ਤੁਹਾਡੀਆਂ ਨਾ ਜਾਣ ਵਿਜ਼ੀਬਿਲਟੀ ਦੇ ਵਿੱਚ ਵੀ ਸਮੱਸਿਆ ਕਈ ਇਲਾਕਿਆਂ ਦੇ ਵਿੱਚ ਅੱਜ ਕੱਲ੍ਹ ਰਹਿੰਦੀ ਹੈ ਸਵੇਰੇ ਸਵੇਰੇ ਸੋ ਉਸ ਲਿਹਾਜ਼ ਦੇ ਨਾਲ ਤੁਸੀਂ ਖਿਆਲ ਕਰਿਓ ਸੜਕਾਂ ਦੇ ਉੱਤੇ ਵੀ ਗੱਲਬਾਤ ਰਹਿੰਦੀ ਹੈ ਉਸ ਚੀਜ਼ ਦਾ ਵੀ ਖਿਆਲ ਤੁਸੀਂ ਆਪ ਹੀ ਰੱਖਣਾ ਸੋ ਆਪਣਾ ਵੀ ਅਤੇ ਨਾਲ ਬਾਕੀਆਂ ਦਾ ਵੀ ਖਿਆਲ ਰੱਖਦਿਆਂ ਆਓ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਮੌਸਮ ਦੇ ਉੱਤੇ ਝਾਤੀ ਮਾਰ ਲੈਂਦੇ ਹਾਂ ਕਿਵੇਂ ਦਾ ਮੌਸਮ ਤੁਹਾਡੇ ਇਲਾਕੇ ਦੇ ਵਿੱਚ ਅਤੇ ਜਿਵੇਂ ਦਾ ਵੀ ਆ ਬਹੁਤ ਵਧੀਆ ਹੋਊਗਾ ਉੱਥੋਂ ਦੇ ਹਿਸਾਬ ਦੇ ਨਾਲ ਸਿਡਨੀ ਦੇ ਵਿੱਚ ਅੱਜ ਇੱਕ ਵਾਰੀ ਫਿਰ ਤੋਂ ਮੀਂਹ ਆ 90% ਚਾਂਸ ਨੇ 1 ਤੋਂ 5 ਮਿਲੀਮੀਟਰ ਤੱਕ ਅੱਜ ਮੀਂਹ ਦੀ ਮਾਤਰਾ ਹੋਣ ਦੇ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 18 ਤੱਕ ਜਾਣ ਦੇ ਚਾਂਸ ਸਵੇਰੇ ਸਵੇਰੇ ਠੰਡ ਆ ਕਿਉਂਕਿ ਤੁਸੀਂ ਛੇਕ ਮਹਿਸੂਸ ਕਰ ਰਹੇ ਹੋ ਤਾਪਮਾਨ ਕਹਿਣ ਨੂੰ 11 ਚਲਾ ਗਿਆ ਅਤੇ ਹਲਕੀ ਗਤੀ ਦੇ ਵਿੱਚ ਹਵਾਵਾਂ ਵਗ ਸਕਦੀਆਂ ਨੇ ਅੱਜ ਦੇ ਦਿਨ ਦੇ ਵਿਚਕਾਏ ਜੇ ਜਾ ਕੇ ਮੈਲਬਨ ਸਵੇਰੇ ਸਵੇਰੇ ਇੱਕ ਵਾਰੀ ਫਿਰ ਤੋਂ ਠੰਡਾ ਹੀ ਰਾਤ ਕੋਹਰਾ ਪਿਆ ਵਾ ਅਤੇ ਅੱਗੇ ਚੱਲ ਕੇ ਸੋਹਣੀ ਧੁੱਪ ਲੱਗਣ ਦੇ ਚਾਂਸ ਜ਼ਰੂਰ ਨੇ ਅਤੇ 11 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਸੋ ਯਾਨੀ ਕਿ ਅੱਜ ਦਿਨੇ ਵੀ ਕੋਈ ਬਹੁਤ ਜ਼ਿਆਦਾ ਕੋਈ ਤਾਪਮਾਨ ਨਹੀਂ ਜਾਣ ਵਾਲਾ ਯਾਨੀ ਕਿ ਠੰਡ ਬਣੀ ਰਹੂਗੀ ਅਤੇ ਸਿਡਨੀ ਵਰਗਾ ਹੀ ਮਾਹੌਲ ਚਾਲ ਹੈ ਸਿਡਨੀ ਅਤੇ ਮੈਲਬਨ ਦੇ ਵਿੱਚ ਅੱਜ ਇੱਕ ਸਾਰ ਜਿਹੇ ਤਾਪਮਾਨ 7 ਸ਼ੋਅ ਹੋ ਰਿਹਾ ਵੈਸੇ 6 ਦੇ ਆਸ ਪਾਸ ਤੁਸੀਂ ਮਹਿਸੂਸ ਕਰ ਰਹੇ ਹੋਗੇ ਇਸੇ ਕਰਕੇ ਠੰਡ ਆ ਭਾਈ ਸਵੇਰੇ ਸਵੇਰੇ ਦੇ ਸਮੇਂ ਧੁੰਦ ਆ ਸਵੇਰੇ ਸਵੇਰੇ ਦੇ ਸਮੇਂ ਕੋਹਰਾ ਜੰਮਿਆ ਤੁਸੀਂ ਵੇਖ ਲਿਆ ਹੋਊਗਾ ਬਾਹਰ ਅਤੇ ਆਓ ਫਿਰ ਆਪਾਂ ਬ੍ਰਿਸਬੇਨ ਵੱਲ ਨੂੰ ਵੱਧਦੇ ਹਾਂ ਬ੍ਰਿਸਬੇਨ ਅੱਜ 22 ਤਾਪਮਾਨ ਜਾ ਸਕਦਾ ਜ਼ਿਆਦਾ ਤੋਂ ਜ਼ਿਆਦਾ ਇਸ ਟਾਈਮ ਮੌਜੂਦਾ 14 ਦੇ ਆਸ ਪਾਸ ਹੈ ਪਰਥ ਸਵੇਰੇ ਸਵੇਰੇ ਦਾ ਸਮਾਂ ਅਤੇ 7:30 ਦੇ ਆਸ ਪਾਸ ਤਾਪਮਾਨ ਹੈ 21 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅੱਜ ਸਵੇਰੇ ਸਵੇਰੇ ਦੇ ਸਮੇਂ ਧੁੰਦ ਇੱਥੇ ਵੀ ਵੇਖੇਗੀ ਖਾਸ ਤੌਰ ਦੇ ਉੱਤੇ ਹਿਲੀ ਇਲਾਕਿਆਂ ਦੇ ਵਿੱਚ ਅਤੇ ਹਲਕੀ ਗਤੀ 'ਚ ਹਵਾਵਾਂ ਹੋਰ ਵੀ ਜ਼ਿਆਦਾ ਠੰਡ ਮਹਿਸੂਸ ਕਰਾ ਰਹੀਆਂ ਨੇ ਪਰ ਉਨੀ ਸੋਹਣੀ ਪਿਆਰੀ ਧੁੱਪ ਲੱਗ ਜੂਗੀ ਅੱਜ ਦਿਨ ਧੁੱਪ ਸੋਹਣੀ ਐਡੀਲੇਡ ਦੇ ਵਿੱਚ ਵੀ ਅੱਜ ਲੱਗੂਗੀ ਸੋਹਣਾ ਦਿਨ ਸਵੇਰੇ ਸਵੇਰੇ ਸਮੇਂ ਉਨੀ ਠੰਡ ਨਹੀਂ 12 ਦੇ ਆਸ ਪਾਸ ਹੈ ਤਾਪਮਾਨ 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅਤੇ ਹਬਾਰਡ ਦੇ ਵਿੱਚ 12 ਜਾ ਸਕਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 5 ਦੇ ਆਸ ਪਾਸ ਹੈ ਇਸ ਟਾਈਮ ਸ਼ੋਅ ਹੋ ਰਿਹਾ ਵੈਸੇ 0.8 ਮਹਿਸੂਸ ਤੁਸੀਂ ਕਰ ਰਹੇ ਹੋ ਯਾਨੀ ਕਿ ਠੰਡ ਕਾਫੀ ਆ ਸਵੇਰੇ ਸਵੇਰੇ ਦੇ ਸਮੇਂ ਅੱਗੇ ਚੱਲ ਕੇ ਧੁੱਪ ਇੱਥੇ ਵੀ ਸੋਹਣੀ ਮਾਨਣ ਨੂੰ ਮਿਲੂਗੀ ਕੈਨਬਰਾ ਦੇ ਵਿੱਚ ਵੀ ਧੁੱਪ ਅੱਜ ਸੋਹਣੀ ਲੱਗ ਜੂਗੀ ਪਰ ਸਵੇਰੇ ਸਵੇਰੇ ਸਭ ਤੋਂ ਠੰਡਾ ਮਾਹੌਲ ਚਾਲ ਇੱਥੇ ਹੀ ਆ -3.9 ਤੁਸੀਂ ਮਹਿਸੂਸ ਕਰ ਰਹੇ ਹੋ ਵੈਸੇ ਵੀ -1.7 ਤਾਪਮਾਨ ਇਸ ਟਾਈਮ ਸ਼ੋਅ ਹੋ ਰਿਹਾ ਜੇ ਕੈਨਬਰਾ ਤੋਂ ਸੁਣ ਰਹੇ ਹੋ ਅਤੇ ਦੱਸਿਓ ਕੀ ਮਾਹੌਲ ਚਾਲ ਹੈ ਕਿੱਦਾਂ ਦਾ ਸਵੇਰੇ ਸਵੇਰੇ ਦੇ ਸਮੇਂ ਨਜ਼ਾਰਾ ਇਸ ਕੱਕਰ ਦਾ ਇਸ ਧੁੰਦ ਦਾ ਇਸ ਠੰਡ ਦਾ ਅਤੇ ਹਲਕੀ ਗਤੀ 'ਚ ਹਵਾਵਾਂ ਹੋਰ ਵੀ ਜ਼ਿਆਦਾ ਕਹਿੰਦੇ ਨੇ ਕਿ ਠੰਡ ਮਹਿਸੂਸ ਕਰਾਉਂਦੀਆਂ ਨੇ ਅਤੇ ਪਰ ਅੱਗੇ ਚੱਲ ਕੇ ਸੋਹਣੀ ਧੁੱਪ ਜ਼ਰੂਰ ਲੱਗ ਜੂਗੀ ਅਤੇ ਆਪਾਂ ਡਾਰਵਿਨ ਦੀ ਗਰਮੀ ਵੀ ਵੇਖ ਲੈਂਦੇ ਹਾਂ 32 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਇਸ ਟਾਈਮ ਮੌਜੂਦਾ ਸਵੇਰੇ ਸਵੇਰੇ ਦੇ ਸਮੇਂ 22-23 ਦੇ ਆਸ ਪਾਸ ਪਹੁੰਚ ਚੁੱਕਾ ਸੋ ਇਹ ਆ ਮੌਸਮ ਦੀ ਜਾਣਕਾਰੀ ਅਤੇ ਮੌਸਮ ਇਸ ਟਾਈਮ ਸੋਕਰ ਨੇ ਵੀ ਕਾਫੀ ਗਰਮਾਇਆ ਅਤੇ ਮੈਸੀ ਦੇ ਜਿਹੜੇ ਫੈਨ ਨੇ ਉਹਨਾਂ ਨੂੰ ਭਾਈ ਵਧਾਈਆਂ ਮੈਸੀ ਦੀ ਟੀਮ ਅੱਗੇ ਕੁਆਟਰ ਫਾਈਨਲਾਂ ਦੇ ਵਿੱਚ ਪਹੁੰਚ ਗਿਆ ਵੈਸੇ ਮੈਚ ਕਾਫੀ ਵਿਵਾਦਿਤ ਰਿਹਾ ਕੰਟਰੋਵਰਸੀ ਚੱਲ ਰਹੀ ਹੈ ਇਸ ਮੈਚ ਦੇ ਉੱਤੇ ਕਾਫੀ ਇਤਰਾਜ਼ ਜਿਤਾਇਆ ਜਾ ਰਿਹਾ ਕਿ ਧੱਕੇ ਦੇ ਨਾਲ ਜਿਤਾਇਆ ਗਿਆ ਮੈਸੀ ਹੋਰਾਂ ਨੂੰ ਵੈਸੇ ਆਖਰੀ 11 ਮਿੰਟਾਂ ਦੇ ਵਿੱਚ ਮੈਸੀ ਹੋਣਾਂ ਦੀ ਟੀਮ ਨੇ ਤਿੰਨੇ ਦੇ ਤਿੰਨੇ ਗੋਲ ਕੀਤੇ ਨੇ ਅਤੇ ਤਿੰਨ ਦੋ ਦੇ ਨਾਲ ਹੀ ਜਿੱਤੇ ਨੇ। ਇਸ ਤੋਂ ਪਹਿਲਾਂ ਉਹ 2-0 ਦੇ ਨਾਲ ਹਾਰ ਰਹੇ ਸੀ ਅਤੇ ਹੁਣ ਇਸ ਟਾਈਮ ਦੇ ਉੱਤੇ ਮੈਚ ਜਿਹੜਾ ਕੋਲੰਬੀਆ ਦਾ ਅਤੇ ਸਵਿਟਜ਼ਰਲੈਂਡ ਦਾ ਚੱਲ ਰਿਹਾ, ਜਿਹੜਾ ਕਿ 0-0 ਦੀ ਬਰਾਬਰੀ ਦੇ ਉੱਤੇ 55 ਮਿੰਟਾਂ ਦਾ ਮੈਚ ਖੇਡਿਆ ਜਾ ਚੁੱਕਾ। ਅਤੇ ਆਪਾਂ ਵੱਧਦੇ ਹਾਂ ਟ੍ਰੈਫਿਕ ਵਾਲੇ ਪਾਸੇ ਨੂੰ, ਸੋ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ। 13-11-70 ਦੇ ਉੱਤੇ ਤੁਸੀਂ ਵੀ ਕਰੋੜ ਨਾਲ ਸੰਪਰਕ ਬਣਾ ਸਕਦੇ ਹੋ। 000 ਦੇ ਨਾਲ ਤੁਸੀਂ ਐਮਰਜੈਂਸੀ ਨੂੰ ਕਰ ਸਕਦੇ ਹੋ ਸੰਪਰਕ, ਅਤੇ ਸਾਡੇ ਨਾਲ ਸੰਪਰਕ ਕਰਨ ਦੇ ਲਈ 044-717-1674 ਦੇ ਉੱਤੇ ਵਟਸਐਪ ਕਰ ਸਕਦੇ ਹੋ। ਸੋ ਇਹ ਕੁਛ ਇੱਕ ਬੇਨਤੀਆਂ ਜਿਹੜੀਆਂ ਸਾਡੇ ਵੱਲੋਂ, ਅਤੇ ਆਓ ਆਪਾਂ ਟ੍ਰੈਫਿਕ ਮੈਂ ਮੋਟਾ ਜਿਹਾ ਪਹਿਲਾਂ ਖੋਲ੍ਹ ਲਵਾਂ ਜੀ, ਟ੍ਰੈਫਿਕ ਕਹਿੰਦੀ ਕੀ ਆ। ਅਤੇ ਟ੍ਰੈਫਿਕ ਦੇ ਵਿੱਚ, ਹਾਂਜੀ ਟ੍ਰੈਫਿਕ ਦੇ ਵਿੱਚ ਸਨਬਰੀ ਰੋਡ, ਸਨਬਰੀ ਦਾ ਇਲਾਕਾ ਜਿਹੜਾ ਵਾ ਉਹ ਇਸ ਟਾਈਮ ਦੇ ਉੱਤੇ ਟ੍ਰੈਫਿਕ ਕਾਫੀ ਸ਼ੋਅ ਕਰ ਰਿਹਾ, ਅਤੇ ਇੱਥੋਂ ਤੱਕ ਕਿ ਟੇਲਰਸ ਰੋਡ ਵੀ ਕਾਫੀ ਜ਼ਿਆਦਾ ਟ੍ਰੈਫਿਕ ਸ਼ੋਅ ਕਰ ਰਹੀ ਹੈ। ਅਤੇ ਥੋੜ੍ਹਾ ਜਿਹਾ ਪੇਸ਼ੈਂਸ ਭਾਈ ਬਣਾਇਓ, ਕੋਈ ਐਡੀ ਕੋਈ ਵਜ੍ਹਾ ਤਾਂ ਨਹੀਂ ਦਿਖਾਈ ਦੇ ਰਹੀ। ਹਾਂਜੀ ਸਨਬਰੀ ਦੇ ਉੱਤੇ ਤਾਂ ਇੱਕ ਖਰਾਬ ਹੋਈ ਹੈ ਗੱਡੀ, ਇਸ ਵਜ੍ਹਾ ਦੇ ਕਰਕੇ ਟਰੱਕ ਖਰਾਬ ਹੋਇਆ ਜੀ, ਇਸ ਵਜ੍ਹਾ ਦੇ ਕਰਕੇ ਲਾਂਸਫੀਲਡ ਰੋਡ ਦੇ ਉੱਤੇ ਟਰੱਕ ਖਰਾਬ ਹੋਇਆ, ਜਿਹਦੀ ਵਜ੍ਹਾ ਕਰਕੇ ਇਹ ਸਮੱਸਿਆ ਵਾ। ਅਤੇ ਹਾਲ ਹੀ ਦੇ ਵਿੱਚ ਇੱਕ ਅਪਡੇਟ ਜਿਹੜੀ ਆ ਉਹ MET ਰਿੰਗ ਰੋਡ ਤੋਂ ਵੀ ਆ ਰਹੀ ਹੈ, ਅਤੇ ਇੱਥੇ ਵੀ ਇੱਕ ਐਕਸੀਡੈਂਟ ਹੋਇਆ ਵਾ ਜਿਹਦੀ ਵਜ੍ਹਾ ਦੇ ਕਰਕੇ 40 ਦੀ ਸਪੀਡ ਘਟਾ ਕੇ ਕਰ ਦਿੱਤੀ ਗਈ ਹੈ। ਸੋ ਇੱਥੇ ਵੀ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ, ਅਤੇ ਬਾਕੀ ਅਪਡੇਟ ਜਿਹੜੀਆਂ ਨੇ ਉਹ ਪੁਰਾਣੀਆਂ ਨੇ, ਸੋ ਇਸ ਕਰਕੇ ਆਪਾਂ ਉੱਧਰ ਨੂੰ ਨਹੀਂ ਜਾਂਦੇ। ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ। ਸਿਡਨੀ ਦੀ ਗੱਲ ਕਰੀਏ ਤਾਂ ਸਿਡਨੀ ਦੇ ਵਿੱਚ ਸੁਸੈਕਸ ਸਟਰੀਟ ਜਿਹੜੀ ਆ ਉੱਥੇ ਟ੍ਰੈਫਿਕ ਲਾਈਟਾਂ ਖਰਾਬ ਹੋਈਆਂ ਨੇ, ਜਿਹਦੀ ਵਜ੍ਹਾ ਦੇ ਕਰਕੇ ਤੁਹਾਨੂੰ ਪਰੇਸ਼ਾਨੀ ਆ ਸਕਦੀ ਆ। ਹਾਲ ਹੀ ਦੇ ਵਿੱਚ ਇੱਕ ਅਪਡੇਟ ਆਈ ਆ ਨੌਰਥ ਪੈਰਾਮਾਟਾ ਤੋਂ, ਜੇਮਸ ਰੋਡ ਡਰਾਈਵ ਜਦੋਂ ਤੁਸੀਂ ਜਾਂਦੇ ਹੋ ਪੈਨਟ ਹਿੱਲ ਰੋਡ ਵਾਲੇ ਪਾਸੇ ਨੂੰ, ਤਾਂ ਇੱਕ ਟਰੱਕ ਖਰਾਬ ਹੋਇਆ, ਸੋ ਇਸ ਵਜ੍ਹਾ ਕਰਕੇ ਨੌਰਥ ਪਾਉਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ, ਸਪੀਡ ਘਟਾ ਦਿੱਤੀ ਗਈ ਹੈ, ਵਧੇਰੇ ਸਮਾਂ ਤੁਹਾਨੂੰ ਲੱਗੂਗਾ। ਹਰਚੰਦ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਲਿਖਤਮ ਹਰਚੰਦ ਸਿੰਘ ਢਿੱਲੋਂ ਅਤੇ ਰਿਆਸ ਅਤੇ ਬੈਰਿਕ ਅਤੇ ਪਾਣੀਆਂ ਤੋਂ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਪਰਮਾਤਮਾ ਸਾਰਿਆਂ ਉੱਤੇ ਮਿਹਰ ਪਰਿਆਤ ਬਣਾਈ ਰੱਖੇ। ਮਾਨ ਸਾਹਿਬ ਐਡੀਲੇਟ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ ਸਮਾਈਲ ਦੇ ਨਾਲ, ਅਤੇ ਸਤਿ ਸ਼੍ਰੀ ਅਕਾਲ ਦੀ ਸਾਂਝ, ਅਤੇ ਵਾਹਿਗੁਰੂ ਜੀ ਕਹਿੰਦੇ ਕਿ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭਨਾਂ ਦੇ ਦੁੱਖ ਦੂਰ ਕਰਨ, ਅਰਦਾਸਾਂ ਮਨਜ਼ੂਰ ਕਰਨ, ਸਭਨਾਂ ਦੀਆਂ ਮਿਹਨਤਾਂ ਨੂੰ ਫੁੱਲ ਲਾਉਣਾ, ਅਤੇ ਸਭਨਾਂ ਦਾ ਦਿਨ ਸੁੱਖ ਸੁਖਾਂ ਦੇ ਨਾਲ ਚੜਾਉਣਾ। ਸ਼ੁਭ ਸਵੇਰੇ ਦਾ ਮੈਸੇਜ ਅੰਮ੍ਰਿਤ ਜੀ ਕਰਦੇ ਨੇ। ਗੱਬ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਹੈ ਜੀ, ਸਤਿ ਸ਼੍ਰੀ ਅਕਾਲ ਦੀ ਸਾਂਝ, ਗੁੱਡ ਮੋਰਨਿੰਗ ਦੀ ਸਾਂਝ। ਇੰਦਰਜੀਤ ਸਿੰਘ ਜੀ ਪਾਉਂਦੇ ਨੇ, ਭੋਲਾ ਹੰਸ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ, ਅਤੇ ਜੱਸੋਵਾਲ ਸਾਹਿਬ ਕਹਿੰਦੇ ਨੇ ਕਿ ਗੱਲਾਂ ਤਾਂ ਕਹਿੰਦੇ ਕਿ ਸਿਆਣੀਆਂ ਹਰ ਕੋਈ ਕਰ ਲੈਂਦਾ, ਪਰ ਰੌਲਾ ਤਾਂ ਅੰਦਰ ਚੱਲ ਰਹੀਆਂ ਬੇਈਮਾਨੀਆਂ ਦਾ ਵਾ। ਸ਼ੁਭ ਸਵੇਰਾ ਭੇਜਦੇ ਨੇ, ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਤੇ ਹਾਂਜੀ ਬਿਲਕੁਲ ਜੀ, ਮਿਹਰਬਾਨੀ ਤੁਹਾਡੀ। ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਕਹਿੰਦੇ ਕਿ ਤੁਹਾਡਾ ਦਿਨ ਵਧੀਆ ਵਧੀਆ ਰਹੇ। ਗੁਰਿੰਦਰ ਖਿੰਦਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਨੇ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ। ਬਹੁਤ ਬਹੁਤ ਪਿਆਰ ਐਂਬਰ ਗੁਰਬਾਜ ਅਤੇ ਤਾਜਵੀਰ ਅਤੇ ਸਾਰੇ ਖਿੰਡਾ ਪਰਿਵਾਰ ਦੇ ਵੱਲੋਂ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ, ਵਾਹਿਗੁਰੂ ਦਾ ਸ਼ੁਕਰ ਕਰਦੇ ਨੇ। ਧੁਨਾ ਜੁਲਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਅਤੇ ਨਾਲ ਇਹਨਾਂ ਦੇ ਵੱਲੋਂ ਇਨਫੋਰਮੇਸ਼ਨ ਆ ਵੀ ਇਹ ਹੁਣ ਤਰੁਗਨੀਨਾ ਦੇ ਵਿੱਚ ਸਟੋਰ ਖੋਲ੍ਹਣ ਜਾ ਰਹੇ ਨੇ, ਅਤੇ ਬਹੁਤ ਬਹੁਤ ਵਧਾਈਆਂ ਵੀ ਤੁਹਾਨੂੰ, ਕਾਰੋਬਾਰ ਵਧਣ ਫੁੱਲਣ। ਇਕਬਾਲ ਸੈਣੀ ਜੀ ਸਾਰਿਆਂ ਦੇ ਲਈ ਖੁਸ਼ੀਆਂ ਭਰੇ ਦਿਨ ਦੀਆਂ ਅਰਦਾਸਾਂ ਕਰਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਦੇਸੀ ਮਹੀਨੇ ਦੇ ਵਿੱਚ ਅੱਜ 24 ਤਰੀਕ ਹੋ ਗਈ ਆ ਹਾੜ ਦੇ ਮਹੀਨੇ ਦੀ, ਗੁਰਵਿੰਦਰ ਸੰਧੂ ਜੀ ਸਾਡੇ ਨਾਲ ਸਾਂਝਾ ਪਾਉਂਦੇ ਨੇ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ। ਅਤੇ ਇੱਧਰ ਗੁਰਜਨ ਸਿੰਘ ਸਿੱਧੂ ਜੀ ਵੀ ਗੁੱਡ ਮੋਰਨਿੰਗ ਦੀਆਂ ਸਾਂਝਾਂ ਪਾਉਂਦੇ ਨੇ, ਅਤੇ ਸੁਖਦੀਪ ਸਿੰਘ ਘੁੰਮਣ ਜੀ ਵੀ ਕਹਿੰਦੇ ਨੇ ਕਿ ਸਭ ਕੁਛ ਤੁਹਾਡੇ ਨਜ਼ਰੀਏ 'ਤੇ ਨਿਰਭਰ ਕਰਦਾ, ਜੀਵਨ ਉਹੀ ਹੋ ਜਾਂਦਾ ਹੈ ਜੋ ਤੁਸੀਂ ਵੇਖਣ ਦਾ ਨਜ਼ਰੀਆ ਬਣਾ ਲੈਂਦੇ ਹੋ। ਸ਼ੋ ਦਾ ਵਿਚਾਰ ਸਾਂਝਾ ਕਰਦੇ ਨੇ, ਬਹੁਤ ਮਿਹਰਬਾਨੀ। ਸੋਨੂੰ ਬਰਾੜ ਜੀ ਕਹਿੰਦੇ ਨੇ ਕਿ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਪੈਕਨਮ ਤੋਂ, ਅਤੇ ਮਾਨਸਾ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਪਿਆਰ ਭਰੀ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ ਅਤੇ ਸਦਾ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਜਿਉਂਦੇ ਵੱਸਦੇ ਰਹੋ ਅਤੇ ਚਾਹ ਪਾਣੀ ਭੇਜਦੇ ਨੇ ਅਤੇ ਨਾਲ ਭੇਜਦੇ ਨੇ ਕੁਛ ਬਿਸਕਿਟ ਵਗੈਰਾ ਅਤੇ ਇਹ ਖਾ ਕੇ ਅਤੇ ਫਿਰ ਵਾਪਸੀ ਕਰਦੇ ਹਾਂ ਅੱਜ ਦੀ ਕਹਾਣੀ ਅਗਲੇ ਹਿੱਸੇ ਦੇ ਵਿੱਚ। ਅਤੇ ਉਸ ਤੋਂ ਪਹਿਲਾਂ ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਵੀ ਢੇਰ ਸਾਰਾ ਪਿਆਰ ਭੇਜਦੇ ਨੇ, ਸ਼ੁਭ ਅਰਦਾਸਾਂ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਆਓ ਜੀ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਅਤੇ ਆ ਕੇ ਅੱਜ ਦੀ ਕਹਾਣੀ ਪੜ੍ਹਦੇ ਹਾਂ। ਰੇਡੀਓ ਹਾਂਜੀ 1674 AM।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏਯੂ।
4: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
7: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334

ਰੇਡੀਓ ਹਾਂਜੀ 1674 ਆਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਗੇ ਅਤੇ ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਗੇ, ਚਿਹਰੇ 'ਤੇ ਹੋਊਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਨੌਜਵਾਨ ਜਿਹਨੂੰ ਇਹ ਸ਼ਿਕਾਇਤ ਸੀ ਕਿ ਉਹਦੀ ਜ਼ਿੰਦਗੀ ਬਹੁਤੀ ਸੁਖਾਲੀ ਨਹੀਂ, ਬੜੀ ਮੁਸ਼ਕਲ ਦੇ ਨਾਲ ਉਹ ਦਿਨ ਕੱਟ ਰਿਹਾ। ਇਹ ਸੋਚ ਕੇ ਇੱਕ ਦਿਨ ਸੋਚਦਾ ਕਿ ਘਰ ਬਾਰ ਛੱਡ ਕੇ ਬਿਹਤਰ ਆ ਮੈਂ ਸੰਨਿਆਸੀ ਹੋ ਜਾਵਾਂ। ਜਦੋਂ ਸਾਧੂ ਦੇ ਕੋਲ ਪਹੁੰਚਿਆ ਤਾਂ ਸਾਧ ਨੇ ਕਿਹਾ, ਦੱਸ ਤਾਂ ਸਹੀ, ਔਖਾ ਕਿਹੜੀ ਗੱਲੋਂ? ਕਹਿਣ ਲੱਗਾ, ਮੇਰੀ ਗ੍ਰਿਹਸਥੀ ਦੇ ਵਿੱਚ ਕੋਈ ਬਹੁਤੀ ਵਧੀਆ ਨਹੀਂ ਰਹੀ ਜ਼ਿੰਦਗੀ, ਸਾਰਾ ਦਿਨ ਕੰਮ ਕਰੋ, ਪੈਸੇ ਕਮਾਓ, ਪੈਸੇ ਕਮਾ ਕੇ ਘਰ ਲੈ ਕੇ ਆਓ, ਉਹ ਖਰਚੋ ਅਤੇ ਫਿਰ ਅਗਲੇ ਦਿਨ ਕਮਾਉਣ ਚਲ ਜਾਓ। ਇਸ ਦੇ ਦਰਮਿਆਨ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ, ਸਾਰਿਆਂ ਦੀਆਂ ਵੱਖਰੀਆਂ ਵੱਖਰੀਆਂ ਮੰਗਾਂ, ਵੋਟੀ ਦੇ ਵੱਖਰੇ ਵੱਖਰੇ ਝਗੜੇ, ਚਾਹੇ ਕਿੰਨਾ ਵੀ ਕੁਛ ਕਰ ਲਓ, ਬਸ ਕੋਈ ਨਾ ਕੋਈ ਆਨਾ ਬਹਾਨਾ ਲੱਭ ਹੀ ਜਾਂਦਾ ਪਰਿਵਾਰ ਨੂੰ। ਬੱਚਿਆਂ ਨੂੰ ਲੱਗਦਾ ਕਿ ਸ਼ਾਇਦ ਐਵੇਂ ਹੀ ਪੈਸੇ ਆਈ ਜਾਂਦੇ ਆ, ਉਹ ਐਵੇਂ ਡਾਈ ਜਾਂਦੇ ਨੇ। ਵੋਟੀ ਨੂੰ ਲੱਗਦਾ ਕਿ ਸ਼ਾਇਦ ਮੈਂ ਬਹੁਤਾ ਕੰਮ ਕਰਦੀ ਇਹਦੇ ਨਾਲੋਂ, ਇਸ ਵਜ੍ਹਾ ਕਰਕੇ ਕਪਾਤ ਰਹਿੰਦਾ। ਮਾਂ ਪਿਓ ਨੂੰ ਲੱਗਦਾ ਕਿ ਮੈਂ ਉਹਨਾਂ ਦੀ ਨਹੀਂ ਸੁਣਦਾ, ਉਹਨਾਂ ਦੇ ਹੱਕ ਦੀ ਨਹੀਂ ਕਰਦਾ, ਮੈਂ ਬਹੁਤਾ ਵੋਟੀ ਦੇ ਸੁਣਨ 'ਚ ਆਉਂਦਾ, ਵੋਟੀ ਦੇ ਕਹੇ ਦੇ ਉੱਤੇ ਚੱਲਦਾ, ਇਸ ਕਰਕੇ ਉਹਨਾਂ ਦੇ ਵੀ ਮੱਥਿਆਂ 'ਤੇ ਤੂੜੀਆਂ ਨਹੀਂ ਲੱਥਦੀਆਂ। ਸਾਰਾ ਦਿਨ ਚੱਲ ਸੋ ਚੱਲ ਕੰਮ 'ਤੇ ਸੋਚੀਦਾ ਕਿ ਘਰ ਜਾ ਕੇ ਥੋੜ੍ਹਾ ਜਿਹਾ ਸਕੂਨ ਦੀ ਜ਼ਿੰਦਗੀ, ਸਕੂਨ ਦੇ ਪਲ ਮਿਲਣਗੇ, ਪਰ ਨਹੀਂ, ਘਰੋਂ ਸੋਚੀਦਾ ਕਿ ਚਲੋ ਸਾਰਾ ਕੁਛ ਛੱਡ ਛਡਾ ਕੇ ਜਦੋਂ ਆਪਾਂ ਬਾਹਰ ਕੰਮ ਕਾਰ ਦੇ ਉੱਤੇ ਚਲੇ ਜਾਵਾਂਗੇ ਤਾਂ ਉੱਥੇ ਸੌਖੇ ਰਹਾਂਗੇ, ਪਰ ਨਹੀਂ, ਮੈਂ ਬੜੇ ਚਿਰ ਦਾ ਇਸੇ ਜਦੋ ਜਹਿਦ ਦੇ ਵਿੱਚ। ਆਖਿਰਕਾਰ ਮੈਂ ਮਨ ਬਣਾਇਆ ਕਿ ਮੈਂ ਇਹ ਘਰ ਬਾਹਰ ਛੱਡ ਹੀ ਦੇਣਾ। ਨਾਲੇ ਤੁਸੀਂ ਬੜੀ ਵਾਰੀ ਕਿਹਾ ਕੋਈ ਕੰਮ ਰੁਕਦਾ ਨਹੀਂ, ਕੋਈ ਕਿਤੇ ਨਹੀਂ ਪਹਾੜ ਥੰਮ ਕੇ ਖਲੋਤਾ ਹੁੰਦਾ, ਅਤੇ ਜੇ ਨਹੀਂ ਰੁਕਦਾ ਤਾਂ ਫਿਰ ਮੈਂ ਲਓ ਛੱਡ ਆਇਆ ਮੈਂ ਘਰ, ਉਹ ਤਾਂ ਫਿਰ ਆਪੇ ਚੱਲੀ ਜਾਣਾ, ਆਪੇ ਵੋਟੀ ਕਰ ਲੂ, ਬੱਚੇ ਮਾਸਾ ਤਾਂ ਹੋ ਗਏ ਨੇ ਉਹ ਕਰ ਲੈਣਗੇ, ਪਰ ਮੈਂ ਆਪਣੀ ਜ਼ਿੰਦਗੀ ਸਾਰੀ ਐਵੇਂ ਅਜਾਈ ਕਿਉਂ ਗਵਾਵਾਂ?

ਮੈਂ ਵੀ ਵਿਹਲਾ ਰਹਿਣਾ ਚਾਹੁੰਦਾ। ਮੈਂ ਚਾਹੁੰਦਾ ਮੇਰੇ ਮੋਢਿਆਂ ਦੇ ਉੱਤੇ ਕੋਈ ਬੋਝ ਨਾ ਹੋਵੇ। ਅੱਧਿਓਂ ਬਹੁਤੀ ਮੈਂ ਕੱਢ ਦਿੱਤੀ, ਬਾਕੀ ਪਤਾ ਨਹੀਂ ਕਿੰਨੇ ਕੁ ਦਿਨ ਬਚੇ ਨੇ। ਇਸੇ ਤਰ੍ਹਾਂ ਦੀਆਂ ਬੰਦਿਸ਼ਾਂ ਦੇ ਵਿੱਚ ਕਿਉਂ ਮੈਂ ਐਵੇਂ ਮੁਸ਼ਕਲਾਂ ਵਾਲਾ ਜੀਵਨ ਜੀਵਾਂ? ਇਸ ਕਰਕੇ ਸਾਰਾ ਕੁਛ ਛੱਡ ਛਡਾ ਕੇ ਹੁਣ ਮੈਂ ਤੁਹਾਡੇ ਕੋਲ ਆ ਗਿਆ। ਗੁਰੂ ਨੇ ਕਿਹਾ ਜੇ ਆ ਹੀ ਗਿਆ ਤਾਂ ਜੀ ਆਇਆਂ ਨੂੰ। ਪਰ ਇੱਕ ਗੱਲ ਯਾਦ ਰੱਖੀ, ਜਿੱਦਾਂ ਘਰ ਤੈਨੂੰ ਔਖੀ ਲੱਗਦੀ ਹੈ ਜ਼ਿੰਦਗੀ, ਜਿੱਦਾਂ ਤੈਨੂੰ ਕੰਮ 'ਤੇ ਔਖੀ ਲੱਗਦੀ ਹੈ, ਜਿੱਦਾਂ ਪਰਿਵਾਰ ਦੇ ਵਿੱਚ ਵਿਚਰਦਿਆਂ ਲੱਗਦੀ ਹੈ, ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਦੇ ਸਾਰੇ ਰੰਗ ਤੈਨੂੰ ਔਖੇ ਲੱਗਣੇ। ਇਹ ਤੂੰ ਵੇਖ ਲਾ ਕਿ ਤੂੰ ਕਿਹੜਾ ਚੁਣਨਾ, ਪਰ ਤੇਰੇ ਲਈ ਸੁਖਾਲਾ ਰਾਹ ਕੋਈ ਨਹੀਂ। ਪਰ ਇੱਦਾਂ ਕਿਉਂ ਗੁਰੂ ਜੀ? ਕੀ ਮੇਰੀ ਕਿਸਮਤ ਹੀ ਮਾੜੀ ਹੈ? ਕੀ ਮੇਰੀ ਕਿਸਮਤ ਦੇ ਵਿੱਚ ਇਹੋ ਕੁਛ ਹੀ ਲਿਖਿਆ? ਨਹੀਂ, ਇਹ ਹੁੰਦੀ ਹਰ ਇੱਕ ਦੀ ਇੱਦਾਂ। ਚਲ ਖੈਰ, ਹੁਣ ਜੇ ਤੂੰ ਆ ਗਿਆ ਤਾਂ ਤੈਨੂੰ ਹੌਲੀ ਹੌਲੀ ਇਹ ਵੀ ਰੰਗ ਪਤਾ ਲੱਗ ਜੂ, ਇਹ ਵੀ ਗੱਲਾਂ ਸਮਝ ਆ ਜਾਣਗੀਆਂ। ਅਤੇ ਅਗਲੇ ਦਿਨ ਗੁਰੂ ਨੇ ਤੜਕ ਸਵੇਰੇ ਉਠਾ ਲਿਆ। ਚਲ ਉੱਠ ਭਾਈ, ਗਜ਼ਾ ਕਰਕੇ ਲੈ ਕੇ ਆ, ਰੋਟੀ ਪਾਣੀ ਮੰਗ ਕੇ ਇਕੱਠਾ ਕਰਕੇ ਲੈ ਕੇ ਆ। ਅਤੇ ਅੱਜ ਪਹਿਲੀ ਵਾਰ ਇੰਨੀ ਸਵਖਤੇ ਉੱਠ ਕੇ ਉਹਨੂੰ ਜਾਣ ਦੇ ਵਿੱਚ ਥੋੜ੍ਹੀ ਜਿਹੀ ਤਕਲੀਫ ਹੋਈ, ਪਰ ਫਿਰ ਸੋਚਦਾ ਕਿ ਕੁਛ ਨਾ ਕੁਛ ਤਾਂ ਤਿਆਗ ਮੈਨੂੰ ਕਰਨਾ ਪੈਣਾ। ਇਹ ਸੋਚ ਕੇ ਲਾਗਲੇ ਪਿੰਡ ਦੇ ਵਿੱਚ ਚਲੇ ਜਾਂਦਾ। ਪਰ ਉਹਨੂੰ ਨਹੀਂ ਸੀ ਪਤਾ ਘਰ ਘਰ ਜਾ ਕੇ ਮੰਗਣਾ, ਲੋਕਾਂ ਦੀਆਂ ਗੱਲਾਂ ਸੁਣਨੀਆਂ ਕਿੰਨੀਆਂ ਔਖੀਆਂ ਨੇ। ਲੋਕਾਂ ਨੂੰ ਇਹ ਸਮਝਾਉਣਾ ਕਿ ਉਹ ਕਿਉਂ ਆਇਆ ਵਾ। ਕਿਸੇ ਨੇ ਕਿਸੇ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ, ਕਿਸੇ ਨੇ ਕਿਸੇ ਤਰ੍ਹਾਂ ਦੀਆਂ, ਕਈਆਂ ਨੇ ਕਿਹਾ ਐਵੇਂ ਵਿਹਲੇ ਤੁਰੇ ਫਿਰਦੇ, ਆਪ ਕੰਮ ਕਾਰ ਨਹੀਂ ਕੋਈ ਕਰਨਾ ਆਉਂਦਾ, ਲੋਕਾਂ ਦੇ ਘਰੋਂ ਰੋਟੀਆਂ ਮੰਗਦੇ ਆ। ਕਿਸੇ ਨੇ ਕਿਹਾ ਬਾਅਦ 'ਚ ਆਈ, ਹਾਲੇ ਤਾਂ ਆਪਾਂ ਆਪ ਨਹੀਂ ਖਾਧੀਆਂ। ਕਿਸੇ ਨੇ ਕਿਹਾ ਇਹ ਪਖੰਡੀ ਸਾਧ ਨੇ, ਕਿਸੇ ਨੇ ਕਿਹਾ ਹੱਟਾ ਘੱਟਾ ਦਿਖਦਾ ਤੈਨੂੰ ਸ਼ਰਮ ਨਹੀਂ ਆਉਂਦੀ। ਅੱਜ ਪਹਿਲੀ ਵਾਰ ਉਹਨੂੰ ਮਹਿਸੂਸ ਹੋਇਆ ਕਿ ਇਹ ਤਾਂ ਉਸ ਤੋਂ ਵੀ ਵਧੇਰੇ ਬੇਇੱਜ਼ਤੀ ਆ। ਇਸ ਕੰਮ ਦਾ ਤਾਂ ਉਹ ਬਿਲਕੁਲ ਆਦੀ ਨਹੀਂ ਸੀ, ਅਤੇ ਨਾ ਹੀ ਉਹਨੇ ਆਪਣਾ ਹਾਲੇ ਮਨ ਮਾਰਿਆ ਸੀ। ਪਹਿਲੇ ਦਿਨ ਤਾਂ ਚੁੱਪ ਕੀਤਾ ਰਿਹਾ। ਅਗਲੇ ਦਿਨ ਗੁਰੂ ਨੂੰ ਕਹਿਣ ਲੱਗਾ, ਜੇ ਕੋਈ ਹੋਰ ਕੰਮ ਹੋਵੇ ਤਾਂ ਮੈਨੂੰ ਉਹ ਦੇ ਦਿਓ, ਇੱਦਾਂ ਘਰ ਘਰ ਜਾ ਕੇ ਮੰਗਣਾ ਮੈਨੂੰ ਚੰਗਾ ਨਹੀਂ ਲੱਗਦਾ। ਲੋਕ ਸੋਚਦੇ ਨੇ ਐਵੇਂ ਕੋਈ ਝੋਲਾ ਚੁੱਕ ਕੇ ਆ ਗਿਆ, ਹਾਲੇ ਸ਼ਾਇਦ ਉਹਨਾਂ ਨੂੰ ਮੇਰੀ ਪਛਾਣ ਨਹੀਂ ਹੋਈ। ਤੁਸੀਂ ਇੱਕ ਦੋ ਦਿਨ ਨਾਲ ਜਾ ਕੇ ਮੇਰੀ ਪਛਾਣ ਕਰਾ ਆਇਓ, ਫਿਰ ਹੋ ਸਕਦਾ ਕਿ ਲੋਕ ਆਰਾਮ ਦੇ ਨਾਲ ਦੇ ਦਿਆ ਕਰਨ। ਅਤੇ ਗੁਰੂ ਹੱਸ ਕੇ ਕਹਿਣ ਲੱਗਾ, ਨਾ ਭਰਾ, ਸਾਨੂੰ ਤਾਂ ਇੰਨਾ ਸਮਾਂ ਹੋ ਗਿਆ ਹੱਸ ਕੇ, ਤਾਂ ਹਾਲੇ ਤੱਕ ਸਾਨੂੰ ਵੀ ਨਹੀਂ ਦਿੰਦੇ, ਨਾਲੇ ਛੱਡ ਤੂੰ ਹੋਰ ਕੋਈ ਕੰਮ ਕਰ ਲਾ। ਜੇ ਤੈਨੂੰ ਲੱਗਦਾ ਇਹ ਕੰਮ ਔਖਾ ਤਾਂ ਕੱਲ੍ਹ ਤੋਂ ਕੋਈ ਹੋਰ ਚਲੇ ਜਾਊ, ਤੂੰ ਇੱਥੇ ਰੁਕ ਕੇ ਆਸ਼ਰਮ ਦੇ ਕੰਮ ਕਰ ਲਈ। ਤਾਂ ਅਗਲੇ ਦਿਨ ਤੜਕ ਸਵੇਰੇ ਗੁਰੂ ਨੇ ਠਾ ਕੇ ਆਸ਼ਰਮ ਦੇ ਕੰਮ ਕਰ ਹੀ ਲਾ ਦਿੱਤਾ। ਝਾੜੂ ਪੋਚਾ ਕਰਨ ਦੇ ਲਈ ਕਿਹਾ, ਪਾਣੀ ਭਰਨ ਦੇ ਲਈ ਕਿਹਾ, ਬਾਕੀਆਂ ਦੇ ਲੀੜੇ ਕੱਪੜੇ ਧੋਣ ਦੇ ਲਈ ਕਹਿ ਦਿੱਤਾ, ਰਾਸ਼ਨ ਪਾਣੀ ਜਿਹੜਾ ਵੀ ਕੋਈ ਥੋੜ੍ਹਦਾ ਉਹ ਕਿੱਦਾਂ ਕਿੱਥੋਂ ਇਕੱਠਾ ਕਰਨਾ, ਹੋਰ ਕਿੰਨੇ ਕੰਮ ਗਿਣਾ ਦਿੱਤੇ। ਅਤੇ ਅੱਜ ਉਹਨੂੰ ਇਹ ਵੀ ਔਖੇ ਲੱਗਣ ਲੱਗ ਪਏ। ਹੌਲੀ ਹੌਲੀ ਉਹਨੂੰ ਇੱਕ ਦਿਨ ਯਾਦ ਆਇਆ, ਇਹਦੇ ਨਾਲੋਂ ਤਾਂ ਘਰ ਹੀ ਚੰਗਾ ਹੈ। ਜੇ ਸਾਰੇ ਝੰਬੇਲੇ ਹਾਲੇ ਵੀ ਜ਼ਿੰਦਗੀ ਦੇ ਵਿੱਚ ਰਹਿਣੇ ਆ ਤਾਂ ਫਿਰ ਇੱਥੇ ਵੀ ਆਉਣ ਦਾ ਕੀ ਫਾਇਦਾ। ਅਤੇ ਗੁਰੂ ਨੂੰ ਕਹਿਣ ਲੱਗਾ, ਤੁਸੀਂ ਮੈਨੂੰ ਸਪੱਸ਼ਟ ਕਿਉਂ ਨਹੀਂ ਦੱਸ ਦਿੰਦੇ? ਹੋ ਸਕਦਾ ਮੇਰੀ ਕਿਸਮਤ ਦੇ ਵਿੱਚ ਆਰਾਮ ਲਿਖਿਆ ਹੀ ਨਾ ਹੋਵੇ, ਹੋ ਸਕਦਾ ਮੇਰੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਕਸ਼ਟ ਲਿਖੇ ਹੋਣ ਜੇ ਮੈਂ ਸਾਰੀ ਜ਼ਿੰਦਗੀ ਇੱਦਾਂ ਹੀ ਧੂ ਧੂ ਕੇ ਗੁਜ਼ਾਰਨੀ ਆ, ਮੇਰੇ ਮਨ ਨੂੰ ਕੋਈ ਖੁਸ਼ੀ ਨਹੀਂ ਮਿਲਣੀ, ਤਾਂ ਫਿਰ ਇਹੋ ਜਿਹੇ ਜੀਵਨ ਦਾ ਕਰਨਾ ਵੀ ਕੀ? ਮੈਂ ਨਹੀਂ ਇੱਦਾਂ ਦੀ ਜ਼ਿੰਦਗੀ ਜੀ ਸਕਦਾ, ਮੇਰੀ ਜ਼ਿੰਦਗੀ ਨਰਕ ਹੋਈ ਪਈ ਹੈ। ਮੈਂ ਸੋਚਿਆ ਸੀ ਇੱਥੇ ਆ ਕੇ ਥੋੜ੍ਹਾ ਜਿਹਾ ਸੁਖੀ ਹੋ ਜਾਊਂਗਾ, ਪਰ ਇੱਥੇ ਮੈਨੂੰ ਲੱਗ ਰਿਹਾ ਮੈਂ ਹੋਰ ਜ਼ਿਆਦਾ ਤੰਗ ਹਾਂ। ਗੁਰੂ ਕਹਿਣ ਲੱਗਾ, ਮੈਂ ਤੈਨੂੰ ਪਹਿਲਾਂ ਕਿਹਾ ਸੀ ਤੂੰ ਜਿੱਥੇ ਮਰਜ਼ੀ ਚਲੇ ਜਾ,
ਜਿੰਨਾ ਚਿਰ ਤੂੰ ਸਾਰੀਆਂ ਸਮੱਸਿਆ ਸਵੀਕਾਰ ਨਹੀਂ ਕਰਦਾ, ਜਿੰਨਾ ਚਿਰ ਇਹਨਾਂ ਦਾ ਡਟ ਕੇ ਸਾਹਮਣਾ ਨਹੀਂ ਕਰਦਾ, ਉਹਨਾਂ ਚਿਰ ਤੱਕ ਤਾਂ ਇਹ ਤੈਨੂੰ ਇੱਦਾਂ ਹੀ ਤੰਗ ਪਰੇਸ਼ਾਨ ਕਰਨਗੀਆਂ। ਵੈਸੇ ਅੱਜ ਮੈਂ ਸੋਚਿਆ ਸੀ ਤੈਨੂੰ ਮੈਂ ਆਪਣੇ ਨਾਲ ਲੈ ਕੇ ਜਾਵਾਂ, ਅਤੇ ਗੁਰੂ ਆਪਣੇ ਨਾਲ ਲੈ ਕੇ ਇੱਕ ਐਸੇ ਵਿਅਕਤੀ ਦੇ ਘਰ ਪਹੁੰਚ ਗਏ ਜਿੱਥੇ ਉਹਦੀਆਂ ਲੱਤਾਂ ਨਹੀਂ ਸੀ, ਬੜਾ ਔਖਾ ਸੌਖਾ ਹੋ ਕੇ ਪੌੜੀਆਂ ਦੇ ਨਾਲ ਤੁਰ ਰਿਹਾ ਸੀ, ਅਤੇ ਗੁਰੂ ਨੇ ਜਾ ਕੇ ਉਹਦੇ ਕੋਲ ਬਿਠਾ ਦਿੱਤਾ। ਭਾਈ ਦੱਸ ਖਾਂ ਕਿੱਦਾਂ ਤੇਰੀ ਜ਼ਿੰਦਗੀ ਜੀ ਜਾ ਰਹੀ ਆ, ਤੂੰ ਆਪਣੀ ਜ਼ਿੰਦਗੀ 'ਚ ਖੁਸ਼ ਹੈ? ਕਿਉਂ ਮਜ਼ਾਕ ਕਰਦੇ ਹੋ ਬਾਬਿਓ, ਤੁਰਿਆ ਮੈਥੋਂ ਜਾਂਦਾ ਨਹੀਂ, ਬਹੁਤੀ ਵਾਰੀ ਤਾਂ ਪਾਣੀ ਪੀਣ ਖੜੋਂ ਵੀ ਬੈਠੇ ਰਹੀਦਾ, ਕੋਈ ਆਊਗਾ ਤਾਂ ਗਲਾਸ ਫੜਾ ਦੂ। ਕੋਈ ਲੰਘਦਾ ਵੜਦਾ ਟਿੱਚਰਾਂ ਕਰ ਜਾਂਦਾ ਉਹ ਵੱਖਰੀਆਂ, ਸਾਡੀ ਕਾਹਦੀ ਜ਼ਿੰਦਗੀ ਆ, ਜਿਹੜੀ ਲੰਘੀ ਉਹ ਵੀ ਔਖੇ ਸੌਖੇ ਰੇੜ ਖੇੜ ਕੇ, ਜਿਹੜੀ ਗਾਂਹ ਲੰਘਣੀ ਆ ਉਹ ਵੀ ਰੇੜ ਖੇੜ ਕੇ, ਨਾਲੇ ਤੁਹਾਨੂੰ ਕਿਹੜਾ ਪਤਾ ਨਹੀਂ, ਤੁਸੀਂ ਅੱਜ ਫਿਰ ਨਵੇਂ ਸਿਰਿਓਂ ਪੁੱਛ ਰਹੇ ਹੋ। ਇਹ ਤਾਂ ਪੁੱਛਣ ਵਾਲਿਆਂ ਦਾ ਉਹ ਤਾਂ ਪੁੱਛ ਕੇ ਗਾਂਹ ਜਾਂਦੇ, ਪਰ ਇੱਦਾਂ ਲੱਗਦਾ ਜਿੱਦਾਂ ਜ਼ਖਮਾਂ 'ਤੇ ਲੂਣ ਪਾ ਰਹੇ ਹੋਣ। ਜ਼ਿੰਦਗੀ ਤਾਂ ਇਹਦੇ ਵਰਗੇ ਨੌਜਵਾਨਾਂ ਦੀ, ਆਹ ਜਿਹੜੇ ਹੱਟੇ ਕੱਟੇ ਲੋਕ ਨੇ ਆਪਣੀਆਂ ਲੱਤਾਂ 'ਤੇ ਤਾਂ ਤੁਰੇ ਫਿਰਦੇ ਨੇ, ਆਪਣੇ ਘਰ ਦੇ ਲਈ ਰੋਜ਼ੀ ਰੋਟੀ ਕਮਾ ਕੇ ਲਿਆਉਂਦੇ ਹੋਣਗੇ, ਅਤੇ ਸਾਨੂੰ ਤਾਂ ਭਾਈ ਕਿਸੇ ਦੇ ਹੱਥਾਂ ਵੱਲ ਵੇਖਣਾ ਪੈਂਦਾ। ਇਸੇ ਤਰ੍ਹਾਂ ਦੇ ਨਾਲ ਗੁਰੂ ਨੇ ਇੱਕ ਦੋ ਹੋਰ ਕਹਾਣੀਆਂ ਸੁਣਾਈਆਂ, ਯਾਦ ਰਵੇ ਕਿ ਕਈਆਂ ਦੀਆਂ ਅੱਖਾਂ ਨਹੀਂ, ਯਾਦ ਰਵੇ ਕਿ ਕਈਆਂ ਨੂੰ ਐਸੀਆਂ ਬਿਮਾਰੀਆਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੇ ਕਿੰਨੇ ਦਿਨ ਕੱਢਣੇ, ਕਿਸੇ ਨੂੰ ਕੋਈ ਦੁੱਖ, ਕਿਸੇ ਨੂੰ ਕੋਈ, ਕਿਸੇ ਨੂੰ ਸਰੀਰਕ ਤੌਰ ਦੇ ਉੱਤੇ ਕੋਈ ਉਣਤਾਈ ਅਤੇ ਕਿਸੇ ਨੂੰ ਕੋਈ, ਅਤੇ ਜੇ ਉਹਦੇ ਬਾਵਜੂਦ ਵੀ ਇੱਕ ਬਿਲਕੁਲ ਸਾਬਤ ਸਰੀਰ ਬੰਦਾ ਇਹ ਕਹਿੰਦਾ ਕਿ ਮੇਰੀ ਕਿਸਮਤ ਮਾੜੀ ਆ, ਤਾਂ ਫਿਰ ਇਹ ਤੋਂ ਚੰਗੀ ਕਿਸਮਤ ਹੋ ਵੀ ਨਹੀਂ ਸਕਦੀ। ਤੂੰ ਸੋਚ ਜੇ ਤੂੰ ਇਹਨਾਂ ਦੇ ਵਿੱਚੋਂ ਇੱਕ ਹੋਵੇਂ ਤਾਂ ਫਿਰ ਵੀ ਤੂੰ ਬੈਠਾ ਇਹੋ ਹੀ ਦੋਸ਼ ਦੇਵੇਂ ਆਪਣੇ ਆਪ ਨੂੰ, ਫਿਰ ਵੀ ਤੂੰ ਰੱਬ ਨੂੰ ਇਹੋ ਹੀ ਲਾਹਮੇ ਦੇ ਰਿਹਾ ਹੋਵੇਂ, ਪਰ ਉਸ ਹਾਲਾਤ ਦੇ ਵਿੱਚ ਤੈਨੂੰ ਇਹੋ ਲੱਗੂਗਾ ਕਿ ਮੇਰੇ ਕੋਲ ਆਹ ਚੀਜ਼ ਹੁੰਦੀ ਤਾਂ ਮੈਂ ਸਭ ਕੁਛ ਕਰ ਲੈਣਾ ਹੈ। ਸਭ ਕੁਛ ਹੁੰਦਿਆਂ ਸੁਣਦਿਆਂ ਜਿਨ੍ਹਾਂ ਕੋਲ ਦੌਲਤ ਨਹੀਂ ਹੁੰਦੀ ਉਹ ਸਾਰੀ ਉਮਰ ਆਪਣੀ ਇਹਨਾਂ ਰੋਣਿਆਂ ਦੇ ਵਿੱਚ ਕੱਢ ਦਿੰਦੇ ਆ, ਜੇ ਪੈਸਾ ਹੁੰਦਾ, ਜੇ ਸਾਡੇ ਵੱਡਿਆਂ ਨੇ ਕਮਾਇਆ ਹੁੰਦਾ, ਜੇ ਸੌਖਾ ਕਮਾਇਆ ਜਾਂਦਾ, ਚੰਗੀ ਨੌਕਰੀ ਲੱਗ ਜਾਂਦੀ, ਜੇ ਕੋਈ ਚੰਗਾ ਕਾਰੋਬਾਰ ਪੈ ਜਾਂਦਾ, ਪਰ ਜਿਹੜੀਆਂ ਚੀਜ਼ਾਂ ਤੁਹਾਨੂੰ ਰੱਬ ਨੇ ਦਿੱਤੀਆਂ ਹੁੰਦੀਆਂ, ਇਹ ਹੱਥ, ਇਹ ਲੱਤਾਂ, ਅੱਖਾਂ, ਕੰਨ ਸੁਣਨ ਦੇ ਲਈ, ਮਤ ਸੋਚਣ ਦੇ ਲਈ, ਉਹ ਸਾਰੀਆਂ ਚੀਜ਼ਾਂ ਦੀ ਸਹੀ ਢੰਗ ਦੇ ਨਾਲ ਵਰਤੋਂ ਕਰਕੇ ਆਪਾਂ ਆਪਣਾ ਜੀਵਨ ਸੁਖਾਲਾ ਤਾਂ ਜ਼ਰੂਰ ਬਣਾ ਸਕਦੇ ਹੁੰਦੇ ਹਾਂ। ਅਤੇ ਵਾਪਸੀ 'ਤੇ ਪੁੱਛਦਾ ਫਿਰ ਇਹ ਮਨ ਦੇ ਵਿੱਚ ਭੜਕਣ ਕਿਉਂ, ਉਹ ਤਾਂ ਭਾਈ ਤੇਰੇ ਆ, ਤੂੰ ਜਿੱਦਾਂ ਦੀ ਜ਼ਿੰਦਗੀ ਚਾਹਵੇਂ ਉੱਦਾਂ ਦੀ ਬਣਾ ਲੈ, ਜਿੱਦਾਂ ਦਾ ਤੂੰ ਸੋਚਦਾ ਉੱਦਾਂ ਦਾ ਤੂੰ ਹੁੰਦਾ ਜਾਂਦਾ। ਤੈਨੂੰ ਲੱਗ ਰਿਹਾ ਮੇਰੀ ਜ਼ਿੰਦਗੀ ਔਖੀ ਆ, ਪਲ ਪਲ ਔਖੀ ਆ, ਮੇਰੀ ਕਿਸਮਤ ਮਾੜੀ ਆ, ਬਾਕੀਆਂ ਦੇ ਨਾਲੋਂ ਬਹੁਤ ਮਾੜੀ ਆ, ਅਤੇ ਹੌਲੀ ਹੌਲੀ ਤੈਨੂੰ ਉਹੀ ਸੱਚ ਲੱਗਣ ਲੱਗ ਪਿਆ। ਅਸਲ ਦੇ ਵਿੱਚ ਤਾਂ ਜ਼ਿੰਦਗੀ ਬੜੀ ਆਸਾਨ ਹੈ, ਇਹ ਬੜੀ ਸਰਲ ਆ, ਇਹ ਤਾਂ ਤੁਹਾਡੇ ਸਾਹਮਣੇ ਪਈ ਖੁੱਲ੍ਹੀ ਕਿਤਾਬ ਹੈ, ਇਹਨੂੰ ਤਾਂ ਬਹੁਤਾ ਸਮਝਣ ਦੀ ਵੀ ਨਹੀਂ ਲੋੜ। ਇਹ ਤਾਂ ਐਵੇਂ ਘਰੋਂ ਕੰਮਾਂ ਕਾਜਾਂ ਤੋਂ ਭੱਜੇ ਸਾਡੇ ਕੋਲ ਆ ਜਾਂਦੇ ਹੋ, ਸਾਡੇ ਵੱਖਰੇ ਰਾਹ, ਤੁਹਾਡੇ ਵੱਖਰੇ, ਦੁਨੀਆ 'ਤੇ ਹਰ ਇੱਕ ਬੰਦੇ ਦਾ ਵੱਖਰਾ ਵੱਖਰਾ ਰਾਹ, ਜੇ ਤੂੰ ਤਜਰਬਾ ਕਰਨਾ ਤਾਂ ਕੋਸ਼ਿਸ਼ ਕਰ ਇਹ ਸਾਰਾ ਕੁਛ ਭੁੱਲ ਭੁਲਾ ਕੇ ਇਸ ਕੁਦਰਤ ਦੇ ਨਾਲ ਇੱਕਮਿੱਕ ਹੋਣ ਦੀ ਕੋਸ਼ਿਸ਼ ਤਾਂ ਕਰ, ਤੈਨੂੰ ਸਾਰਾ ਕੁਛ ਆਸਾਨ ਲੱਗਣ ਲੱਗ ਪਊ। ਅਤੇ ਕਹਿੰਦੇ ਨੇ ਹੌਲੀ ਹੌਲੀ ਹੌਲੀ ਹੌਲੀ ਉਹਨੇ ਜ਼ਿੰਦਗੀ ਦਾ ਆਨੰਦ ਮਾਣਨਾ ਸ਼ੁਰੂ ਕੀਤਾ, ਪਤਾ ਕਿੱਦਾਂ, ਤੜਕ ਸਵੇਰੇ ਉੱਠ ਕੇ ਉਹ ਸੂਰਜ ਨੂੰ ਨਿਕਲਦਿਆਂ ਵੇਖਣਾ ਸ਼ੁਰੂ ਕੀਤਾ,
ਉਸ ਦੇ ਦਰਮਿਆਨ ਆਲੇ ਦੁਆਲੇ ਦੀ ਖੂਬਸੂਰਤੀ ਨੂੰ ਨਿਹਾਰਨਾ ਸ਼ੁਰੂ ਕੀਤਾ। ਸ਼ਾਮੀ ਸੂਰਜ ਡੁੱਬਦਾ ਤਾਂ ਉਸ ਸਮੇਂ ਉਹ ਬੜੇ ਗੌਹ ਦੇ ਨਾਲ ਵੇਖਦਾ। ਇਹਨਾਂ ਕੁਦਰਤ ਦੇ ਵਰਤਾਰਿਆਂ ਨੂੰ ਹੁਣ ਬੜੇ ਗੌਹ ਦੇ ਨਾਲ ਵੇਖਣਾ ਸ਼ੁਰੂ ਕਰ ਚੁੱਕਾ ਹੈ। ਉਹ ਇਹਨਾਂ ਰੁੱਖਾਂ ਦੇ ਨਾਲ ਗੱਲਾਂ ਕਰਦਾ, ਇਹਨਾਂ ਪੰਛੀਆਂ ਨੂੰ ਉੱਡਦਿਆਂ ਵੇਖਦਾ, ਉਹਨਾਂ ਨੂੰ ਨੇਮ ਅਨੁਸਾਰ ਦਾਣਾ ਲੈਣ ਦੇ ਲਈ, ਜਾਣ ਦੇ ਲਈ, ਆਉਣ ਦੇ ਲਈ। ਉਹਨਾਂ ਦੀ ਕੱਲੀ ਕੱਲੀ ਚੀਜ਼ ਨੋਟ ਕਰਦਾ, ਉਹਨਾਂ ਦੇ ਆਲ੍ਹਣਿਆਂ ਦੇ ਵਿੱਚ ਚੀਂ ਚੀਂ, ਉਹਨਾਂ ਦੇ ਆਲ੍ਹਣਿਆਂ ਦੇ ਵਿੱਚ ਸਕੂਨ ਮਹਿਸੂਸ ਕਰਦਾ। ਉਹ ਪਾਣੀ ਦੇ ਵਿੱਚ ਹੱਥ ਪਾਉਂਦਾ, ਮਹਿਸੂਸ ਕਰਦਾ, ਇਸ ਕੁਦਰਤ ਨੂੰ ਆਪਣੇ ਆਪ ਦੇ ਨਾਲ ਇੱਕਮਿੱਕ ਹੋਇਆ ਫੀਲ ਕਰਦਾ। ਅਤੇ ਹੁਣ ਉਹ ਸੋਚਦਾ, ਇਹ ਚੀਜ਼ਾਂ ਤਾਂ ਮੈਂ ਕਦੇ ਮਾਣੀਆਂ ਨਹੀਂ, ਇਹਨਾਂ ਚੀਜ਼ਾਂ ਦਾ ਤਾਂ ਮੈਨੂੰ ਚੇਤਾ ਹੀ ਭੁੱਲ ਗਿਆ ਸੀ। ਮੈਨੂੰ ਕੁਦਰਤ ਦੀ ਇਹ ਹਰਿਆਲੀ ਪਹਿਲੀ ਵਾਰ ਇਸ ਤਰੀਕੇ ਦੇ ਨਾਲ ਨਜ਼ਰ ਆ ਰਹੀ ਹੈ। ਮੈਨੂੰ ਇਹ ਖੁੱਲ੍ਹਾ ਅਸਮਾਨ ਪਹਿਲੀ ਵਾਰ ਸਕੂਨ ਦੇ ਰਿਹਾ। ਮੈਨੂੰ ਲੱਗਦਾ ਸੀ ਇਹ ਦੁਨੀਆ ਬਹੁਤ ਭੀੜ ਭੜਕੇ ਵਾਲੀ ਹੈ, ਬੰਦੇ 'ਚ ਬੰਦਾ ਵੱਜਦਾ ਫਿਰਦਾ, ਕਿਤੇ ਵੀ ਕੋਈ ਸਾਹ ਲੈਣ ਦੀ ਥਾਂ ਨਹੀਂ। ਪਰ ਹੁਣ ਜਦੋਂ ਮੈਂ ਖੁੱਲ੍ਹੇ ਅਸਮਾਨਾਂ ਦੇ ਵਿੱਚ ਝਾਤੀ ਮਾਰਦਾ, ਇੱਦਾਂ ਲੱਗਦਾ ਸਾਰਾ ਕੁਛ ਹੀ ਵਿਹਲਾ ਪਿਆ, ਅਤੇ ਇੱਦਾਂ ਲੱਗਦਾ ਇਹ ਸਾਰਾ ਕੁਛ ਹੀ ਮੇਰਾ, ਇਹ ਸਾਰਾ ਕੁਛ ਹੀ ਮੇਰੀਆਂ ਸੁੱਖ ਸੁਵਿਧਾਵਾਂ ਦੇ ਲਈ ਬਣਿਆ। ਇੱਦਾਂ ਲੱਗਦਾ ਜਿੱਦਾਂ ਰੱਬ ਨੇ ਇਹ ਇਕੱਲੀ ਇਕੱਲੀ ਚੀਜ਼ ਇਸ ਕਰਕੇ ਬਣਾਈ ਹੋਵੇ ਕਿ ਮੈਨੂੰ ਕੋਈ ਸਮੱਸਿਆ ਨਾ ਆਵੇ। ਇਹ ਸਾਰੀਆਂ ਚੀਜ਼ਾਂ ਮੈਨੂੰ ਵਰਤਣ ਦੇ ਲਈ ਦਿੱਤੀਆਂ ਨੇ, ਪੀਣ ਦੇ ਲਈ ਪਾਣੀ ਦਿੱਤਾ, ਮਾਲ ਡੰਗਰ ਦੁੱਧ, ਇਹ ਰਾਸ਼ਨ ਰਿਜਕ, ਇਹ ਫਲ, ਇਹ ਹਵਾ, ਅਤੇ ਹੋਰ ਕਿੰਨਾ ਕੁਛ। ਹਰ ਇੱਕ ਚੀਜ਼ ਵੱਲ ਧਿਆਨ ਮਾਰਿਆ ਇੱਦਾਂ ਲੱਗਦਾ ਰੱਬ ਤਾਂ ਮੇਰਾ ਖਿਆਲ ਹੀ ਬੜਾ ਰੱਖਦਾ। ਕੁੱਲ ਮਿਲਾ ਕੇ ਸਿਰਫ ਨਜ਼ਰੀਆ, ਆਪਣਾ ਨਜ਼ਰੀਆ, ਆਪਣੀ ਸੋਚ ਬਦਲਣ ਦੇ ਨਾਲ ਸਾਰਾ ਕੁਛ ਹੀ ਤੁਹਾਨੂੰ ਆਸ ਪਾਸ ਬਦਲਿਆ ਬਦਲਿਆ ਨਜ਼ਰ ਆਉਂਦਾ। ਨਹੀਂ ਤਾਂ ਫਿਰ ਵਾਕਈ ਜ਼ਿੰਦਗੀ ਬੋਝ ਹੀ ਆ, ਕਿਉਂਕਿ ਆਪਾਂ ਉਹਨੂੰ ਬੋਝ ਮੰਨ ਕੇ ਚੱਲਦੇ ਹਾਂ। ਅਤੇ ਜਿੰਨਾ ਵੱਧ ਮੰਨੀ ਜਾਓ ਉਨਾ ਉਹ ਵੱਧ ਭਾਰ ਲੱਗਣ ਲੱਗ ਪੈਂਦਾ। ਕੋਸ਼ਿਸ਼ ਕਰਕੇ ਇਹਨੂੰ ਆਪਾਂ ਜਿੰਨਾ ਸੌਖਾ ਕਰ ਲਈਏ ਓਨਾ ਹੀ ਚੰਗਾ। ਅਤੇ ਜਿਹਨੂੰ ਜਿਹਨੂੰ ਜਿੱਦਾਂ ਜਿੱਦਾਂ ਲੱਗ ਰਿਹਾ ਉਦਾਂ ਉਦਾਂ ਆਪਣੀ ਸੋਚ ਦੇ ਵਿੱਚ ਤਬਦੀਲੀ ਕਰਕੇ ਇਹਨੂੰ ਸੌਖਿਆਂ ਕਰ ਸਕਦਾ। ਬਾਕੀ ਇੰਨਾ ਕੁ ਤਾਂ ਵੈਸੇ ਵੀ ਸਾਨੂੰ ਪਤਾ, ਅਤੇ ਇਹਨਾਂ ਕਹਾਣੀਆਂ ਦੇ ਵਿੱਚੋਂ ਵੀ ਪਤਾ ਲੱਗ ਜਾਂਦਾ। ਜੋ ਮਰਜ਼ੀ ਕਰ ਲਓ, ਜਿੱਦਾਂ ਦਾ ਮਰਜ਼ੀ ਕੋਈ ਘਰ 'ਚ ਕਰ ਰਿਹਾ, ਕਾਰੋਬਾਰਾਂ 'ਚ, ਨੌਕਰੀ 'ਤੇ ਕਰ ਰਿਹਾ, ਹਰ ਇੱਕ ਨੂੰ ਆਪੋ ਆਪਣੀ ਥਾਂ ਦੇ ਉੱਤੇ ਲੱਗਦਾ ਇਹ ਬੋਝ ਹੀ ਆ, ਪਰ ਹੈਗਾ ਨਹੀਂ। ਇਹਦੀ ਖੂਬਸੂਰਤੀ ਨੂੰ ਮਾਨਣ ਦੇ ਲਈ ਪਹਿਲਾਂ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਬਾਹਰ ਆਉਣਾ ਪਊਗਾ, ਅਤੇ ਬਾਹਰ ਆਉਣ ਦੇ ਲਈ ਇੰਨਾ ਕੁ ਸਮਾਂ ਜ਼ਰੂਰ ਕੱਢਣਾ ਪਊਗਾ ਕਿ ਆਪਾਂ ਇਹਨਾਂ ਕੁਦਰਤ ਦੇ ਵਰਤਾਰਿਆਂ ਨੂੰ ਲਾਗੇ ਹੋ ਕੇ ਵੇਖ ਪਾਈਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਗਈ। ਧੰਨਵਾਦ।

ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ ਅਤੇ ਬੱਚਿਆਂ ਦੇ ਅੱਗੇ ਬੇਨਤੀ ਆ ਭਾਈ ਹੈਗੀ ਤਾਂ ਠੰਡ ਆ ਪਰ ਉੱਠੋ ਤੁਸੀਂ ਟਾਈਮ ਹੋ ਗਿਆ ਅਤੇ ਸਕੂਲ ਦੇ ਵੀ ਮੁੜ ਕੇ ਟਾਈਮ ਦੇ ਨਾਲ ਉੱਠਣ ਦੀਆਂ ਆਦਤਾਂ ਆਪਾਂ ਬਣਾਉਣੀਆਂ ਵਾਂ ਅਤੇ ਆਓ ਫਿਰ ਚੁਟਕਲਿਆਂ ਵਾਲੀਆਂ ਆਦਤਾਂ ਆਪਾਂ ਬਰਕਰਾਰ ਰੱਖੀਏ ਇਹ ਨੇਮ ਬਰਕਰਾਰ ਰੱਖੀਏ ਅਤੇ ਆਪਾਂ ਵੀ ਨੇਮ ਬਰਕਰਾਰ ਰੱਖੀਏ ਸਾਰੇ ਜਣੇ ਸੁਣਨ ਵਾਲੇ ਵੀ ਆਪਾਂ ਹੱਸਣਾ ਅਤੇ ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਬੜੇ ਲੋਕ ਨੇ ਜਿਨ੍ਹਾਂ ਨੂੰ ਹੱਸਣ ਦਾ ਸਾਰਾ ਦਿਨ ਮੌਕਾ ਹੀ ਨਹੀਂ ਮਿਲਦਾ ਅਤੇ ਇਹ ਬੱਚਿਆਂ ਦਾ ਧੰਨਵਾਦ ਉਹਨਾਂ ਦੇ ਮਾਪਿਆਂ ਦਾ ਵੀ ਇਹ ਸਵੇਰੇ ਸਵੇਰੇ ਸਾਡੇ ਲਈ ਇੱਕ ਮੌਕਾ ਬਣਾ ਕੇ ਦੇ ਦਿੰਦੇ ਨੇ ਅਤੇ ਮੇਰੇ ਲਈ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਖਾਸ ਤੌਰ 'ਤੇ ਨਿਆਣਿਆਂ ਨੂੰ ਜਿਨ੍ਹਾਂ ਨੇ ਸਾਨੂੰ ਹੱਸਣ ਦਾ ਮੌਕਾ ਦੇਣਾ। ਆਪਾਂ ਤਾਂ ਥੋੜ੍ਹਾ ਜਿਹਾ ਪਹਿਲਾਂ ਹਲਕੀ ਹਲਕੀ ਸਮਾਈਲ ਫਿਰ ਥੋੜ੍ਹਾ ਜਿਹਾ ਮੋਮੈਂਟਮ ਜਿਹਾ ਫੜ ਕੇ ਹਾਹਾ ਹਾਹਾ ਉੱਚੀ ਉੱਚੀ ਵੀ ਹੱਸਣਾ ਅਤੇ ਡਿਪੈਂਡ ਕਰਦਾ, ਕਈ ਵਾਰ ਤਾਂ ਆਪਾਂ ਬਾਜ਼ਾਰ 'ਤੇ ਵੀ ਹੱਸ ਪੈਂਦੇ ਹਾਂ, ਬਾਅਦ 'ਚੋਂ ਪਤਾ ਲੱਗਦਾ ਵੀ ਨਹੀਂ ਨਹੀਂ
0: ਬਾਜ਼ਾਰ 'ਤੇ
1: ਕਨਫਿਊਜ਼ ਹੋ ਜਾਂਦਾ ਨਾ ਬੰਦਾ। ਹਾਂ ਟੈਨਸ਼ਨ 'ਚ ਹੀ ਇੰਨਾ ਹੁੰਦਾ,
0: ਟੈਨਸ਼ਨ 'ਚ ਇੰਨਾ ਹੁੰਦਾ, ਟੈਨਸ਼ਨ 'ਚ ਹੀ ਤੁਰਿਆ ਫਿਰਦਾ ਬੰਦਾ। ਚਲੋ ਇਸੇ ਕਰਕੇ ਪਹਿਲਾਂ ਕਹਾਣੀ ਸੁਣਾ ਲਈ ਦੀ ਆ ਵੀ ਟੈਨਸ਼ਨਾਂ ਟੂਨਸ਼ਨਾਂ ਤੁਸੀਂ ਦੂਰ ਕਰੋ, ਇਹ ਤੁਹਾਨੂੰ ਲੱਗਦਾ ਵੀ ਤੁਹਾਨੂੰ ਆ ਇਹ ਸਾਰਿਆਂ ਨੂੰ ਹੀ ਆ।
1: ਮੈਂ ਤਾਂ ਆਪ ਚਾਹ ਵਾਲਾ ਕੱਪ ਰੱਖ ਕੇ ਬਾਹਰ ਹੀ ਭੱਜ ਜਾਂਦਾ ਹੁੰਦਾ, ਮੈਂ ਕਿਹਾ ਕਿਤੇ ਟੈਨਸ਼ਨ ਜੀ ਨਾ ਹੋ ਜਾਵੇ। ਬਹੁਤ ਸੀਰੀਅਸ ਟੋਨ 'ਚ ਜੋਧਾ ਲੱਗਿਆ ਹੁੰਦਾ, ਜਿਵੇਂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਨਹੀਂ ਬੰਦੇ ਹੁੰਦੇ, ਬਹੁਤ ਹੀ ਧਿਆਨ ਨਾਲ ਆਨੰਦ ਨਾਲ।
0: ਅਤੇ ਆਓ ਫਿਰ ਹੱਸਦੇ ਹਾਂ, ਰਲ ਮਿਲ ਕੇ ਹੱਸਦੇ ਹਾਂ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਆ ਅਰਨਵ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ।
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ ਅਰਨਵ, ਕੀ ਹਾਲ ਹੈ?
2: ਵਧੀਆ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਵਧੀਆ ਪੁੱਤ, ਤੁਸੀਂ ਸੁਣਾਓ ਕਿਵੇਂ ਜਾ ਰਹੀਆਂ ਛੁੱਟੀਆਂ ਫਿਰ?
2: ਵਧੀਆ।
0: ਓਕੇ, ਟਾਈਮ ਨਾਲ ਹੀ ਉੱਠ ਪਏ ਅੱਜ?
2: ਹਾਂਜੀ।
0: ਗੁੱਡ ਗੁੱਡ ਬੋਏ, ਤੇ ਕੀ ਸੁਣਾਓਗੇ ਫਿਰ ਅੱਜ?
2: ਇੱਕ ਮੈਂ ਸੁਣਾਉਂਗੀ, ਇੱਕ ਬਾਜ਼ਾਰ।
0: ਓਕੇ, ਬੁੱਝਣ ਵਾਲੀ।
2: ਰਾਤੀ ਪਈ, ਦਿਨੇ ਖੜੀ, ਚਾਰੇ ਪਾਸੇ ਰੱਸੀਆਂ ਜੜੀ।
1: ਚਾਰੇ ਪਾਸੇ ਰੱਸੀਆਂ ਜੜੀ ਹੈ।
0: ਰਾਤੀ ਪਈ, ਦਿਨੇ ਖੜੀ,
2: ਸਾਰੇ ਪਾਸੇ ਰੱਸੀਆਂ ਜੜੀ।
0: ਅੱਛਾ,
1: ਰਾਤੀ ਪਈ ਤੇ ਮੈਂ ਕਿਹਾ ਕਿਤੇ ਕੁੱਟ ਕੱਟ ਹੀ ਹੋਣੀ, ਬਾਅਦ ਚੋਂ ਸਵੇਰੇ ਉੱਠਣ ਵੇਲੇ ਵੀ ਪੈ ਜਾਂਦੀਆਂ ਕਈ ਵਾਰ ਤਾਂ। ਜਦੋਂ ਰੱਸੀਆਂ ਜੀ ਵਾਲੀ ਗੱਲ ਕਹੀ ਫਿਰ ਮੈਂ ਕਿਹਾ ਨਹੀਂ, ਉਹ ਨਹੀਂ ਹੋ ਸਕਦਾ।
0: ਹਾਂ, ਰੱਸੀਆਂ ਤੋਂ ਮੈਨੂੰ ਲੱਗਦਾ ਵਾ ਵੀ ਫੜਿਆ ਗਿਆ ਆਰਨਵ। ਹੈ ਸੌਖਾ ਹੀ ਆ ਕਿ ਔਖਾ ਆ? ਸੌਖਾ ਵਾ,
1: ਰੈਂਟ ਕੁੰਟ ਲੈਣਾ ਪੈਣਾ। ਇਹ ਜਿਹੜੇ ਬਾਹਲੇ ਸੌਖੇ ਹੁੰਦੇ ਜਿਹਦੇ ਕਈ ਵਾਰ ਉਹ ਨਹੀਂ ਪੁੱਜ ਹੁੰਦੇ।
0: ਹਾਂ ਨਹੀਂ, ਇਹ ਗੱਲ ਹੈਗੀ, ਪਰ ਹੁਣ ਇਹ ਹੋ ਸਕਦਾ ਵਾ ਵੀ ਹਾਲੇ ਸੌਖਾ ਵਾ, ਪਰ ਇੱਕ ਜਨਰੇਸ਼ਨ ਹੋਰ ਲੱਦ ਗਈ ਆਪਣੇ ਵਾਲੀ ਤੇ ਫੇਰ ਇਹ ਬਹੁਤ ਔਖਾ ਹੋ ਜਾਣਾ।
1: ਕੋਈ ਸ਼ੱਕ ਨਹੀਂ, ਫੇਰ ਮਾਹੌਲ ਬਦਲ ਜਾਣੇ ਜੀ। ਹਾਂ, ਫਿਰ ਤਾਂ AI ਨਾਲ ਰਿਲੇਟਡ ਬਾਜ਼ਾਰ ਤਾਂ ਹੋਇਆ ਕਰਨਗੀਆਂ,
0: ਫਿਰ ਥੋੜ੍ਹਾ ਜਿਹਾ ਔਖਾ ਵਾ।
1: ਪਰ ਜਵਾਬ ਵੀ ਫਿਰ ChatGPT ਤੋਂ ਲੱਭ ਲਿਆ ਕਰਨਾ ਆਪਾਂ।
0: ਨਹੀਂ, ਸਾਨੂੰ ਤਾਂ ਮੈਸੇਜਾਂ 'ਚੋਂ ਲੱਭ ਜਾਂਦੇ
1: ਆਪਣੇ ChatGPT ਤਾਂ ਇਹੀ ਨੇ।
0: ਅਤੇ ਜਤਿੰਦਰ ਅੰਕਲ ਕਹਿੰਦੇ ਮੰਜਾ।
2: ਹਾਂਜੀ।
0: ਫਿਰ ਦੇ ਦਈਏ ਫਿਰ ਇਹਨਾਂ ਨੂੰ ਇਨਾਮ, ਇਹਨਾਂ ਨੂੰ ਫਿਰ
1: ਆਪਕੋ ਮਿਲਤਾ ਹੈ ਸਟੀਲ ਕਟ ਆਊਂਗਾ। ਅਸੀਂ ਬੜੇ ਕੁਝ ਕੰਪੀਟੀਸ਼ਨ ਜਾਂਦੇ ਰਹੇ ਹਾਂ ਜੀ, ਤੈਨੂੰ ਕੀ ਪਤਾ।
0: ਕੂਪਨ ਆਪਕੋ ਮਿਲਤਾ ਹੈ, ਕੂਪਨ ਫੀਡ ਫੀਡ ਦੇ ਲਈ ਵਰਤੋ,
1: $2 ਖਰਚ ਕੇ $2 ਫ੍ਰੀ,
0: ਜਿਹੜਾ ਕੰਮ ਹੀ ਨਹੀਂ ਹੋਣਾ ਕਿਤੇ।
2: ਲੜੀ
1: ਜੋੜਨ ਲਈ ਦੇਖੋ ਅਗਲਾ ਅੰਕ।
0: ਕੀ ਉਹਨੂੰ ਕਹਿੰਦੇ ਹੁੰਦੇ ਐਂਟੀਡੋਟ? ਇਹ ਤੇ ਵਧੀਆ ਤੋੜ ਦੱਸਿਆ ਤੁਸੀਂ। ਹਾਂ, ਫਤਿਹ ਨੇ ਗੁੱਸਾ ਕਰ ਜਾਣਾ ਸੀ ਯਾਰ,
1: ਮੈਨੂੰ ਲੱਗਦਾ ਨੇ ਪੂਰੀ ਪੂਛੜਾ ਚੂਹਾ ਦੇ ਦੇਣਾ। ਉਹਨੇ ਕਿਹਾ ਲੰਡੀ ਚੂਹੀ ਹੁੰਦੀ ਨਾ ਉਹਦੀ, ਪੂਛ ਕਰਨੀ ਹੋਈ ਡਿਸਕਾਊਂਟ ਆ ਸਾਨੂੰ।
0: ਥੈਂਕ ਯੂ ਅਰਨ।
2: ਥੈਂਕ ਯੂ,
1: ਸਤਿ ਸ਼੍ਰੀ
0: ਅਕਾਲ, ਸਤਿ ਸ਼੍ਰੀ ਅਕਾਲ, ਥੈਂਕ ਯੂ। ਤੇ ਫਤਿਹ ਕੀ ਹਾਲ ਚਾਲ ਆ? ਮੰਨਤ ਪਹਿਲਾਂ ਉੱਠ ਪੈਂਦੀ ਹੈ ਨਾ, ਫਤਿਹ ਲੇਟ ਉੱਠਦਾ।
2: ਨਹੀਂ, ਅਸੀਂ ਹਿਸਾਬ ਲਾਉਂਦੇ ਹੁੰਦੇ ਆ ਕਿ ਜਦੋਂ ਤੁਸੀਂ ਜਦੋਂ ਮੇਰੇ ਕੋਲ ਫੋਨ ਹੁੰਦਾ ਉਹ ਤੁਸੀਂ ਫਤਿਹ ਕਹਿ ਦਿੰਦੇ ਹੋ ਵੀ ਫਤਿਹ ਤੈਨੂੰ ਆਇਆ ਹੁੰਦਾ ਵੀ ਫਤਿਹ ਪਹਿਲਾਂ ਗੱਲ ਕਰੋ ਜੋ ਫਤਿਹ ਕੋਲ ਹੁੰਦਾ ਤੁਸੀਂ ਮਾਨਤ ਕਹਿ ਦਿੰਦੇ
1: ਹੋ ਇਹਦੇ ਫਾਈਨ ਬਣਦਾ ਜੋ ਤੇ
2: ਹਿਸਾਬ ਲਾਇਆ ਹੋਇਆ
0: ਓਹੋ
1: ਉਪਸ ਹੋ ਗਿਆ
0: ਫਿਰ ਇਹ ਕਿਦਾਂ ਕਰੀਏ ਹਾਲੇ
2: ਤੁਸੀਂ ਜਾਣ ਕੇ ਮਿਕਸਅਪ ਕਰ ਲਿਆ ਕਰੋ ਨਾ ਵੀ ਤੁਸੀਂ ਜਾਣ ਕੇ ਜਦੋਂ ਕਰੋ
0: ਕਿਦਾਂ ਕਿਦਾਂ ਕਿਦਾਂ
2: ਮਾਨਤ ਪਹਿਲਾਂ ਆਉਗਾ
0: ਕਿੱਦਾਂ ਫੋਰ ਐਗਜ਼ਾਮਪਲ ਵੀ ਵੇਨੇ ਆ ਭਲਾ ਮੰਨਤ ਆਊਗੀ ਕਿ ਫਤਿਹ ਆਊਗਾ ਇੱਦਾਂ ਕਰਕੇ
2: ਹਾਂਜੀ
0: ਓਕੇ
1: ਜਾਂ ਇੱਦਾਂ ਕਹਿ ਸਕਦੇ ਹਾਂ ਵੀ ਹੈ ਨਾ ਮੰਨਤ ਫਤਿਹ ਔਨਲਾਈਨ ਹੋ ਗਏ ਜੀ ਫੋਨ ਤੇ ਨੇ ਦੋਨਾਂ ਦਾ ਨਾਂ ਇਕੱਠੇ ਹੀ ਲੈ ਦਿਆ ਕਰੀਏ ਜਿਹੜਾ ਮਰਜ਼ੀ ਫੋਨ ਚੱਕ ਲਈਏ
2: ਹਾਂਜੀ
1: ਕੁਛ ਕਰਨਾ ਪੈਣੀ ਸਕੀਮ ਲਾਉਣੀ
0: ਚਲੋ ਆਪਾਂ ਦੁਬਾਰਾ ਕਰਦੇ ਹਾਂ ਓਕੇ ਪ੍ਰਟੈਂਡ ਕਰਦੇ ਹਾਂ ਵੀ ਆਪਾਂ ਚੁੱਕੇ ਹੀ ਨਹੀਂ ਹਲੇ
1: ਹਾਂ
0: ਹੈ ਨਾ ਹੈਲੋ ਅਤੇ ਨੈਕਸਟ ਵਾਰੀ ਆ ਮੰਨਤ ਅਤੇ ਫਤਿਹ ਹੋਰਾਂ ਦੀ ਵੇਖਦੇ ਹਾਂ ਕੌਣ ਪਹਿਲਾਂ ਆਉਂਦਾ ਵਾ ਹੈਲੋ ਮੈਨੂੰ ਤਾਂ ਇੱਦਾਂ ਲੱਗਾ ਸੀ ਫਤਿਹ ਕਹਿੰਦਾ ਸੀ ਮੈਂ ਬੜਾ ਐਕਟਿਵ ਆ ਮੈਂ ਪਹਿਲਾਂ ਉੱਠ ਪੈਂਦਾ ਵਾ ਨਹਾ ਨੂ ਕੇ ਮੈਂ ਬੈਠਾ ਹੁੰਦਾ ਚੁਟਕਲਾ ਸੁਣਾਉਣ ਦੇ ਲਈ ਤੇ ਦੀਦੀ ਲੇਜ਼ੀ ਆ ਉਹ ਬਾਅਦ ਚ ਉੱਠਦੀ ਤੇ ਮੈਂ ਤਾਂ ਕਰਕੇ ਪਹਿਲਾਂ ਨਾ ਲੈ ਲਿਆ ਉਹਦਾ
1: ਨਹੀਂ ਇੱਦਾਂ ਤਾਂ ਕੋਈ ਗੱਲ ਨਹੀਂ
2: ਦੁਆਰ ਤੋਂ
0: ਪਿਆ ਨਾਲੇ ਨਿੱਗ ਜਦੋਂ ਆਉਂਦਾ ਨਾ ਸਿਆਲ ਦੇ ਵਿੱਚ ਤੇ ਓਦਾਂ ਹੀ ਨੀ ਮੰਨਤ ਉੱਠਣ ਨੂੰ ਜੀ ਕਰਦਾ ਨਾ
2: ਹਾਂਜੀ
0: ਹੋਰ ਮੈਂ ਤੇ 5-5 ਮਿੰਟ ਕਰਕੇ ਨਾ ਲੇਟ ਹੀ ਹੋ ਜਾਣਾ
1: ਕਹਿੰਦੇ ਹੁੰਦੇ ਆ ਐਨ ਐਵਰੇਜ ਐਵਰੇਜ ਮੈਨ ਸਲੀਪ ਇਜ਼ ਜਸਟ 5 ਮਿੰਟਸ ਮੋਰ ਮੇਰਾ ਕੱਲ ਵੂਮਨ ਵੀ ਵਿੱਚ ਐਡ ਕਰ ਲਈ
0: ਹੈ ਤੁਹਾਡੇ ਨਾ ਵੀ ਇਦਾਂ ਹੀ ਹੁੰਦਾ ਮਨ
2: ਮੈਂ ਤਾਂ 5 ਮਿੰਟ ਦੀ ਜਗ੍ਹਾ ਤੇ ਮੈਂ ਤਾਂ ਕਹਿੰਨੀ ਆ ਚੱਲ ਘੰਟਾ ਹੋਰ ਸੌ ਜਾ ਘੰਟੇ 5 ਘੰਟੇ ਫੜ ਜਿੰਦੇ ਆ ਇਹ
1: ਤਾਂ ਫੋਨ ਤੇ ਵੀ ਸਨੂਜ਼ ਵੀ ਘੰਟੇ ਘੰਟੇ ਦਾ ਹੀ ਆ
0: ਨਹੀਂ ਮੰਨਤ ਫਿਰ ਓਨੈਸਟ ਆ ਨਾ ਹੁੰਦਾ ਤੇ ਸਾਡਾ ਵੀ ਇੱਦਾਂ ਹੀ ਆ ਬਈ 5 ਕਹਿ ਕੇ ਟਾਲ ਛੱਡਦੇ ਆ
1: ਆਪਾਂ ਨੂੰ ਹੋਰ ਜ਼ਿੰਮੇਵਾਰੀਆਂ ਬਹੁਤ ਨੇ
0: ਹੋਰ ਮੰਨਤ ਤੇ ਬਹੁਤ ਕੁੜੀ ਸਹੀ ਸਹੀ ਸਿੱਧੀ ਸਿੱਧੀ ਜੀ ਗੱਲ ਦੱਸ ਦਿੰਦੀ ਆ ਹੋਰ ਮੰਨਤ ਫਿਰ ਕੀ ਲਿਆਏ ਅੱਜ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਹਾਂਜੀ
2: ਪਰ ਚੁਟਕਲਾ ਸੁਣਾਉਣ ਤੋਂ ਮੈਂ ਪਹਿਲਾਂ ਦੱਸਣਾ ਸਾਰੇ ਆਣਿਆਂ ਨੂੰ ਕਿ ਜਿੰਨਾ ਕੋਲ ਵੀ ਲਬਾਰਾ ਦੀ ਟੈਸਟਰ ਦੇ ਉੱਤੇ ਸਿਮ ਚੱਲ ਰਹੀ ਆ ਉਹਨਾਂ ਨੂੰ ਥੋੜੇ ਜਿਹਾ ਔਖਾ ਹੋਣਾ ਜਿਹੜੀ ਐਕਚੁਅਲ ਫੋਨ ਐਪ ਆ ਉਹਦੇ ਉੱਤੋਂ ਨੀ ਕਾਲ ਹੋਣੀ ਅੱਜ ਉੱਤੋਂ ਕਰ ਸਕਦੇ ਨੇ
0: ਥੈਂਕ ਯੂ ਮੰਨਤ ਤੇ ਇਹ
2: ਮੈਨੂੰ ਮੰਮਾ ਨੇ ਦਿਲ ਬਾਰੇ ਵਾਲੇ ਫੋਨ ਦੇ ਉੱਤੋਂ ਕਾਲ ਕੀਤੀ ਸੀ ਅੱਜ ਰੇਡੀਓ ਤੇ
0: ਓਕੇ ਹਾਂ
1: ਅੱਜ ਤੇ ਪ੍ਰੋਬਲਮ ਚੱਲ ਰਹੀ
2: ਨੈਸ਼ਨਲ ਵਾਲੇ ਜਿਹੜੇ ਮੇਰੀ ਕਾਲ ਕਰਨ ਵਾਲੀ ਘੜੀ ਆ ਸ਼ੁਕਰ ਕਰੋ ਰੱਬ ਦਾ ਕਿ ਉਹ ਵੀ ਲਬਾਰਾ ਤੇ ਹੀ ਚੱਲਦੀ ਆ
0: ਇੰਨਾ ਸ਼ੁਕਰਿਆ ਹੈ
1: ਨਾਲੇ ਟਾਈਮ ਦੇਖੀ ਜਾਂਦੀ ਆ ਨਾਲੇ ਫੋਨ ਕਰੀ ਜਾਂਦੀ ਆ
0: ਹੋਰ
1: ਘੜੀ ਦੇਖਦੇ ਕਿੱਥੇ ਘੜੀ ਲੰਘਦੀ
0: ਹੋਰ ਮੰਨਤ ਵੇਖ ਲਓ ਨਾਲ ਸਾਡੀ ਨਾ ਨਿਊਜ਼ ਸੰਵਾਦਦਾਤਾ ਵੀ ਬਣ ਗਈ ਨਿਊਜ਼ ਵੀ ਦੇ ਦਿੰਦੀ ਆ ਥੈਂਕ ਯੂ ਮੰਨਤ
2: ਥੈਂਕ ਯੂ ਤੇ ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਹਾਂਜੀ
2: ਇੱਕ ਵਾਰੀ ਇੱਕ ਕੁੜੀ ਦੁਕਾਨ ਵਿੱਚ 2 ਘੰਟਿਆਂ ਤੋਂ ਚੁੱਪਲਾ ਟਰਾਈ ਕਰ ਰਹੀ ਸੀਗੀ ਤੇ ਉਹਨੂੰ ਬਹੁਤ ਮੁਸ਼ਕਿਲ ਦੇ ਨਾਲ ਉਹਨੂੰ ਇੱਕ ਪਸੰਦ ਆ ਜਾਂਦੀ ਆ ਤੇ ਉਹ ਦੁਕਾਨਦਾਰ ਨੂੰ ਪੁੱਛਦੀ ਇਹ ਕਿੰਨੇ ਦੀ ਆ ਤੇ ਦੁਕਾਨਦਾਰ ਇਹ ਤੁਸੀਂ ਫ੍ਰੀ ਚ ਲੈ ਜਾਓ ਕੁੜੀ ਕਿਉਂ ਦੁਕਾਨਦਾਰ ਤੂੰ ਜਿਹੜੀ ਪਾ ਕੇ ਆਈ ਸੀ ਇਹ ਉਹੀ ਆ
1: ਭੈਣ ਜੀ ਤੁਹਾਡੀ ਪਸੰਦ ਦੀ ਕਹਿੰਦਾ ਸਾਡੇ ਤੇ ਕੋਈ ਹੈ ਨੀ ਚੀਜ਼ ਹੈ ਨਾ ਚੱਲ ਕੋਈ ਨੀ ਭਾਈ ਮੈਂ ਤਾਂ ਆਪ ਸਬਜ਼ੀ ਲੈਣਾ ਸੀ ਕਹਿੰਦੇ ਮੈਂ ਜਾਂਦੀ ਜਾਂਦੀ ਜਾਂਦੀ ਜਾਂਦੀ ਚੱਪਲਾਂ ਦੇ
0: ਸੋਚਿਆ ਥੋੜਾ ਜਿਹਾ ਟਾਈਮ ਪਾਸ ਕਰ ਲਈਏ
1: ਹਾਂ ਮੰਨਤ ਨੇ ਵਧੀਆ ਸੁਣਾਈ ਇਹ ਥੇ ਹਮਾਰੇ ਮੈਲਬਨ ਸੰਵਾਦਦਾਤਾ ਮੰਨਤ
0: ਹਾਂ ਮੰਨਤ ਤੇ ਚੁਟਕਲੇ ਚ ਜਾਨ ਹੀ ਪਾ ਦਿੰਦੀ ਆ ਤੇ
1: ਪੂਰਾ ਪੂਰਾ ਨਾਲੇ ਐ ਨਵੇਂ ਤੋਂ ਨਵਾਂ
0: ਹਾਂ ਨਾਲੇ ਫਰੈਸ਼ ਰੀਫਰੈਸ਼ ਕਰ ਦਿੰਦੀ ਚੁਟਕਲਾ ਫਰੈਸ਼ ਮੰਨਤ ਤੁਹਾਡੇ ਮੂੰਹ ਚੁਟਕਲਾ ਬੜਾ ਜੱਚਦਾ ਬੜਾ ਵਾ ਥੈਂਕ ਯੂ
1: ਮੈਂ ਵੈਸੇ ਬੁਝਾਰਤਾਂ ਵੀ ਟਰਾਈ ਕੀਤੀਆਂ ਪਰ ਮੈਨੂੰ ਲੱਗਦਾ ਚੁਟਕਲਾ ਜ਼ਿਆਦਾ ਜੱਚਦਾ
0: ਤੇ ਹੁਣ ਕੌਣ ਆ ਫਤਿਹ ਹੋਣਾ ਵਾ ਹਨਾ
1: ਹੁਣ ਤਾਂ ਰਹੀ ਫਤਿਹ ਗਿਆ ਬਲਾ
2: ਜਿਸ ਦੀ ਕੋਈ ਭੈਣ
0: ਸਾਡੇ ਕੋਲ ਹੁਣ ਜਿਆਦਾ ਤਿੰਨ ਤਿੰਨ ਭੈਣ ਭਰਾ ਨੇ ਨਾ, ਇਸ ਕਰਕੇ ਹੁਣ ਭੁਲੇਖਾ ਪੈਣ ਲੱਗ ਪਿਆ। ਅੱਜ ਮੈਨੂੰ ਲੱਗਦਾ ਫਤਿਹ ਲੇਟ ਉੱਠਿਆ, ਅੱਜ ਸੁਸਤੀ ਜੀ ਆਵਾਜ਼, ਥੋੜੀ ਜੀ ਸੁਸਤੀ ਆਵਾਜ਼।
2: ਹਾਂ ਕੱਲ ਕੱਲ ਤੇ ਅੱਜ ਵੀ ਮੈਂ ਮੰਮਾ ਸਾਨੂੰ ਇਕੱਠਿਆਂ ਨੂੰ ਹੀ ਉਠਾਉਂਦੇ ਹੁੰਦੇ ਆ, ਮੈਂ ਉੱਠੇ ਨਾ ਤੇ ਫਿਰ ਦੀਦੀ ਨੂੰ ਹਿਲਾ ਕੇ ਉਠਾਉਂਦੇ ਹੁੰਦੇ ਆ ਮੰਮਾ,
0: ਪਰ ਅੱਜ ਹੈਗੀ
2: ਦੀਦੀ ਉੱਠਦੇ ਹੁੰਦੇ ਆ।
0: ਅੱਜ ਕੋਈ ਗੱਲ ਹੈਗੀ ਆ ਫਤਿਹ, ਅੱਜ ਨਾ ਮੈਨੂੰ ਵੀ ਜਿੱਦਾਂ ਸੁਸਤੀ ਸੁਸਤੀ ਜੀ ਲੱਗਦੀ ਆ, ਅੱਜ ਕੁਛ ਹੈਗਾ ਵਾ ਅੱਜ? ਮੈਨੂੰ ਸੁਸਤੀ ਨੀ ਆਉਂਦੀ ਆ, ਹੋਰ ਕੀ ਹੋ ਸਕਦਾ ਕਾਰਨ ਭਲਾ? ਹਾਂ ਇਹ ਵੀ ਹੋ ਸਕਦਾ, ਹੋਰ ਕੀ ਹੋ ਸਕਦਾ ਭਲਾ, ਇੱਕ ਤੇ ਲੇਟ ਵੀ ਸੁੱਤੇ ਹੋਵਾਂਗੇ,
1: ਮੈਨੂੰ ਲੱਗਦਾ ਇਹਨਾਂ ਨੇ ਵਾਸੇ ਵੀ ਸਨੂਜ ਤੇ ਲਾਈ ਹੋਈ ਪੰਜ ਪੰਜ ਮਿੰਟ ਬਾਅਦ
0: ਹੈ, ਹੋਰ ਕੀ ਹੋ ਸਕਦਾ ਭਲਾ?
1: ਡਾਕਟਰ ਸਾਹਿਬ ਮੈਨੂੰ ਕਹਿੰਦਾ ਵਾਸੀਆਂ ਬਹੁਤ ਆਉਂਦੀਆਂ, ਕੋਈ ਦਵਾਈ ਦਿਓ, ਕਹਿੰਦਾ ਤੂੰ ਕੋਈ ਕੰਮ ਕਾਰ ਕਰਿਆ ਕਰ, ਦਵਾਈ ਦਵੂਈ ਦੀ ਤੈਨੂੰ ਕੋਈ ਲੋੜ
0: ਨਹੀਂ। ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗਾ ਇੱਕ ਬਿਰਧਾਰਤ।
0: ਹਾਂਜੀ।
2: ਨਾ ਉਹਦੇ ਪੈਰ ਨਾ ਉਹਦੇ ਹੱਥ ਨਾ ਉਹਦੇ ਪੈਰ, ਫੇਰ ਵੀ ਪਹਾੜ ਚੜਦਾ ਚੜ ਜਾਂਦਾ।
0: ਅੱਛਾ, ਨਾ ਹੱਥ ਤੇ ਨਾ ਪੈਰ ਤੇ ਫੇਰ ਵੀ ਪਹਾੜ ਚੜ ਜਾਂਦਾ।
2: ਹਾਂਜੀ,
1: ਨਾ ਹੱਥ ਨਾ ਪੈਰ, ਮੰਗਾ ਰੱਬ ਕੋਲੋਂ ਖੈਰ,
0: ਇਹ ਹੋਇਆ, ਇਹ ਹੈਗਾ ਟੈਲਸਟਾ ਦਾ ਨੈਟਵਰਕ,
1: ਉਹ ਤਾਂ ਜੁੱਤਰ ਗਿਆ,
0: ਇਹ ਬਿਨਾ ਬਿਨਾ ਹੱਥ ਪੈਰ ਨਾ ਉੱਤੇ ਤੱਕ ਚੜ ਜਾਂਦਾ।
1: ਅੱਜ ਤਾਂ ਪਰ ਮੇਰਾ ਤਾਂ ਥੱਲੇ ਹੀ ਵੜ ਗਿਆ ਸਮੁੰਦਰ,
0: ਅੱਜ ਪੜੋਪ ਉੱਤੋਂ ਧੱਕਾ ਦੇ ਤਾ ਗੇੜ
1: ਦੂਜੇ ਨੈਟਵਰਕਾਂ ਨੇ,
0: ਅੱਜ ਆਪਟਸ ਗੱਲ ਪੈ ਗਿਆ ਉਹਦੇ,
1: ਹੈਂ ਆਪਟਸ ਵਾਲੇ। ਅੱਛਾ ਵੀ ਦਾਤਾ ਇਹਨਾਂ ਦਾ ਕੰਮ ਵਧੀਆ,
0: ਇੱਦਾਂ ਹੀ ਆ ਫਤਿਹ,
1: ਸਾਰੇ ਆਸਟ੍ਰੇਲੀਆ 'ਚ ਹੀ ਚੱਲਦਾ। ਅੱਛਾ ਵੀ ਦਾਤਾ
0: ਹੈਂ ਊ ਫਤਿਹ। ਹਾਂ ਅਤੇ ਇੱਦਾਂ ਇੱਦਾਂ ਮੈਨੂੰ ਦੱਸੋ ਵੀ ਜਦੋਂ ਤੁਸੀਂ ਬੁਝਾਰਤਾਂ ਜੀਆਂ ਪਾਉਂਦੇ ਹੋ ਉਦੋਂ ਤੁਹਾਨੂੰ ਫਿਸ ਫਿਸ ਕਰਕੇ ਕੌਣ ਪਿੱਛੋਂ ਦੱਸ ਰਿਹਾ ਹੁੰਦਾ? ਮੰਮਾ ਜਾਂ ਦੀਦੀ, ਓਕੇ
1: ਸੀਨੀਅਰ ਕੋਰਸਪੋਂਡੈਂਟ,
0: ਤੇ ਤੁਸੀਂ ਆਪ ਨਹੀਂ ਯਾਦ ਰੱਖ ਸਕਦੇ?
2: ਮੈਨੂੰ ਅੱਜ ਯਾਦ ਸੀ, ਬਾਹਰ ਆ ਰਹੀ ਆ ਜੇ ਦੀਦੀ ਨੇ ਕਿਹਾ ਸੀ।
1: ਹਾਂ ਸਪੈਸ਼ਲ,
0: ਓਕੇ ਓਕੇ,
2: ਕਿਉਂਕਿ ਮੰਮਾ ਉਧਰ ਮੰਮਾ ਪਿੰਨੀਆਂ ਵੱਟਦੇ ਨੇ।
0: ਅੱਛਾ ਪਿੰਨੀਆਂ ਵੱਟਦੇ ਮੰਮਾ, ਓਕੇ, ਕਿਹੜੀਆਂ ਪਿੰਨੀਆਂ ਬਣਾਉਂਦੇ ਹੋ,
1: ਖੋਏ ਵਾਲੀਆਂ ਕਿ ਦੂਜੀਆਂ?
2: ਪਤਾ ਨਹੀਂ ਕਿਉਂਕਿ ਅਸੀਂ ਪੋਸਟ ਕਰਨ ਜਾਂਦੇ।

0: ਹਕੀਕਤ।
1: ਹੋ
2: ਨਾ
1: ਚਲੋ,
2: ਉਹਦੇ ਹੱਥ ਨਾ ਉਹਦੇ ਪੈਰ,
1: ਪੈਰ
2: ਤੇ ਆਪੇ
1: ਤੇ
2: ਹੀ ਪਹਾੜ ਚੜ ਜਾਂਦਾ।
1: ਆਪੇ ਹੀ ਪਹਾੜ ਚੜ ਜਾਂਦਾ। ਤੇ ਇਹਦਾ ਆਂਸਰ ਸੁਖਵਿੰਦਰ ਆਂਟੀ ਉੱਠੇ ਨਹੀਂ ਹਲੇ,
2: ਕਿਤੇ ਟੈਲਸਟਾ ਤੇ ਨਾ
1: ਹੈ
0: ਉਹ ਲੇਜ਼ੀ ਨੇ,
1: ਉਹ ਲੇਜ਼ੀ ਆ, ਵਾਕਈ ਨਹੀਂ ਉੱਠੇ
2: ਉਹ।
1: ਅੱਜ
2: ਨਹੀਂ, ਟੈਲਸਟਾ ਨੈਟਵਰਕ ਆ ਉਹਨਾਂ ਕੋਲ।
1: ਹਾਂ, ਅੱਜ ਬਹੁਤਿਆਂ ਕੋਲ ਟੈਲਸਟਾ ਹੀ ਆ ਮੈਨੂੰ ਲੱਗਦਾ, ਹੈ ਨਾ। ਤੇ ਇਹ ਇਹ ਤੇ ਧੂੰਆਂ ਵੀ ਹੋ ਸਕਦਾ ਭਲਾ।
0: ਹਾਂਜੀ।
1: ਤੇ ਸੁਖਵਿੰਦਰ ਆਂਟੀ ਦਾ ਗਲਤ ਹੋ ਗਿਆ, ਉਹ ਕਹਿੰਦੇ ਕਹਿੰਦੇ ਸੂਰਜ ਆ। ਅੱਜ ਇਹਨਾਂ ਦਾ ਗਲਤ ਹੋ ਗਿਆ ਅੱਜ ਤੇ। ਪਰ ਇਹਨਾਂ ਪਤਾ ਕੀ ਲਿਖਿਆ ਨਾਲੇ, ਇਹਨਾਂ ਨੇ ਪਤਾ ਕੀ ਲਿਖਿਆ ਸੁਖਵਿੰਦਰ ਆਂਟੀ ਨੇ, ਕਹਿੰਦੇ ਫਤਿਹ ਨੂੰ ਲੰਡੀ ਚੂਈ ਮਿਲ ਗਈ, ਫਤਿਹ ਦੀ ਅੱਜ ਵਾਰੀ ਬਾਅਦ ਚ ਆਈ ਆ। ਫਤਿਹ ਤੇ ਨਾਲ ਨਹੀਂ, ਨਾਲ ਤੁਹਾਨੂੰ ਦੱਸੀਏ ਵੀ ਮੈਚ ਚੱਲ ਰਿਹਾ ਸਵਿਟਜ਼ਰਲੈਂਡ ਤੇ ਕੋਲੰਬੀਆ ਦਾ, ਤੇ 0-0 ਤੇ ਚੱਲ ਰਿਹਾ ਜੀ।
2: ਵਾਹਵਾ ਦੇਰ ਤੇ 0-0 ਤੇ ਆ।
1: ਫਿਰ
2: ਗੱਲ ਕਰਦੇ।
1: ਹਾਂ, ਤੇ ਅੱਜ ਜਿੱਦਾਂ ਫਤਿਹ ਦੱਸ ਕੇ ਵੀ ਗਿਆ, ਤੇ ਵੀ ਲਾਈਨ ਅੱਜ ਦੇ ਦਿਨ ਸਾਰੀ ਪ੍ਰਭਾਵਿਤ ਵੀ ਲਾਈਨ ਬੰਦ ਆ, ਤੇ ਮੈਟਰੋ ਚੱਲ ਰਹੀ ਆ। ਫਿਰ ਵੀ
2: ਮੈਟਰੋ ਚੱਲ ਰਹੀ ਹੈ, ਪਰ ਟੈਕਸੀ ਵਾਲੇ ਕਹਿੰਦੇ ਭਾਈ ਕੈਸ਼ ਰੱਖੋ ਕਿਉਂਕਿ ਉਹਨਾਂ ਦਾ ਸਿਸਟਮ ਡਾਊਨ ਆ। ਟੈਲਸਟਾ ਨਾਲ ਰਿਲੇਟਡ ਜਿੰਨੇ ਨੈਟਵਰਕ ਨੇ, ਜਿੰਨੀਆਂ ਚੀਜ਼ਾਂ ਨੇ, ਸਭ ਦਾ ਬੁਰਾ ਹਾਲ ਹੈ ਇਸ ਵੇਲੇ। ਇਸ ਲਈ ਥੋੜ੍ਹਾ ਥੋੜ੍ਹਾ ਕੈਸ਼ ਜੇ ਘਰੋਂ ਨਿਕਲਣ ਲੱਗੇ ਹੋ ਤਾਂ ਜਾਣਾ ਜ਼ਰੂਰੀ ਆ। ਥੋੜ੍ਹਾ ਥੋੜ੍ਹਾ ਕੈਸ਼ ਹੁਣ ਸਾਡੀ ਡੈਫੀਨੇਸ਼ਨ ਤਾਂ $50 ਆ, ਪਰ ਤੁਸੀਂ ਆਪਦੇ ਹਿਸਾਬ ਨਾਲ ਲੈ ਲਿਓ।
1: ਹਾਂ ਨਹੀਂ, ਇਹ ਵੇਖੋ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਜਿਹੜੀਆਂ ਵਾਪਸ ਉਹ ਪੁਰਾਣੀਆਂ ਵਿੱਚ ਮਿਕਸਅਪ ਜਿਹੀਆਂ ਚਾਹੀਦੀਆਂ ਨੇ, ਬਿਲਕੁਲ ਹੀ ਇਹ ਸਾਈਡ ਲਾਈਨ ਕੀਤੀਆਂ ਨਹੀਂ ਗੱਲ ਬਣਨੀ, ਇਹ ਮਤਲਬ ਕੈਸ਼। ਫਿਰ ਵੀ
2: ਕੈਸ਼ ਇਜ਼ ਦ ਕਿੰਗ,
1: ਕੈਸ਼ ਇਜ਼ ਦ ਕਿੰਗ, ਯੇ ਦੈਟਸ ਰਾਈਟ ਵਨ। ਅਤੇ ਸਾਡੇ ਨਾਲ ਨੈਕਸਟ ਸ਼੍ਰੇਆ। ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਚਾਲ ਹੈ? ਮਨਬਲੀ
0: ਅੰਕਲ ਜੀ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
0: ਕੀ ਹਾਲ
1: ਹੋ? ਓ ਠੀਕ ਹੋ?
0: ਠੀਕ ਹੈ।
1: ਓਕੇ,
0: ਹਾਂਜੀ, ਸਾਡਾ ਹਾਲ ਕੀ ਹੈ?
1: ਹਾਂਜੀ, ਸਾਡਾ ਠੀਕ ਆ। ਤੁਸੀਂ ਸੁਣਾਓ, ਉੱਠ ਪਏ ਹੋ? ਅਸੀਂ ਅਸੀਂ ਅਸੀਂ ਤੁਹਾਡੇ ਨਾਲ ਗੱਲ ਕਰਦੇ ਪਏ।
0: ਗੁੱਡ,
1: ਥੈਂਕ ਯੂ।
2: ਤੁਸੀਂ ਕੀ ਕਰਦੇ ਪਏ?
0: ਉੱਠੇ ਆ।
1: ਉੱਠੇ ਹੋ?
2: ਓ, ਇਹ ਵੀ ਗੱਲ ਕਰਦੇ ਪਏ।
1: ਤੁਸੀਂ ਹਲੇ ਰਜਾਈ ਚ ਹੀ ਬੈਠੇ ਹੋ ਕਿ ਉੱਠ ਪਏ ਹੋ?
0: ਰਜਾਈ ਦੀ ਬੈਠੇ ਆ।
2: ਸੀ
1: ਆ ਵਧੀਆ, ਸਾਰੇ ਨਿਆਣਿਆਂ ਦਾ ਨਾ ਰਜਾਈ ਚ ਬੈਠੇ ਬੈਠੇ ਨਾਲੇ ਫੋਨ ਤੇ ਗੱਲਾਂ।
2: ਹੈ ਭਾਈ, ਤੇ ਦੋ ਦੋ ਚਰਾਬਾਂ ਚੜਾਈ ਬੈਠੇ ਆ।
1: ਹੋਰ, ਤੇ ਤੁਸੀਂ ਚੁਟਕਲਾ ਸੁਣਾ ਕੇ ਫੇਰ ਸੌ ਜਾਂਦੇ ਹੁੰਦੇ ਹੋ ਕਿ ਫੇਰ ਉੱਠ ਪੈਂਦੇ ਹੁੰਦੇ ਹੋ?
0: ਉੱਠਦੇ ਹੁੰਦੇ ਆ।
1: ਅੱਛਾ, ਫੇਰ ਉੱਠ ਜਾਂਦੇ। ਓ, ਫੇਰ ਤੇ ਤੁਹਾਨੂੰ ਵਧੀਆ ਸਵੇਰੇ ਸਵੇਰੇ ਫਿਰ ਤੁਹਾਨੂੰ ਤੰਗ ਹੀ ਕਰ ਦੀਦਾ ਕਿ ਮਜ਼ਾ ਆਉਂਦਾ ਤੁਹਾਨੂੰ ਉੱਠ ਕੇ?
0: ਮਜ਼ਾ ਆਉਂਦਾ ਉੱਠ ਕੇ।
1: ਓ, ਥੈਂਕ ਯੂ,
2: ਤੇ ਬਹੁਤ ਵਧੀਆ।
1: ਤੁਸੀਂ ਤੇ ਬਹੁਤ ਬੀਬੇ ਪੋਤੇ ਹੋ ਤੁਸੀਂ ਤੇ, ਵੈਰੀ
0: ਹਾਂਜੀ,
1: ਵੈਰੀ ਐਕਟਿਵ, ਹੈ ਨਾ। ਉਹੋ ਹੀ ਕਾਮਯਾਬ ਹੋਣਗੇ ਜਿਹੜੇ ਉੱਠਣਗੇ। ਬਾਕੀ
2: ਥੋੜੇ ਜਿਹੜੇ ਜ਼ਿਆਦਾ ਅਰਲੀ ਉੱਠਣਗੇ ਉਹ ਹੋਰ ਜ਼ਿਆਦਾ।
1: ਸ਼੍ਰੇਆ ਕੀ ਸੁਣਾਓਗੇ?
0: ਵਿਜਾਰਤ।
1: ਓਕੇ,
2: ਪਾਉਣਗੇ।
0: ਇੱਕ ਸਪਾਈ ਖਿੱਚ ਕੇ ਨਿਕਲੀ ਆਈ।
1: ਅੱਛਾ, ਖਿੱਚ ਕੇ ਨਿਕਰ ਲਾਈ
2: ਇੱਕ ਸਪਾਈ?
0: ਹਾਂਜੀ,
1: ਕਿ ਨੈਪੀ ਲਾਈ?
0: ਅੱਛਾ ਦੱਸੋ,
1: ਨੈਪੀ ਨੈਪੀ ਕਿ ਨਿਕਰ ਪਹਿਲਾਂ ਦੱਸੋ।
0: ਨਿਕਰ
2: ਨਿਕਰ।
1: ਅੱਛਾ, ਨਿਕਰ ਲਾਈ। ਓਕੇ ਓਕੇ,
2: ਇੱਕ
1: ਭਾਈ ਤੇ ਇਹ ਰਜਾਈ ਆ। ਇਹ ਨਾ ਤੁਸੀਂ ਅਸੀਸ ਦੇ ਉੱਤੋਂ ਜਦੋਂ ਰਜਾਈ ਲਾ ਦਿੰਦੇ ਹੋ ਨਾ, ਤੇ ਉਹਨੂੰ ਉਹਨੂੰ ਕਹਿੰਦੇ ਆ ਵੀ ਇੱਕ ਨਿਕਾ ਜਿਹਾ ਸਪਾਈ, ਤੇ ਉਹਦੀ
2: ਖਿੱਚ ਕੇ ਰਜਾਈ ਲਾਈ।
1: ਖਿੱਚ ਕੇ ਰਜਾਈ ਲਾਈ।
0: ਨਹੀਂ,
1: ਇਹਦਾ ਆਂਸਰ ਆ ਅਸੀਸ ਵੀਰਾ।
0: ਨਹੀਂ,
1: ਹਾਂ ਮਾਣੋ ਬਿੱਲੀ।
0: ਨਹੀਂ
1: ਨਹੀਂ,
2: ਮਾਣੋ ਬਿੱਲਾ।
1: ਹਾਂ, ਅੱਛਾ ਫਰੂਟ। ਓਕੇ, ਇਹ ਹੈਗਾ ਫਿਰ ਸਰਾਣਾ।
2: ਪਪੀਤਾ?
1: ਪਪੀਤਾ

0: ਉਹੀ ਹੁੰਦਾ ਯੈਲੋ ਜਿਹਾ ਤਾਂ ਮੈਂਗੋ।
1: ਹਾਂ ਮੈਂਗੋ ਵੀ ਹੁੰਦਾ, ਉਹ ਵੀ ਨਹੀਂ ਆ।
2: ਨਹੀਂ
1: ਓਕੇ, ਹੋਰ ਕੀ ਹੁੰਦਾ ਵਾ ਫਿਰ ਯੈਲੋ ਜਿਹਾ?
2: ਹੱਥ ਨੂੰ ਖਾਂਦੇ ਆ।
1: ਹੈ?
2: ਹੱਥ ਨੂੰ ਛਿਲਕਾ ਲਾ ਦੋ।
0: ਅੱਛਾ ਛਿਲਕਾ ਲਾ ਦੋ, ਮਿਲਾ ਦੋ ਜੀ ਚ ਟੇਢੀ ਜੀ ਕਰਦ ਮਾਰ ਕੇ ਨੂਣ ਲਾਈਦਾ।
1: ਹਾਂ ਉਹ ਭਲਾ ਲੂਣ ਲਾ ਕੇ ਖਾਈਦਾ।
2: ਨਾਨਾ
0: ਇੱਥੇ ਨੀ ਰਿਵਾਜ ਹੈਗਾ, ਉਹ ਰੇੜੀਆਂ ਰੂੜੀਆਂ ਇੰਡੀਆ ਰਹਿ ਗਈਆਂ, ਥੋੜੀ ਸੋਚ ਬਦਲੋ, ਆਪਣੀ ਦੇਸ਼ ਬਦਲੇਗਾ।
1: ਇਹ ਫਿਰ
0: ਕਿੱਦਾਂ ਦੀ ਸਵੇਰ ਹੋਈ ਅੱਜ?
1: ਹਾਂ ਇਹ ਤੇ ਮੈਨੂੰ, ਇਹ ਤੇ ਆਉਂਦਾ ਸੀ ਮੈਨੂੰ, ਪਰ ਮੈਨੂੰ ਕਿੱਦਾਂ ਭੁੱਲ ਗਿਆ,
0: ਦਿਮਾਗ ਚੋਂ ਨਿਕਲ ਗਈ।
1: ਚਾਹ ਤੇ ਪੀਤੀ ਆ, ਪਰ ਅੱਜ ਚਾਹ ਨੇ ਅਸਰ ਜਿਹਾ ਨੀ ਕੀਤਾ। ਸਾਡੀ ਅਸਲ ਦੇ ਵਿੱਚ ਨਾ ਪਿੰਨੀ ਹੈਗੀ ਸੀ ਸਾਡੀ ਸ਼੍ਰੇਆ, ਸਾਡੀ ਨਾ ਪਿੰਨੀ ਹੀ ਅੱਜ ਟੈਲਸਟਾ ਨੈਟਵਰਕ ਤੇ, ਤੇ ਇਸ ਕਰਕੇ ਪਿੰਨੀ ਨੇ ਅਸਰ ਨੀ ਕੀਤਾ।
0: ਪਿੰਨੀ ਚੱਲ ਨੀ ਰਹੀ,
1: ਪਿੰਨੀ ਚੱਲੀ ਨੀ ਅੱਜ ਸਾਡੀ,
0: ਪਿੰਨੀ ਦਾ ਨੈਟਵਰਕ ਅਜੇ ਠੀਕ ਨਹੀਂ ਹੈਗਾ
1: ਅੱਜ ਨਾ, ਨਾ ਚਾਹ ਨੇ ਕੰਮ ਕੀਤਾ ਤੇ ਨਾ ਪਿੰਨੀ ਨੇ। ਹੈ ਤੇ ਖੰਘ ਕਿਹਨੂੰ ਲੱਗੀ ਆ?
2: ਦੋਨਾਂ ਨੂੰ।
1: ਓ ਹਲੇ ਹੋਈ ਨੀ ਠੀਕ?
2: ਨਹੀਂ।
1: ਓ ਤੇ ਕਰਾਉ ਹਾਂ ਵੀਰੇ ਨਾਲ ਗੱਲ ਫਿਰ?
2: ਅਸੀਸ ਨਾ ਕਰ ਕੋ, ਬਾਏ ਬਾਏ
1: ਬਾਏ ਬਾਏ
2: ਕਰਾ ਦੋ। ਮਾਲੂ ਬਿੱਲੀ,
1: ਸਤਿ ਸ੍ਰੀ ਅਕਾਲ ਮਾਨੂ ਬਿੱਲੀ, ਚਾਹ ਚੂ ਪੀ ਕੇ ਆਏ ਤੇ ਨਾਲ ਪਿੰਨੀ ਖਾ ਕੇ ਆਏ,
0: ਟੈਲਸਟਾ ਪਿੰਨੀ।
1: ਹਾਂ
0: ਉੱਪਰ ਦੀ ਗੱਲ ਹੀ ਕਰਦੇ ਦੋਨੋਂ ਜਾਣੇ,
1: ਗਜਰੇਲਾ ਤੇ ਸਾਨੂੰ ਮਿਲਿਆ ਹੀ ਨੀ।
0: ਚੰਗੇ ਭਾਗਾਂ ਵਾਲਿਆਂ ਨੂੰ ਮਿਲਦਾ ਜੀ।
1: ਹੋਰ ਅਸੀਸ ਨੇ ਬਣਾਇਆ ਗਜਰੇਲਾ।
0: ਅੱਛਾ ਓਕੇ, ਮੇਰਾ ਦਾ ਆਪਣਾ ਨੈਟਵਰਕ ਨਹੀਂ ਚੱਲਦਾ, ਨਹੀਂ ਐਡਰੈਸ ਭੇਜੀ ਹੈ।
1: ਅੱਛਾ ਤੁਸੀਂ ਸ਼ੇਅਰ ਕਰੋਗੇ? ਉਹ ਥੈਂਕ ਯੂ ਵੀਰਾ, ਥੈਂਕ ਯੂ, ਤੁਸੀਂ ਸਾਡੇ ਨਾਲ ਸ਼ੇਅਰ ਕਰੋਗੇ ਤੇ ਫਿਰ ਸਾਨੂੰ ਬੁਝਾਰਤਾਂ ਵੀ ਆਉਣੀਆਂ ਸ਼ੁਰੂ ਹੋ ਜਾਣਗੀਆਂ।
2: ਹਾਂਜੀ
0: ਇਹ ਬਨਾਨੇ ਦਾ ਬਣਦਾ ਗਜਰੇਲਾ?
1: ਨਹੀਂ ਨਹੀਂ,
0: ਐਪਲ ਦਾ।
1: ਗਾਜਰ ਦਾ ਬੰਦਾ
0: ਯਾਰ, ਇੰਨਾ ਵੀ ਨੀ ਪਤਾ।
1: ਜਿੱਦਾਂ ਗਾਜਰ ਤੇ ਗਜਰੇਲਾ,
0: ਅੱਛਾ
1: ਏਦਾਂ ਕਰਕੇ ਯਾਦ ਰੱਖਣਾ
0: ਗਾਜਰੇਲਾ।
1: ਹਾਂ ਗਾਜਰ ਰੇਲਾ, ਗਾਜਰ ਦਾ ਰੇਲਾ।
0: ਗਾਜਰ ਦੀ ਰੇਲ ਬਣਾ ਦਿੰਦੇ ਆ ਨਾ ਫੇਰ।
2: ਹਾਂ
1: ਹਾਂਜੀ, ਇਹ ਬਜਾਰਤ ਸੀ ਅਬਜੀਰਤ। ਓਕੇ ਕਿਹੜੀ ਕਿਹੜੀ? ਅੱਛਾ ਬੁਝਾਰਤ। ਓਕੇ ਕਿਹੜੀ?
0: ਕਹਿਣਾ ਮੈਂ ਪਾ ਤਾਂ ਦਿੰਦਾ, ਪਹਿਲਾਂ ਕਹਿਣਾ ਤਾਂ ਸਿੱਖ ਲਓ ਬੁਝਾਰਤ ਤੁਸੀਂ।
1: ਕਿਹੜੀ ਚੀਜ਼ ਹੈ ਜਿਹੜੀ ਰੋਂਦੀ ਆ?
0: ਆਪਾਂ ਨੂੰ ਰਵਾਉਂਦੀ ਆ,
1: ਆਪਾਂ ਨੂੰ ਰਵਾਉਂਦੀ ਆ।
0: ਕਿਹੜਾ ਰੰਗ ਆ, ਹਰਾ ਵਾ ਜਾਂ ਲਾਲ ਵਾ?
2: ਲਾਲ।
1: ਓ ਮਿਰਚਾਂ? ਮਿਰਚਾਂ
2: ਨਹੀਂ,
0: ਪਿਆਜ।
1: ਉਹ ਕਿੱਦਾਂ ਰਵਾਉਂਦੀ? ਸਾਡੇ ਨਾਲ ਅਸੀਸ ਤੇ ਹੁਣ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗ। ਸਤਿ ਸ੍ਰੀ ਅਕਾਲ ਤਵਨੀਤ ਜੀ, ਕੀ ਹਾਲ ਆ?
3: ਅੰਕਲ ਜੀ ਤੇ ਤਾਇਆ ਜੀ,
1: ਸਤਿ ਸ੍ਰੀ ਅਕਾਲ
0: ਜੀ, ਕੀ ਹਾਲ ਚਾਲ?
3: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਹੈ?
1: ਸਾਡਾ ਵੀ ਵਧੀਆ,
0: ਮੈਂ ਅੰਕਲ ਜੀ ਤੇ ਆ ਤਾਇਆ ਜੀ ਵੀ ਠੀਕ ਨੇ।
1: ਹੁਣ ਤੁਸੀਂ ਪਹਿਲਾਂ ਵਾਰੀ ਕਿੱਦਾਂ ਲੈ ਲੈਂਦੇ ਹੋ?
3: ਦੇਖੋ ਮੈਂ ਪਹਿਲਾਂ ਉੱਠੀ।
1: ਅੱਛਾ ਤੇ ਬਾਕੀ ਉੱਠਦੇ ਨਹੀਂ ਗੇ?
0: ਪਹਿਲਾਂ ਆਓ, ਪਹਿਲਾਂ ਪਾਓ।
2: ਨਹੀਂ ਪਹਿਲਾਂ ਮੈਂ ਉੱਠੀ ਫਿਰ ਐਸ਼ਲਿਨ ਉੱਠੀ।
1: ਅੱਛਾ ਓਕੇ, ਤੇ ਤੁਸੀਂ ਰੋਜ਼ ਪਹਿਲਾਂ ਉੱਠ ਪੈਂਦੇ ਹੋ?
2: ਹਾਂਜੀ।
1: ਓਕੇ ਓਕੇ ਓਕੇ ਗੁੱਡ, ਤੁਸੀਂ ਤੇ ਬੜੇ ਫਿਰ ਐਕਟਿਵ ਐਕਟਿਵ ਹੋ।
2: ਹਾਂਜੀ
1: ਵੈਰੀ ਗੁੱਡ, ਮੈਨੂੰ ਲੱਗਾ ਸੀ ਤੁਸੀਂ ਬਾਅਦ ਚ ਉੱਠਦੇ ਹੋ।
2: ਨਹੀਂ।
1: ਤੇ ਤੁਸੀਂ ਰਾਤ ਨੂੰ ਵੀ ਟਾਈਮ ਨਾਲ ਸੌ ਜਾਂਦੇ ਹੋ ਫਿਰ?
2: ਹਾਂਜੀ 9 ਵਜੇ।
1: ਓਏ ਵਿਚੋਲੀ ਤੇ ਬੜੀ ਐਕਟਿਵ ਹੈ, ਹੈ ਬੜੀ ਪੰਕਚੁਅਲ ਹੈ ਵਿਚੋਲੀ ਸਾਡੀ।
2: ਜੇ ਤੁਸੀਂ ਵਿਆਹ ਛੇਤੀ ਨਹੀਂ ਕਰਨਾ ਫਿਰ ਤੁਸੀਂ ਰੋਕਾ ਕਰ ਲਓ।
1: ਅੱਛਾ ਰੋਕਾ ਕਰ ਲਈਏ, ਓਕੇ ਚਲੋ ਰੋਕਾ ਕਰ ਲੈਂਦੇ ਹਾਂ ਫਿਰ, ਹੈ ਨਾ। ਹਾਲੇ ਨਾ ਹਾਲੇ ਆੜਤੀਏ ਨੇ ਨਾ ਪੈਸੇ ਨਹੀਂ ਦਿੱਤੇ ਤੇ ਇਸ ਕਰਕੇ ਨਾ ਉਹ ਫਿਰ ਗੱਲ ਜੀ ਬਣ ਨਹੀਂ ਰਹੀ,
0: ਪੇਮੈਂਟ ਰੁਕੀ ਹੋਈ।
1: ਹਾਂ ਉਹ ਸਾਡਾ ਨਾ ਆੜਤੀਆ ਪੈਸੇ ਨਹੀਂ ਦੇਣ ਡਿਆ। ਨਹੀਂ ਉਹ ਵੀ ਪਹਿਲਾਂ ਹੀ ਵਰਤੇ ਆ ਨਾ, ਪਹਿਲਾਂ ਹੀ ਕਰਜਾਈ ਉਹ
0: ਇੱਕ ਕ੍ਰੈਡਿਟ ਕਾਰਡ ਤੋਂ ਇੱਕ ਦੂਜਿਆਂ ਨੂੰ ਦਿੱਤੇ।
1: ਆ ਹੋਰ ਤੁਹਾਡੀ ਤੁਹਾਡੇ ਕੋਲ ਹੈਗੇ ਪੈਸੇ ਵਿਆਹ ਜੋਗੇ?
0: ਸੋਨਾ ਸੂਨਾ ਨਾ ਵੇਚ ਲਈਏ?
1: ਨਹੀਂ ਪਰ ਤੁਹਾਡੀ ਭਿੰਡੀ ਕਿਉਂ ਹੈਗੇ? ਤੁਸੀਂ ਗੱਡੀ ਗੁੱਡੀ ਦਓਗੇ ਕਿ ਨਹੀਂ ਅਮਰੂਦ ਨੂੰ?
2: ਅਮਰੂਦ ਨਹੀਂ।
1: ਨਹੀਂ ਕਿਉਂ?
2: ਉਹਨੂੰ ਗੱਡੀ ਨਹੀਂ ਚਲਾਉਣੀ ਆਉਂਦੀ।
1: ਅੱਛਾ ਓਕੇ,
0: ਸੁਨਿਆਰਾ ਹੁੰਦਾ ਕਿਹੜਾ? ਹਾਂਜੀ ਸੁਨਿਆਰਾ ਹੀ।
2: ਤੈਨੂੰ ਪਤਾ ਜਿਹਦੇ ਉੱਥੇ ਸਾਈਕਲ ਹੈਗਾ ਜਿਹਦੇ ਤੁਸੀਂ ਡਾਕਟਰ ਕੀਤਾ ਹਰਮੀਤ ਅੰਕਲ, ਜਿੱਥੇ ਰੇਡੀਓ ਤੇ ਸਾਈਕਲ ਹੈਗਾ
0: ਬਹੁਤ ਮਹਿੰਗਾ ਉਹ ਤਾਂ।
2: ਹਰਮੀਤ ਅੰਕਲ ਉਹ ਚਲਾਓਗੇ ਅਮਰੂਦ ਤੇ ਪਿੰਡੀ ਬਹੁਗੇ ਉਹਦੇ
1: ਤੇ। ਅੱਛਾ ਅਸੀਂ ਤੇ ਸੋਚਿਆ ਸੀ ਰੱਥ ਰੁੱਥ ਲਿਆਵਾਂਗੇ ਤੇ।
0: ਨਹੀਂ ਹੁਣ ਉਹਦੇ ਤੇ ਵੀ ਫੁੱਲ ਲਾਈ ਹੋਏ ਤੁਸੀਂ? ਸਾਈਕਲ ਤੇ ਵੀ
1: ਆ ਫੁੱਲ ਲਾਏ?
2: ਸਾਈਕਲ ਸਿੰਪਲ ਲੈਣਾ, ਕੁਝ ਸਿੰਪਲ।
1: ਅੱਛਾ
2: ਨਹੀਂ ਪੈਸੇ ਨਹੀਂ ਸਪੈਂਡ
0: ਕਰਨੇ। ਪੁਰਾਣੇ ਟਾਈਮਾਂ 'ਚ ਵੀ ਕਾਮਰੇਡ ਇਦਾਂ ਹੀ ਜਨ ਲੈ ਕੇ ਆਉਂਦੇ ਹੁੰਦੇ ਸੀ ਸਾਈਕਲਾਂ ਤੇ, ਚੰਗੇ ਵਿਚਾਰਾਂ ਲਈ ਜੁੜੋ।
1: ਓਕੇ ਅੱਛਾ, ਭਿੰਡੀ ਫਿਰ ਉਹਨਾਂ ਵਿਚਾਰਾਂ ਤੋਂ ਪ੍ਰਭਾਵਿਤ? ਓਕੇ ਪਰ ਭਿੰਡੀ ਦੇ ਵਾਕਈ ਭਿੰਡੀ ਦੀਆਂ ਤੇ ਬਾਹਾਂ ਨਹੀਂ ਹੈਗੀਆਂ ਨਾ, ਇਹ ਆਪਣਾ ਖਰਚਾ ਬਚ ਜਾਣਾ ਵੈਸੇ ਵੀ ਭਿੰਡੀ ਦੀਆਂ ਬਾਹਾਂ ਨਹੀਂ ਹੈਗੀਆਂ, ਉਹਨੂੰ ਨਾ ਚੂੜੀਆਂ ਪਾਉਣੀਆਂ ਪੈਣੀਆਂ ਨਾ ਕੰਗਣ ਪਾਉਣੇ ਪੈਣੇ ਆ, ਤੇ ਭਿੰਡੀ ਦਾ ਗਲਾ ਵੀ ਨਹੀਂ ਹੈਗਾ, ਉਹਨੂੰ ਰਾਣੀ ਹਾਰ ਵੀ ਨਹੀਂ ਪਾਉਣਾ ਪੈਣਾ, ਕੰਨ ਨਹੀਂ ਹੈਗੇ, ਉਹਨੂੰ ਟੋਪ ਸਿਰ ਤੇ
0: ਕਰਾਊਨ ਨਾ ਉੱਤੇ ਰੂਬੀ ਲਾ ਕੇ ਦੇਣੀ ਪੈਣੀ।
1: ਰੂਬੀ ਭੈਣ ਜੀ
0: ਸਿਰ ਤੇ ਥੋੜੀ ਬਿਠਾਉਣਾ ਉਹਨਾਂ, ਉਹ ਕਿਹੜਾ ਸਾਸਾ ਵੀ ਸਿਰ ਤੇ ਬਿਠਾਉਣੀ? ਸਿਲਕ ਦਾ ਸੂਟ ਪਾ ਸਕਦੇ ਜੀ।
1: ਹਾਂ ਸੱਸ ਵੀ ਤਾਂ ਹੈ ਹੀ ਆ ਕਿਸੇ ਦੀ।
0: ਹਾਂ ਜੇ ਸੱਸ ਮਾਂ ਬਣ ਜੇ ਪੇਕੇ ਜਾਣ ਕੀ ਲੈਣ,
1: ਲੈਣ ਕੀ ਜਾਣ।
0: ਹਾਂ ਭਿੰਡੀ ਦੀ ਸੱਸ ਕੌਣ ਹੋਈ ਫਿਰ? ਤਰ
1: ਹੈ ਪਤਾ ਨਹੀਂ, ਤਰ ਥੋੜੀ, ਤਰ ਅਮਰੂਦ ਦੀ ਮੰਮੀ ਥੋੜੀ ਹੁੰਦੀ ਤਰ।
0: ਅੱਛਾ ਫਿਰ ਕੋਈ ਮੂਲੀ ਕੋਈ ਗਾਜਰ?
1: ਨਾ ਨਾ ਇਹ ਫਰੂਟ ਫੈਮਿਲੀ ਆ।
0: ਅੱਛਾ
1: ਇਹ ਫਰੂਟ ਫੈਮਿਲੀ ਆ, ਉਹ ਵੈਜੀ ਫੈਮਿਲੀ ਆ। ਮੈਨੂੰ ਲੱਗਦਾ ਹਾਲੇ ਨਾ ਸਾਨੂੰ ਤਵਨੀਤ ਥੋੜੇ ਰਿਸ਼ਤੇ ਰੁਸ਼ਤੇ ਸਮਝਣ ਚ ਟਾਈਮ ਚਾਹੀਦਾ ਵਾ, ਐਡੀ ਕਾਹਲੀ ਨਾ ਕਰੋ, ਹਾਲੇ ਤੇ ਸਾਨੂੰ ਆਪ ਨੂੰ ਭੁਲੇਖਾ ਪਈ ਜਾਂਦਾ ਵਾ ਅਮਰੂਦ ਦੀ ਮੰਮੀ ਨੇ
0: ਸਾਨੂੰ, ਅਜੇ ਅੰਕਲ ਤਾਏ ਚ ਭੁਲੇਖਾ ਪਈ ਜਾਂਦਾ।
1: ਹਾਂ ਰੋਕਾ ਕਰ ਲੈਨੇ ਚਲੋ। ਹੈ
2: ਹਾਂਜੀ ਵੀ ਸਾਨੂੰ ਪਤਾ ਲੱਗਾ ਇਹਨਾਂ ਦਾ ਰਿਸ਼ਤਾ ਹੈਗਾ।
1: ਹਾਂ ਰੋਕਾ ਕਰ,
0: ਬੋਲੀਆਂ ਬੋਲੀਆਂ ਤੇ ਆਪਾਂ ਨੂੰ ਰਿਸ਼ਤੇ ਪਤਾ ਲੱਗ ਜਾਣੇ ਆ।
1: ਹਾਂ
0: ਪੇਕੇ ਦੋਵੇਂ ਭੈਣਾਂ ਨੱਚੀਆਂ, ਦਰਾਣੀਆਂ ਜਠਾਣੀਆਂ।
1: ਚਲੋ ਦੱਸੋ ਫਿਰ ਕਿੱਦਣ ਕਰਨਾ ਰੋਕਾ, ਦੱਸੋ ਫਿਰ ਤਰੀਕ ਪੱਕੀ ਕਰ ਲਓ ਫਿਰ।
2: ਕੱਲ
0: ਕੱਲ
1: ਕੱਲ ਨਹੀਂ ਨਹੀਂ
2: ਫਰਾਈਡੇ,
1: ਚਲੋ ਫਰਾਈਡੇ ਕਰ ਲੈਨੇ ਆ। ਚਲੋ
0: ਚਲੋ ਪੰਡਿਤ ਜੀ ਨੇ ਕਿਹਾ ਤਾਂ
2: ਅਸੀਂ ਤੁਹਾਡੇ ਕੋਲ ਆਉਗੇ।
1: ਹੈ ਚਲੋ ਠੀਕ ਆ, ਫਰਾਈਡੇ ਕਰ ਲੈਨੇ ਆ। ਚਲੋ
0: ਭੇਡੀ ਤੇ ਛੋਟਾ ਛੋਟਾ ਮਾਰ ਕੇ ਲਿਆਇਓ।
2: ਹਾਂ ਤੁਸੀਂ ਕਿੰਨੇ ਵਜੇ ਰਹਿੰਦੇ ਉੱਥੇ?
1: ਹੈ
2: ਤੁਸੀਂ ਕਿੰਨੇ ਵਜੇ ਰਹਿੰਦੇ ਉੱਥੇ?
1: ਅਸੀਂ ਪੁੱਛੋ ਵੀ ਜਾਂਦੇ ਕਦੋਂ ਆ।
2: ਚਲੋ ਠੀਕ ਆ।
1: ਤੇ ਕੀ
0: ਚੇਲਿਆਂ ਦਾ ਗੇਟ ਬਣਾਉਣਾ ਆਪਾਂ
1: ਹੈ
2: ਤੇ ਤਾਇਆ ਜੀ ਵੀ
1: ਅਜੇ ਤਾਇਆ ਜੀ ਵੀ ਓਕੇ
0: ਮੇਰੀ ਬਿਲਡਿੰਗ ਕਰਾਉਣੀ ਕੇਲਿਆਂ
2: ਦਾ ਗੇਟ ਬਣਾਉਣਾ ਤੇ ਹਰਮੀਤ ਤੁਸੀਂ ਸਰਬਾਲਾ ਜੀ ਨੂੰ
1: ਹਾਂ
2: ਕਿੱਥੇ ਰੱਖਿਆ
1: ਕਿਹੜੇ ਸਰਬਾਲਾ ਮੈਨੂੰ ਤੇ ਚੇਤਾ ਭੁੱਲ ਗਿਆ ਸਰਬਾਲਾ ਜੀ ਹੈ ਕੌਣ
2: ਹਰਮੀਤ ਅੰਕਲ
1: ਅਜਾ ਉਹ ਸਰਬਾਲਾ ਨੇ ਓਕੇ ਓਕੇ ਓਕੇ
0: ਕੱਲੇ ਬਾਲਾ ਤਾਂ ਠੀਕ ਸੀ ਨਾਲ ਸਰਬਾਲਾ
1: ਹਾਂ ਉਹਨਾਂ ਨੂੰ ਕਿਤੇ ਨਹੀਂ ਰੱਖਿਆ ਉਹ ਤੇ ਘਰ ਨੇ
2: ਬਫੇ ਟਿਊਜ਼ਡੇ ਨੂੰ ਕਿਉਂ ਨਹੀਂ ਆਏ
0: ਉਹ ਤਾਂ ਗੋਟੇ ਵਾਲੀ ਚੋਣੀ ਲੱਭਦੇ ਫਿਰਦੇ
2: ਉਹ ਮੇ ਵੀ ਤਾਂ ਪਤਾ ਜੇ ਵੀ ਯਸ਼ਪ੍ਰੀਤ ਆਂਟੀ ਡੋਵ ਟਾਈਮ ਲਾਂਦੇ ਮੰਦੇ ਤੇ ਫਰਾਈਡੇ
1: ਹਾਂ
2: ਅਸੀਂ ਯਸ਼ਪ੍ਰੀਤ ਆਂਟੀ ਮੰਦੇ ਨੂੰ ਰੱਖ ਸਕਦੇ
1: ਅੱਛਾ ਠੀਕ ਆ ਚਲੋ
2: ਤੇ ਟਿਊਜ਼ਡੇ ਸੋਖਾ ਆਂਟੀ ਵੈਨਸਡੇ ਪ੍ਰੀਤਿੰਦਰ ਅੰਕਲ ਹਾਂ ਥਰਸਡੇ ਕ੍ਰਿਸ਼ਨਾ ਵੀਰ ਜੀ ਤੇ ਫਰਾਈਡੇ ਹਰਮੀਤ ਅੰਕਲ
1: ਓਕੇ
0: ਬੜਾ ਤੁਹਾਡੀ ਯਾਦ ਆ ਵਧੀਆ ਤਾਂ ਮੈਮਰੀ ਬੜੀ ਵਧੀਆ
1: ਇਹ ਕੁੜੀ ਇਹਨੂੰ ਆਪਾਂ ਰੱਖ ਹੀ ਲੈਣਾ ਸਾਰਾ ਸਕੈਜੂਲ ਬਣਾਉਣ ਦੇ
0: ਲਈ ਤੇ ਬਹੁਤ ਸ਼ਾਰਪ
1: ਟਾਈਮ ਟੇਬਲ ਸਾਰਾ ਨਾ ਇਹੋ ਬਣਾਇਆ ਕਰੂਗੀ ਵੱਡੀ ਓਕੇ
0: ਮੰਨਤ ਆਪਣੀ ਨਿਊਜ਼ ਕੋਰਸਪੋਂਡੈਂਟ ਹੈ ਆਪਾਂ ਲਿਖ ਲੋਗੇ ਤੇ ਭੁੱਲਣਾ ਚਾਹੀਏ ਪਿੰਨੀ ਆਪਣੀ ਅਸਰ ਨਹੀਂ ਕਰ ਰਹੀ ਅੱਜ
1: ਤੇ ਨਹੀਂ ਵੇਖੋ ਵੀ ਨਿਆਣੇ ਵੇਖੋ ਸਾਰੀ ਚੀਜ਼ ਦਾ ਧਿਆਨ ਰੱਖਦੇ ਆ ਹਾਂਜੀ ਤਵਨੀਤ ਕੀ ਸੁਣਾਓਗੇ ਕੀ ਅੱਜ ਪੁੱਤ ਇੱਕ ਮਿੰਟ ਮੈਂ ਨਾ ਇੱਕ ਸਵਾਰੀ ਹੋਰ ਬਹਾਲਾਂ ਮੈਂ ਪਹਿਲਾਂ ਗੱਡੀ 'ਚ ਅਤੇ ਫਿਰ ਆਪਾਂ ਅੱਗੇ ਤੁਰਦੇ ਹਾਂ ਹਾਂਜੀ ਅਤੇ ਕੀ ਸੁਣਾਓਗੇ
2: ਇੱਕ ਬੁਜਾਰਤ
1: ਹਾਂਜੀ
2: ਇੰਨਾ ਲੰਬਾ ਵੀ ਆਪੇ ਤੀਰ ਚਲਾਉਂਦਾ ਆਪੇ ਗੋਲੀ ਵਜਾਉਂਦਾ
1: ਇੰਨਾ ਲੰਮਾ ਵੀ
2: ਉੱਚਾ ਲੰਬਾ ਵੀਰ
1: ਹਾਂ
0: ਹਾਂਜੀ
1: ਉੱਚਾ ਲੰਮਾ ਵੀਰ
0: ਆਪੇ ਗੋਲੀ ਚਲਾਵੇ ਆਪੇ ਚਲਾਵੇ ਤੀਰ
2: ਹਾਂਜੀ
1: ਅੱਛਾ ਉੱਚਾ ਲੰਮਾ ਵੀਰ ਆਪੇ ਗੋਲੀ ਚਲਾਵੇ ਤੇ ਆਪੇ ਚਲਾਵੇ ਤੀਰ ਓਕੇ ਇਹ ਤੇ ਨਹੀਂ ਮੈਂ
0: ਕੁਛ ਅੱਖੀਆਂ ਸੇ ਗੋਲੀ ਮਾਰੇ ਸਈਆਂ ਹਮਾਰ ਟਾਈਪ ਚ ਹੋਵੇ
1: ਤਾਂ ਹਾਂ ਇਹਦਾ ਨਹੀਂ ਕੁਛ ਕੁਝ ਜ਼ੁਕਾਮ ਜ਼ੁਕੂਮ ਜੇ ਟਾਈਪ ਲੱਗਦਾ ਮੈਨੂੰ ਕੁਛ
0: ਸੀਜ਼ਨ ਸੀਜ਼ਨਲ ਆ ਨਾ ਥੋੜੀ ਚੀਜ਼
2: ਪਹਿਲਾ ਬੋਟ ਟਾਈਮ ਦਾ ਹੁੰਦਾ ਸੀ
1: ਅੱਛਾ
0: ਇਹ ਹਿੰਟ ਆ
1: ਪਹਿਲਾਂ ਹੁੰਦਾ ਸੀ ਇਹ ਫਿਰ ਟੈਲਸਟਰ ਹੀ ਹੋਣਾ ਜਿਹੜਾ ਪਹਿਲਾਂ ਹੁੰਦਾ ਸੀ
2: ਨਹੀਂ
1: ਹਾਂ
2: ਤੇ ਡੈਡਾ ਕੋਲ ਟੈਲਸਟਰ ਦਾ ਫੋਨ ਹੈ ਕਿ ਹੁਣ ਡੈਡਾ ਫੋਨ ਨਹੀਂ ਦੇਖੋਗੇ
1: ਚਲੋ ਡੈਡਾ ਨੂੰ ਕਹੋ ਵੀ ਵਾਪਸ ਆ ਗਿਆ ਜੀ ਟੈਲਸਟਰ
0: ਵਧਾਈਆਂ ਜੀ ਡੈਡਾ ਨੂੰ
1: ਹਾਂ ਬਹਾਲ ਹੋ ਗਈ ਸਰਵਿਸ ਪੁੱਤ ਡੈਡਾ ਨੂੰ ਵਧਾਈ ਦੇ ਦਿਓ ਫਿਰ
2: ਨੋ
1: ਹਾਂ ਡੈਡਾ ਦਾ ਚੱਲ ਪਿਆ ਹੀ ਫੋਨ
2: ਡੈਡਾ ਸਾਡੇ ਨਾਲ ਕਦੀ ਵੀ ਨਹੀਂ ਖੇਡਦੇ
1: ਹੈ
0: ਡੈਡਾ ਖੇਡਦੇ ਤਾਂ ਹੁੰਦੇ ਪਰ ਉਹ ਫਿਰ ਕੰਮ ਆ ਜਾਂਦੇ ਨਾ ਜ਼ਰੂਰੀ ਜ਼ਰੂਰੀ ਕਈ ਵਾਰ
1: ਹਾਂ ਤੇ ਚਲੋ ਆਪਾਂ ਹਾਰ ਗਏ ਫਿਰ ਆ ਤੇ ਮੈਨੂੰ ਲੱਗਦਾ ਵੀ ਆਂਟੀਆਂ ਨੂੰ ਵੀ ਨਹੀਂ
2: ਆਉਂਦਾ
1: ਹੈ
2: ਕਿੱਕਰ ਦਾ
1: ਰੁੱਖ
2: ਹਾਂਜੀ
1: ਉਹ ਕਿੱਦਾਂ
2: ਉਹਦੇ ਕੰਡੇ ਹੁੰਦੇ ਤੇ ਜਦੋਂ ਉਹ ਤੁਹਾਨੂੰ ਵੱਜਦੇ
0: ਹਾਂ ਗੋਲੀ ਤੇ ਤੀਰ ਦੋਨੋਂ ਹੀ
1: ਗੋਲੀ ਵੀ ਤੇ ਤੀਰ ਵੀ ਓਕੇ ਓਕੇ ਓਕੇ ਚਲੋ ਥੈਂਕ ਯੂ ਪੁੱਤ ਨੈਕਸਟ ਕੌਣ ਹੈ ਹੁਣ ਨੈਕਸਟ ਕਿਹਦੀ ਵਾਰੀ ਆ
2: ਐਸ਼ਲਿਨ
1: ਓਕੇ ਐਸ਼ਲਿਨ ਦੀ ਵਾਰੀ ਅਤੇ ਐਸ਼ਲਿਨ ਦੀ ਵਾਰੀ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਅਪਡੇਟ ਦੇ ਦਈਏ ਵੀ ਟੈਲਸਟਾ ਦਾ ਨੈਟਵਰਕ ਕਹਿੰਦੇ ਨੇ ਵਾਪਸ ਆ ਗਿਆ ਵਾ ਅਤੇ ਕਰਿਓ ਹੋ ਚੈੱਕ ਤੁਸੀਂ ਵੀ ਨਹੀਂ ਆਇਆ ਅੱਛਾ ਚਲੋ ਇੱਧਰ ਸਤਿ ਸ਼੍ਰੀ ਅਕਾਲ ਪੁੱਤ ਸਵਿਟਜ਼ਰਲੈਂਡ ਤੇ ਕੋਲੰਬੀਆ ਦਾ ਮੈਚ ਜਿਹੜਾ ਵਾ 0-0 ਦੀ ਬਰਾਬਰੀ ਤੇ ਛੁੱਟਾ ਤੇ ਹੁਣ ਮੇਰੇ ਖਿਆਲ ਨਾਲ ਪਨਲਟੀਆਂ ਸ਼ੁਰੂ ਹੋਣਗੀਆਂ ਤੇ ਐਸ਼ਲਿਨ ਸਾਨੂੰ ਸੁਣਾਉਂਗੀ ਹੁਣ ਚੁਟਕਲਾ ਬੁਝਾਰਤ ਤੇ ਜਾਂ ਫਿਰ ਤੇ ਹਾਂਜੀ ਇੱਧਰ ਵੀ ਕਨਫਰਮ ਹੋ ਗਿਆ ਜੀ ਸਾਡੇ ਸਾਥੀਆਂ ਦੇ ਵੱਲੋਂ ਵੀ ਟੈਲਸਟਾ ਦਾ ਨੈਟਵਰਕ ਵਾਪਸ ਆ ਗਿਆ ਸੋ ਜਿਨ੍ਹਾਂ ਜਿਨ੍ਹਾਂ ਦੀ ਜੋ ਜੋ ਵੀ ਸਮੱਸਿਆ ਸੀ ਉਹ ਵਾਪਸ ਤੁਸੀਂ ਆਪਣੇ ਫੋਨ 'ਚ ਨਹੀਂ ਚੱਲੇ ਤੇ ਕਰੀ ਤੁਸੀਂ ਰੀਸਟਾਰਟ ਕਹਿੰਦੇ ਨੇ ਕਰ ਲਓ ਅਤੇ ਹੁਣ ਚੱਲ ਪੈਣਗੇ ਐਸ਼ਲਿਨ ਤੁਹਾਡਾ ਫੋਨ ਚੱਲ ਪਿਆ
0: ਪਾਪਾ ਦਾ ਪੁੱਛੋ
2: ਹਾਂਜੀ
1: ਚੱਲ ਪਿਆ ਨਹੀਂ
2: ਪਾਪਾ ਮੈਨੂੰ ਪਤਾ ਨਹੀਂ
1: ਹਾਂ ਡੈਡਾ ਦਾ ਪਤਾ ਨਹੀਂ ਪਰ ਐਸ਼ਲਿਨ ਤੁਹਾਡੇ ਕੋਲ ਹੈਗਾ ਫੋਨ
2: ਨਹੀਂ
1: ਓਕੇ
2: ਮੈਂ ਮਾਮਾ ਫੋਨ ਨਾਲ ਗੱਲ ਕਰਦੀ
1: ਅੱਛਾ ਮਾਮਾ ਦੇ ਫੋਨ ਨਾਲ ਗੱਲ ਕਰਦੀ ਓਕੇ ਗੁੱਡ ਤੇ ਕੀ ਸੁਣਾਓਗੇ ਫਿਰ ਅੱਜ
2: ਮਾਮਾ ਦਾ ਆਟੋ ਫੋਨ ਹੈ
1: ਅੱਛਾ ਆਟੋ ਫੋਨ ਹੈ ਓਕੇ ਓਕੇ ਤੇ ਕੀ ਸੁਣਾਓਗੇ
2: ਇੱਕੋ
1: ਹਾਂ ਮੰਮਾ ਦਾ ਆਟੋ ਫੋਨ ਹੈ ਮੰਮਾ ਦਾ ਆਟੋ ਫੋਨ ਹੈ ਜਿਹੜਾ ਆਟੋਮੈਟਿਕਲੀ ਅਪਡੇਟ ਹੋ ਜਾਂਦਾ ਜਦੋਂ ਨਵਾਂ ਆਉਂਦਾ ਹੈ ਨਾ।
2: ਹਾਂਜੀ
1: ਹਾਂ, ਜਦੋਂ ਕੋਈ ਨਵਾਂ ਮਾਡਲ ਆਉਂਦਾ ਤੇ ਆਟੋਮੈਟਿਕਲੀ ਉਹ ਨਵਾਂ ਆ ਜਾਂਦਾ।
2: ਦਾਦਾ ਨਵਾਂ ਲਿਆ ਤੇ ਦਾਦਾ ਦਾ ਜਿਹੜਾ ਪਲਾਨ ਸੀ ਮੰਮਾ ਨੂੰ ਦੇਤਾ।
1: ਓ ਏਦਾਂ, ਇਹ ਕਿੱਦਾਂ ਹੋ ਗਿਆ?
2: ਹਾਂਜੀ
1: ਏਦਾਂ ਕਿੱਦਾਂ ਹੋ ਗਿਆ, ਪੁਰਾਣਾ ਫੋਨ ਦੇਤਾ ਮੰਮਾ ਨੂੰ?
2: ਮੇਰੀ ਏਦਾਂ ਹੁੰਦਾ
1: ਨਾ ਨਾ, ਏਦਾਂ ਨਹੀਂ ਹੋ ਸਕਦਾ। ਵੇਖੋ ਮੰਮਾ ਨੂੰ ਪੁਰਾਣਾ ਹੀ ਫੋਨ ਮਿਲ ਜਾਂਦਾ।
2: ਹਾਂਜੀ
1: ਇਹ ਤੇ ਗਲਤ ਗੱਲ ਆ ਵੀ ਹੈ।
2: ਮੰਮਾ ਕੁਛ ਨਹੀਂ ਕਹਿੰਦੇ ਬਿਕਾਜ਼ ਮੰਮਾ ਨੂੰ ਪੈਸੇ ਨਹੀਂ ਦੇ,
1: ਪੈਸੇ ਸੇਵ ਸੇਵ ਕਰਦੇ ਮੰਮਾ,
2: ਸੇਵ ਕਰਦੇ।
1: ਗੁੱਡ ਗੁੱਡ, ਨਹੀਂ ਇਹ ਤਾਂ ਫਿਰ ਗੁੱਡ ਆ,
2: ਇਹ ਡੈਡਾ ਨਹੀਂ ਸੇਵ ਕਰਦੇ।
1: ਡੈਡਾ ਨਹੀਂ ਸੇਵ ਕਰਦੇ, ਓਹੋ ਕੋਈ ਨਹੀਂ, ਡੈਡਾ ਨੂੰ ਸਮਝਾਉਂਦੇ ਆ, ਕੋਈ ਨਹੀਂ।
0: ਡੈਡਾ ਵੀ ਆਪਣੇ ਵਰਗੇ ਹੀ ਆ।
1: ਡੈਡਾ ਤੇ ਕੈਨੇਡਾ ਵੀ ਘੁੰਮ ਆਏ ਤੇ ਸੇਵ ਨਹੀਂ ਕਰਦੇ ਹੈ। ਓਹੋ, ਤੇ ਜੇ ਤੁਹਾਨੂੰ ਨਾਲ ਲੈ ਜਾਂਦੇ ਤੇ ਫਿਰ ਨਹੀਂ ਕੋਈ ਗੱਲ ਹੈ ਨਾ।
2: ਤੇ ਮੰਮਾ ਦੇ ਗਲੋਬ ਲਿਆ ਤੇ ਸਾਲਾ ਕੁਛ ਲਿਆ ਤੇ ਪੈਸੇ ਦੀ ਸੇਵ ਕਰਦੇ।
1: ਹੋਏ ਹੋਏ ਹੋਏ ਹੋਏ ਹੋਏ ਹੋਏ, ਐਡੀ ਸਿਆਣੀ ਧੀ ਕਿੱਥੋਂ ਆ ਗਈ ਹੈ, ਐਡੀ ਸਿਆਣੀ ਕੁੜੀ। ਕੀ ਸੁਣਾਓਗੇ ਫਿਰ ਅੱਜ?
2: ਇੱਕ ਬੋਲੀ।
1: ਹਾਂਜੀ,
2: ਬਾਲੀ ਬਸੀ ਖਤਮ ਗਿਆ ਸੀ, ਖਤ ਕੇ ਲਿਆਂਦੇ ਲੂ ਥੋਲੀ ਥੋਲੀ ਮੈਂ ਵੀ ਗਲੀਬ ਬੋਤਾ ਵਿਗ ਲਿਆ ਤੂੰ,
1: ਥੋੜੀ ਥੋੜੀ ਮੈਂ ਵਿਗੜੀ,
2: ਮੈਂ ਵੀ ਗਲੀਬ ਬੋਤਾ ਵਿਗ ਲਿਆ
1: ਤੂੰ, ਥੋੜੀ ਥੋੜੀ
2: ਥੋੜੀ ਥੋੜੀ ਮੈਂ ਵੀ ਗਲੀਬ ਬੋਤਾ ਵਿਗ ਲਿਆ।
0: ਮੰਮਾ ਡੈਡੀ, ਮੰਮਾ ਡੈਡੀ ਨੂੰ ਕਹਿੰਦੇ ਹੁੰਦੇ ਆ
1: ਥੋੜੀ ਥੋੜੀ। ਥੈਂਕ ਯੂ ਥੈਂਕ ਯੂ। ਤੇ ਵੀਰ ਜੀ,
2: ਵੀਰ ਜੀ
1: ਸੁੱਤਾ
2: ਬੈਡ ਤੇ ਹੈਗਾ ਸਾਡੇ ਬੈਡ ਤੇ ਮੰਮਾ ਦੀ ਗੋਡੀ ਤੇ।
1: ਅੱਛਾ ਅੱਛਾ, ਸੁਣਾਉਂਗਾ ਕਿ ਨਹੀਂ?
2: ਲੰਬੇ ਪਿਆ ਪਤਾ ਨਹੀਂ।
1: ਅੱਛਾ ਨਹੀਂ ਪਤਾ, ਪੁੱਛ ਲਓ ਫਿਰ।
2: ਓਕੇ, ਸਵੀ ਜੀ ਨੇ
1: ਨਹੀਂ ਗੱਲ ਕਰਨੀ। ਓਕੇ ਚਲੋ, ਵੀਰ ਜੀ ਨੂੰ ਕਹੋ ਵੀ 10 ਵਜੇ ਕਰ ਲੂਗਾ ਫਿਰ, ਹੈ ਨਾ, ਜਦੋਂ ਉਹਨੇ ਚਿਰ ਨੂੰ ਸੁਸਤੀ ਸਸਤੀ ਜੀ ਲੱਥ ਜੂਗੀ। ਥੈਂਕ ਯੂ ਐਸ਼ਲੀਨ, ਥੈਂਕ ਯੂ ਪੁੱਤੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਸਤਿ ਸ਼੍ਰੀ ਅਕਾਲ। ਤੇ ਨੈਕਸਟ ਸਾਡੇ ਨਾਲ ਨੇ ਸੁਖਨ। ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ, ਤੁਸੀਂ ਯਾਰ ਆਏ ਨੀ ਕੱਲ, ਮੈਂ ਵੇਟ ਕਰਦਾ ਰਿਹਾ, ਉਹ ਮੇਰੀ ਬੱਸ ਲੰਘ ਚੱਲੀ ਸੀ, ਉਹ ਮੈਂ ਰੋਟੀ ਖਾਣੋਂ ਬੈਠਾ ਰਿਹਾ, ਉਹ ਮੈਂ ਪਾਣੀ ਨਹੀਂ ਪੀਤਾ, ਉਹ ਮੈਂ ਘਰ ਹੀ ਨਹੀਂ ਗਿਆ, ਉਹ ਤੁਸੀਂ ਆਏ ਨੀ,
0: ਉਹ ਵੇਲ ਮੁੰਡੇ ਦੀ ਵੇਲ,
1: ਉਹ ਮੈਨੂੰ ਮਜ਼ਾ ਨਹੀਂ ਆਇਆ ਕੱਲ, ਉਹ ਮੈਨੂੰ ਕਹਿੰਦੇ ਹੱਸ ਕੇ ਨਹੀਂ ਵਿਖਾਇਆ, ਉਹ ਵਧੀਆ ਜਿਹਾ ਚੁਟਕਲਾ ਨਹੀਂ ਸੁਣਾਇਆ,
0: ਹਾਸਾ ਹੀ ਨਹੀਂ ਆਇਆ
1: ਹੈ। ਹੋਰ ਫਿਰ ਕਿੰਨੇ ਵਜੇ ਉੱਠੇ ਅੱਜ?
2: ਜਦੋਂ ਮੇਰੇ ਮੰਮਾ ਉੱਠੇ।
1: ਅੱਛਾ, ਉਦੋਂ ਤੁਸੀਂ ਉੱਠ ਪਏ, ਫਿਰ ਤੇ ਬੜੇ ਤੁਸੀਂ ਇੰਟੈਲੀਜੈਂਟ ਹੋ, ਬੜੇ ਤੁਸੀਂ ਐਕਟਿਵ ਹੋ।
2: ਜਾਮੀ ਲਾ ਕੇ ਵੀ ਸੌਂਦਾ ਵਾ।
1: ਹੈਂ, ਠੰਡ ਨਹੀਂ ਲੱਗਦੀ ਫਿਰ?
2: ਹਾਂ
1: ਲੱਗਦੀ ਆ,
2: ਹਾਂ ਗਰਮੀ ਲੱਗਦੀ ਆ ਫਿਰ।
1: ਓ ਫਿਰ ਤੁਸੀਂ ਹੀਟਰ ਲਾ ਕੇ ਸੌਂਦੇ ਹੋਣੇ ਨਾ?
2: ਨਹੀਂ।
1: ਹਾਂ,
0: ਦੋ ਦੋ ਜੈਕਟਾਂ ਪਾਉਂਦੇ
1: ਹੈਂ?
2: ਨਹੀਂ
1: ਦਈ ਨਹੀਂ।
0: ਫਿਰ
1: ਇਹ ਖੇਡਦਾ ਬੜਾ ਵਾ ਨਾ।
0: ਅੱਛਾ,
1: ਇਹਨੂੰ ਨਹੀਂ ਠੰਡ ਲੱਗਦੀ,
0: ਸਪੋਰਟਸ ਵਾਲਿਆਂ ਨੂੰ ਘੱਟ ਲੱਗਦੀ।
1: ਹੈਂ, ਕੀ ਕਰਦੇ ਹੁੰਦੇ ਹੋ ਫਿਰ ਛੁੱਟੀਆਂ 'ਚ?
2: ਖੇਡਦੇ ਲੈਂਦੇ।
1: ਅੱਛਾ, ਖੇਡਦੇ ਰਹਿੰਦੇ ਹੋ?
2: ਨਾਨਕੇ ਜਾਂਦੇ।
1: ਹੈਂ,
2: ਨਾਨਕੇ ਜਾਂਦੇ।
1: ਅੱਛਾ, ਨਾਨਕੇ ਜਾਂਦੇ, ਵਾਹ, ਫਿਰ ਤੇ ਖੂਬ ਨਜ਼ਾਰੇ ਵੱਜਦੇ ਆ,
2: ਤੇ ਲੜਦੇ ਵੀ ਆ।
1: ਲੜਦੇ ਵੀ? ਓਏ ਹੋਏ, ਕੌਣ ਬਹੁਤਾ ਲੜਦਾ?
2: ਵੀਰਾ ਤੇ ਮੈਂ।
1: ਅਸੀਂ ਵੀਰਾ ਤੇ ਤੁਸੀਂ? ਓਕੇ, ਕੌਣ ਜਿੱਤਦਾ ਫਿਰ?
2: ਵੀਡੀਓ ਕਾਲ ਨਹੀਂ ਕੀਤੀ।
1: ਵੀਡੀਓ ਕਾਲ ਨਹੀਂ ਕੀਤੀ? ਓਹੋ, ਚੱਲ ਆਪਾਂ ਵੀਡੀਓ ਕਾਲ ਕਰਕੇ ਫਿਰ ਲੜਾਈ ਵੇਖਾਂਗੇ। ਕੀ ਕੀ ਸੁਣਾਓਗੇ ਫਿਰ ਅੱਜ?
2: ਬੋਲੀ
1: ਬੋਲੀ ਕਿਹੜੀ
2: ਚਾਬੀ ਵਾਲੀ
1: ਓਕੇ
2: ਬਾਰੀ ਬਰਸ਼ੀ ਖੜੀ ਜਸੀ ਕੱਢ ਕੇ ਲਿਆਂਦੀ ਚਾਬੀ ਭੰਗੜਾ ਸੱਦਾ ਨੱਚੇ ਮੁੰਡੇ ਦੀ ਭਾਬੀ
1: ਭੰਗੜਾ ਤਾਂ ਸੱਜਦਾ ਨੱਚੇ ਮੁੰਡੇ ਦੀ ਭਾਬੀ ਭੰਗੜਾ ਤਾਂ ਸੱਜਦਾ ਬੁੱਲ ਬੁੱਲ ਬੁੱਲ ਬੁੱਲ ਬੁੱਲੇ
0: ਖਿੱਚਦੇ ਢੋਲੀਆ
1: ਨੱਚੇ ਸੁਖਨ ਦੀ ਭਾਬੀ ਭੰਗੜਾ ਤਾਂ ਸੱਜਦਾ ਡਡਵਾਲ ਸਾਹਿਬ ਆ ਤੇ ਬੜੀ ਘੈਂਟ ਬੋਲੀ ਆ
0: ਤਾਂ ਕਮਾਲ ਹੀ ਕਰਤੀ
1: ਹੈ ਥੈਂਕ ਯੂ
0: ਜਾਗੋ ਆਪਾਂ ਇਹਨਾਂ ਤੋਂ ਕਢਾਉਣੀ ਆ ਜਦੋਂ ਭਿੰਡੀ ਦਾ ਵਿਆਹ ਕਰਨਾ
1: ਹਾਂ ਤੁਸੀਂ ਆਓਗੇ ਜਦੋਂ ਭਿੰਡੀ ਦਾ ਵਿਆਹ ਹੋਇਆ ਨਹੀਂ ਆਓਗੇ ਓ ਕਿਉਂ ਆਓਗੇ ਓਕੇ ਓਕੇ
0: ਜਾਂ ਫਿਰ ਬੋਲੀਆਂ ਰਿਕਾਰਡ ਕਰਕੇ ਭੇਜ ਦਿਓ ਨਾ
1: ਹਾਂ ਚਲੋ ਠੀਕ ਆ ਥੈਂਕ ਯੂ ਸੁਖਨ ਸਾਹਿਬ ਬਾਏ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਨੇ ਰਹੋ
4: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ
1: ਸਤਿ ਸ਼੍ਰੀ ਅਕਾਲ ਜੀ ਅੱਜ ਤੇ ਤੇਗ ਵੀ ਮੈਨੂੰ ਲੱਗਦਾ ਲੇਟ ਉੱਠੀ ਥੋੜਾ ਜਿਹਾ
4: ਹਾਂਜੀ
1: ਹੋ ਲੇਟ ਸੁੱਤੇ ਹੀ
4: ਹਾਂਜੀ
1: ਓਕੇ ਗੁੱਡ ਛੁੱਟੀਆਂ ਚ ਤੇ ਲੇਟ ਹੀ ਸੌਂ ਜੀਦਾ
4: ਹਾਂਜੀ ਤੇ ਫਿਰ ਲੇਟ ਉੱਠੀ ਜਾ
1: ਹਾਂ ਲੇਟ ਹੀ ਸੌਂ ਜਾਈਦਾ ਤੇ ਫਿਰ ਲੇਟ ਹੀ ਉੱਠੀਦਾ
0: ਦੂਜਾ ਤਾਂ ਦੂਜੇ ਦਾ ਰਿਐਕਸ਼ਨ ਹੀ ਹੈ ਨਾ
1: ਹਾਂ
4: ਅਬ ਜਿਹੜੇ ਆਪਾਂ ਨੇ ਮੈਜਿਕ ਸ਼ੋ ਫਸ ਹੋ ਗਏ ਸੀ ਤੁਸੀਂ ਉਹਦੇ ਬਾਰੇ ਪੁੱਛਦੇ ਸੀ
1: ਹਾਂਜੀ ਦੱਸੋ
4: ਆਪਾਂ ਨੇ ਉੱਥੇ ਵੇਖਿਆ ਸੀ ਟੈਨਿਸ ਬਾਲ ਇੱਕ ਸੀ ਤੇ ਉੱਥੇ ਮੈਜਿਕ ਹੋ ਗਿਆ ਉੱਥੇ ਟੋਇਲੇਟ ਪੇਪਰ ਨੂੰ ਟਰਨ ਕੀਤਾ ਟੈਨਿਸ ਬਾਲ
1: ਤੁਸੀਂ ਫਨ ਕੀਤਾ
4: ਹਾਂਜੀ ਤੇ ਨਾਲੇ ਆਪਾਂ ਨੇ ਵੇਖਿਆ ਮਿਸਟਰ ਕੁਆਕਰ
1: ਕੁਐਕਰ ਓਏ ਬੱਲੇ ਵਾਹ ਤੇ ਐਂਬਰ ਨੇ ਵੀ ਇੰਜੋਏ ਕੀਤਾ
4: ਹਾਂਜੀ ਪਰ ਜਦੋਂ ਐਂਡ ਹੋਣ ਲੱਗਿਆ ਸੀ ਅੰਬਰ ਨੇ ਥੋੜੇ ਟਾਈਮ ਪਹਿਲਾਂ ਮੰਮਾ ਕੋਲ ਗਈ ਸੀ ਉਹਨੂੰ ਵਧੀਆ ਨਹੀਂ ਲੱਗਿਆ
1: ਓ ਫਿਰ
4: ਆਪਾਂ ਨੂੰ ਤਿੰਨ ਐਨੀਮਲਸ ਵੇਖੇ ਸੀ ਇੱਕ ਇੱਕ ਸੀ ਗਿਰੀ ਪਿਗ ਉਹਦਾ ਨਾਮ ਸੀ ਸਿੰਕੀ ਪੈਂਟ ਇੱਕ ਸੀ ਪਿਜਨ ਉਹਦਾ ਨਾਮ ਸੀ ਫੈਦਰ ਬਾਟਮ ਤੇ ਇੱਕ ਸੀ ਰੈਬਿਟ ਉਹਦਾ ਨਾਮ ਸੀ ਕੁਕੀਜ਼
1: ਕੁਕੀਜ਼ ਓਹ
0: ਬੜੇ ਯੂਨੀਕ ਜੀ ਨਾਂ ਨੇ
4: ਆਪਾਂ ਨੇ ਫੋਟੋ ਖਿੱਚੀ ਸੀ ਕੁਕੀਜ਼ ਨਾਲ
1: ਓਕੇ ਤੇ ਫਿਰ ਤੁਸੀਂ ਸਾਨੂੰ ਭੇਜੋ ਅਸੀਂ ਵੀ ਫਿਰ ਕੁਕੀ ਵੇਖਾਂਗੇ
4: ਰਾਤ
1: ਨੂੰ ਰੋਂਦੀ ਆ
4: ਹਾਂਜੀ
1: ਇਹ ਤਰੇਲ ਹੀ ਮਿਲੀ ਆ ਫਿਰ
4: ਦਿਨੇ ਸੋਂਦੀ ਆ
1: ਓਕੇ ਇਹ ਕਿਹੜੀ ਚੀਜ਼ ਆ
0: ਕੋਈ ਮੈਜਿਕ ਨਾਲ ਰਿਲੇਟਡ ਚੀਜ਼ ਹੋਣੀ ਆ
1: ਮੈਨੂੰ ਲੱਗਦਾ ਹਾਰ ਹੀ ਜਾਈਏ
4: ਆਪਾਂ
1: ਚਲੋ ਹਿੰਟ ਦੇ ਦੋ ਫਿਰ ਸਾਨੂੰ
4: ਇੱਕ ਵਾਰੀ ਸਾਰੇ ਯੂਜ਼ ਕਰਦੇ ਨੇ ਇੱਕ ਸਪੈਸ਼ਲ ਓਕੇਜ਼ਨ ਲਈ ਤੇ ਫੈਮਿਲੀ ਲਈ ਵੀ ਕਰਦੇ ਨੇ
1: ਚਲੋ ਹਾਰ ਗਏ ਯਾਰ ਆਪਾਂ
4: ਕੈਂਡਲ
0: ਜਵਾਬ ਆਉਂਦਾ
1: ਟ੍ਰਿਕ ਕਰ ਗਈ ਸਾਨੂੰ ਤੇਗ ਥੈਂਕ ਯੂ ਤੇਗ
4: ਥੈਂਕ ਯੂ ਅੰਬਰ ਨਾਲ ਗੱਲ ਕਰ ਲਓ
1: ਹਾਂਜੀ ਸਤਿ ਸ਼੍ਰੀ ਅਕਾਲ ਅੰਬਰ ਐਂਬਰ ਨੇ ਮੈਜਿਕ ਪਸੰਦ ਕੀਤਾ?
2: ਹਾਂਜੀ।
1: ਓਈ
0: ਬੈਸਟ ਪਾਰਟ ਕੀ ਸੀਗਾ ਉਹਦਾ? ਜਦ ਉਹਨੇ ਟਿਸ਼ੂ ਦਾ ਕਬੂਤਰ ਬਣਾਤਾ ਸੀ।
1: ਬੱਲੇ, ਫਿਰ ਤੇ ਵਧੀਆ ਮੈਜਿਕ ਸ਼ੋ ਹੋ ਗਿਆ। ਤੇ ਕੀ ਸੁਣਾਓਗੇ ਤੁਸੀਂ ਅੱਜ? ਗੱਲ ਹੀ ਕਰਨੀ ਆ। ਓਏ ਤੁਸੀਂ ਤੇ ਕਿੱਡੀ ਪਿਆਰੀ ਗੱਲ ਕਰਤੀ। ਥੈਂਕ ਯੂ ਐਂਬਰ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਹੈਵ ਅ ਨਾਈਸ ਡੇ, ਥੈਂਕ ਯੂ। ਤੇ ਬਾਕੀਆਂ ਦੀ ਅੱਗੇ ਬੇਨਤੀ ਆ ਵੀ ਤੁਸੀਂ ਹੁਣ 10 ਵਜੇ ਤੋਂ ਬਾਅਦ ਪਿਕ ਕਰ ਲਿਓ। ਤੇ ਲਾਲ ਜੀ ਤੁਸੀਂ ਆਉਂਦੇ ਰਹੋ।
0: ਮਤਲਬ ਕਹਿਣ ਦਾ ਮਤਲਬ ਇਹ ਸੀ ਲਾਲ ਜੀ,
1: ਹੋਰ ਸੁਣਾਓ, ਠੀਕ ਠਾਕ ਜਾ ਰਿਹਾ ਦਿਨ?
5: ਹਾਂਜੀ ਹਾਂਜੀ, ਵਧੀਆ, ਸਭ ਵਧੀਆ।
0: ਕਿਤੇ ਟੈਲਸਾ ਲੈ ਕੇ ਤੁਸੀਂ ਵੀ ਤਾਂ ਨੀ ਪਛਤਾਉਂਦੇ?
1: ਠੰਡ ਠੁੰਡ ਤੋਂ ਬਚੇ ਹੋ?
5: ਮੇਰੇ ਨਾ ਜੋਤੀ ਬਰਾਤ ਲੈ ਕੇ ਆਏ ਨਾ, ਤੇ ਮੇਰੀ ਸਾਰੀ ਸਹੇਲੀ ਕਹਿੰਦੀ ਹਾਏ ਲਾੜਾ ਕਿੰਨਾ ਸੋਹਣਾ ਨਾ, ਕਿੰਨਾ ਜਜਦੇ ਜਾਣਾ, ਬਹੁਤ ਵਧੀਆ ਇਹਦਾ ਆਪਣਾ ਮੇਰੇ ਬੜੇ ਵੀ ਮੈਂ
0: ਮੈਨੂੰ
5: ਪੱਕਾ ਪਤਾ ਕੋਈ ਖਰਚਾ ਕਰਾ, ਮੈਨੂੰ ਨੀ ਪਤਾ ਮੇਰੀ ਸ਼ਕਲ ਕਿੱਦਾਂ ਦੀ ਹੈ।
1: ਵੇਖੋ ਜੇ ਉਹ ਨਹੀਂ ਅੱਗੋਂ ਬੰਦਾ ਬੋਲਦਾ ਤੇ ਨਾ ਤੁਸੀਂ ਫਿਰ ਏਦਾਂ ਵੀ ਨਾ ਧੱਕਾ ਕਰਿਆ ਕਰੋ ਯਾਰ।
0: ਕਹਿੰਦਾ 5-7 ਸੈਲਫੀਆਂ ਲੈਣ ਤੋਂ ਬਾਅਦ ਕਹਿੰਦਾ ਅੱਜ ਮੈਨੂੰ ਪਤਾ ਲੱਗਿਆ ਆਪਾਂ ਦਿਲ ਦੇ ਚੰਗੇ ਆ।
5: ਭਾਬੀ ਦਵਾਈ ਲੈ ਜਾਂਦੇ ਆਪਣਾ ਨਾ, ਭਾਬੀ ਨਾ ਉਹਦੇ ਸੈਮੀ ਸਾਹਿਬ ਦੀ ਦਵਾਈ ਸ਼ੀਸ਼ੀ ਆਪਣਾ ਪਰਚੀ ਲਾ ਦਿੰਦੇ ਵੀ ਹਾਂ ਵੀ ਆਪਣਾ ਸੈਮੀ ਸਾਹਿਬ ਦੀ ਆ, ਉਹਨਾਂ ਨਾਂ ਲਿਖ ਦਿੰਦੇ। ਤੇ ਡਾਕਟਰ ਸਾਹਿਬ ਨੇ, ਭੈਣ ਜੀ ਤੁਸੀਂ ਪੜ੍ਹੇ ਲਿਖੇ ਹੋ, ਤੁਹਾਨੂੰ ਦਵਾਈ ਪਤਾ ਹੀ ਹੈ, ਸ਼ੀਸ਼ੇ ਕਿਉਂ ਲਿਖ ਰਹੇ ਹੋ? ਕਹਿੰਦੇ ਕਿ ਨਾ ਸਾਡਾ ਮਾਇਲ ਬਿਮਾਰ, ਉਹਦੀ ਸ਼ੀਸ਼ੀ ਵੀ ਸੇਮ ਹੀ ਹੈ। ਮੈਂ ਨੀ ਚਾਹੁੰਦੀ ਮਾਇਲ ਨੂੰ ਕੁਛ ਹੋ ਜਾਏ।
1: ਮੈਂ ਨੀ ਚਾਹੁੰਦੀ ਮੈਲੋ ਮਾਇਲੋ ਵੀ ਸੈਡ ਸੌਂਗ ਬੋਲਣ ਲੱਗ ਪਏ। ਥੈਂਕ ਯੂ ਲਾਲ ਜੀ। ਹਾਂਜੀ,
0: ਮੈਂ ਕਹਿੰਦਾ ਚੌਦਾਂ ਹਜ਼ਾਰ
5: ਘੱਟੋ
0: ਘੱਟ ਤੂੰ ਤੇ ਨਾ ਗੱਲ ਕਰ। ਤੁਸੀਂ ਐਡੇ ਵੀ ਸੋਹਣੇ ਨੀ ਹੈ ਨਾ ਜਿੱਡੀ ਫੇਸਬੁੱਕ ਤੇ ਫੋਟੋ ਲਾਈ ਹੈ, ਪਰ ਐਡੇ ਵੀ ਮਾੜੇ ਨੀ ਜਿਹੋ ਜਿਹੀ ਆਧਾਰ ਕਾਰਡ ਤੇ ਆਈ।
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ। ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਅਤੇ ਇੱਧਰ ਮੈਚ ਦੇ ਵਿੱਚ ਸਵਿਟਜ਼ਰਲੈਂਡ ਮੇਰਾ ਖਿਆਲ ਨਾਲ ਜਿੱਤ ਗਏ ਪਲੈਂਟੀ ਸ਼ੂਟਸ ਦੇ ਵਿੱਚ। ਕੋਲੰਬੀਆ ਹੋ ਗਿਆ ਬਾਹਰ, ਅਤੇ ਹੁਣ ਅਗਲਾ ਮੈਚ ਜਿਹੜਾ ਇਹਨਾਂ ਦਾ ਹੋਊਗਾ ਅਰਜਨਟੀਨਾ ਦੇ ਨਾਲ।
0: ਰਿਜ਼ਲਟ ਵੀ ਆਪਾਂ ਅਸੀਂ ਦੱਸਿਆ, ਪਿੰਡਾਂ ਦੀਆਂ ਕਹਿੰਦੇ ਪਲੰਟੀਆਂ ਲੱਗੀਆਂ ਸੀ ਬਾਈ।
1: ਹਾਂ ਪਲੰਟੀਆਂ ਲੱਗੀਆਂ, ਇਹ ਪਲੰਟੀਆਂ ਦੇ ਵਿੱਚ ਹਾਰੇ ਜਾ ਕੇ, ਅਤੇ
0: ਐਨ ਐਂਡੋ ਵਾਲੀ ਪੈਨਲਟੀ 'ਤੇ ਮੇਰਾ ਖਿਆਲ ਫੈਸਲਾ ਹੋਇਆ। ਦੋਨੋਂ ਟੀਮਾਂ ਬਹੁਤ ਵਧੀਆ ਖੇਡੀਆਂ,
1: ਦੋਵੇਂ ਟੀਮਾਂ ਬਹੁਤ ਵਧੀਆ ਖੇਡੀਆਂ,
0: ਅਤੇ ਮੈਚ ਦਾ ਫਾਸਲਾ ਕਈ ਵਾਰ ਇੰਨਾ ਕਿ 19-21 ਦਾ ਹੀ ਰਹਿ ਜਾਂਦਾ
1: ਮੈਚ। ਵੈਸੇ ਸਾਰੇ ਬੜੇ ਫਸਵੇਂ ਹੋ ਰਹੇ, ਸਾਰੇ ਬੜੇ ਅੱਜ ਵੀ ਦੋਵੇਂ ਮੈਚ ਬੜੇ ਟੱਕਰਦੇ ਹੋਏ ਆ। ਅਤੇ ਸਤਿ ਸ਼੍ਰੀ ਅਕਾਲ ਜੀ, ਅੰਮ੍ਰਿਤ ਜੀ ਬਹੁਤ ਬਹੁਤ ਸ਼ੁਕਰੀਆ, ਅਤੇ ਰੁਪਿੰਦਰ ਜੀ ਬਹੁਤ ਬਹੁਤ ਧੰਨਵਾਦ। ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ 184 ਅੱਜ ਰੇਟ ਹੋ ਗਿਆ 22 ਕੈਰਟ ਦਾ, ਬਹੁਤ ਧੰਨਵਾਦ ਜੀ ਤੁਹਾਡਾ। ਕਰਮ ਜੀ ਕਹਿੰਦੇ ਨੇ ਕਿ ਰਾਜਮਾ ਸਬਜ਼ੀ ਤੜਕਾ ਵਿਦ ਟਮਾਟੋ ਨੋ ਓਨੀਅਨ ਵਿਦ ਰਾਈਸ ਐਂਡ ਮਸ਼ਰੂਮ ਡਰਾਈ ਸਬਜ਼ੀ ਵਿਦ ਸਲਾਦ, ਯਮ ਯਮ ਯਮ, ਥੈਂਕ ਯੂ। ਅਤੇ ਲੱਕੀ ਅਸੀਂ ਕਹਿੰਦੇ ਕਿ ਸ਼ਰਾਬੀ ਅਤੇ ਪੁਲਿਸ ਵਾਲਾ, ਇੱਕ ਵਾਰ ਪੁਲਿਸ ਨੇ ਨਾਕੇ ਦੇ ਉੱਤੇ ਇੱਕ ਗੱਡੀ ਰੁਕਵਾਈ, ਗੱਡੀ ਦੇ ਵਿੱਚੋਂ ਇੱਕ ਸ਼ਰਾਬੀ ਬੰਦਾ ਬਾਹਰ ਨਿਕਲਿਆ ਜਿਹੜਾ ਸਿੱਧਾ ਨਹੀਂ ਸੀ ਖੜ੍ਹਾ ਹੋ ਪਾ ਰਿਹਾ। ਪੁਲਿਸ ਵਾਲਾ ਗੁੱਸੇ ਦੇ ਵਿੱਚ, ਉਹ ਇੰਨੀ ਕੁ ਪੀ ਕੇ ਗੱਡੀ ਚਲਾ ਰਿਹਾ, ਚੱਲ ਟੈਸਟ ਕਰਾ। ਅੱਗ ਬਾਰੇ ਦੇ ਵਿੱਚ ਫੂਕ ਮਾਰ ਸ਼ਰਾਬੀ, ਮਾਸੂਮ ਜਿਹਾ ਮੂੰਹ ਬਣਾ ਕੇ, ਨਾ ਨਾ ਅਫਸਰ ਸਾਹਿਬ ਮੈਂ ਫੂਕ ਨਹੀਂ ਮਾਰਨੀ। ਪੁਲਿਸ ਵਾਲਾ, ਕਿਉਂ ਫੂਕ ਕਿਉਂ ਨਹੀਂ ਮਾਰਨੀ ਸ਼ਰਾਬੀ? ਡਾਕਟਰ ਨੇ ਮੈਨੂੰ ਅਸਥਮਾ ਸਾਹ ਦੀ ਬਿਮਾਰੀ ਦੱਸੀ ਆ, ਜੇ ਮੈਂ ਬਹੁਤੀ ਜ਼ੋਰ ਦੀ ਫੂਕ ਮਾਰੀ ਤਾਂ ਮੇਰੀ ਜਾਨ ਨੂੰ ਖਤਰਾ ਹੋ ਸਕਦਾ। ਪੁਲਿਸ ਵਾਲਾ ਹੈਰਾਨ ਹੋ ਗਿਆ, ਅੱਛਾ ਚੱਲ ਫਿਰ ਇਸ ਸਿੱਧੀ ਲਾਈਨ ਦੇ ਉੱਤੇ ਤੁਰ ਕੇ ਵਿਖਾ। ਸ਼ਰਾਬੀ, ਨਾ ਜੀ ਨਾ, ਇਹ ਵੀ ਨਹੀਂ ਹੋਣਾ। ਪੁਲਿਸ ਵਾਲਾ, ਹੁਣ ਇਹਦੇ ਵਿੱਚ ਕੀ ਖਰਾਬੀ ਹੈ? ਸ਼ਰਾਬੀ, ਲੈ ਦੱਸ, ਜੇ ਮੈਂ ਸਿੱਧਾ ਤੁਰ ਸਕਦਾ ਹੁੰਦਾ ਤਾਂ ਫਿਰ ਮੈਂ ਗੱਡੀ ਦੇ ਵਿੱਚ ਬੈਠ ਕੇ ਕਿਉਂ ਆਉਂਦਾ? ਮੈਂ ਪੈਦਲ ਹੀ ਘਰ ਨਾ ਚਲ ਜਾਂਦਾ।
0: ਚੱਲ ਇਹ ਵੀ ਮੁਬਾਰਕਾਂ ਹੋ ਗਈਆਂ ਲੱਕੀ ਆਸੀ ਜਿਹਨੂੰ ਅੱਗੇ ਹਿੰਦੀ ਦਾ ਚੁਟਕਲਾ ਭੇਜਦੇ ਹੈ।
1: ਹਾਂ, ਇਹ ਵੀ ਥੋੜ੍ਹਾ ਜਿਹਾ ਸੌਖਾ ਹੋ ਗਿਆ ਕੰਮ,
0: ਇਹ ਹੁਣ ਸਿੱਧਾ ਤੁਰਨਾ ਸੌਖਾ।
1: ਗੁਰਸੇਵਕ ਸਿੰਘ ਸਿੱਧੂ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਹਾਣੀ ਅਤੇ ਗੀਤ ਬੜਾ ਵਧੀਆ ਸੀ। ਅਤੇ ਨਹੀਂ, ਉਹਨੇ ਅਮਨਦੀਪ ਢਿੱਲੋਂ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ, ਅਤੇ ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਦੀ, ਕਹਿੰਦੇ ਕਿ ਦੀਦਾ ਨਾਲ ਹੀ ਲੱਗਦੀ ਵੀਰ ਜੀ, ਸਾਰਿਆਂ ਦੀ ਦੇਦਾ ਨਾਲ ਹੀ ਲੱਗਦੀ, ਅੱਛਾ ਡੈਡਾਂ ਦੇ ਨਾਲ ਹੀ ਲੱਗਦੀ, ਅੱਛਾ ਓਕੇ ਓਕੇ। ਅਮਨ ਸੋਹਤਾ ਜੀ ਕਹਿੰਦੇ ਨੇ ਕਿ ਮਰੂਦ ਦੀ ਮੰਮੀ ਵੀ ਟਿੰਡਿਆਂ ਦੀ ਵੈਜੀ ਫੈਮਿਲੀ 'ਚੋਂ ਆ ਭਾਜੀ, ਤਾਂ ਹੀ ਤਾਂ ਮਰੂਦ ਨਾਨਕਿਆਂ 'ਤੇ ਚਲ ਗਿਆ। ਅੱਛਾ ਓਕੇ ਓਕੇ ਓਕੇ, ਥੈਂਕ ਯੂ ਗੁਰਜੀਤ ਜੀ, ਅਤੇ ਥੈਂਕ ਯੂ ਜਤਿੰਦਰਪਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਅਤੇ ਪਰਮਜੋਸਨ ਜੀ ਧੰਨਵਾਦ, ਸੁਖਵਿੰਦਰ ਭੈਣ ਜੀ ਧੰਨਵਾਦ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465 492।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
1: 0433-280-252
2: ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com।

0: Shartalagu.
1: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885778 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ ਹੈ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
7: एक ड्रिंक के लिए मना करना पसंद करेंगे या फिर ये कहना कि नहीं, मैंने अपना लाइसेंस गवा दिया है?
8: वैसे मैं ज्यादा शराब पीने वालों में से नहीं हूँ। हमारे काम पर एक सेलिब्रेशन था और मुझे लगा कि मैं ड्रिंक लेने से मना नहीं कर सकता था। मैंने सोचा कि मैंने तो कानूनी सीमा के भीतर ही पी है, लेकिन मुझे 0.05% से ज्यादा ब्लड अल्कोहल के साथ ड्राइविंग करते हुए पकड़ा गया। अब मैं ड्राइव करके अपने बच्चों को स्कूल नहीं छोड़ सकता। मुझे अपनी मम्मी को कहना पड़ा कि मैं उनको डॉक्टर के पास नहीं ले जा सकता। जो लोग मुझ पर निर्भर हैं, उन्हें ना कहना सबसे खराब सजा है। काश इस सब की बजाय मैंने उस दिन ड्रिंक लेने से मना कर दिया होता।
7: जिम्मेदारी से रहें, अगर आपने शराब पी है तो ड्राइव नहीं करें। TAC से एक संदेश।
9: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
10: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
9: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट गोल्ड leafdairy.com।
11: ਭਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਖਰੋੜ ਸਰਪੰਚ।
12: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
11: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਅੱਜ 8 ਤਰੀਕ ਹੈ, ਜੁਲਾਈ ਦਾ ਮਹੀਨਾ, ਬੁੱਧਵਾਰ ਦਾ ਦਿਨ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ, ਤੁਸੀਂ ਆਉਨੇ ਰਹੋ
1: ਜੀ। ਬਹੁਤ ਧੰਨਵਾਦ ਰੰਜੋ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੀ ਆਮਦ ਹੈ, ਸੋ ਉਸ ਆਮਦ ਨੂੰ ਲੈ ਕੇ ਵੀ ਬੜੀਆਂ ਸਾਰੀਆਂ ਖਬਰਾਂ ਹੈਗੀਆਂ ਨੇ। ਪਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਬਹੁਤ ਸਾਰੀਆਂ ਜਿਹੜੀਆਂ ਮੀਟਿੰਗਾਂ ਕਰ ਰਹੇ ਨੇ ਔਰ ਬੜੇ ਸਾਰੇ ਕੌਮਾਂਤਰੀ ਪੱਧਰ ਦੇ ਉੱਤੇ ਸਮਝੌਤੇ ਹੋਣ ਲੱਗੇ ਹੋਏ ਨੇ, ਉਹਨਾਂ ਨੂੰ ਵੀ ਸਮਝਣਾ ਜ਼ਰੂਰੀ ਹੈ। ਵੈਸੇ ਕੱਲ੍ਹ ਦੇ ਦਿਨ ਇਨਸਾਈਟ ਰਿਪੋਰਟ ਦੇ ਵਿੱਚ ਵੀ ਜਿਹੜੇ ਰੱਖਿਆ ਖੇਤਰ ਦੇ ਵਿੱਚ ਜੋ ਕੁਛ ਸਮਝੌਤੇ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਤੁਹਾਡੇ ਨਾਲ ਇੱਕ ਸਾਂਝ ਪਾਈ ਸੀ। ਇੰਟਰਨੈਸ਼ਨਲ ਨਿਊਜ਼ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਦੇ ਸੀਰੀਆ ਦੌਰੇ ਦੇ ਨਾਲ ਜੁੜੀ ਹੋਈ, ਜਿੱਥੇ ਖ਼ਬਰ ਏਜੰਸੀ AFP ਨੇ ਦੱਸਿਆ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਮੈਨੁਅਲ ਮੈਂਕਰੋਂ ਨੇ ਦਮਿਸ਼ਕ ਦੀ ਯਾਤਰਾ ਕੀਤੀ ਤਾਂ ਜ਼ਰੂਰ, ਪਰ ਸੀਰੀਆ ਦੇ ਰਾਜਧਾਨੀ ਦਮਿਸ਼ਕ ਦੇ ਵਿੱਚ ਧਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਇਮੈਨੁਅਲ ਮੈਂਕਰੋਂ ਉਸ ਵਕਤ ਹਲੇ ਦਮਿਸ਼ਕ ਪਹੁੰਚੇ ਸੀ ਜਦੋਂ ਇਹ ਧਮਾਕੇ ਉੱਥੇ ਹੋਏ ਨੇ। ਫਰਾਂਸ ਦੀ ਸਰਕਾਰ ਨੇ ਦੱਸਿਆ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਨੇ। ਸੀਰੀਆ ਦੇ ਰਾਜਧਾਨੀ ਦਮਿਸ਼ਕ ਦੇ ਵਿੱਚੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ, ਹੋਟਲ ਦੇ ਕੋਲੋਂ ਧੂੰਏ ਉੱਠਦੇ ਦਿਖਾਈ ਦੇ ਰਹੇ ਨੇ, ਜਿੱਥੇ ਇਮੈਨੁਅਲ ਮੈਂਕਰੋਂ ਆਪਣੇ ਸੀਰੀਆ ਦੌਰੇ ਦੇ ਦਰਮਿਆਨ ਠਹਿਰੇ ਹੋਏ ਸੀ। ਸੀਰੀਆ ਤੋਂ ਮਿਲੀ ਰਿਪੋਰਟਾਂ ਦੇ ਮੁਤਾਬਕ ਦਮਿਸ਼ਕ ਦੇ ਇਸ ਬਿਲਕੁਲ ਸੈਂਟਰ ਦੇ ਵਿੱਚ ਪੈਂਦੇ ਇਲਾਕੇ ਦੇ ਅੰਦਰ ਹੋਏ ਧਮਾਕਿਆਂ ਦੇ ਵਿੱਚ ਘੱਟੋ ਘੱਟ 18 ਲੋਕ ਜ਼ਖਮੀ ਹੋਏ ਨੇ, 2 ਦੇਸੀ ਬੰਬ ਬਰਾਮਦ ਹੋਏ ਨੇ ਤੇ ਕਈ ਲੋਕ ਜਿਹੜੇ ਨੇ ਹਸਪਤਾਲਾਂ ਦੇ ਵਿੱਚ ਭਰਤੀ ਕੀਤੇ ਗਏ ਨੇ। ਸੀਰੀਆਈ ਮੀਡੀਆ ਦੇ ਮੁਤਾਬਕ ਜ਼ਖਮੀਆਂ 'ਚ 4 ਪੁਲਿਸ ਕਰਮੀ ਵੀ ਸ਼ਾਮਲ ਨੇ। ਕਿਸੇ ਪੱਛਮੀ ਯੂਰਪੀ ਦੇਸ਼ ਦੇ ਪ੍ਰਮੁੱਖ ਦਾ ਸੀਰੀਆ ਦੀ ਨਵੀਂ ਸਰਕਾਰ ਜਦ ਤੋਂ ਇਹ ਸੱਤਾ ਸੰਭਾਲੀ ਹੈ ਪਹੁੰਚਣ ਦਾ ਜਾਂ ਪਹਿਲਾ ਦੌਰਾ ਇਹ ਮੰਨਿਆ ਜਾ ਸਕਦਾ ਹੈ ਕਿਸੇ ਵੱਡੇ ਦੇਸ਼ ਦਾ। ਸੀਰੀਆ ਦੇ ਰਾਸ਼ਟਰਪਤੀ ਅਹਿਮਦ ਅਲ ਸ਼ਰਾ ਨੇ ਹੋਰਨਾਂ ਦੇਸ਼ਾਂ ਦੇ ਨਾਲ ਸੰਬੰਧ ਮਜ਼ਬੂਤ ਕਰਨ ਦੇ ਲਈ ਤੇ ਸੀਰੀਆ ਨੂੰ ਮੁੜ ਤੋਂ ਜਿਹੜਾ ਇੱਕ ਪੁਨਰ ਨਿਰਮਾਣ ਦੇ ਲਈ ਕੁਛ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਨੇ। ਵੈਸੇ ਵੀ ਮੰਨਿਆ ਜਾਂਦਾ ਹੈ ਕਿ ਜਿਹੜੇ ਸੀਰੀਆ ਦੇ ਰਾਸ਼ਟਰਪਤੀ ਨੇ ਅਹਿਮਦ ਅਲ ਸ਼ਰਾ ਉਹ ਬਸਰ ਅਲ ਅਸ਼ਦ ਦੀ ਥਾਂ ਆਏ ਨੇ ਤੇ ਬਸਰ ਅਲ ਅਸ਼ਦ ਨੂੰ ਤਾਂ ਖੈਰ ਰੂਸ ਨੇ ਪਨਾਹ ਦਿੱਤੀ ਹੋਈ ਹੈ, ਪਰ ਇਹ ਜਿਹੜੇ ਨਵੇਂ ਰਾਸ਼ਟਰਪਤੀ ਨੇ ਅਹਿਮਦ ਅਲ ਸ਼ਰਾ ਇਹਨਾਂ ਨੂੰ ਅਮਰੀਕਾ ਦੀ ਹਮਾਇਤ ਹਾਸਲ ਹੈ, ਸੋ ਅਮਰੀਕਾ ਦੇ ਕਹੇ ਦੇ ਉੱਤੇ ਇਹਨਾਂ ਨੂੰ ਪ੍ਰਧਾਨ ਮੰਤਰੀ ਉੱਥੋਂ ਦਾ ਥਾਪਿਆ ਗਿਆ ਹੈ। ਖੈਰ ਉੱਧਰ ਟਰੰਪ ਦੇ ਬਿਆਨ ਦੇ ਉੱਤੇ ਜਿਹੜੀ ਉਹ ਇਸ ਵਕਤ ਇਰਾਨ ਦੀ ਨਾਰਾਜ਼ਗੀ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਰਾਨ ਦੇ ਮਰਹੂਮ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦੇ ਦਰਮਿਆਨ ਅਮਰੀਕਾ ਤੇ ਇਰਾਨ ਦੇ ਵਿਚਕਾਰ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਇਰਾਨ ਦੀ ਪੂਰੀ ਚੋਟੀ ਦੀ ਲੀਡਰਸ਼ਿਪ ਇਹਨਾਂ ਅੰਤਮ ਸਮਾਗਮਾਂ ਦੇ ਵਿੱਚ ਮੌਜੂਦ ਸੀ। ਜੇ ਅਮਰੀਕਾ ਚਾਹੁੰਦਾ ਤਾਂ ਉਹਨਾਂ ਸਾਰਿਆਂ ਨੂੰ ਇੱਕੋ ਹੀ ਥਾਂ ਤੇ ਫੌਜੀ ਹਮਲਾ ਕਰਕੇ ਨਿਸ਼ਾਨਾ ਬਣਾ ਸਕਦਾ ਸੀ। ਇਰਾਨ ਨੇ ਇਸ ਦੇ ਉੱਤੇ ਤਿੱਖਾ ਜਵਾਬ ਦਿੰਦਿਆਂ ਹੋਇਆ ਟਰੰਪ ਦੇ ਬਿਆਨ ਨੂੰ ਅਸਭਿਅਕ ਤੇ ਅਪਮਾਨਜਨਕ ਦੱਸਿਆ, ਥੋੜੀ ਸ਼ਰਮ ਕਰੋ। ਅਮਰੀਕੀ ਮੀਡੀਆ ਐਕਸੀਓਸ ਦੇ ਨਾਲ ਇੰਟਰਵਿਊ ਦੇ ਵਿੱਚ ਟਰੰਪ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਉੱਥੇ ਤਾਂ ਸਾਰੇ ਹੀ ਸੀ, ਉਹਨਾਂ ਨੂੰ ਇੱਕੋ ਹੀ ਹਮਲੇ ਦੇ ਵਿੱਚ ਅਸੀਂ ਖਤਮ ਕਰ ਸਕਦੇ ਸੀ, ਪਰ ਅਸੀਂ ਕੀਤਾ ਨਹੀਂ। ਐਸਾ ਕਿਉਂ ਨਹੀਂ ਕੀਤਾ? ਕਿਉਂਕਿ ਗੱਲਬਾਤ ਦੇ ਉੱਤੇ ਅਸਰ ਨਾ ਪੈ ਜਾਣ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਨੇ ਇਰਾਨ ਨੂੰ ਮਨੁੱਖਤਾ ਦੇ ਅਧਿਕਾਰ ਆਧਾਰ ਦੇ ਉੱਤੇ ਅੰਤਮ ਸੰਸਕਾਰ ਪੂਰਾ ਕਰਨ ਦੇ ਲਈ ਹਫ਼ਤਾ ਦਿੱਤਾ ਸੀ। ਟਰੰਪ ਦੇ ਬਿਆਨ ਤੋਂ ਬਾਅਦ ਅਰਮੀਨੀਆ ਦੇ ਵਿੱਚ ਇਰਾਨੀ ਸਫਾਰਤਖਾਨੇ ਨੇ ਸੋਸ਼ਲ ਮੀਡੀਆ ਤੇ ਜਵਾਬ ਦਿੰਦੇ ਹੋਇਆ ਕਿਹਾ ਕਿ ਲੋਕਾਂ ਨੂੰ ਮਾਰਿਆ ਜਾ ਸਕਦਾ ਪਰ ਵਿਚਾਰਾਂ ਨੂੰ ਨਹੀਂ। ਤੁਹਾਡੀ ਤਾਂ ਕੋਈ ਸਭਿਅਤਾ ਨਹੀਂ ਹੈ, ਅਮਰੀਕਾ ਦਾ ਕੋਈ ਇਤਿਹਾਸ ਨਹੀਂ ਹੈ, ਕੋਈ ਸਨਮਾਨ ਨਹੀਂ ਹੈ। ਇਸ ਬਿਆਨ ਨੂੰ ਹੁਣ ਦੋਹਾਂ ਦੇਸ਼ਾਂ ਦੇ ਵਿਚਕਾਰ ਪਹਿਲਾਂ ਤੋਂ ਮੌਜੂਦ ਤਣਾਅ ਨੂੰ ਹੋਰ ਵਧਾਉਣ ਵਾਲਾ ਮੰਨਿਆ ਜਾ ਰਿਹਾ। ਲੱਖਾਂ ਲੋਕ ਤਹਿਰਾਨ ਦੇ ਇਮਾਮ ਖੋਮੇਨੀ ਗ੍ਰੈਂਡ ਮਸੱਲਾ ਵਿਖੇ ਖਮੇਨੀ ਨੂੰ ਅੰਤਮ ਸ਼ਰਧਾਂਜਲੀ ਦੇਣ ਦੇ ਲਈ ਲਗਾਤਾਰ 4th ਦਿਨ ਵੀ ਇਕੱਠੇ ਹੋਏ। ਸਮਾਰੋਹ ਦੌਰਾਨ ਅਮਰੀਕਾ ਨੂੰ ਮੌਤ, ਇਜ਼ਰਾਈਲ ਨੂੰ ਮੌਤ ਦੇ ਨਾਰੇ ਇੱਕ ਵਾਰ ਫਿਰ ਤੋਂ ਲਗਾਏ ਗਏ। ਦੱਸ ਦਈਏ ਕਿ ਐਸ ਜਿਹੜਾ ਵੀ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਤਮ ਸੰਸਕਾਰ ਜਾਂ ਸੋਗ ਸਮਾਗਮ ਇਹਨੂੰ ਦੱਸਿਆ ਜਾ ਰਿਹਾ, 100 ਤੋਂ ਵਧੇਰੇ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਔਰ ਇਰਾਨ ਨੇ ਇਸ ਸਮਾਗਮ ਦੇ ਜ਼ਰੀਏ ਕੌਮਾਂਤਰੀ ਪੱਧਰ ਦੇ ਉੱਤੇ ਆਪਣੀ ਸਿਆਸੀ ਤੇ ਧਾਰਮਿਕ ਏਕਤਾ ਦਾ ਇੱਕ ਪ੍ਰਤੀਕ ਦਿੱਤਾ ਜਾਂ ਇੱਕ ਪ੍ਰਦਰਸ਼ਨ ਕੀਤਾ ਹੈ। ਦੱਸਦੀ ਹੈ ਕਿ ਸਰਕਾਰ ਨੇ ਵੀ ਵਿਸ਼ੇਸ਼ ਤੌਰ ਦੇ ਉੱਤੇ ਪ੍ਰਬੰਧ ਕਰ ਰੱਖੇ ਨੇ ਅੰਤਮ ਸੰਸਕਾਰ ਦੇ ਲਈ। ਫੌਜ ਤੇ ਪੁਲਿਸ ਦੀ ਭਾਰੀ ਤੈਨਾਤੀ ਹੈ ਤਹਿਰਾਨ ਤੇ ਦੂਸਰਿਆਂ ਸ਼ਹਿਰਾਂ ਦੇ ਵਿੱਚ। ਤਹਿਰਾਨ ਚ ਖਾਸ ਤੌਰ ਦੇ ਉੱਤੇ ਮੈਟਰੋ ਤੇ ਸਰਕਾਰੀ ਬੱਸਾਂ ਦੇ ਵਿੱਚ ਮੁਫ਼ਤ ਯਾਤਰਾ ਦਿੱਤੀ ਜਾ ਰਹੀ ਹੈ। ਹੋਟਲਾਂ ਦੇ ਵਿੱਚ 50% ਤੱਕ ਦੀ ਛੋਟ ਦਿੱਤੀ ਜਾ ਰਹੀ ਹੈ ਤਾਂ ਕਿ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਜਾਂ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਤੋਂ ਲੋਕ ਆਏ ਨੇ ਉਹ ਰਹਿ ਸਕਣ। 5,000 ਤੋਂ ਵੱਧ ਸਕੂਲਾਂ ਦੇ ਵਿੱਚ ਰਿਹਾਇਸ਼ ਤੇ ਪ੍ਰਬੰਧ ਕੀਤੇ ਗਏ ਨੇ। ਵੱਖ ਵੱਖ ਸ਼ਹਿਰਾਂ ਤੋਂ ਵਿਸ਼ੇਸ਼ ਰੇਲ ਗੱਡੀਆਂ ਚੱਲ ਰਹੀਆਂ ਨੇ। ਅਧਿਕਾਰਤ ਪ੍ਰੋਗਰਾਮ ਦੇ ਤਹਿਤ ਤਹਿਰਾਨ ਦੇ ਵਿੱਚ ਇਹ ਪ੍ਰੋਗਰਾਮ ਜਾ ਕੇ ਮੁੱਕਣਾ ਹੈ। ਇਸ ਤੋਂ ਪਹਿਲਾਂ ਕੌਮ ਕਰਬਲਾ ਨਜਫ ਦੇ ਰਾਹੀਂ ਇਹ ਯਾਤਰਾ ਹੁੰਦੀ ਹੋਈ ਹੁਣ 9 ਜੁਲਾਈ ਨੂੰ ਮਸ਼ਹਦ ਪਹੁੰਚੇਗੀ ਜਿੱਥੇ ਉਹਨਾਂ ਨੂੰ ਦਫਨਾਇਆ ਜਾਏਗਾ। ਖਮਨਈ ਈਰਾਨ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਮਸ਼ਹਦ ਦੇ ਵਿੱਚ ਇਮਾਮ ਰਜ਼ਾ ਦੀ ਦਰਗਾਹ ਦੇ ਕੋਲ ਦਫਨਾਏ ਜਾਣਗੇ। ਮਸ਼ਹਦ ਇਸ ਕਰਕੇ ਕਿਉਂਕਿ ਖਮਨਈ ਦਾ ਸ਼ਹਿਰ ਵੀ ਹੈ, ਜੱਦੀ ਸ਼ਹਿਰ ਵੀ ਹੈ। ਉਂਝ ਵੀ ਇਹ ਦਰਗਾਹ ਸ਼ੀਆ ਮੁਸਲਮਾਨਾਂ ਦੇ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਇਮਾਮ ਰਜ਼ਾ ਨੂੰ ਸ਼ੀਆ ਇਸਲਾਮ ਦਾ 8ਵਾਂ ਇਮਾਮ ਮੰਨਿਆ ਜਾਂਦਾ ਹੈ। ਇਮਾਮ ਰਜ਼ਾ ਇਰਾਨ ਦੇ ਵਿੱਚ ਦਫਨਾਏ ਗਏ 12 ਪਵਿੱਤਰ ਇਮਾਮਾਂ ਦੇ ਵਿੱਚੋਂ ਇਕਲੌਤੇ ਨੇ। ਬਾਕੀ ਦੇ ਜ਼ਿਆਦਾਤਰ ਇਮਾਮ ਜਿਹੜੇ ਨੇ ਉਹਨਾਂ ਦੀਆਂ ਕਬਰਾਂ ਮੁੱਖ ਤੌਰ ਦੇ ਉੱਤੇ ਮਦੀਨਾ ਦੇ ਵਿੱਚ ਯਾਨੀ ਸਾਊਦੀ ਅਰਬ ਦੇ ਵਿੱਚ ਨੇ। ਕੁਝ ਇੱਕ ਦੀਆਂ ਕਬਰਾਂ ਇਰਾਕ ਦੇ ਨਜ਼ਫ ਤੇ ਕਰਬਲਾ ਤੇ ਸਮਰਾ ਦੇ ਵਿੱਚ ਵੀ ਨੇ। ਉਂਝ ਇਹ ਮੰਨਿਆ ਜਾਂਦਾ ਹੈ ਕਿ ਇਸ ਸਮੇਂ ਅਬਾਸੀ ਖਲੀਫਾ ਨੇ ਉਸ ਦੀ ਪ੍ਰਸਿੱਧੀ ਦੇ ਵਜੋਂ ਉਸ ਨੂੰ ਜ਼ਹਿਰ ਦੇ ਦਿੱਤਾ ਸੀ ਜਿਸ ਜਗ੍ਹਾ ਤੇ ਉਹਨਾਂ ਨੂੰ ਦਫਨਾਇਆ ਜਾ ਰਿਹਾ। ਬਾਅਦ ਦੇ ਵਿੱਚ ਉਸ ਨੂੰ ਮਸ਼ਹਦ ਯਾਨੀ ਸ਼ਹਾਦਤ ਦੀ ਜਗ੍ਹਾ ਵਜੋਂ ਜਾਣਿਆ ਜਾਣ ਲੱਗ ਪਿਆ। ਇਸ ਨੂੰ ਧਾਰਮਿਕ ਸਥਾਨਾਂ ਦੇ ਵਿੱਚ ਖਾਸ ਤੌਰ ਤੇ ਸ਼ੀਆ ਭਾਈਚਾਰੇ ਦੇ ਲਈ ਸਭ ਤੋਂ ਪਵਿੱਤਰ ਸਥਾਨਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ। ਉਂਝ ਇਰਾਨ ਨੇ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਨੂੰ ਫੋਰਡੋ, ਨੰਤਾਜ਼ ਤੇ ਇਸਫਾਨ ਦੇ ਵਿੱਚ ਆਪਣੇ ਪ੍ਰਮਾਣੂ ਟਿਕਾਣਿਆਂ ਦਾ ਨਿਰੀਖਣ ਕਰਨ ਦੀ ਆਗਿਆ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਕਰਕੇ ਵੀ ਅਮਰੀਕਾ ਦੇ ਲਈ ਇਸ ਵਕਤ ਇਹ ਕਿਸੇ ਸ਼ਰਮ ਤੋਂ ਘੱਟ ਦਾ ਵਿਸ਼ਾ ਤਾਂ ਹੈ ਨਹੀਂ ਇਸ ਵਕਤ। ਖੈਰ, ਅਮਰੀਕੀ ਰਾਸ਼ਟਰਪਤੀ ਪਹਿਲਾਂ ਕਹਿ ਦਿੰਦੇ ਨੇ ਤੇ ਫਿਰ ਬਾਅਦ ਦੇ ਵਿੱਚ ਮਾਫੀਆਂ ਵੀ ਮੰਗ ਲੈਂਦੇ ਨੇ। ਹੁਣ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੂਨੀ ਦੇ ਮਾਮਲੇ ਦੇ ਵਿੱਚ ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਤਾਂ ਚੰਗੀ ਇਨਸਾਨ ਨੇ। ਪਹਿਲਾਂ ਇਹ ਦੋਵੇਂ ਇੱਕ ਦੂਜੇ ਦੇ ਨਾਲ ਸ਼ਬਦੋ ਸ਼ਬਦੀ ਹੋ ਰੱਖੇ ਨੇ। ਟਰਕੀ ਦੇ ਵਿੱਚ ਨੈਟੋ ਸਿਖਰ ਸਮਿਟ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਟਰੰਪ ਨੇ ਰਾਸ਼ਟਰਪਤੀ ਰੈਚਪ ਤਈਅਪ ਅਰਦਵਾਨ ਦੇ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਕਿਹਾ ਕਿ ਸਾਡੇ ਰਿਸ਼ਤੇ ਕੁਝ ਖਰਾਬ ਹੋ ਗਏ ਸੀ ਕਿਉਂਕਿ ਇਟਲੀ ਨੇ ਸਾਡੀ ਮਦਦ ਨਹੀਂ ਕੀਤੀ। ਹੋਰਮੁਜ਼ ਸਟ੍ਰੇਟ ਦੇ ਮੁੱਦੇ ਦੇ ਉੱਤੇ ਉਹ ਸ਼ਾਮਲ ਉਹਨਾਂ ਨੂੰ ਹੋਣਾ ਚਾਹੀਦਾ ਸੀ। ਦੋਹਾਂ ਨੇਤਾਵਾਂ ਦੇ ਦਰਮਿਆਨ ਤਣਾਅ ਉਦੋਂ ਹੋਰ ਵੱਧ ਗਿਆ ਸੀ ਜਦੋਂ ਟਰੰਪ ਨੇ ਇੱਕ ਇਟਾਲੀਅਨ ਟੀਵੀ ਚੈਨਲ ਨੂੰ ਇੰਟਰਵਿਊ ਦੇ ਵਿੱਚ ਦਾਅਵਾ ਕੀਤਾ ਕਿ G7 ਸਮਿਟ ਦੇ ਦਰਮਿਆਨ ਮੈਲੋਨੀ ਉਹਨਾਂ ਦੇ ਕੋਲ ਆਈ ਫੋਟੋ ਖਿਚਾਉਣ ਦੇ ਲਈ ਮਿੰਨਤਾਂ ਕਰਨ ਲੱਗੀ। ਇਸ ਕਰਕੇ ਉਹਨਾਂ ਨੇ ਹਾਮੀ ਭਰੀ ਕਿਉਂਕਿ ਉਹਨਾਂ ਨੂੰ ਉਸ ਦੇ ਉੱਤੇ ਤਰਸ ਆ ਗਿਆ ਸੀ। ਹਾਲਾਂਕਿ ਆਪਣੇ ਤਾਜ਼ਾ ਬਿਆਨ ਦੇ ਵਿੱਚ ਟਰੰਪ ਨੇ ਜਿਹੜਾ ਲਹਿਜ਼ਾ ਅਪਣਾਇਆ ਉਹ ਮੇਲ ਮਿਲਾਪ ਵਾਲਾ ਰੱਖਿਆ। ਉਹਨਾਂ ਕਿਹਾ ਕਿ ਅਮਰੀਕਾ ਤੇ ਇਜ਼ਰਾਈਲ ਇਰਾਨ ਦੇ ਖਿਲਾਫ ਮੁਹਿੰਮ ਦੇ ਵਿੱਚ ਯੂਰਪੀ ਦੇਸ਼ਾਂ ਤੋਂ ਵੱਧ ਉਮੀਦ ਰੱਖ ਰਹੇ ਸੀ, ਖਾਸ ਤੌਰ ਤੇ ਇਟਲੀ ਤੋਂ। ਉਹਨਾਂ ਕਿਹਾ ਕਿ ਮੈਂ ਜਾਰਜੀਆ ਮੈਲੂਨੀ ਨੂੰ ਪਸੰਦ ਕਰਦਾ, ਮੈਨੂੰ ਸੱਚ ਚ ਲੱਗਦਾ ਹੈ ਕਿ ਉਹ ਇੱਕ ਚੰਗੀ ਇਨਸਾਨ ਹੈ, ਪਰ ਮੇਰਾ ਇਹ ਮੰਨਣਾ ਹੈ ਕਿ ਉਹਨਾਂ ਨੇ ਗਲਤੀ ਕੀਤੀ, ਉਹ ਸਾਡੇ ਨਾਲ ਖੜੇ ਹੋਣਾ ਚਾਹੀਦਾ ਸੀ, ਇਸ ਕਰਕੇ ਮੈਂ ਖੁਸ਼ ਨਹੀਂ ਸੀ। ਦੱਸ ਦਈਏ ਕਿ ਨੇਟੋ ਸਮਿਟ ਇਸ ਵਕਤ ਕਈ ਚਰਚਾਵਾਂ ਦਾ ਵਿਸ਼ਾ ਬਣ ਰਿਹਾ ਹੈ। ਉਧਰ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲਦੇ ਹਾਂ। ਪਾਕਿਸਤਾਨ ਦੇ ਦੱਖਣ ਪੱਛਮੀ ਸੂਬੇ ਬਲੂਚਿਸਤਾਨ ਦੇ ਵਿੱਚ ਬੰਦੂਕਧਾਰੀਆਂ ਦੇ ਹਮਲੇ ਦੇ ਵਿੱਚ ਘੱਟੋ ਘੱਟ 9 ਪੁਲਿਸ ਕਰਮੀਆਂ ਦੀ ਮੌਤ ਹੋ ਗਈ ਹੈ, ਹਾਲੇ ਹੋਰ ਵੀ ਕਈ ਲਾਪਤਾ ਦੱਸੇ ਗਏ ਨੇ। ਬਲੂਚਿਸਤਾਨ ਦੇ ਜ਼ਿਆਰਤ ਜ਼ਿਲ੍ਹੇ ਦੇ ਵਿੱਚ ਬਣ ਰਹੇ ਅਰਬਾਂ ਰੁਪਏ ਦੀ ਲਾਗਤ ਵਾਲੇ ਮਾਂਗੀ ਡੈਮ ਦੇ ਕੋਲ ਜਿਹੜਾ ਨਿਰਮਾਣ ਸਥਾਨ ਹੈ ਉਸਦੇ ਕੋਲ ਪੁਲਿਸ ਤੈਨਾਤ ਕਰਕੇ ਰੱਖੀ ਗਈ ਸੀ, ਜਿੱਥੇ ਅਚਾਨਕ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜ਼ਿਆਰਤ ਦੇ ਡਿਪਟੀ ਕਮਿਸ਼ਨਰ ਦੀ ਤਰਫ ਤੋਂ ਦੱਸਿਆ ਗਿਆ ਕਿ ਮਾਰੇ ਗਿਆਂ ਦੇ ਵਿੱਚ 2 ਸੀਨੀਅਰ ਪੁਲਿਸ ਅਧਿਕਾਰੀ ਵੀ ਸ਼ਾਮਲ ਨੇ। ਲਾਪਤਾ ਪੁਲਿਸ ਕਰਮੀਆਂ ਦੀ ਤਲਾਸ਼ ਦੇ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਫਿਲਹਾਲ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਬਲੂਚਿਸਤਾਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਵਾਬੀ ਕਾਰਵਾਈ ਦੇ ਤਹਿਤ ਸੁਰੱਖਿਆ ਬਲਾਂ ਨੇ ਜ਼ਿਆਰਤ 'ਚ ਚਲਾਏ ਗਏ ਕਲੀਅਰੈਂਸ ਆਪਰੇਸ਼ਨ ਦੇ ਤਹਿਤ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਯਾਨੀ TTP ਦੇ 15 ਕੱਟੜਪੰਥੀ ਮਾਰੇ ਨੇ। ਉਧਰ ਸਿੰਧੂ ਜਲ ਸਮਝੌਤੇ ਦੀਆਂ ਸ਼ਰਤਾਂ ਦਾ ਪਾਲਣ ਕਰਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਪਾਕਿਸਤਾਨ ਦੀ ਤਰਫ ਤੋਂ ਬਿਆਨ ਸਾਹਮਣੇ ਆਏ ਨੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਇਸ ਮੁੱਦੇ ਦੇ ਉੱਤੇ ਤਿੱਖੀ ਟਿੱਪਣੀ ਕੀਤੀ ਹੈ ਤੇ ਕਿਹਾ ਹੈ ਕਿ ਪਾਕਿਸਤਾਨ ਫੌਜ ਤੇ ਇਸ ਤੋਂ ਪਹਿਲਾਂ ਪਾਕਿਸਤਾਨ ਫੌਜ ਨੇ ਵੀ ਬਿਆਨ ਦਿੱਤਾ ਸੀ। PPP ਦੇ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਦੀ ਤਰਫ ਤੋਂ ਵੀ ਬਿਆਨ ਸਾਹਮਣੇ ਆਏ ਸੀ। ਪਾਕਿਸਤਾਨ ਦੀ ਫੌਜ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਸਿੰਧੂ ਜਲ ਸਮਝੌਤੇ ਦੇ ਤਹਿਤ ਪਾਕਿਸਤਾਨ ਨੂੰ ਪਾਣੀ ਨੂੰ ਲੈ ਕੇ ਜਿਹੜੇ ਅਧਿਕਾਰ ਮਿਲੇ ਨੇ ਉਸ ਦੀ ਰੱਖਿਆ ਦੇ ਵਾਸਤੇ ਜਿਹੜਾ ਵੀ ਬਣਦਾ ਜ਼ਰੂਰੀ ਕਦਮ ਹੋਏਗਾ ਉਹ ਚੱਕਣਗੇ। ਉੱਥੇ ਹੀ PPP ਦੇ ਨੇਤਾ ਯਾਨੀ ਪਾਕਿਸਤਾਨ ਪੀਪਲਸ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਸੀ ਕਿ ਸਿੰਧੂ ਜਲ ਸਮਝੌਤੇ ਦੀ ਰੱਖਿਆ ਕੀਤੀ ਜਾਏਗੀ ਤੇ ਇਸ ਦਾ ਜਵਾਬ ਦਿੱਤਾ ਜਾਏਗਾ। ਇਸ ਤੋਂ ਪਹਿਲਾਂ ਖਵਾਜਾ ਆਸਿਫ ਜਿਹੜੇ ਪਾਕਿਸਤਾਨ ਦੇ ਕੈਬਨਿਟ ਮੰਤਰੀ ਨੇ ਉਹਨਾਂ ਨੇ ਵੀ ਭਾਰਤ ਨੂੰ ਇਸ ਸਿੰਧੂ ਜਲ ਸਮਝੌਤੇ ਦੀ ਉਲੰਘਣਾ ਦੇ ਦੋਸ਼ ਇਸ ਦੇ ਮੜੇ ਸੀ। ਬਾਅਦ ਚ ਭਾਰਤ ਨੇ ਜਵਾਬੀ ਜਵਾਬ ਦੇ ਵਿੱਚ ਇੱਕ ਟਿੱਪਣੀ ਜਿਹੜੀ ਦਿੱਤੀ ਸੀ ਤੇ ਕਿਹਾ ਸੀ ਕਿ ਖਵਾਜ਼ਾ ਆਸਿਫ ਦੀ ਦਿਮਾਗੀ ਸੰਤੁਲਨ ਠੀਕ ਨਹੀਂ ਹੈ। ਪਰ ਹੁਣ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬੀਤੇ 3 ਜੁਲਾਈ ਨੂੰ ਕਿਹਾ ਸੀ ਕਿ ਸਿੰਧੂ ਜਲ ਸਮਝੌਤਾ ਉਦੋਂ ਤੱਕ ਟਲਿਆ ਰਹੇਗਾ ਜਦ ਤੱਕ ਪਾਕਿਸਤਾਨ ਸਰਹੱਦ ਪਾਰ ਅੱਤਵਾਦ ਦੀ ਹਮਾਇਤ ਕਰਨਾ ਛੱਡ ਨਹੀਂ ਦਿੰਦਾ। ਬੀਤੇ ਸਾਲ 23 ਅਪ੍ਰੈਲ ਨੂੰ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਜਿਹੜੀ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਸੀ ਉਹਨਾਂ ਨੇ ਬੈਠਕ 'ਚ ਇਹ ਫੈਸਲਾ ਲਿਆ ਸੀ ਕਿ ਪਾਕਿਸਤਾਨ ਨੂੰ ਪਾਣੀ ਨਹੀਂ ਭੇਜਿਆ ਜਾਏਗਾ। ਫੀਲਡ ਮਾਰਸ਼ਲ ਸੈਯਦ ਆਸਿਮ ਮੁਨੀਰ ਨੇ ਸੋਮਵਾਰ ਦੇ ਦਿਨ ਰਾਵਲਪਿੰਡੀ ਦੇ ਵਿੱਚ ਹੈੱਡਕੁਆਟਰ ਦੇ ਅੰਦਰ ਹੋਈ ਇੱਕ ਕਾਨਫਰੰਸ ਦੀ ਅਗਵਾਈ ਦੇ ਦਰਮਿਆਨ ਇਹ ਗੱਲ ਕਹੀ ਸੀ ਕਿ ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਤੋਂ ਜੋ ਵੀ ਬਣ ਸਕੇਗਾ ਉਹ ਕਰੇਗਾ ਔਰ ਆਪਣੀ ਸੁਰੱਖਿਆ ਦੇ ਲਈ ਜ਼ਰੂਰੀ ਕਦਮ ਚੁੱਕਣ ਤੋਂ

ਇਸ ਵਕਤ ਤਿੰਨ ਦੇਸ਼ਾਂ ਦੇ ਜਿਹੜੇ ਇੱਕ ਖਾਸ ਸਮਿਟ ਹੈ, PNG, ਪਾਪੂਆ ਨਿਊ ਗਿਨੀ, ਟੋਂਗਾ ਤੇ ਸਮੋਆ, ਇਹਨਾਂ ਦੇ ਨਾਲ ਅੱਜ ਦੇ ਦਿਨ ਬ੍ਰਿਸਬੇਨ ਦੇ ਵਿੱਚ ਮੁਲਾਕਾਤ ਕਰ ਰਹੇ ਨੇ। ਓਸ਼ਨ ਆਫ ਪੀਸ ਅਲਾਇੰਸ ਜਿਹੜਾ ਫਿਜੀ ਦੇ ਨਾਲ ਸਾਈਨ ਹੋ ਚੁੱਕਿਆ, ਹੁਣ ਇਹਨਾਂ ਦੇਸ਼ਾਂ ਦੇ ਨਾਲ ਵੀ ਸਾਂਝਾ ਹੋਣਾ, ਕਿਉਂਕਿ ਇਹਨਾਂ ਤਿੰਨਾਂ ਦੇਸ਼ਾਂ ਦੇ ਨੇਤਾ ਜਿਹੜੇ ਨੇ, ਸਿਖਰਲੇ ਨੇਤਾ, ਉਹ ਆਸਟ੍ਰੇਲੀਆ ਦੇ ਵਿੱਚ ਮੌਜੂਦ ਨੇ। ਦੱਸ ਦਈਏ ਕਿ ਆਸਟ੍ਰੇਲੀਆ ਪੈਸੇਫਿਕ ਸਮੁੰਦਰੀ ਖੇਤਰ ਦੇ ਵਿੱਚ ਆਪਣੀ ਪੂਰੀ ਧਾਕ ਜਮਾਣ ਦੇ ਲਈ ਇਸ ਓਸ਼ਨ ਆਫ ਪੀਸ ਅਲਾਇੰਸ ਟ੍ਰੀਟੀ ਹੈ ਜਿਹੜੀ, ਇਸ ਨੂੰ ਸਿਰੇ ਚੜਾਉਣਾ ਚਾਹੁੰਦਾ। ਹਾਲਾਂਕਿ ਕਿੰਨੀ ਕਾਮਯਾਬ ਹੁੰਦੀ ਹੈ ਕਿੰਨੀ ਨਹੀਂ ਆਉਣ ਵਾਲੇ ਸਮੇਂ ਚ ਪਤਾ ਚੱਲੇਗਾ, ਪਰ ਹਾਲ ਫਿਲਹਾਲ ਚੀਨ ਦਾ ਦਿੱਤਾ ਹੋਇਆ ਖਤਰਾ ਇਸ ਵਕਤ ਆਸਟ੍ਰੇਲੀਆ ਦੇ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ, ਬਹੁਤ ਵੱਡਾ ਸਿਰਦਰਦ ਬਣਿਆ ਹੋਇਆ, ਜਿੱਥੇ ਆਸਟ੍ਰੇਲੀਆ ਦੇ ਡਿਫੈਂਸ ਇੰਡਸਟਰੀ ਮਿਨਿਸਟਰ ਪੈਟ ਕੋਨਰੋਏ ਨੇ ਵੀ ਹੁਣ ਇਸ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਨੈਟੋ ਦੀ ਬੈਠਕ ਚੱਲ ਹੀ ਰਹੀ ਹੈ, ਨੈਟੋ ਦੀ ਬੈਠਕ ਦੇ ਵਿੱਚ ਆਸਟ੍ਰੇਲੀਆ ਨੇ ਆਪਣਾ ਇਤਰਾਜ਼ ਦਰਜ ਕਰਵਾ ਦਿੱਤਾ ਅਧਿਕਾਰਕ ਤੌਰ ਤੇ। ਹਾਲਾਂਕਿ ਆਸਟ੍ਰੇਲੀਆ ਨੈਟੋ ਦਾ ਮੈਂਬਰ ਨਹੀਂ ਹੈ, ਪਰ ਨੈਟੋ ਦੇ ਵਿੱਚ ਆਸਟ੍ਰੇਲੀਆ ਤੇ ਤੁਰਕੀ ਦੇ ਜਿਹੜੇ, ਕਿਉਂਕਿ ਤੁਰਕੀ ਦੇ ਵਿੱਚ ਇਹ ਨੈਟੋ ਸਮਿਟ ਚੱਲ ਰਿਹਾ, ਉਹਨਾਂ ਦੇ ਡਿਫੈਂਸ ਮਿਨਿਸਟਰਸ ਦੇ ਦਰਮਿਆਨ ਆਪਸੀ ਮੁਲਾਕਾਤ ਦੇ ਵਿੱਚ ਚੀਨ ਦਾ ਇਹ ਮਸਲਾ ਰੱਖਿਆ ਗਿਆ। ਦੱਸਿਆ ਗਿਆ ਕਿ ਚੀਨ ਰੂਸ ਨੂੰ ਵੀ ਮਦਦ ਕਰ ਰਿਹਾ ਯੂਕਰੇਨ ਜੰਗ ਦੇ ਵਿੱਚ, ਤੇ ਚੀਨ ਹੁਣ ਪੈਸੀਫਿਕ ਸਮੁੰਦਰ ਦੇ ਵਿੱਚ ਇਸ ਕਿਸਮ ਦੇ ਨਾਲ ਇੰਟਰਕੋਂਟੀਨੈਂਟਲ ਮਿਜ਼ਾਈਲਾਂ ਸੁੱਟ ਰਿਹਾ, ਹੋਰ ਹਮਲੇ ਕਰ ਰਿਹਾ, ਨਾਕਾਬੰਦੀ ਕਰ ਰਿਹਾ, ਤੇ ਇਸ ਇਲਾਕੇ ਦੇ ਜਿਹੜੇ ਛੋਟੇ ਟਾਪੂ ਦੇਸ਼ ਨੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ਾਂ ਕਰ ਰਿਹਾ। ਇਹ ਸਭ ਮਨਜ਼ੂਰ ਨਹੀਂ ਕੀਤਾ ਜਾਏਗਾ। ਉਧਰ ਲਿਬਰਲ ਪਾਰਟੀ ਦੇ ਫਰੰਟ ਬੈਂਚਰ ਜੇਮਸ ਪੈਟਰਸਨ ਨੇ, ਹਾਲਾਂਕਿ ਵਿਰੋਧੀ ਧਿਰ ਦੇ ਵਿੱਚ ਨੇ, ਪਰ ਉਹਨਾਂ ਨੇ ਆਸਟ੍ਰੇਲੀਅਨ ਸਰਕਾਰ ਦੇ ਦੁਆਰਾ ਹੁਣ ਤੱਕ ਇਸ ਮਸਲੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਆਪਣੇ ਇਤਰਾਜ਼ ਕੌਮਾਂਤਰੀ ਪਲੇਟਫਾਰਮ ਤੇ ਰੱਖੇ ਗਏ ਨੇ, ਉਸ ਦੀ ਸਰਾਹਨਾ ਕੀਤੀ ਹੈ ਤੇ ਕਿਹਾ ਹੈ ਕਿ ਹੁਣ ਤੱਕ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਸਹੀ ਢੰਗ ਦੇ ਨਾਲ ਚੀਨ ਨੂੰ ਜਿਹੜਾ ਭੰਡਿਆ ਗਿਆ, ਉਹਨਾਂ ਦੇ ਏਜੰਡੇ ਨੂੰ ਰੁਪੋਸ਼ ਕੀਤਾ ਗਿਆ। ਉਧਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਪੈਸੀਫਿਕ ਨੇਤਾਵਾਂ ਨੂੰ ਆਸਟ੍ਰੇਲੀਆ ਦੇ ਨਾਲ ਇਸ ਵਕਤ ਆਉਣਾ ਹੋਏਗਾ, ਕਿਉਂਕਿ ਇਹ ਐਸਾ ਮੌਕਾ ਹੈ ਜਿੱਥੇ ਹੁਣ ਇਕੱਠ ਦਿਖਾਉਣਾ ਜ਼ਰੂਰੀ ਹੈ, ਜਿੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਪੈਸੀਫਿਕ ਸਮੁੰਦਰੀ ਖੇਤਰ ਦੇ ਵਿੱਚ ਇਹ ਜਿਹੜੇ ਦੇਸ਼ ਨੇ ਇਹ ਸ਼ਾਂਤੀ ਚਾਹੁੰਦੇ ਨੇ, ਜੰਗ ਨਹੀਂ ਚਾਹੁੰਦੇ। ਬਾਵਜੂਦ ਇਸ ਦੇ ਜਿਹੜਾ ਆਸਟ੍ਰੇਲੀਆ ਦੀ ਤਰਫ ਤੋਂ ਆਪਣੇ ਬਜਟ ਨੂੰ ਵਧਾਉਣ ਦੀ ਗੱਲ ਜਿਹੜੀ ਹੈ ਕੀਤੀ ਜਾ ਰਹੀ ਹੈ, ਟੈਡ ਓਬਰਾਇਨ ਜਿਹੜੇ ਕਿ ਸ਼ੈਡੋ ਫੋਰਨ ਅਫੇਅਰ ਮਿਨਿਸਟਰ ਨੇ, ਉਹਨਾਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਸਟ੍ਰੇਲੀਆ ਨੂੰ ਆਪਣੇ ਜਿਹੜੇ ਡਿਫੈਂਸ ਬਜਟ ਨੂੰ ਵਧਾਉਣਾ ਹੋਏਗਾ। ਬੇਸ਼ੱਕ ਉਹਨਾਂ ਨੇ ਵੀ ਸਰਕਾਰ ਦੇ ਦੁਆਰਾ ਜਿਹੜਾ ਚੀਨ ਦੀ ਨਿਖੇਧੀ ਕੀਤੀ ਗਈ ਹੈ ਕੌਮਾਂਤਰੀ ਪਲੇਟਫਾਰਮ ਦੇ ਉੱਤੇ, ਉਸ ਦਾ ਸਵਾਗਤ ਕੀਤਾ ਹੈ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਵਿਕਟੋਰੀਆ ਤੋਂ ਅਗਲੀ ਖਬਰ, ਜਿੱਥੇ ਮੈਲਬਰਨ ਸਿਟੀ ਕੌਂਸਲ ਦੀ ਤਰਫ ਤੋਂ ਹੁਣ ਇੱਕ ਜਿਹੜਾ $263 million ਡਾਲਰ ਦੀ ਲਾਗਤ ਦੇ ਨਾਲ ਇੱਕ ਇਮਾਰਤ ਉਸਾਰੀ ਜਾ ਰਹੀ ਹੈ, ਉਸ ਦੇ ਖਿਲਾਫ ਆਵਾਜ਼ ਚੁੱਕੀ ਜਾ ਰਹੀ ਹੈ। ਇੱਕ ਪਾਸੇ ਤਾਂ ਸਿਡਨੀ ਦੀ ਕੌਂਸਲ ਹੈ ਜਿਹੜੀ ਇਮਾਰਤਾਂ ਨੂੰ ਢਾ ਕੇ ਇੱਕ ਪੱਧਰੀ ਥਾਂ ਬਣਾ ਰਹੀ ਹੈ, ਦੂਸਰੇ ਪਾਸੇ ਮੈਲਬਰਨ ਦੀ ਕੌਂਸਲ ਹੈ ਜਿਹੜੀ ਇਮਾਰਤਾਂ ਦੀ ਉਸਾਰੀ ਦੇ ਉੱਤੇ ਸੂਬਾਈ ਸਰਕਾਰ ਦੇ ਕੋਲ ਇਤਰਾਜ਼ ਦਰਜ ਕਰਵਾ ਰਹੀ ਹੈ। ਪਲੈਨਿੰਗ ਮਿਨਿਸਟਰ ਨੇ ਜਿਹੜੇ ਵਿਕਟੋਰੀਆ ਸਟੇਟ ਦੇ, ਉਹਨਾਂ ਦੇ ਕੋਲ ਹੁਣ ਇਹ ਪ੍ਰਪੋਜ਼ਲ ਪਹੁੰਚਿਆ ਹੋਇਆ। ਪ੍ਰਪੋਜ਼ਲ ਕੀ ਹੈ? ਪ੍ਰਪੋਜ਼ਲ ਹੈ ਕਿ ਫੈਡਰੇਸ਼ਨ ਸਕੁਅਰ ਦੇ ਉੱਤੇ ਫਲਿੰਡਰ ਸਟਰੀਟ ਸਟੇਸ਼ਨ ਦੀ ਇੱਕ ਆਪਣਾ ਇੱਕ ਨਜ਼ਾਰਾ, ਇੱਕ ਆਪਣਾ ਇੱਕ ਦਿੱਖ ਹੈਗੀ ਹੈ, ਪਰ ਫਲਿੰਡਰ ਸਟਰੀਟ ਸਟੇਸ਼ਨ ਜਿਹੜਾ ਉਹ ਇਸ ਕਰਕੇ ਦਿਖਦਾ ਹੈ ਕਿਉਂਕਿ ਉਸਦੇ ਬਿਲਕੁਲ ਸਾਹਮਣੇ ਜਿਹੜਾ ਟਾਊਨ ਹਾਲ ਪਲੇਸ ਹੈ ਉਹ ਇਮਾਰਤ ਜਾਂ ਉਹਦੇ ਆਲੇ ਦੁਆਲੇ ਦੇ ਇਲਾਕੇ ਨੂੰ ਬਹੁਤਾ ਉੱਚਾ ਨਹੀਂ ਚੁੱਕਣ ਦਿੱਤਾ ਜਾਂਦਾ, ਤਾਂ ਕਿ ਉਸ ਸਟੇਸ਼ਨ ਦਾ ਜਿਹੜਾ ਦਿੱਖ ਹੈ ਉਹ ਵੀ ਖਤਮ ਨਾ ਹੋਵੇ ਤੇ ਉਸ ਪੂਰੇ ਇਲਾਕੇ ਦੀ ਜਿਹੜੀ ਇੱਕ ਆਪਣੀ ਇੱਕ ਪਛਾਣ ਹੈ, ਇੱਕ ਇਤਿਹਾਸਕ ਪਛਾਣ ਹੈ, ਉਹ ਬਣੀ ਰਹੇ, ਜੋ ਕਿ ਇੱਕ ਮੈਲਬਰਨ ਦੀ ਪਛਾਣ ਵੀ ਹੈ। ਫਲਿੰਡਰ ਸਟਰੀਟ ਸਟੇਸ਼ਨ ਅੱਜ ਦੀ ਤਰੀਕ ਦੇ ਵਿੱਚ ਜਿਵੇਂ ਸਿਡਨੀ ਦੇ ਓਪੇਰਾ ਹਾਊਸ ਜਾਂ ਡਾਰਲਿੰਗ ਹਾਰਬਨ ਹੈ, ਉਸੇ ਤਰੀਕੇ ਦੇ ਨਾਲ ਮੈਲਬਰਨ ਸ਼ਹਿਰ ਦੀ ਇੱਕ ਪਛਾਣ ਬਣ ਚੁੱਕਿਆ। ਅਜਿਹੇ ਦੇ ਵਿੱਚ ਟਾਊਨ ਹਾਲ ਪਲੇਸ ਦੇ ਆਲੇ ਦੁਆਲੇ ਇਮਾਰਤਾਂ ਦਾ ਇੱਕ ਜੰਗਲ ਖੜਾ ਕਰ ਦਿੱਤਾ ਜਾਏਗਾ, ਅਜਿਹੀਆਂ ਉੱਚੀਆਂ ਇਮਾਰਤਾਂ ਬਣਾ ਦਿੱਤੀਆਂ ਜਾਣਗੀਆਂ। ਲਗਭਗ 24,897 ਸਕੁਅਰ ਮੀਟਰ ਦੇ ਵਿੱਚ ਇਹ ਡਿਵੈਲਪਮੈਂਟ ਹੋਣੀ ਹੈ। ਲੈਂਡਲੀਜ਼ ਕੰਪਨੀ ਨੂੰ ਇਹ ਕੰਟਰੈਕਟ ਦੇ ਦਿੱਤਾ ਗਿਆ। ਜਦ ਤੱਕ ਸੂਬਾਈ ਸਰਕਾਰ ਇਸ ਪ੍ਰੋਜੈਕਟ ਦੇ ਉੱਤੇ ਹਰੀ ਝੰਡੀ ਨਹੀਂ ਦੇ ਦਿੰਦੀ, ਇਸ ਦੇ ਉੱਤੇ ਹਸਤਾਖਰ ਨਹੀਂ ਕਰ ਦਿੰਦੀ, ਇਸ ਕਰਕੇ ਕੌਂਸਲ ਦੀ ਤਰਫ ਤੋਂ ਜਿਹੜੇ ਵਿਕਟੋਰੀਆ ਦੀ ਪਲੈਨਿੰਗ ਮਿਨਿਸਟਰ ਨੇ ਸੋਨੀਆ ਕਲਕੈਨੀ, ਉਹਨਾਂ ਤੱਕ ਇਹ ਪਹੁੰਚ ਕੀਤੀ ਗਈ ਹੈ ਕਿ ਇਸ ਨੂੰ ਬਿਲਕੁਲ ਵੀ ਸਿਰੇ ਨਾ ਚੜ੍ਹਨ ਦਿੱਤਾ ਜਾਵੇ। ਇਹ ਵਿਕਟੋਰੀਆ ਮੈਲਬਰਨ ਸ਼ਹਿਰ ਦੇ ਲਈ ਕੋਈ ਵਧੀਆ ਪ੍ਰੋਜੈਕਟ ਨਹੀਂ ਮੰਨਿਆ ਜਾਏਗਾ।
ਉੱਥੇ ਅਗਲੀ ਖਬਰ ਦੀ ਜੇਕਰ ਸਾਂਝ ਪਾਈਏ ਦੇ ਪ੍ਰੋਜੈਕਟਾਂ ਦੀ ਗੱਲ ਹੁੰਦੀ ਹੈ NSW ਦੇ ਵਿੱਚੋਂ ਇਹ ਖਬਰ, ਜਿੱਥੇ ਹੁਣ ਤਾਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਵਪਾਰ ਕਰਨ ਦੇ ਲਈ NSW ਕੋਈ ਸੌਖਾ

ਸੂਬਾ ਨਹੀਂ ਹੈ, ਸਭ ਤੋਂ ਮੁਸ਼ਕਿਲ ਸਟੇਟ ਹੈ ਤੇ ਸਭ ਤੋਂ ਮਹਿੰਗਾ ਸਟੇਟ ਵੀ ਹੈ। ਆਸਟ੍ਰੇਲੀਆ ਦੇ ਮੋਸਟ ਐਕਸਪੈਂਸਿਵ ਸਟੇਟ ਦਾ ਟੈਗ ਹਾਸਲ ਕਰਨ ਵਾਲਾ NSW ਸਟੇਟ ਆਫ ਓਰੀਜਨ ਦੇ ਕਈ ਮੁਕਾਬਲਿਆਂ ਦੇ ਵਿੱਚ ਰਗਬੀ ਦੇ ਮੁਕਾਬਲਿਆਂ 'ਚ ਤਾਂ ਕੁਇਨਜ਼ਲੈਂਡ ਤੋਂ ਹਾਰ ਹੀ ਜਾਂਦਾ ਹੈ, ਹੁਣ ਵਪਾਰ ਦੇ ਮਾਮਲਿਆਂ ਦੇ ਵਿੱਚ ਵੀ ਕੁਇਨਜ਼ਲੈਂਡ ਤੋਂ ਹਾਰ ਰਿਹਾ ਹੈ। ਮੰਨਿਆ ਗਿਆ ਹੈ ਕਿ 6,000 ਦੇ ਕਰੀਬ ਬਿਜ਼ਨਸ ਬੰਦ ਨਹੀਂ ਹੋਏ ਨੇ, ਬਲਕਿ NSW ਸਟੇਟ ਛੱਡ ਕੇ ਦੂਸਰੀਆਂ ਸਟੇਟਸ ਦੇ ਵਿੱਚ ਚਲੇ ਗਏ ਨੇ। ਇਹ 2017 ਤੋਂ ਬਾਅਦ ਖਾਸ ਤੌਰ ਦੇ ਉੱਤੇ ਇਹ ਬਦਲਾਅ ਆਉਣਾ ਸ਼ੁਰੂ ਹੋਇਆ। ਦੂਸਰੇ ਪਾਸੇ NSW ਤੋਂ ਬਾਅਦ ਦੂਜੀ ਇੱਕ ਸਟੇਟ ਵਿਕਟੋਰੀਆ ਹੀ ਹੈ ਜਿੱਥੇ ਬਿਜ਼ਨਸਿਸ ਨੂੰ ਨੁਕਸਾਨ ਹੋਇਆ। ਹਾਂ, ਵਿਕਟੋਰੀਆ 'ਚ ਜ਼ਿਆਦਾਤਰ ਬਿਜ਼ਨਸ ਬੰਦ ਹੋ ਜਾਂਦੇ ਨੇ, ਵਾਲੰਟਰੀ ਐਡਮਿਨਿਸਟ੍ਰੇਸ਼ਨ 'ਚ ਚਲੇ ਜਾਂਦੇ ਨੇ, ਇੰਟਰ ਸਟੇਟ ਮੂਵਮੈਂਟ ਦੇ ਮਾਮਲੇ ਦੇ ਵਿੱਚ ਇਸ ਕਰਕੇ ਉਹ ਦੂਜੇ ਨੰਬਰ 'ਤੇ ਰਹਿ ਗਏ। ਪਰ ਕਿਹੜੀ ਸਟੇਟ ਹੈ ਜਿਹਨੇ ਸਭ ਤੋਂ ਵੱਧ ਬਿਜ਼ਨਸਿਸ ਨੂੰ ਆਕਰਸ਼ਿਤ ਕੀਤਾ ਹੈ? ਉਸ ਮਾਮਲੇ ਦੇ ਵਿੱਚ ਕੁਇਨਜ਼ਲੈਂਡ ਹੈ, ਜਿੱਥੇ 8,500 ਦੇ ਕਰੀਬ ਇੰਟਰ ਸਟੇਟ ਬਿਜ਼ਨਸ ਯਾਨੀ ਦੂਸਰੀਆਂ ਸਟੇਟਸ ਤੋਂ ਮੂਵ ਹੋ ਕੇ ਉੱਥੇ ਆਏ ਨੇ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਯਾਨੀ ਦੇਸ਼ ਦੇ ਆਂਕੜੇ ਇਕੱਠੇ ਕਰਨ ਵਾਲੀ ਸੰਸਥਾ ਦੇ ਆਂਕੜੇ ਤੇ ਬਿਜ਼ਨਸ NSW ਦੇ ਆਂਕੜਿਆਂ ਨੂੰ ਇਕੱਠਾ ਕਰਕੇ ਜੋੜਿਆ ਜਾਵੇ ਤਾਂ ਦੱਸਿਆ ਗਿਆ ਹੈ ਕਿ NSW ਨੂੰ ਵੀ ਸਭ ਤੋਂ ਵੱਧ ਮਾਰ ਕੁਇਨਜ਼ਲੈਂਡ ਤੋਂ ਹੀ ਪਈ ਹੈ। ਹਾਲਾਂਕਿ NSW ਦੇ ਕੁਝ ਵਪਾਰ ਵੈਸਟਰਨ ਆਸਟ੍ਰੇਲੀਆ ਤੇ ਸਾਊਥ ਆਸਟ੍ਰੇਲੀਆ 'ਚ ਵੀ ਮੂਵ ਹੋਏ ਨੇ, ਪਰ ਸਭ ਤੋਂ ਜ਼ਿਆਦਾ ਬਿਜ਼ਨਸ ਜਿਹੜੇ ਖੋਹੇ ਨੇ ਉਹ ਕੁਇਨਜ਼ਲੈਂਡ ਨੇ ਖੋਹੇ ਨੇ। ਦੱਸ ਦਈਏ ਕਿ ਇੱਥੇ NSW ਸਰਕਾਰ ਦੇ ਇੱਕ ਬੁਲਾਰੇ ਨੇ ਨਵੇਂ ਡੇਟਾ ਦੇ ਜਵਾਬ ਦੇ ਵਿੱਚ ਦੱਸਿਆ ਕਿ ਬੇਸ਼ੱਕ ਇਸ ਕਿਸਮ ਦੇ ਡੇਟਾ ਹੈਗੇ ਨੇ ਜਿਹੜੇ NSW ਦੀ ਇੱਕ ਪਾਸੀ ਤਸਵੀਰ ਨੂੰ ਦਿਖਾਉਂਦੇ ਨੇ, ਉੱਥੇ ਇਹ ਵੀ ਦੇਖਣਾ ਚਾਹੀਦਾ ਹੈ ਕਿ NSW 'ਚ 2017 ਤੋਂ ਬਾਅਦ 1,57,000 ਬਿਜ਼ਨਸਿਸ ਹੋਰ ਵੀ ਨਵੇਂ ਆ ਕੇ ਜੁੜੇ ਨੇ, ਯਾਨੀ ਕਿ ਵਪਾਰ ਕਰਨ ਦੇ ਮੌਕੇ ਵਧੇ ਵੀ ਨੇ। ਇਹਨਾਂ ਦੇ ਵਿੱਚ ਜੇ ਕੁਝ ਇੱਕ ਬਿਜ਼ਨਸ ਚਲੇ ਵੀ ਗਏ ਨੇ ਤਾਂ ਹੋ ਸਕਦਾ ਹੈ, ਪਰ ਜਿੱਥੇ ਇਨਸੋਲਵੈਂਸੀਜ਼ ਦੀ ਗੱਲ ਹੈ ਉਹ ਪਿਛਲੇ ਸਾਲ ਦੇ ਨਾਲੋਂ 6% NSW 'ਚ ਘਟੀ ਹੈ, ਯਾਨੀ ਵਪਾਰ ਕਰਨ ਦਾ ਹੁਣ ਸਭ ਤੋਂ ਵਧੀਆ ਮੌਕਾ NSW ਦੇ ਵਿੱਚ ਦੇਖਿਆ ਜਾਂਦਾ ਹੈ। ਪਰ ਕਿਹਾ ਇਹ ਜਾਂਦਾ ਹੈ ਕਿ NSW 'ਚੋਂ ਸਭ ਤੋਂ ਵੱਧ ਬਿਜ਼ਨਸ ਜਾਣ ਦਾ ਇੱਕ ਬਹੁਤ ਵੱਡਾ ਕਾਰਨ ਤਾਂ ਇੱਥੇ ਦੀਆਂ ਇੰਸ਼ੋਰੈਂਸ ਨੇ, ਜਿਵੇਂ ਜਨਰਲ ਬਿਜ਼ਨਸ ਇੰਸ਼ੋਰੈਂਸ ਹੈ। ਕੁਇਨਜ਼ਲੈਂਡ ਤੇ NSW ਦੇ ਵਿੱਚ ਇੰਸ਼ੋਰੈਂਸ ਦਾ ਗੈਪ ਹੀ ਘੱਟੋ ਘੱਟ 23% ਹੈ, ਯਾਨੀ ਇੰਨੀ ਮਹਿੰਗੀ NSW 'ਚ ਇੰਸ਼ੋਰੈਂਸ ਪੈ ਜਾਂਦੀ ਹੈ। ਨਿਊ ਸਾਊਥ ਵੇਲਸ ਦੇ ਵਿੱਚ ਇਸ ਤੋਂ ਇਲਾਵਾ ਐਮਰਜੈਂਸੀ ਸਰਵਿਸ ਲਈ ਵੀ ਜਿਹਨੂੰ SL ਕਹਿ ਦਿੱਤਾ ਜਾਂਦਾ ਹੈ, ਇਹਨੂੰ ਵੀ ਕੰਪਲੀਟਲੀ ਐਬੋਲਿਸ਼ ਕਰਨ ਦੀ ਮੰਗ ਲਗਾਤਾਰ ਚੱਲ ਰਹੀ ਹੈ। ਹਾਲਾਂਕਿ ਸਰਕਾਰ ਦੀ ਤਰਫ ਤੋਂ ਐਸਾ ਕੋਈ ਫੈਸਲਾ ਲਿਆ ਨਹੀਂ ਗਿਆ ਹੈ। ਉੱਥੇ ਸੋਸ਼ਲ ਮੀਡੀਆ ਕੰਪਨੀਆਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਖਾਤੇ ਜਿਹੜੇ ਬਣਾਉਂਦੀਆਂ ਨੇ ਪਾਬੰਦ ਕਰਦੀਆਂ ਨੇ ਕਿ ਇਸ ਦੇ ਵਿੱਚ ਕਿਸੇ ਦੇ ਉੱਤੇ ਸ਼ੱਕ ਹੋਣ ਤੋਂ ਬਾਅਦ ਇਹਨਾਂ ਖਾਤਿਆਂ ਦੇ ਲਈ ਏਜ ਪਰੂਫ ਮੰਨੇ ਗਏ ਨੇ, ਮੰਗੇ ਗਏ ਨੇ, ਇਸ ਦਾ ਜਵਾਬ ਨਾ ਹੈ। ਇਹ ਹੁਣ ਗੁਪਤ ਤਰੀਕੇ ਦੇ ਨਾਲ ਰਿਪੋਰਟ ਸਾਹਮਣੇ ਆਈ ਹੈ। ਆਸਟ੍ਰੇਲੀਆ ਨੇ 2016 ਤੋਂ ਬਾਅਦ, ਮਾਫ ਕਰਨਾ, ਦਸੰਬਰ 2025 ਤੋਂ ਬਾਅਦ ਇਸ ਕਿਸਮ ਦਾ ਇੱਕ ਨਿਯਮ ਲਿਆ ਦਿੱਤਾ ਸੀ ਕਿ 16 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਬੱਚੇ ਇੰਸਟਾਗ੍ਰਾਮ, ਸਨੈਪਚੈਟ, ਯੂਟਿਊਬ ਦੇ ਉੱਤੇ ਆਪਣੇ ਖਾਤੇ ਨਹੀਂ ਬਣਾ ਸਕਦੇ। ਪਰ ਹੁਣ ਸੋਫਟਵੇਅਰ ਟੈਸਟਰਸ ਦੀ ਇੱਕ ਟੀਮ ਨੇ ਜਿਹੜੇ ਪਿਛਲੇ ਸਾਲ ਟ੍ਰਾਇਲ ਕੀਤੇ ਸੀ, ਜਿਸ ਦੇ ਵਿੱਚ 1,000 ਆਸਟ੍ਰੇਲੀਅਨ ਲੋਕਾਂ ਨੂੰ ਇਹਨਾਂ ਪਲੇਟਫਾਰਮਸ ਨੂੰ ਨਾ ਵਰਤਣ ਦੇ ਲਈ, ਕਿਉਂਕਿ ਜਦੋਂ ਆਸਟ੍ਰੇਲੀਆ ਸਰਕਾਰ ਨੇ ਨਿਯਮ ਲਿਆਂਦਾ ਸੀ, ਪਰ ਨਾ ਵਰਤਣ ਦੇ ਲਈ ਇੱਕ ਟ੍ਰਾਇਲ ਕੀਤਾ ਸੀ। ਪਰ ਮੰਨਿਆ ਗਿਆ ਕਿ ਉਹਨਾਂ ਦੇ ਵਿੱਚ 50 ਦੇ ਕਰੀਬ ਖਾਤੇ ਐਸੇ ਸੀ ਜਿਹਨਾਂ ਦੀ ਉਮਰ 16 ਸਾਲ ਜਾਂ ਉਸ ਤੋਂ ਘੱਟ ਸੀ, ਪਰ ਬਾਵਜੂਦ ਇਸ ਦੇ ਉਹਨਾਂ ਤੋਂ ਕੋਈ ਵੀ ਜਿਹੜਾ ਏਜ ਪਰੂਫ ਨਹੀਂ ਮੰਗਿਆ ਗਿਆ ਤੇ ਨਾ ਹੀ ਇਸ ਕਿਸਮ ਦਾ ਕੋਈ ਏਜ ਪਰੂਫ ਜਿਹੜਾ ਅਪਲੋਡ ਕਰਨ ਦਾ ਕੋਈ ਸਿਸਟਮ ਇਹਨਾਂ ਕੰਪਨੀਆਂ ਦੀ ਤਰਫ ਤੋਂ ਬਣਾਇਆ ਗਿਆ। ਸਿਰਫ ਔਰ ਸਿਰਫ ਇੱਕ ਆਸਟ੍ਰੇਲੀਅਨ ਕੰਪਨੀ ਜਿਹੜੀ ਕਿੱਕ, ਉਹਨੂੰ ਛੱਡ ਦਈਏ ਤਾਂ ਦੂਜੀਆਂ ਕੰਪਨੀਆਂ ਇਸ ਕਿਸਮ ਦੇ ਨਾਲ ਇਸ ਜਿਹੜਾ ਪਲੇਟਫਾਰਮ ਹੈ, ਅਲੱਗ ਅਲੱਗ ਉਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ, ਉਹਨਾਂ ਦੇ 16 ਸਾਲ ਜਾਂ ਘੱਟ ਉਮਰ ਦੇ ਬੱਚਿਆਂ ਦੇ ਖਾਤਿਆਂ ਨੂੰ ਪਾਬੰਦ ਕਰਨ ਦੇ ਲਈ ਇਸ ਕਿਸਮ ਦਾ ਫਰੇਮਵਰਕ ਤਿਆਰ ਨਹੀਂ ਕਰ ਸਕੇ। ਮੇਟਾ, ਇੰਸਟਾਗ੍ਰਾਮ, ਸਨੈਪਚੈਟ, ਟਿਕਟੋਕ, ਯੂਟਿਊਬ ਸਾਰਿਆਂ ਦੇ ਉੱਤੇ ਇਸ ਕਿਸਮ ਦੇ ਨਾਲ ਇਹ ਪਾਬੰਦੀਆਂ ਲੱਗੀਆਂ ਹੋਈਆਂ ਨੇ। ਟਿਕਟੋਕ ਨੇ ਤਾਂ ਇਸ ਦੇ ਉੱਤੇ ਬਿਆਨ ਦੇਣ ਤੋਂ ਵੀ ਮਨਾ ਕਰ ਦਿੱਤਾ। ਗੂਗਲ, ਜਿਹਨਾਂ ਦੀ ਮਾਲਕੀ ਦੇ ਅਧੀਨ ਯੂਟਿਊਬ ਵੀ ਪੈ ਜਾਂਦੇ ਨੇ, ਤੇ ਐਕਸ, ਇਹਨਾਂ ਨੇ ਵੀ ਇਸ ਮਾਮਲੇ ਦੇ ਉੱਤੇ ਟਿੱਪਣੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕੱਲ ਦੇ ਦਿਨ ਇੱਕ ਠੰਡ ਬਹੁਤ ਸਾਰੇ ਖੇਡ ਪ੍ਰੇਮੀਆਂ ਦੇ ਮਨਾਂ ਦੇ ਵਿੱਚ ਪਈ, ਜਦੋਂ ਰੈੱਡ ਕਾਰਡ ਨੂੰ ਰੱਦ ਕਰਵਾਉਣ ਵਾਲੇ ਡੋਨਲਡ ਟਰੰਪ ਦੀ ਅਮਰੀਕੀ ਟੀਮ ਨੂੰ ਬੈਲਜੀਅਮ ਨੇ 4-1 ਦੇ ਨਾਲ ਲਤਾੜ ਕੇ ਕਿਹਾ ਕਿ ਹੁਣ ਇਹਨੂੰ ਰੱਦ ਕਰਾ ਕੇ ਦਿਖਾਓ। ਬੈਲਜੀਅਮ ਨੇ ਬੜੀ ਵਧੀਆ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਅਮਰੀਕਾ ਨੂੰ ਹੁਣ ਤੱਕ ਦੀ ਇਸ ਟੂਰਨਾਮੈਂਟ 'ਚ ਸਭ ਤੋਂ ਕਰਾਰੀ ਹਾਰ ਦਿੱਤੀ ਹੈ ਤੇ ਬੈਲਜੀਅਮ ਨੇ ਆਪਣਾ ਵੀ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।
ਅਮਰੀਕਾ ਦੀ ਤਰਫ ਤੋਂ ਟਿਲਮੈਨ 31ਵੇਂ ਮਿੰਟ ਦੇ ਵਿੱਚ ਇੱਕ ਗੋਲ ਕਰ ਸਕਿਆ। ਫੁੱਲ ਟਾਈਮ ਮੁੱਕਣ ਤੱਕ ਬੈਲਜੀਅਮ ਨੇ 4 ਗੋਲ ਕਰ ਦਿੱਤੇ ਸੀ, ਇੰਜਰੀ ਟਾਈਮ ਦੇ ਵਿੱਚ ਇੱਕ ਗੋਲ ਕੀਤਾ, ਉਸ ਤੋਂ ਇਲਾਵਾ 3 ਗੋਲ ਪਹਿਲਾਂ ਹੀ ਕਰ ਦਿੱਤੇ ਸੀ। ਤੇ ਇਸ ਤਰੀਕੇ ਦੇ ਨਾਲ ਇਹ ਮੈਚ ਜਿਹੜਾ ਹੈ ਬੈਲਜੀਅਮ ਜਿੱਤਿਆ ਤੇ ਅਮਰੀਕਾ ਹਾਰਿਆ, ਤੇ ਬਹੁਤ ਸਾਰੇ ਲੋਕਾਂ ਦੇ ਕਾਲਜੇ 'ਚ ਠੰਡ ਪਈ। ਬੜੇ ਸਾਰੇ ਆਸਟ੍ਰੇਲੀਅਨ ਲੋਕਾਂ ਦੇ ਕਾਲਜਿਆਂ 'ਚ ਵੀ ਅੱਜ ਦੇ ਦਿਨ ਠੰਡ ਪਈ ਹੋਣੀ ਹੈ, ਕਿਉਂਕਿ ਆਸਟ੍ਰੇਲੀਆ ਨੂੰ ਮੈਚ ਹਾਰਨ ਤੋਂ ਬਾਅਦ ਇਜਿਪਟ ਨੇ ਨਾ ਸਿਰਫ ਕੁਝ ਇੱਕ ਖਾਸ ਕਿਸਮ ਦੀਆਂ ਨਾਅਰੇਬਾਜ਼ੀਆਂ ਕੀਤੀਆਂ ਸੀ, ਬਲਕਿ ਆਸਟ੍ਰੇਲੀਆ ਨੂੰ ਵੀ ਹਰਾ ਦਿੱਤਾ ਸੀ, ਖਾਸ ਤੌਰ ਦੇ ਉੱਤੇ ਰਾਊਂਡ ਆਫ 32 ਦੇ ਮੁਕਾਬਲੇ ਦੇ ਵਿੱਚ। ਪਰ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਹੁਣ ਅਰਜਨਟੀਨਾ ਨੇ ਇਜਿਪਟ ਨੂੰ 3-2 ਦੇ ਨਾਲ ਹਰਾਇਆ, ਔਰ ਇਹ ਮੈਚ ਆਪਣੇ ਆਪ ਦੇ ਵਿੱਚ ਕਿਸੇ ਅਰਜਨਟੀਨਾ ਦੇ ਲਈ ਚਮਤਕਾਰ ਤੋਂ ਘੱਟ ਨਹੀਂ ਸੀ, ਕਿਉਂਕਿ ਮੈਚ 80ਵੇਂ ਮਿੰਟ ਤੱਕ ਲਗਭਗ ਪੂਰੀ ਤਰੀਕੇ ਦੇ ਨਾਲ ਇਜਿਪਟ ਦੀ ਗ੍ਰਿਫਤ ਦੇ ਵਿੱਚ ਸੀ। ਇਬਰਾਹਿਮ ਤੇ ਜ਼ਿਕੋ ਨੇ 2 ਗੋਲ ਕੀਤੇ ਸੀ ਇਸ ਦਰਮਿਆਨ ਇਜਿਪਟ ਦੇ ਲਈ, ਪਰ ਬਾਅਦ ਦੇ ਵਿੱਚ ਰੋਮੇਰੋ ਮੈਸੀ ਫਰਨਾਂਡੇਜ਼ ਦੀ ਟੀਮ ਨੇ ਆਪਣਾ ਜਲਵਾ ਦਿਖਾਇਆ। 79ਵੇਂ ਮਿੰਟ ਦੇ ਵਿੱਚ ਮੈਸੀ ਦੇ ਪਾਸ ਦੇ ਉੱਤੇ ਰੋਮੇਰੋ ਨੇ ਹੈਡਰ ਮਾਰ ਕੇ ਗੋਲ ਕੀਤਾ, ਤੇ ਫਿਰ 83ਵੇਂ ਮਿੰਟ ਦੇ ਵਿੱਚ ਹੀ ਮੈਸੀ ਦਾ ਗੋਲ ਆਇਆ। ਮੈਚ ਬਰਾਬਰੀ ਤੇ ਹੋਇਆ, ਪਰ ਇਸ ਦਰਮਿਆਨ ਇਜਿਪਟ ਦੇ ਉੱਤੇ ਪ੍ਰੈਸ਼ਰ ਸਾਫ਼ ਦਿਖਣ ਲੱਗਿਆ। ਫਰਨਾਂਡੇਜ਼ ਨੇ ਇਸ ਤੋਂ ਬਾਅਦ ਇੰਜਰੀ ਟਾਈਮ ਦੇ ਵਿੱਚ ਇੱਕ ਹੋਰ ਗੋਲ ਕਰਕੇ ਇਜਿਪਟ ਦੇ ਹੱਥੋਂ ਇਹ ਮੈਚ ਖੋਲਿਆ, ਤੇ 3-2 ਦੇ ਨਾਲ ਅਰਜਨਟੀਨਾ ਹੁਣ ਅਗਲੇ ਦੌਰ ਦੇ ਵਿੱਚ ਦਾਖਲ ਹੋ ਚੁੱਕਿਆ ਹੈ। ਉਧਰ ਸਵਿਟਜ਼ਰਲੈਂਡ ਤੇ ਕੋਲੰਬੀਆ ਦੇ ਮੈਚ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਬਰਾਬਰੀ ਦੀ ਟੱਕਰ ਮੰਨੀ ਜਾ ਰਹੀ ਸੀ। ਦੋਵੇਂ ਟੀਮਾਂ ਕੋਈ ਵੀ ਗੋਲ ਨਹੀਂ ਕਰ ਸਕੀਆਂ ਫੁੱਲ ਟਾਈਮ ਮੁੱਕਣ ਤੱਕ, ਫਿਰ ਪੈਨਲਟੀ ਸ਼ੂਟ ਆਊਟ ਦੇ ਵਿੱਚ ਗੱਲ ਗਈ ਤੇ ਸਵਿਟਜ਼ਰਲੈਂਡ ਨੇ 4 ਤੇ ਕੋਲੰਬੀਆ ਨੇ 3 ਗੋਲ ਕੀਤੇ। ਇਸ ਤਰੀਕੇ ਦੇ ਨਾਲ ਜਿਹੜਾ ਇਹ ਸਵਿਟਜ਼ਰਲੈਂਡ ਇਹ ਮੈਚ ਜਿੱਤ ਕੇ ਅਗਲੇ ਦੌਰ ਦੇ ਵਿੱਚ ਦਾਖਲ ਹੋ ਗਿਆ। ਦੱਸ ਦਈਏ ਕਿ ਹੁਣ ਅਗਲੇ ਦੌਰ ਦੇ ਵਿੱਚ ਜਿਹੜੀਆਂ ਟੀਮਾਂ ਨੇ, ਫਰਾਂਸ ਬਨਾਮ ਮਰੱਕੋ, ਸਪੇਨ ਬਨਾਮ ਬੈਲਜੀਅਮ, ਨਾਰਵੇ ਬਨਾਮ ਇੰਗਲੈਂਡ ਤੇ ਅਰਜਨਟੀਨਾ ਬਨਾਮ ਸਵਿਟਜ਼ਰਲੈਂਡ ਇਹ ਮੈਚ ਖੇਡੇ ਜਾਣਗੇ, ਤੇ ਇਹਨਾਂ ਸਾਰੀਆਂ ਟੀਮਾਂ 8 ਟੀਮਾਂ ਦੇ ਵਿੱਚੋਂ 4 ਟੀਮਾਂ ਜਿਹੜੀਆਂ ਆਣਗੀਆਂ ਉਹ ਸੈਮੀ ਫਾਈਨਲ ਦੇ ਵਿੱਚ ਪਹੁੰਚਣਗੀਆਂ, ਕੁਆਟਰ ਫਾਈਨਲ ਦੇ ਆਪਣਾ ਆਪਣੇ ਮੈਚ ਜਿੱਤ ਕੇ। ਬਹਿਰਾਲ ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ।

0: ਦੋਈ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਖਰੋੜ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: If anything happened to my people, I will burn this whole city.
1: ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਕਰੋੜ ਸਰਪੰਚ।
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਸੋ ਐਮੀ ਵਿਰਕ ਦਾ ਗਾਣਾ ਤੁਸੀਂ ਸੁਣਿਆ ਦਸਤਾਰ ਫਿਲਮ ਦਾ ਗਾਣਾ ਤੁਸੀਂ ਸੁਣਿਆ ਅਤੇ ਉਸ ਤੋਂ ਪਹਿਲਾਂ ਉਹ ਮੈਨੂੰ ਚੇਤਾ ਭੁੱਲ ਗਿਆ ਅਤੇ ਗਾਣੇ ਤੁਸੀਂ ਕੁੱਲ ਮਿਲਾ ਕੇ ਤਾਂ ਇੰਜੋਏ ਕੀਤੇ ਹੋਣਗੇ ਗਾਣੇ ਅੱਜ ਕੱਲ੍ਹ ਗਾਣਿਆਂ 'ਤੇ ਗਾਣੇ ਆ ਰਹੇ ਨੇ ਬਹੁਤ ਸਾਰੇ ਗਾਣੇ ਆ ਰਹੇ ਨੇ ਅਤੇ ਇਸ ਕਰਕੇ ਬੜੇ ਸਾਰੇ ਸਾਡੇ ਕੋਲ ਸੁਣੇ ਵੀ ਨਹੀਂ ਜਾਂਦੇ ਇੰਨੇ ਜ਼ਿਆਦਾ ਗਾਣੇ ਆਏ ਜਾਂਦੇ ਆ ਅਤੇ ਖੈਰ ਤੁਸੀਂ ਸੁਣ ਰਹੇ ਹੋਗੇ ਇੰਜੋਏ ਕਰ ਰਹੇ ਹੋਗੇ ਫਿਲਮਾਂ ਇੰਜੋਏ ਕਰ ਰਹੇ ਹੋਗੇ ਧੜਾਧੜ ਫਿਲਮਾਂ ਵੀ ਆਈ ਜਾਂਦੀਆਂ ਨੇ ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲਬਾਤ ਕਰਾਂਗੇ ਅਤੇ ਮਾਹੌਲ ਚਾਲ ਸਪੋਰਟਸ ਵਾਲਾ ਬਣਿਆ ਵਾ ਉਹਦੇ ਉੱਤੇ ਵੀ ਗੱਲਾਂ ਬਾਤਾਂ ਨਾਲ ਚੱਲਦੀਆਂ ਰਹਿਣਗੀਆਂ ਪਰ ਫਿਲਹਾਲ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਤੋਰੀਏ ਬੁੱਧਵਾਰ ਦਾ ਦਿਨ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਤੁਹਾਨੂੰ ਅਸੀਂ ਜੀਓ ਆਇਆਂ ਨੂੰ ਆਖਦੇ ਹਾਂ ਸੋਹਣੀ ਸਵੇਰ ਠੰਡੀ ਠੰਡੀ ਜੀ ਸਵੇਰ ਅਤੇ ਚਾਹ ਦਾ ਲੁਤਫ ਮੇਰਾ ਖਿਆਲ ਆ ਤੁਸੀਂ ਲੈ ਰਹੇ ਹੋਣੇ ਆ ਬਾਕੀ ਕਈ ਵਿੱਚ ਕੌਫੀ ਦੇ ਸ਼ੌਕੀਨ ਵੀ ਹੁੰਦੇ ਆ
0: ਬਿਲਕੁਲ ਅੱਜ ਕੱਲ੍ਹ ਮੈਂ ਵੇਖਣਾ ਵਾਂ ਵੀ ਪਰ ਵੈਸੇ ਜੇ ਵੇਖਿਆ ਜਾਵੇ ਵੀ ਕਈ ਵਾਰ ਕੌਫੀ ਵਾਲਾ ਮੂਡ ਹੋਵੇ ਪਤਾ ਨਹੀਂ ਕਿਉਂ ਕੌਫੀ ਵਾਲਾ ਹੁੰਦਾ ਕਈ ਵਾਰੀ ਚਾਹ ਵਾਲਾ ਹੁੰਦਾ ਅਤੇ ਚਾਹ ਵਾਲਾ ਹੁੰਦਾ ਵਾ ਇਹ ਵੀ ਨਹੀਂ ਕੁਛ ਕਿਹਾ ਜਾਂਦਾ ਵੀ ਮਤਲਬ ਕਿਹੜੀ ਚੀਜ਼ ਕਰਕੇ ਕਿੱਦਾਂ ਵਾ ਪਰ ਮਤਲਬ ਹੈਗਾ ਆ
1: ਕੁੱਲ ਮਿਲਾ ਕੇ ਫੀਫਾ ਵਰਲਡ ਕੱਪ ਹੀ ਆ ਦੋਨੇ ਪਾਸੇ ਹੋ ਜਾਈਦਾ
0: ਹਾਂ ਇਹ ਗੱਲ ਤੁਹਾਡੀ ਸਹੀ ਆ ਜੇ ਘਰ ਪੀਣੀ ਹੋਵੇ ਬੰਦੇ ਨੇ ਤਾਂ ਫਿਰ ਤਾਂ ਚਾਹ ਹੀ ਆ ਵੈਸੇ ਸਾਰਿਆਂ ਨੂੰ ਪੁੱਛ ਸਕਦੇ ਹਾਂ ਆਪਾਂ ਵੀ ਤੁਹਾਡਾ ਕੀ ਇੰਟਰਸਟ ਹੁੰਦਾ ਜੇ ਤਾਂ ਘਰ ਪੀਣੀ ਹੋਵੇ ਫਿਰ ਕੌਫੀ ਭਾਵੇਂ ਬਾਹਰੋਂ ਮੰਗਾ ਕੇ ਪੀਓ ਤਾਂ ਵੀ ਨਹੀਂ ਚੰਗੀ ਲੱਗਦੀ
1: ਆਹ ਫਿਰ ਅਮਰਿੰਦਰ ਗਿੱਲ ਦਾ ਗਾਣਾ ਸੁਣ ਲਵੇ ਉਹ ਜਿਹਾ ਤਾਂ
0: ਕੌਫੀ
1: ਹੈ ਨਾ
0: ਹਾਂ
1: ਚਾਹ ਤਾਂ ਫਿਰ ਸਾਥ ਸਾਂਝ ਦੀਆਂ ਗੱਲਾਂ ਨੇ ਨਾ
0: ਹਾਂ ਹੈ ਤਾਂ ਕੌਫੀ ਵੀ ਸਾਥ ਹੀ ਆ ਪਰ ਇਹ ਆ ਵੀ ਕੌਫੀ ਥੋੜ੍ਹਾ ਜਿਹਾ ਇਹ ਆ ਵੀ ਇੱਕ ਤਾਂ ਮਹਿੰਗਾ ਸੌਦਾ ਅਤੇ ਇੱਕ ਥੋੜ੍ਹਾ ਜਿਹਾ ਕਹਿ ਲਓ ਤੁਸੀਂ ਵੀ ਸਟਾਈਲ
1: ਥੋੜ੍ਹਾ ਰੋਇਲ ਜਿਹਾ ਹੋ ਜਾਂਦਾ ਕੰਮ
0: ਹਾਂ ਡਿਪੈਂਡ ਹੈ ਤੁਸੀਂ ਕਿੱਥੇ ਪੀ ਰਹੇ
1: ਹੋ ਲੈਵਲ ਵਾਲਾ ਕੱਪ ਦੇਖ ਲਿਆ ਪਹਿਲਾਂ
0: ਕਿ ਤੁਸੀਂ ਗਰਾਜ ਦੀ ਵੈਨਿਟੀ ਚੋਂ ਕੱਢੀ ਆ ਸ਼ੀਸ਼ੀ ਜਾਂ ਫਿਰ ਤੁਸੀਂ ਕਿ ਕੈਫੇ ਵੱਡੇ 'ਚ ਬੈਠੇ ਹੋ
1: ਡਿਪੈਂਡ ਪਤਾ ਨਹੀਂ ਕੀ ਜੇ ਚੋਂ ਪਾਊਚ ਜਾਂ ਹੀ ਪਾਈ ਫਿਰਦੇ ਹੋਵੋ ਨਹੀਂ ਉਹ ਖਿਆਨੀ ਦਾ ਹੀ ਪੈਂਦਾ ਮਿਲਦਾ ਨਾ
0: ਉਹ ਵੀ ਅੱਜ ਕੱਲ੍ਹ ਹੈਗਾ ਮੈਂ ਬੜੇ ਸਾਰੇ ਸੱਜਣ ਵੇਖਿਆ ਮੈਂ ਇੱਥੇ ਵੀ ਵੇਖਣਾ ਕਈ ਸੱਜਣ ਉਹ ਜੇਬ 'ਚ ਪਾ ਕੇ ਲਿਆਉਂਦੇ
1: ਚੱਲਦੀ ਫਿਰਦੀ ਕੌਫੀ ਹੈ ਜੀ
0: ਨਹੀਂ ਆਪਣਾ ਆਪਣਾ ਹਰ ਇੱਕ ਦਾ ਵੇਖੋ
1: ਪਤਾ ਥੋੜ੍ਹੀ ਹੈ ਕਿੱਥੇ ਪੀਣੀ ਪੈ ਜਾਣੀ ਕੌਫੀ ਹੈ ਨਾ ਕਿੱਥੇ ਜਾਓ ਉੱਥੇ ਆਰਡਰ ਕਰੋ 10 ਮਿੰਟ ਵੇਸਟ ਸਮਾਂ ਥੋੜ੍ਹਾ ਅੱਜ ਕੱਲ੍ਹ ਤਬਦੀਲ ਹੋ ਗਿਆ ਨਾ
0: ਆਪਣਾ ਆਪਣਾ ਟੇਸਟ ਹੈ ਨਾ ਹਰ ਇੱਕ
1: ਕਿਉਂਕਿ ਬਿਜ਼ਨਸ ਮਾਈਂਡਡ ਲੋਕ ਆ ਉਹਨਾਂ ਨੂੰ ਆਪਣਾ ਇੱਕ ਇੱਕ ਮਿੰਟ ਕੀਮਤੀ ਹੁੰਦਾ
0: ਹਾਂ ਮੈਂ ਪਿੱਛੇ ਜੇ ਕੋਈ ਆਪਣਾ ਕਲਾਸ ਅਟੈਂਡ ਕੀਤੀ ਤਾਂ ਉੱਥੇ ਇੱਕ ਮੈਂ ਵੇਖਿਆ ਵੀ ਉਹ ਜਿਹੜੇ ਪਹਿਲਾਂ ਕਿਤੇ ਆਉਂਦੇ ਹੋਣਗੇ ਅਤੇ ਉਹਨਾਂ ਨੇ ਬੀਬੀ ਨੇ ਆਪਣੇ ਇੱਕ ਪਾਊਚ ਜਿਹੜਾ ਉਹ ਕੱਢਿਆ ਉਹਦੇ ਵਿੱਚ ਆਪਣਾ ਸਾਰੇ ਹੀ ਥੋੜ੍ਹੇ ਥੋੜ੍ਹੇ ਜਿਹੇ ਜਿੱਦਾਂ ਕੌਫੀ ਦਾ ਇੱਕ ਸ਼ੈਸ਼ੇ ਜਿਹਾ ਹੈ ਨਾ ਇੱਕ ਆਪਣਾ ਇੱਕ ਦੋ ਆਪਣੇ ਉਹ ਬਲੈਕ ਟੀ ਦੇ ਲਿਪਟਨ ਦੇ ਇੱਕ ਦੋ ਆਪਣਾ ਗ੍ਰੀਨ ਟੀ ਦੇ ਅਤੇ ਮਤਲਬ ਇੱਦਾਂ ਕਰਕੇ ਅਤੇ ਇੱਦਾਂ ਦਾ ਹੀ ਸਮਾਨ
1: ਕਿਆ ਬਾਤ ਹੈ
0: ਮਤਲਬ ਅੱਜ ਕੱਲ੍ਹ ਵੇਖੀਦਾ ਵੀ ਹਰ ਕੋਈ ਹੈਂਡੀ ਚੱਲਦਾ
1: ਪੁਰਾਣੇ ਟਾਈਮਾਂ 'ਚ ਨਹੀਂ ਕੋਈ ਵਿਆਹ ਕੇ ਗਿਆ ਕਹਿੰਦੇ ਲੰਡਨ ਅਤੇ ਉਹਨੂੰ ਕਿਸੇ ਨੇ ਪੁੱਛਿਆ ਕਹਿੰਦੇ ਹੁਣ ਕਿਵੇਂ ਆ ਉਹ ਤਾਂ ਭਾਅ ਜੀ ਮੈਂ ਘਰ ਵਾਲੀ ਤਾਂ ਛੱਡਤੀ ਸੀ ਕਹਿੰਦਾ ਕੀ ਹੋ ਗਿਆ ਕਹਿੰਦਾ ਮੈਨੂੰ ਤਬੀਤ ਘੋਲ ਘੋਲ ਪਿਆਉਂਦੀ ਸੀ ਉਹ ਤਾਂ ਮੈਂ ਕਹਿੰਦਾ ਖੜ ਕੇ ਦੇਖ ਲਿਆ ਸਾਈਡ ਜੇ ਤੋਂ ਇੱਕ ਦਿਨ ਬਾਅਦ 'ਚ ਪਤਾ ਲੱਗਿਆ ਉਹ ਡਿਪ ਸਿਪ ਸੀਗੀ ਹੈ ਹੁਣ ਉਹ 80s ਵਿੱਚ ਕਿੱਥੇ ਲੱਭਦੀਆਂ ਹੁੰਦੀਆਂ ਚੀਜ਼ਾਂ ਅਸੀਂ ਤਾਂ ਆਪ ਹੁਣ ਜਦੋਂ ਗੌਰਮੈਂਟ ਕਾਲਜ ਲੁਧਿਆਣੇ ਪੜ੍ਹਦੇ ਹੁੰਦੇ ਸੀ ਤਾਂ PAU ਧਾਗੇ ਵਾਲੀ ਚਾਹ ਪੀਣ ਜਾਂਦੇ ਹੁੰਦੇ
0: ਅੱਛਾ ਨਹੀਂ ਵੀ ਇੱਕ ਸਟਾਈਲ ਹੁੰਦਾ ਵੇਖੋ ਕਈ ਥਾਵਾਂ ਇੱਦਾਂ ਦੀਆਂ ਵਾ ਜਿੱਥੇ ਤੁਹਾਨੂੰ ਗ੍ਰੀਨ ਟੀ ਪੀ ਕੇ ਮਜ਼ਾ ਆਉਂਦਾ ਵਾ ਜਿੱਥੇ ਤੁਸੀਂ ਦੂਜੀ ਚਾਹ ਵੀ ਕਹਿੰਦੇ ਵੀ ਨਹੀਂ ਆ ਮਤਲਬ ਵੈਸੇ ਹੀ ਆ ਨਾ ਇੱਕ ਪਤਾ ਨਹੀਂ ਕਿਉਂ ਇੱਕ ਚਾਮ ਜਿਹਾ ਹੁੰਦਾ
1: ਆਹੋ ਬਾਲੀ ਤੁਸੀਂ ਉਹ ਬਿੱਲੀਆਂ ਵਾਲੀ ਚਾਹ ਪੀ ਕੇ ਆਉਂਦੇ ਕੌਫੀ ਪੀ ਕੇ ਆਉਂਦੇ ਹੋ
0: ਉਹ ਬਿੱਲੀਆਂ ਹੀ ਭਲਾ
1: ਉਹ ਬਿੱਲੀਆਂ ਜਿਹੀਆਂ ਹੀ ਹੁੰਦੀਆਂ ਭਰਾਵਾ ਹੁਣ ਕਾਹਨੂੰ ਮੂੰਹ ਖਲਾਉਣਾ ਉਹ ਜਿਹੜਾ ਜੰਗਲੇ ਜਿਹੇ 'ਚ ਬਿਠਾ ਕੇ ਦਿਖਾਉਂਦੇ ਆ ਵੀ ਇਹ ਪਹਿਲਾਂ ਕੌਫੀ ਇਹਨਾਂ ਨੂੰ ਖਵਾਉਂਦੇ ਆ ਫਿਰ ਉਹਨੂੰ ਪੀਂਦੇ ਆ ਫਿਰ ਪਿਆਉਂਦੇ ਆ
0: ਹਾਂ ਵਿੱਚ ਕਈ ਸਟੈਪ ਤੁਸੀਂ ਮਿਸ ਕਰ ਗਏ ਪਰ ਉਦਾਂ ਚਲੋ ਸਾਡੇ ਕੋਲ ਹੈਗੇ ਉਹ ਵੀ
1: ਸ਼ਬਦਾਂ ਦੀ ਮਰਿਆਦਾ ਦੇਖੋ ਜੀ
0: ਹਾਂ ਜੇ ਤੁਸੀਂ ਪ੍ਰੋਪਰ ਜਾਣਕਾਰੀ ਲੈਣੀ ਤਾਂ ਸਾਡੇ ਕੋਲ ਹੈਗੇ ਆ ਬੰਦੇ ਉਹ
1: ਐਕਸਪਰਟ ਹੈ ਨਾ ਕੌਫੀ ਦੇ
0: ਨਹੀਂ ਕੌਫੀ ਦੇ ਨਹੀਂ ਮਤਲਬ ਜਿਨ੍ਹਾਂ ਨੇ ਵਿਜ਼ਿਟ ਕੀਤਾ ਵਾ
1: ਅੱਛਾ
0: ਹਾਂ ਜਿਹੜੇ ਵਿਜ਼ਿਟ ਕਰਕੇ ਆਏ ਜਿਹੜੇ ਪ੍ਰੋਪਰ ਪ੍ਰਤੱਖ ਦਰਸ਼ੀ ਨੇ ਜਿਹੜੇ
1: ਠੀਕ ਹੈ ਨਾ ਕੌਫੀ ਬਣਦੀ ਦੇਖੀ ਜਿਨ੍ਹਾਂ ਨੇ
0: ਕੌਫੀ ਬਣਦੀ ਵੇਖੀ ਜਿਨ੍ਹਾਂ ਨੇ ਸੋ ਖੈਰ ਜਦੋਂ ਚੀਜ਼ ਮਹਿੰਗੀ ਵੇਚਣੀ ਹੁੰਦੀ ਗੋਰਿਆਂ ਤਾਂ ਫਿਰ ਕੁਛ ਵੀ ਕਰ ਦਿੰਦੇ ਆ
1: ਸਟਾਈਲ ਉਹਨਾਂ ਦੇ
0: ਹਾਂ ਅਤੇ ਮਹਿੰਗੇ ਦੇ ਵਿੱਚ ਅੱਜ ਸਵੇਰੇ ਜਿਹੜਾ ਐਡਾ ਮਹਿੰਗਾ ਸਾਨੂੰ ਇਹ ਫੋਨ ਵੇਚਦੇ ਆ ਐਡੇ ਮਹਿੰਗੇ ਸਾਨੂੰ ਨੈਟਵਰਕ ਵੇਚਦੇ ਆ ਉਸ ਨੈਟਵਰਕ ਦੇ ਵਿੱਚ ਅੱਜ ਖਰਾਬੀ ਰਹੀ ਹੈ ਅਤੇ ਉਸ ਨੈਟਵਰਕ ਦੇ ਬਾਰੇ ਅੱਜ ਗੱਲਬਾਤ ਚਾਰ ਚੁਫੇਰੇ ਜਿੱਥੇ ਆਸਟ੍ਰੇਲੀਆ 'ਚ ਚੱਲ ਰਹੀ ਹੈ ਕਿਉਂਕਿ ਸੁਣਨ 'ਚ ਆ ਰਿਹਾ ਕਿ ਹਾਲੇ ਵੀ ਹਰ ਇੱਕ ਥਾਂ ਦੇ ਉੱਤੇ ਬਹਾਲ ਨਹੀਂ ਹੋਈ ਸੇਵਾ
1: ਮੈਂ ABC ਦੀ ਰਿਪੋਰਟ ਸੁਣਦਾ ਸੀ ਸਵੇਰੇ, ਕਿਉਂਕਿ ਫੋਨ ਤਾਂ ਚੱਲਦਾ ਨਹੀਂ ਸੀ, ਦੱਸ ਕੋ ਵੀ ਮਹਿੰਗੇ ਵਾਲਾ ਫੋਨ ਆ, ਮੈਂ ਦੱਸਣਾ ਇਹ ਚਾਹੁੰਦਾ ਸੀ। ਅਤੇ ਉਹਦੇ 'ਚ ਉਹਨਾਂ ਨੇ ਇਹੀ ਲੈਜਿਸਲੇਸ਼ਨ ਪੜ੍ਹ ਕੇ ਸੁਣਾਈ ਬਈ ਇਹ ਐਡੀ ਕੁ ਮਨੋਪਲੀ ਆ, ਐਡਾ ਕੁ ਭੈੜਾ ਹਾਲ ਆ। ਹੁਣ ਮੰਨ ਲਓ ਕੋਈ ਦੁਕਾਨਦਾਰ ਆ, ਕੋਈ ਕੈਫੇਟੇਰੀਆ, ਹੈ ਨਾ, ਉਹਨਾਂ ਨੇ ਪੈਸੇ ਹਜ਼ਾਰਾਂ ਡਾਲਰ ਦਾ ਸਵੇਰੇ ਸਵੇਰੇ ਨੁਕਸਾਨ ਹੋ ਗਿਆ, ਦੋ ਢਾਈ ਘੰਟੇ 'ਚ ਉਹਨਾਂ ਦਾ ਪੀਕ ਟਾਈਮ ਹੁੰਦਾ। ਜੇ ਤੁਸੀਂ ਟੈਲੀਕੋਮ ਕੰਪਨੀ ਦੇ ਉੱਤੇ ਹਰਜ਼ਾਨਾ ਵੀ ਪਾਉਣਾ ਨਾ, ਮੰਨ ਲਓ ਜੇ ਤੁਹਾਡਾ $65 ਦਾ ਪਲੈਨ ਆ ਅਤੇ ਜੇ 3 ਘੰਟੇ ਨਹੀਂ ਚੱਲਿਆ ਤਾਂ ਉਹ 'ਚੋਂ $5 ਕਲੇਮ ਕਰ ਸਕਦੇ ਹੋ, ਆਪਦਾ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੇ ਕਿਸੇ ਵੀ ਢੰਗ ਨਾਲ, ਉਹ ਕੋਈ ਜ਼ਿੰਮੇਵਾਰ ਨਹੀਂ।
0: ਹਾਂ, ਨੁਕਸਾਨ ਦਾ ਨਹੀਂ, ਸਿਰਫ ਇਹ ਆ ਵੀ ਉਹਨੂੰ ਤੁਸੀਂ ਮਤਲਬ ਉਨੇ ਘੰਟਿਆਂ 'ਚ ਤੁਸੀਂ ਡਿਵਾਈਡ,
1: ਉਹ ਵੀ ਜੇ ਲੜਾਈ ਲੜ ਲਓ ਤੁਸੀਂ।
0: ਹਾਂ, ਤੂੰ ਇੰਨੀ ਲੜਾਈ ਕੌਣ ਲੜੂਗਾ $5?
1: ਅਤੇ ਦੂਜੀ ਗੱਲ, ਉਹ ਕਹਿੰਦੇ ਐਡਾ ਕੁ ਭੈੜਾ ਹਾਲ ਆ, ਜਿਹੜੀਆਂ ਟੈਲਕੋ ਕੰਪਨੀਆਂ ਨੇ ਜਿਵੇਂ ਟੈਲਸਟਾ, ਉਹ ਇਹ ਦੱਸਣ ਲਈ ਤੁਹਾਨੂੰ ਜਵਾਬਦੇਹੀ ਤੈਅ ਨਹੀਂ ਤੁਸੀਂ ਉਹਨਾਂ ਦੀ ਕਰ ਸਕੇ ਵੀ ਹੋਇਆ ਕੀ ਆ। ਤੁਸੀਂ ਉਹਨਾਂ ਦੀ ਸਵੇਰੇ ਜਿਹੜੀ ਮੀਡੀਆ ਸਟੇਟਮੈਂਟਾਂ ਪੜ੍ਹੋਗੇ ਨਾ, ਕੁਛ ਕੁ ਫੋਨਾਂ 'ਤੇ ਅਸਰ ਪਿਆ।
0: ਅੱਛਾ,
1: ਅਤੇ ਹਜੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ, ਸਾਨੂੰ ਪਤਾ ਨਹੀਂ ਕੀ ਹੋਇਆ। ਤੁਹਾਨੂੰ ਲੱਗਦਾ ਵੀ ਐਡੀ ਵੱਡੀ ਕੰਪਨੀ ਹੋਵੇ, ਹਜੇ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਕੀ ਪ੍ਰੋਬਲਮ ਆ? ਮਤਲਬ ਜਾਣੀ ਕੋਈ ਜਵਾਬਦੇਹੀ ਹੋਈ ਹੈ ਨਹੀਂ, ਮਤਲਬ ਤੁਸੀਂ ਉਹਨਾਂ ਨੂੰ ਪੁੱਛ ਨਹੀਂ ਸਕਦੇ ਬਈ ਤੁਹਾਡਾ ਟਰਾਂਸਫਾਰਮਰ ਸੜ ਗਿਆ, ਤੁਹਾਡਾ ਪਟਾਕਾ ਬੋਲ ਗਿਆ, ਤੁਹਾਡਾ ਆਹ ਹੋ ਗਿਆ, ਕੋਈ ਅਟੈਕ ਹੋ ਗਿਆ, ਕੋਈ ਸਪੈਮ ਆ, ਕੁਛ ਵੀ, ਹੈ ਨਾ। ਉਹ ਮਤਲਬ ਕੰਪਨੀ ਨੇ ਦੇਖੋ 2 ਲਾਈਨਾਂ ਦੀ ਸਟੇਟਮੈਂਟ ਆ ਬਸ,
0: ਕਿਉਂਕਿ ਉਹਦਾ ਉਹ ਨਹੀਂ ਨਾ ਕੋਈ ਕੋਈ ਤੋੜ ਨਹੀਂ ਨਾ ਹੈਗਾ, ਕੋਈ ਕੰਪੀਟੀਸ਼ਨ ਉਸ ਹਿਸਾਬ ਦੇ ਨਾਲ ਨਹੀਂ ਹੈਗਾ
1: ਜੀ।
0: ਅਤੇ ਉੱਥੇ ਫਿਰ ਤੁਸੀਂ ਪੁੱਛ,
1: ਤੁਸੀਂ ਖਾਸ ਤੌਰ 'ਤੇ ਪੇਂਡੂ ਖੇਤਰਾਂ 'ਚ ਦੇਖ ਲਓ, ਟੈਲਸਟਾ ਤੋਂ ਬਿਨਾਂ ਚੱਲਦਾ ਕੁਛ ਨਹੀਂ,
0: ਬਾਹਰ ਚੱਲ ਜਾਓ ਤੁਹਾਡੇ ਆ ਬੰਦ ਹੋ ਜਾਂਦੇ ਨੇ।
1: ਇਹ ਤਾਂ ਹੁਣ ਤੁਸੀਂ ਕੁਛ ਕੁ ਜਿਹੜੀਆਂ ਪਿੱਛੇ ਜੇ ਰੂਲ ਰੈਗੂਲੇਸ਼ਨ ਚੇਂਜ ਹੋਏ ਆ ਵੀ ਜਿਹੜਾ 000 ਵਾਲਾ ਸਿਸਟਮ ਆ ਉਹ ਅੱਡ ਕੀਤਾ ਹੋਇਆ ਜਿਹੜੀਆਂ ਆਪਾਤਕਾਲੀਨ ਸੇਵਾਵਾਂ ਨੇ, ਜੇ ਇੱਕ ਨੈਟਵਰਕ 'ਤੇ ਤੁਸੀਂ ਨਹੀਂ ਚੱਲਦਾ ਤਾਂ ਦੂਜੇ ਨੈਟਵਰਕ 'ਤੇ ਆਟੋਮੈਟਿਕਲੀ ਫੋਨ ਨੇ ਉਹ ਚੱਕ ਲੈਣਾ। ਇਸ ਲਈ
0: ਪਹਿਲਾਂ
1: ਹਾਂ ਮਤਲਬ ਜਾਣੀ ਅੱਗੇ ਸਰਦਾਰੀ ਸੀ ਇਹਨਾਂ ਦੀ, ਅਤੇ ਫਿਰ ਮੁੜ ਕੇ ਜਦੋਂ ਅਦਾਲਤਾਂ 'ਚ ਘੜੀਸਦੇ ਲੋਕ ਤੁਹਾਨੂੰ ਵੀ, ਹੈ ਨਾ, ਵੀ ਮੈਂ ਮਰਦਾ ਸੀ ਅਤੇ ਤੁਹਾਡਾ ਆਹ ਸਿਸਟਮ ਨਹੀਂ ਚੱਲਿਆ, ਹੁਣ ਮੁੜ ਕੇ ਫਿਰ ਉਹ ਤਬਦੀਲੀਆਂ ਲਿਆਉਂਦੀਆਂ ਜਦੋਂ ਮਿਲੀਅਨ ਮਿਲੀਅਨ ਦੇ ਲੋਸ ਸੀਟ ਹੋਏ,
0: ਉਹਦੇ ਵਿੱਚ ਵੀ ਆਈ ਸੀ ਨਾ।